0: locations in GTA. For more information, visit rajdhanisweets.ca.
1: सब नू ऑलरेडी पता बट असी वार वार जानकारी दे रहे हैं कि पंजवां महान कीर्तन दरबार करवाया जा रहा जो कि इस वीकेंड 16, 17, 18 तारीक नू हो रहा ते थोनू ऑलरेडी पता बट वार वार असी थोनू रिमाइंड कर रहे हैं क्योंकि पहली गल तो अपना पहुंचना बनता दूजी गल तुसी पहुंचोगे ना तुसी माहौल देखोगे तुसी वाकई कहोगे कि ना भी इदां दा माहौल ही नहीं कदे देखिया। सो पंजवां महान कीर्तन दरबार सिंह हरजीत जी वालों करवाया जा रहा जिस विच प्रोफेसर परमजीत सिंह जी पटियाले वाले संत अनूप सिंह जी ऊना साहब वाले भाई हरजिंदर सिंह जी श्रीनगर वाले भाई अनंतवीर सिंह जी एल ए वाले भाई मनजिंदर सिंह जी श्रीनगर वाले मनिंदर सिंह जी ते नाल भाई जगजीत सिंह जी बंबीहा। सो बहुत ही कमाल दा कीर्तन ते तुसी जिस भी रूप दे विच सेवा कर सकते हो फाइनैंशली फिजिकली जरूर करो थोड़ा एक एक डॉलर बहुत हैल्प करता है क्योंकि ये जो कीर्तन दरबार हो रहा ना ये इन्वेस्टमेंट बहुत लगती है जगह रेंट करनी इन्नी कमाल की डेकोरेशन होंगी है तुसी सारा स्टेज सजाना है तो गुरु का लंगर अटुट वरतेगा। सो जरूर सब ने 16, 17, 18 मई को पहुँचना ब्रैम्पटन फेयर ग्राउंड 12,942 हार्ट लेक रोड कैलेडन 12,942 हार्ट लेक रोड कैलेडन विखे तुसी जरूर जरूर जरूर सब ने पहुंचना। सो स्टूडियो का फोन नंबर अपना 905-673-3337 905-673-3337 अपना फोन नंबर है। सो गलबात अज असी कर रहे हैं अजकल डिजिटल इनवाइट्स दी हो की रहा दुनियादारी थोड़ी जी हुण डिजिटल हो रही है रिश्ते डिजिटल हो रहे हैं तो चलो कोई गल नहीं दे विच कोई माड़ी गल भी नहीं हैगी बट बहुत सारे लोग नाराज भी हो जाते हैं। हुण जे थोनू व्याह दा सद्दा व्हाट्सएप ते आ रहा टैक्सट मैसेज कोई कर रहा की तुसी माइंड करोगे? कुछ सज्जन मित्र कह के गए कि ना भी असी तो जावांगे नहीं। कईयों नूं इन्ना भी बुरा लगता भी जे सानूं कोई टैक्सट मैसेज करके सद रहा ना असी तां नहीं जांदे अगले दे फंक्शन ते। कुछ लोग कह रहे यार भी एडी केड़ी गल है एटलीस्ट थोनों अगला बंदा इनवाइट कर रहा है तुसी चुप करके जाओ तो अगले दे फंक्शन दे विच शामिल हो। जे किसी ने सद्या चाहे वह वट्सएप राही सदे चाहे वह बंदा थोनों अपना इन परसन आके सदे एडी केड़ी गल है थोड़ा की ख्याल है। हुण एक मैं स्टोरी शेयर कर रहा एक मुंडा कहिंदा ना भी मेरे पेरेंट्स नूं किसी ने सद्या वट्सएप ते कहिंदे असीं जाणा ही नहीं। वह कहिंदा मैं बड़ा समझाया भी मॉम डैड आए ना करो किसी ने तुहानूं इनवाइट किया तां जरूर तुसीं उहनां दे फंक्शन शामिल हो चाहे जिवें मर्जी सद्या। वह कहिंदा वह बड़े जिद्दी ने उम्र थोड़ी ज़्यादा वह कहिंदे कि नहीं भी असीं तां नहीं जांदे। सो नंबर है अपना 905-673-3337 905-673-3337 अपना नंबर है 905-673-3337 ते गलबात अपनी हो रही है 905-673-3337 स्टूडियो का फोन नंबर है। जे ना तुसी बिल्डर तो प्रॉपर्टी ले ली हुण क्लोज नहीं कर पा रहे तुसी एक मैसेज याद रखो जे गिल होरां दा ये ना बिल्डर तो डिपॉजिट भी मुड़ा चुके हैं बहुत सारे लोगों का ये टॉप के रियल एस्टेट के वकीलों डील करते हैं थोड़ा गाइड करे भी जे तुसी क्लोजिंग नहीं कर सकते किसी बिल्डर की प्रॉपर्टी की तो ये थोड़ी हैल्प करे। नंबर है इन्हों का 647-716-1987 बिल्डर तो प्रॉपर्टी लैली क्लोज नहीं कर सकते की थोड़े राइट्स ने पता करो 647-716-1987 के उत्ते तुसी कॉल करो तो थोड़े इन की टीम बिल्कुल हाजिर है। सो 905-673-3337 अपना नंबर है तो गल्ल बात थोड़े नाल हो रही ने 905-673-3337 तो गलबात थोड़ी अते साडी हो रही है 905-673-3337 अपना नंबर है। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਇੰਡੀਅਨ ਫਰੂਟਲੈਂਡ ਤੇ ਤੁਸੀਂ ਵੀਕਐਂਡ ਦੀ ਆਪਣੀ ਲੌਂਗ ਵੀਕਐਂਡ ਦੀ ਗ੍ਰੋਸਰੀ ਕਰੋ। ਇੰਡੀਅਨ ਫਰੂਟਲੈਂਡ ਦੀਆਂ ਬ੍ਰੈਂਪਟਨ 5 ਲੋਕੇਸ਼ਨਾਂ ਨੇ ਤੇ ਬਾਕੀ ਇਹਨਾਂ ਦੀਆਂ ਟੋਟਲ 7 ਲੋਕੇਸ਼ਨਾਂ ਨੇ, 2 ਹੋਰ, 1 ਗੁਐਲਫ, 1 ਕੇਮਬ੍ਰਿਜ। ਇੰਡੀਅਨ ਫਰੂਟ ਲੈਂਡ ਤੇ ਪਹੁੰਚੋ, ਵਧੀਆ ਡੀਲਾਂ ਲਓ ਤੇ ਆਪਣੇ ਮਨਪਸੰਦ ਦੀ ਗ੍ਰੋਸਰੀ ਤੁਸੀਂ ਜ਼ਰੂਰ ਕਰੋ। ਸੋ ਸਟੂਡੀਓ ਦਾ ਨੰਬਰ ਹੈ 905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-903-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905 ਲੌਂਗ ਵੀਕਐਂਡ ਦੀ ਗ੍ਰੈਂਡ ਹੋਮ ਫਰਨੀਚਰ ਦੀ ਬੜੀ ਵੱਡੀ ਸੇਲ ਲੱਗ ਚੁੱਕੀ ਹੈ ਜੀ ਭਾਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਭਾਜੀ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਜਿਹੜੀ ਸੇਲ ਲੱਗਣ ਜਾ ਰਹੀ ਹੈ, ਤੇ ਨਾਲ ਦੀ ਨਾਲ ਫਰਾਈਡੇ ਵਾਲੇ ਦਿਨ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਹਰੇਕ ਪਰਚੇ ਦੇ ਨਾਲ ਤੋਹਫਾ ਤੇ ਡਿਸਕਾਊਂਟਡ ਪ੍ਰਾਈਜ਼ ਮਿਲਣੀਆਂ। ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ, ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ। ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀਆਂ, ਬੈੱਡ ਲੈਣਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ ਲੈਣੇ ਆ, ਹਾਰਡ ਫੋਮ ਦੇ ਮੈਟਰਸ ਲੈਣੇ ਆ, ਲੋਐਸਟ ਪ੍ਰਾਈਜ਼ ਤੇ ਤੋਹਫਾ ਤਾਂ ਲਾਜ਼ਮੀ ਮਿਲਣਾ ਹੀ ਮਿਲਣਾ। ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਬਾਏ ਕਰਨਾ। ਜੀ ਹਾਂ, ਸੋਲਿਡ ਵੁੱਡ ਦਾ ਕੌਫੀ ਟੇਬਲ ਸਿਰਫ 99 ਡਾਲਰ ਦਾ, ਸੋਲਿਡ ਵੁੱਡ ਦਾ ਕੌਫੀ ਟੇਬਲ 99 ਡਾਲਰ ਦਾ ਮਿਲੂਗਾ। ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ ਕਿੱਥੇ ਆ ਜੀ? 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ।
1: ਕੀ ਬਾਤ ਹੈ, ਬਹੁਤ ਵੱਡੀ ਸੇਲ ਹੈ, ਤੁਸੀਂ ਜ਼ਰੂਰ ਜ਼ਰੂਰ ਹੋ ਜਾਓ ਰੈਡੀ ਤੇ ਵੀਕਐਂਡ ਤੇ ਪਹੁੰਚਣਾ ਨਾ ਭੁੱਲਣਾ। ਅੱਜ ਇੱਕ ਨਾ ਹੁਸਤਿੰਦਰ ਦੀ ਆਈ ਹੈ EP, ਉਹਦੇ ਚੋਂ ਇੱਕ ਗਾਣਾ ਮੈਨੂੰ ਬੜਾ ਵਧੀਆ ਲੱਗਿਆ, ਪਹਿਲਾ ਜਿਹੜਾ ਸੀਗਾ ਉਹ ਲਾਉਣੇ ਆ ਨਾਭੇ ਦੀ ਬੋਤਲ ਹੈ।

0: ਵਧੀਆ ਯਾਰ, ਮੈਨੂੰ ਬੜਾ ਅਪਬੀਟ ਜਿਹਾ ਲੱਗਿਆ। ਬਾਕੀ ਵੀ ਠੀਕ ਹੈ, ਬਾਕੀ ਥੋੜੇ ਜੇ ਆਈ ਵਿਸ਼ ਕਿ ਇੱਦਾਂ ਦੇ ਵਾਈਬ ਦੇ ਥੋੜੇ ਜਿਹੇ ਹੋਰ ਹੁੰਦੇ, ਬਟ ਚਲੋ ਹਸਤਿੰਦਰ ਬਹੁਤ ਵਧੀਆ ਆਰਟਿਸਟ ਹੈ ਯਾਰ। ਅਤੇ ਇਹ ਨਾਭੇ ਦੀ ਬੋਤਲ ਦੀ ਕੀ ਸਟੋਰੀ ਹੈ? ਪਹਿਲਾਂ ਵੀ ਸੁਣਿਆ, ਪਹਿਲਾਂ ਵੀ ਪੁਰਾਣੇ ਸਮੇਂ 'ਚ ਵੀ ਮੈਨੂੰ ਲੱਗਦਾ ਕਿ ਕੋਈ ਇੱਦਾਂ ਦਾ ਗਾਣਾ ਆਇਆ ਸੀਗਾ। ਜੇ ਕਿਸੇ ਨੂੰ ਪਤਾ ਹੋਵੇ ਤਾਂ ਥੋੜ੍ਹੇ ਜਿਹਾ ਦੱਸਿਓ ਯਾਰ, ਨੌਲੇਜ ਦੇ ਵਿੱਚ ਵਾਧਾ ਹੀ ਕਰ ਲਈਏ। ਨਾਭੇ ਦੀ ਬੋਤਲ ਦੀ ਕੀ ਕਹਾਣੀ ਹੈ ਦੱਸਿਓ ਕਿਹੜਾ? ਅਤੇ ਨੰਬਰ ਹੈ 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਨੰਬਰ ਹੈ। ਨਾਭੇ ਦੀ ਬੋਤਲ ਕਿਉਂ ਮਸ਼ਹੂਰ ਹੈ ਥੋੜ੍ਹੇ ਜਿਹਾ ਕਰਿਓ ਕਲੀਅਰ, ਅਤੇ ਫਿਰ ਗਾਣਾ ਸੁਣਨ ਦਾ ਸਵਾਦ ਤਾਂ ਹੀ ਆਉਂਦਾ ਜੇ ਤੁਹਾਨੂੰ ਪਤਾ ਹੋਵੇ ਵੀ ਉਹਦੇ ਪਿੱਛੇ ਕਹਾਣੀ ਕੀ ਹੈ। ਢਿੱਲੋਂ ਵੀਡੀਓ 'ਤੇ ਕਰੋ ਸਟ੍ਰੀਮ। ਆਈ ਪੀ ਐਲ ਤੁਸੀਂ ਦੇਖਣਾ ਚਾਹੁੰਦੇ ਹੋ ਨਾ, ਆਪਣੇ ਫੋਨ 'ਤੇ, ਆਪਣੇ ਆਈਪੈਡ 'ਤੇ, ਆਪਣੇ ਲੈਪਟਾਪ 'ਤੇ, ਇੱਕ ਅਕਾਊਂਟ ਦੇ ਨਾਲ ਤੁਸੀਂ 5 ਡਿਵਾਈਸਿਸ 'ਤੇ ਆਈ ਪੀ ਐਲ ਦੇਖੋ। ਕਰੋ ਸਟ੍ਰੀਮ .ca ਜਾਂ ਢਿੱਲੋਂ ਵੀਡੀਓ ਨੂੰ ਕਾਲ ਕਰ ਲਓ 905-204-1313 905-204-1313 ਅਤੇ ਇੱਕ ਤੁਸੀਂ ਸਟੂਡੀਓ ਦਾ ਸਾਡਾ ਨੰਬਰ ਨੋਟ ਕਰ ਲਓ। ਲਾਈਵ ਔਨ ਏਅਰ ਗੱਲਬਾਤ ਕਰਨੀ ਹੈ ਤਾਂ 905-673-3337 ਨੰਬਰ ਹੈ, 905-673-3337 ਅਤੇ ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ।
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਬਿਲਕੁਲ 99

0: ਸਮੇਂ ਵੀ ਹੋਇਆ ਸੀਗਾ, ਹੁਣ ਚੇਤੇ ਜਿਹਾ ਨਹੀਂ ਆ ਰਿਹਾ। ਬਟ ਦੱਸਿਓ ਯਾਰ, ਜੇ ਕਿਸੇ ਨੂੰ ਪਤਾ ਹੋਵੇ ਵੀ ਨਾਭੇ ਦੀ ਬੋਤਲ ਕੀ ਇਹਦੇ ਪਿੱਛੇ ਕਹਾਣੀ ਹੈ। 905-673-3337 ਨੰਬਰ ਹੈ ਆਪਣਾ, 9056733337। ਤੁਸੀਂ ਅਗਰ ਨਵਾਂ ਘਾਹ ਲਗਵਾਉਣਾ, ਸੋਡ ਨਵੀਂ ਲਵਾਉਣੀ ਹੈ, ਸੋਡਿੰਗ ਜਿਹਨੂੰ ਕਹਿੰਦੇ ਆ ਕਰਾਉਣੀ ਹੈ ਨਵੇਂ ਘਾਹ ਲਈ, ਨੰਬਰ ਹੈ 4376551984, 4376551984, 437-655-1984, 1954 'ਤੇ ਕਾਲ ਕਰੋ ਅਤੇ ਤੁਹਾਡੇ ਲਈ ਨਵਾਂ ਘਾਹ ਲਗਾਇਆ ਜਾਵੇਗਾ। ਬਹੁਤ ਹੀ ਪ੍ਰੋਫੈਸ਼ਨਲ ਬੰਦੇ ਨੇ, ਫੋਨ ਕਰ ਲਓ। ਸਬਜ਼ੀ ਮਾਰਕੀਟ ਜੋ ਕਿ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਓਪਨ ਹੈ। ਇੱਕ ਲੋਕੇਸ਼ਨ ਹੈ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਦੂਜੀ ਲੋਕੇਸ਼ਨ ਹੈ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ, ਫਰੈਸ਼ ਜੂਸ, ਗੰਨੇ ਦਾ ਰਸ, ਚਿਕਨ ਲੈਗ ਬਾਏ ਵਨ ਗਿੱਟ ਵਨ ਫਰੀ, ਬਿਰਿਆਨੀ ਇੱਕ ਨਾਲ ਇੱਕ ਫਰੀ, ਇੰਡੀਆ ਸਟਾਈਲ ਫਰੂਟ ਚਾਟ, ਬਨ ਕੁਲਚਾ ਇੱਕ ਨਾਲ ਇੱਕ ਫਰੀ, ਯਾਨੀ ਕਿ ਬਹੁਤ ਡੀਲਾਂ ਨੇ। ਹਰ ਇੱਕ ਕਿਸਮ ਦੀ ਗਰੋਸਰੀ ਮਿਲਦੀ ਹੈ ਸਬਜ਼ੀ ਮਾਰਕੀਟ, 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ ਤੇ ਤੁਸੀਂ ਪਹੁੰਚੋ, ਵਧੀਆ ਡੀਲਾਂ ਲਓ। 6433 ਹਾਂਜੀ ਬਾਈ ਜੀ,
1: ਹਾਂਜੀ ਸਿੱਧੂ ਸਰ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਪਟਿਆਲਾ ਪੈਗ, ਪਟਿਆਲਾ ਪੈਗ, ਪੈਗ ਤਾਂ ਪੈਗ ਹੀ ਹੁੰਦਾ ਹੈ, ਉਹਨੂੰ ਪਟਿਆਲਾ ਪੈਗ ਕਹਿ ਤਾ। ਜਿੱਦਾਂ ਕੋਈ ਚੀਜ਼ ਜਿੱਥੇ ਦੀ ਮਸ਼ਹੂਰ ਹੋ ਜਾਂਦੀ ਹੈ, ਇਹਦਾ ਜਿੱਦਾਂ ਕਿਸੇ ਲਿਖਾਰੀ ਦੀ ਇਮੇਜਿਨ ਹੈ, ਜਿੱਦਾਂ ਉਹਦੀ ਕੋਈ ਗਰਲਫ੍ਰੈਂਡ ਹੋਈ, ਕੋਈ ਕੁੜੀ ਸੋਹਣੀ ਹੋਈ, ਵੇ ਨਾਭੇ ਦੀ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ, ਉਹਨੇ ਉਹਦੇ ਲਈ ਲਿਖ ਦਿੱਤਾ। ਹੌਲੀ ਹੌਲੀ ਉਹ ਗਾਣਾ ਏਦਾਂ ਪ੍ਰਚਲਿਤ, ਜਿੱਦਾਂ ਉਹ ਚੀਜ਼ ਪ੍ਰਚਲਿਤ ਹੋ ਜਾਂਦੀ ਹੈ, ਜਿੱਦਾਂ ਮੇਰੇ ਹਿਸਾਬ ਨਾਲ ਤੇ ਇੰਨਾ ਕੀ ਆ।
0: ਅੱਛਾ ਵੀ ਕੋਈ ਹੋਰ ਗੱਲ ਨੀ ਹੈਗੀ, ਬਟ ਕੁੜੀ ਹੋਊਗੀ ਨਾਭੇ ਦੀ, ਬੰਦੇ ਨੇ ਕਹਿ ਤਾ ਵੀ ਨਾਭੇ ਦੀ ਬੋਤਲ,
1: ਨਾਭੇ ਦੀ ਬੋਤਲ, ਮਤਲਬ ਜਿੱਦਾਂ ਕਿਸੇ ਕੁੜੀ ਨੂੰ ਸੰਬੋਧਨ ਕਰਕੇ ਕਹਿ ਤਾ, ਜਾਂ ਮਤਲਬ ਕਿਸੇ ਨੂੰ ਏਦਾਂ ਕਹਿ ਤਾ, ਮਤਲਬ ਮੇਰੇ ਹਿਸਾਬ ਨਾਲ ਤਾਂ ਇੰਨਾ ਕੀ ਆ।
0: ਪਟਿਆਲਾ ਪਟਿਆਲੇ ਪੈਗ ਦੇ ਪਿੱਛੇ ਭਾਜੀ ਹੁਣ ਕਹਾਣੀ ਤਾਂ ਹੈਗੀ ਆ, ਬਥੇਰੇ ਕਹਿੰਦੇ ਵੀ ਉੱਥੋਂ ਫਿਰ ਕਈ ਵੀ ਪੁਰਾਣੇ ਮਹਾਰਾਜੇ ਆਏ, ਜਾਂ ਕੋਈ ਕਹਿ ਦਿੰਦਾ ਵੀ ਕੋਈ ਬ੍ਰਿਟਿਸ਼ ਆਏ, ਤੇ ਚਲੋ ਬਥੇਰੀਆਂ ਕਹਾਣੀਆਂ ਬਣੀ ਉਹਦੀਆਂ। ਤਾਂ
1: ਹਾਂਜੀ ਹਾਂਜੀ, ਉਹਨੇ ਉਹੀ ਮੈਂ ਗੱਲ ਦੱਸਦਾ ਨਾ, ਜਿੱਦਾਂ ਹੁਣ ਕਿਸੇ ਚੀਜ਼ ਦੀ ਕਿਸੇ ਗਏ, ਆਪਾਂ ਕਿਸੇ ਮੱਛੀ ਕਿਸੇ ਥਾਂ ਦੀ ਮਸ਼ਹੂਰ ਹੋ ਗਈ, ਜਾਂ ਕਿਸੇ ਦਾ ਆਪਣੇ ਕੋਈ, ਜਿੱਦਾਂ ਹੁਣ ਜੁਗਨੀ ਜਗਰਾਵਾਂ ਦੀ ਜੁਗਨੀ ਕਿੰਨੀ ਮਸ਼ਹੂਰ ਹੋ ਗਈ
0: ਜੀ ਜੀ,
1: ਉਹ ਜਿੱਦਾਂ ਚੀਜ਼ਾਂ ਉਸ ਚੀਜ਼ ਨਾਲ ਮਤਲਬ ਕਿ ਜੁੜ ਗਈਆਂ, ਜਿੱਦਾਂ ਮਤਲਬ ਜਿੱਧਰਲੇ ਪਾਸੇ ਨੂੰ।
0: ਠੀਕ ਹੈ ਠੀਕ ਹੈ, ਨਹੀਂ ਚਲੋ ਧੰਨਵਾਦ ਤੁਹਾਡਾ, ਥੈਂਕ ਯੂ। ਜੇ ਕਿਸੇ ਹੋਰ ਨੂੰ ਪਤਾ ਹੋਵੇ ਯਾਰ, ਹੁਣ ਬਾਈ ਜੀ ਕਹਿੰਦੇ ਨਾ ਵੀ ਉਹੀ ਗੱਲ ਬਣਾਤੀ, ਪਟਿਆਲਾ ਪੈਗ ਹੋ ਗਿਆ, ਅਗਲੇ ਨੇ ਕੋਈ ਕੁੜੀ ਨੂੰ ਸੰਬੋਧਨ ਕਰਤਾ ਵੀ ਕੁੜੀ ਨਾਭੇ ਦੀ ਆ, ਵੀ ਨਾਭੇ ਦੀ ਬੋਤਲ, ਚਲੋ ਉੱਥੋਂ ਫੇਮਸ ਹੋ ਗਈ ਗੱਲ। ਜੇ ਕੋਈ ਹੋਰ ਇਹਦੇ ਪਿੱਛੇ ਕਹਾਣੀ ਹੈ ਤਾਂ ਤੁਸੀਂ ਦੱਸ ਸਕਦੇ ਹੋ ਵੀ ਨਾਭੇ ਦੀ ਬੋਤਲ ਕਿਉਂ ਮਸ਼ਹੂਰ ਹੈ। 905-673-3337 ਆਪਣਾ ਨੰਬਰ, 9056733337, 905-673-3337 ਨੰਬਰ ਹੈ ਆਪਣਾ। ਟੈਕਸਲ ਅਕਾਊਂਟਿੰਗ, ਕੀ ਤੁਸੀਂ ਬਿਜ਼ਨਸ ਚਲਾਉਂਦੇ ਹੋ, ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਟੈਨਸ਼ਨ ਹੈ, ਟੈਕਸਲ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਮਦਦ ਕਰਦੇ ਨੇ। ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਔਰਗਨਾਈਜ਼ਡ ਅਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਨੇ। ਅੱਜ ਹੀ ਆਪਣੀ ਬਿਲਕੁਲ ਫਰੀ, ਮੁਫਤ, ਬਿਲਕੁਲ ਫਰੀ ਟੈਕਸ ਰਿਵਿਊ ਬੁੱਕ ਕਰੋ, 647-461-0361 647-461-0361 ਦੇ ਉੱਤੇ ਕਾਲ ਕਰੋ। ਅਤੇ ਗਲੋਬਲ ਕੰਫਰਟ ਏਅਰ, ਨਵਾਂ ਫਰਨੈਸ, ਨਵਾਂ AC ਲਵਾਉਣਾ, $1800 ਤੱਕ ਦਾ ਰੀਬੇਟ ਪਾਓ। ਨੰਬਰ ਨੋਟ ਕਰ ਲਓ ਗਲੋਬਲ ਕੰਫਰਟ ਏਅਰ ਦਾ, ਜਾਂ AC ਫਰਨੈਸ ਰਿਪੇਅਰ ਕਰਾਉਣਾ ਤਾਂ 905-790-9080, 9057909080, 6718। ਹੈਲੋ,
2: ਚਲੋ ਵੀਰੇ ਕੀ ਹਾਲ ਆ ਜੀ?
0: ਠੀਕ ਹੈ ਵੀਰੇ, ਕਿਵੇਂ ਹੋ?
2: ਵਧੀਆ ਵਧੀਆ ਜੀ। ਤੇ ਬਾਈ, ਇਹ ਨਾਭੇ ਦੀ ਬੋਤਲ ਦੀ ਕਹਾਣੀ ਏਦਾਂ ਵੀਰੇ, ਜਿਹੜੇ ਉੱਥੇ ਮਹਾਰਾਜਾ ਰਿਪੂ ਦਮਨ ਸਿੰਘ ਸੀ ਨਾ ਨਾਭੇ ਦੇ, ਉਹਨਾਂ ਨਾਲ ਰਿਲੇਟਡ ਹੈ ਜੀ। ਤੇ ਉੱਥੋਂ ਦੀ ਜਿਹੜੀ ਸ਼ਰਾਬ ਹੁੰਦੀ ਸੀ ਉਸ ਟਾਈਮ ਦੀ, ਕਹਿੰਦੇ ਉਹਦੀ ਕੁਆਲਿਟੀ ਬਹੁਤ ਹਾਈ ਲੈਵਲ ਦੀ ਹੁੰਦੀ ਸੀਗੀ।
0: ਓਕੇ।
2: ਤੇ ਇੱਕ ਉੱਥੋਂ ਦਾ ਮਤਲਬ ਥੋੜਾ ਜਿਹਾ ਰਾਜੇ ਦੇ ਆਯਾਸ਼ੀ ਬਹੁਤ ਹੁੰਦੀ ਸੀਗੀ।

0: ਤੁਹਾਨੂੰ ਪਤਾ ਹੋਣਾ ਸਟੋਰੀ ਵੀ ਉਹ ਜਿਹੜੀਆਂ ਕੁੜੀਆਂ ਸੀਗੀਆਂ ਉੱਥੋਂ ਮਤਲਬ ਸਮਝਦੇ ਤੁਸੀਂ ਗੱਲ ਨੂੰ
1: ਮਤਲਬ ਦਾਰੂ ਬੜੀ ਹਾਈ ਕੁਆਲਿਟੀ ਦੀ ਸੀ
0: ਬਾਹਲੀ ਹਾਈ ਕੁਆਲਿਟੀ ਦੀ ਸੀ ਤੇ ਸਪੈਸੀਫਿਕ ਰੇਟਸ ਹੁੰਦੇ ਸੀ ਉਹਦੇ
1: ਮਤਲਬ
0: ਜਿੱਦਾਂ ਹੁਣ ਆਪਣੇ ਹੁੰਦੇ ਆ ਨਾ ਵੀ ਬਹੁਤ ਹਾਈ ਕੁਆਲਿਟੀ ਦੀ ਦਾਰੂ ਮਿਲਦੀ ਆ
1: ਉਹਦਾ
0: ਸਪੈਸੀਫਿਕ ਰੇਟ ਹੁੰਦਾ ਉਸ ਟਾਈਮ ਮਹਾਰਾਜੇ ਦੇ ਟਾਈਮ ਉਹ ਦਾਰੂ ਮਿਲਦੀ ਸੀ ਉੱਥੇ
1: ਤੇ
0: ਇੱਕ ਉਹਦਾ ਦਾਰੂ ਨਾਲ ਰਿਲੇਟਡ ਹੈ ਤੇ ਇੱਕ ਉਹਦੇ ਮਤਲਬ ਉੱਥੋਂ ਉਹਦੇ ਸ਼ੌਂਕ ਉੱਦਾਂ ਦੇ ਸੀਗੇ ਮਹਾਰਾਜੇ ਦੇ ਤਾਂ ਕਰਕੇ ਉਹ ਦੋਵੇਂ ਚੀਜ਼ਾਂ ਨਾਲ ਇਹ ਕੰਪੈਰੀਜ਼ਨ ਹੁੰਦਾ
1: ਠੀਕ ਹੈ ਚਲੋ ਨਹੀਂ ਮੇਕ ਸੈਂਸ
0: ਦਾਰੂ ਨਾਲ ਹੁਸਨ ਦਾ ਕੰਪੈਰੀਜ਼ਨ ਹੁੰਦਾ ਉਸ ਚੀਜ਼ ਦਾ
1: ਬਾਲੇ ਲੋਕਾਂ ਨੂੰ ਪਤਾ ਨੀ ਹੈ ਨਾਭੇ ਹੁਣ ਜੇ ਪਟਿਆਲੇ ਪਿੱਕ ਦੀ ਆਪਾਂ ਪੁੱਛ ਲਈਏ ਹਰੇਕ ਬੰਦਾ ਕਵੇਗਾ ਯਾਰ ਪਟਿਆਲਾ ਪਿੱਕ ਇਹ ਹੈ ਪਟਿਆਲਾ ਪਿੱਕ ਗੋਆ ਬੱਟ ਨਾਭੇ ਦੀ ਦਾਰੂ ਜਾਂ ਨਾਭੇ ਦੀ ਬੋਤਲ ਬਾਹਲੀ ਮਸ਼ਹੂਰ ਨੀ ਹੋਈ ਲੱਗਦੀ ਥੋੜਾ ਹੈ ਚਲੋ ਥੈਂਕ ਯੂ ਮਚੋਰ ਜਿਹਾ ਰੀਜ਼ਨ ਹੈ ਸੋ ਨੰਬਰ ਹੈ ਆਪਣਾ 9056733337 ਏਅਰਪੋਰਟ ਰੋਡ ਅਤੇ ਮੇਫੀਲਡ ਦੇ ਕੋਰਨਰ ਤੇ ਬੜੀ ਹਾਈ ਐਂਡ ਬੜੀ ਟੌਪ ਦੀ ਲੋਕੇਸ਼ਨ ਮਾਸਟਰ ਜੂਲਰਸ ਨੇ ਖੋਲ੍ਹੀ ਹੈ ਨਵੇਂ ਪਲਾਜ਼ੇ 'ਚ ਏਅਰਪੋਰਟ ਮੇਫੀਲਡ 6231 ਮੇਫੀਲਡ ਰੋਡ ਤੁਸੀਂ ਮਾਸਟਰ ਜੂਲਰਸ 'ਤੇ ਪਹੁੰਚੋ ਗੇੜਾ ਮਾਰ ਕੇ ਆਓ ਅਤੇ ਤੁਸੀਂ ਆਪ ਕਹੋਗੇ ਨਵੀਂ ਯਾਰ ਇੰਨਾ ਲਗਜ਼ਰੀ ਸ਼ੋਰੂਮ ਬੱਲੇ ਬੱਲੇ ਬੱਲੇ ਬੱਲੇ ਫੱਟੀ ਚੱਕੇ ਪਏ ਆ ਮਾਸਟਰ ਜੂਲਰ ਵਾਲੇ ਨੇ ਫਿਰ ਸੋ ਜ਼ਰੂਰ ਕਾਲ ਕਰੋ ਜਾਂ ਪਹੁੰਚੋ
2: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565
1: ਹਾਂ ਕਿਆ ਬਾਤ ਹੈ ਤੁਸੀਂ ਜ਼ਰੂਰ ਯਾਰ ਯਾਦ ਰੱਖਿਆ ਕਰੋ ਸਾਡੇ ਸਤਵਿੰਦਰ ਬਾਈ ਜੀ ਨੂੰ ਮਿਸਟਰ ਸਿੰਘ ਪੀਜ਼ੇ ਨੇ ਵੀ ਕਮਾਲ ਕੀਤੀ ਪਈ ਹੈ ਮਿਸਟਰ ਸਿੰਘ ਪੀਜ਼ੇ ਨੇ ਡੀਲ ਭੇਜੀ ਮੈਨੂੰ ਐਸੀ 2 ਲਾਰਜ ਪੀਜ਼ੇ 4-4 ਟੋਪਿੰਗ 4 ਡਿਪ ਅਤੇ 2 ਲੀਟਰ ਕੋਕ ਫਰੀ ਸਿਰਫ $40 'ਚ ਚਾਲੀਆਂ ਦੇ ਵਿੱਚ 2 ਲਾਰਜ ਪੀਜ਼ੇ 4-4 ਟੋਪਿੰਗ 4 ਡਿਪ 2 ਲੀਟਰ ਕੋਕ ਦੀ ਬੋਤਲ ਵਾਹ ਬਈ ਵਾਹ ਇਹਨਾਂ ਦੀਆਂ 15-20 ਲੋਕੇਸ਼ਨਾਂ ਨੇ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ 905-504-1000 905-504-1000 ਇਹ ਦੂਜਾ ਜਿਹੜਾ ਗਾਣਾ ਸੀ ਜੀ ਚਨਾਬੀ ਦੀ ਬੋਤਲ ਦੀ ਗੱਲ ਹੋਈ ਹੈ ਆਪਣੇ ਮਾਝੇ ਦੀ ਮੋਮਬੱਤੀ ਸੀ ਪਰ ਮੈਂ ਲਾਤਾ ਸੀਗਾ ਯਾਰ ਕੱਲ ਹੋਰ ਕੋਈ ਹੈਗਾ ਨਾਭੇ ਦੀ ਬੋਤਲ ਦੇ ਉੱਤੇ ਕੋਈ ਗਾਣਾ ਵੀ ਨਹੀਂ ਯਾਰ ਹੈਗਾ ਇੱਧਰ ਸਤਿੰਦਰ ਨੇ ਗਾਣਾ ਬਣਾਤਾ ਨਾਭੇ ਦੀ ਬੋਤਲ ਸੋ ਨਾਭੇ ਦੀ ਬੋਤਲ ਉੱਤੇ ਹੋਰ ਕੋਈ ਗੀਤ ਜੇ ਹੁਣ ਲੱਭਦਾ ਤਾਂ ਲਾ ਦਿੰਦੇ ਹਾਂ ਤੁਸੀਂ ਕੋਈ ਦੱਸ ਦਿਓ ਮੇਰੇ ਖਿਆਲ 'ਚ ਤਾਂ ਕੋਈ ਹੋਰ ਆ ਨਹੀਂ ਰਿਹਾ ਕਿਸ ਦਾ ਆਇਆ
3: ਤਲਵਾਰ ਪੰਜਾਬੀ ਨੂੰ
1: ਹਾਂ
3: ਅੱਜ ਇੱਥੇ ਇਕੱਤਰਿਤ ਸਾਰੇ ਹੀ ਰੱਬ ਵਰਗੇ
1: ਇੱਕ ਸੈਕਿੰਡ ਜੀ ਇੱਕ ਸੈਕਿੰਡ ਦਿਓ
3: ਕਰ ਲੱਗਿਆ

ਕਹਿਣਾ ਤੇਰੇ, ਮੈਨੂੰ ਪਤਾ ਨੀ ਯਾਰ ਕਿਹਦੀ ਆਵਾਜ਼ ਹੈ, ਬਟ ਚਲੋ ਮੈਂ ਕਿਹਾ ਜੇ ਗੱਲ ਹੀ ਕੀਤੀ ਹੈ ਤਾਂ ਥੋੜੇ ਕੁਛ ਨਾ ਕੁਛ ਤੁਹਾਨੂੰ ਸੁਣਾ ਦਈਏ। ਤੁਸੀਂ ਵੀ ਕਹੋਗੇ ਨਵੀਂ ਯਾਰ ਗੱਲ ਤਾਂ ਕੀਤੀ, ਬਟ ਇੱਕੋ ਹੀ ਗਾਣਾ ਸੁਣਾਇਆ ਉਸ ਉੱਤੇ। ਸੋ ਨਾਭੇ ਦੀ ਬੋਤਲ ਮੈਨੂੰ ਲੱਗਦਾ ਨਹੀਂ ਬਾਹਲੀ ਕੋਈ ਮਸ਼ਹੂਰ ਹੋਈ ਹੈ, ਥੋੜੇ ਬਹੁਤੇ ਲੋਕਾਂ ਨੂੰ ਜਾਣਕਾਰੀ ਸੀਗੀ, ਤੇ ਬਾਕੀ ਗਾਣਾ ਵੀ ਇੱਕ ਅੱਧਾ ਹੀ ਬਣਿਆ ਹੋਇਆ। ਚਲੋ ਹੁਣ ਮੇ ਬੀ ਹਸਤਿੰਦਰ ਦੇ ਗਾਉਣ ਨਾਲ ਥੋੜੀ ਬਹੁਤੀ ਹੋਰ ਇਹ ਬੋਤਲ ਮਸ਼ਹੂਰ ਹੋ ਜਾਊਗੀ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ। ਬ੍ਰੈਂਪਟਨ ਕ੍ਰੈਮੇਟੋਰੀਅਮ, ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਨੂੰ ਯਾਦ ਰੱਖੋ, ਐਂਡ ਬ੍ਰੈਂਪਟਨ ਕ੍ਰੈਮੇਟੋਰੀਅਮ ਤੁਹਾਡੇ ਲਈ ਫਿਊਨਰਲ ਦੀ ਪ੍ਰੀ ਪਲੈਨਿੰਗ ਦੀ ਜਾਣਕਾਰੀ ਦੇ ਰਹੇ ਨੇ। ਫਿਊਨਰਲ ਨੂੰ ਤੁਸੀਂ ਪ੍ਰੀ ਪਲੈਨ ਕਰੋ, ਅੱਜ ਦਾ ਰੇਟ ਲੋਕ ਹੋ ਜਾਊਗਾ। ਸੋ ਫਿਊਨਰਲ ਦੀ ਪ੍ਰੀ ਪਲੈਨਿੰਗ ਲਈ ਨੰਬਰ ਇੱਕੋ ਇੱਕ ਹੈ, 905-458-2222, 905-458-2222। ਦੇਖੋ ਤੁਹਾਨੂੰ ਫਾਇਦਾ ਹੀ ਫਾਇਦਾ, ਅੱਜ ਦਾ ਰੇਟ ਜੇ ਲੋਕ ਹੋ ਰਿਹਾ ਤਾਂ ਤੁਹਾਡੇ ਲਈ ਤਾਂ ਯਾਰ ਵਧੀਆ ਗੱਲ ਆ। ਤੁਹਾਡਾ ਫਿਊਨਰਲ ਚਾਹੇ ਅੱਜ ਤੋਂ 50 ਸਾਲ ਬਾਅਦ ਹੋਵੇ, 70 ਸਾਲ ਬਾਅਦ ਹੋਵੇ, ਡਜ਼ਨਟ ਮੈਟਰ, ਤੁਹਾਨੂੰ ਰੇਟ ਅੱਜ ਦਾ ਮਿਲ ਜਾਣਾ ਤੇ ਬੈਨੀਫਿਟ ਬੜਾ ਹੁੰਦਾ ਇਸ ਚੀਜ਼ ਦਾ। ਸੋ ਨੰਬਰ ਹੈ 905-458-2222, 905-458-2222 ਦੇ ਉੱਤੇ ਤੁਸੀਂ ਜ਼ਰੂਰ ਯਾਦ ਰੱਖੋ, ਤੁਹਾਡੇ ਲਈ ਹਾਜ਼ਰ ਹੈ ਬ੍ਰੈਂਪਟਨ ਕ੍ਰੈਮੇਟੋਰੀਅਮ ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ। ਉਸ ਦੇ ਨਾਲ ਨਾਲ ਕਿਸੇ ਨੇ ਵੀ ਅਗਰ ਕੌਂਕਰੀਟ ਪਵਾਉਣੀ ਹੈ, ਮੈਨੂੰ ਅੱਜ ਹੀ ਮੈਸੇਜ ਆਇਆ, ਨਵੀਂ ਇੰਟਰਲੋਕਿੰਗ ਤੇ ਕੌਂਕਰੀਟ ਲਈ ਨੰਬਰ ਦਿਓ ਕੋਈ, ਉਹਦੇ ਲਈ ਕੁਲਵਿੰਦਰ ਧਾਲੀਵਾਲ ਬਾਈ ਜੀ ਨੂੰ ਫੋਨ ਤੁਸੀਂ ਕਰਨਾ। ਕੌਂਕਰੀਟ ਪਵਾਉਣੀ ਹੈ, ਇੰਟਰਲੋਕਿੰਗ ਕਰਵਾਉਣੀ ਹੈ, ਬੈਕਹੇਡ ਪੱਕੀ ਕਰਾਓ, ਡਰਾਈਵੇ ਨਵਾਂ ਬਣਵਾਓ, ਤੇ ਨੰਬਰ ਤੁਸੀਂ ਨੋਟ ਕਰ ਲਓ, ਕੁਲਵਿੰਦਰ ਧਾਲੀਵਾਲ, 647-526-2372, 647-526-2372।

0: ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577 416-671-0577
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਸਮਰ ਦਾ ਸੀਜ਼ਨ ਆ ਗਿਆ ਹੈ ਅਤੇ ਹੁਣ ਬੈਸਟ ਟਾਈਮ ਹੈ ਕੋਈ ਵੀ ਕੰਕਰੀਟ ਪਵਾਉਣ ਦੇ ਲਈ। ਅਗਰ ਤੁਸੀਂ ਕੰਕਰੀਟ ਪਵਾਉਣੀ ਚਾਹੁੰਦੇ ਹੋ ਤਾਂ ਬੈਸਟ ਚੋਇਸ ਕੰਕਰੀਟ 416-564-7855। ਐਗਰੀਗੇਟ ਕੰਕਰੀਟ, ਪਲੇਨ ਕੰਕਰੀਟ, ਬ੍ਰਾਂਡ ਨਿਊ ਡਰਾਈਵੇ ਬਣਵਾਉਣਾ, ਬ੍ਰਾਂਡ ਨਿਊ ਸਾਈਡਵਾਕ ਬਣਵਾਉਣਾ, ਅਗਰ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਕੰਕਰੀਟ ਪੈਟੀਓ ਅਤੇ ਕੰਕਰੀਟ ਸਟੈਪਸ ਲਗਵਾਉਣੇ ਨੇ 416-564-7855। ਲੀਗਲ ਬੇਸਮੈਂਟ ਵਿਦ ਸਿਟੀ ਪਰਮਿਟ ਬਣਵਾਉਣੀ ਹੈ ਤਾਂ ਵੀ ਯਾਦ ਰੱਖੋ ਬੈਸਟ ਚੋਇਸ ਕੰਕਰੀਟ 416-564-7855।
0: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565। ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।
1: ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ।
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।

0: ਕਿਆ ਮਾਤਾ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ, ਬੜੀ ਖੂਬਸੂਰਤ ਸ਼ਾਮ ਔਰ ਠੰਡੇ ਠੰਡੇ ਵੈਦਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਇੰਜੋਏ ਕਰ ਰਹੇ ਹੋ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਆਉਂਦਿਆਂ ਸਾਰ ਘੰਟੀ ਜਿੱਦਾਂ ਹੀ ਬੂਹਾ ਖੋਲਿਆ ਅਤੇ ਸੁੱਖ ਬਾਈ ਜੀ ਪ੍ਰਗਟ ਹੋ ਗਿਆ। ਸੋ 6885 ਟੋਮਕਨ ਰੋਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਲੈ ਕੇ ਸੁੱਖ ਬਾਈ ਜੀ ਪਹੁੰਚ ਚੁੱਕੇ ਨੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ।
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਆ ਰਿਹਾ ਤੇ ਪਰਿਵਾਰਾਂ ਦੇ ਲਈ ਪੂਰੀ ਤਿਆਰੀ ਅਸੀਂ ਕਰ ਲਈ ਆ ਵੀਕਐਂਡ ਦੇ ਲਈ, ਲੌਂਗ ਵੀਕਐਂਡ ਦੇ ਲਈ। ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਬੈਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਡਿਸਕਾਊਂਟ ਤਾਂ ਮਿਲਣੇ ਮਿਲਣੇ ਆ। ਵੱਡੇ ਵੱਡੇ ਤੁਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਤੋਂ ਮਿਸ ਨਾ ਕਰਿਓ, ਕਿਉਂਕਿ ਵੱਡੇ ਡਿਸਕਾਊਂਟ, ਵੱਡੇ ਤੋਹਫੇ ਮਿਲਣੇ ਆ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਡਿਸਕਾਊਂਟ ਤੋਹਫੇ ਤਾਂ ਮਿਲਦੇ ਹੀ ਆ 6885 ਟੋਮਕਨ ਰੋਡ ਦੇ ਉੱਪਰ। ਤੇ ਬਾਈ ਜੀ, ਕੁਈਨ ਸਾਈਜ਼ ਦੇ ਹਾਈਡ੍ਰੋਲਿਕ ਬੈੱਡ ਜਿਹਨਾਂ ਪਰਿਵਾਰਾਂ ਨੇ ਲੈਣਾ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 1200 ਦਾ ਆਉਂਦਾ, 299 ਦਾ। ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 299 ਦੇ ਵਿੱਚ, ਜੀ ਹਾਂ, ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 299 ਦਾ ਮਿਲੂਗਾ। ਤੇ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਜ਼ਰੂਰ ਇੱਕ ਚੱਕਰ ਲਾਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ
0: ਕਿਆ ਬਾਤ ਆ ਜੀ, 6885 ਟੋਮਕਨ ਰੋਡ, ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੁਸੀਂ ਆਉਣਾ ਨਾ ਭੁੱਲਿਓ, ਕਿਉਂਕਿ ਜਿੱਥੇ ਤੋਹਫੇ ਤੇ ਬਹੁਤ ਸਾਰੀ ਤੁਹਾਡੀ ਸੇਵਿੰਗ ਗ੍ਰੈਂਡ ਹੋਮ ਫਰਨੀਚਰ ਨੇ ਕਰਵਾ ਕੇ ਦੇਣੀ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਦੇ ਲਈ ਯਾਦ ਰੱਖਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।

0: ਸੋ ਬਿਲਕੁਲ ਜੀ, ਖਬਰਾਂ ਦਾ ਸਮਾਂ ਹੋ ਚੁੱਕਿਆ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਬਸ ਤੁਹਾਡੇ ਤੱਕ ਕੁਛ ਹੀ ਪਲਾਂ ਦੇ ਵਿੱਚ ਪਹੁੰਚ ਰਹੇ ਨੇ। ਐਕਚੁਲੀ ਮੈਨੂੰ ਲੱਗਦਾ ਕਿ ਸਾਡੀ ਕਾਲ ਲੱਗ ਚੁੱਕੀ ਆ, ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਦਾ ਸਾਰਾ ਦਰਮਦਾਰ ਲੈ ਕੇ ਤੁਹਾਡੇ ਤੱਕ ਪਹੁੰਚ ਚੁੱਕੇ ਨੇ। ਖਬਰਾਂ ਦੇ ਨਾਲ ਸਾਂਝ ਪਾਵਾਂਗੇ, ਉਸ ਤੋਂ ਬਾਅਦ ਰੇਡੀਓ ਉਡਾਨ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਸੋ ਹੁਣ ਚੱਲਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
1: ਜੀ, ਖਬਰਾਂ ਦਾ ਤਾਜ਼ਾ ਬੁਲੇਟਿਨ ਸੁਣਾ ਰਹੇ ਹਾਂ ਤੁਹਾਨੂੰ ਪੰਜਾਬੀ ਰਾਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤੇਲ ਦੀ ਵਰਤੋਂ ਘਟਾਉਣ, ਸੋਨੇ ਦੀ ਖਰੀਦ ਤੋਂ ਬਚਣ ਤੇ ਦਰਾਮਦ ਸਮਾਨ ਦਾ ਖਰਚਾ ਘੱਟ ਕਰਨ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਹੁਣ ਆਪਣੇ ਕੈਬਨਿਟ ਮੰਤਰੀਆਂ ਨੂੰ ਪੈਟਰੋਲ ਸਮੇਤ ਸਾਰੇ ਬੇਲੋੜੇ ਖਰਚਿਆਂ ਵਿੱਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ। ਚੰਗੇ ਘਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਖਰਚੇ ਘਟਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਦੇ ਮੱਦੇਨਜ਼ਰ ਸਾਰੇ ਮੰਤਰੀਆਂ ਨੂੰ ਖਰਚਿਆਂ ਵਿੱਚ ਕਟੌਤੀ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਸਰਕਾਰੀ ਸਾਧਨਾਂ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਆਪਣੇ ਕਾਫਲੇ ਦਾ ਆਕਾਰ ਅਤੇ ਵਿਦੇਸ਼ੀ ਦੌਰਿਆਂ ਨੂੰ ਘਟਾਉਣ ਦੀ ਵੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਕਈ ਮੰਤਰੀਆਂ ਨੇ ਇਸ ਸੰਬੰਧ ਵਿੱਚ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਤੇਲ ਦੀ ਖਪਤ ਘਟਾਉਣ ਅਤੇ ਵਧੇਰੇ ਸਮਝਦਾਰੀ ਨਾਲ ਖਰਚ ਕਰਨ ਦੀ ਅਪੀਲ ਕਰਨ ਤੋਂ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਵੀ ਆਪਣੇ ਕਾਫਲੇ ਦਾ ਆਕਾਰ ਘਟਾ ਦਿੱਤਾ ਅਤੇ ਇਸ ਨਾਲ ਭਾਜਪਾ ਦੇ ਕਈ ਮੁੱਖ ਮੰਤਰੀਆਂ ਤੇ ਹੋਰ ਆਗੂਆਂ ਨੂੰ ਵੀ ਅਜਿਹੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਿਦੇਸ਼ੀ ਯਾਤਰਾਵਾਂ ਘੱਟ ਕਰਨ ਦੀ ਅਪੀਲ ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਏਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਸੰਚਾਲਨ ਯਾਨੀ ਕਿ ਇੰਟਰਨੈਸ਼ਨਲ ਓਪਰੇਸ਼ਨਸ ਵਿੱਚ ਕਟੌਤੀ ਕਰਨ ਦਾ ਅਧਿਕਾਰਤ ਐਲਾਨ ਕੀਤਾ ਹੈ। ਏਅਰਲਾਈਨ ਨੇ ਕਈ ਰੂਟ ਉੱਤੇ ਉਡਾਣਾਂ ਦੀ ਗਿਣਤੀ ਨੂੰ ਤਬਦੀਲ ਕੀਤਾ ਹੈ ਤੇ ਅਗਸਤ 2026 ਤੱਕ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਈਰਾਨ ਅਮਰੀਕਾ ਤਣਾਅ ਤੇ ਹਾਰਮੋਜ਼ ਲਾਂਘੇ ਦੇ ਬੰਦ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ $107 ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਨੇ। ਇਸ ਨਾਲ ਏਅਰਲਾਈਨਸ ਦੇ ਮੁਨਾਫੇ ਉੱਤੇ ਭਾਰੀ ਅਸਰ ਪਿਆ ਹੈ। ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਸ ਨੇ ਨਾਗਰਿਕ ਉਡਾਣ ਮੰਤਰਾਲੇ ਨੂੰ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਸੀ ਕਿ ਜਹਾਜ਼ ਦੇ ਬਾਲਣ ਦੀਆਂ ਵਧਦੀਆਂ ਕੀਮਤਾਂ ਕਾਰਨ ਕਈ ਰੂਟਾਂ ਉੱਤੇ ਸੰਚਾਲਨ ਕਰਨਾ ਮੁਸ਼ਕਲ ਹੋ ਰਿਹਾ ਹੈ। ਦੇਸ਼ ਵਿੱਚ ਮਹਿੰਗਾਈ ਦੀ ਮਾਰ ਚੱਲ ਰਹੀ ਆਮ ਜਨਤਾ ਨੂੰ ਅੱਜ ਤੋਂ ਦੁੱਧ ਵੀ ਹੁਣ ਮਹਿੰਗਾ ਮਿਲੇਗਾ। ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ ਨੇ ਪੂਰੇ ਭਾਰਤ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ ₹2 ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ, ਜੋ ਕਿ ਅੱਜ ਭਾਰਤੀ ਸਮੇਂ ਮੁਤਾਬਕ 14 ਮਈ ਸਵੇਰ ਤੋਂ ਲਾਗੂ ਹੋ ਗਿਆ ਹੈ। ਇਹ ਵਾਧਾ ਤਾਜ਼ੇ ਦੁੱਧ ਦੇ ਸਾਰੇ ਪ੍ਰਮੁੱਖ ਪੈਕਟਾਂ ਉੱਤੇ ਲਾਗੂ ਹੋਵੇਗਾ। ਕੰਪਨੀ ਨੇ ਸਪਸ਼ਟ ਕੀਤਾ ਕਿ ਪਸ਼ੂਆਂ ਦੇ ਚਾਰੇ, ਪੈਕੇਜਿੰਗ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਦੁੱਧ ਦੇ ਉਤਪਾਦਨ ਅਤੇ ਸੰਚਾਲਨ ਦੀ ਕੁੱਲ ਲਾਗਤ ਵਿੱਚ ਕਾਫੀ ਇਜ਼ਾਫਾ ਹੋਇਆ। ਅਮੂਲ ਮੁਤਾਬਕ ਇਹ ਵਾਧਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਦੁੱਧ ਉਤਪਾਦਕ ਕਿਸਾਨਾਂ ਨੂੰ ਲਾਹੇਵੰਦ ਪਾ ਦਿੱਤਾ ਜਾ ਸਕੇ ਅਤੇ ਉਹਨਾਂ ਦੇ ਮੁਨਾਫੇ ਉੱਤੇ ਕੋਈ ਮਾੜਾ ਅਸਰ ਨਾ ਪਵੇ। ਕੰਪਨੀ ਨੇ ਦੱਸਿਆ ਕਿ ਕਿਸਾਨਾਂ ਦੇ ਖਰੀਦ ਮੁੱਲ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮੂਲ ਵਾਲਿਆਂ ਨੇ 1 ਮਈ ਨੂੰ ਦੁੱਧ ਦੀਆਂ ਕੀਮਤਾਂ ਵਿੱਚ ₹2 ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਅਮੂਲ ਤੋਂ ਫੌਰਨ ਬਾਅਦ ਪੰਜਾਬ ਵਿੱਚ ਵੀ ਦੁੱਧ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਕੰਪਨੀ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਤੇ ਵੇਰਕਾ ਨੇ ਵੀ ₹2 ਪ੍ਰਤੀ ਲੀਟਰ ਤੱਕ ਦੇ ਵਾਧੇ ਦਾ ਐਲਾਨ ਕੀਤਾ ਜੋ ਅੱਜ ਸਵੇਰੇ ਤੋਂ ਲਾਗੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ ਵੱਖ ਸ਼ਹਿਰਾਂ ਲਈ ਸੀਨੀਅਰ ਆਗੂਆਂ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ। ਇਸ ਤਹਿਤ ਕੁਝ ਚੋਣਵੇਂ ਐਲਾਨ ਜੋ ਕੀਤੇ ਗਏ ਨੇ, ਉਸ ਤਹਿਤ ਮੋਹਾਲੀ ਨਗਰ ਨਿਗਮ ਲਈ ਮਹੇਸ਼ ਇੰਦਰ ਸਿੰਘ ਗਰੇਵਾਲ, ਸ੍ਰੀ ਆਨੰਦਪੁਰ ਸਾਹਿਬ ਨੰਗਲ ਤੇ ਕੀਰਤਪੁਰ ਸਾਹਿਬ ਨਗਰ ਕੌਂਸਲ ਲਈ ਡਾਕਟਰ ਦਲਜੀਤ ਸਿੰਘ ਚੀਮਾ, ਨਗਰ ਕੌਂਸਲ ਪਾਇਲ ਲਈ ਸ਼ਰਨਜੀਤ ਸਿੰਘ ਢਿੱਲੋਂ, ਨਗਰ ਕੌਂਸਲ ਰਾਏਕੋਟ ਲਈ ਹੀਰਾ ਸਿੰਘ ਗਾਬੜੀਆ, ਮਹਿੰਦਰ ਸਿੰਘ ਕੇਪੀ ਨੂੰ ਨਗਰ ਕੌਂਸਲ ਕਰਤਾਰਪੁਰ ਤੇ ਕੁਲਵੰਤ ਸਿੰਘ ਮੰਨਣ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਜਾਬ ਦੀ ਸਿਆਸਤ ਵਿੱਚ ਖੂਰ ਹਿਲਜੁਲ ਦੀ ਚਰਚਾ ਵੀ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਜੋ ਨਵਾਂ ਬਣਿਆ ਸੀ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ, ਉਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸੁਰਜੀਤ ਸਿੰਘ ਰੱਖੜਾ ਦੇ ਹੁਣ ਆਮ ਆਦਮੀ ਪਾਰਟੀ ਵੱਲ ਆਉਣ ਦੀਆਂ ਕਿਆਸ ਰਾਈਆਂ ਉੱਤੇ ਮੋਹਰ ਲੱਗਦੀ ਹੋਈ ਵਿਖਾਈ ਦੇ ਰਹੀ ਹੈ। ਉਹਨਾਂ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਖੁਦ ਵੀ ਮੰਨਿਆ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਹਾਈਕਮਾਂਡ ਨਾਲ ਉੱਚ ਪੱਧਰੀ ਗੱਲਬਾਤ ਅਖੀਰਲੇ ਦੌਰ ਵਿੱਚ ਚੱਲ ਰਹੀ ਹੈ। ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ ਦਾ ਅਜਿਹਾ ਚਿਹਰਾ ਰਹੇ ਨੇ ਜਿਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਮੰਨਿਆ ਜਾਂਦਾ ਰਿਹਾ। ਉਹਨਾਂ ਨੇ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਜਲ ਸਪਲਾਈ ਵਰਗੇ ਅਹਿਮ ਮੰਤਰਾਲੇ ਸੰਭਾਲੇ ਸਨ। ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਅੰਦਰ ਪੈਦਾ ਹੋਏ ਮਤਭੇਦ ਤੋਂ ਬਾਅਦ ਰੱਖੜਾ ਬਾਗੀ ਸੁਰ ਪਣਾ ਗਏ ਸਨ ਅਤੇ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜ ਗਏ ਸਨ। ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਉਹ ਛੇਤੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਅਤੇ ਹੁਣ ਲਗਭਗ ਇਸ ਗੱਲ ਦੀ ਪੁਸ਼ਟੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਰੱਖੜਾ ਜਲਦੀ ਹੀ ਆਮ ਆਦਮੀ ਪਾਰਟੀ ਵਿੱਚ ਅਧਿਕਾਰਤ ਤੌਰ ਤੇ ਨਜ਼ਰ ਆ ਸਕਦੇ ਨੇ। ਪਟਿਆਲਾ ਪੈਗ ਕਾਫੀ ਜ਼ਿਆਦਾ ਮਸ਼ਹੂਰ ਹੈ ਪਰ ਹੁਣ ਪਟਿਆਲੇ ਵਿੱਚ ਬ੍ਰਾਂਡ ਦੀ ਸ਼ਰਾਬ ਦੇ ਨਕਲੀ ਕਾਰੋਬਾਰ ਦਾ ਖੁਲਾਸਾ ਹੋਇਆ। ਹਾਲ ਹੀ ਵਿੱਚ 3 ਵੱਖ-ਵੱਖ ਮਾਮਲੇ ਵਿੱਚ ਬਰਾਮਦ ਹੋਈਆਂ ਨਕਲੀ ਅਤੇ ਮੁੜ ਭਰੀਆਂ ਯਾਨੀ ਕਿ ਰੀਫਿਲ ਸ਼ਰਾਬ ਦੀਆਂ ਬੋਤਲਾਂ ਦੀ ਮੁੱਢਲੀ ਜਾਂਚ ਇੱਕ ਡੂੰਘੇ ਗੱਠਜੋੜ ਵੱਲ ਇਸ਼ਾਰਾ ਕਰਦੀ ਹੈ। ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁਝ ਮਹਿੰਗੇ ਬ੍ਰਾਂਡਡ ਸਕੌਚ ਅਤੇ ਸਿੰਗਲ ਮਾਲਟ ਬੋਤਲਾਂ ਵਿੱਚ ਨਾਜਾਇਜ਼ ਸ਼ਰਾਬ ਹੋਣ ਦਾ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਜਾਂਚ ਕਰ ਰਹੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਮੁਲਜ਼ਮ ਜੌਨੀ ਵਾਕਰ ਬਲੈਕ ਲੇਬਲ, ਬਲੈਕ ਡੌਗ, ਗੋਲਡ ਰਿਜ਼ਰਵ ਅਤੇ 100 ਪਾਈਪਰਸ ਵਰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰਦੇ ਸਨ ਅਤੇ ਉਹਨਾਂ ਵਿੱਚ ਘਟੀਆ ਦਰਜੇ ਦੀ ਦਾਰੂ ਭਰ ਦਿੰਦੇ ਸਨ। ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਾਰ ਜਦੋਂ ਉਹਨਾਂ ਕੋਲ ਕੁੱਝ ਮਾਤਰਾ ਇਕੱਠੀ ਹੋ ਜਾਂਦੀ ਸੀ ਤਾਂ ਉਹ ਉਹਨਾਂ ਨੂੰ ਚੰਡੀਗੜ੍ਹ ਤੋਂ ਲਿਆਂਦੇ ਸਸਤੇ ਬ੍ਰਾਂਡਾਂ ਜਾਂ ਹੋਰ ਵੀ ਕਿਸੇ ਉਪਲਬਧ ਸ਼ਰਾਬ ਨਾਲ ਭਰ ਦਿੰਦੇ ਸਨ। ਪਟਿਆਲਾ ਆਬਕਾਰੀ ਵਿਭਾਗ ਵੱਲੋਂ ਇਸ ਬਾਰੇ ਪਤਾ ਲੱਗਣ ਉੱਤੇ 3 FIR ਦਰਜ ਕੀਤੀਆਂ ਗਈਆਂ ਨੇ। ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼ ਨਕਲੀ ਅਤੇ ਸਮਗਲਿੰਗ ਰਾਹੀਂ ਲਿਆਂਦੀ ਸ਼ਰਾਬ ਜ਼ਬਤ ਕੀਤੀ ਗਈ ਹੈ। ਇਹ ਕਾਰਵਾਈ ਪਹਿਲਾਂ ਤੋਂ ਇਕੱਠੀ ਕੀਤੀ ਖੁਫੀਆ ਜਾਣਕਾਰੀ ਅਤੇ ਵੱਖ ਵੱਖ ਏਜੰਸੀਆਂ ਦੇ ਤਾਲਮੇਲ ਤਹਿਤ ਕੀਤੀਆਂ ਗਈਆਂ ਨੇ। ਪਰ ਇਸ ਨਕਲੀ ਸ਼ਰਾਬ ਦੇ ਕਾਰੋਬਾਰ ਦਾ ਖੁਲਾਸਾ ਹੋਣ ਤੋਂ ਬਾਅਦ ਇੱਕ ਵੱਡਾ ਹੜਕੰਪ ਮਚਿਆ ਹੋਇਆ। ਹੁਣ ਤੁਹਾਨੂੰ ਬਿਲਕੁਲ ਤਾਜ਼ਾ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਮੌਸਮ ਦੀ। ਪਿਛਲੇ ਕੁਝ ਦਿਨ ਤੋਂ ਗਰਮੀ ਇੱਕ ਵਾਰ ਫੇਰ ਤੇਜ਼ ਹੋ ਰਹੀ ਸੀ ਤੇ ਬੀਤੀ ਸ਼ਾਮ ਪੰਜਾਬ ਦੇ ਮੌਸਮ ਵਿੱਚ ਮੁੜ ਤਬਦੀਲੀ ਵੇਖੀ ਗਈ ਹੈ। ਕਈ ਇਲਾਕਿਆਂ ਵਿੱਚ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਨੇ, ਮੀਂਹ ਵੀ ਪਿਆ ਅਤੇ ਤਾਪਮਾਨ ਵਿੱਚ ਕਮੀ ਦਰਜ ਹੋਈ ਹੈ। ਕਈ ਇਲਾਕਿਆਂ ਵਿੱਚ ਦੇਰ ਰਾਤ ਤੱਕ ਵੀ ਕਾਲੇ ਬੱਦਲ ਛਾਏ ਹੋਏ ਸਨ। ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਕਿਹਾ ਗਿਆ ਹੈ ਕਿ 13 ਮਈ ਤੋਂ 17 ਮਈ ਤੱਕ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਪਰ ਨਾਲ ਦੀ ਨਾਲ ਲੂ ਯਾਨੀ ਕਿ ਹੀਟ ਵੇਵ ਚੱਲਣ ਦੀ ਵੀ ਸੰਭਾਵਨਾ ਦੱਸੀ ਗਈ ਹੈ। ਕਈ ਇਲਾਕਿਆਂ ਵਿੱਚ ਗਰਜ ਚਮਕ ਦੇ ਨਾਲ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਭਾਰਤੀ ਸਮੇਂ ਮੁਤਾਬਕ 14 ਮਈ ਨੂੰ ਵੀ ਤੇਜ਼ ਹਵਾਵਾਂ ਤੇ ਗਰਜ ਚਮਕ ਦਾ ਅਸਰ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਵਿਖਾਈ ਦੇਵੇਗਾ, ਖਾਸ ਕਰਕੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਆਸ ਦੱਸੀ ਗਈ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨ ਯਾਨੀ ਕਿ 15 ਤੇ 16 ਮਈ ਲਈ ਪੂਰੇ ਪੰਜਾਬ ਵਿੱਚ ਮੌਸਮ ਪੱਧਰਾ ਰਹਿਣ ਅਤੇ 17 ਮਈ ਤੋਂ ਮੁੜ ਗਰਮੀ ਦਾ ਕਹਿਰ ਵਧਣ ਦੀ ਵੀ ਗੱਲ ਆਖੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਪੰਜਾਬ ਵਿੱਚ ਲੰਘੇ ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਨੇ ਤੇ ਹਮੇਸ਼ਾ ਦੀ ਤਰ੍ਹਾਂ ਪਹਿਲੇ ਤਿੰਨ ਸਥਾਵਾਂ ਉੱਤੇ ਕੁੜੀਆਂ ਹੀ ਆਈਆਂ ਨੇ, ਪਰ ਇਹਨਾਂ ਵਿੱਚ ਵੀ ਇੱਕ ਬੱਚੀ ਨੇ ਇਤਿਹਾਸ ਰਚ ਦਿੱਤਾ। ਮਾਨਸਾ ਦੀ ਸੁਪਨੀਤ ਕੌਰ ਨੇ 12ਵੀਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਵਿੱਚ 500 ਵਿੱਚੋਂ 500 ਨੰਬਰ ਯਾਨੀ ਕਿ 100% ਨੰਬਰ ਲੈ ਕੇ ਇਤਿਹਾਸ ਰਚ ਦਿੱਤਾ। ਇਸੇ ਤਰ੍ਹਾਂ CBSE ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿੱਚ ਵੀ ਕੁੜੀਆਂ ਹੀ ਮੋਹਰੇ ਰਹੀਆਂ ਨੇ। ਦੇਸ਼ ਅੰਦਰ ਸੋਨਾ ਚਾਂਦੀ ਖਰੀਦਣਾ ਹੋਰ ਮਹਿੰਗਾ ਹੋ ਜਾਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਦਰਾਮਦ ਡਿਊਟੀ 6.4 ਤੋਂ 15% ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਝੋਨੇ ਦੇ MSP ਯਾਨੀ ਕਿ ਘੱਟੋ ਘੱਟ ਸਮਰਥਨ ਮੁੱਲ ਵਿੱਚ 72 ਰੁਪਏ ਦਾ ਵਾਧਾ ਕੀਤਾ ਅਤੇ ਕੁੱਲ ਬਣਾ ਕੇ ਕੇਂਦਰੀ ਕੈਬਨਿਟ ਨੇ ਸੋਨੀ ਦੀਆਂ 14 ਫਸਲਾਂ ਦਾ ਸਮਰਥਨ ਮੁੱਲ ਵਧਾਇਆ ਹੈ। ਪਿਛਲੇ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੋਂ ਬਾਅਦ CBI ਵੱਲੋਂ ਪੰਜਾਬ ਬਿਜ਼ਨਸ ਬਿਊਰੋ ਦੇ ਮੋਹਾਲੀ ਸਥਿਤ ਹੈੱਡਕੁਆਰਟਰ ਨਾਲ ਜੁੜੇ ਰਿਸ਼ਵਤ ਤੇ ਹੋਰ ਗੜਬੜੀ ਦੇ ਮਾਮਲੇ ਵਿੱਚ ਜੋ ਕਾਰਵਾਈ ਆਰੰਭੀ ਗਈ ਸੀ ਉਸ ਤਹਿਤ DGP ਵਿਜੀਲੈਂਸ ਦੇ ਲੀਡਰ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ। ਨੀਟ ਐਗਜ਼ਾਮ ਪੇਪਰ ਲੀਕ ਮਾਮਲਾ ਇਸ ਵੇਲੇ ਪੂਰੇ ਦੇਸ਼ ਵਿੱਚ ਭਖਿਆ ਹੋਇਆ ਅਤੇ ਪੇਪਰ ਲੀਕ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ CBI ਵੱਲੋਂ ਦੇਸ਼ ਭਰ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਵੱਖ ਵੱਖ ਸ਼ਹਿਰਾਂ ਤੋਂ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗੁਰਦਾਸਪੁਰ ਵਿਖੇ ਜ਼ਮੀਨ ਕਾਰਨ ਇੱਕ ਹੋਰ ਪਰਿਵਾਰਕ ਝਗੜੇ ਦਾ ਵੱਡਾ ਮਾਮਲਾ ਸਾਹਮਣੇ ਆਇਆ। ਗੁਰਦਾਸਪੁਰ ਵਿਖੇ ਪਿੰਡ ਨਨਕੋਟ ਜੋ ਕਿ ਕਾਹਨੂਵਾਲ ਅਧੀਨ ਪੈਂਦਾ, ਉੱਥੇ ਇੱਕ ਵਿਅਕਤੀ ਨੇ ਆਪਣੇ ਹੀ ਭਰਾ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਚ ਖੁਦ ਥਾਣੇ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। 107 ਸੀਟਾਂ ਵਾਲੇ ਵਿਜੇ ਨੂੰ ਤਾਮਿਲਨਾਡੂ ਦੀ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟਿੰਗ ਵਿੱਚ 146 ਵਿਧਾਇਕਾਂ ਦਾ ਸਮਰਥਨ ਮਿਲਿਆ ਤੇ ਨਵੇਂ ਬਣੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਕੋਲ ਬਹੁਮਤ ਸਾਬਿਤ ਹੋ ਗਿਆ। ਕਾਂਗਰਸ ਖੱਬੇ ਪੱਖੀਆਂ ਦੇ ਨਾਲ ਅੰਨਾ DMK ਦੇ ਬਾਗੀਆਂ ਦੀ ਵੀ ਉਹਨਾਂ ਨੂੰ ਹਮਾਇਤ ਮਿਲੀ ਹੈ। IPL ਦੇ ਲੰਘੇ ਕੱਲ ਹੋਏ ਮੈਚ ਵਿੱਚ ਬੈਂਗਲੁਰੂ ਨੇ ਕੋਲਕਾਤਾ ਨੂੰ 6 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ ਪਹਿਲੇ 2 ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। IPL ਵਿੱਚ ਅੱਜ ਧਰਮਸ਼ਾਲਾ ਵਿਖੇ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਦੇ ਨਾਲ ਹੋਣਾ। ਪੰਜਾਬ ਕਿੰਗਸ ਲਈ ਮੁਕਾਬਲਾ ਜਿੱਤਣਾ ਬੇਹੱਦ ਜ਼ਰੂਰੀ ਹੈ ਅਤੇ ਟੂਰਨਾਮੈਂਟ ਦੇ ਪਹਿਲੇ 4 ਸਥਾਨਾਂ ਪਲੇਆਫ ਵਿੱਚ ਪਹੁੰਚਣ ਲਈ ਪੰਜਾਬ ਦੀ ਟੀਮ ਨੂੰ ਅੱਜ ਇਹ ਮੈਚ ਜਿੱਤਣਾ ਜ਼ਰੂਰੀ ਹੋਵੇਗਾ। ਪੰਜਾਬ ਦੀ ਟੀਮ ਆਪਣੇ ਪਿਛਲੇ 4 ਮੈਚ ਲਗਾਤਾਰ ਹਾਰ ਕੇ ਇਸ ਵੇਲੇ 4th ਸਥਾਨ ਉੱਪਰ ਆ ਚੁੱਕੀ ਹੈ।
2: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 PC ਆਪਟੀਮਮ ਪੁਆਇੰਟਸ ਹਾਸਲ ਕਰੋ। ਔਰ PC ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
3: ਬਿਲਕੁਲ 0।
4: ਤੁਸੀਂ ਹੋ ਕੌਣ?
2: ਹੋਲਸੇਲ ਕਲੱਬ ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। PC ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ
5: ਹੈ। ਹੋਲਸੇਲ ਕਲੱਬ ਹੋਲ ਲੋਟ ਆਫ ਵੈਲਿਊ।
6: Thanks for being the designated driver. My turn's next week.
7: You're the best.
6: Hey, DD, can I buy you a pop?
8: All good, guys.
6: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਉਹਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: Meet Kaur at 647-539-4499.
0: Dream Home Appliances.
4: First mortgage, second mortgage, ya phir hove loan. Socho na bas, bilkul bhi hune mila phone.
3: Meet Kaur at 647-539-4499.
4: Akal Mortgage.
1: Tusi sun rahe ho Radio Udaan Club Sandhu de naal. ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
6: ਮਿੱਟੀ ਚੁਗਦੀ ਫਸਲ ਸੱਚ ਹੈ
5: ਗੁਰੂ ਦੀ ਬਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ, ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਕਿਆ ਬਾਤ ਹੈ ਜੀ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਐਮ 530 ਤੋਂ ਪ੍ਰਾਪਤ ਸੰਧੂ ਨਾਲ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਇੰਜੋਏ ਘੱਟ ਅਤੇ ਅੱਜ ਮੈਨੂੰ ਲੱਗਦਾ ਕਿ ਨਿੱਘੇ ਹੋਣ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਸ਼ਾਮ ਬਹੁਤ ਠੰਡੀ ਆ। ਸੋ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਗਏ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਤਾਂ ਸਟੂਡੀਓ ਦੇ ਘੜੇ ਦੇ ਮੁਤਾਬਿਕ 9:08 ਹੋ ਚੁੱਕੇ ਨੇ। ਸੋ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ ਔਰ ਖੂਬਸੂਰਤ ਸੁਨੇਹੇ ਤੁਹਾਡਾ ਰੂਬਰੂ ਕਰਾਂਗੇ, ਔਰ ਖੂਬਸੂਰਤ ਜਿਹੇ ਚਿਹਰੇ ਤੁਹਾਡਾ ਰੋਜ਼ ਕੋਈ ਨਾ ਕੋਈ ਪਿਆਰਾ ਸੱਜਣ ਸਾਡੇ ਸਟੂਡੀਓ ਦੇ ਵਿੱਚ ਤਸ਼ਰੀਫ ਲੈ ਕੇ ਪਹੁੰਚ ਜਾਂਦਾ। ਸੋ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਵੀ। ਸੋ 905-673-3337 ਕਿਆ ਬਾਤ ਹੈ। ਸੋ ਜ਼ਿੰਦਗੀ ਬੜੀ ਖੂਬਸੂਰਤ ਆ, ਸੋ ਝੱਟ ਟਪਾਇਆ ਲੰਘ ਜਾਵੇ ਉਹ ਝੱਟ। ਸੋ ਕਿਆ ਬਾਤ ਹੈ, ਇਹ ਦੇਖੋ ਇੱਦਾਂ ਦੇ ਸ਼ਬਦ ਕਈ ਵਾਰੀ ਤੁਹਾਡੇ ਮੂੰਹ 'ਚੋਂ ਆਪਣੇ ਆਪ ਆ ਜਾਂਦੇ। ਝਟਕ ਖਲੋ ਜਾ, ਝਟਕ ਖਲੋ ਜਾ, ਝੱਟ ਬਿੰਦ ਘੜੀ ਪਲ। ਸੋ 905-673-3337 ਕਿਉਂ ਨਾ ਅੱਜ ਫਿਰ ਆਪਾਂ ਇੱਦਾਂ ਦੀਆਂ ਗੱਲਾਂ ਬਾਤਾਂ ਕਰ ਲਈ ਸ਼ਬਦਾਂ ਦੀ, ਪੰਜਾਬ ਜਿਹੜੇ ਪੰਜਾਬੀ ਦੇ ਸ਼ਬਦ ਆ ਐਸੇ ਸ਼ਬਦ ਕੋਸ਼, ਸੋ ਉਹਨਾਂ ਦੀ ਗੱਲਾਂ ਬਾਤਾਂ ਕਰ ਲਈ ਕਿ ਕੁਛ ਹੋਰ ਕਰੀਏ ਕਿ ਗਾਣਾ ਜਾਣਾ ਚੱਲੀਏ ਅੱਜ ਫਿਰ ਕੋਈ ਮਿਊਜ਼ਿਕ ਮਿਊਜ਼ਿਕ ਮਿਊਜ਼ਿਕ ਹੋ ਜਾਏ। ਤੁਸੀਂ ਕੀ ਕਹਿੰਦੇ ਹੋ? ਅੱਜ ਹਲਕਾ ਫੁਲਕਾ ਜਿਹਾ ਮਿਊਜ਼ਿਕ ਦੁਗਾਣੇ ਮੈਂ ਅੱਜ ਨਾ ਸੁਣਦਾ ਆ ਰਿਹਾ ਸੀਗਾ, ਪਰ ਮੈਂ ਇੱਕ ਸ਼ਖਸ ਦਾ ਦੁਗਾਣਾ ਸੁਣ ਰਿਹਾ ਸੀ, ਪਰ ਨਾਲ ਬੈਠੇ ਸੱਜਣ ਨੇ ਕਿਹਾ ਕਿ ਤੈਨੂੰ ਪਤਾ ਕਿ ਕਿਹੜੇ ਸਿੰਗਰ ਨੇ ਅੱਜ ਤੱਕ ਦੁਗਾਣੇ ਗਾਏ ਹੀ ਨਹੀਂ? ਤੁਹਾਨੂੰ ਕੋਈ ਐਸਾ ਸਿੰਗਰ ਯਾਦ ਆ ਜਿਹਦੇ ਦੁਗਾਣੇ ਹੀ ਨਹੀਂ ਗਾਏ, ਜਿਹਨੇ ਅੱਜ ਤੱਕ ਜਿਹਨੇ ਕਿਸੇ ਜੋੜੀ 'ਚ ਨਹੀਂ ਗਾਇਆ, ਜਿੰਨੇ ਗਾਣੇ ਆਏ ਸੋਲੋ ਹੀ ਆਏ, ਜਿੰਨਾ ਮਿਊਜ਼ਿਕ ਆਇਆ ਸੋਲੋ ਹੀ ਆਇਆ, ਤੁਹਾਨੂੰ ਕੋਈ ਐਸਾ ਸਿੰਗਰ ਯਾਦ ਆ ਜਿਹਨੇ ਇਕੱਲੇ ਹੀ ਗਾਣੇ ਗਾਏ? ਬਸ ਉਹਨੇ ਕਿਹਾ ਕਿ ਨਾ ਆਪਾਂ ਨਹੀਂ ਦੁਗਾਣਾ ਗਾਉਣਾ, ਆਪਾਂ ਤਾਂ ਬਸ ਇੱਦਾਂ ਹੀ ਚੱਲਣਾ। ਕੋਈ ਐਸਾ ਸਿੰਗਰ ਹੈ? 905-673-3337 ਅੱਜ ਫਿਰ ਮਿਊਜ਼ਿਕੋ ਮਿਊਜ਼ਿਕ ਹੀ ਹੋ ਲੈਂਦੇ ਆ, ਕਿਉਂਕਿ ਬਾਹਰ ਮੌਸਮ ਹੈਗਾ ਠੰਡਾ ਅਤੇ ਆਪਾਂ ਥੋੜ੍ਹਾ ਜਿਹਾ ਨਿੱਘਾ ਕਰ ਦਈਏ ਮਿਊਜ਼ਿਕ ਦੇ ਲਵਰਾਂ ਨੂੰ, ਅੱਜ ਖੁਸ਼ ਕਰਦੀ। ਹਮੇਸ਼ਾ ਗਿਲੇ ਸ਼ਿਕਵੇ ਰਹਿੰਦੇ ਕਿ ਮਿਊਜ਼ਿਕ ਘੱਟ ਲੱਗਦਾ, ਗੱਲਾਂ ਬਾਤਾਂ ਜ਼ਿਆਦਾ ਹੋ ਜਾਂਦੀਆਂ, ਸੋ ਮਿਊਜ਼ਿਕ ਨੂੰ ਸਮਾਂ ਨਹੀਂ ਲੱਭਦਾ। ਸੋ ਅੱਜ ਸਮਾਂ ਲੱਭ ਗਿਆ ਅਤੇ ਸਮਾਂ ਮਿਲ ਗਿਆ ਜਾਂ ਸਮਾਂ ਲੱਗ ਗਿਆ, 905-673-3337 ਤੁਹਾਨੂੰ ਕਿਹੜਾ ਐਸਾ ਗਾਇਕ ਲੱਗਦਾ ਕਿ ਜਿਹਨੇ ਅੱਜ ਤੱਕ ਦੁਗਾਣਾ ਨਹੀਂ ਗਾਇਆ, ਮਤਲਬ ਕਿ ਡਿਊਟ ਨਹੀਂ ਗਾਇਆ? ਯੂ ਨੋ ਐਨੀ ਆਫ ਸਿੰਗਰ? ਓ ਮੈਂ ਐਨੀ ਸਿੰਗਰ ਤੁਹਾਨੂੰ ਪਤਾ ਕੋਈ? ਕਈ ਵਾਰੀ ਬਹੁਤ ਪੜ੍ਹੇ ਲਿਖੇ ਵੀ ਸੁਣਦੇ ਆ, ਕਈ ਵਾਰੀ 2-4 ਅੱਖਰ ਇੰਗਲਿਸ਼ ਦੇ ਵਿੱਚ ਸੁੱਟ ਦੇਣੇ ਚਾਹੀਦੇ ਜਿੰਨੀ ਕਾਉਂਦੀ ਆ। ਸੋ ਐਸਾ ਕੋਈ ਸਿੰਗਰ ਤੁਹਾਨੂੰ ਯਾਦ ਹੋਵੇ, ਸੋਚੋ ਦਿਮਾਗ ਦੀਆਂ ਫਿਰਕੀਆਂ ਘੁਮਾਓ ਕਿ ਜਿਹਨੇ ਅੱਜ ਤੱਕ ਡਿਊਟ ਗਾਣਾ ਨਾ ਗਾਇਆ ਹੋਵੇ। ਅਤੇ ਵੈਸੇ ਦੂਜੇ ਪਾਸੇ ਚੱਲੀਏ, ਕਿਤਾਬ ਦਾ ਦੂਜਾ ਪਾਸਾ, ਸਭ ਤੋਂ ਵਧੀਆ ਡਿਊਟ ਜੋੜੀ ਤੁਹਾਨੂੰ ਕਿਹੜੀ ਲੱਗਦੀ ਆ ਅੱਜ ਤੱਕ ਦੀ ਸਭ ਤੋਂ ਡਿਊਟ ਜੋੜੀ? ਮਾਡਰਨ ਵੀ ਅਤੇ ਪੁਰਾਣੇ ਜੇ ਆਪਾਂ ਚੱਲੀਏ ਥੋੜ੍ਹਾ ਜਿਹਾ, ਕਿਉਂਕਿ ਉਹਨਾਂ ਨੂੰ ਵੀ ਨਾ ਛੱਡ ਸਕਦੇ, ਉਹ ਤਾਂ ਗੋਲਡ ਟਾਈਮ ਆਪਣਾ। ਸੋ ਗੋਲਡ ਨੂੰ ਕਿਵੇਂ ਛੱਡ ਦਾਂਗੇ? ਉਹ ਤਾਂ ਗੋਲਡ ਵੀ ਛੱਡੋ, ਤਾਂ ਡਾਇਮੰਡ ਬਣ ਗਿਆ। ਸੋ ਸਭ ਤੋਂ ਖੂਬਸੂਰਤ ਤੁਹਾਡੀ ਪਸੰਦੀਦਾ ਜੋੜੀ ਜਿਹੜੇ ਤੁਹਾਨੂੰ ਲੱਗਿਆ ਹੋਵੇ ਕਿ ਬਈ ਵਾਹ, ਇਹਨੇ ਤਾਂ ਫੱਟੇ ਚੱਕਤੇ ਸੀ, ਇਹਨੇ ਤਾਂ ਇੱਕ ਯੁੱਗ ਪਲਟਤਾ ਸੀ, ਆਹ ਦੁਗਾਣਾ ਜੋੜੀ ਸੁਣਿਆ ਹੀ ਕਹਿੰਦੇ ਭੰਗੜੇ ਪੈਣ ਲੱਗ ਜਾਂਦੇ ਆ। ਦੂਜੇ ਪਾਸੇ ਐਸਾ ਕਿਹੜਾ ਸਿੰਗਰ ਆ, ਐਸਾ ਕਿਹੜਾ ਸਿੰਗਰ, ਹਾਂ ਆਪਾਂ ਸਿੰਗਰ ਵੀ ਗਾਇਕਾ ਵੀ ਕਹਿ ਸਕਦੇ ਹਾਂ, ਐਸੀ ਕਿਹੜੀ ਗਾਇਕਾ ਜਿਹਨੇ ਅੱਜ ਤੱਕ ਡਿਊਟ ਹੀ ਨਹੀਂ ਗਾਇਆ, ਸੋਲੋ ਹੀ ਗਾਏ ਆ? ਕੋਈ ਹੈ ਤੁਹਾਡੀ ਨਜ਼ਰ ਦੇ ਵਿੱਚ? 905-673-3337 ਕੋਈ ਆ ਰਿਹਾ ਤੁਹਾਡੇ ਦਿਮਾਗ ਦੇ ਵਿੱਚ, ਤੁਹਾਨੂੰ ਲੱਗਦਾ ਹੋਵੇ ਕਿ ਬਈ ਇਹਨੇ ਤਾਂ ਅੱਜ ਤੱਕ ਕੋਈ ਡਿਊਟ ਗਾਇਆ ਹੀ ਨਹੀਂ ਆ? ਜਾਂ ਦੂਜੇ ਪਾਸੇ ਸਭ ਤੋਂ ਜ਼ਿਆਦਾ ਖੂਬਸੂਰਤ ਡਿਊਟ ਜੋੜੀ ਜਿਹਨੇ ਬਸ ਧਾਕੀ ਮਚਾਤੀ ਹੋਵੇ, ਲੱਗਿਆ ਹੋਵੇ ਕਿ ਬਈ ਇਹ ਕਮਾਲ ਆ, ਇਹ ਜੋੜੀ ਆ ਨਾ ਜਿਹੜੀ ਕਮਾਲ ਜੋੜੀ ਆ, ਕਿਆ ਬਾਤ ਆ। 905-673-3337 905-673-3337 ਦੱਸ ਸਕਦਾ ਕੋਈ ਕਿ ਸਭ ਤੋਂ ਜ਼ਬਰਦਸਤ ਡਿਊਟ ਜੋੜੀ ਕਿਹੜੀ ਸੀ ਪੁਰਾਣੇ ਸਮਿਆਂ ਦੀ? ਅੱਜ ਦੀ ਤਾਂ ਚਲੋ ਆਪਾਂ ਨੂੰ ਪਤਾ ਹੀ ਆ, ਸੋ ਅੱਜ ਦੀ ਗੱਲ ਵੀ ਤੁਹਾਡੀ ਹੈਗੀ ਉਹ ਵੀ ਦੱਸ ਦਿਓ ਕੋਈ ਨਾ, ਜੇ ਤੁਹਾਨੂੰ ਕੋਈ ਪਸੰਦ ਆ ਡਿਊਟ ਜੋੜੀ। ਵੈਸੇ ਤਾਂ ਉਹ ਮੈਨੂੰ ਮੈਸੇਜ ਆਇਆ ਬਾਈ ਜੀ, ਕਹਿੰਦੇ ਗੁਰਲੇਜ ਅਖਤਰ ਦੀ ਕਹਿੰਦੀ ਡਿਊਟ ਜਿਹਨੇ ਵੀ ਗਾਇਆ, ਉਹ ਓਕੇ ਬਾਈ ਜੀ, ਕਹਿੰਦੇ ਜਿਹਦੇ ਨਾਲ ਗੁਰਲੇਜ ਅਖਤਰ ਉਹਨਾਂ ਨੇ ਗਾਤਾ, ਉਹ ਕਹਿੰਦੇ ਬਾਈ ਜੀ ਹਿੱਟ ਰਿਹਾ, ਕਿਆ ਬਾਤ ਆ। ਸੋ ਮਿਸ ਪੂਜਾ ਨਾਲ ਵੀ ਐਵੇਂ ਹੋਇਆ ਸੀਗਾ, ਮਿਸ ਪੂਜਾ ਨੇ ਵੀ ਬਹੁਤ ਸਾਰੇ ਸਿੰਗਰਸ ਨੂੰ ਹਿੱਟ ਕੀਤਾ, ਉਹਨੂੰ ਨਹੀਂ ਭੁੱਲਣਾ ਆਪਾਂ। ਸੋ 905-673-3337 ਕਿਸੇ ਟਾਈਮ ਕਹਿੰਦੇ ਸੀ, ਵੈਸੇ ਕਹਿਣਾ ਨਹੀਂ ਚਾਹੀਦਾ,
ਕਹਿੰਦੇ ਸੀ ਕਿ ਮਿਸ ਪੂਜਾ ਕਹਿੰਦੇ ਬਸ ਧਨੀਏ ਵਰਗੀ ਹੈ, ਜਿਹੜੀ ਮਰਜ਼ੀ ਸਬਜ਼ੀ 'ਚ ਪਾ ਲਓ। ਵੈਸੇ ਬਹੁਤ ਅੱਛੀ ਗਾਇਕਾ, ਬਹੁਤ ਵਧੀਆ ਆਵਾਜ਼, ਐਸੇ ਚੁਟਕਲੇ ਐਸੇ ਮੀਮਸ ਬਣੇ ਸੀ, ਪਰ ਬਹੁਤ ਅਮੇਜ਼ਿੰਗ ਗਾਇਕਾ, ਹਿੱਕ ਦੇ ਜ਼ੋਰ ਨਾਲ ਗਾਉਣ ਵਾਲੀ ਗਾਇਕਾ ਆ ਮਿਸ ਪੂਜਾ। ਸੋ 905-673-3337 905-673-3337 ਤੁਹਾਨੂੰ ਕੀ ਲੱਗਦਾ ਕਿ ਕਿਹੜੇ ਐਸੇ ਸਿੰਗਰ ਨੇ ਜਾਂ ਗਾਇਕਾ ਨੇ ਅੱਜ ਤੱਕ ਡਿਊਟ ਗੀਤ ਗਾਏ ਨੇ, ਹੈ ਕੋਈ ਐਸਾ ਗਾਇਕ? ਅਤੇ ਦੂਜੇ ਪਾਸੇ ਸਭ ਤੋਂ ਘੈਂਟ ਡਿਊਟ ਜੋੜੀ ਕਿਹੜੀ ਆ ਤੁਹਾਡੀ ਨਜ਼ਰ ਦੇ ਵਿੱਚ? 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਪੰਜਾਬੀ ਖੂਬਸੂਰਤ ਰੇਡੀਓ ਚੈਨਲ ਰੇਡੀਓ ਪ੍ਰੋਗਰਾਮ।

0: क्या बात है, 905-673-3337 905-673-3337। वैसे तो जो ड्यूट्स गीत की गल करिए, ड्यूट्स सोंग्स की गल करिए, यार सुरजीत भुल्लर ते सुदेश कुमारी की भी जोड़ी बहुत कमाल की रही है। मैं कहना कि जिन्ने भी गीत आए तो कमाल सीगे। अपने जे दूजे भाई जी की गल करिए, चमकीला ते अमरजोत, यार ये भी कमाल सीगे। सो 905-673-3337 905-673-3337 ड्यूट जोड़ी थोड़ी सब तो पसंदीदा केड़ी सी, ते केड़ा ऐसा सिंगर जिहड़ा थोनू लगता कि अज तक जिन्हें ड्यूट गाने गाए नहीं है जी। वीरे सत श्री अकाल, तुसी ओनर हो गुरसेवक गिल जी
1: जी। ਜੋੜੀ ਜੋੜੀ ਜੀ ਮਾਮ ਸੀ ਰਣਜੀਤ ਕੌਰ
0: ਹੋਏ ਹੋਏ ਕੀ ਬਾਤ
1: ਹੈ ਮੈਂ ਸੋਲੂ ਗਾ ਕਿ ਗੁਰਦਾਸ ਮਾਨ ਉਹਨਾਂ ਨੇ ਡਿਊਟ ਨਹੀਂ ਗਾਇਆ।
0: ਅੱਛਾ ਉਹਨਾਂ ਨੇ ਕੋਈ ਡਿਊਟ ਨਹੀਂ ਗਾਇਆ ਅਜੇ ਤੱਕ?
1: ਨਹੀਂ ਜੀ, ਦੇਖ ਕੇ ਸੁਣਿਆ ਨਹੀਂ।
0: ਅੱਛਾ ਤੁਸੀਂ ਸੁਣ, ਮੈਨੂੰ ਲੱਗਦਾ ਗਾਏ ਨੇ ਫਿਲਮਾਂ ਫੁਲਮਾਂ 'ਚ ਤਾਂ ਕਾਫੀ, ਪੰਜਾਬੀ ਫਿਲਮਾਂ 'ਚ ਸਾਰੇ ਡਿਊਟ ਹੀ ਹੁੰਦੇ ਸੀ ਉਹਨਾਂ ਦੇ
1: ਸ਼ਾਇਦ ਹੋਵੇਗਾ ਜਿਹੜਾ ਔਨ ਸਟੇਜ ਤੋਂ ਸਿੰਗਲ ਹੀ।
0: ਹਾਂ ਪਰ ਔਨ ਸਟੇਜ ਨਹੀਂ ਕਿਸੇ ਨਾਲ ਗਾਇਆ ਵਾਕਈ। ਇਹ ਇਹ ਤੁਸੀਂ ਇਹ ਤੁਹਾਡੀ ਗੱਲ ਵਾਕਈ ਤੁਸੀਂ ਨੰਬਰ ਲੈ ਗਏ। ਅਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਮੁਹੰਮਦ ਸਦੀਕ, ਸਾਡੇ ਬਾਈ ਸਦੀਕ ਸਾਹਿਬ ਸਾਡੇ ਸ਼ਹਿਰ ਤੋਂ ਨੇ, ਜੈਤੋ ਤੋਂ, ਅਤੇ ਅਮੇਜ਼ਿੰਗ ਵਾਕਈ, ਕਿਆ ਬਾਤ ਆ। ਸੋ ਸਦੀਕ ਸਾਹਿਬ ਅਤੇ ਬੀਬੀ, ਅੱਛਾ ਸਦੀਕ ਸਾਹਿਬ ਵੈਸੇ ਦੋ ਤਿੰਨ ਇਹਨਾਂ ਦੇ ਨਾਲ, ਇਹਨਾਂ ਇੱਕ ਹੋਰ ਗਾਇਕਾ ਹੁੰਦੀ ਸੀ ਇਸ ਤੋਂ ਬਿਨਾਂ ਵੀ। ਸੋ ਬੀਬੀ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ ਕਿਸੇ ਟਾਈਮ ਦੇ ਵਿੱਚ। ਸੋ ਤੁਹਾਡੇ ਜਹਿਨ ਦੇ ਵਿੱਚ ਕੋਈ ਹੋਰ ਡਿਊਟ ਜੋੜੀ ਆ ਰਹੀ ਆ, ਤੁਹਾਨੂੰ ਲੱਗਦਾ ਕਿ ਬਈ ਇਹਨਾਂ ਨੇ ਬੰਬ ਕਰਾਤੀ ਸੀ? ਮੈਨੂੰ ਮੈਸੇਜ ਆਇਆ ਬਾਈ ਜੀ ਕਹਿੰਦੇ ਕਿ ਦੀਦਾਰ ਸੰਧੂ ਅਤੇ ਸਹੇਰ ਲਤਾ, ਆਈ ਡੋਂਟ ਨੋ ਕਿ ਇਹ ਬਾਈ ਜੀ ਸਹੇਰ ਲਤਾ ਮੈਂ ਤਾਂ ਸੁਣਿਆ ਹੀ ਨਹੀਂ। ਅੱਛਾ ਹੈਗਾ ਕੋਈ ਸਹੇਰ ਲਤਾ? 905-673-3337 ਚਲੋ ਐਨੀਵੇ, ਤੁਹਾਡੀ ਸਭ ਤੋਂ ਪਸੰਦੀਦਾ ਡਿਊਟ ਜੋੜੀ ਕਿਹੜੀ ਆ, ਅਤੇ ਤੁਹਾਨੂੰ ਕੀ ਲੱਗਦਾ ਅੱਜ ਤੱਕ ਕਿਸੇ ਨੇ ਐਸਾ ਸਿੰਗਰ ਕਿਹੜਾ ਜਾਂ ਐਸੀ ਗਾਇਕਾ ਕਿਹੜੀ ਜਿਹਨੇ ਡਿਊਟ ਹੀ ਨਹੀਂ ਗਾਇਆ? ਯਾਰ ਹੈ ਨਾ ਕਮਾਲ ਦੀ ਗੱਲ, ਸੋਚੀ ਪਾਉਣ ਵਾਲੀ ਗੱਲ ਆ ਵੀ ਕਿਸੇ ਨੇ ਡਿਊਟ ਗਾਇਆ ਹੀ ਨਾ ਹੋਵੇ। ਸੋ 905-673-3337 ਇੱਕ ਮਾਡਰਨ ਡਿਊਟ ਸੁਣਾਈਏ ਤੁਹਾਨੂੰ, ਚਲੋ
2: ਆਨੰਦ ਮਾਣੋ।

0: ਡਿਊਟ ਵਾਲੇ ਮੈਂ ਜਾਣਦਾ ਵਾ।
1: ਤੁਹਾਨੂੰ ਲੱਗਦਾ ਕਿ ਐਸੇ ਕਿਹੜੇ ਸਿੰਗਰ ਆ ਜਿਨ੍ਹਾਂ ਨੇ ਅਜੇ ਤੱਕ ਡਿਊਟ ਗਾਏ ਨੀ? ਕੋਈ ਐਸਾ
0: ਮੈਨੂੰ ਇਹਦਾ ਪਤਾ ਨਹੀਂ,
1: ਇਹ ਤਾਂ ਨਹੀਂ ਪਤਾ। ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮਸੀਹ ਸਾਹਿਬ, ਬਹੁਤ ਸ਼ੁਕਰੀਆ। 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਵੈਸੇ ਤਾਂ ਇੱਕ ਹੋਰ ਸੁਪਰ ਹਿੱਟ ਜੋੜੀ ਆ, ਮੈਂ ਤੁਹਾਨੂੰ ਉਹਦੇ ਬਾਰੇ ਸੁਣਾਵਾਂ, ਤੁਹਾਨੂੰ ਸਾਰਿਆਂ ਨੂੰ ਯਾਦ ਆ ਜਾਣੀ ਆ। 905-673-3337 ਓਕੇ, 905-673-3337 ਮਿਕਸ ਨਹੀਂ ਕਰਨਾ, ਮਿਕਸ ਨਹੀਂ ਕਰਨਾ।
2: ਪਹਿਲਾਂ ਬੁੱਢਾ ਲਿਆ ਹੁੰਦਾ ਸੀ, ਲੋਕ ਕਹਿੰਦੇ ਸ਼ਾਇਦ ਕੋਈ ਬੁੜਾ ਬੰਦਾ ਗਾਉਂਦਾ, ਪਰ ਤੁਹਾਡੇ ਸਾਹਮਣੇ ਹੈ ਮੇਰਾ ਨਾਮ ਆਤਮਾ ਸਿੰਘ ਔਰ ਨਾਲ ਸਾਡੇ ਮੈਡਮ ਸਾਹਿਬਾ ਦਾ ਨਾਮ ਹੈ ਅਮਨ ਰੋਜੀ। ਕਈ ਬੰਦੇ ਚਾਹ ਦੇ ਨਾਲ ਪਤਾ ਕੀ ਕਹਿੰਦੇ ਆ, ਆਤਮਾ ਰੋਜੀ ਤੇ ਅਮਨ ਸਿੰਘ। ਗੱਲ ਇਹ ਹੈ, ਇਹਦੀ ਕਹਾਣੀ ਇਸ ਤਰ੍ਹਾਂ, ਜਾਣ ਕੇ ਵਿਆਹ ਦਾ ਮਾਹੌਲ ਬਣਿਆ ਹੋਇਆ, ਜੀਜਾ ਪਿਓਰ ਵੈਸ਼ਨੂ ਹੈ ਪਰ ਉਹਨੂੰ ਕਮੇਟੀ ਜੀ ਕਰਨੀ ਆਉਂਦੀ ਹੈ, ਲੰਬਾ ਜਿਹਾ

0: ਅਕਾਲ ਸਰ, ਤੁਸੀਂ ਓਨਰ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਮੈਨੂੰ ਐਂ ਲੱਗਦਾ ਜਿਸ ਤਰ੍ਹਾਂ ਗੁਰਦਾਸ ਮਾਨ ਨੇ ਨੀ
0: ਹਾਂ, ਮੈਂ ਆਪਾਂ ਜੇ ਸਟੇਜ ਦੀ ਗੱਲ ਕਰੀਏ ਤੇ ਉੱਥੇ ਤਾਂ ਗੁਰਦਾਸ ਮਾਨ ਸਾਹਿਬ ਮੈਨੂੰ ਵੀ ਲੱਗਦਾ ਕਿ ਬਾਈ ਜੀ ਹੁਣੇ ਸੋਚੀ ਪਾ ਗਏ ਕਿ ਵਾਕਈ ਉਹਨਾਂ ਨੂੰ ਕਿਸੇ ਡਿਊਟਸ ਦੇ ਨਾਲ ਵੇਖਿਆ ਨਹੀਂ, ਪਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਗੁਰਦਾਸ ਮਾਨ ਸਾਹਿਬ ਨੇ ਗਾਇਆ।
1: ਫਿਲਮਾਂ ਦਾ ਤਾਂ ਬੈਕਗ੍ਰਾਉਂਡ ਹੈ ਨਾ,
0: ਹਾਂ
1: ਉਹ ਤਾਂ ਬੈਕਗ੍ਰਾਉਂਡ ਪਲੇਅਰ ਕੀ ਕੀਤਾ ਹੋਇਆ ਵੱਖਰੀ ਗੱਲ ਹੈ
0: ਜੀ,
1: ਪਰ ਔਨ ਸਟੇਜ ਆਈ ਨੈਵਰ ਸੀਨ।
0: ਓਕੇ, ਔਨ ਸਟੇਜ ਤੁਸੀਂ ਕਹਿੰਦੇ ਹੋ ਕਿ ਔਨ ਸਟੇਜ, ਹਾਂ ਔਨ ਸਟੇਜ ਤਾਂ ਬਿਲਕੁਲ, ਔਨ ਸਟੇਜ ਤਾਂ ਬਿਲਕੁਲ ਨਹੀਂ ਵੇਖਿਆ, ਬਿਲਕੁਲ ਜੀ। ਉਹ ਤਾਂ ਮਾਨ ਸਾਹਿਬ ਫਿਰ ਇਕੱਲੇ ਗੱਜਦੇ ਆ। ਹਰਭਜਨ ਮਾਨ ਹੋਣਾ ਦੀ ਗੱਲ ਕਰੀਏ
1: ਤੇ
0: ਔਰ ਮੈਨੂੰ ਲੱਗਦਾ ਕਿ ਜੇ ਵਿਰਸੇ ਵਾਲੇ ਭਰਾਵਾਂ ਦੀ ਗੱਲ ਕਰੀਏ, ਮਨਮੋਹਨ ਵਾਰ ਸਾਹਿਬ, ਮਨਮੋਹਨ
1: ਵਾਰ ਸੁਣਨ ਦਾ ਵੀ ਕੋਈ ਨਹੀਂ ਹੈਗਾ।
0: ਹਾਂ, ਇਹਦਾ ਤਾਂ ਫਿਰ ਮੈਨੂੰ ਲੱਗਦਾ ਕਿ ਗਿਣਵੇਂ ਚੁਣਵੇਂ ਸਿੰਗਰ ਸਾਹਿਬ
1: ਆਜੀ, ਪਰ ਉਹ ਫਿਲਮਾਂ ਵਿੱਚ ਤੇ ਕੋਈ ਹੋ ਸਕਦਾ, ਬਾਕੀ ਅਸੀਂ ਵੇਖੇ ਨਹੀਂ ਕਦੇ।
0: ਹਮ, ਹੋਰ ਤੁਸੀਂ
1: ਜਿੰਨਾ ਕੁ ਆਪਾਂ ਨੂੰ ਨੌਲੇਜ ਉਹਨਾਂ ਦਾ ਹੁੰਦਾ ਸੀ,
0: ਤੇ ਬਿੰਦਰਖੀਆ ਸਾਹਿਬ ਸਟੇਜ ਤੇ ਆਉਂਦੇ ਸੀ ਇਕੱਲੇ ਸੀ ਕਿ ਉਹਨਾਂ ਨੂੰ ਕੋਈ ਹੁੰਦੀ ਸੀ? ਮੈਨੂੰ ਲੱਗਦਾ ਬਿੰਦਰਖੀਆ ਸਾਹਿਬ ਵੀ ਇਕੱਲੇ ਆਉਂਦੇ,
1: ਬਿੰਦਰਖੀਆ ਵੀ ਇਕੱਲਾ ਹੀ ਸੀ,
0: ਉਹ ਵੀ ਇਕੱਲੇ ਸੀ। ਇੱਥੇ ਰੱਖਿਆ ਉਹ ਇਕੱਲੇ ਗੱਜਦੇ ਸੀ, ਕਿਆ ਬਾਤ ਆ, 905-673
1: ਇਕੱਲਾ ਹੀ ਸੀ।
0: ਹਾਂ, ਕਿਆ ਬਾਤ ਆ ਜੀ, ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ, ਮੈਂ ਸੋਚ ਰਿਹਾ ਸੀ ਕਿ ਬਹੁਤ ਰੇਅਰ ਆ ਵੀ ਕਿਸੇ ਨੇ ਡਿਊਟ ਨਾ ਗਾਇਆ ਹੋਵੇ, ਇਹ ਤਾਂ ਬਹੁਤ ਸਾਰੇ ਕਲਾਕਾਰ ਨਿਕਲਾ ਹੈ ਬਈ। ਸੋ 905-673-3337 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
2: ਵਧੀਆ ਜੀ, ਆਪਣੇ ਦੱਸੋ,
0: ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ।
2: ਹਾਂਜੀ, ਤੁਹਾਡਾ ਟੋਪਿਕ ਸੁਣ ਰਹੇ ਸੀ, ਮੇਰੇ ਖਿਆਲ ਨਾਲ ਜੀ ਦੇਬੀ ਮਖਸੂਸਪੁਰੀ ਵੀ ਹੈਗੇ ਨੇ ਜੀ।
0: ਹਾਂ, ਕਿਆ ਬਾਤ ਆ, ਦੇਬੀ ਮਖਸੂਸਪੁਰੀ ਸਾਹਿਬ, ਬਿਲਕੁਲ, ਉਹ ਤਾਂ ਯਾਰ
2: ਉਹਨਾਂ ਨੇ ਤਾਂ ਬਿਲਕੁਲ ਹੀ ਨਹੀਂ ਮੇਰੇ,
0: ਬਿਲਕੁਲ ਉਹਨਾਂ ਨੇ ਤਾਂ ਕਿਤੇ ਨਹੀਂ, ਹਾਂ ਉਹਨਾਂ ਤਾਂ ਕਿਤੇ ਗਲਤੀ ਗਾਹੇ ਬਗਾਹੇ, ਫਿਲਮਾਂ ਤਾਂ ਨਹੀਂ ਕਹਿ ਸਕਦੇ। ਆਫਕੋਰਸ, ਹਾਂਜੀ,
2: ਆਪਣੇ ਹੈਗੇ ਆ ਆਹ ਮਨਮੋਹਨ ਵਾਰਸ ਬ੍ਰਦਰ, ਇਹਨਾਂ ਨੇ ਵੀ ਨਹੀਂ,
0: ਹਾਂ ਇਹਨਾਂ ਨੇ ਵੀ ਨਹੀਂ ਗਾਇਆ, ਬਿਲਕੁਲ ਹੁਣੇ ਗੱਲ। ਅੱਛਾ,

0: ਤੁਸੀਂ ਆਪਾਂ ਇਹ ਤਾਂ ਦੱਸਤਾ ਆ, ਸਭ ਤੋਂ ਅੱਜ ਤੱਕ ਤੁਸੀਂ ਕਿਸੇ ਨੂੰ ਡਿਊਟ ਸੁਣਿਆ ਹੋਵੇ, ਕੋਈ ਐਸੀ ਦਗਾਣਾ ਜੋੜੀ ਸੁਣੀ ਹੋਵੇ, ਡਿਊਟ ਕਿਹੜੀ ਡਿਊਟ ਜੋੜੀ ਆ?
1: ਹਾਂਜੀ, ਡਿਊਟ ਜੋੜੀ ਜਿਵੇਂ ਜੀ ਅਸੀਂ ਉਸ ਏਜ ਦੇ ਆ ਹੁਣ, ਉਸ ਏਜ ਚੰਗੇ, ਕਿਉਂਕਿ ਪਹਿਲਾਂ ਅਸੀਂ ਜਿਹੜੇ ਪੁਰਾਣੇ ਆ ਜੀ, ਮੈਂ ਤਾਂ ਪੁਰਾਣੇ ਜਿਵੇਂ ਚਮਕੀਲਾ ਹੋ ਗਿਆ, ਜਿਵੇਂ ਜਿੰਨੇ ਵੀ ਪੁਰਾਣੇ
0: ਚਮਕੀਲਾ ਤੇ ਅਮਰਜੋਤ ਮਿਲਣ ਦਾ ਟੋਪ ਤੇ ਤਾਂ ਫਿਰ ਇਹੀ ਰਹੇ ਆ।
1: ਸਦੀਕ ਸਾਹਿਬ ਬਹੁਤ ਸੁਣੇ ਜੀ, ਤੇ ਕਰਤਾਰ ਰਮਣਾ ਬਹੁਤ ਸੁਣਿਆ।
0: ਕਰਤਾਰ ਰਮਣਾ ਸਾਹਿਬ ਨਾਲ ਜੋੜੀ ਕਿਹਨਾਂ ਦੀ ਹੁੰਦੀ ਸੀ?
1: ਹਾਂਜੀ, ਇਹ ਸੁਖਜੀਤ ਜੀ,
0: ਸੁਖਜੀਤ
1: ਇਹਨਾਂ ਨੇ ਦੋ ਤਿੰਨਾਂ ਨੇ ਗਾਇਆ ਜੀ, ਵੈਸੇ ਮੈਂ ਨਾਲ ਦੇ ਨਾਮ ਨੀ ਜਾਣਦਾ, ਸੁਣਿਆ ਬਹੁਤ ਆ
0: ਜੀ। ਹਾਂ, ਮੈਂ ਵੀ ਦੇਖ ਰਿਹਾ ਸੀਗਾ ਕਿ ਮਾਮਾ ਸੰਦੀਪ ਸਾਹਿਬ ਵੀ ਰਣਜੀਤ ਕੌਰ ਜੀ ਨਾਲ ਗਾਇਆ, ਹੋਰ ਵੀ ਨਾਲ ਬਾਅਦ ਚ ਗਾਉਂਦੇ ਰਹੇ।
1: ਦਿਦਾਰ ਸੰਧੂ ਸੁਣਿਆ ਜੀ ਬਹੁਤ,
0: ਦਿਦਾਰ ਸੰਧੂ ਹੋਣਾ ਨੇ ਨਾਲ ਦੇ ਡਿਊਟ ਕਾਫੀ ਚੇਂਜ ਕੀਤੇ ਆ ਉਹਨਾਂ ਦੇ, ਮੈਂ ਦੇਖ ਰਿਹਾ ਸੀਗਾ।
1: ਹਾਂਜੀ, ਇਹ ਬਹੁਤ ਸੁਣੇ ਪੁਰਾਣੇ, ਤੇ ਨਵੇਂ ਥੋੜੇ ਜਿਹੇ ਘੱਟ ਹੀ ਸੁਣੇ ਜੀ, ਨਵੇਂ ਨਹੀਂ ਇੰਨੇ ਜ਼ਿਆਦਾ।
0: ਜੀ ਬਿਲਕੁਲ ਸਰ, ਮੈਨੂੰ ਲੱਗਦਾ ਨਵਿਆਂ ਦੇ ਵਿੱਚ ਤਾਂ ਫਿਰ ਬਹੁਤ ਸਾਰੇ ਹੁਣ ਅੱਜ ਕੱਲ੍ਹ ਤਾਂ ਸਿੰਗਰ ਕਹਿੰਦੇ ਬਹੁਤ ਆ ਗਏ ਨਾ,
1: ਭਚਾਲ ਹੀ ਬਹੁਤ ਪੈ ਗਿਆ, ਕਦੇ ਕੋਈ ਆ ਗਿਆ, ਕਦੇ ਕੋਈ ਆ, ਕਦੇ ਕੋਈ ਆ।
0: ਜੀ ਬਿਲਕੁਲ, ਹਾਂ ਭਚਾਲ ਫਿਰ ਇੱਦਾਂ ਹੀ ਆ ਪਿਆ ਰਹਿੰਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 9055673337 ਤੇ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਉਡਾਣੇ 5:30 ਤੋਂ ਪ੍ਰਭ ਸੰਧੂ ਦੇ ਨਾਲ। ਸੋ ਗੱਲਾਂ ਬਾਤਾਂ ਚੱਲ ਰਹੀਆਂ, ਗੱਲਾਂ ਬਾਤਾਂ ਦੇ ਨਾਲ ਨਾਲ ਵੀ ਅੱਜ ਡਿਊਟਸ ਦੀ ਗੱਲਬਾਤ ਹੋ ਰਹੀ ਆ, ਮਿਊਜ਼ਿਕ ਦੀ ਗੱਲਬਾਤ ਹੋ ਰਹੀ ਆ, ਤੇ ਜੇ ਤੁਸੀਂ ਅੱਜ ਤੱਕ ਕੋਈ ਐਸਾ ਸਿੰਗਰ ਦੱਸ ਸਕਦੇ ਹੋ ਕਿ ਜਿਹਨੇ ਅੱਜ ਤੱਕ ਡਿਊਟੀ ਨਾਲ ਗਾਇਆ ਹੋਵੇ, ਮਨਮੋਹਰ ਵਾਰ ਸਾਹਿਬ ਪਹੁੰਚ ਗਿਆ, ਹਰਭਜਨ ਮਾਨ ਸਾਹਿਬ ਮੈਂ ਆਪੇ ਦੱਸਦਾ ਆ, ਅਤੇ ਗੁਰਦਾਸ ਮਾਨ ਸਾਹਿਬ ਆ ਗਏ ਆ, ਹੋਰ ਕੋਈ ਐਸਾ ਕਿਹੜਾ ਗਾਇਕਾ ਜਾਂ ਸਿੰਗਰ ਜਿਹਨੇ ਅੱਜ ਤੱਕ ਡਿਊਟੀ ਨਾਲ ਗਾਇਆ ਹੋਵੇ ਦੱਸ ਸਕਦੇ ਹੋ? 905-673-3337, 905-673-3337 ਤੇ ਪਿਆਰੇ ਜਿਹੇ ਮੈਸੇਜ ਦੇਈਏ ਤੁਹਾਨੂੰ। ਸੋ ਬਿਲਕੁਲ ਜੀ, ਸਭ ਤੋਂ ਪਹਿਲਾਂ ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸੈਸ਼ਨ ਨੂੰ ਸਪੋਂਸਰ ਕਰਨੇ, ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ, ਜੇ ਤੁਹਾਡੇ ਘਰ ਵਿਆਹ ਸ਼ਾਦੀ ਪਾਰਟੀ ਆ ਗਈ ਆ, ਹੁਣ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਆ, ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਆ ਟੋਪ ਦੀ, ਕੁੜਤੇ ਪਜਾਮੇ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਅਤੇ ਜਾਂ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਦੀ ਕਲੈਕਸ਼ਨ ਟੋਪੋ ਟੋਪ ਦੀ, ਤੁਸੀਂ ਥੀਮ ਵੈਡਿੰਗ ਕਰਵਾਉਣੀ ਆ, ਤਾਂ ਇਹਨਾਂ ਕੋਲ ਟੋਪ ਦੀ ਟੇਲਰ ਟੀਮ ਆ। ਜਿਵੇਂ ਮੈਂ ਹੁਣੇ ਦੱਸ ਕੇ ਹਟਿਆ ਕਿ ਤੁਸੀਂ ਇੱਧਰੋਂ ਔਡਰ ਕਰੋ, ਉੱਧਰੋਂ ਜਾ ਕੇ ਚੱਕ ਲਓ। ਤੁਸੀਂ ਬੱਸ ਪਹੁੰਚਣਾ ਆ ਕਿੱਥੇ? ਫੈਸ਼ਨ ਆਈ ਕਿਊ 'ਤੇ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਜਾਓ। ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਇਹਨਾਂ ਕੋਲ ਲਗਜ ਦੀ ਵੱਡੀ ਕਲੈਕਸ਼ਨ ਆ। ਤੁਸੀਂ ਬੈਡਿੰਗ ਦੇ ਉੱਪਰ ਇਹਨਾਂ ਕੋਲ ਬਹੁਤ ਅਮੇਜ਼ਿੰਗ ਡਿਸਕਾਊਂਟ ਲੱਗਿਆ, 5 ਸ਼ੀਟਾਂ $50 'ਚ ਓਨਲੀ। ਤੁਸੀਂ $100 ਦੀ ਸ਼ੋਪਿੰਗ ਕਰਨੀ ਆ, ਰੇਡੀਓ ਉਡਾਨ ਦਾ ਰੈਫਰੈਂਸ ਦੇਣਾ, ਇੱਕ ਪ੍ਰੀਮੀਅਮ ਕੁਆਲਿਟੀ ਦਾ ਗਿਫਟ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣਾ ਆ, ਪਰ ਰੈਫਰੈਂਸ ਦੇਣਾ ਪੈਣਾ ਵੀ ਰੇਡੀਓ ਉਡਾਨ ਸੁਣ ਕੇ ਆਏ ਹਾਂ। ਅਤੇ ਜੇ ਭੈਣਾਂ ਸ਼ੋਪਿੰਗ ਕਰਨ ਜਾ ਰਹੀਆਂ ਤਾਂ $100 ਦੀ ਸ਼ੋਪਿੰਗ 'ਤੇ ਉਹਨਾਂ ਨੂੰ ਇੱਕ ਤੀਆਂ ਪਿੰਡ ਬ੍ਰੈਂਪਟਨ ਦੇ ਮੇਲੇ ਦੀ ਟਿਕਟ ਬਿਲਕੁਲ ਫ੍ਰੀ, $100 ਦੀ। ਦੋ ਭੈਣਾਂ ਰਲ ਕੇ ਚੱਲ ਜਾਓ ਅਤੇ ਦੋ ਟਿਕਟਾਂ ਮਿਲ ਜਾਣਗੀਆਂ, ਨਾਲੇ ਲਹਿੰਗੇ ਗਰਾਰੇ ਸ਼ਰਾਰੇ ਲੈ ਆਇਓ, ਅਤੇ ਨਾਲੇ ਤੁਸੀਂ ਅੱਛਾ 20% ਤੋਂ ਲੈ ਕੇ 50% ਔਫ ਵੀ ਲੱਗਾ ਹੋਇਆ ਆ ਲਹਿੰਗੇ ਗਰਾਰੇ ਸ਼ਰਾਰਿਆਂ ਅਤੇ ਪੰਜਾਬੀ ਸੂਟਾਂ 'ਤੇ। ਪਹੁੰਚੋ ਫਿਰ ਫੈਸ਼ਨ ਆਈ ਕਿਊ, 905-453-2225, 905-453-2225 ਫੈਸ਼ਨ।

0: ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਰਹਿਮਾਨ ਜੀ?
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ।
0: ਜੀ ਸਤਿ ਸ਼੍ਰੀ ਅਕਾਲ
1: ਜੀ। ਬਾਈ ਜੀ ਦਿਲਸ਼ਾਦ ਅਖਤਰ।
0: ਦਿਲਸ਼ਾਦ ਅਖਤਰ, ਉਹਨਾਂ ਨੇ ਵੀ ਇਕੱਲੇ ਗਾਇਆ ਤੁਸੀਂ ਕਹਿ ਰਹੇ ਹੋ?
1: ਹਾਂਜੀ ਸਟੇਜ ਤੇ ਇਕੱਲਿਆਂ ਨੇ ਗਾਇਆ, ਉਹਨਾਂ ਨੇ ਪਾਲੀ ਦੇਤ ਵਾਲੀਆਂ ਨੇ ਵੀ ਇਕੱਲੇ ਨਹੀਂ ਗਾਇਆ ਮੇਰੇ ਖਿਆਲ।
0: ਤੁਸੀਂ ਬੜਾ ਖੂਬ ਮੈਨੂੰ ਯਾਦ ਦਵਾਇਆ ਇਹਨਾਂ ਦਾ ਨਾ, ਦਿਲਸ਼ਾਦ ਅਖਤਰ ਹੋਣਾ ਦਾ। ਤੇ ਇੱਕ ਆਪਾਂ ਨਾਂ ਲੈ ਰਹੇ ਸੀ ਪਹਿਲਾਂ ਸੱਜਣ ਦਾ, ਉਹ ਸੁਰਜੀਤ ਬਿੰਦ ਰੱਖੀਆ।
1: ਹਾਂਜੀ,
0: ਇਹਨਾਂ ਦਾ ਇੱਕ ਡਿਊਟ ਆ ਦੋਨਾਂ ਦਾ, ਦੋਨਾਂ ਨੇ ਗਾਇਆ ਇੱਕ ਮੂਵੀ ਦੇ ਵਿੱਚ, ਇੱਕ ਪੰਜਾਬੀ ਫਿਲਮ ਦੇ ਵਿੱਚ। ਯਾਰ ਕਿਆ ਉਹ ਗਾਣਾ ਸੀਗਾ, ਦਿਲਸ਼ਾਦ ਅਖਤਰ ਤੇ ਇਹਨਾਂ ਦਾ ਦੋਨਾਂ ਦਾ ਗਾਣਾ ਸੀ ਬੜਾ ਜ਼ਬਰਦਸਤ, ਕਿਸੇ ਫਿਲਮ ਦਾ ਆ, ਅਣਖ ਜੱਟਾਂ ਦਾ ਸਮਥਿੰਗ ਲਾਈਕ ਦੈਟ। ਬਹੁਤ ਖੂਬਸੂਰਤ
1: ਹੈਗਾ, ਉਹ ਚੇਤੇ ਨਹੀਂ ਆਉਂਦਾ ਹੈਗਾ ਜੀ।
0: ਹਾਂ ਉਹ ਚ ਗੁੱਗੂ ਗਿੱਲ ਭੰਗੜਾ ਪਾਉਂਦਾ
1: ਜਿੱਦਾਂ ਟੱਪੇ ਹੁੰਦੇ ਸੀ ਇਦਾਂ ਦਾ।
0: ਹਾਂ ਹਾਂ ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਸਹੀ ਪਕੜੇ ਸਹੀ ਪਕੜੇ, ਸਮਝ ਗਏ ਸਮਝ ਗਏ। ਉਹ ਗਾਣਾ ਸੁਣਦੇ ਆਪਾਂ, ਬਹੁਤ ਮੇਰਾ ਫੇਵਰਟ ਰਿਹਾ। ਸੋ ਸੁਰਜੀਤ ਬਿੰਦਰੀਆ ਇਹਦਾ ਨਾਮ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਕੀ ਬਾਤ ਹੈ, 905-673-33-37। ਅੱਛਾ ਮੈਨੂੰ ਉਹ ਤਾਂ ਨਹੀਂ ਲੱਭਿਆ ਪਰ ਸੁਰਜੀਤ ਬਿੰਦ ਰੱਖੀ ਹੈ ਤੇ ਸੁਰਿੰਦਰ ਸ਼ਿੰਦਾ ਸਾਹਿਬ ਦਾ ਲੱਭ ਗਿਆ। ਚੱਲ ਏਸੇ ਨਾਲ ਹੀ ਗੁਜ਼ਾਰਾ ਕਰਦੇ ਹਾਂ। ਕੀ ਬਾਤ ਹੈ,

0: ਜੀ ਬਿਲਕੁਲ, ਨਾਲ ਦੀ ਨਾਲ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ?
1: ਹਾਂਜੀ, ਵਧੀਆ ਜੀ, ਥੋੜ੍ਹਾ ਥੱਕੇ ਜਿਹੇ ਨੇ ਬਸ।
0: ਥੱਕੇ ਪਏ ਤੁਸੀਂ? ਰੋਜ਼ ਥੱਕੇ ਹੁੰਦੇ ਹੋ? ਕਦੀ ਕਿਹਾ, ਕਦੀ ਨਹੀਂ ਕਿਹਾ ਤੁਸੀਂ ਵੀ ਮੈਂ ਹੁਣੇ ਆ, ਹੁਣੇ ਮੈਂ ਐਨਰਜੀ ਆ, ਹੁਣੇ ਮੈਂ ਡੰਡ ਮਾਰ ਕੇ ਆਇਆ, ਹੁਣੇ ਮੈਂ ਇੱਦਾਂ ਐ ਗੜਕੇ ਚੜ੍ਹਦੀ ਕਲਾ?
1: ਉਹ ਦੁਪਹਿਰ ਦੇ 1-2 ਵਜੇ।
0: ਅੱਛਾ, 1-2 ਵਜੇ, ਉਦੋਂ ਤਾਂ ਤੁਸੀਂ ਉੱਠਦੇ ਹੋ?
1: ਨਹੀਂ, ਅਸੀਂ ਉੱਠ ਤੋਂ ਜਾਂਦੇ ਹਾਂ 9-10 ਵਜੇ।
0: ਨਾਗਪਾਲ ਸਰ, ਜਦੋਂ ਅਸੀਂ ਗ੍ਰਾਂਟਸ ਦੀ ਗੱਲ ਕਰਦੇ ਹਾਂ, ਗ੍ਰਾਂਟਸ ਦੀਆਂ, ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਕਿਹਦੇ ਲਈ ਗ੍ਰਾਂਟ ਲਾਹੇਵੰਦ ਆ।
1: ਹਾਂਜੀ,
0: ਸੋ ਇਹ ਸੂਟ ਕਿਹਨੂੰ ਨਹੀਂ ਕਰਦੀ?
1: ਲਾਈਕ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੈਗੀ 2024 ਦੇ ਨੋਟਿਸ ਆਫ ਅਸੈਸਮੈਂਟ ਵਿੱਚ। ਲਾਈਕ ਲੋਕ ਹਮਸੇ ਜਬ ਪੁੱਛਦੇ ਹੈ ਕਿ ਆਪ 2024 ਕਾ ਨੋਟਿਸ ਆਫ ਅਸੈਸਮੈਂਟ ਕਿਉਂ ਬੋਲਤੇ ਹੈ, 2025 ਕਾ ਕਿਉਂ ਨਹੀਂ ਬੋਲਤੇ? ਇਸਕਾ ਰੀਜ਼ਨ ਯੇ ਹੈ ਕਿ ਅਕੈਡਮਿਕ ਇਅਰ ਅਭੀ ਚੱਲ ਰਹਾ ਹੈ 25-26, ਇਸਮੇਂ 24 ਕਾ ਨੋਟਿਸ ਆਫ ਅਸੈਸਮੈਂਟ 2024 ਕਾ ਦੇਖਾ ਜਾਤਾ ਹੈ। ਤੋ ਅਗਰ ਆਪਕੀ ਇਨਕਮ ਜ਼ਿਆਦਾ ਹੈ, ਕੁਛ ਕਲਾਇੰਟਸ ਲਾਈਕ ਦਿਨ ਮੇਂ ਹਮੇਂ ਕਮ ਸੇ 10-12 ਕਾਲ ਐਸੀ ਹੀ ਆਤੀ ਹੈ ਜਿਨਕੀ ਇਨਕਮ ਲੱਖ ਹੈ, 70,000, 80,000, 90,000 ਹੈ, ਔਰ ਵੋ ਸਿੰਗਲ ਹੈ, ਤੋ ਯੇ ਦੋ ਜੋ ਹੈ ਕ੍ਰਾਈਟੇਰੀਆ, ਯੇ ਲਾਈਕ ਇਸਮੇਂ ਇਨਕੋ ਇਤਨਾ ਬੈਨੀਫਿਟ ਨਹੀਂ ਹੋਤਾ। ਤੋ ਹਮ ਔਨ ਏਅਰ ਵੀ ਯਹੀ ਕਹਤੇ ਹੈ, ਔਫ ਏਅਰ ਵੀ ਯਹੀ ਕਹਤੇ ਹੈ, ਜਬ ਆਪ ਹਮੇਂ ਕਾਲ ਕਰਤੇ ਹੈਂ। ਅਗਰ ਆਪ ਸਿੰਗਲ ਹੈ, ਆਪਕੀ ਇਨਕਮ ਬਹੁਤ ਜ਼ਿਆਦਾ ਹੈ, ਆਪਕੋ ਸੂਟ ਨਹੀਂ ਕਰਤਾ ਯੇ ਗਵਰਨਮੈਂਟ ਕਾ ਪ੍ਰੋਗਰਾਮ। ਐਂਡ ਔਨ ਅਦਰ ਹੈਂਡ, ਅਗਰ ਆਪਕੀ ਇਨਕਮ ਕਮ ਹੈ, ਸੈਲਫ ਇੰਪਲੋਇਡ, ਊਬਰ ਡਰਾਈਵਰ, ਟਰੱਕ ਡਰਾਈਵਰ, ਅਨਇੰਪਲੋਇਡ ਹੈ, ਪੀ ਆਰ ਸਿਟੀਜ਼ਨ, ਪ੍ਰੋਟੈਕਟਿਡ ਪਰਸਨ ਹੈ, ਐਂਡ ਆਪਕਾ ਲਾਈਕ ਦੇਰ ਇਜ਼ ਨੋ ਏਜ ਲਿਮਿਟ, ਔਰ ਲਾਈਕ ਅਗਰ ਆਪਕੀ ਮੈਰਿਡ ਹੈ ਐਂਡ ਮੈਰਿਡ ਵਿਦ ਕਿਡਜ਼ ਹੈ, ਤੋ ਆਪਕੋ ਇਸਕਾ ਬਹੁਤ ਜ਼ਿਆਦਾ ਬੈਨੀਫਿਟ ਹੈ। 30 ਤੋਂ ਲੈ ਕੇ ਲੱਖ ਡੋਲਰ ਦੀ ਫੰਡਿੰਗ ਆਪਣੇ ਅਕਾਊਂਟ ਮੇਂ ਆਪ ਹਾਸਿਲ ਕਰ ਸਕਤੇ ਹੈ, ਜਿਸਕਾ ਆਜ ਕੀ ਡੇਟ ਮੇਂ ਕੰਡੀਸ਼ਨ ਅਪਲਾਈ ਸਟਾਰ ਮਾਰ ਕੇ, ਜਿਸਕਾ ਹਾਫ ਪੋਰਸ਼ਨ 3700 ਕਾ ਹਾਫ ਪੋਰਸ਼ਨ ਕਿਆ ਹੈ ਗ੍ਰਾਂਟ, ਜੋ ਆਪਣੇ ਵਾਪਿਸ ਹੀ ਨਹੀਂ ਮੋੜਨਾ ਹੋਤਾ, ਰੈਸਟ ਕਿਆ ਹੈ ਆਪਸ਼ਨਲ ਲੋਨ, ਬਹੁਤ ਹੀ ਆਸਾਨ ਸ਼ਰਤੋਂ ਪੇ।
0: ਓਕੇ ਜੀ, ਬਿਲਕੁਲ, ਔਰ ਨਾਲ ਦੀ ਨਾਲ ਸਰ ਫੰਡਿੰਗ ਦੇ ਪੈਸੇ, ਮੰਨ ਲਓ ਐਗਜ਼ਾਮਪਲ ਕਿ ਸਾਡੇ ਅਕਾਊਂਟ ਦੇ ਵਿੱਚ 30,000 ਆ ਗਿਆ ਜਾਂ 1,00,000 ਆ ਗਿਆ,
1: ਹਾਂਜੀ,
0: ਉਹਨੂੰ ਕਿੱਥੇ ਯੂਜ਼ ਕਰ ਸਕਦੇ?
1: ਕਿੱਥੇ ਵੀ ਕਰ ਸਕਦੇ ਹੋ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਉਹਦੇ ਵਿੱਚ। ਲਾਈਕ ਅਗਰ ਫੈਮਿਲੀ ਆਫ 5 ਹੈ, 100,000 ਦੀ ਫੰਡਿੰਗ ਬਣਤੀ ਹੈ ਉਨਕੀ, ਕੰਡੀਸ਼ਨ ਅਪਲਾਈ, ਕਿਆ ਕੰਡੀਸ਼ਨ, ਉਨਕੀ 2024 ਪੇ ਨੋਟਿਸ ਆਫ ਅਸੈਸਮੈਂਟ ਪੇ ਇਨਕਮ ਕਮ ਹੈ, ਔਰ ਉਨਕੇ ਮੈਰਿਡ ਵਿਦ 3 ਕਿਡਸ ਹੈ, ਫੈਮਿਲੀ 5 ਤਾਂ ਬਣੇਗੇ, ਮੈਰਿਡ ਵਿਦ 3 ਕਿਡਸ, ਉਨਕੇ 3 ਬੱਚੇ ਹੈ, ਤੋ ਉਨਕੀ ਅਪ ਟੂ 100,000 ਕੀ ਫੰਡਿੰਗ ਬਣਤੀ ਹੈ, ਇਸਕਾ ਅਪਰੋਕਸੀਮੇਟਲੀ 50,000 ਤੋ ਗ੍ਰਾਂਟ ਹੈ। ਅਗਰ ਆਪ ਉਸ ਗ੍ਰਾਂਟ ਸੇ ਕਾਲਜ ਕੀ ਫੀਸ ਕਾਟਤੇ ਹੈ, ਦੋ ਬੰਦੋ ਕੀ ਫੀਸ ਹੋ ਗਈ 20,000, ਮੰਨ ਲਓ ਆਪ 20,000 ਡਿਪੈਂਡਿੰਗ ਔਨ ਕੋਰਸ, 30,000 ਤੋ ਇਹਨੂੰ ਗ੍ਰਾਂਟ ਬਣ ਗਈ ਜੋ ਵਾਪਿਸ ਨਹੀਂ ਕਰਨੀ ਕਾਲਜ ਕੀ ਫੀਸ ਕਾਟਨੇ ਕੇ ਬਾਅਦ। ਬਾਅਦ ਮੇਂ ਜੋ ਇਨਕੇ ਪਾਸ ਅਲੱਗ ਸੇ ਜੋ 50,000 ਕਾ ਲੋਨ ਬਣਾ, ਟੋਟਲ 80,000 ਕੀ ਫੰਡਿੰਗ ਕੇ ਖਾਤੇ ਮੇਂ ਗਈ, ਜੋ 50,000 ਕਾ ਲੋਨ ਹੈ, ਵੋ 1.5 ਸਾਲ ਤੱਕ 0% ਪੇ ਹੈ, ਔਰ ਜਬ ਵਾਪਸ ਕਰਨਾ ਹੈ 1.5 ਸਾਲ ਬਾਅਦ ਵਾਪਸ ਕਰਨਾ ਸਟਾਰਟ ਕਰਨਾ ਹੈ, ਤਬ 2.5% ਪੂਰੇ ਸਾਲ ਕਾ ਬਿਆਜ ਹੈ, ਮਤਲਬ ਗ੍ਰਾਂਟ ਵੀ ਆ ਗਈ, 30,000, 50,000 ਕਾ ਆਪਸ਼ਨਲ ਲੋਨ ਵੀ ਆ ਗਿਆ, ਜੋ ਕਿ ਇਤਨੇ ਟਾਈਮ ਤੱਕ 0% ਪੇ, ਔਰ ਪੇ ਬੈਕ ਵੀ ਇਤਨੇ ਟਾਈਮ ਬਾਅਦ ਕਰਨਾ ਹੈ, ਪੇ ਬੈਕ ਵੀ 1.5 ਸਾਲ ਬਾਅਦ ਕਰਨਾ ਹੈ ਆਪਣੇ। ਤੋ ਆਪਣੇ ਆਫਿਸ ਆਏ, 200 ਐਕਸਪੋਰਟ ਬੁਲੇਵਰਡ ਪੇ ਕਾਲ ਕਰੇ, 437-264-3175।
0: ਸਰ, ਪਿਛਲੇ ਦਿਨੀ ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਕਹਿ ਸੀ ਗ੍ਰਾਂਟਸ ਬੰਦ ਵੀ ਹੋ ਰਹੀਆਂ ਨੇ।
1: ਹਾਂਜੀ, ਗਵਰਨਮੈਂਟ ਕਟਸ ਕਰਨੇ ਜਾ ਰਹੀ ਹੈ ਗ੍ਰਾਂਟਸ ਮੇਂ, ਨੈਕਸਟ ਅਕੈਡਮਿਕ ਈਅਰ ਹੈ ਜੋ 1 ਅਗਸਤ ਸੇ ਸਟਾਰਟ ਹੋਤਾ ਹੈ
0: ਜੀ,
1: ਉਸਮੇਂ ਗਵਰਨਮੈਂਟ, ਵਹੀ ਗਵਰਨਮੈਂਟ ਜੋ ਯੂਕਰੇਨ ਕੋ ਦੋਨੋ ਹਾਥੋਂ ਨਾਲ ਪੈਸੇ ਵੰਡ ਰਹੀ ਹੈਗੀ, ਉਹ ਐਜੂਕੇਸ਼ਨ ਮੇਂ ਕਟਸ ਕਰ ਰਹੀ ਹੈ।
0: ਕਿਆ ਬਾਤ ਹੈ,
1: ਤੋ ਇਸ ਲਈ ਆਪ ਅਭੀ ਇਨਰੋਲ ਕਰੇਂ, 2 ਜਾਂ 3 ਬੈਚ ਰਹਿ ਗਏ ਹੈ, ਆਜ ਆਪ ਮੇਰੇ ਮੂੰਹ ਸੇ ਵਰਡ ਸੁਣਤੇ ਗ੍ਰਾਂਟਸ, ਆਪ ਯੇ ਵਰਡ 2-3 ਮਹੀਨੇ ਬਾਅਦ ਨਹੀਂ ਸੁਣੇਗੇ, ਕਿਉਂਕਿ ਗਵਰਨਮੈਂਟ ਚੇਂਜ ਕਰਨੇ ਜਾ ਰਹੀ ਹੈ। ਮੈਂ ਐਸਾ ਨਹੀਂ ਕਹਿ ਰਹਾ ਆਜ ਹਮਾਰੇ ਕੋ ਐਸਾ ਪ੍ਰੋਡਕਟ ਨਹੀਂ ਹੈ ਜੀ ਕਿ ਹਮ ਆਜ ਮਦਰਸ ਡੇ 50% ਆਫ ਹੈ, ਫਾਦਰਸ ਡੇ ਪੇ 80% ਆਫ ਹੈ, ਐਸੇ ਐਸੇ ਸਕੀਮੇ ਨਹੀਂ ਲਗਾ ਸਕਦੇ ਨਾ, ਗਵਰਨਮੈਂਟ ਕਾ ਪ੍ਰੋਗਰਾਮ ਹੈ, ਹਮ ਬਸ ਆਪਣੀ ਬ੍ਰੇਨ ਸਟੋਰਮਿੰਗ ਕਰਤੇ ਆਪਕੇ ਸਾਥ ਆਪਕੋ ਬੈਨੀਫਿਟ ਕਰਾ ਰਹੇ ਹੈਂ, ਤੋ ਆਪ ਹਮੇਂ ਕਾਲ ਕਰੇ, ਅਸੈਸਮੈਂਟ ਕਰਾਏ ਆਪਣਾ, ਕਾਲ ਪੇ ਵੀ ਅਸੈਸਮੈਂਟ ਹੋ ਜਾਤੀ ਹੈ, 437-264-3175-437-264-3175।
0: ਕਿਆ ਬਾਤ ਹੈ ਜੀ, 905-673-3337। ਸੋ ਨਾਗਪਾਲ ਸਰ, ਉਹਨਾਂ ਦਾ ਨੰਬਰ ਇੱਕ ਵਾਰੀ ਫੇਰ ਲੈ ਦਈਏ, ਤੁਸੀਂ ਸਰ ਇੱਕ ਵਾਰੀ ਨੰਬਰ ਅਤੇ ਐਡਰੈਸ ਦੇ ਦਿਓ, ਜੇ ਕਿਸੇ ਨੇ ਜਾ ਕੇ ਤੁਹਾਨੂੰ ਮਿਲ ਕੇ ਆਪਣੀ ਸਾਰੀ ਉੱਥੇ ਜਾਣਕਾਰੀ ਤੁਹਾਡੇ ਤੋਂ ਲੈਣੀ ਹੋਵੇ, ਉਹਦਾ ਨੰਬਰ ਅਤੇ ਐਡਰੈਸ।
1: ਐਡਰੈਸ ਹੈਗਾ ਜੀ 218 ਐਕਸਪੋਰਟ ਬੁਲੇਵਰਡ, ਹਰਨ ਟਾਲੀ ਡੇਰੀ ਤੇ, ਹਮ ਖੁਦ ਚਾਹਤੇ ਆਪ ਆਫਿਸ ਆਏ, ਟਾਈਮ ਨਿਕਾਲ ਕੇ ਆਪਕਾ ਏਕ ਟ੍ਰਿਪ ਆਪਕੋ ਆਜ ਕੀ ਡੇਟ ਮੇਂ 30,000 ਸੇ ਲੇਕੇ 100,000 ਕੀ ਫੰਡਿੰਗ ਦੇ ਰਹਾ ਹੈ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ। ਅਗਰ ਆਪ ਇੱਕ ਟ੍ਰਿਪ ਆਪ ਇਤਨੇ ਪੈਸੇ ਦੇ ਰਹੇ, ਬਤਾਈਏ ਕਹਾਂ ਸੇ ਬਣੇਗੇ ਇਤਨੇ ਪੈਸੇ ਆਪਕੇ, ਲੇਕਿਨ ਆਪ ਕੰਫਰਟ ਜ਼ੋਨ ਸੇ ਬਾਹਰ ਨਿਕਲ ਕੇ ਗਾੜੀ ਸਟਾਰਟ ਕਰ, ਆਫਿਸ ਆਉਣਾ ਪੜੇਗਾ, ਠੀਕ ਹੈ ਜੀ, ਜਾਂ ਫੋਨ ਪੇ ਅਸੈਸਮੈਂਟ ਕਰਾ ਲੇ, जैसे मैंने बोला अगर आपका फैमिली साइज ज्यादा है
0: जी,
1: मैरिड है तो ही आपको इसका बेनिफिट है, इनकम कम है तो ही बेनिफिट है आपको। उबर ड्राइवर, सेल्फ एम्प्लॉयड ट्रक ड्राइवर है, अनएम्प्लॉयड है, और लाइक हाउस वाइफ उबर ड्राइवर है, नो एज लिमिट जी,
0: जी
1: नो एज लिमिट, 30-40-50 साल नो एज लिमिट। सोखे जे कोर्सेज ने, इजी कोर्सेज ने, असाइनमेंट्स है, एग्जामिनेशन नहीं है, साढ़ा ऑफिस 6 दिन ओपन रहता है, कोई भी डाउट हो आप आए। नंबर आप नंबर नोट करें, हाँ फीस 199 से $499, नो कैच नो कमीशन, काम होने के बाद देनी है। लास्ट वीक 30 बंदों की फंडिंग उनके खातों में डायरेक्ट गिरती है, हमारे पास कुछ नहीं आता जी, और 30 में से 25 ने पैसे दे दिए, 5 फोन नहीं उठा रहे, मतलब ईमानदारी आपकी देखनी हमारी नहीं। 437-264-3175 हुणे कॉल करो, 437-264-3175, नंबर अगेन 437-264-3175।
0: क्या बात है, 437-264-3175, यूनी ग्लोबल एडवाइजरी।

0: ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਜੀ
1: ਕੇਦੀਪ ਜਗਮੋਹਨਪੁਰ
0: ਅੱਛਾ ਕੇਦੀਪ ਓ ਕਿਆ ਤੇਰਾ ਬੜਾ ਕਰਾਰਾ ਪੂਦਣਾ ਕਿਆ ਬਾਤ ਆ ਬੜਾ ਖੂਬ ਯਾਦ ਕਰਾਇਆ ਕਿਆ ਬਾਤ ਆ ਜੀ ਕਿਆ ਬਾਤ ਆ ਉਹ ਤਾਂ ਮੈਨੂੰ ਲੱਗਦਾ ਕਿ ਉਹ ਗਾਣਾ ਹਰ ਇੱਕ ਦੀ ਜ਼ੁਬਾਨ ਤੇ ਸੀ ਔਰ ਬਹੁਤ ਚਿਰ ਬਹੁਤ ਸਾਲ ਉਸ ਗਾਣੇ ਨੇ ਦਿਲਾਂ ਤੇ ਰਾਜ ਕੀਤਾ
1: ਬਿਲਕੁਲ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਜਗਮੋਹਨ ਕੌਰ ਤੇ ਕੇਦੀਪ ਤੇਰਾ ਬੜਾ ਕਰਾਰਾ ਪੂਦਣਾ ਕਿਆ ਬਾਤ ਜੀ 905 673

0: ਔਰ ਬਹੁਤ ਚਿਰ ਰਾਜ ਕੀਤਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਹੋਰਾਂ ਨੇ ਦਗਾਣਿਆਂ ਦੇ ਵਿੱਚ, ਮੈਨੂੰ ਲੱਗਦਾ ਕਿ ਇਹਨਾਂ ਤੋਂ ਬਿਹਤਰ ਕੋਈ ਨਹੀਂ ਆ। ਸੋ 905-673-3337 9056733337। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨ ਜੀ ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ, ਸਾਡੇ ਨਾਲ ਜਫਰ ਮਲਿਕ ਜੀ ਵੀ ਜੁੜ ਚੁੱਕੇ ਨੇ। ਸੋ ਪਹਿਲਾਂ ਰਸ਼ਮੀਤ ਕੌਰ ਹੋਰਾਂ ਨੂੰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ, ਉਸ ਤੋਂ ਬਾਅਦ ਜਫਰ ਮਲਿਕ ਜੀ ਹੋਰਾਂ ਵੱਲ ਜਾਵਾਂਗੇ, ਤੁਹਾਨੂੰ ਬਹੁਤ ਹੀ ਖੂਬਸੂਰਤ ਜਿਹਾ ਮੈਸੇਜ ਦੇਵਾਂਗੇ ਤੁਹਾਡੇ ਕੰਮ ਦਾ। ਸੋ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਬਸ ਇੱਕੋ ਨੰਬਰ ਅਤੇ ਇੱਕੋ ਕਾਲ ਅਤੇ ਸਾਰੇ ਮਸਲੇ ਹੱਲ। 647-539-4499 ਰਸ਼ਮੀਤ ਕੌਰ, ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਜੀ?
1: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ,
0: ਵੈਰੀ ਗੁੱਡ ਈਵਨਿੰਗ।
1: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਸਰ ਜੀ, ਅੱਜ ਗੱਲਬਾਤ ਕਰਾਂਗੇ ਜੀ ਉਹਨਾਂ ਕਲਾਇੰਟਸ ਬਾਰੇ ਜਿਨ੍ਹਾਂ ਦਾ ਕ੍ਰੈਡਿਟ ਵਧੀਆ ਨਹੀਂ ਹੈ। ਕਈ ਵਾਰ ਕੀ ਹੁੰਦਾ ਕਿ ਅਸੀਂ ਆਪੇ ਸੋਚ ਲੈਂਦੇ ਕਿ ਕ੍ਰੈਡਿਟ ਵਧੀਆ ਨਹੀਂ ਹੈਗਾ ਕਿ ਸਾਨੂੰ ਮੋਰਗੇਜ ਨਹੀਂ ਮਿਲੇਗੀ
0: ਜੀ।
1: ਸੋ ਡਿਪੈਂਡ ਕਰਦਾ ਹੈਗਾ ਕਿ ਕ੍ਰੈਡਿਟ ਕਿੱਦਾਂ ਦਾ ਹੈ, ਕਿਉਂ ਖਰਾਬ ਹੋਇਆ, ਉਹਦਾ ਕੀ ਰੀਜ਼ਨ ਸੀਗਾ,
0: ਤੇ
1: ਹੁਣ ਅਸੀਂ ਬੈਟਰ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਜਾਂ ਸਾਡੇ ਕੋਲ ਕਿੰਨੀ ਡਾਊਨ ਪੇਮੈਂਟ ਹੈਗੀ ਆ। ਸੋ ਜਦੋਂ ਕ੍ਰੈਡਿਟ ਬੈਡ ਹੈਗਾ, ਬੈਡ ਮਤਲਬ ਕਿ ਮੇਰੀਆਂ ਪੇਮੈਂਟਸ ਮਿਸ ਹੋਈਆਂ ਹੋਈਆਂ ਨੇ, ਸਕੋਰ ਥੱਲੇ ਹੈਗਾ, 500-600 ਦੇ ਅਰਾਊਂਡ ਸਕੋਰ ਹੈਗਾ, ਜਾਂ ਮੈਂ ਪ੍ਰਪੋਜ਼ਲ ਕੀਤਾ ਹੋਇਆ ਹੈਗਾ, ਉਹਨਾਂ ਸਿਨੈਰੀਓਸ ਕੀ ਹੁੰਦਾ ਹੈਗਾ, ਘਰ ਅਸੀਂ ਡੈਫੀਨੇਟਲੀ ਬਾਏ ਕਰ ਸਕਦੇ ਹੈਗੇ ਆ, ਓਨਲੀ ਥਿੰਗ ਇਜ਼ ਕਿ ਸਾਨੂੰ ਮਿਨੀਮਮ ਡਾਊਨ ਪੇਮੈਂਟ 20% ਕਰਨੀ ਪਏਗੀ, ਉਸ ਤੋਂ ਘੱਟ ਨਹੀਂ ਹੋਏਗਾ। ਬਟ ਐਟ ਦਾ ਸੇਮ ਟਾਈਮ ਬਹੁਤ ਸਾਰੀਆਂ ਆਪਸ਼ਨ ਆ ਜਾਂਦੀਆਂ ਮੋਰਗੇਜ ਰਿਲੇਟਡ। ਮਤਲਬ ਕੀ ਉਹਦਾ ਕਿ ਜਦੋਂ ਅਸੀਂ ਮਾਰਕੀਟ ਵਿੱਚ ਜਾਂਦੇ ਹੈਗੇ ਆ, ਦੇ ਡਿਫਰੈਂਟ ਟੀਅਰਸ ਆਫ ਲੈਂਡਰਸ, ਮਤਲਬ ਇੱਕ ਸਭ ਤੋਂ ਪਹਿਲਾਂ ਮੇਜਰ ਬੈਂਕ ਆ ਗਏ, ਉਹਨਾਂ ਨੂੰ ਅਸੀਂ ਸਕੈਜੂਲ ਏ ਲੈਂਡਰ ਕਹਿ ਦੇਈਦਾ ਹੈਗਾ, ਫਿਰ ਬੀ ਲੈਂਡਰ, ਫਿਰ ਪ੍ਰਾਈਵੇਟ ਲੈਂਡਰ। ਜਦੋਂ ਸਾਡਾ ਕ੍ਰੈਡਿਟ ਵਧੀਆ ਨਹੀਂ ਹੈ, ਉਸ ਵੇਲੇ ਕਈ ਵਾਰ ਮੇਜਰ ਬੈਂਕ ਸਾਨੂੰ ਮੋਰਗੇਜ ਨਹੀਂ ਦਿੰਦਾ, ਬਟ ਟਰਸਟ ਕੰਪਨੀਜ਼, ਕ੍ਰੈਡਿਟ ਯੂਨੀਅਨ, ਇਹੋ ਜਿਹੇ ਲੈਂਡਰਸ ਦੇ ਨਾਲ ਜਿਹੜੇ ਕਿ ਰੈਗੂਲੇਟਡ ਹੁੰਦੇ ਨੇ, ਉਹਨਾਂ ਕੋਲ ਆਪਸ਼ਨਸ ਹੁੰਦੀਆਂ ਨੇ ਬਰੂਸ ਕ੍ਰੈਡਿਟ ਵਾਲੇ ਕਲਾਇੰਟਸ ਵਾਸਤੇ। ਸੋ ਹਮੇਸ਼ਾ ਹਰ ਕਲਾਇੰਟ ਵਾਸਤੇ ਡਿਫਰੈਂਟ ਸਿਚੁਏਸ਼ਨ ਬਣ ਸਕਦੀ ਹੈਗੀ ਹੈ, ਡਿਫਰੈਂਟ ਆਪਸ਼ਨਸ ਬਣ ਸਕਦੀ ਹੈ ਬੇਸਡ ਔਨ ਕਿ ਉਹਨਾਂ ਦੀ ਕੀ ਸਿਚੁਏਸ਼ਨ ਹੈਗੀ ਹੈ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤੀ ਜਾਣਕਾਰੀ ਲਈ ਕ੍ਰੈਡਿਟ ਬਾਰੇ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 6475394499, 647-539-4499। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਰਸ਼ਮੀ ਜੀ। ਸੋ ਤੁਸੀਂ ਕੋਈ ਵੀ ਥੋੜ੍ਹਾ ਸਵਾਲ ਆ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡ ਬਾਰੇ ਤੁਹਾਡਾ ਕੋਈ ਸਵਾਲ ਆ, ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ, ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ, 6475394499, 6475394499।

0: ਜੀ ਜਫਰ ਮਲਕ ਜੀ ਵੱਲ ਜਾਵਾਂਗੇ, ਸੋ ਬਹੁਤ ਸਾਰੇ ਦਗਾਣੇ ਵੀ ਮੇਰੇ ਔਨ ਅਜੇ ਮੈਂ ਲਾਈਨ ਕੀਤੇ ਹੋਏ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜੇ ਘਰ ਵਿੱਚ ਬੇਸਮੈਂਟ ਨੂੰ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਆ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਤੁਸੀਂ BDS ਹੋਮ ਪੇਂਟਿੰਗ ਨੂੰ ਯਾਦ ਰੱਖੋ, ਘਰ ਨੂੰ ਬਿਲਕੁਲ ਨਵੇਂ ਵਰਗਾ ਬਣਾ ਦੇਣਗੇ। 12 ਸਾਲਾਂ ਦਾ ਤਜਰਬਾ ਆ ਜੁਗਰਾਜ ਬਾਈ ਹੋਣਾ ਨੂੰ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਪੇਂਟ ਕਰਵਾਉਣਾ ਆ, ਡੈੱਕ ਫੈਂਸ ਪੇਂਟ ਕਰਵਾਉਣੀ ਆ, ਜਾਂ ਤੁਸੀਂ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਵਾਉਣਾ ਆ, ਤਾਂ ਤੁਸੀਂ ਜਗਰਾਜ ਬਾਈ ਨੂੰ ਕਾਲ ਕਰ ਲਓ 905-965-6311 905-965-6311 ਅਤੇ ਜਫਰ ਮਲਕ ਜੀ ਵੱਲ ਚੱਲਦੇ ਹਾਂ। ਕਿਆ ਬਾਤ ਆ, ਕਿਆ ਬਾਤ ਹੈ, ਜਿਹੜੇ ਜੁੰਡੀ ਦੇ ਯਾਰ ਨਾ ਇਹ ਬਹੁਤ ਭੈੜੀਆਂ ਆਦਤਾਂ ਪਾਉਂਦੇ, ਸੋ ਕਈ ਚੰਗੀਆਂ ਵੀ ਪਾਉਂਦੇ ਆ। 905-673-3337। ਸੋ ਚਲੀਏ ਤੁਹਾਡੇ ਫਾਇਦੇ ਦੀ ਗੱਲ ਕਰੀਏ। ਹੁਣ ਬਹੁਤ ਸਾਰੇ ਦੋਸਤਾਂ ਨੂੰ, ਭੈਣਾਂ ਨੂੰ, ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ, ਮੈਂ ਵੀ ਇੱਕ ਬੱਚੇ ਨੂੰ ਨਾ ਬਹੁਤ ਘੱਟ ਏਜ ਦੇ ਵਿੱਚ ਵਾਲ ਝੜਨ ਦੀ, ਜਿਹੜੀ ਵਾਲਾਂ ਦੀ ਸਮੱਸਿਆ ਨਾ ਪੂਰੇ ਕੈਨੇਡਾ ਵਾਈਡ ਇਹ ਬਹੁਤ ਵੱਡੀ ਸਮੱਸਿਆ ਆ, ਅਤੇ ਫਿਰ ਇਹਨਾਂ ਵਾਲਾਂ ਦੀਆਂ ਸਮੱਸਿਆ ਲਈ ਅਸੀਂ ਕਰਦੇ ਕੀ ਹਾਂ, ਅਸੀਂ ਪਹਿਲਾਂ ਵੇਟ ਕਰਦੇ ਹਾਂ ਕਿ ਵਾਲ ਡਿੱਗ ਜਾਣ, ਵਾਲ ਪਤਲੇ ਹੋ ਜਾਣ, ਅਸੀਂ ਗੰਜੇ ਹੋਣ ਦਾ ਵੇਟ ਕਰਦੇ ਹਾਂ ਕਿ ਫਿਰ ਜਾਂ ਤਾਂ ਟਰਾਂਸਪਲਾਂਟ ਕਰਾ ਲਾਂਗੇ। ਪਰ ਹੁਣ ਬੱਚਿਆਂ ਦਾ ਟਰਾਂਸਪਲਾਂਟ, ਭੈਣਾਂ ਟਰਾਂਸਪਲਾਂਟ ਵੱਲ ਨਹੀਂ ਜਾ ਸਕਦੀਆਂ, ਹੋ ਸਕਦਾ ਕਿ ਤੁਸੀਂ 40 ਸਾਲ ਤੋਂ ਬਾਅਦ ਟਰਾਂਸਪਲਾਂਟ ਚਲੇ ਜਾਓ। ਪਰ ਜੇ ਤੁਹਾਡਾ, ਔਰ ਦੂਜੀ ਗੱਲ ਇਹ ਵੀ ਆ ਕਿ ਜਿਹੜੇ ਵਾਲਾਂ ਦੇ ਇਲਾਜ ਆ ਨਾ, ਇਹ ਤੁਸੀਂ ਬਹੁਤ ਮਹਿੰਗੇ ਇਲਾਜ ਆ, ਇੱਥੇ ਤੁਸੀਂ ਬਹੁਤ ਸਾਰਾ, ਕਿਉਂਕਿ ਪਰਸਨੈਲਿਟੀ ਦਾ ਮਾਮਲਾ ਆ, ਕੌਨਫੀਡੈਂਸ, ਸੈਲਫ ਕੌਨਫੀਡੈਂਸ ਦਾ ਮਾਮਲਾ ਆ ਇੱਥੇ। ਸੋ ਇਸ ਹੱਦ ਤੱਕ ਤੁਸੀਂ ਪਹੁੰਚਣ ਹੀ ਨਾ ਦਿਓ, ਤੁਸੀਂ ਪ੍ਰੋਬਲਮ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੜ ਲਓ, ਅਤੇ ਉਹ ਹੱਲ ਹੈਗਾ ਜਫਰ ਮਲਕ ਜੀ ਦਾ ਬਣਾਇਆ ਹੋਇਆ। 21 ਸਾਲਾਂ ਦਾ ਤਜਰਬਾ ਆ ਜਫਰ ਮਲਕ ਹੋਣਾ ਨੂੰ, ਫਰੈਸ਼ ਹੇਅਰ ਟੋਨਿਕ, ਵਾਲਾਂ ਦੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਫਰੈਸ਼ ਹੇਅਰ ਟੋਨਿਕ, ਵਾਲ ਝੜ ਰਹੇ ਆ ਫਰੈਸ਼ ਹੇਅਰ ਟੋਨਿਕ, ਵਾਲ ਚਿੱਟੇ ਹੋ ਰਹੇ ਆ ਫਰੈਸ਼ ਹੇਅਰ ਟੋਨਿਕ, ਅਤੇ ਨਾਲ ਜਫਰ ਮਲਕ ਜੀ ਕਹਿੰਦੇ ਆ ਕਿ ਤੁਸੀਂ ਫੋਟੋ ਖਿੱਚ ਲੈਣੀ ਹੈ, ਬਸ ਲਾਉਣ ਤੋਂ ਪਹਿਲਾਂ, ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ 10 ਦਿਨ, ਬਾਈ ਜੀ ਉਹਨਾਂ ਨੇ ਕਿਹਾ ਸੀ, ਪਰ ਮੈਂ ਕਹਿੰਦਾ ਤੁਸੀਂ 20 ਦਿਨ ਲਓ, 10 ਦਿਨ ਮੇਰੇ ਤੋਂ ਐਕਸਟਰਾ ਲਓ, ਸੋ 20 ਦਿਨਾਂ ਬਾਅਦ ਤੁਸੀਂ ਰਿਜ਼ਲਟ ਵੇਖਿਓ, ਤੁਸੀਂ ਆਪ ਹੀ ਜਫਰ ਮਲਕ ਉਹਨਾਂ ਨੂੰ ਕਾਲ ਕਰਕੇ ਅਗਲੀ CC ਆਰਡਰ ਕਰ ਦੇਣੀ ਆ। ਸੋ 647-521-5159 ਜਫਰ ਮਲਕ, 6475215159, ਅਤੇ ਜਫਰ ਮਲਕ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਮਲਕ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਅਸਲਾਮ ਵਾਲੇਕਮ।
1: ਸਤਿ ਸ਼੍ਰੀ ਅਕਾਲ ਜੀ, ਜਿੰਦੇ ਵਸਦੇ ਰਹੋ, ਹੱਸਦੇ ਵਸਦੇ ਰਹੋ ਬਾਬਾ ਜੀ, ਜਿੱਤੀਆਂ ਨੇ ਲੇਕਿਨ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਬੜੀਆਂ ਹੈਗੀਆਂ, ਰੱਬ ਦਾ ਬੜਾ ਕਰਮ ਹੋ ਗਿਆ
0: ਜੀ,
1: ਲੋਕਾਂ ਦੇ ਵਾਲ ਚੜਨ ਤੋਂ ਰੁਕ ਗਏ, ਵਾਪਸ ਆਣੇ ਸ਼ੁਰੂ ਹੋ ਗਏ, ਸਿੱਕਰੀ ਵਗੈਰਾ ਦਾ ਸਦਾ ਇਲਾਜ ਉਹਨਾਂ ਨੂੰ ਮਿਲ ਗਿਆ, ਉਹ ਮੇਰੇ ਸ਼ੁਕਰ ਗੁਜ਼ਾਰ ਨੇ, ਤੇ ਮੈਂ ਕਹਿੰਦਾ ਮੀ ਰੱਬ ਦਾ ਸ਼ੁਕਰ ਕਰੋ ਕਿ ਸਾਨੂੰ ਵੀ ਖਿਆਲ ਆਇਆ ਲੋਕਾਂ ਦੀ, ਅਸੀਂ ਪ੍ਰੋਬਲਮ ਹੈ ਕੈਨੇਡਾ ਦੇ ਵਿੱਚ, ਪਾਣੀ ਦੀ ਵਜ੍ਹਾ ਨਾਲ ਕੋਈ ਰਨ ਕਰਨ ਦੀ ਵਜ੍ਹਾ ਨਾਲ ਕੋਈ ਡਾਈ ਕਰਦੇ ਨੇ, ਕੋਈ ਕੁਛ ਕਰਦੇ ਨੇ, ਵਾਲ ਤੁਹਾਡੇ ਸੁੱਕ ਜਾਂਦੇ ਨੇ, ਫਿਰ ਉਹ ਰੁਕਦੇ ਨਹੀਂ, ਫਿਰ ਉਹ ਪੋਰ ਚ ਰੁਕਦੇ ਨਹੀਂ, ਨਿਕਲ ਜਾਂਦੇ ਨੇ, ਬਰਸ਼ ਕਰਦੇ ਹੋ, ਸ਼ੈਂਪੂ ਕਰਦੇ ਹੋ, ਗੁੱਛੇ ਉਤਰਦੇ ਨੇ, ਉਹ ਬਾਬਾ ਜੀ ਸਭ ਦਾ ਇਲਾਜ ਇੱਕੋ ਸਾਡੇ ਕੋਲ ਹੈਗਾ, ਫਰੈਸ਼ ਏਅਰ ਟੋਨਿਕ, ਤੁਹਾਡੇ ਸਿਰ ਦੇ ਵੀ ਸੋਰਾਇਸਿਸ ਹੈ, ਕਿਸੇ ਕਿਸਮ ਦੀ ਖਰੇਪੜ ਪੈ ਗਏ ਨੇ, ਕੋਈ ਹੋਰ ਗੱਲ ਹੋ ਗਈ ਹੈ, ਸਕਿਨ ਨੂੰ ਪ੍ਰੋਬਲਮ ਹੈ, ਕੋਈ ਸੋਰਾਇਸਿਸ ਟਾਈਪ ਦੀ ਚੀਜ਼ ਵੀ ਹੋਈ ਹੈ, ਤਾਂ ਅਸੀਂ ਤੁਹਾਡਾ ਸਭ ਦਾ ਇਲਾਜ ਇੱਕੋ ਆਇਲ ਦੇ ਨਾਲ ਕਰਦੇ ਹਾਂ, ਇਹ 6 ਆਇਲਸ ਦਾ ਐਕਸਟ੍ਰੈਕਟ ਹੈ, ਕੈਨੇਡਾ 'ਚ ਬਣਾਉਂਦੇ ਹਾਂ, ਔਰ ਤੁਹਾਨੂੰ ਸਭ ਤੋਂ ਵੱਡੀ ਗੱਲ ਫ੍ਰੀ ਸ਼ਿਪਮੈਂਟ ਦਿੰਦੇ ਹਾਂ। ਅੱਜ ਉਡਾਨ ਦੀ ਵਜ੍ਹਾ ਨਾਲ ਮੈਂ ਤੁਹਾਨੂੰ ਜਿਹੜੀ ਚੀਜ਼ ਆਫਰ ਕਰ ਰਿਹਾ ਉਹ ਇਹ ਕਿ ਜਿਹੜਾ ਵੀ ਉਡਾਨ ਦੇ ਥਰੂ ਆਵੇ ਅਸੀਂ ਉਹਨਾਂ ਨੂੰ 3+1 25% ਯਾਨੀ ਡਿਸਕਾਊਂਟ ਦੇ ਦਿਆਂਗੇ, ਜਿਹੜੀ $60 ਦੀ ਪੈਂਦੀ ਹੈ ਉਹ ਤੁਹਾਨੂੰ $45 ਦੀ ਪਵੇਗੀ। ਘਰ 'ਚ 2 ਜੀ ਨੇ, ਭਾਬੀ ਵੀ ਹੈ, ਨੰਦ ਵੀ, ਉਹਨਾਂ ਨੂੰ ਆਇਲ ਚਾਹੀਦਾ, ਉਹ ਵੀ ਇਕੱਠੇ ਹੀ ਮੰਗਾ ਲਓ, ਤੁਹਾਡਾ ਵੀ ਕੰਮ ਹੋ ਜਾਏ, ਸਰ ਜਾਏ, ਸਾਡਾ ਵੀ ਸਰ ਜਾਏ, ਠੀਕ ਹੈ ਕਿ ਨਹੀਂ?
0: ਬਿਲਕੁਲ ਜੀ,
1: ਇਹ ਮੈਂ ਤੁਹਾਨੂੰ ਸਕੀਮ ਦੇ ਦਿੱਤੀ ਹੈ ਅਗਲੇ ਹਫ਼ਤੇ ਤੱਕ ਦੀ, ਅਗਲੇ ਬੁੱਧ ਤੱਕ ਦੀ, ਠੀਕ ਹੈ ਜੀ?
0: ਸੋ ਬਿਲਕੁਲ, ਤੁਸੀਂ ਜੇ ਫਰੈਸ਼ ਹੇਅਰ ਟੋਨਿਕ ਆਰਡਰ ਕਰਨਾ ਤਾਂ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਜਫਰ ਮਲਕ ਜੀ ਡਿਸਕਾਊਂਟ ਵੀ ਦੇਣਗੇ। ਔਰ ਪਹਿਲਾਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਘਰ ਦੇ ਵਿੱਚ 3-4 ਜੀ ਹੋ, ਤਾਂ ਫਿਰ ਤੁਸੀਂ, ਤੁਹਾਡੇ ਵਾਸਤੇ ਇਹ ਜਿਹੜੀ ਡੀਲ ਆ ਇਹ ਬਹੁਤ ਜ਼ਬਰਦਸਤ ਆ। ਅੱਛਾ, ਇਹ ਕਿੰਨੇ ਸਮੇਂ ਤੱਕ ਆ ਮਲਕ ਸਾਹਿਬ?
1: ਇਹ ਜੀ ਇੱਕ ਹਫ਼ਤਾ ਅਸੀਂ ਤੁਹਾਨੂੰ ਦੇ ਰਹੇ ਹਾਂ, ਤੁਸੀਂ ਜਿਹੜਾ ਵੀ ਆਰਡਰ ਕਰੇਗਾ ਤੁਹਾਡੇ ਥਰੂ ਅਸੀਂ 5% ਦੇ ਰਹੇ ਹਾਂ, 3 ਦੇ ਬੋਤਲਾਂ ਦੀ ਕੀਮਤ ਦਿਓ ਤੇ 4 ਬੋਤਲਾਂ ਤੁਹਾਡੇ ਘਰ ਪਹੁੰਚਾਵਾਂਗੇ ਫ੍ਰੀ ਸ਼ਿਪਿੰਗ ਹੈਗੀ।
0: ਸੋ ਮਲਕ ਸਾਹਿਬ ਨਾਲ ਦੀ ਨਾਲ ਇਹ ਦੱਸੋ ਕਿ ਇਹ ਜਿਹੜਾ ਤੇਲ ਆ, ਬਹੁਤ ਸਾਰੇ ਸਰੋਤੇ ਸਾਡਾ ਨਵੇਂ ਜੁੜਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਕੋਈ ਕੈਮੀਕਲ ਤਾਂ ਨਹੀਂ, ਜਿਹੜਾ ਕੋਈ ਕਈਆਂ ਨੂੰ ਬਹੁਤ ਐਲਰਜੀ ਹੁੰਦੀ ਕੈਮੀਕਲ ਤੋਂ?
1: ਮੈਂ ਅਰਜ਼ ਕਰਦਾ ਅਸੀਂ ਕੈਮੀਕਲ ਦਾ ਇਲਾਜ ਦਿੱਤਾ ਔਰ ਅਸੀਂ ਔਰਗੈਨਿਕ ਪ੍ਰੋਡਕਟ ਬਣਾ ਕੇ ਦਿੱਤਾ।
0: ਕੀ ਬਾਤ ਆ,
1: ਕੈਮੀਕਲ ਹੀ ਪਾਣਾ ਹੈ ਤੇ ਫਿਰ ਇਲਾਜ ਤੇ ਨਾ।
0: ਕੀ ਬਾਤ ਆ, ਮੈਂ ਥੋੜੇ ਮੂੰਹ ਸੁਣਨਾ ਚਾਹੁੰਦਾ ਸੀ ਸਰੋਤਿਆਂ ਨੂੰ, ਮੈਂ ਦੱਸਣਾ ਚਾਹੁੰਦਾ ਸੀ ਕਿ ਬਿਲਕੁਲ ਔਰਗੈਨਿਕ ਹਰਬਲ ਤੇ ਅਰਕ ਕੱਢ ਕੇ ਬਣਾਇਆ ਹੋਇਆ ਔਰ 1-2 ਸਾਲ ਨਹੀਂ 21 ਸਾਲਾਂ ਦਾ ਤਜਰਬਾ ਹੈ ਜਫਰ ਮਲਕ ਹੋਣਾ ਦਾ। ਜੀ ਸਰ,
1: 21 ਸਾਲ ਸਾਨੂੰ ਕੈਨੇਡਾ ਚ ਬਣਾ ਕੇ ਦਿੰਦੀਆਂ ਹੋ ਗਏ ਔਰ ਸਾਡਾ ਕੰਮ ਬਾਈ ਰੈਫਰੈਂਸ ਚੱਲਦਾ, 70% ਸਾਡੇ ਰਿਪੀਟਿਡ ਆਰਡਰਸ
0: ਜੀ।
1: ਠੀਕ ਹੈ ਜੀ, ਤੁਸੀਂ ਇਹਨਾਂ ਨੂੰ ਨੰਬਰ ਦਿਓ, ਉਹਨਾਂ ਨੂੰ ਕਹੋ ਕਿਸੇ ਗੱਲ ਦੀ ਹੋਵੇ ਤੇ ਝਿਜਕੋ ਨਾ, ਫੌਰੀ ਤੌਰ ਤੇ ਫੋਨ ਕਰੋ, ਤੁਹਾਨੂੰ ਤੇ ਜ਼ਰੂਰੀ ਨਹੀਂ ਕਿ ਖਰੀਦੋ, ਆਪਣਾ ਇਲਾਜ ਤੇ ਕਰੋ, ਆਪਣੀ ਦੇਖੋ ਤੁਸੀਂ ਤੁਹਾਡਾ ਮਸਲਾ ਕੀ ਬਣ ਰਿਹਾ।
0: ਮੈਂ ਕਹਿੰਦਾ ਕਿ ਤੁਹਾਨੂੰ ਤੁਸੀਂ ਵਾਲਾਂ ਦੀ ਕਿਸੇ ਵੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਨਾ, ਤੁਸੀਂ ਇੱਕ ਵਾਰੀ ਕਾਲ ਕਰ ਲਓ ਜਫਰ ਮਲਕ ਹੋਣੀ। ਕਿੰਨੇ ਸਾਲ ਸਿਰਫ ਵਾਲਾਂ 'ਤੇ ਹੀ ਸਟੱਡੀ ਕਰੀ ਗਏ ਤਾਂ ਫਿਰ ਜਾ ਕੇ ਇੱਕ ਫਰੈਸ਼ ਹੇਅਰ ਟੋਨਿਕ ਬਣਾਇਆ ਆ, ਤੁਹਾਨੂੰ ਸਿਰਫ ਕਾਲ ਕਰਨੀ ਪੈਣੀ ਆ, ਤੁਹਾਨੂੰ ਜਿੱਡੀਆਂ ਵੀ ਵੱਡੀਆਂ ਬਿਮਾਰੀਆਂ ਵਾਲਾਂ ਦੀਆਂ ਉਹਨਾਂ ਦਾ ਇੱਕੋ ਇੱਕ ਹੱਲ ਆ ਫਰੈਸ਼ ਹੇਅਰ ਟੋਨਿਕ, ਅਤੇ ਜਫਰ ਮਲਕ ਨੂੰ ਕਾਲ ਕਰਕੇ ਕੰਸਲਟ ਵੀ ਕਰ ਲਓ। ਹੋ ਸਕਦਾ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਤੁਹਾਨੂੰ ਕਿਹੜੀ ਬਿਮਾਰੀ ਵਾਲਾਂ ਦੀ ਲੱਗੀ ਹੋਈ ਹੈ, ਜਿਹੜੇ ਵਾਲ ਝੜ ਰਹੇ ਆ, ਚਿੱਟੇ ਹੋ ਰਹੇ ਆ, ਪਤਲੇ ਹੋ ਰਹੇ ਆ। 647-521-5959 647-521-5959 ਜਫਰ ਮਲਕ ਜੀ। ਮਲਕ ਸਾਹਿਬ ਕੁਛ ਕਹਿਣਾ ਚਾਹੁੰਦੇ ਹੋ?
1: ਬਸ ਇਹੀ ਕਿਉਂ ਕਹਿੰਦੇ ਨੇ ਮੈਮ, ਸਾਨੂੰ ਅੰਗਰੇਜ਼ੀ ਚ ਨਹੀਂ ਪੰਜਾਬੀ ਚ ਦੱਸਿਆ ਕਰੋ। 647-521-5959 ਸਾਡਾ ਨੰਬਰ ਹੈ, ਤੁਸੀਂ ਫੋਨ ਕਰੋ, ਭਾਵੇਂ ਅੱਧੀ ਰਾਤ ਨੂੰ ਕਰੋ, 24 ਘੰਟੇ ਕਰ ਸਕਦੇ ਹੋ ਫੋਨ।
0: ਓ ਕੀ ਬਾਤ ਆ ਜੀ, ਕੀ ਬਾਤ, ਐਡੀ ਐਡੀ ਵੱਡੀ ਸਰਵਿਸ 24 ਆਵਰ ਇੱਧਰ ਆ ਗਿਆ।
1: ਅਸੀਂ ਤੁਹਾਨੂੰ ਸਰਵਿਸ ਜਿਹੜੀ ਦਿੱਤੀ ਅਸਲ ਹੋਏਗੀ ਕਿ ਫ੍ਰੀ ਸ਼ਿਪਿੰਗ ਹੈ ਪੂਰੇ ਕੈਨੇਡਾ ਦੇ ਵਿੱਚ।
0: ਕੀ ਬਾਤ ਆ, ਤੁਹਾਨੂੰ
1: ਕਰਦੇ
0: ਬਿਲਕੁਲ ਜੀ। ਬਹੁਤ ਫੈਮਲੀਆਂ ਨੇ ਮੇਰੇ ਤੋਂ ਪੁੱਛਿਆ ਕਿਉਂਕਿ ਮੈਂ ਇੱਕ ਬੱਚੇ ਨੂੰ ਦੇਖ ਕੇ ਆਇਆ, ਸੋ ਉਹ ਕਹਿੰਦੇ ਕਿ ਸਾਨੂੰ ਵੀ ਇਹ ਹੇਅਰ ਟੋਨਿਕ ਚਾਹੀਦਾ। ਮੈਂ ਉਹ ਜੇ ਰੇਡੀਓ ਸੁਣ ਰਹੇ ਆ ਤੇ ਮੈਂ ਕਹਾਂਗਾ ਤੇ ਰੇਡੀਓ ਉਡਾਨ ਦਾ ਰੈਫਰੈਂਸ ਜ਼ਰੂਰ ਦੇ ਦਿਓ ਤੇ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ, ਤੇ ਨਾਲ ਦੀ ਨਾਲ ਤੁਹਾਨੂੰ ਵਾਲਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਸ਼ੇਅਰ ਕਰੋ ਜਫਰ ਮਲਕ ਸਭਾ ਹੋਣ ਨਾਲ, ਉਹ ਤੁਹਾਨੂੰ ਹੱਲ ਵੀ ਦੱਸਣਗੇ। ਸੋ 647-521-5959 647-521-5959 ਜੀ ਮਲਕ ਸਾਹਿਬ।
1: ਉਹਨਾਂ ਨੂੰ ਇਹ ਦੱਸਣਾ ਇਹਨਾਂ ਲੋਕਾਂ ਨੂੰ ਐਲੋਪੇਸ਼ੀਆ ਹੋ ਜਾਂਦਾ ਹੈ, ਕੁਛ ਲੋਕਾਂ ਨੂੰ ਆਫਟਰ ਚਾਈਲਡ ਬਰਥ ਲੇਡੀਜ਼ ਦੇ ਵਾਲ ਝੜਦੇ ਨੇ
0: ਜੀ,
1: ਉਹ ਸਭ ਦਾ ਇਲਾਜ, ਬੱਚਿਆਂ ਹੋਣ, ਬੁੱਢੇ ਹੋਣ, ਲੇਡੀਜ਼ ਹੋਣ, ਜੈਂਟਸ ਹੋਣ
0: ਜੀ,
1: ਸਾਡੇ ਕੋਲ ਸਭ ਦਾ ਇਲਾਜ ਮੌਜੂਦ ਹੈ, ਤੁਸੀਂ ਫੋਨ ਕਰੋ। ਦੈਟਸ ਇਟ, ਗੁੱਡ ਲੱਕ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਜਫਰ ਮਲਕ ਉਹਨਾਂ ਨੂੰ ਕਾਲ ਕਰ ਲਓ ਤੁਸੀਂ, ਇਹ ਜਿਹੜਾ ਹੇਅਰ ਟੋਨਿਕ ਆ ਤੁਹਾਡੀ ਪੂਰਾ ਤੁਹਾਡਾ ਕੌਨਫੀਡੈਂਸ ਵਾਪਸ ਆਜੂ ਇਸ ਹੇਅਰ ਟੋਨਿਕ ਦੇ ਨਾਲ। ਤੁਸੀਂ ਕਾਲ ਕਰ ਲੈਣੀ ਹੈ ਜਫਰ ਮਲਕ ਸਾਹਿਬ ਹੁਣਾਂ ਨੂੰ, 647-521-5959। ਵਾਲਾਂ ਦੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ 647-521-5959 ਜਫਰ ਮਲਕ ਜੀ।

0: ਕਿਆ ਬਾਤ ਹੈ ਜੀ, ਬਹੁਤ ਜ਼ਬਰਦਸਤ ਦੋ ਗਾਣੇ ਆ ਜੇ ਤਾਂ ਸਮਾਂ ਆਪਣੇ ਕੋਲ ਸੀਮਿਤ ਹੈ ਜੀ। ਸਰ ਸਤਿ ਸ਼੍ਰੀ ਅਕਾਲ, ਪ੍ਰਵੀਨ ਜੀ ਤੁਸੀਂ ਆਉਣੇ ਰਹੋ।
1: ਹਾਂਜੀ ਬਾਬੂ ਜੀ ਨਮਸਕਾਰ ਜੀ।
0: ਨਮਸਕਾਰ ਸਰ, ਕੀ ਹਾਲ ਚਾਲ ਨੇ?
1: ਬੜਿਆ ਸਰ, ਅਭੀ ਥੋੜੀ ਦੇਰ ਪਹਿਲਾਂ ਇੱਕ ਆਪਣੇ ਸ਼ਾਇਦ ਐਜੂਕੇਸ਼ਨ ਲੋਨ ਕੇ ਬਾਰੇ ਮੇਂ ਬਾਤ ਕਰ ਰਹੇ ਥੇ ਨਾ?
0: ਜੀ ਸਰ।
1: ਉਨਕਾ ਨੰਬਰ ਦੇਣਾ ਸਰ ਇੱਕ ਵਾਰੀ ਦਾ ਨੰਬਰ।
0: ਸਰ ਉਨਕਾ ਨੰਬਰ ਹੈ 437264।
1: ਇੱਕ ਮਿੰਟ ਸਰ, ਇੱਕ ਮਿੰਟ।
0: 437264 3175। ਕਿਆ ਬਾਤ ਹੈ ਜੀ, ਬਿਲਕੁਲ ਕਰੈਕਟ, ਬਿਲਕੁਲ। ਆਫਿਸ ਅਜੇ ਵੀ ਖੁੱਲਾ, ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ।
1: ਸਾਬਕਾ ਨਾਮ ਕਿਆ ਜੀ ਇਨਕਾ?
0: ਤੁਸੀਂ ਸਿਮਰਨ ਕੁੜੀ ਦੀ ਆਫਿਸ ਦੀ ਮੈਨੇਜਰ ਆ, ਸਿਮਰਨ ਹੋਣਗੇ, ਤੇ ਜਾਂ ਤੁਸੀਂ ਨਾਗਪਾਲ ਸਰ ਕਹਿ ਦਿਓ।
1: ਓਕੇ
0: ਓਕੇ ਸਰ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ।

ਡ੍ਰੀਮ ਹੋਮ ਅਪਲਾਇੰਸਸ ਨੂੰ ਯਾਦ ਰੱਖਣਾ, ਜੇ ਘਰ ਵਾਸਤੇ, ਬੇਸਮੈਂਟ ਵਾਸਤੇ ਜਾਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਸ ਲੈਣ ਜਾ ਰਹੇ ਹੋ, ਇੱਧਰੋਂ ਉੱਧਰੋਂ ਬਹੁਤ ਸਾਰੀਆਂ ਨਿਊਜ਼ਾਂ ਸੁਣ ਲਈਆਂ, ਡੀਲਾਂ ਸੁਣ ਲਈਆਂ, ਤਾਂ ਰੁਕੋ। ਬਾਈ ਜੀ ਕਹਿੰਦੇ ਆ ਕਿ ਤੁਸੀਂ ਸਾਰੀਆਂ ਡੀਲਾਂ ਲੈ ਕੇ ਡ੍ਰੀਮ ਹੋਮ ਅਪਲਾਇੰਸਸ 'ਤੇ ਪਹੁੰਚ ਜਾਣਾ ਆ, ਅਤੇ ਸਾਰੀਆਂ ਡੀਲਾਂ ਨੂੰ ਅਸੀਂ ਮੈਚ ਨਹੀਂ ਕਰਾਂਗੇ, ਬੀਟ ਕਰਾਂਗੇ। ਗਰੰਟਿਡ ਤੁਸੀਂ ਵੇਖਣਾ ਹੋਗੇ ਅਪਲਾਇੰਸਸ ਤੁਹਾਨੂੰ ਦੇ ਕੇ ਤੋਰਾਂਗੇ, ਕਿਉਂਕਿ ਪ੍ਰਾਈਜ਼ ਐਸੇ ਖੂਬਸੂਰਤ ਦੇ ਦਿੰਦੇ ਆ। ਸੋ ਡ੍ਰੀਮ ਹੋਮ ਅਪਲਾਇੰਸਸ 2915 ਅਰਜੈਂਟੀਕਾ ਰੋਡ ਮਿਸੀਸਾਗਾ, ਇੱਕ ਗੇੜਾ ਲਓ, ਇੱਕ ਕੌਫੀ ਦਾ ਕੱਪ ਲਓ, ਅਤੇ ਬਹੁਤ ਸਾਰੇ ਡਾਲਰ ਜੇ ਤੁਹਾਡੇ ਬਚ ਰਹੇ ਆ, ਗੱਲਾਂ ਬਾਤਾਂ ਕਰਦੇ ਗੇੜਾ ਲਾ ਕੇ ਆਓ ਇਸ ਵੀਕਐਂਡ ਜਾਂ ਵੀਕਡੇ, ਜਦੋਂ ਵੀ ਸਮਾਂ ਲੱਗਦਾ। ਜੇ ਅਪਲਾਇੰਸਸ ਲੈਣ ਦਾ ਸੋਚ ਰਹੇ ਹੋ ਤਾਂ ਡ੍ਰੀਮ ਹੋਮ ਅਪਲਾਇੰਸਸ, ਬਸ ਗੱਲ ਖਤਮ। 2915 ਅਰਜੈਂਟੀਕਾ ਰੋਡ, 905-805-3000, 905-805-3000।

ਕਿਆ ਬਾਤ ਆ ਜੀ, ਜੇ ਘਰ ਚੋਂ ਮਿਲੇ ਪਿਆਰ ਤੇ ਪੁਰੀ ਕਾਹਤੋਂ ਜਾਵੇ ਬਾਹਰ, ਤੇ ਪੁਰੀ ਦੇ ਫਿਰ ਕੰਮ ਸਹੀ ਨਹੀਂ ਹੈਗੇ, ਪੁਰੀ ਦੇ ਕੰਮ ਹੈਗੇ ਆ ਛਿੱਤਰਪੋਲੇ ਵਾਲੇ। ਸੋ 905-673-33-37 905-673-33-37 ਪੁਰੀ ਸਮਝ ਆ, ਬਾਹਰ ਨਹੀਂ ਜਾਣਾ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੌਂਸਰ ਕਰ ਰਹੇ ਸੀ ਡ੍ਰੀਮ ਹੋਮ ਅਪਲਾਇੰਸਿਸ, 905-805-3000 ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ ਆ। ਪ੍ਰੀਮੀਅਮ ਕਲੋਦਿੰਗ ਬ੍ਰਾਂਡ, ਪੰਜਾਬੀ ਭਾਈਚਾਰਾ, ਏਸ਼ੀਅਨ ਭਾਈਚਾਰਾ, ਟੌਪ ਦਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ। ਕਿਸੇ ਵੀ ਤਰ੍ਹਾਂ ਦੀ ਤੁਸੀਂ ਸ਼ੋਪਿੰਗ ਕਰਨੀ ਆ, ਵਿਆਹ ਦੀ, ਪਾਰਟੀ ਦੀ, ਕੋਈ ਘਰੇ ਕੋਈ ਵਧੀਆ ਪ੍ਰੋਗਰਾਮ ਆ ਗਿਆ, ਕੱਪੜੇ ਲੈਣੇ ਆ, ਭੈਣਾਂ ਦੇ ਲਹਿੰਗੇ, ਗਰਾਰੇ, ਸ਼ਰਾਰੇ, ਪੰਜਾਬੀ ਸੂਟ 20% ਤੋਂ ਲੈ ਕੇ 50% ਔਫ ਲੱਗਿਆ ਹੋਇਆ, ਰੇਡੀਓ ਡਾਂ ਦਾ ਰੈਫਰੈਂਸ ਦੇਣਾ, $100 ਦੀ ਬਾਇੰਗ ਦੇ ਉੱਪਰ ਪ੍ਰੀਮੀਅਮ ਗਿਫਟ ਤੁਹਾਨੂੰ ਮਿਲ ਜਾਣਾ ਆ। ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗਜ ਸੈੱਟ 'ਤੇ ਵੱਡੀ ਕਲੈਕਸ਼ਨ 'ਤੇ ਡੀਲਾਂ ਲੱਗੀਆਂ ਹੋਈਆਂ, $175 ਦੇ ਕੇ ਤੁਸੀਂ 4 ਪੀਸ ਦਾ ਲੈਗਜ ਸੈੱਟ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਫਿਰ ਕੁੜਤੇ ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਸੂਟ, ਬਲੈਜ਼ਰ, ਯਾਰ ਕਿਆ ਬਾਤ ਆ, ਬਸ ਪਹੁੰਚੋ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਹੋਈ ਪਈ ਆ। 905-453-2225, 905-453-2225, ਫੈਸ਼ਨ ਆਈ ਕਿਊ। ਓਕੇ, ਸੋ ਤੁਹਾਨੂੰ ਇੱਕ ਮੈਸੇਜ ਦਿੱਤਾ ਸੀਗਾ ਕੱਲ੍ਹ ਬਹੁਤ ਪਿਆਰਾ, ਜੇ ਤੁਸੀਂ ਆਪਣੇ ਇੱਥੋਂ ਦੇ ਬੋਰਨ ਬੱਚੇ ਆ ਜਾਂ ਤੁਹਾਡੇ ਬੱਚੇ ਟੀਨੇਜਰ ਆ, ਤੁਸੀਂ ਉਹਨਾਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਫਰੈਂਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ, ਫਰੈਂਚ ਇਜ਼ ਨੋਟ ਇਨਫ, ਤੁਸੀਂ ਉਹਨਾਂ

0: ਇੱਕ ਫ੍ਰੈਂਚ ਦਾ ਵਧੀਆ ਟੀਚਰ ਲੱਭ ਕੇ ਦੇਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਵਾਸਤੇ ਇੱਕ ਟੀਚਰ ਲੱਭ ਕੇ ਲਿਆਇਆ, ਲਰਨ ਫ੍ਰੈਂਚ ਵਿਦ ਨਿਤਿਕਾ, ਔਰ ਲਰਨ ਫ੍ਰੈਂਚ ਵਿਦ ਨਿਤਿਕਾ। ਔਰ ਦੂਜੀ ਗੱਲ, ਜਿਹੜੇ ਆਪਣੇ ਭੈਣ ਭਰਾ ਆ, ਸਟੂਡੈਂਟ ਵੀਰ ਆ ਸਾਡੇ, ਉਹ ਸਟਰਗਲ ਕਰ ਰਹੇ ਆ ਵਰਕ ਪਰਮਿਟ ਦੇ ਵਿੱਚ, PR ਦੇ ਵਿੱਚ, ਤਾਂ ਤੁਹਾਡੀ ਬਾਈ ਜਿਹੜੀ ਸਟਰਗਲ ਆ ਉਹ ਦੂਰ ਹੋ ਗਈ ਆ। ਤੁਹਾਨੂੰ ਹੁਣ ਲੈਵਲ ਦੇ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ ਆ। ਤੁਸੀਂ ਲਰਨ ਫ੍ਰੈਂਚ ਵਿਦ ਨਿਤਿਕਾ ਨੂੰ ਕਾਲ ਕਰਨੀ ਆ। ਬਾਈ ਜੀ ਕਹਿੰਦੇ ਕਿ, ਭੈਣ ਜੀ ਕਹਿੰਦੇ ਕਿ ਤੁਹਾਡੀ ਜਿਹੜੀ ਸਮਾਂ ਵੀ ਬਚਾਵਾਂਗੇ ਅਤੇ ਤੁਹਾਡੀ ਬਹੁਤ ਸਾਰੀ ਪੈਸਿਆਂ ਦੀ ਸੇਵਿੰਗ ਵੀ ਕਰਾਵਾਂਗੇ। ਡੈਫ ਸਿੱਖਣੀ ਆ, ਟਫ ਸਿੱਖਣੀ ਆ, TCF, ਵਟਐਵਰ, ਫ੍ਰੈਂਚ ਦੇ ਵੱਟ ਕੱਢ ਦਿੰਦੇ ਆ। ਤੁਸੀਂ ਵੀਡੀਓ ਦੇਖੋ ਮੇਰੇ ਇੰਸਟਾਗ੍ਰਾਮ ਪੇਜ 'ਤੇ। ਸੋ 4 ਤੋਂ ਵੱਧ ਸਾਲਾਂ ਦਾ ਐਕਸਪੀਰੀਅੰਸ ਆ, ਤੁਸੀਂ ਫ੍ਰੈਂਚ ਸਿੱਖ ਕੇ ਆਪਣਾ ਸਕਿੱਲ ਹੈ ਇੱਕ ਤਰ੍ਹਾਂ ਦਾ, ਫ੍ਰੈਂਚ ਸਿੱਖ ਕੇ ਸਕਿੱਲ ਡਿਵੈਲਪ ਕਰੋ, ਲੇਬਰ ਜੋਬਾਂ ਦੀ ਕਤਾਰ ਤੋਂ ਬਾਹਰ ਹੋ ਜਾਓ, ਇੱਕ ਵੱਖਰੀ ਤਰ੍ਹਾਂ ਦੀਆਂ ਚੰਗੀਆਂ ਜੋਬਾਂ ਲਈ ਐਲੀਜੀਬਲ ਹੋ ਸਕਦੇ ਹੋ, ਜਿੱਥੇ PR ਵਰਕ ਪਰਮਿਟ ਤੁਹਾਡੇ ਐਕਸਟੈਂਡ ਹੋਣੇ ਹੀ ਹੋਣੇ ਆ। ਇੱਥੋਂ ਦੇ ਬੌਰਨ ਬੱਚੇ ਜਿਹੜੇ ਵਿਚਾਰੇ ਟਿੰਮਾਂ 'ਤੇ ਰਿਜ਼ਿਊਮ ਦਿੰਦੇ ਪੜਦੇ, ਇੱਥੇ ਜੰਮ ਕੇ, ਇੱਥੇ ਪੜ੍ਹ ਕੇ, ਅਤੇ ਟਿੰਮਸ ਵਗੈਰਾ 'ਤੇ ਲੋਕਲ ਛੋਟੀਆਂ ਛੋਟੀਆਂ ਜੋਬਾਂ ਦੇ ਉੱਪਰ ਕੰਮ ਕੋਈ ਛੋਟਾ ਨਹੀਂ ਆ, ਪਰ ਜੇ ਤੁਹਾਡੇ ਕੋਲ ਓਪਰਚੁਨਿਟੀ ਹੈ ਵੱਡੀ ਲੈਣ ਦੀ ਤਾਂ ਵਾਈ ਨਾਟ, ਤੁਸੀਂ ਚੰਗੀਆਂ ਜੋਬਾਂ ਲੈਣੀਆਂ, ਫ੍ਰੈਂਚ ਸਿੱਖੋ, ਵਧੀਆ ਜੋਬਾਂ ਦੀ ਓਪਰਚੁਨਿਟੀ ਹਾਸਲ ਕਰ ਸਕਦੇ ਹੋ। ਫ੍ਰੈਂਚ ਸਿੱਖਣ ਦੇ ਲਈ ਲਰਨ ਫ੍ਰੈਂਚ ਵਿਦ ਨਿਤਿਕਾ, ਇਹਨਾਂ ਦੇ ਸੋਸ਼ਲ ਮੀਡੀਆ ਪੇਜ 'ਤੇ ਵੀ ਜਾ ਸਕਦੇ ਹੋ, ਲਰਨ ਫ੍ਰੈਂਚ ਵਿਦ ਨਿਤਿਕਾ, 6 4 7 5 9 4 9 0 6 4 7 5 9 4 9 3 6 4 7 5 9 4 9 3। ਆਪਣੇ ਬੱਚਿਆਂ ਨੂੰ ਫ੍ਰੈਂਚ ਜ਼ਰੂਰ ਸਿਖਾਓ। ਜੇ ਤਾਂ ਤੁਸੀਂ ਇੰਡੀਆ ਤੋਂ ਆਏ ਹੋ, ਇੰਟਰਨੈਸ਼ਨਲ ਸਟੂਡੈਂਟ, ਤਾਂ ਦੈਨ ਯੂ ਹੈਵ ਟੂ, ਹੁਣ ਤਾਂ ਤੁਹਾਨੂੰ ਗੌਰਮੈਂਟ ਨੇ ਕਹਿ ਤਾ ਕਿ PR ਅਤੇ ਵਰਕ ਪਰਮਿਟ ਪਾਈ ਮਿਲਣੇ ਆ, ਤਾਂ ਜੇ ਤੁਸੀਂ ਫ੍ਰੈਂਚ ਆਉਂਦੀ ਆ। ਸੋ ਇੱਥੋਂ ਦੇ ਬੌਰਨ ਬੱਚੇ ਜਿੰਨੇ ਵੀ ਟੀਨੇਜਰ ਆ, ਬੱਚੇ ਆ, ਉਹਨਾਂ ਨੂੰ ਵੀ ਫ੍ਰੈਂਚ ਸਿਖਾਓ। ਤਾਂ ਫ੍ਰੈਂਚ ਕਿੱਥੋਂ ਸਿੱਖਣੀ ਆ? 6 4 7 5 9 4 9 0 3 ਲਰਨ ਫ੍ਰੈਂਚ ਵਿਦ ਨਿਤਿਕਾ ਜੀ, ਲਰਨ ਫ੍ਰੈਂਚ ਵਿਦ ਨਿਤਿਕਾ। ਇਹਨਾਂ ਦਾ ਸੋਸ਼ਲ ਮੀਡੀਆ ਪੇਜ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ, ਕਿਉਂਕਿ 5 star ਹੈ ਇਹਨਾਂ ਦੇ। 905-673-33-37। ਸੋ ਇੱਕ ਵਾਰ ਫਿਰ ਚੱਲਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਵੱਲ, ਅਤੇ ਨਾਗਪਾਲ ਸਰ ਸਾਡੇ ਨਾਲ ਜੁੜੇ ਹੋਏ ਨੇ। ਸੋ ਨਾਗਪਾਲ ਸਰ ਹੁਣਾਂ ਤੋਂ ਪੁੱਛਦੇ ਹਾਂ ਕਿ ਨਾਗਪਾਲ ਸਰ, ਜਦੋਂ ਆਪਾਂ ਅਵੇਅਰਨੈਸ ਦੀ ਗੱਲਬਾਤ ਕਰਦੇ ਹਾਂ, ਜਦੋਂ ਤੁਸੀਂ ਕਹਿੰਦੇ ਹੋ ਕਿ ਬਹੁਤ ਸਾਰੀ ਫੰਡਿੰਗ ਯੂਕਰੇਨ ਨੂੰ ਦੇਤੀ, ਦੂਜਿਆਂ ਮੁਲਕਾਂ ਨੂੰ ਦੇਤੀ, ਕੀ ਐਸੀ, ਮਾਫ ਕਰਨਾ, ਪੈਸੇ ਦੇ ਨਾਂ 'ਤੇ ਖੰਘ ਆ ਗਈ, ਕਿ ਐਸੀਆਂ ਵੀ ਗ੍ਰਾਂਟਸ ਹੈਗੀਆਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਜਿਨ੍ਹਾਂ ਬਾਰੇ?
1: ਹਾਂਜੀ, ਲਾਈਕ ਦੇਖੀਏ ਜੀ, ਗਵਰਨਮੈਂਟ, ਆਪ ਮਾਨ ਕੇ ਚੱਲੇ, ਗਵਰਨਮੈਂਟ ਆਫ ਕੈਨੇਡਾ ਨੇ $1 billion ਕਾ ਬਜਟ ਹੈ 10 years ਕਾ, ਕਿਸਕੇ ਲੀਏ? ਜੈਂਡਰ ਇਕਵੈਲਿਟੀ ਕੇ ਲੀਏ। ਔਰ ਵੋ ਕੈਨੇਡਾ ਕੇ ਅੰਦਰ ਖਰਚ ਨਹੀਂ ਹੋਗਾ, ਕੈਨੇਡਾ ਕੇ ਬਾਹਰ ਖਰਚ ਹੋਗਾ। 650 organization ਕੋ ਇਹਨੇ ਪੈਸੇ ਦੇ ਦੀਏ। ਅਬ ਵੀਏਤਨਾਮ ਮੇ ਰਾਈਸ ਕੀ ਫਾਰਮਿੰਗ, ਰਾਈਸ ਕੀ ਖੇਤੀ ਮੇ ਜੈਂਡਰ ਇਕਵੈਲਿਟੀ ਕੇ ਲੀਏ $8.2 million ਉਸਕਾ ਇੱਕ ਐਗਜ਼ਾਮਪਲ ਹੈ। ਵੈਸੇ ਗਵਰਨਮੈਂਟ ਨੇ ਅਬ ਕੀਨੀਆ ਕੋ 101 million, ਇਕਵਾਡੋਰ ਕੋ 98 million, ਘਨਾ ਕੋ 98 million, ਲੇਬਨਾਨ ਕੋ 96 million, ਟੈਨਜ਼ਾਨੀਆ, ਨਾਈਜੀਰੀਆ, ਮੋਜ਼ੈਂਬਿਕ ਕੋ 134 million ਦਿਆ ਹੈ। ਜਬ ਗਵਰਨਮੈਂਟ ਇਤਨਾ ਪੈਸਾ ਬਾਹਰ ਜਾ ਸਕਤੇ, ਤੋ ਹਮੇ ਲਗਤਾ ਹੈ ਐਡੂਕੇਸ਼ਨ ਮੇ ਗਵਰਨਮੈਂਟ ਸਪੈਂਡ ਕਰੇ ਤੋ ਕੁਛ ਕੈਚ ਹੋਗਾ। ਕੋਈ ਕੈਚ ਨਹੀਂ ਹੈ ਜੀ, ਜੈਸੇ ਆਪਕੋ ਯਾ ਹਮੇ ਮੁਝੇ ਇਤਨਾ ਨਹੀਂ ਪਤਾ ਗਵਰਨਮੈਂਟ ਇਤਨਾ ਬਾਹਰ ਪੈਸਾ ਦੇ ਰਹੀ ਹੈ। ਵੈਸੇ ਮੈਂ ਇਹ ਨਹੀਂ ਪਤਾ ਥਾ ਕਿ ਗਵਰਨਮੈਂਟ ਐਡੂਕੇਸ਼ਨ ਮੇ ਹਮਾਰੇ ਲਈ ਵੀ ਸਪੈਂਡ ਕਰ ਰਹੀ ਹੈ। ਇਸਕਾ ਗੈਟਸ ਕੱਟਸ ਜ਼ਰੂਰ ਹੋਣੇ ਵਾਲੇ ਹੈ 2-3 ਮਹੀਨੇ ਬਾਅਦ, ਤੋ ਅਭੀ ਐਨਰੋਲ ਕਰੇ, ਆਪ ਫੰਡਿੰਗ ਕੋ ਹਾਸਿਲ ਕਰੇ। 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆ ਤੁਹਾਡੇ ਅਕਾਊਂਟ 'ਚ ਆਉਂਦੀ ਆ ਜੀ। ਓਨੈਸਟੀ ਨਾਲ, ਅਸੀਂ 7 years ਤੋਂ ਬਿਜ਼ਨਸ ਕਰ ਰਹੇ ਨੇ, ਐਂਡ ਹਜ਼ਾਰਾਂ ਲੋਕ ਆਲਰੇਡੀ ਸਕਿੱਲ 'ਤੇ ਲਾਈਕ ਫੰਡਿੰਗ ਲੈ ਚੁੱਕੇ ਨੇ, ਘਰ ਤੋਂ ਫੁੱਲੀ ਔਨਲਾਈਨ ਕੋਰਸਿਸ ਕਰ ਰਹੇ ਨੇ, ਹਾਊਸ ਵਾਈਫ ਹੈਗੇ, ਲਾਈਕ ਜੋ ਅਗਰ ਪੈਨਸ਼ਨ 'ਤੇ ਵੀ ਹੈ ਤੋ ਵੀ ਆਪ ਐਲੀਜੀਬਲ ਹੈ ਜੀ। ਗਵਰਨਮੈਂਟ ਕੋਈ ਪਾਲਿਸੀ ਏਜ ਪੇ ਡਿਸਕ੍ਰਿਮਿਨੇਟ ਨਹੀਂ ਕਰਤੀ। ਹਮਾਰੇ 20-30% ਕਲਾਇੰਟਸ ਤੋਂ ਸੀਨੀਅਰ ਸਿਟੀਜ਼ਨਸ ਹੈ, ਸੀਨੀਅਰ ਸਿਟੀਜ਼ਨਸ। ਹਮੇ ਫੋਨ ਆਤਾ ਹੈ ਜੀ, ਮੈਂ ਤੋ ਸਿੰਗਲ ਹੂੰ, ਲੇਕਿਨ ਮੇਰੇ ਮਾਤਾ ਪਿਤਾ ਕੋ ਮੈਂ ਸੇ ਇੱਕ ਕੋ ਕਰਾ ਦੋ, 45,000 ਫੰਡਿੰਗ ਆ ਜਾਏਗੀ, ਘਰ ਬੈਠ ਕੇ ਵੋ ਲਾਈਕ ਔਰ ਸਕਿੱਲ ਡਿਵਲਪ ਕਰ ਪਾਏਗੇ, ਤੋ ਉਨਕੇ ਲਈ ਅੱਛਾ ਰਹੇਗਾ, ਰਾਈਟ? ਤੋ ਇਸ ਲਈ ਆਪ ਇਸਕਾ ਫੰਡਿੰਗ ਵੀ ਹਾਸਿਲ ਕਰੇ, ਸਕਿੱਲ ਵੀ ਹਾਸਿਲ ਕਰੇ। ਮਹੀਨੇ ਰਹਿ ਗਏ ਹੈ, ਸਿਰਫ 2 batches ਰਹਿ ਗਏ ਹੈ, ਸਿਰਫ 3, ਉਸਕੇ ਬਾਅਦ ਆਪ ਮੇਰੇ ਮੂੰਹ ਸੇ ਗ੍ਰਾਂਟ ਕਾ ਵਰਡ ਸ਼ਾਇਦ ਨਾ ਸੁਨੇ, ਸਿਰਫ ਲੋਨ ਸੁਨੇਗੇ। ਤੋ ਅਭੀ ਇਨਰੋਲ ਕਰੇ, ਫੈਮਿਲੀ ਆਫ 4 ਕੀ ਅਪ ਟੂ 80,000 ਕੀ ਫੰਡਿੰਗ ਬਣਤੀ, ਜਿਸਕਾ ਆਧਾ ਪੈਸਾ ਕਿਆ ਹੈ, ਗ੍ਰਾਂਟ ਸੀਧੇ ਆਪਕੇ ਅਕਾਊਂਟ ਮੇ ਠਾ ਕਰਕੇ ਆਤੇ, ਮੇਰੇ ਮੇ ਨਹੀਂ ਆਤਾ। ਔਰ ਆਪਨੇ ਹਮਾਰੀ ਫੀਸ 199 ਸੇ 499 ਕਾਮ ਹੋਣੇ ਕੇ ਬਾਅਦ ਦੇਣੀ, 1-time fees, ਨੋ ਕੈਚ, ਨੋ ਕਮਿਸ਼ਨ, ਕੋਈ ਹਮੇ ਆਪਣੀ ਗੁਲਕ ਪੇ ਨਜ਼ਰ, ਆਪਕੇ ਬੜੇ ਫੰਡਿੰਗ ਪੇ ਨਜ਼ਰ ਨਹੀਂ ਹੈ।
0: ਜੀ ਇੱਕ ਵਾਰੀ ਨੰਬਰ ਦੇ ਦਈਏ ਜੀ ਯੂਨੀ ਗਲੋਬਲ ਐਡਵਾਈਸ ਦੇ 437-264-3175 4374-6431-75

0: ਨਾਲ ਦੀ ਨਾਲ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਕਿ ਇਸ ਵੀਕਐਂਡ ਤੇ ਬਾਈ ਵਿਕਟੋਰੀਆ ਡੇ ਤੇ ਬਹੁਤ ਅਮੇਜ਼ਿੰਗ ਸੇਲਾਂ ਲੱਗ ਰਹੀਆਂ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ ਵਿਕਟੋਰੀਆ ਡੇ ਤੇ। ਗ੍ਰੈਂਡ ਹੋਮ ਫਰਨੀਚਰ ਤੇ 6685 ਟੌਮਕਨ ਰੋਡ, ਗ੍ਰੈਂਡ ਹੋਮ ਫਰਨੀਚਰ। ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹੋਰ ਬੜਾ ਪਿਆਰਾ ਜਿਹਾ ਦੇ ਦਈਏ ਕਿ ਤੁਸੀਂ ਜੇ ਆਪਣੇ ਬਿਜ਼ਨਸ ਨੂੰ ਰੇਡੀਓ ਪ੍ਰੋਗਰਾਮ ਉਡਾਉਣ ਦੇ ਉੱਪਰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 437-0001-437-870-0001। ਔਰ ਇੱਕ ਮੇਲਾ ਆ ਰਿਹਾ ਜੀ ਬਹੁਤ ਖੂਬਸੂਰਤ, 24 ਮਈ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਤੀਆਂ ਪਿੰਡ ਬ੍ਰੈਂਪਟਨ ਦੀਆਂ। ਸੋ ਇਸ ਮੇਲੇ ਦੀ ਪੂਰੀ ਜਾਣਕਾਰੀ ਲੈਣੀ ਹੈ, ਜਿੱਥੇ ਬੱਚਿਆਂ ਵਾਸਤੇ ਬਹੁਤ ਸਾਰੀਆਂ ਗੇਮਸ ਹੋਣੀਆਂ, ਭੈਣਾਂ ਵਾਸਤੇ ਬਹੁਤ ਸਾਰੀਆਂ ਗੇਮਸ ਹੋਣੀਆਂ। ਸੋ ਤੁਸੀਂ ਇਸ ਮੇਲੇ ਨੂੰ ਇੰਜੋਏ ਕਰਨਾ, ਬਹੁਤ ਵੱਡਾ ਮੇਲਾ ਫੈਸ਼ਨ ਆਈਕਿਊ ਅਤੇ ਲਵਾਨਾ ਵੈਲਨੈਸ ਸਪਾ ਵੱਲੋਂ ਸਪੋਂਸਰ ਕੀਤਾ ਗਿਆ ਆ। ਤੁਸੀਂ ਇਸ ਮੇਲੇ ਦੀ ਜਾਣਕਾਰੀ ਲੈਣੀ ਹੈ ਤਾਂ ਮੀਨੂ ਜੋਸਨ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-6716-1996 416-671-1996। ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਮੇਲਾ ਹੋ ਰਿਹਾ, ਤੀਆਂ ਪਿੰਡ ਬ੍ਰੈਂਪਟਨ ਦੀਆਂ। ਸੋ ਜੀ ਸਰ,
1: ਨੰਬਰ ਅਗੇਨ ਹਮਾਰਾ 437-264-3175, 437-264-3175। ਸਕਿੱਲ ਡਿਵੈਲਪ ਕਰੇ, ਫੰਡਿੰਗ ਆਪਣੇ ਅਕਾਊਂਟ ਮੈਂ ਹਾਸਿਲ ਕਰੇ 30 ਤੋਂ ਲੈ ਕੇ ਲੱਖ ਡਾਲਰ ਦੀ। ਨੰਬਰ ਅਗੇਨ 437-264-3175, ਸਾਡੇ ਆਫਿਸ ਵੀ ਆ ਸਕਦੇ ਹਾਂ, ਕਾਲ ਕਰੇ
0: ਜੀ। ਬਿਲਕੁਲ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਸੋ ਸੁਣਦੇ ਰਹੋ ਰੇਡੀਓ ਪ੍ਰੋਗਰਾਮ ਉਡਾਨ, ਅਤੇ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਫਿਰ ਲੈ ਕੇ ਖੂਬਸੂਰਤ ਜਿਹਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਉਡਾਨ, ਅਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਅਤੇ ਕੋਠੇ 'ਤੇ ਸਪੀਕਰ ਲਾਈ ਰੱਖਣਾ, ਜਾਂਦੇ ਜਾਂਦੇ ਦੋ ਬੋਲ ਲਾ ਦਈਏ। ਸੋ ਮਿਲਦੇ ਹਾਂ ਆਪਾਂ, ਸ਼ੁਭ ਰਾਤਰੀ, ਗੁੱਡ ਨਾਈਟ।
2: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ,
2: ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ।

जी दोस्तों, सत श्री अकाल। तुसी जुड़ चुके हो रेडियो प्रोग्राम सब रंग नाल। तुसी जुड़ चुके हो रेडियो प्रोग्राम सब रंग दे नाल। मैं तुहाडा होस्ट, तुहाडा दोस्त, रेडियो प्रोग्राम सब रंग दा सूत्रधार डॉक्टर दर्शनदीप हाजर हां। लैके प्रोग्राम सोमवार तो लैके शुक्रवार तक साडा तुहाडा साथ हुंदा है, 10 बजे तो लैके 11 बजे तक। ਹੁਣੇ ਹੁਣੇ ਤੁਸੀਂ ਸੁਣ ਕੇ ਹਟਿਓ ਰੇਡੀਓ ਪ੍ਰੋਗਰਾਮ ਉਡਾਨ, ਔਰ ਸਵੇਰੇ 4 ਵਜੇ ਤੋਂ ਲੈ ਕੇ ਲਗਾਤਾਰ 5:30 AM ਦੀ ਫੁਲਵਾੜੀ ਦੇ ਨਾਲ ਤੁਸੀਂ ਜੁੜੇ ਹੋਏ ਹੋ, ਔਰ ਉਸ ਫੁਲਵਾੜੀ ਦੇ ਵੱਖਰੇ ਵੱਖਰੇ ਫੁੱਲਾਂ ਦੀ ਸੁਗੰਧੀ, ਵੱਖਰੇ ਵੱਖਰੇ ਫੁੱਲਾਂ ਦੀ ਮਹਿਕ ਤੁਸੀਂ ਵੱਖਰੇ ਵੱਖਰੇ 5:30 AM ਦੇ ਪ੍ਰੋਗਰਾਮਾਂ ਦੇ ਵਿੱਚ ਸੁਣਦੇ ਆ ਰਹੇ ਹੋ ਸਵੇਰ ਤੋਂ ਲੈ ਕੇ। ਸਾਡੀ ਵਾਰੀ ਹੁਣ ਆਈ ਹੈ 10 ਵਜੇ, ਤੇ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਕਿਸੇ ਵਧੀਆ ਜੇ ਫੁੱਲ ਦੀ ਖੁਸ਼ਬੂ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ ਖੁਸ਼ਬੂ ਮਹਿਕ ਦੇ ਨਾਲ ਜੋੜੀਏ। ਜਿੱਦਾਂ ਕਿਹਾ ਜਾਂਦਾ ਨਾ ਕਿ ਜਿੱਦਾਂ ਫੁੱਲਾਂ ਵਿੱਚੋਂ ਸੋਹਣਾ ਫੁੱਲ ਗੁਲਾਬ ਨਹੀਂ ਸਹੀ ਹੋ, ਉਵੇਂ ਦੇਸ਼ਾਂ ਵਿੱਚੋਂ ਸੋਹਣਾ ਦੇਸ਼ ਪੰਜਾਬ ਨਹੀਂ ਸਹੀ ਹੋ। ਸੋ ਸਾਡਾ ਪ੍ਰੋਗਰਾਮ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਹੈ, ਤੇ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਕਿ ਅਸੀਂ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਜਿਹੜੇ ਉਸ ਪੰਜਾਬ ਦੇ ਵਿੱਚੋਂ ਮਾਈਗ੍ਰੇਟ ਹੋ ਕੇ ਇੱਥੇ ਆਪਣੇ ਬੱਚਿਆਂ ਦੇ ਸੁਪਨੇ ਸਾਕਾਰ ਕਰਨ ਦੇ ਲਈ ਜਾਂ ਆਪਣੇ ਬੱਚਿਆਂ ਦੀ ਹੈਲਪ ਕਰਨ ਦੇ ਲਈ ਅਸੀਂ ਇੱਥੇ ਸਾਰੇ ਆਏ ਹੋਏ ਹਾਂ, ਅਸੀਂ ਉਸ ਪੰਜਾਬ ਨੂੰ ਮਿਸ ਕਰਦੇ ਹਾਂ ਕਿਉਂਕਿ ਅਸੀਂ ਜ਼ਿੰਦਗੀ ਦਾ ਜ਼ਿਆਦਾ ਸਮਾਂ ਉਸ ਪੰਜਾਬ ਵਿੱਚ ਬਿਤਾਇਆ। ਸਾਡੀਆਂ ਜੜ੍ਹਾਂ ਉੱਥੇ ਨੇ, ਸਾਡੀਆਂ ਰੂਟਸ ਉੱਥੇ ਨੇ, ਸਾਡੀ ਆਤਮਾ ਉੱਥੇ ਵਸਦੀ ਹੈ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਉਸ ਪੰਜਾਬ ਦੇ ਨਾਲ ਜੋੜੀਏ, ਉਸ ਪੰਜਾਬ ਦੇ ਜਨ ਜੀਵਨ ਦੀ ਯਾਦ ਤੁਹਾਡੇ ਨਾਲ ਕੋਈ ਨਾ ਕੋਈ ਸਾਂਝੀ ਕਰੀਏ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜਿਓ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਰੋਜ਼ ਦੀ ਤਰ੍ਹਾਂ ਸਾਡਾ ਪੱਕਾ ਨੰਬਰ ਉਹੀ 6473653553, 6473657533। ਸੋ ਅੱਜ ਉਹੀ ਗੱਲ ਜਿਹੜੀ ਮੈਂ ਅਕਸਰ ਕਈ ਵਾਰ ਕਰਦਾ ਹੁੰਦਾ ਕਿ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ, ਕੁਦਰਤ ਦੇ ਰੰਗਾਂ ਦੇ ਵਿੱਚ ਆਪਣੇ ਆਪ ਨੂੰ ਜਾਣੀਦਾ, ਕੁਦਰਤ ਦੇ ਰੰਗਾਂ ਦੇ ਵਿੱਚ ਆਪਣੇ ਆਪ ਨੂੰ ਸਿਰਫ ਖੁਸ਼ ਰੱਖ ਕੇ ਹੀ ਅਸੀਂ ਖੁਸ਼ ਰਹਿ ਸਕਦੇ ਹਾਂ। ਅੱਜ ਦੇਖੋ ਤੁਸੀਂ ਫਿਰ ਟੈਂਪਰੇਚਰ ਇਸ ਵੇਲੇ ਹੋਇਆ ਹੋਇਆ 7, ਲੇਕਿਨ ਫੀਲ ਲਾਈਕ ਤੁਸੀਂ ਦੇਖੋ 0 ਤੱਕ ਪਹੁੰਚਿਆ ਹੋਇਆ, ਕਿਉਂਕਿ 25 ਤੋਂ 30 ਕਿਲੋਮੀਟਰ ਦੀ ਠੰਡੀ ਠੰਡੀ ਕੂਲ ਬਰੀਜ਼ ਜਿਹੜੀ ਨਾ, ਹੱਡ ਚੀਰਵੀਂ ਹਵਾ ਜਿਹੜੀ ਉਹ ਚੱਲਦੀ ਪਈ। ਮੈਂ ਹੁਣੇ ਹੁਣੇ ਬਾਹਰੋਂ ਆਇਆ ਤੇ ਐਂ ਕੰਬਣੀ ਲੱਗਦੀ ਪਈ ਹੈ ਜੇ, ਇੰਨਾ ਖੂਬਸੂਰਤ ਮੌਸਮ, ਠੰਡਾ ਠੰਡਾ ਮੌਸਮ ਹੈ। ਕੱਲ ਫਿਰ 14 ਡਿਗਰੀ ਟੈਂਪਰੇਚਰ ਹੋ ਜਾਣਾ, ਔਰ ਹਵਾ ਫਿਰ 25 ਕਿਲੋਮੀਟਰ ਦੀ ਜਿਹੜੀ ਹੈ ਨਾ ਉਹ ਚੱਲਦੀ ਰਹਿਣੀ ਹੈ। 14 ਸੋਰੀ ਸੋਰੀ ਮੈਂ ਗਲਤ ਕਹਿ ਗਿਆ, ਟੈਂਪਰੇਚਰ 11 ਹੋਏਗਾ, ਕੱਲ ਤਰੀਕ ਜਿਹੜੀ 14 ਤਰੀਕ ਹੋ ਜਾਏਗੀ। ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਸਾਡੇ ਪ੍ਰੋਗਰਾਮ ਦੇ ਨਾਲ ਜੁੜ ਗਏ ਹੋਵੋਗੇ, ਤੇ ਸਾਡੀ ਕੋਸ਼ਿਸ਼ ਹੋਏਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਧੀਆ ਵਧੀਆ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। ਲੇਕਿਨ ਇੱਕ ਸ਼ਰਤ ਏ ਕਿ ਤੁਸੀਂ ਵੀ ਮੇਰਾ ਸਾਥ ਦਿਓਗੇ, ਤੁਸੀਂ ਵੀ ਫੋਨ ਕਰੋਗੇ। ਤੁਹਾਡੇ ਫੋਨ ਕਰਨ ਦੇ ਨਾਲ ਮੇਰਾ ਹੌਸਲਾ ਵੱਧਦਾ, ਮੈਨੂੰ ਮੋਰਲੀ ਸਪੋਰਟ ਮਿਲਦੀ ਹੈ, ਤੇ ਆਪਾਂ ਗੱਲਾਂ ਬਾਤਾਂ ਵਧੀਆ ਅੱਛੀਆਂ ਅੱਛੀਆਂ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਜਿੱਥੋਂ ਤੱਕ ਕੁਦਰਤ ਦੀ ਗੱਲ ਹੈ, ਮੌਸਮ ਠੰਡਾ ਰਹੇ, ਮੌਸਮ ਰਹੇ ਗਰਮ, ਆਉਣ ਵਾਲੇ ਦੇਖਣਾ ਵੀਕ ਦੇ ਵਿੱਚ, ਅਗਲੇ ਵੀਕ ਦੇ ਵਿੱਚ 27 ਤੱਕ ਟੈਂਪਰੇਚਰ ਚਲੇ ਜਾਣਾ, 22-23 ਆ ਵੀਕਐਂਡ ਜਿਹੜਾ ਨਾ, ਵੀਕਐਂਡ ਵੀ ਲੌਂਗ ਵੀਕਐਂਡ ਹੈ, ਤੇ 22-23-24-27 ਤੱਕ ਟੈਂਪਰੇਚਰ ਜਾਣਾ, ਤੇ ਤੁਸੀਂ ਖੂਬ ਗਰਮਾ ਗਰਮ ਦਿਨਾਂ ਦਾ ਵੀ ਆਨੰਦ ਮਾਣੋਗੇ। ਸੋ ਕੁਦਰਤ ਨਾ, ਕੁਦਰਤ ਤੋਂ ਲੈਸਨ ਲਿਆ ਕਰੋ ਯਾਰ, ਕੁਦਰਤ ਤੋਂ ਤੁਸੀਂ ਨਾਰਾਜ਼ ਨਾ ਹੋਇਆ ਕਰੋ। ਕੁਦਰਤ ਸਾਨੂੰ ਲੈਸਨ ਬਹੁਤ ਦਿੰਦੀ ਹੈ, ਸਬਕ ਦਿੰਦੀ, ਸਾਨੂੰ ਸਿੱਖਿਆ ਦਿੰਦੀ ਹੈ। ਕੁਦਰਤ ਦਾ ਕੋਈ ਵੀ ਆਸਪੈਕਟ ਤੁਸੀਂ ਲੈ ਲਓ, ਠੰਡੀ ਠੰਡੀ ਹਵਾ ਲੈ ਲਓ, ਜਦੋਂ ਠੰਡੀ ਠੰਡੀ ਹਵਾ ਚੱਲਣ ਜਾਵੇ ਅਸੀਂ ਦਰਵਾਜ਼ੇ ਬੰਦ ਕਰ ਲੈਂਦੇ ਹਾਂ, ਜਦੋਂ ਕਿਤੇ ਬਾਰਿਸ਼ ਪੈਣ ਲੱਗ ਪਏ ਅਸੀਂ ਬਾਰਿਸ਼ ਨੂੰ ਇੰਤਜ਼ਾਰ ਕਰਦੇ, ਜਦੋਂ ਬਾਰਿਸ਼ ਆ ਜਾਏ ਅਸੀਂ ਉੱਤੇ ਛੱਤਰੀ ਤਾਣ ਲੈਂਦੇ ਹਾਂ। ਸੋ ਕੁਦਰਤ ਨੇ ਆਪਣੇ ਰੰਗਾਂ ਦੇ ਵਿੱਚ ਵਹਿੰਦੇ ਰਹਿਣਾ, ਕੋਸ਼ਿਸ਼ ਕਰੋ ਆਪਣੇ ਆਪ ਨੂੰ ਕੁਦਰਤ ਦੇ ਰੰਗਾਂ ਦੇ ਵਿੱਚ ਰੰਗਣ ਦੀ। ਜੇਕਰ ਤੁਸੀਂ ਆਪਣਾ ਐਟੀਚਿਊਡ, ਆਪਣਾ ਮੂਡ ਉਸ ਤਰ੍ਹਾਂ ਦਾ ਬਣਾ ਲਓਗੇ ਨਾ, ਤੇ ਤੁਹਾਡੀ ਖੁਸ਼ੀ ਖੁਸ਼ੀ ਹੈ। ਉਹ ਕਹਿੰਦੇ ਨਾ, ਇੱਕ ਮਕਾਨ ਬਣੀ ਜਾਂਦਾ ਸੀ, ਕਿਤੇ ਕੋਈ ਇਮਾਰਤ ਬਣ ਰਹੀ ਸੀ ਤੇ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ, ਕੋਈ ਸਿਆਣਾ ਆਦਮੀ ਉੱਥੋਂ ਦੀ ਨਿਕਲਿਆ ਤੇ ਇੱਕ ਮਜ਼ਦੂਰ ਨੂੰ ਪੁੱਛਦਾ, ਭਾਈ ਕੀ ਕਰੀ ਜਾਂਦੇ ਹੋ? ਉਹ ਕਹਿੰਦਾ, ਤੂੰ ਅੰਨਾ, ਇੱਟਾਂ ਵੱਟੇ ਸਿਰ ਤੇ ਢੋਈ ਜਾਂਦਾ, ਭਾਈ ਤੈਨੂੰ ਦੀਦਾ ਨਹੀਂ? ਦੂਸਰੇ ਮਜ਼ਦੂਰ ਨੂੰ ਉਸਨੇ ਪੁੱਛਿਆ, ਜਿਹੜਾ ਥੋੜੀ ਦੂਰ ਉਸ ਤੋਂ ਕੰਮ ਕਰੀ ਜਾਂਦਾ,

0: ਕਹਿੰਦਾ ਕੀ ਕਰੀ ਜਾਂਦੇ ਹੋ? ਕਹਿੰਦਾ ਭਾਈ ਪੇਟ ਭਰਨਾ, ਤੇ ਪੇਟ ਭਰਨ ਵਾਸਤੇ ਕੰਮ ਕਰੀ ਜਾਂਦਾ ਮੈਂ, ਤੇ ਕੋਈ ਵੀ ਕੰਮ ਜਿਹੜਾ ਕਰਨਗੇ ਕਹਿਣਗੇ ਮੈਨੂੰ ਉਹ ਕਰਨਾ ਪਏਗਾ ਕਿਉਂਕਿ ਮੈਂ ਆਪਣੇ ਪੇਟ ਭਰਨਾ। ਫਿਰ ਤੀਸਰਾ ਮਜ਼ਦੂਰ ਥੋੜੀ ਦੂਰ ਉਸ ਤੋਂ ਕੰਮ ਕਰ ਰਿਹਾ ਸੀ, ਤੀਸਰੇ ਦੇ ਕੋਲ ਗਿਆ। ਤੀਸਰੇ ਨੇ ਬੜੇ ਠਰਮੇ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੇ ਅਦਬ ਦੇ ਨਾਲ ਉਹਨੂੰ ਇਹ ਕਿਹਾ ਕਿ ਮੈਂ ਜੀ ਇੱਥੇ ਬਹੁਤ ਖੂਬਸੂਰਤ ਨਾ ਇਮਾਰਤ ਬਣਾ ਰਹੇ ਹਾਂ ਅਸੀਂ, ਬੜੇ ਪਿਆਰ ਦੇ ਨਾਲ। ਦੇਖੋ ਤਿੰਨੇ ਮਜ਼ਦੂਰ ਉਸ ਇਮਾਰਤ ਦੇ ਉੱਪਰ ਕੰਮ ਕਰ ਰਹੇ ਨੇ, ਲੇਕਿਨ ਤਿੰਨਾਂ ਦਾ ਕੰਮ ਕਰਨ ਦੇ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਹੈ ਨਾ ਉਹ ਡਿਫਰੈਂਟ ਹੈ। ਸੋ ਤੁਹਾਡੀ ਸੋਚ ਹੈ ਨਾ ਜਿਹੜੀ ਉਹ ਤੁਹਾਡੇ ਅੱਗੇ ਨੂੰ ਜਿਹੜਾ ਨਾ ਉਹ ਤੈਅ ਕਰਦੀ ਹੈ, ਤੁਹਾਡੇ ਦ੍ਰਿਸ਼ਟੀਕੋਣ ਨੂੰ ਤੈਅ ਕਰਦੀ ਹੈ ਜਿਸ ਤਰ੍ਹਾਂ ਦਾ ਤੁਸੀਂ ਕੰਮ ਕਰੋਗੇ ਨਾ। ਉਹ ਕਹਿੰਦੇ ਆ ਕਿ ਦੁਨੀਆਂ ਵਿੱਚ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਕਹਿੰਦੇ ਦੁਨੀਆਂ ਵਿੱਚ ਕੋਈ ਵੀ ਐਸਾ ਚਿਹਰਾ ਨਹੀਂ ਹੈ ਜੋ ਮੁਸਕਰਾਉਂਦੇ ਹੋਏ ਅੱਛਾ ਨਹੀਂ ਲੱਗਦਾ। ਕੋਈ ਵੀ ਚਿਹਰਾ ਲੈ ਲਓ ਤੁਸੀਂ, ਜਦੋਂ ਮੁਸਕਰਾਉਂਦਾ ਹੋਏਗਾ ਨਾ ਉਹ ਖੂਬਸੂਰਤ ਲੱਗਦਾ ਹੀ ਲੱਗਦਾ। ਕਹਿੰਦੇ ਵੀ ਕਾਮਯਾਬ ਲੋਕ ਖੁਸ਼ ਰਹਿਣ ਜਾਂ ਨਾ ਰਹਿਣ, ਲੇਕਿਨ ਖੁਸ਼ ਰਹਿਣ ਵਾਲੇ ਲੋਕ ਕਾਮਯਾਬ ਜ਼ਰੂਰ ਹੁੰਦੇ ਆ। ਸੋ ਜੇਕਰ ਤੁਸੀਂ ਖੁਸ਼ ਹੋ ਕੇ ਕੋਈ ਵੀ ਕੰਮ ਕਰੋਗੇ ਨਾ ਤੇ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੂਗੀ। ਜੇਕਰ ਤੁਸੀਂ ਐਵੇਂ ਸੜੇ ਫੁਕੇ ਹੀ ਰਹੋਗੇ ਤੇ ਤੁਹਾਡੀ ਸੋਚ ਵੀ ਉਦਾਂ ਦੀ ਹੋ ਜਾਣੀ ਹੈ, ਨੈਗੇਟਿਵ ਜੀ ਸੋਚ ਤੁਹਾਡੀ ਹੋ ਜਾਣੀ ਹੈ। ਤੇ ਇਸ ਕਰਕੇ ਜਦੋਂ ਵੀ ਕੋਈ ਕੰਮ ਕਰਨਾ ਨਾ ਉਹਦੇ ਵਿੱਚ ਆਪਣੀ ਮਿਹਨਤ ਤਾਂ ਤੁਸੀਂ ਲਾਉਣੀ ਲਾਉਣੀ ਹੈ, ਨਾਲ ਉਸ ਕੰਮ ਦੇ ਪ੍ਰਤੀ ਤੁਹਾਡਾ ਜਿਹੜਾ ਐਟੀਚਿਊਡ ਹੈ ਨਾ ਉਸ ਨੂੰ ਪੋਜ਼ਿਟਿਵ ਰੱਖਣਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਇੱਕ ਕਾਲਰ ਨੇ ਬੜੀ ਦੇਰ ਤੋਂ ਕਾਲ ਕਰ ਲਿਆ, ਪਹਿਲਾਂ ਦੀ ਮੈਂ ਗੱਲ ਸੁਣ ਲਾ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹੈਲੋ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਭਾਜੀ ਜੀ। ਪੰਜਾਬੀ ਵਿਰਸਾ ਕਿਤੇ ਵਜੇ ਅੰਦਰ ਪ੍ਰੋਗਰਾਮ ਦੋ ਤੋਂ ਤਿੰਨ ਚਾਰ ਰੰਗ
0: ਤੁਸੀਂ ਨਾ ਰੋਜ਼ ਰੋਜ਼ ਇਹ ਜਾਣਕਾਰੀ ਨਾ ਲਿਆ ਕਰੋ। ਤੁਹਾਨੂੰ ਮੈਂ ਕੱਲ੍ਹ ਸਾਰੀ ਇਨਫੋਰਮੇਸ਼ਨ ਦਿੱਤੀ ਸੀ ਤੇ ਤੁਸੀਂ ਕੋਈ ਕੰਮ ਦੀ ਗੱਲ ਕਰਿਆ ਕਰੋ ਜਿਹੜੀ ਕਰਨੀ।
1: ਇੱਕ ਗਾਣਾ ਲਾ ਦੂੰਗੇ ਗਾਣਾ।
0: ਸੋ ਤੁਸੀਂ 647-367-5353 ਤੇ ਸਾਡੇ ਨਾਲ ਜੁੜਿਓ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਏ, ਕੋਈ ਆਪਣੇ ਮਨਪਸੰਦ ਦਾ ਕੋਈ ਗੀਤ ਸੁਣਨਾ ਹੋਵੇ ਤੇ ਗੀਤ ਮੈਂ ਜ਼ਰੂਰ ਲਗਾਊਂਗਾ। ਤੇ ਬਾਕੀ ਦੋਸਤਾਂ ਮਿੱਤਰਾਂ ਨੂੰ ਮੇਰੀ ਇੱਕ ਗੁਜ਼ਾਰਿਸ਼ ਹੈ ਹੱਥ ਬੰਨ ਕੇ। ਇਹ ਸਾਡੇ ਇੱਕ ਦੋਸਤ ਦਾ ਫੋਨ ਹੁਣੇ ਵੀ ਆਇਆ ਸੀ, ਇਹ ਚੰਦਨਦੀਪ ਸਿੰਘ ਦਾ ਨਾਮ ਹੈ ਤੇ ਰੋਜ਼ ਫੋਨ ਜ਼ਰੂਰ ਕਰਦਾ ਹੈ। ਸੋ ਜੀ ਆਇਆਂ ਨੂੰ ਫੋਨ ਕਰੇ, ਅਸੀਂ ਜ਼ਰੂਰ ਪਿੱਕ ਕਰਾਂਗੇ। ਪਰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਵਧੀਆ ਜੀ ਗੱਲ, ਕੋਈ ਕੰਮ ਦੀ ਗੱਲ, ਕੋਈ ਅੱਛੀ ਜਿਹੜੇ ਸਾਡੇ ਸਰੋਤਿਆਂ ਨੂੰ ਵੀ ਅੱਛੀ ਲੱਗੇ ਨਾ, ਇਸ ਤਰ੍ਹਾਂ ਦੀ ਗੱਲ ਕੋਈ ਕਰੋ। ਦੋ ਗੀਤਾਂ ਦੀ ਇਹਨਾਂ ਦੀ ਫਰਮਾਇਸ਼ ਹੁੰਦੀ ਹੈ ਕਿ ਗੁਰਦਾਸ ਮਾਨ ਦਾ ਪਿੰਡ ਦੀ ਹਵਾ ਲਾ ਦਿਓ ਤੇ ਜਾਂ ਸਤਿੰਦਰ ਸਰਤਾਜ ਦਾ ਬੁਲਬੁਲ ਲਾ ਦਿਓ, ਤੇ ਜਾਂ ਇਹਨਾਂ ਨੇ ਪੁੱਛਣਾ ਹੁੰਦਾ ਹੈ ਕਿ ਪੰਜਾਬੀ ਵਿਰਸਾ ਕਿੰਨੇ ਵਜੇ ਆਉਂਦਾ। ਮੈਂ ਅੱਜ ਇੱਕ ਵਾਰੀ ਇਹਨੂੰ ਦੱਸ ਹੀ ਦਿੰਦਾ ਕਿ ਪੰਜਾਬੀ ਵਿਰਸੇ ਦਾ ਟਾਈਮ ਭਾਈ 11 ਵਜੇ ਤੋਂ ਲੈ ਕੇ 12 ਵਜੇ ਤੱਕ ਹੈ। ਸਾਰੰਗ ਰੇਡੀਓ ਦਾ ਟਾਈਮ 2 ਵਜੇ ਤੋਂ ਲੈ ਕੇ 3 ਵਜੇ ਤੱਕ ਹੈ। ਦੇਸ਼ ਪ੍ਰਦੇਸ਼ ਦਾ ਟਾਈਮ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੈ। ਪੰਜਾਬੀ ਲਹਿਰਾਂ ਦਾ ਟਾਈਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੈ। ਰੇਡੀਓ ਪ੍ਰੋਗਰਾਮ ਉਡਾਨ ਦਾ ਟਾਈਮ 9 ਵਜੇ ਤੋਂ ਲੈ ਕੇ 10 ਵਜੇ ਤੱਕ ਹੈ। ਤੇ ਹੁਣ ਪਲੀਜ਼ ਇਹ ਮੈਨੂੰ ਪੁੱਛਣ ਵਾਸਤੇ ਫੋਨ ਨਹੀਂ ਕਰਨਾ ਕਿ ਪੰਜਾਬੀ ਵਿਰਸਾ ਕਿੰਨੇ ਵਜੇ ਆਉਂਦਾ ਜੀ, ਸਾਰੰਗ ਕਿੰਨੇ ਵਜੇ ਆਉਂਦਾ ਤੇ ਇਹ ਗਾਣਾ ਲਾ ਦਿਓ ਗੁਰਦਾਸ ਮਾਨ ਦਾ ਪਿੰਡ ਦੀ ਵਾ ਤੇ ਸਤਿੰਦਰ ਸਰਤਾਜ ਦਾ ਬੁਲਬੁਲ। ਸੋ ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਹੈ, ਉਦਾਂ ਫੋਨ ਕਰੋ, ਤੁਹਾਡਾ ਫੋਨ ਸਿਰ ਮੱਥੇ ਅਸੀਂ ਸਵੀਕਾਰ ਕਰਾਂਗੇ। ਸੋ ਦੋਸਤੋ ਤੁਸੀਂ ਗੱਲ ਕਰ ਸਕਦੇ ਹੋ 647-367-5353 ਤੇ ਅੱਜ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਇੱਕ ਵਧੀਆ ਖੂਬਸੂਰਤ ਜਿਹੇ ਗੀਤ ਦੇ ਨਾਲ। ਉਸ ਤੋਂ ਬਾਅਦ ਗੱਲਬਾਤ ਆਪਾਂ ਕਰਾਂਗੇ ਕੋਈ ਨਾ ਕੋਈ ਤੁਹਾਡੇ ਨਾਲ ਸ਼ੇਅਰ।

ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੇ ਤੁਸੀਂ ਕੋਈ ਫੋਨ ਕਰਨਾ ਹੋਏ, ਕੋਈ ਗੱਲਬਾਤ ਕਰਨੀ ਹੋਏ, ਆਪਣੇ ਦਿਲ ਦੇ ਕੋਈ ਹੱਡ ਬੀਤੀ, ਕੋਈ ਜੱਗ ਬੀਤੀ ਸਾਡੇ ਨਾਲ ਸ਼ੇਅਰ ਕਰਨੀ ਹੋਵੇ। ਸੋ ਮੈਂ ਗੱਲ ਕਰ ਰਿਹਾ ਸੀ ਕਿ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਜਿਉਣ ਦੇ ਲਈ ਨਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਪਹਿਲੇ ਵੀ ਮੈਂ ਕਿਹਾ ਸੀ ਕਿ ਦੁਨੀਆਂ ਦੇ ਵਿੱਚ ਉਹ ਕਹਿੰਦੇ ਕੋਈ ਵੀ ਚਿਹਰਾ ਐਸਾ ਨਹੀਂ ਜਿਹੜਾ ਜਦੋਂ ਸਮਾਈਲ ਕਰਦਾ ਹੈ ਨਾ, ਜਦੋਂ ਖੁਸ਼ ਹੁੰਦਾ ਹੈ ਤੇ ਉਹ ਕਿਤੇ ਅੱਛਾ ਨਾ ਲੱਗੇ, ਤੁਹਾਨੂੰ ਖੂਬਸੂਰਤ ਨਾ ਲੱਗੇ। ਸੋ ਖੂਬਸੂਰਤ ਸਮਾਈਲ ਚਿਹਰੇ ਤੇ ਰੱਖਣੀ ਨਾ, ਇਹ ਤੁਹਾਡੀਆਂ ਅੱਧੀਆਂ ਪ੍ਰੋਬਲਮਾਂ, ਅੱਧੀਆਂ ਤੁਹਾਡੀਆਂ ਮੁਸ਼ਕਲਾਂ ਦਾ ਜਿਹੜਾ ਨਾ ਇਹ ਹੱਲ ਆਟੋਮੈਟਿਕਲੀ ਹੋ ਜਾਂਦਾ ਹੈ। ਕੋਈ ਤੁਹਾਨੂੰ ਦੇਖੋ ਬੁਰਾ ਵੀ ਕਵੇ ਨਾ, ਕੋਈ ਤੁਹਾਡੀ ਕ੍ਰਿਟਿਸਿਜ਼ਮ ਕਰੇ, ਤੁਸੀਂ ਅੱਗੋਂ ਸਮਾਈਲ ਕਰ ਦੇਵੋ ਤੇ ਉਹ ਕਹਿਣ ਵਾਲੇ ਨੂੰ ਸਭ ਤੋਂ ਵੱਡੀ ਪਨਿਸ਼ਮੈਂਟ ਮਿਲਦੀ ਹੈ, ਸਭ ਤੋਂ ਵੱਡੀ ਉਹਨੂੰ ਸਜ਼ਾ ਮਿਲਦੀ ਹੈ ਕਿ ਯਾਰ ਮੈਂ ਤੇ ਸਾਰਾ ਜ਼ੋਰ ਲਾਤਾ ਇਹਨੂੰ ਕ੍ਰਿਟੀਸਾਈਜ਼ ਕਰਨ ਤੇ, ਇਹਨੂੰ ਬੁਰਾ ਕਹਿਣ ਦੇ ਉੱਪਰ, ਇਹਨੇ ਅੱਗੋਂ ਹੱਸ ਕੇ ਹੀ ਟਾਲ ਛੱਡਿਆ। ਸੋ ਸਮਾਈਲ ਹੈ ਤੁਹਾਡੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਨਾ ਸਲਿਊਸ਼ਨ ਨਿਕਾਲ ਦਿੰਦੀ ਹੈ। ਫਿਰ ਮੈਂ ਗੱਲ ਕਰ ਰਿਹਾ ਸੀ ਕਿ ਕਾਮਯਾਬ ਲੋਕ ਖੁਸ਼ ਰਹਿਣ ਜਾਂ ਨਾ ਰਹਿਣ ਇਹ ਜ਼ਰੂਰੀ ਨਹੀਂ ਹੈ, ਲੇਕਿਨ ਜਿਹੜੇ ਲੋਕ ਖੁਸ਼ ਹੋ ਕੇ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ। ਸੇਮ ਉਸੇ ਤਰ੍ਹਾਂ ਹੀ ਕਹਿੰਦੇ ਵੀ ਜਿਹੜਾ ਖੁਸ਼ ਨਸੀਬ ਬੰਦਾ ਹੈ ਨਾ, ਉਹ ਨਹੀਂ ਹੁੰਦਾ ਜਿਹੜੇ ਜਿਹਦਾ ਨਸੀਬ ਅੱਛਾ ਹੋਵੇ। ਸੁਣ ਲਓ ਮੈਂ ਦੁਬਾਰਾ ਫਿਰ ਕਹਿ ਰਿਹਾ, ਉਹ ਕਹਿੰਦੇ ਵੀ ਖੁਸ਼ ਨਸੀਬ ਬੰਦਾ ਉਹ ਨਹੀਂ ਹੁੰਦਾ ਜਿਹਦਾ ਨਸੀਬ ਅੱਛਾ ਹੋਏ, ਬਲਕਿ ਖੁਸ਼ ਨਸੀਬ ਬੰਦਾ ਉਹ ਹੁੰਦਾ ਜਿਹੜਾ ਆਪਣੇ ਨਸੀਬਾਂ ਤੋਂ ਆਪਣੇ ਆਪ ਨੂੰ ਸੰਤੁਸ਼ਟ ਸਮਝੇ। ਬੜੀ ਗਹਿਰੀ ਗੱਲ ਇਹਦੇ ਵਿੱਚ ਉਹਨੇ ਕੀਤੀ ਹੈ ਕਿ ਜਿਹੜਾ ਬੰਦਾ ਜੋ ਕੁਝ ਆਪਣੇ ਕੋਲ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਸਮਝਦਾ ਹੈ ਨਾ। ਦੇਖੋ ਮਿਹਨਤ ਕਰਨੀ ਸਾਡਾ ਸਾਰਿਆਂ ਦਾ ਫਰਜ਼ ਹੈ, ਮਿਹਨਤ ਕਰੋ ਕੁਝ ਨਾ ਕੁਝ ਪ੍ਰਾਪਤ ਕਰਨ ਵਾਸਤੇ। ਜੋ ਕੁਝ ਪ੍ਰਾਪਤ ਹੋ ਗਿਆ ਨਾ ਉਹਦੇ ਵਿੱਚ ਆਪਣੇ ਆਪ ਨੂੰ ਜੇਕਰ ਸਬਰ ਕਰੋਗੇ ਨਾ, ਖੁਸ਼ ਰਹੋਗੇ ਤਾਂ ਉਹ ਆਟੋਮੈਟਿਕਲੀ ਸਾਡੀ ਖੁਸ਼ੀ ਦੇ ਵਿੱਚ ਨਾ ਵਾਧਾ ਜ਼ਰੂਰ ਹੋਊਗਾ। ਇੱਕ ਹੋਰ ਚੀਜ਼ ਉਹ ਕਹਿੰਦਾ ਵੀ ਖੁਸ਼ ਜੇ ਤੁਸੀਂ ਖੁਸ਼ੀ ਪ੍ਰਾਪਤ ਕਰਨ ਵਾਸਤੇ ਹੀ ਕੰਮ ਕਰੋਗੇ ਕਿ ਮੈਂ ਖੁਸ਼ੀ ਪ੍ਰਾਪਤ ਕਰਨੀ ਹੈ, ਮੈਂ ਕੰਮ ਕਰਨਾ ਹੀ ਇਸ ਕਰਕੇ ਹੀ ਹੈ ਕਿ ਮੈਂ ਖੁਸ਼ੀ ਪ੍ਰਾਪਤ ਕਰਨੀ ਹੈ, ਅਦਰਵਾਈਜ਼ ਮੈਂ ਕੰਮ ਕਰਨਾ ਹੀ ਨਹੀਂ ਹੈ, ਫਿਰ ਨਹੀਂ ਤੁਹਾਨੂੰ ਖੁਸ਼ੀ ਮਿਲੇਗੀ। ਕਹਿੰਦਾ ਵੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਕੰਮ ਕਰੋਗੇ ਤਾਂ ਖੁਸ਼ੀ ਨਹੀਂ ਮਿਲੋਗੇ, ਜੇਕਰ ਖੁਸ਼ ਹੋ ਕੇ ਕੰਮ ਕਰੋਗੇ ਨਾ, ਪੋਜ਼ਿਟਿਵ ਐਟੀਚਿਊਡ ਦੇ ਨਾਲ ਕੰਮ ਕਰੋਗੇ ਤਾਂ ਫਿਰ ਤੁਹਾਨੂੰ ਖੁਸ਼ੀ ਜ਼ਰੂਰ ਪ੍ਰਾਪਤ ਹੋਏਗੀ। ਸੋ ਇਹ ਜਿਹੜੀਆਂ ਗੱਲਾਂ ਜ਼ਿੰਦਗੀ ਨੂੰ ਖੁਸ਼ ਰੱਖਣ ਵਾਸਤੇ ਨਾ, ਸੋਚ ਰੱਖੋ ਆਪਣੀ ਪੋਜ਼ਿਟਿਵ, ਸੋਚ ਰੱਖੋ ਆਪਣੀ ਸਕਾਰਾਤਮਕ। ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਸੋਚ ਨੂੰ ਅਪਣਾ ਲਓਗੇ ਨਾ, ਸਕਾਰਾਤਮਕ ਸੋਚ ਨੂੰ ਅਪਣਾ ਲਓਗੇ, ਪਰ ਟਾਈਮ ਹੁੰਦਾ ਹੈ, ਫਿਰ ਜਦੋਂ ਟਾਈਮ ਬੀਤ ਜਾਏ ਨਾ ਫਿਰ ਸਾਡੇ ਕੋਲ ਸਵਾਏ ਪਸ਼ਚਾਤਾਪ ਦੇ ਨਾ ਕੁਛ ਨਹੀਂ ਹੁੰਦਾ। ਮੈਨੂੰ ਇੱਕ ਐਗਜ਼ਾਮਪਲ ਇੱਕ ਯਾਦ ਆ ਰਹੀ ਹੈ, ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਉਹ ਕਹਿੰਦੇ ਇੱਕ ਇੱਕ ਡਾਕਟਰ ਦੀ ਜ਼ੁਬਾਨੀ ਹੈ,

ਰਿਐਲਿਟੀ ਹੈ, ਇਹ ਮੈਂ ਤੁਹਾਨੂੰ ਕਹਾਣੀ ਨਹੀਂ ਸੁਣਾ ਰਿਹਾ ਕੋਈ ਲਿਖੀ ਲਿਖਾਈ ਜਾਂ ਕੋਈ ਇਮੇਜੀਨੇਟਿਡ। ਇਹ ਇੱਕ ਡਾਕਟਰ ਜਿਹਨੇ ICU ਦੇ ਵਿੱਚ 15-20 ਸਾਲ ਕੰਮ ਕੀਤਾ, ਉਹਨੇ ਆਪਣੀ ਜ਼ੁਬਾਨੀ ਇੱਕ ਦਿਨ ਇਹ ਗੱਲ ਸੁਣਾਈ। ਉਹ ਕਹਿੰਦਾ ਕਿ ਮੈਂ ICU ਦੇ ਵਿੱਚ 15-20 ਸਾਲ ਕੰਮ ਕੀਤਾ। ICU ਮੀਨ ਇੰਸੈਂਟਿਵ ਕੇਅਰ ਯੂਨਿਟ, ਇੰਟੈਂਸਿਵ ਕੇਅਰ ਯੂਨਿਟ ਨਾ, ਜਿਹਨੂੰ ਅਸੀਂ ਐਮਰਜੈਂਸੀ ਕਹਿ ਦਿੰਦੇ ਹਾਂ ਹੋਸਪਿਟਲ ਦੀ। ਕਹਿੰਦਾ ਉੱਥੇ ਮੈਂ 15-20 ਸਾਲ ਕੰਮ ਕੀਤਾ। ਨੈਚੁਰਲ ਹੈ ਕਿ ਐਮਰਜੈਂਸੀ ਦੇ ਵਿੱਚ ਉਹ ਪੇਸ਼ੈਂਟ ਹੀ ਹੁੰਦੇ ਨੇ ਜਿਹੜੇ ਬਹੁਤ ਕ੍ਰਿਟੀਕਲ ਸਿਚੁਏਸ਼ਨ ਵਿੱਚ ਹੁੰਦੇ ਨੇ, ਔਰ ਉਹਨਾਂ ਵਿੱਚੋਂ ਜ਼ਿਆਦਾਤਰ ਐਸੇ ਵੀ ਹੁੰਦੇ ਨੇ ਜਿਨ੍ਹਾਂ ਦਾ ਆਖਰੀ ਸਮਾਂ ਹੁੰਦਾ, ਜਿਨ੍ਹਾਂ ਨੇ ਚਲੇ ਜਾਣਾ ਹੁੰਦਾ। ਉਹ ਡਾਕਟਰ ਕਹਿ ਰਿਹਾ ਕਿ ਸਾਨੂੰ, ਮੈਨੂੰ ਉੱਥੇ 15-20 ਸਾਲ ਮੈਂ ਕੰਮ ਕੀਤਾ, ਸਾਨੂੰ ਪਤਾ ਹੁੰਦਾ ਸੀ ਕਿ ਕਿਹੜਾ ਪੇਸ਼ੈਂਟ ਰਿਕਵਰ ਕਰ ਜਾਏਗਾ ਤੇ ਕਿਹੜੇ ਪੇਸ਼ੈਂਟ ਨੇ ਚਲੇ ਜਾਣਾ ਹੈ, ਕਿਹੜੇ ਪੇਸ਼ੈਂਟ ਦਾ ਅੰਤਲਾ ਸਮਾਂ ਹੈ। ਕਹਿੰਦਾ ਇੱਕ ਦਿਨ ਮੈਂ ਇਸ ਤਰ੍ਹਾਂ ਹੀ ਐਮਰਜੈਂਸੀ ਦੇ ਵਿੱਚ ਘੁੰਮ ਰਿਹਾ ਸੀ ਤੇ ਇੱਕ 75-80 ਸਾਲ ਦਾ ਬਜ਼ੁਰਗ ਜਿਹੜਾ ਉਹ ਰੋ ਰਿਹਾ ਸੀ ਆਪਣੇ ਬੈੱਡ ਦੇ ਉੱਪਰ। ਕਹਿੰਦਾ ਮੈਨੂੰ ਪਤਾ ਸੀ ਕਿ ਇਸ ਆਦਮੀ ਦਾ ਆਖਰੀ ਸਮਾਂ ਹੈ, ਇਸਨੇ ਬਚਣਾ ਨਹੀਂ, ਇਹਨੂੰ ਜੋ ਪ੍ਰੋਬਲਮ ਹੈਗੀ ਹੈ। ਤੇ ਕਹਿੰਦਾ ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਵੀ ਤੂੰ ਰੋ ਕਿਉਂ ਰਿਹਾ? ਉਹ ਇਨਸਾਨ ਵੀ ਕਹਿੰਦਾ ਨਾ ਯਾਰ ਮੈਂ ਰੋ ਡਾਕਟਰ ਸਾਹਿਬ ਇਸ ਕਰਕੇ ਰਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਨਾ ਬਚਣਾ ਨਹੀਂ ਹੁਣ। ਕਹਿੰਦਾ ਮੈਂ ਪਛਤਾ ਇਸ ਕਰਕੇ ਰਿਹਾ, ਮੈਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਯਾਦ ਕਰਕੇ ਪਛਤਾ ਰਿਹਾ, ਮੈਨੂੰ ਰੋਣ ਆ ਰਿਹਾ ਜ਼ਿੰਦਗੀ ਨੂੰ ਯਾਦ ਕਰਕੇ। ਉਹ ਕਹਿੰਦਾ ਕਿਉਂ? ਡਾਕਟਰ ਕਹਿੰਦਾ ਮੈਂ ਪੁੱਛਿਆ ਵੀ ਕਿਉਂ ਆ ਰਿਹਾ ਤੈਨੂੰ ਜ਼ਿੰਦਗੀ ਨੂੰ ਯਾਦ ਕਰ ਕਰਕੇ ਰੋਣ? ਉਹ ਕਹਿੰਦਾ ਡਾਕਟਰ ਸਾਹਿਬ ਮੈਂ ਸੋਚ ਰਿਹਾ ਕਿ ਮੈਂ ਜ਼ਿੰਦਗੀ ਦੇ ਵਿੱਚ ਜੋ ਨਹੀਂ ਕਰਨਾ ਸੀ ਨਾ ਉਹ ਮੈਂ ਕੀਤਾ, ਤੇ ਜੋ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ। ਡਾਕਟਰ ਬੜਾ ਹੈਰਾਨ ਪਰੇਸ਼ਾਨ। ਉਹ ਜਿੱਦਾਂ ਹੁੰਦਾ ਨਾ ਕਿ ਆਖਰੀ ਸਮੇਂ, ਜਦੋਂ ਆਦਮੀ ਦਾ ਆਖਰੀ ਸਮਾਂ ਹੁੰਦਾ, ਉਹ ਕਨਫੈਸ ਕਰਦਾ, ਸਭ ਕੁਝ ਸੱਚ ਬੋਲਦਾ ਜੋ ਉਹਦੀ ਜ਼ੁਬਾਨ ਚੋਂ ਨਿਕਲਦਾ। ਕਹਿੰਦਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਡਾਕਟਰ ਸਾਹਿਬ ਉਹ ਮੈਂ ਕੀਤਾ, ਜੋ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ। ਡਾਕਟਰ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਭਾਈ ਤੂੰ ਕੀ ਕੀਤਾ ਜਿਹੜਾ ਕੁਝ ਤੈਨੂੰ ਨਹੀਂ ਕਰਨਾ ਚਾਹੀਦਾ ਸੀ? ਉਹ ਕਹਿੰਦਾ ਜੀ ਮੈਂ ਨਾ ਲੋਕਾਂ ਦੇ ਨਾਲ ਅਨਿਆਏ ਬੜਾ ਕੀਤਾ, ਲੋਕਾਂ ਦੇ ਨਾਲ ਧੱਕਾ ਬੜਾ ਕੀਤਾ, ਗਰੀਬਾਂ ਨੂੰ ਬਹੁਤ ਸਤਾਇਆ, ਮਾੜਿਆਂ ਨੂੰ ਬਹੁਤ ਤੰਗ ਕੀਤਾ, ਜਿਹੜੇ ਮੇਰੇ ਥੱਲੇ ਕੰਮ ਕਰਦੇ ਸੀ ਉਹਨਾਂ ਨੂੰ ਮੈਂ ਬਹੁਤ ਔਖਾ ਕੀਤਾ, ਬੜੇ ਲੋਕਾਂ ਨੂੰ ਲੁੱਟਿਆ, ਬਹੁਤ ਲੋਕਾਂ ਨੂੰ ਮੈਂ ਐਕਸਪਲੋਇਟ ਕੀਤਾ। ਕਹਿੰਦਾ ਮੈਨੂੰ ਹੁਣ ਪਛਤਾਤਾਪ ਹੋ ਰਿਹਾ ਕਿ ਮੇਰਾ ਹੁਣ ਜ਼ਿੰਦਗੀ ਦਾ ਆਖਰੀ ਸਮਾਂ ਹੈ, ਮੈਂ ਉਹਨਾਂ ਤੋਂ ਮਾਫ਼ੀ ਵੀ ਨਹੀਂ ਮੰਗ ਸਕਦਾ, ਮੇਰੇ ਕੋਲ ਇੰਨਾ ਟਾਈਮ ਵੀ ਨਹੀਂ ਹੈਗਾ। ਤੇ ਫਿਰ ਡਾਕਟਰ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਤੂੰ ਕੀ ਕਰਨਾ ਚਾਹੁੰਦਾ ਸੀ ਜੋ ਤੂੰ ਨਹੀਂ ਕੀਤਾ? ਉਹ ਕਹਿੰਦਾ ਡਾਕਟਰ ਸਾਹਿਬ ਕਿ ਮੇਰੇ ਕੋਲ ਧਨ ਦੌਲਤ ਵੀ ਬਹੁਤ ਸੀ, ਮੇਰੇ ਕੋਲ ਪਦਵੀ ਸੀ, ਮੇਰੇ ਕੋਲ ਪਾਵਰ ਵੀ ਸੀ, ਮੈਂ ਲੋਕਾਂ ਦਾ ਬੜਾ ਭਲਾ ਕਰ ਸਕਦਾ ਸੀ, ਲੋਕਾਂ ਦਾ ਬੜਾ ਫਾਇਦਾ ਕਰ ਸਕਦਾ ਸੀ, ਲੋਕਾਂ ਦੀ ਹੈਲਪ ਕਰ ਸਕਦਾ ਸੀ, ਉਹਨਾਂ ਦੀ ਮਦਦ ਕਰ ਸਕਦਾ ਸੀ, ਉਹਨਾਂ ਤੇ ਪਰਉਪਕਾਰ ਕਰ ਸਕਦਾ ਸੀ, ਇਹ ਮੈਂ ਨਹੀਂ ਕੀਤਾ, ਇਸ ਚੀਜ਼ ਦਾ ਮੈਨੂੰ ਪਛਤਾਤਾਪ ਹੈ, ਹੁਣ ਮੇਰੇ ਕੋਲ ਟਾਈਮ ਨਹੀਂ, ਹੁਣ ਮੈਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਦਾ ਆਖਰੀ ਟਾਈਮ ਹੈ ਤੇ ਮੈਂ ਰੋਂਦੇ ਰੋਂਦੇ ਹੀ ਜਾਊਂਗਾ ਕਿ ਮੈਂ ਉਹਨਾਂ ਤੋਂ ਮਾਫ਼ੀ ਨਹੀਂ ਮੰਗ ਸਕਦਾ ਜਿਹੜੀਆਂ ਗਲਤੀਆਂ ਮੈਂ ਜ਼ਿੰਦਗੀ ਦੇ ਵਿੱਚ ਕੀਤੀਆਂ। ਸੋ ਸਾਨੂੰ ਇਹਦੇ ਤੋਂ ਬੜਾ ਵੱਡਾ ਲੈਸਨ ਮਿਲਦਾ, ਸਬਕ ਮਿਲਦਾ ਕਿ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਾਣਾ ਤਾਂ ਹਰ ਇੱਕ ਨਹੀਂ ਹੈ, ਐਵਰੀਬਾਡੀ ਹੈਜ਼ ਟੂ ਗੋ। ਦੁਨੀਆ ਕਿਸੇ ਨੇ ਪਟਾ ਨਹੀਂ ਇੱਥੇ ਲਗਾਇਆ, ਨਾ ਕੋਈ ਬਿਰਲਾ ਰਿਹਾ, ਨਾ ਕੋਈ ਟਾਟਾ ਰਿਹਾ, ਨਾ ਕੋਈ ਵੱਡੇ ਵੱਡੇ ਅੰਬਾਨੀ ਰਹਿਣਗੇ, ਕਿਸੇ ਨੇ ਕਿਤੇ ਨਹੀਂ ਰਹਿਣਾ। ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੱਸਦੇ ਹੱਸਦੇ ਇਸ ਦੁਨੀਆ ਤੋਂ ਜਾਈਏ, ਤਾਂ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਅਸੀਂ ਦੋਸਤਾਂ ਮਿੱਤਰਾਂ ਜਿਹਦਾ ਕਿਸੇ ਦਾ ਕੋਈ ਹੈਲਪ ਕਿਸੇ ਸੁੱਖ ਦੁੱਖ ਦੇ ਵਿੱਚ ਕਰ ਸਕਦੇ ਨਾ, ਅਸੀਂ ਉਹਦੇ ਨਾਲ ਖੜੇ ਹੋਈਏ, ਤਿਲ ਫੁੱਲ ਜਿੰਨਾ ਅਸੀਂ ਕਿਸੇ ਦੀ ਮਦਦ ਕਰ ਸਕਦੇ ਹੋਈਏ ਨਾ, ਤਾਂ ਸਾਨੂੰ ਕਰ ਦੇਣੀ ਚਾਹੀਦੀ ਹੈ। ਕਿਸੇ ਵੀ ਅਸੀਂ ਕਿਸੇ ਇਨਸਾਨ ਦੇ ਕਿਸੇ ਵੀ ਸੁੱਖ ਦੁੱਖ ਦੇ ਵਿੱਚ ਜੇ ਅਸੀਂ ਕਿਤੇ ਕੰਮ ਆ ਸਕਦੇ ਹੋਈਏ ਨਾ, ਤਾਂ ਸਾਨੂੰ ਕਰ ਦੇਣੀ ਚਾਹੀਦੀ ਹੈ। ਪਰ ਸਾਡੀ ਦੱਸਾਂ ਸਮੱਸਿਆ ਕੀ ਹੈ, ਸਾਡੀ ਜਿਹੜੀ ਈਗੋ ਹੈ ਨਾ, ਸਾਡੀ ਜਿਹੜੀ ਹਉਮੈ ਹੈ, ਉਹ ਸਾਨੂੰ ਕੁਝ ਕਰਨ ਨਹੀਂ ਦਿੰਦੀ। ਸਾਡੇ 'ਚ ਹੰਕਾਰ ਹੈ ਨਾ ਜਿਹੜਾ, ਇਹ ਹੰਕਾਰ ਹੈ ਨਾ ਜਿਹੜਾ, ਇਹ ਸਾਨੂੰ ਲੈ ਕੇ ਬੈਠਾ ਹੋਇਆ, ਇਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਸੋ ਜ਼ਿੰਦਗੀ ਨੂੰ ਕਿੱਦਾਂ ਸਕਾਰਾਤਮਕ ਬਣਾਉਣਾ ਚਾਹੀਦਾ, ਜ਼ਿੰਦਗੀ ਨੂੰ ਕਿੱਦਾਂ ਅੱਛਾ ਬਣਾਉਣਾ ਚਾਹੀਦਾ, ਖੁਸ਼ ਕਿੱਦਾਂ ਰਹਿਣਾ ਚਾਹੀਦਾ, ਅੱਜ ਆਪਾਂ ਇਹੀ ਗੱਲਾਂ ਬਾਤਾਂ ਕਰਨੀ ਹੈ। ਤੁਸੀਂ ਆਪਣੀ ਜ਼ਿੰਦਗੀ ਦਾ ਵੀ ਕੋਈ ਐਕਸਪੀਰੀਅੰਸ ਸ਼ੇਅਰ ਕਰੋ, ਤੁਹਾਡੇ ਮੁਤਾਬਕ ਜ਼ਿੰਦਗੀ ਨੂੰ ਖੂਬਸੂਰਤ ਕਿੱਦਾਂ ਬਣਾਇਆ ਜਾ ਸਕਦਾ, ਕਿਵੇਂ ਆਪਾਂ ਅੱਛੇ ਤਰੀਕੇ ਨਾਲ ਰਹਿ ਸਕਦੇ ਹਾਂ, ਕਿੱਦਾਂ ਆਪਾਂ ਆਪਣੀ ਸ਼ਖਸੀਅਤ ਨੂੰ ਲੋਕਾਂ ਦੇ ਵਿੱਚ ਹਰਮਨ ਪਿਆਰਾ ਬਣਾ ਸਕਦੇ ਹਾਂ।
ਤੇ ਇਸ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸੋ ਤੁਸੀਂ ਮੇਰੇ ਨਾਲ ਜ਼ਰੂਰ ਜੁੜੋ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਫਿਲਹਾਲ ਮੈਂ ਛੋਟਾ ਜਿਹਾ ਗੀਤ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰਦਾ, ਫਿਰ ਆਪਾਂ ਇੱਕ ਲਵਾਂਗੇ ਛੋਟੀ ਜਿਹੀ ਬ੍ਰੇਕ ਵੀ ਐਡਸ ਵਾਸਤੇ ਤੇ ਨਾਲ ਆਪਾਂ ਗੱਲਬਾਤ ਨੂੰ ਕੰਟੀਨਿਊ ਕਰਾਂਗੇ। 647-367-5353।

0: ਸਤਿ ਸ਼੍ਰੀ ਅਕਾਲ ਜੀ ਸੁਖਬੀਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ, ਠੀਕ ਹੋ?
1: ਹਾਂ ਚੱਲ ਠੀਕ ਹੈ, ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਪਰ ਮੈਂ ਤਾਂ ਤੁਹਾਡੇ ਨਾਲ ਬਿਲਕੁਲ ਐਗਰੀ ਨਹੀਂ ਹੈਗਾ।
0: ਅੱਛਾ ਜੀ, ਐਗਰੀ ਨਹੀਂ ਹੈ ਤੇ ਦੱਸੋ ਮੈਂ ਤੁਹਾਡੇ ਨਾਲ ਐਗਰੀ ਹੋ ਜੂ, ਐਸੀ ਕਿਹੜੀ ਗੱਲ ਹੈ?
1: ਉਹ ਕਈ ਵਾਰੀ ਹੁੰਦਾ ਨਾ, ਮੈਂ ਇੱਕ ਤਾਂ ਸੋਚ ਰਿਹਾ ਗਾ।
0: ਨਹੀਂ ਨਹੀਂ ਨਹੀਂ ਨਹੀਂ
1: ਪਹਿਲਾਂ ਤਾਂ ਇੱਕ ਜਿਵੇਂ ਕਹਿੰਦੇ ਤੁਸੀਂ ਲੋਕਾਂ ਨੂੰ, ਪਹਿਲਾਂ ਤਾਂ ਮੈਂ ਇੱਥੋਂ ਹੀ ਸ਼ੁਰੂ ਕਰਦਾ ਤੁਹਾਨੂੰ ਸਟੈਪ ਬਾਈ ਸਟੈਪ ਵੀ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਉਹ ਕਰ ਸਕਦੇ ਹੋ। ਦੇਖੋ ਜਦੋਂ ਤੁਸੀਂ ਇਸ ਗੱਲ ਚ ਵੜ ਗਏ ਤੁਸੀਂ ਜ਼ਿੰਦਗੀ ਜਿਉਂ ਹੀ ਨਹੀਂ ਸਕਦੇ।
0: ਨਹੀਂ ਮੈਂ ਤੁਹਾਡੀ ਗੱਲ ਸਮਝਿਆ ਨਹੀਂ, ਰਿਪੀਟ ਕਰੋ ਜਰਾ ਇੱਕ ਮਿੰਟ ਕਿਸੇ ਨੂੰ।
1: ਤੁਸੀਂ ਲਾਸਟ ਚ ਬੋਲਦੇ ਸੀ ਕਿ ਤੁਸੀਂ ਲੋਕਾਂ ਨੂੰ ਕਿਵੇਂ ਖੁਸ਼ੀਆਂ ਦੇ ਸਕਦੇ ਹੋ, ਕਿਵੇਂ ਉਹ ਕਰ ਸਕਦੇ।
0: ਨਹੀਂ ਮੈਂ ਇਹ ਨਹੀਂ ਕਿਹਾ, ਮੈਂ ਸਿਰਫ ਇਹ ਕਿਹਾ ਸੀ ਕਿ ਜਿੰਨੀ ਤੁਹਾਡੀ ਸਮਰੱਥਾ ਦੇ ਵਿੱਚ ਹੈ ਨਾ, ਤੇ ਕਿਸੇ ਦੀ ਸੁੱਖ ਦੁੱਖ ਦੇ ਵਿੱਚ ਕਿਸੇ ਦੀ ਜੇ ਹੈਲਪ ਕਰ ਸਕਦੇ ਹੋ, ਜੇ ਤੁਸੀਂ ਕਰਨ ਵਾਲੇ ਹੋ, ਕਰ ਸਕਦੇ ਹੋ ਤਾਂ ਜਰੂਰ ਕਰਨੀ
1: ਚਾਹੀਦੀ। ਸਾਰੇ ਕਰਦੇ ਆ, ਉਹ ਜਿੰਨੇ ਹੈਗੇ ਆ ਉਹ ਸਾਰੇ ਕਰਦੇ ਆ, ਸਾਰਾ ਕੁਝ ਕਰਦੇ ਆ, ਪਰ ਜਿਹੜਾ ਕਿਤਾਬੀ ਗਿਆਨ ਹੁੰਦਾ ਨਾ ਉਹ ਕਿਤਾਬੀ ਹੁੰਦਾ, ਜਿਹੜੀ ਜ਼ਿੰਦਗੀ ਦੀ ਪ੍ਰੈਕਟੀਕਲ ਲਾਈਫ ਆ ਪ੍ਰੈਕਟੀਕਲੀ ਲਾਈਫ ਹੁੰਦੀ ਆ।
0: ਬਿਲਕੁਲ ਬਿਲਕੁਲ।
1: ਕੰਮ ਹੁਣ ਜਿਹੜੇ ਮਜ਼ਦੂਰ ਦੇ ਸਿਰ ਤੇ 2 ਕੁਇੰਟਲ ਦੀ ਬੋਰੀ ਹੋਵੇ ਉਹ ਹੱਸਦਾ ਕਿਵੇਂ ਜਾਊਗਾ?
0: ਜੀ ਜੀ,
1: ਠੀਕ ਹੈ ਨਾ, ਉਹ ਤਾਂ ਉਦੋਂ ਹੱਸੂਗਾ ਜਦੋਂ ਕੰਮ ਕਰਕੇ ਪੈਸੇ ਮਿਲ ਗਏ।
0: ਜੀ
1: ਠੀਕ ਹੈ ਨਾ, ਕਾਮਯਾਬੀ ਤੇ ਹਰ ਬੰਦਾ ਖੁਸ਼ ਹੁੰਦਾ, ਫੇਲਰ ਤੇ ਹਰ ਬੰਦਾ ਰੋਂਦਾ। ਰੋਣ ਵਾਲੀ ਗੱਲ ਤੇ ਜਦੋਂ ਬੰਦਾ ਰੋਵੇ ਨਾ, ਹੱਸਣ ਵਾਲੀ ਗੱਲ ਤੇ ਬੰਦਾ ਹੱਸੇ ਨਾ,
0: ਮਿਹਨਤ
1: ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ। ਮਿਹਨਤ ਕਰੋਗੇ ਕਾਮਯਾਬ ਹੋਵੋਗੇ, ਪੱਖਾ ਘੁੰਮੂਗਾ ਤਾਂ ਹੀ
0: ਹਵਾ ਆਊਗੀ। ਬਿਲਕੁਲ ਬਿਲਕੁਲ।
1: ਆਪਦੇ ਮਨ ਤੋਂ ਮਾੜਾ ਸੋਚਿਓ ਨਾ, ਦਿਮਾਗ ਚ ਮਾੜੀ ਗੱਲ ਰੱਖੋ ਨਾ, ਨਾ ਕਿਸੇ ਦਾ ਮਾੜਾ ਸੋਚੋ ਨਾ ਮਾੜਾ ਕਰੋ। ਆਪਣੀ ਚਾਲ ਆਪਣਾ ਮਕਸਦ ਲੈ ਕੇ ਚੱਲਦੇ ਰਹੋ। ਜਦੋਂ ਤੁਸੀਂ ਕਿਸੇ ਵੱਲ ਵੇਖ ਕੇ ਕਰੋਗੇ ਨਾ, ਜਿਵੇਂ ਪੱਕਾ ਵੇਖ ਕੇ ਕੱਚਾ ਨੀ ਧੋਣਾ।
0: ਬਿਲਕੁਲ ਬਿਲਕੁਲ,
1: ਠੀਕ ਹੈ ਨਾ। ਹੁਣ ਜੇ ਆ ਇਹਦੇ ਵਿੱਚ ਦੇਖਦੇ ਆ ਸੋਸ਼ਲ ਮੀਡੀਆ ਤੇ, ਕੋਈ ਇੱਕ ਦਿਨ ਇੱਕ ਬੋਲੀ ਜਾਂਦਾ ਉਹ ਬੇਸਮੈਂਟ ਵਾਲੇ ਬੰਦੇ ਨੀ। ਹਰ ਇਨਸਾਨ ਤੇ ਟਾਈਮ ਆਉਂਦਾ, ਕਦੇ ਕਿਹੋ ਜਿਹਾ ਟਾਈਮ ਹੁੰਦਾ, ਕਦੇ ਕਿਹੋ ਜਿਹਾ ਟਾਈਮ।
0: ਵੈਸੇ ਨਾ ਤੁਸੀਂ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਨਾ, ਤੁਸੀਂ ਉੱਥੇ ਹੀ ਆ ਗਏ ਹੋ। ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਕਿ ਕੰਮ ਕੋਈ ਵੀ ਤੁਸੀਂ ਕਰਦੇ ਹੋ, ਕੰਮ ਮਾੜਾ ਕੋਈ ਨਹੀਂ ਹੈਗਾ, ਪਰ ਕੰਮ ਨੂੰ ਕਰੋ ਅੱਛੀ ਸੋਚ ਦੇ ਨਾਲ, ਕਰੋ ਖੁਸ਼ ਹੋ ਕੇ ਕਰੋ ਵੀ ਜਿਹੜਾ ਕੰਮ ਕਰਨਾ ਭਾਈ ਮੈਂ ਕੰਮ ਕਰਨਾ ਪੈਣਾ, ਮੈਂ ਮਿਹਨਤ ਕਰੂੰਗਾ ਤੇ ਮੈਂ ਕੁਝ ਇਹਦਾ ਫਲ ਮੈਨੂੰ ਮਿਲੂਗਾ।
1: ਜਦੋਂ ਅਸੀਂ ਰੀਸ ਦੀਆਂ ਦੌੜਾਂ ਚ ਪੈ ਜਾਂਦੇ ਨਾ, ਆਪਦਾ ਝੱਗਾ ਚੌੜ ਕਰਾ ਲੈ।
0: ਹਾਂ ਦੇਖਾ ਦੇਖੀ,
1: ਆਪਣੀ ਚਾਦਰ ਵੇਖ ਕੇ ਪੈਰ
0: ਪਸਾਰੋ।
1: ਮੇਰੇ ਕੋਲ 10,000 ਆ ਤੇ ਮੈਂ 20,000 ਦਾ ਖੂਹ ਪੱਟੂਗਾ ਵੀ ਦੂਜਾ ਰੇਂਜ ਰੋਵਰ ਲਈ ਸਕਦਾ ਤੇ ਮੈਂ ਵੀ ਲੈ ਲਾ,
0: ਠੀਕ
1: ਹੈ ਨਾ।
0: ਬਿਲਕੁਲ ਬਿਲਕੁਲ,
1: ਉਦੋਂ ਮੈਂ ਮਰੂੰਗਾ ਹੀ।
0: ਬਿਲਕੁਲ ਬਿਲਕੁਲ ਬਿਲਕੁਲ।
1: ਵੱਡੀ ਸਿਆਣ ਪੇਸੇ ਕੀ ਹੈ ਵੀ ਆਪਦੀ ਚਾਦਰ ਵੇਖ ਕੇ ਪੈਰ ਪਸਾਰੋ। ਜਿਹੜਾ ਹੈਗਾ ਜਿਹੜਾ ਦੇਖੋ ਕਹਿੰਦੇ ਨਾ, ਬੱਕਰੀ ਆਪਦੀ ਜਾਨ ਉਹ ਵੀ ਖਾਣ ਵਾਲੇ ਨੂੰ ਸਵਾਦ ਰਹਾ ਹੈ।
0: ਬਿਲਕੁਲ ਬਿਲਕੁਲ ਬਿਲਕੁਲ।
1: ਬਣਾ ਕੇ ਮੀਟ ਬੰਦਾ ਕੜਛੀ ਮਾਰਦਾ, ਉਹ ਪਤਾ ਜਦੋਂ ਖਾਣ ਦੇ ਕਹਿੰਦਾ ਚੀਲਾ ਜਿਹਾ ਬਣਿਆ ਜਾ।
0: ਨਹੀਂ ਨਹੀਂ ਐਸੀ ਮੇਰਾ ਖਿਆਲ, ਮੈਂ ਆਪਣੇ ਵਿਚਾਰ ਮਿਲਦੇ ਹੀ ਹੈ, ਮੈਂ ਐਸੀ ਤਾਂ ਕੋਈ ਵਿਰੋਧਤਾ ਵਾਲੀ ਗੱਲ ਹੈ ਹੀ ਨਹੀਂ ਹੈ। ਮੈਂ ਤਾਂ ਬਿਲਕੁਲ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਕੰਮ, ਮੈਂ ਦੇਖੋ ਮੈਂ ਕੰਮ ਕਿਹਾ ਸੀ ਨਾ ਕਿ ਪਹਿਲਾਂ ਜਿਹੜੇ ਮਜ਼ਦੂਰ 3 ਕੰਮ ਕਰਦੇ ਸੀ, ਤੁਸੀਂ ਸ਼ਾਇਦ ਸੁਣਿਆ ਜਾਂ ਨਹੀਂ ਸੁਣਿਆ, ਕਿ ਪਹਿਲਾਂ ਉਹਨੂੰ ਟੁੱਟ ਕੇ ਪੈ ਗਿਆ ਜਦੋਂ ਉਹਨੇ ਪੁੱਛਿਆ ਕੀ ਕਰਦਾ, ਦੂਸਰਾ ਕਹਿੰਦਾ ਕਿ ਭਾਈ ਮੈਂ ਆਪਣੇ ਪੇਟ ਪਿੱਛੇ ਕਰਦਾ, ਮੈਂ ਕਰੂੰਗਾ ਤਾਂ ਮੈਨੂੰ ਰੋਟੀ ਮਿਲੂਗੀ, ਤੀਸਰੇ ਨੇ ਬੜੇ ਪਿਆਰ ਦੇ ਨਾਲ ਉਹਨੇ ਬੋਲਿਆ। ਕੰਮ ਤਿੰਨੋਂ ਇੱਕੋ ਕਰੀ ਜਾਂਦੇ, ਪਰ ਤਿੰਨਾਂ ਦੀ ਸੋਚ ਦੇ ਵਿੱਚ ਫਰਕ ਹੈਗਾ।
1: ਮੈਂ ਤੁਹਾਨੂੰ ਇੱਕ ਹੀ ਦੱਸਦਾ ਨਾ, ਇੱਥੇ ਹੀ ਫਰਕ ਆ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਪਿੰਡ ਦੇ ਵਿੱਚ ਮਾੜਾ ਮੋਟਾ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ, ਜਿਹੜਾ ਤੁਹਾਨੂੰ ਨਹੀਂ ਵੀ ਜਾਣਦਾ ਹੁੰਦਾ, ਉਹਦੀ ਕਹਿੰਦਾ ਫਲਾਣੇ ਦਾ ਮੁੰਡਾ ਹੋਏ।
0: ਬਿਲਕੁਲ ਸਹੀ ਗੱਲ।
1: ਜਿਹੜੇ ਤੁਹਾਡੇ ਜੀਨ ਜਾਂ ਨਾ ਤੁਹਾਡੇ ਪਿਤਾ ਪੁਰਖੀ ਮਿਲਦੇ ਆ, ਉਹ ਤੁਹਾਡੇ ਸੁਭਾਅ ਚ ਆ। ਤੁਹਾਡੀ ਆਵਾਜ਼ ਤੁਸੀਂ ਮੈਨੂੰ ਚੇਂਜ ਕਰਕੇ ਦਿਖਾਓ।
0: ਨਹੀਂ ਬਿਲਕੁਲ ਠੀਕ ਹੈ, ਬਿਲਕੁਲ ਬਿਲਕੁਲ ਠੀਕ।
1: ਤੁਸੀਂ ਤਿੰਨਾਂ ਨੂੰ ਇਕੱਠੇ ਕਿਵੇਂ ਕਰਦੇ ਹੋ?
0: ਨਹੀਂ,
1: ਹਰੇਕ ਦਾ ਪੇਰੈਂਟ ਤੋਂ ਜਿਹੜੀ ਮਿਲੀ ਨਹੀਂ ਸੋਚ ਤੁਸੀਂ ਬੰਦੇ ਦੀ। ਇੱਕ ਬੰਦਾ ਕੈਨੇਡਾ ਰਹਿ ਰਿਹਾ, ਉਹਨੇ ਐਡੀ ਵੱਡੀ ਦੁਨੀਆਂ ਦੇਖੀ ਆ, ਇਹੋ ਜਿਹੇ ਉਹਨੇ ਘਰ ਦੇ। ਇੱਕ ਬੰਦਾ ਵਿਚਾਰਾ ਸਾਰਾ ਦਿਨ ਖੇਤਾਂ ਚ ਮਿੱਟੀ ਨਾਲ ਮਿੱਟੀ, ਉਹਦੀ ਸੋਚ ਤੁਸੀਂ ਉਹਦੀ ਸੋਚ ਨਾਲ ਤੁਸੀਂ ਕਿਵੇਂ ਉਹ ਕਰਦੇ ਹੋ?
0: ਨਹੀਂ ਹੋ ਸਕਦੀ, ਸੋਚ ਨਹੀਂ ਮਿਲ ਸਕਦੀ। ਪਰ ਜਿੱਥੇ ਕੰਮ ਉਹ ਕਰਦਾ, ਜਿਹੜਾ ਕੰਮ ਉਹ ਕਰ ਰਿਹਾ, ਉਹਦੇ ਪ੍ਰਤੀ ਤਾਂ ਪੋਜ਼ਿਟਿਵ ਸੋਚ ਰੱਖੇ ਤਾਂ ਹੀ
1: ਉਹ ਕਰ ਹੀ ਰਿਹਾ।
0: ਹਾਂ,
1: ਗੱਡੇ ਵਾਲਾ, ਜਿਹੜਾ ਗੱਡੇ ਵਾਲਾ ਨਾ, ਜਿਹੜਾ ਗੱਡੇ ਵਾਲਾ ਜਹਾਜ਼ ਚੜ ਜੂਗਾ, ਜਹਾਜ਼ ਵਾਲਾ ਗੱਡੇ ਤੇ ਨਹੀਂ ਚੜ ਸਕਦਾ, ਉਹਦੇ ਲਈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਤੇ ਮੇਰੇ
1: ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਬੰਦੇ ਦੇ ਵੱਸ ਦੀਆਂ ਨਹੀਂ ਹੁੰਦੀਆਂ।
0: ਬਿਲਕੁਲ ਬਿਲਕੁਲ।
1: ਜਦੋਂ ਅਸੀਂ ਇੱਕ ਪਾਸੇ ਗੁਰਬਾਣੀ ਨੂੰ ਮੰਨਦੇ ਆ, ਕਰਮ ਕਰਾਵੇ ਆਪ ਆਪੇ ਆਪ ਮਾਨ ਕੇ ਕੁਛ ਨੀ ਹਾਂ
0: ਜੀ ਜੀ ਜੀ ਜੀ ਬਿਲਕੁਲ ਬਿਲਕੁਲ
1: ਠੀਕ ਹੈ ਨਾ ਉਹ ਸਾਨੂੰ ਜਦੋਂ ਜਿਹੜਾ ਕੁਛ ਰਸਤੇ ਚ ਮਿਲਿਆ ਨਾ ਉਹਦਾ ਬਹੁਤ ਵੱਡਾ ਰੋਲ ਹੁੰਦਾ ਮਾਂ ਪਿਓ ਦਾ ਹੱਥ ਹੈ ਸਮਾਜ ਦਾ ਹੱਥ ਆ ਬਹੁਤ ਫੈਕਟਰ ਕੰਮ ਕਰਦੇ ਨੇ
0: ਬਿਲਕੁਲ
1: ਇਹ ਕੱਲੀ ਕਿਤਾਬੀ ਗਿਆਨ ਨਾਲ ਜੇ ਗਿਆਨ ਹੁੰਦਾ ਨਾ ਤਾਂ ਦਾਦੇ ਦਾਦੀ ਤੇ ਮਾਂ ਪਿਓ ਦਾ ਨਾ ਤਾਂ ਦਾਦੇ ਦਾਦੀ ਤੇ ਮਾਂ ਪਿਓ ਤੇ ਨਾਨੇ ਨਾਨੀ ਨੂੰ ਕਿਸੇ ਨੇ ਨੀ
0: ਪੁੱਛਿਆ ਉਹ ਜਿਹੜੇ ਹਾਲਾਤ ਹੁੰਦੇ ਨਾ ਜਿਹੜੇ ਸਰਕਮਸਟਾਂਸਸ ਹੁੰਦੇ ਜ਼ਿੰਦਗੀ ਦੇ ਉਹ ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ
1: ਆਵਾਜ਼ ਤੁਹਾਡੇ ਪਿਤਾ ਪੁਰਖੀ ਆਉਂਦੀ ਹੈ ਠੀਕ ਹੈ ਕੱਦ ਹੈਗਾ ਕੱਦ ਕਿਸੇ ਦਾ ਥੋੜਾ ਬਹੁਤਾ ਡਿਸਟਰਬੈਂਸ ਹੋ ਜਾਂਦਾ ਬੈਲੈਂਸ ਡਿਸਬੈਲੈਂਸ ਹੋ ਜਾਂਦਾ
0: ਬਿਲਕੁਲ
1: ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਪਿਤਾ ਪੁਰਖੀ ਹੁੰਦਾ ਆਵਾਜ਼ ਹੈ ਜਿਹੜੀ ਆਵਾਜ਼ ਤੋਂ ਆਮ ਤੌਰ ਤੇ ਤੁਹਾਡੇ ਪੇਰੈਂਟਸ ਨਾਲ ਮਿਲਦੀ ਜੁਲਦੀ ਹੁੰਦੀ
0: ਜੀ ਜੀ ਜੀ
1: ਸੁਭਾਅ ਤੁਹਾਡਾ ਬਹੁਤ ਹੱਦ ਤੱਕ ਹੁੰਦਾ ਕੁਛ ਤੁਹਾਨੂੰ ਸਮਾਜ ਤੋਂ ਮਿਲਦਾ ਕੁਛ ਤੁਸੀਂ ਆਪ ਗ੍ਰਹਿਣ ਕਰਦੇ ਹੋ ਮਾਹੌਲ ਤੋਂ ਕੁਛ ਤੁਹਾਡੇ ਜੀਨਸ ਦੇ ਵਿੱਚ ਹੁੰਦਾ ਜਿਹਨੂੰ ਤੁਸੀਂ ਚੇਂਜ ਨੀ ਕਰ ਸਕਦੇ
0: ਜੀ ਜੀ ਜੀ ਜੀ ਜੀ ਬਹੁਤ ਵਧੀਆ ਜੀ ਸੁਬੀਰ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜਿਓ ਤੇ ਜੁੜਿਆ ਕਰੋ ਬਹੁਤ ਵਧੀਆ ਤੁਹਾਡੀ ਗੱਲਬਾਤ ਤੁਹਾਡੇ ਨਾਲ ਕਰਕੇ ਮਜ਼ਾ ਆਉਂਦਾ ਤੇ ਅੱਛਾ ਲੱਗਦਾ ਮੈਨੂੰ ਏਦਾਂ ਦੀ ਕੋਈ ਡਿਸਕਸ਼ਨ ਹੋਵੇ ਨਾ ਤੇ ਉਹਦੇ ਤੇ ਵਧੀਆ ਗੱਲਬਾਤ ਨਿਕਲਦੀ ਹੈਗੀ ਥੈਂਕ ਯੂ ਵੈਰੀ ਮਚ
1: ਸ਼ੁਕਰੀਆ
0: ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਸੋ ਦੋਸਤੋ ਤੁਸੀਂ ਵੀ ਕੋਈ ਆਪਣੇ ਮਨ ਦਾ ਭਾਵ ਕੋਈ ਇਜ਼ਹਾਰ ਕਰਨਾ ਹੋਵੇ ਕਿਸੇ ਦਾ ਤੁਹਾਡੀ ਗੱਲਬਾਤ ਕਰਿਆ ਕਰੋ ਗੱਲ ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਸਰਵ ਗੁਣ ਸੰਪੰਨ ਹਾਂ ਮੈਂ ਜੋ ਕਹਿਣਾ ਏ ਟੂ ਜ਼ੈਡ ਸਾਰੀ ਗੱਲ 100% ਸਹੀ ਹੈ ਕਈ ਗੱਲਾਂ ਮੈਨੂੰ ਮੈਂ ਤਾਂ ਅੱਗੇ ਕਹਿੰਦਾ ਹੁੰਦਾ ਕਿ ਸਰੋਤਿਆਂ ਤੋਂ ਬਹੁਤ ਸਾਰੀਆਂ ਗੱਲਾਂ ਸਾਨੂੰ ਵੀ ਸਿੱਖਣ ਨੂੰ ਮਿਲਦੀਆਂ ਅਸੀਂ ਨਹੀਂ ਅਸੀਂ ਕੋਈ ਕਿਸੇ ਚੀਜ਼ ਦੇਖੋ ਕੋਈ ਵੀ ਬੰਦਾ ਕਿਸੇ ਵੀ ਚੀਜ਼ ਦਾ ਮਾਸਟਰ ਨਹੀਂ ਹੋ ਸਕਦਾ ਸਾਰੀ ਉਮਰ ਬੰਦਾ ਸਿੱਖਿਆਰਥੀ ਹੀ ਰਹਿੰਦਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਸੋ ਗੱਲਾਂ ਬਾਤਾਂ ਦੇ ਵਿੱਚੋਂ ਨਵੀਆਂ ਗੱਲਾਂ ਬਾਤਾਂ ਨਿਕਲਦੀਆਂ ਤੇ ਉਹਨਾਂ ਨਵੀਆਂ ਗੱਲਾਂ ਬਾਤਾਂ ਦੇ ਵਿੱਚੋਂ ਅੱਛੀ ਜਿਹੜੀ ਆਊਟਪੁੱਟ ਜਿਹੜੀ ਹੈ ਨਾ ਉਹ ਨਿਕਲਦੀ ਹੈ ਮੈਨੂੰ ਇੱਕ ਗੱਲ ਹੋਰ ਯਾਦ ਆਉਂਦੀ ਹੈ ਉਹ ਕਹਿੰਦੇ ਵੀ ਜਿਹੜਾ ਮਸਲੇ ਹੁੰਦੇ ਨੇ ਜਿਹੜੀਆਂ ਗੱਲਾਂ ਹੁੰਦੀਆਂ ਬਾਤਾਂ ਹੁੰਦੀਆਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ ਜਿਹੜੀਆਂ ਨਾ ਉਹ ਸੇਮ ਹੀ ਹੁੰਦੀਆਂ ਪਰ ਜਿਹੜਾ ਉਸ ਬੰਦੇ ਦਾ ਉਸ ਮਸਲੇ ਦੇ ਵਾਪਰਨ ਤੋਂ ਬਾਅਦ ਉਸ ਘਟਨਾ ਦੇ ਉੱਪਰ ਰਿਸਪੌਂਡ ਹੁੰਦਾ ਨਾ ਕਰਦਾ ਬੰਦਾ ਰਿਐਕਟ ਕਰਦਾ ਜਿਹੜਾ ਉਹ ਜਿਹੜੀ ਤੁਹਾਡੀ ਆਊਟਪੁੱਟ ਨਿਕਲਣੀ ਹੈ ਉਹਦੇ ਤੇ ਡਿਪੈਂਡ ਕਰਦਾ ਮੇਰੀ ਗੱਲ ਜੇ ਤਾਂ ਸਮਝ ਗਏ ਬਹੁਤ ਅੱਛੀ ਗੱਲ ਹੈ ਨਹੀਂ ਮੈਂ ਤੁਹਾਨੂੰ ਐਗਜ਼ਾਮਪਲ ਵੀ ਇੱਕ ਦੇਖ ਸਕਦਾ ਕਿ ਮੰਨ ਲਓ ਹੁਣ ਤੁਸੀਂ ਦੋ ਕੋਈ ਰਸਤੇ ਚ ਕੋਈ ਆ ਰਹੇ ਹੋ ਤੁਹਾਡੀ ਗੱਡੀ ਕਿਸੇ ਦੇ ਨਾਲ ਟਕਰਾ ਗਈ ਹੈ ਅੱਗੋਂ ਕੋਈ ਗੱਡੀ ਆਉਂਦੀ ਹੈ ਤੁਹਾਡੀ ਗੱਡੀ ਉਹਦੇ ਨਾਲ ਟਕਰਾ ਗਈ ਗੱਡੀ ਦਾ ਬੰਪਰ ਬੁੰਪਰ ਹੁਣ ਟੁੱਟ ਗਿਆ ਹੁਣ ਇਹ ਤਾਂ ਹੋ ਗਿਆ ਈਵੈਂਟ ਇਹ ਤਾਂ ਘਟਨਾ ਵਾਪਰ ਗਈ ਤੁਹਾਡੀ ਲਾਈਫ ਦੇ ਵਿੱਚ ਹੁਣ ਤੁਹਾਡਾ ਜਿਹੜਾ ਰਿਐਕਸ਼ਨ ਹੋਣਾ ਨਾ ਉਸ ਘਟਨਾ ਤੋਂ ਬਾਅਦ ਤੁਹਾਡਾ ਰਿਸਪੌਂਡ ਹੋਣਾ ਜਿਹੜਾ ਉਸ ਘਟਨਾ ਤੋਂ ਬਾਅਦ ਉਹਨੇ ਤੈਅ ਕਰਨਾ ਕਿ ਅੱਗੇ ਉਸ ਦਾ ਆਊਟਕਮ ਕੀ ਹੋਊਗਾ ਜੇ ਤਾਂ ਤੁਸੀਂ ਚਲੋ ਸਬਰ ਕਰ ਗਏ ਦੋਨਾਂ ਨੇ ਮਿਲ ਮਿਲਾ ਕੇ ਉਹਦਾ ਮਸਲੇ ਦਾ ਹੱਲ ਨਿਕਾਲ ਲਿਆ ਵੀ ਚਲੋ ਯਾਰ ਤੇਰੀ ਗਲਤੀ ਵੀ ਨਹੀਂ ਸੀ ਮੇਰੀ ਗਲਤੀ ਵੀ ਨਹੀਂ ਸੀ ਜਿਹੜਾ 2-4-500 ਦਾ ਨੁਕਸਾਨ ਹੋ ਗਿਆ ਆਪਾਂ ਮਿਲ ਮਿਲਾ ਕੇ ਭਰ ਲੈਂਦੇ ਹਾਂ ਇਹ ਤਾਂ ਹੋ ਗਿਆ ਸੋਲਿਊਸ਼ਨ ਬਹੁਤ ਵਧੀਆ ਉਹਦਾ ਅਗਰ ਤੁਸੀਂ ਉਸ ਛੋਟੀ ਜਿਹੀ ਗੱਲ ਨੂੰ ਲੈ ਕੇ ਮੰਨ ਲਓ ਆਪਸ ਦੇ ਵਿੱਚ ਝਗੜ ਪਏ ਉੱਥੇ ਤੁਸੀਂ ਛਿੱਤਰੋ ਛਿੱਤਰੀ ਹੋ ਗਏ ਗਾਲੀ ਗਲੋਚ ਹੋ ਗਿਆ ਮਾਰਿਆ ਕੁੱਟਿਆ ਇੱਕ ਦੂਸਰੇ ਨੂੰ ਖੁਦਾ ਨਾ ਖਾਸਤਾ ਉੱਥੇ ਲੜਦਿਆਂ ਝਗੜਦਿਆਂ ਕਿਸੇ ਇੱਕ ਬੰਦੇ ਦੀ ਮੰਨ ਲਓ ਰੱਬ ਨਾ ਕਰੇ ਕੋਈ ਡੈਥ ਹੋ ਗਈ ਤੇ ਉਹ ਮਸਲਾ ਦੇਖੋ ਫਿਰ ਕਿੱਥੇ ਦਾ ਕਿੱਥੇ ਪਹੁੰਚ ਗਿਆ ਸੋ ਉਸ ਈਵੈਂਟ ਸਾਰਿਆਂ ਬੰਦਿਆਂ ਦੀ ਜ਼ਿੰਦਗੀ 'ਚ ਤੇ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਨਾ ਸੁੱਖ ਦੁੱਖ ਗਮੀਆਂ ਖੁਸ਼ੀਆਂ ਕਾਮਯਾਬੀ ਨਾਕਾਮਯਾਬੀ ਇਹ ਜ਼ਿੰਦਗੀ 'ਚ ਹਰ ਬੰਦੇ ਦੇ ਵਾਪਰਦੀਆਂ ਪਰ ਉਸ ਤੋਂ ਬਾਅਦ ਤੁਸੀਂ ਉਸ ਚੀਜ਼ ਤੋਂ ਬਾਅਦ ਉਸ ਨੂੰ ਫੇਸ ਕਰਨ ਵਾਸਤੇ ਰਿਐਕਟ ਕਿਵੇਂ ਕਰਦੇ ਹੋ ਰਿਸਪੌਂਡ ਕਿੱਦਾਂ ਕਰਦੇ ਹੋ ਉਹਦੇ ਤੇ ਡਿਪੈਂਡ ਕਰਦਾ ਕਿ ਉਹਦਾ ਰਿਜ਼ਲਟ ਕੀ ਹੋਊਗਾ ਉਹਦੀ ਆਊਟਕਮ ਜਿਹੜੀ ਹੈ ਨਾ ਉਹ ਕੀ ਹੋਊਗੀ ਸੋ ਸਾਨੂੰ ਕੋਈ ਵੀ ਜਦੋਂ ਸਾਡੀ ਲਾਈਫ ਦੇ ਵਿੱਚ ਕੋਈ ਚੀਜ਼ ਵਾਪਰਦੀ ਹੈ ਨਾ ਤੇ ਸਾਨੂੰ ਉਸ ਦੇ ਉੱਪਰ ਰਿਸਪੌਂਡ ਕਰਨ ਤੋਂ ਪਹਿਲਾਂ ਰਿਐਕਟ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਆਮ ਤੌਰ ਤੇ ਕਹਾਵਤ ਵੀ ਹੈ ਨਾ ਕਿ ਜਦੋਂ ਵੀ ਤੁਸੀਂ ਕੋਈ ਫੈਸਲਾ ਲੈਂਦੇ ਹੋ ਨਾ ਕੋਈ ਕੰਮ ਕਰਨ ਦਾ ਤਾਂ 100 ਵਾਰੀ ਸੋਚੋ ਪਹਿਲਾਂ ਉਹਦੇ ਆਊਟਕਮ ਬਾਰੇ ਸੋਚੋ ਕਿ ਭਾਈ ਮੈਂ ਜੇ ਇਸ ਤਰ੍ਹਾਂ ਕੀਤਾ ਇਹ ਹੋ

ਸਕਦਾ, ਜੇ ਮੈਂ ਇਹ ਕੀਤਾ ਇਹ ਹੋ ਸਕਦਾ, ਜੇ ਇਹ ਕੀਤਾ ਇਹ ਹੋ ਸਕਦਾ। 100 ਵਾਰੀ ਸੋਚਣ ਤੋਂ ਭਾਵ ਇਹ ਹੀ ਹੈ ਕਿ ਉਸ ਤੋਂ ਬਾਅਦ ਜਿਹੜੇ ਰਿਜ਼ਲਟ ਹੋਣਗੇ ਨਾ, ਉਹਨਾਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਰੱਖ ਕੇ ਹੀ ਨਾ ਉਸ ਚੀਜ਼ ਦੇ ਪ੍ਰਤੀ ਤੁਸੀਂ ਰਿਐਕਟ ਕਰਿਆ ਕਰੋ।

0: ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353 ਤੁਸੀਂ ਗੱਲਬਾਤ ਕੋਈ ਵੀ ਕਰ ਸਕਦੇ ਹੋ। ਗੱਲਬਾਤ ਸਾਡੀ ਚੱਲ ਰਹੀ ਹੈ ਕਿ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ ਕਿਸ ਤਰ੍ਹਾਂ ਦੀਆਂ ਸਾਨੂੰ ਐਫਰਟਸ ਕਰਨੀਆਂ ਚਾਹੀਦੀਆਂ ਨੇ, ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਸਾਰਥਕ ਬਣਾ ਸਕਦੀਆਂ ਹੋਣ, ਸਾਡੀ ਜ਼ਿੰਦਗੀ ਨੂੰ ਸਕੂਨ ਵਾਲਾ ਬਣਾ ਸਕਦੀਆਂ ਹੋਣ। ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਟਾਈਮ ਦੀ ਕਦਰ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਟਾਈਮ ਦੇਖੋ ਐਸੀ ਇੱਕ ਚੀਜ਼ ਹੈ ਜਿਹੜੀ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਭਾਈ ਵੀਰ ਸਿੰਘ ਦੀ ਇੱਕ ਬਹੁਤ ਖੂਬਸੂਰਤ ਪੋਇਮ ਹੈ ਨਾ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਕਿ ਸਮਾਂ ਜਿਹੜਾ ਨਾ ਉਹ ਕਦੇ ਕਿਸੇ ਦੀ ਨਹੀਂ ਮੰਨਦਾ, ਇਸ ਨੇ ਬੀਤਦਾ ਹੀ ਚਲੇ ਜਾਣਾ, ਬੀਤਦੇ ਹੀ ਚਲੇ ਜਾਣਾ, ਲੱਖ ਤੁਹਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਾ ਇਹਨੂੰ ਤੁਸੀਂ ਫੜ ਕੇ ਨਹੀਂ ਰੱਖ ਸਕਦੇ। ਜਿਹੜਾ ਟਾਈਮ ਅੱਜ ਹੈ ਨਾ ਉਹ ਜ਼ਿੰਦਗੀ ਚ ਕਦੇ ਆ ਹੀ ਨਹੀਂ ਸਕਦਾ ਦੁਬਾਰਾ, ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ਾਂ ਕਰ ਲਓ। ਸੋ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ, ਜਿਵੇਂ ਕਰੇ ਨਾ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ। ਸੋ ਕੰਮ ਜਿਹੜਾ ਵੀ ਤੁਸੀਂ ਸੋਚ ਲੈਂਦੇ ਹੋ ਨਾ, ਟਾਰਗੇਟ ਬਣਾ ਲੈਂਦੇ ਹੋ, ਉਸ ਨੂੰ ਬਿਨਾਂ ਟਾਈਮ ਨੂੰ ਵੇਸਟ ਕੀਤੇ ਉਸ ਕੰਮ ਦੇ ਵਿੱਚ ਤੁਹਾਨੂੰ ਜੁਟ ਜਾਣਾ ਚਾਹੀਦਾ। ਇਹ ਨਹੀਂ ਸੋਚ ਵਿਚਾਰਾਂ ਕਰਨੀਆਂ ਚਾਹੀਦੀਆਂ ਵੀ ਕੋਈ ਨਹੀਂ ਯਾਰ ਅਜੇ ਬੜਾ ਟਾਈਮ ਹੈ, ਅਜੇ ਬੜਾ ਟਾਈਮ ਹੈ, ਅਜੇ ਬੜਾ ਟਾਈਮ ਹੈ। ਮੈਂ ਅੱਗੇ ਕਹਿੰਦਾ ਹੁੰਦਾ ਕਿ ਸਾਡੇ ਕੋਲ ਜ਼ਿੰਦਗੀ ਦੇ ਵਿੱਚ ਟਾਈਮ ਹੈ ਕਿੰਨਾ ਕੁ ਹੈ? ਸਾਡੇ ਕੋਲ ਸਿਰਫ ਤੇ ਸਿਰਫ 35 ਤੋਂ 40 ਸਾਲ ਹੈਗੇ ਆ ਐਕਟਿਵ ਲਾਈਫ ਦੇ, ਜਿਹੜੇ ਐਕਟਿਵ ਲਾਈਫ ਦੇ ਜਿਹਨੂੰ ਅਸੀਂ ਕਹਿ ਸਕਦੇ ਹਾਂ। ਸੋ ਇਸ 35 ਤੋਂ 40 ਸਾਲ ਦੀ ਐਕਟਿਵ ਲਾਈਫ ਦੇ ਵਿੱਚ ਕਿੱਡੇ ਕਿੱਡੇ ਵੱਡੇ ਪ੍ਰੋਜੈਕਟ ਅਸੀਂ ਬਣਾਉਣੇ ਹੁੰਦੇ ਆ, ਤੇ ਅਸੀਂ ਆਪਣੇ ਆਪ ਨੂੰ ਸੈੱਟ ਕਰਨਾ ਹੁੰਦਾ, ਅਸੀਂ ਆਪਣਾ ਪਰਿਵਾਰ ਬਣਾਉਣਾ ਹੁੰਦਾ, ਅਸੀਂ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਹੁੰਦਾ, ਅਸੀਂ ਉਹਨਾਂ ਬੱਚਿਆਂ ਦਾ ਅੱਗੇ ਕੈਰੀਅਰ, ਉਹਨਾਂ ਦਾ ਭਵਿੱਖ ਬਣਾਉਣਾ ਹੁੰਦਾ। ਕਿਉਂਕਿ ਅਸੀਂ ਪੰਜਾਬ ਤੋਂ ਆਏ ਹਾਂ, ਸਾਡੀ ਸੋਚ ਜਿਹੜੀ ਹੁੰਦੀ ਹੈ ਨਾ, ਸਿਰਫ ਅਸੀਂ ਆਪਣੇ ਆਪ ਤੱਕ ਸੀਮਤ ਨਹੀਂ ਰਹਿੰਦੇ, ਅਸੀਂ ਆਪਣੇ ਬੱਚਿਆਂ ਤੱਕ ਵੀ ਜਾਂਦੇ, ਅਸੀਂ ਬੱਚਿਆਂ ਦੇ ਬੱਚਿਆਂ ਤੱਕ ਵੀ ਅੱਗੇ ਜਾਂਦੇ ਹਾਂ। ਜੇ ਅਸੀਂ ਆਪਣੇ ਉਹ ਜਿਹੜੇ ਸੰਸਕਾਰ ਹੈ ਉਹਨਾਂ ਨੂੰ ਜ਼ਿੰਦਾ ਰੱਖਣਾ, ਜੀਵਤ ਰੱਖਣਾ, ਰੱਖਾਂਗੇ ਹੀ, ਕਿਉਂਕਿ ਸਾਡੇ ਜੀਨਸ ਦੇ ਵਿੱਚ ਨੇ, ਸਾਡੇ ਬਲੱਡ ਦੇ ਵਿੱਚ ਨੇ ਉਹ। ਸੋ ਇਹ ਚੀਜ਼ ਕਰਕੇ ਨਾ ਸਮੇਂ ਦਾ ਜਿਹੜਾ ਸਦਉਪਯੋਗ ਹੈ ਨਾ ਉਹ ਬਹੁਤ ਜ਼ਰੂਰੀ ਹੈ। ਸਮੇਂ ਦੀ ਕਦਰ ਜਿਹੜਾ ਬੰਦਾ ਨਹੀਂ ਨਾ ਕਰਦਾ ਉਹ ਪਛੜ ਜਾਂਦਾ ਲਾਈਫ ਦੇ ਵਿੱਚ। ਤੁਸੀਂ ਇਹਦੇ ਨਾਲ ਵੀ ਬਿਲਕੁਲ ਸਹਿਮਤ ਹੋਵੋਗੇ। 647-367-5353 ਸਾਡਾ ਨੰਬਰ ਹੈ, ਤੇ ਜ਼ਰੂਰ ਮੇਰੇ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਜੀ ਰਿਸ਼ਪਾਲ ਜੀ,
1: ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਸੋਹਣਾ ਤੁਸੀਂ ਕਿਹਾ
0: ਜੀ,
1: ਤੇ ਹਰ ਇੱਕ ਚੀਜ਼ ਦਾ ਜਿਸ ਤਰ੍ਹਾਂ ਅਸੀਂ ਸੋਚ ਲਈਏ ਤੇ ਕਰਨਾ ਚਾਹੀਦਾ, ਤੇ ਵਕਤ ਨੂੰ ਗਵਾਉਣਾ ਨੀ ਚਾਹੀਦਾ।
0: ਬਿਲਕੁਲ।
1: ਤੇ ਇੱਕ ਚੀਜ਼ ਮਤਲਬ ਮੈਂ ਤੁਹਾਨੂੰ ਐਡ ਕਰਦਾ ਜੀ ਕਿ ਸਲੋ ਐਂਡ ਸਟੱਡੀ ਵਿਨਸ ਦਾ ਰੇਸ।
0: ਬਿਲਕੁਲ ਸਹੀ ਗੱਲ ਹੈ।
1: ਜਿਹੜੀ ਨਾ ਮਤਲਬ ਕਿ ਅਸੀਂ ਜਿਸ ਤਰ੍ਹਾਂ ਜੇ ਕੋਈ ਕੰਮ ਕਰਨਾ, ਫਰਜ਼ ਕਰੋ ਕੋਈ ਕੰਮ ਅਸੀਂ ਕਰਨਾ, ਤੇ ਉਹਨੂੰ ਇੱਕ ਦਿਨ ਅਸੀਂ ਕਰਕੇ ਜ਼ਿਆਦਾ ਕਹਿਏ ਵੀ ਇਹ ਕੰਮ ਹੋ ਜਾਊਗਾ, ਇਸ ਤਰ੍ਹਾਂ ਨੀ। ਥੋੜਾ ਕਰੋ,
0: ਪਲਾਨ ਕਰਕੇ।
1: ਹਾਂਜੀ, ਥੋੜਾ ਕਰੋ, ਮਤਲਬ ਕਿ ਜਿੱਦਾਂ ਸਲੋ ਐਂਡ ਸਟੱਡੀ, ਮਤਲਬ ਕਿ ਸਟੱਡੀ ਉਹਨੂੰ ਰੈਗੂਲਰ ਕਰੋ।
0: ਬਿਲਕੁਲ।
1: ਜਿਹੜਾ ਵੀ ਕੰਮ ਤੁਸੀਂ ਕਰਦੇ, ਜੇ ਹੁਣ ਫਰਜ਼ ਕਰੋ ਐਕਸਰਸਾਈਜ਼ ਕਰਨੀ ਆ, ਤੁਸੀਂ ਅੱਧਾ ਘੰਟਾ ਵਾਕ ਕਰਨੀ ਆ, ਅੱਧਾ ਘੰਟਾ ਵਾਕ ਕਰੋ ਬਸ ਐਵਰੀ ਡੇ।
0: ਬਿਲਕੁਲ।
1: ਤੇ ਉਹਨੂੰ ਇਸ ਤਰ੍ਹਾਂ ਨੀ ਕਿ ਜੇ ਇੱਕ ਦਿਨ ਅਸੀਂ ਕਿਹਾ ਵੀ ਇੱਕ ਦਿਨ ਅਸੀਂ ਘੰਟਾ ਦੋ ਘੰਟੇ ਤੁਰ ਲਿਆ, ਫਿਰ ਬਸ ਹਫ਼ਤਾ ਨੀ ਤੁਰਨਾ। ਨੋ,
0: ਨਹੀਂ, ਉਹ ਤਾਂ ਗਲਤ।
1: ਤੁਸੀਂ 15 ਮਿੰਟ ਵੀ ਬੇਸ਼ੱਕ ਤੁਰੋ, ਰੋਜ਼ ਤੁਰੋ। ਉਹ ਜਿਹੜਾ ਰੋਜ਼ ਕਰਨਾ ਅਸੀਂ ਜੀ, ਜਿਸ ਤਰ੍ਹਾਂ ਹੁਣ ਅਸੀਂ ਐਕਸਰਸਾਈਜ਼ ਕਰਦੇ ਹਾਂ ਜਾਂ ਤੁਸੀਂ ਫਰਜ਼ ਕਰੋ ਰਿਆਜ਼ ਕਰਦੇ ਹਾਂ ਆਪਾਂ
0: ਜੀ,
1: ਰਿਆਜ਼ ਨੂੰ ਜੇ ਹੁਣ ਫਰਜ਼ ਕਰੋ ਰਿਆਜ਼ ਵਾਲਾ ਬੰਦਾ ਇੱਕ ਦਿਨ ਚ 2 ਘੰਟੇ ਲਾ ਲਊਗਾ, ਫਿਰ ਮਹੀਨਾ ਭਰ ਨਹੀਂ ਕਰੂਗਾ ਉਹ ਗੱਲ।
0: ਕੰਟੀਨਿਊਟੀ ਜਿਹੜੀ ਹੋਣੀ ਚਾਹੀਦੀ ਕੰਮ ਦੇ ਵਿੱਚ,
1: ਇਸੇ ਤਰ੍ਹਾਂ ਦੇ ਹਰ ਇੱਕ ਕੰਮ ਦੇ ਵਿੱਚ ਆਪਣੇ ਹਰ ਇਸ ਚੀਜ਼ ਨੂੰ ਮਤਲਬ ਇੱਕ ਉਦਾਹਰਣ ਦੇ ਤੌਰ ਤੇ ਕਿਹਾ ਮੈਂ, ਇਸੇ ਤਰ੍ਹਾਂ ਹੀ ਸਾਡੇ ਕੰਮ ਨੇ।
0: ਬਿਲਕੁਲ।
1: ਜਿਹੜੇ ਸਾਡੇ ਕੰਮ ਨੇ ਜ਼ਿੰਦਗੀ ਚ ਖੁਸ਼ਹਾਲੀ ਦਿੰਦੇ ਨੇ ਸਾਨੂੰ। ਪੈਸਾ ਅੱਜ ਦੇ ਸਮੇਂ ਦਾ ਮੁੱਖ ਹੈਗਾ ਕਿ ਪੈਸੇ ਤੋਂ ਬਿਨਾਂ ਗੱਡੀ ਚੱਲ ਨੀ ਰਹੀ,
0: ਨਹੀਂ ਚੱਲਦੀ ਜੀ, ਬਿਲਕੁਲ ਨੀ ਚੱਲਦੀ।
1: ਖੁਸ਼ਹਾਲੀ ਮਤਲਬ ਕਿ ਹੁਣ ਇਸ ਚੀਜ਼ ਨਾਲ ਹੀ ਜੁੜੀ ਹੋਈ ਆ, ਮਤਲਬ ਮੋਸਟਲੀ
0: ਇੱਕ ਸਮਾਂ ਹੈਗਾ ਸੀ ਜਦੋਂ ਅਸੀਂ ਕਹਿੰਦੇ ਹੁੰਦੇ ਸੀ ਕਿ ਪੈਸਾ ਜ਼ਿੰਦਗੀ ਚ ਸਭ ਕੁਝ ਨਹੀਂ ਹੈ, ਪਰ ਅੱਜ ਜ਼ਮਾਨਾ ਇਹ ਆ ਗਿਆ ਕਿ ਪੈਸਾ ਹੀ ਸਭ ਕੁਝ ਹੈਗਾ, ਵੈਸੇ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ ਵੈਰੀ। ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਸਤਿ ਸ੍ਰੀ ਅਕਾਲ ਡਾਕਟਰ ਜੀ, ਬੜੇ ਅੱਛੇ ਟੋਪਿਕ ਲੈ ਜਾਂਦਾ ਹੈ
0: ਜੀ।
2: ਤਾਂ ਹਰ ਵੇਲੇ ਵਕਤ ਦਾ ਟਾਈਮ ਜਿਹੜਾ ਟਾਈਮ ਨਾਲ ਕਰਨਾ ਉਹ ਕਰੋ, ਜ਼ਰੂਰ ਕਰੋ। ਮੈਂ ਤਾਂ ਚੇਨਿਆਂ ਦੇ ਜਾ ਕੇ ਟਾਚੀ ਕਰ ਰਹੀ ਹਾਂ, 8 ਵਜੇ ਪੂਰੇ ਕਲਾਸ ਲਾਉਂਦੇ ਜੀ, 8 ਵਜੇ ਸਵੇਰ ਨੂੰ ਪਹੁੰਚ ਜਾਣਾ ਸੀ ਆਪਣਾ ਕਰ ਕੁਰ ਕੇ ਸਾਰਾ ਕੁਛ, ਤੇ ਪੌਣੇ 9 ਵਜੇ ਘੰਟੇ ਚ ਖਤਮ ਕਰਕੇ 9 ਵਜੇ ਘਰ ਆ ਜਾਣਾ।
0: ਦੇਖੋ ਜੀ, ਜਿਹੜਾ ਬੰਦਾ ਸਮੇਂ ਦੀ ਕਦਰ ਨੀ ਨਾ ਕਰਦਾ ਤੇ ਸਮਾਂ ਵੀ ਉਹਦੀ ਕਦਰ ਨੀ ਕਰਦਾ। ਫਿਰ
2: ਉਹ ਕਹਿੰਦਾ ਸੀ ਨਾ ਬੰਦਾ ਵੀ ਜਿਹੜਾ ਜਵਾਨੀ ਦੇ ਕੋਈ ਕੰਮ ਕਰਦਾ ਔਰ ਉਹਦੀ ਜਮੀਨ ਦਾ ਕੀ ਹੈ,
0: ਬਿਲਕੁਲ
2: ਚੰਗੀ ਬੁਰੇ ਕੰਮ ਨੀ ਕੀਤਾ, ਕੰਮ ਕਰੋ ਡੱਟ ਕੇ।
3: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 Kennedy Road, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ BremptonCashAndCarry2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ, ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 Kennedy Road, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 Kennedy Road, Unit 2, ਬ੍ਰੈਂਪਟਨ, ਓਨਟਾਰੀਓ।
4: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਸਤਿ ਸ੍ਰੀ ਅਕਾਲ ਜੀ, 8268, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ
5: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
5: ਕਹਿੰਦੇ ਜ਼ਿੰਦਗੀ ਵੀ ਇੱਕ ਤਰ੍ਹਾਂ ਦਾ ਕੋਰਸ ਹੈ
0: ਜੀ,
5: ਸਿਲੇਬਸ ਲੰਬਾ ਜ਼ਰੂਰ ਹੈ
0: ਜੀ ਜੀ ਜੀ,
5: ਪਰ ਕਈ ਸਹੂਲਤਾਂ ਵੀ ਹਨ,
0: ਬਿਲਕੁਲ।
5: ਨਤੀਜਾ ਬੁਢਾਪੇ ਵਿੱਚ ਨਿਕਲਦਾ ਹੈ
0: ਜੀ ਜੀ ਜੀ,
5: ਡਿਗਰੀ ਮਰਨ ਤੋਂ ਬਾਅਦ ਮਿਲਦੀ ਹੈ।
0: ਕੀ ਬਾਤ, ਕੀ ਬਾਤ, ਮਰਨ ਤੋਂ ਬਾਅਦ ਪਤਾ ਲੱਗਦਾ ਹੈ, ਜਦੋਂ ਲੋਕ ਜਿਸ ਨਾਮ ਦੇ ਨਾਲ ਯਾਦ ਕਰਦੇ ਹੈ ਨਾ, ਉਹ ਤੁਹਾਡੀ ਡਿਗਰੀ ਹੈ, ਬਿਲਕੁਲ।
5: ਹਾਂਜੀ, ਕਹਿੰਦੇ ਨਾ ਸੁਰਤ ਰਹਿਣੀ ਨਾ ਸੂਰਤ
0: ਜੀ,
5: ਜਦ ਆਉਣਾ ਆਖਰੀ ਵੇਲਾ,
0: ਕੀ ਬਾਤ, ਕੀ ਬਾਤ,
5: ਫਿਰ ਮਨ ਬੜਾ ਕਰਨਾ ਨਾਮ ਜਪਣ ਨੂੰ, ਫਿਰ ਹੋ ਜਾਣਾ ਕਵੇਲਾ,
0: ਕਵੇਲਾ ਹੋ ਜਾਣਾ ਜੀ,
5: ਉਠ ਦੋ ਕਰੀਏ ਨਾਮ ਹੀ ਜਪਲਾ, ਸਾਂਭਲਾ ਅੰਮ੍ਰਿਤ ਵੇਲਾ,
0: ਅੰਮ੍ਰਿਤ ਵੇਲਾ। ਕੀ ਬਾਤ ਹੈ, ਕੀ ਬਾਤ, ਬਹੁਤ ਵਧੀਆ ਜ਼ਿੰਦਗੀ ਦੀ ਸੱਚਾਈ ਜਿਹੜੀ ਤੁਸੀਂ ਪੇਸ਼ ਕੀਤੀ ਹੈ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸ਼ੇਅਰ ਕਰਨੀ ਹੋਈ ਕਰ ਸਕਦੇ ਹੋ 6473 57 53। ਸਾਡੀ ਗੱਲਬਾਤ ਚੱਲ ਰਹੀ ਸੀ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਜਿਨ੍ਹਾਂ ਦਾ ਅਸੀਂ ਇੱਕ ਥੋੜਾ ਜਿਹਾ ਖਿਆਲ ਰੱਖ ਲਈਏ ਨਾ, ਤੇ ਸਾਨੂੰ ਜ਼ਿੰਦਗੀ ਦੇ ਵਿੱਚ ਖੁਸ਼ੀ ਮਿਲ ਸਕਦੀ, ਅਸੀਂ ਦੂਸਰਿਆਂ ਦੇ ਅੱਛੇ ਕੰਮ ਆ ਸਕਦੇ ਹਾਂ। ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਛੋਟੀ ਜਿਹੀ ਆ ਰਹੀ ਸੀ ਕਿ ਬੰਦੇ ਨੂੰ ਆਪਣੇ ਆਪ ਦਾ ਨਾ ਐਨਾਲਿਸਿਸ ਜ਼ਰੂਰ ਕਰਨਾ ਚਾਹੀਦਾ, ਆਪਣੇ ਆਪ ਦਾ ਅਧਿਐਨ ਕਰੋ, ਆਪਣੇ ਆਪ ਦਾ ਐਨਾਲਿਸਿਸ ਕਰੋ, ਆਪਣੇ ਆਪ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਆਪਣੇ ਆਪ ਦੇ ਵਿੱਚ ਸਾਡੇ 'ਚ ਕਿਹੜੀਆਂ ਕਿਹੜੀਆਂ ਕਮੀਆਂ ਅਤੇ ਕਿਹੜੀਆਂ ਕਿਹੜੀਆਂ ਸਾਡੇ 'ਚ ਖੂਬੀਆਂ। ਦੇਖੋ ਇਹਦੇ ਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਇਨਸਾਨ ਐਸਾ ਨਹੀਂ ਹੁੰਦਾ ਜਿਹੜਾ ਸਰਵ ਗੁਣ ਸੰਪੰਨ ਹੁੰਦਾ ਹੈ। ਹਰ ਇੱਕ ਇਨਸਾਨ ਦੇ ਵਿੱਚ ਗੁਣ ਵੀ ਹੁੰਦੇ ਨੇ ਤੇ ਔਗਣ ਵੀ ਹੁੰਦੇ ਨੇ। ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਹੜੇ ਕਿਹੜੇ ਸਾਡੇ ਵਿੱਚ ਗੁਣ ਹੈ ਤੇ ਕਿਹੜੇ ਕਿਹੜੇ ਸਾਡੇ ਵਿੱਚ ਔਗਣ ਹੈ, ਜਿਹੜੇ ਜਿਹੜੇ ਸਾਡੇ ਵਿੱਚ ਹੈਗੀਆਂ ਖੂਬੀਆਂ ਗੁਣ ਜਿਹੜੇ ਨੇ ਉਹਨਾਂ ਦਾ ਅਸੀਂ ਦੋਸਤਾਂ ਮਿੱਤਰਾਂ ਸਮਾਜ ਨੂੰ ਜਿੰਨਾ ਕੁ ਫਾਇਦਾ ਅਸੀਂ ਦੇ ਸਕਦੇ ਨਾ ਤੇ ਸਾਨੂੰ ਦੇਣਾ ਚਾਹੀਦਾ। ਖੁਸ਼ੀ ਤਾਂ ਕਹਿੰਦੇ ਵੰਡਣੀ ਚਾਹੀਦੀ ਹੈ, ਚੰਗੀਆਂ ਗੱਲਾਂ ਵੰਡਣੀਆਂ ਚਾਹੀਦੀਆਂ, ਅਸੀਂ ਸ਼ੇਅਰ ਕਰਨੀਆਂ ਚਾਹੀਦੀਆਂ, ਲੋਕਾਂ ਨਾਲ ਸ਼ੇਅਰ ਕਰੋ, ਗਿਆਨ ਵੰਡਣਾ ਚਾਹੀਦਾ ਜਿੰਨਾ ਤੁਹਾਡੇ ਕੋਲ ਹੈ, ਜਿੰਨੀਆਂ ਖੁਸ਼ੀਆਂ ਜਿੰਨੀਆਂ ਕੁਆਲਿਟੀਜ਼ ਤੁਹਾਡੇ 'ਚ ਨੇ ਲੋਕਾਂ ਨੂੰ ਸ਼ੇਅਰ ਕਰੋ। ਹਾਂ, ਕਮਜ਼ੋਰੀਆਂ ਵੀ ਹੁੰਦੀਆਂ, ਬੁਰੀਆਂ ਗੱਲਾਂ ਵੀ ਹੁੰਦੀਆਂ, ਹਰ ਆਦਮੀ ਦੀ ਸ਼ਖਸੀਅਤ ਦੇ ਵਿੱਚ ਹੁੰਦੀਆਂ, ਉਹ ਕਮ ਸੇ ਕਮ ਸਾਨੂੰ ਪਿੰਨ ਪੁਆਇੰਟ ਜ਼ਰੂਰ ਕਰਨੀਆਂ ਚਾਹੀਦੀਆਂ। ਯਾਰ ਇਹ ਮੇਰੀਆਂ ਕੁਛ ਇੱਕ ਨਾ ਜਿਹੜੀਆਂ ਕਮਜ਼ੋਰੀਆਂ ਹੈਗੀਆਂ ਮੇਰੇ 'ਚ ਕਿ ਮੈਂ ਕਦੇ ਵੀ ਸਵੇਰੇ ਉੱਠ ਕੇ ਨਾ 10 ਕਦਮ ਤੁਰਿਆ ਹੀ ਨਹੀਂ ਜ਼ਿੰਦਗੀ ਦੇ ਵਿੱਚ ਕਦੇ। ਇਹ ਕਮਜ਼ੋਰੀ ਹੈ, ਜਿੰਨਾ ਕੁ ਤੁਰ ਸਕਦੇ ਹੋ ਨਾ ਉਨਾ ਕੁ ਤੁਰੋ, ਜ਼ਰੂਰ ਤੁਰੋ, ਕਿਉਂਕਿ ਸਾਰੀ ਬਾਡੀ ਦਾ ਸਾਡਾ ਵੇਟ ਨਾ ਜਿਹੜੇ ਸਾਡੀਆਂ ਲੱਤਾਂ 'ਤੇ ਹੈ ਅਤੇ ਲੱਤਾਂ ਦਾ ਜਿਹੜਾ ਕਾਮਯਾਬੀ ਹੈ ਨਾ ਸਕਸੈਸ ਜਿਹੜੀ ਉਹ ਤੁਰਨ ਫਿਰਨ ਦੇ ਨਾਲ ਹੀ ਇਹਨਾਂ ਨੇ ਬਿਲਕੁਲ ਪੋਜ਼ਿਟਿਵ ਹੋ ਜਾਣਾ। ਸੋ ਇਸ ਤਰ੍ਹਾਂ ਸਾਡੀ ਲਾਈਫ 'ਚ ਹੋਰ ਵੀ ਬੜੀਆਂ ਛੋਟੀਆਂ ਛੋਟੀਆਂ ਕਮਜ਼ੋਰੀਆਂ ਹੁੰਦੀਆਂ, ਔਗਣ ਹੁੰਦੇ ਨੇ, ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇੰਪਰੂਵ ਕੀਤਾ ਜਾਵੇ ਕਿਸੇ ਤਰੀਕੇ। ਥੋੜ੍ਹਾ ਬਹੁਤ ਜਿੰਨਾ ਇੰਪਰੂਵ ਕਰ ਸਕਦੇ ਉਹਨਾਂ 'ਤੇ ਅਸੀਂ ਥੋੜ੍ਹਾ ਬਹੁਤ ਕਰਦੇ ਰਿਹਾ ਕਰੀਏ ਨਾ। ਸੋ ਆਪਣੇ ਆਪ ਨੂੰ ਪਹਿਚਾਨਣਾ, ਉਹ ਕਹਿੰਦੇ ਵੀ ਜਦੋਂ ਕਿਸੇ 'ਤੇ ਜਦੋਂ ਉਂਗਲੀ ਕਰਦੇ ਨਾ ਆਪਾਂ, ਉਂਗਲੀ ਕਰਨਾ ਹੁੰਦਾ ਕਿਸੇ 'ਤੇ ਦੋਸ਼ ਲਾਉਣਾ, ਅਤੇ ਉਦੋਂ ਦੇਖਿਆ ਕਰੋ ਆਹ 3 ਉਂਗਲੀਆਂ ਜਿਹੜੀਆਂ ਸਾਡੇ ਵੱਲ ਵੀ ਆਪਣੇ ਵੱਲ ਵੀ ਹੈਗੀਆਂ ਹੀ ਆ। ਇਹਦਾ ਮਤਲਬ ਜੇ ਕਿਸੇ 'ਤੇ ਅਸੀਂ ਇੱਕ ਦੋਸ਼ ਲਾਉਣੇ ਨਾ, ਕਿਸੇ 'ਤੇ ਅਸੀਂ ਇੱਕ ਬੁਰਾਈ ਕੱਢਦੇ ਕਿਸੇ ਦੀ, ਤਾਂ ਸਾਡੇ 'ਚ 3 ਹੈ। ਪਹਿਲਾਂ ਆਪਣੇ ਆਪ ਨੂੰ ਮਤਲਬ ਆਪਣੇ ਜਿਹੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ, ਬਾਬਾ ਫਰੀਦ ਜੀ ਦਾ ਸ਼ਲੋਕ ਹੈ ਨਾ ਇੱਕ। ਤੋ ਆਪਣੇ ਆਪ ਨੂੰ ਪਹਿਲਾਂ ਐਨਾਲਿਸਿਸ ਕਰੋ, ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਦੁਨੀਆ ਆਪਣੇ ਆਪ ਸੁਧਰਦੀ ਫਿਰੂਗੀ, ਲੋਕ ਆਪਣੇ ਆਪ ਸੁਧਰਦੇ ਫਿਰਨਗੇ, ਤੁਸੀਂ ਆਪਣੇ ਆਪ। ਉਹ ਕਹਿੰਦੇ ਵੀ ਚੈਰਿਟੀ ਬਿਗਿਨਜ਼ ਐਟ ਹੋਮ, ਜੋ ਵੀ ਤੁਸੀਂ ਅੱਛਾ ਕੰਮ ਕਰਨਾ ਨਾ ਸ਼ੁਰੂਆਤ ਉਹਦੀ ਆਪਣੇ ਆਪ ਤੋਂ ਕਰੋ, ਫਿਰ ਹੀ ਤੁਸੀਂ ਕਿਸੇ ਦੂਸਰੇ ਨੂੰ ਕਹਿਣ ਦੇ ਲਾਇਕ ਹੋ ਸਕਦੇ ਹੋ। ਹੁਣ ਜਿਹੜੀਆਂ ਚੀਜ਼ਾਂ ਤੁਹਾਡੇ ਵਿੱਚ ਮੰਨ ਲਓ ਕਮਜ਼ੋਰੀਆਂ ਤੁਹਾਡੇ ਵਿੱਚ, ਹੁਣ ਮੰਨ ਲਓ ਕੋਈ ਫਾਦਰ ਜੇ ਮੰਨ ਲਓ ਆਪਣੇ ਬੱਚੇ ਨੂੰ ਕਹੇ ਭਾਈ ਕਾਕਾ ਬਈ ਦਾਰੂ ਨਹੀਂ ਪੀਣੀ, ਭਾਈ ਇਹ ਮਾੜੀ ਚੀਜ਼ ਹੈ, ਪਹਿਲਾਂ ਆਪ ਛੱਡੋ ਨਾ ਤੁਸੀਂ। ਜੇ ਤੁਸੀਂ ਆਪ ਬੱਚੇ ਦੇ ਸਾਹਮਣੇ ਪੀਓਗੇ ਘਰ ਦੇ ਵਿੱਚ, ਤੇ ਬੱਚੇ ਨੂੰ ਤੁਸੀਂ ਕਹਿਣ ਦੇ ਹੱਕਦਾਰ ਹੀ ਨਹੀਂ ਹੈਗੇ ਫਿਰ। ਸੋ ਕਿਸੇ ਨੂੰ ਸਿੱਖਿਆ ਉਹ ਦਿਓ ਜਿਸ ਸਿੱਖਿਆ ਨੂੰ ਪਹਿਲਾਂ ਤੁਸੀਂ ਆਪ ਫੋਲੋ ਕਰਦੇ ਹੋ। ਸੋ ਇੱਦਾਂ ਛੋਟੀਆਂ ਛੋਟੀਆਂ ਗੱਲਾਂ, 647-367-5353 ਸਾਡਾ ਨੰਬਰ ਹੈ, ਗੱਲਬਾਤ ਤੁਸੀਂ ਕਰ ਸਕਦੇ ਹੋ, 6473-67-5353। ਸਾਡੇ ਰੇਡੀਓ ਦੇ ਇੱਕ ਸਪੋਂਸਰਡ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੀ ਟੀਮ ਗੈਟ ਸੋਲ ਦੇ ਇੰਦਰ ਅਰੋੜਾ, ਰਮਨ ਕਥੂਰੀਆ ਜੀ ਨੇ, ਫੋਨ ਨੰਬਰ ਉਹਨਾਂ ਦਾ 416-525-7400, 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਲੀਜ਼ 'ਤੇ ਲੈਣੀ ਹੈ, ਲੀਜ਼ 'ਤੇ ਦੇਣੀ ਹੈ, ਤਾਂ ਬੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜੋ ਹੋਰ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਸਾਰੀਆਂ ਚੀਜ਼ਾਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਡਿਸਕਸ ਕਰਨਗੇ, ਅਤੇ ਫਿਰ ਤੁਸੀਂ ਕੋਈ ਫੈਸਲਾ ਲੈ ਸਕਦੇ ਹੋ। ਸੋ ਫੋਨ ਕਰ ਸਕਦੇ, ਇਨਫੋਰਮੇਸ਼ਨ ਲੈ ਸਕਦੇ ਹੋ, 416-525-7400, 416-525-7400। ਤੇ ਹੁਣ ਇੱਕ ਛੋਟਾ ਜਿਹਾ ਗਾਣਾ ਸੁਣਦੇ ਹੋਰ, ਤੇ ਫਿਰ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਫੋਨ ਨੰਬਰ ਹੈ 647-367-5353।

ਸਾਡੀ ਚੱਲ ਰਹੀ ਹੈ ਕਿ ਜ਼ਿੰਦਗੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਫੋਲੋ ਕਰਦੇ ਰਹੀਏ ਤਾਂ ਜ਼ਿੰਦਗੀ ਸਾਡੀ ਬਹੁਤ ਵਧੀਆ ਬਣ ਸਕਦੀ ਹੈ। 6473653553। ਇੱਕ ਹੋਰ ਪੁਆਇੰਟ ਮੇਰੇ ਦਿਮਾਗ ਦੇ ਵਿੱਚ ਆਇਆ, ਮੈਨੂੰ ਲੱਗਦਾ ਕਿ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਉਸ ਰੱਬ ਦਾ ਡਰ ਜਿਹੜਾ ਨਾ ਉਸ ਨੂੰ ਹਮੇਸ਼ਾ ਮਨ ਦੇ ਵਿੱਚ ਰੱਖੋ। ਅਗਰ ਤੁਸੀਂ ਉਸ ਪਰਮਾਤਮਾ ਦਾ ਡਰ ਮਨ ਦੇ ਵਿੱਚ ਰੱਖੋਗੇ ਨਾ ਤਾਂ ਤੁਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਨਾ 100 ਵਾਰ ਜ਼ਰੂਰ ਸੋਚੋਗੇ ਕਿ ਇਹ ਕੰਮ ਯਾਰ ਠੀਕ ਹੈ ਜਾਂ ਗਲਤ ਹੈ। ਜੇਕਰ ਤੁਹਾਡੇ ਮਨ ਦੇ ਵਿੱਚ ਡਰ ਹੋਏਗਾ, ਉਸ ਪ੍ਰਭੂ ਦਾ ਡਰ ਜ਼ਰੂਰ ਮਨ ਵਿੱਚ ਰੱਖੋ, ਕਿਉਂਕਿ ਉਹ ਮੰਨਦੇ ਅਸੀਂ ਕਿ ਉਹ ਹਰ ਇੱਕ ਚੀਜ਼ ਨੂੰ ਦੇਖਦਾ ਹੈ, ਹਰ ਜਗ੍ਹਾ 'ਤੇ ਪ੍ਰੈਜੈਂਟ ਹੈ, ਓਮਨੀ ਪ੍ਰੈਜੈਂਟ ਅਸੀਂ ਤਾਂ ਹੀ ਕਹਿੰਦੇ ਹਾਂ। ਮੈਨੂੰ ਇੱਕ ਛੋਟੀ ਜੀ, ਉਹ ਕਹਿੰਦੇ ਵੀ ਇੱਕ ਟ੍ਰੇਨ ਦੇ ਵਿੱਚ ਨਾ ਜਾ ਰਹੀ ਸੀ ਟ੍ਰੇਨ, ਅਤੇ ਉੱਥੇ ਇੱਕ ਅੰਨਾ ਵਿਅਕਤੀ ਜਿਹੜਾ ਨਾ ਉਹ ਮੰਗਦਾ ਫਿਰਦਾ ਸੀ ਟ੍ਰੇਨ ਦੇ ਵਿੱਚ। ਉਹ ਉੱਤੇ 2-3 ਮੁੰਡੇ ਮੰਡੇ ਬੈਠੇ ਸੀ ਉੱਤੇ ਉੱਪਰਲੀਆਂ ਸੀਟਾਂ ਦੇ ਵਿੱਚ, ਅੰਨਾ ਵਿਚਾਰਾ ਮੰਗਦਾ ਜਾਏ ਮੰਗਦਾ ਜਾਏ, ਅਤੇ ਇੱਕ ਮੁੰਡੇ ਨੇ ਨਾ 10 ਰੁਪਏ ਕੱਢੇ ਆਪਣੀ ਜੇਬ ਦੇ ਵਿੱਚੋਂ, ਅਤੇ ਆਪਣੇ ਦੂਸਰਾ ਦੋਸਤ ਜਿਹੜਾ ਉਹ ਆਪ ਦੂਰ ਬੈਠਾ ਸੀ ਥੋੜ੍ਹਾ ਜਿਹਾ, ਉੱਪਰ ਉਹਦਾ ਹੱਥ ਨਹੀਂ ਪਹੁੰਚਦਾ ਸੀ, ਉਹਨੇ ਦੂਸਰੇ ਨੂੰ ਫੜਾਤਾ ਵੀ ਇਹ ਭਾਈ 10 ਰੁਪਏ ਯਾਰ ਇਹ ਮੰਗਤੇ ਅੰਨੇ ਨੂੰ ਤੂੰ ਦੇ ਦੇ। ਉਹਨੇ ਦੂਸਰੇ ਦੋਸਤ ਨੇ ਉਹਦੇ ਤੋਂ ਫੜ ਕੇ ਅਤੇ 10 ਰੁਪਏ ਉਹਦੇ ਕੌਲੇ ਦੇ ਵਿੱਚ ਪਾ ਦਿੱਤੇ, ਅਤੇ ਉਸ ਅੰਨੇ ਆਦਮੀ ਨੇ ਦੁਆ ਦਿੱਤੀ ਕਿ ਰੱਬ ਤੇਰਾ ਭਲਾ ਕਰੇ, ਰੱਬ ਤੈਨੂੰ ਹੋਰ ਦੇਵੇ, ਰੱਬ ਤੇਰਾ ਭਲਾ ਕਰੇ, ਰੱਬ ਤੈਨੂੰ ਹੋਰ ਦੇਵੇ। ਅਤੇ ਇੱਕ ਤੀਸਰਾ ਮੁੰਡਾ ਉੱਥੇ ਹੋਰ ਬੈਠਾ ਸੀ, ਉਹ ਕਹਿੰਦਾ ਬਾਬਾ ਤੂੰ ਇਹਨੇ ਨਹੀਂ ਤੈਨੂੰ ਪੈਸੇ ਦਿੱਤੇ, ਜਿਹਨੇ ਤੈਨੂੰ ਪੈਸੇ ਦਿੱਤੇ ਇਹਨੇ ਨਹੀਂ ਦਿੱਤੇ, ਪੈਸੇ ਕਿਸੇ ਹੋਰ ਨੇ ਦਿੱਤੇ ਅਤੇ ਤੂੰ ਦੁਆ ਇਹਨੂੰ ਦੇ ਦਿੱਤੀ। ਅਤੇ ਅੰਨੇ ਨੇ ਜਿਹੜਾ ਅੱਗੋਂ ਜਵਾਬ ਦਿੱਤਾ ਨਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਅੰਨਾ ਕਹਿੰਦਾ ਪੁੱਤਰ ਅੰਨਾ ਮੈਂ ਹਾਂ, ਉਹ ਮੇਰਾ ਰੱਬ ਤਾਂ ਨਹੀਂ ਅੰਨਾ, ਉਹ ਤਾਂ ਸਭ ਕੁਝ ਦੇਖਦਾ ਨਾ ਕਿ ਕਿਹਨੇ ਮੈਨੂੰ ਦਿੱਤਾ ਅਤੇ ਕਿਹਦੇ ਰਾਹੀਂ ਮੇਰੇ ਕੋਲ ਆਇਆ। ਮੈਂ ਜ਼ਰੂਰ ਅੰਨਾ ਲੇਕਿਨ ਉਹ ਮੇਰਾ ਰੱਬ ਅੰਨਾ ਨਹੀਂ, ਉਹ ਸਭ ਕੁਝ ਦੇਖਦਾ। ਸੋ ਇਸ ਕਰਕੇ ਨਾ ਰੱਬ ਤੋਂ ਡਰਨਾ ਜ਼ਰੂਰ ਚਾਹੀਦਾ, ਡਰ ਮਨ ਦੇ ਵਿੱਚ ਜ਼ਰੂਰ ਰੱਖਿਆ ਕਰੋ ਯਾਰ। ਜੇ ਮੈਂ ਇਹ ਕੰਮ ਕੀਤਾ ਨਾ, ਜੇ ਮੈਂ ਇਹ ਕੰਮ ਕੀਤਾ ਚੰਗਾ ਜਾਂ ਬੁਰਾ, ਜੋ ਵੀ ਕਰਦੇ ਹੋ ਕੰਮ ਕਰਨ ਤੋਂ ਪਹਿਲਾਂ ਨਾ ਉਸ ਵਾਹਿਗੁਰੂ ਨੂੰ ਯਾਦ ਜ਼ਰੂਰ ਕਰੋ ਕਿ ਭਾਈ ਮੈਂ ਜੋ ਕਰ ਰਿਹਾ ਇਹ ਠੀਕ ਕੀਤਾ ਜਾਂ ਗਲਤ ਕੀਤਾ। ਜੇਕਰ ਤੁਸੀਂ ਕਮ ਸੇ ਕਮ ਇਹ ਇੱਕ ਅਸੂਲ ਬਣਾ ਲਓਗੇ ਨਾ ਤਾਂ ਬਹੁਤ ਸਾਰੇ ਜ਼ਿੰਦਗੀ ਦੇ ਜਿਹੜੇ ਤੁਸੀਂ ਗਲਤ ਕੰਮ ਕਈ ਵਾਰੀ ਮਨ ਵਿੱਚ ਆ ਵੀ ਜਾਂਦੇ ਨਾ ਉਹ ਕੰਮ ਕਰਨ ਤੋਂ ਜ਼ਰੂਰ ਗੁਰੇਜ਼ ਕਰੋਗੇ, ਆਪਣੇ ਆਪ ਨੂੰ ਰੋਕ ਲਓਗੇ। ਸੋ ਸਾਡਾ ਪ੍ਰੋਗਰਾਮ ਸਮਾਪਤੀ ਵੱਲ ਵੱਧ ਚੱਲਿਆ ਅੱਜ ਦਾ, ਅਤੇ ਟਾਈਮ ਦਾ ਕੁਝ ਪਤਾ ਹੀ ਨਹੀਂ ਲੱਗਾ, ਜਲਦੀ ਜਲਦੀ ਬੀਤ ਜਾਂਦਾ ਜਦੋਂ ਗੱਲਾਂ ਬਾਤਾਂ ਅੱਛੀਆਂ ਹੁੰਦੀਆਂ ਜਾਣ ਅਤੇ ਅੱਗੋਂ ਦੋਸਤ ਮਿੱਤਰ ਵੀ ਨਾਲ ਜੁੜੇ ਹੋਣ ਅਤੇ ਟਾਈਮ ਦਾ ਕੋਈ ਪਤਾ ਨਹੀਂ ਲੱਗਦਾ। ਸੋ ਸਾਡੇ ਪ੍ਰੋਗਰਾਮ ਦੇ ਸਪੋਂਸਰ ਬ੍ਰਹਮਟਨ ਕੈਸ਼ ਐਂਡ ਕੈਰੀ, ਤੁਸੀਂ ਘਰ ਦਾ ਕੋਈ ਵੀ ਸਮਾਨ ਲੈਣਾ ਹੋਵੇ ਤਾਂ ਬੇਫਿਕਰ ਹੋ ਕੇ 905-230-4800 'ਤੇ ਫੋਨ ਕਰੋ। ਘਰ ਦੇ ਵਿੱਚ ਵਰਤੀ ਜਾਣ ਵਾਲੀ A to Z ਕੋਈ ਚੀਜ਼ ਤੁਹਾਨੂੰ ਇੱਥੋਂ ਪ੍ਰਾਪਤ ਹੋ ਸਕਦੀ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ, ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਕੋਈ ਫੰਕਸ਼ਨ ਕਰਨ ਵਾਸਤੇ ਹਾਲ ਬੁੱਕ ਕਰਵਾਉਣਾ ਹੈ, ਕੋਈ ਟਿਫਨ ਲਗਵਾਉਣਾ, ਵੁਫੇ ਇੰਜੋਏ ਕਰਨਾ, ਸਟਰੀਟ ਫੂਡ ਖਾਣਾ, ਕਿਸੇ ਕਿਸਮ ਦਾ ਵੀ ਕੋਈ ਤੁਹਾਨੂੰ ਫੂਡ ਦੇ ਨਾਲ ਰਿਲੇਟਡ ਕੋਈ ਗੱਲਬਾਤ ਜਾਣਕਾਰੀ ਲੈਣੀ, 905-450-3333 ਬ੍ਰਹਮਟਨ ਦਾ ਨੰਬਰ ਹੈ ਔਰ 905-542-1333 ਮਿਸੀਸਾਗਾ ਦਾ ਨੰਬਰ ਹੈ। ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੇਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ. ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ. ਅੱਜ ਹੀ ਕਾਲ ਕਰੋ 437-655-19

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਦਾ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: 5 locations in GTA. For more information, visit rajdhanisweets.ca.
1: जे तुसी भी करना चाहते हो अपना खुद का रेडियो प्रोग्राम तो आज ही सानू कॉल करो 6475041557। टेक स्पिरिट हजे तक भी तुसी अगर अपने सिक्योरिटी कैमरे नहीं लगवाए ता बिजनेस या रेजिडेंशियल अपने घर लई सिक्योरिटी कैमरे रिकॉर्डिंग अते दुनिया भर दे विच किते भी कैमरे चेक करो अपने फोन दे राही टेक स्पिरिट 905-621-4100। तुसी होम ऑटोमेशन कोई भी करवानी है, तुसी अगर करे अपना होम थिएटर होम सिनेमा तैयार करोना, वेरी प्रोफेशनल टीम टेक स्पिरिट 905-621-4100 905-621-4100 फोन जरूर करो। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਜ਼ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਰ ਟੈਂਬਰ ਲੋਇਰਸ 6478901437 6478901437 GTA the number one personal injury lawyers the team. ਟਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਵੀ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਬੱਲੇ ਬੱਲੇ ਆ, ਇੰਜੋਏ ਕਰ ਰਹੇ ਹੋ ਇਸ ਮਿਡ ਵੀਕ ਯਾਨੀ ਕਿ ਵੈਨਸਡੇ ਦੀ ਸ਼ਾਮ ਨੂੰ। ਫਰਾਈਡੇ ਜੂਨੀਅਰ ਕੱਲ੍ਹ ਨੂੰ ਪਰਸੋਂ ਫਰਾਈਡੇ ਮੌਸਮ ਨੇ ਬਸ ਫੱਟੇ ਚੱਕ ਦੇਣੇ। ਹੁਣ ਦੇਖਿਆ ਤੁਸੀਂ ਮੌਸਮ ਕਿ ਨਹੀਂ, ਜਦੋਂ ਬੰਦਾ ਖੋਲ ਕੇ ਵੈਦਰ ਐਪ ਚੈੱਕ ਕਰਦਾ ਵੀਕਐਂਡ ਦੀ ਤਾਂ ਉਹੀ ਚਾਹ ਜਿਹਾ ਚੜ ਜਾਂਦਾ ਯਾਰ। ਸੈਟਰਡੇ 22, ਸੰਡੇ 23, ਮੰਡੇ 27, ਟਿਊਜ਼ਡੇ 28, ਫਿਰ 23, ਸੋ ਵੈਰੀ ਗੁੱਡ ਐਂਡ ਗੈਟ ਰੈਡੀ ਲੌਂਗ ਵੀਕਐਂਡ, ਐਕਸਟਰਾ ਖੁਸ਼ੀਆਂ ਭਰਿਆ ਹੋਵੇਗਾ ਮੌਸਮ ਕਰਕੇ। ਅਤੇ ਲੌਂਗ ਵੀਕਐਂਡ ਦੀ ਉਡੀਕ ਤਾਂ ਵੈਸੇ ਹੀ ਰਹਿੰਦੇ, ਕਈ ਤਾਂ ਡਬਲ ਲੌਂਗ ਵੀਕਐਂਡ ਮਨਾ ਲੈਂਦੇ ਆ ਹੈ। ਅਗਲਾ ਕਹਿੰਦਾ ਮੰਡੇ ਵੀ ਆਫ ਹੈ, ਫਰਾਈਡੇ ਵੀ ਆਫ ਕਰ ਹੀ ਲੈਂਦੇ ਹਾਂ, ਸੋ ਚਲੋ ਆਫ ਵੀ ਲੈ ਲਿਆ ਕਰੋ ਕਦੇ ਕਦੇ। ਆਪਣੇ ਬੰਦੇ ਕਦੇ ਓਵਰ ਟਾਈਮ ਨਹੀਂ ਮਿਸ ਕਰਦੇ, ਆਪਣੇ ਬੰਦਿਆਂ ਨੂੰ ਫੋਨ ਕਰ ਲਓ ਵੀ ਸ਼ਿਫਟ ਲਾਉਣੀ। ਆਪਣੇ ਬੰਦੇ ਯਾਰ ਮਿਹਨਤੀ ਬਹੁਤ ਨੇ, ਇਹ ਗੱਲ ਮੰਨਣੀ ਪਵੇਗੀ। ਜੋ ਮਰਜ਼ੀ ਤੁਸੀਂ ਕਹੀ ਜਾਓ, ਐਵੇਂ ਆਪਾਂ ਭੰਡੀ ਜਾਂਦੇ ਹਾਂ ਆਪਣੇ ਬੰਦੇ ਐਂ ਕਰਦੇ ਉਹ ਕਰਦੇ ਆ, ਚਲੋ ਕੁਝ ਕੁ ਜ਼ਰੂਰ ਨੇ ਐਂਡ ਬਟ ਉਹ ਹਰ ਕਮਿਊਨਿਟੀਜ਼ ਦੇ ਹੁੰਦੇ ਆ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਆਪਣੇ ਲੋਕ ਕਿੰਨੀ ਮਿਹਨਤ ਕਰਦੇ ਆ, ਕਈ ਮੈਨੂੰ ਕਾਲ ਆਉਂਦੀਆਂ, ਨਵੀਂ 25 ਸਾਲ ਹੋ ਗਏ ਇੱਕ ਦਿਨ ਨਹੀਂ ਮਿਸ ਕੀਤਾ ਕੰਮ ਦਾ, ਨਵੀਂ 25 ਸਾਲ ਹੋ ਗਏ ਇੱਕ ਦਿਨ ਕੰਮ ਲਈ ਲੇਟ ਨਹੀਂ ਹੋਏ, ਨਵੀਂ 25 ਸਾਲ ਹੋ ਗਏ ਓਵਰ ਟਾਈਮ ਨੂੰ ਕਦੇ ਅਸੀਂ ਨਾ ਹੀ ਨਹੀਂ ਕੀਤੀ। ਸੋ ਇਹ ਆਪਣੇ ਬੰਦਿਆਂ ਦੀ ਪਹਿਚਾਣ, ਇਹ ਆਪਣੇ ਬੰਦਿਆਂ ਦੀ ਇੱਕ ਖਾਸੀਅਤ ਅਤੇ ਇਹ ਆਪਣੇ ਬੰਦਿਆਂ ਦੀ ਮਿਹਨਤ। ਸੋ ਦੱਬ ਕੇ ਮਿਹਨਤ ਜ਼ਰੂਰ ਆਪਾਂ ਕਰਦੇ ਹਾਂ। ਐਂਡ ਤੁਸੀਂ ਵੀ ਹੁਣ ਜੇ ਸੁਣ ਰਹੇ ਹੋ ਪ੍ਰੋਗਰਾਮ ਨੂੰ, ਤੁਸੀਂ ਵੀ ਨੋਟ ਕੀਤਾ ਹੋਊਗਾ ਤੁਹਾਡੇ ਕੰਮਾਂ 'ਤੇ, ਤੁਸੀਂ ਮੈਨੂੰ ਦੱਸੋ ਹੁਣ ਆਪਣੇ ਬੰਦੇ ਕਦੇ ਓਵਰ ਟਾਈਮ ਨੂੰ ਨਾ ਕਰਦੇ, ਆਪਣੇ ਬੰਦੇ ਕਦੇ ਕੰਮ ਦਾ ਦਿਨ ਕੋਈ ਮਿਸ ਕਰਦੇ ਆ? ਆਈ ਡਾਊਟ ਇਟ, ਬਹੁਤ ਘੱਟ ਹੋਣਗੇ ਲੋਕ, ਚਲੋ ਯੰਗ ਸਾਡੀ ਜਨਰੇਸ਼ਨ ਵਰਗੇ ਕਦੇ ਕਦੇ ਕਰਦੇ ਹੋਣਗੇ, ਬਟ ਸਾਡੇ ਤੋਂ ਜਿਹੜੇ ਵੱਡੇ ਉਹ ਤਾਂ ਕਦੇ ਨਾ ਸਵਾਲ ਹੀ ਨਾ ਪੈਦਾ ਹੋਵੇ। ਸੋ ਨੰਬਰ ਹੈ ਆਪਣਾ 9056733337 ਸਟੂਡੀਓ ਦਾ, 9056733337, 905-600-7373-33 'ਤੇ ਹੋਵੇਗੀ ਗੱਲਬਾਤ ਆਪਣੀ, 9056733337। ਤੇ ਕਿਆ ਟਿਊਨ ਚੱਲੀ ਹੈ, ਮੈਂ ਕਹਿੰਦਾ ਕਮਾਲ ਹੀ ਹੈ।

0: ਹੋਊਗਾ ਹੀ ਚਰਨਜੀਤ ਅਹੂਜਾ ਸਾਹਿਬ ਦਾ ਮਿਊਜ਼ਿਕ ਯਾਰ, ਜੋ ਇੰਟਰੋਡਕਸ਼ਨਸ ਗਾਣੇ ਦੀਆਂ ਹੁੰਦੀਆਂ ਨਾ ਇੱਦਾਂ ਦੇ ਮੈਲੋਡੀਜ਼ ਦੇ ਨਾਲ, ਫਿਰ ਅਹੂਜਾ ਸਾਹਿਬ ਹੀ ਕਰਦੇ ਆ। ਤੋਰ ਪੰਜਾਬਣ ਦੀ ਨੱਚੀ ਜੋ ਸਾਡੇ ਨਾਲ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਨਖਰਾ ਹੈ। 7500 ਹੈਲੋ ਜੀ, ਵੈਲਕਮ, ਕਿਵੇਂ ਹੋ?
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ?
1: ਵਧੀਆ ਭਾਈ। ਭਾਜੀ ਉਹ ਡਾਕਟਰ ਦਾ ਨੰਬਰ ਚਾਹੀਦਾ ਸੀ ਜਿਹੜੇ ਉਹ ਆਪਣੇ ਅੱਖਾਂ ਦਾ ਨੀ ਡਾਕਟਰ, ਤੁਸੀਂ ਕੱਲ ਵੀ ਐਡ ਕਰ ਜਿਹੜਾ ਕੈਟਰਿਕ ਚਿੱਟਾ ਮੋਤੀਆ ਵਾਸਤੇ।
0: ਅੱਛਾ, ਇਹਨੂੰ ਚਿੱਟਾ ਮੋਤੀਆ ਕਹਿੰਦੇ ਆ?
1: ਹਾਂਜੀ ਚਿੱਟਾ ਮੋਤੀਆ ਕਹਿੰਦੇ ਭਾਜੀ ਆਪਣੇ ਪੰਜਾਬੀ ਚ।
0: ਅੱਛਾ, ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਹੁਣ ਪਤਾ ਲੱਗਿਆ। ਤੁਸੀਂ ਭਾਜੀ ਇਹਨਾਂ ਤੋਂ ਕਰਾਓ, ਅਸੀਂ ਵੀ ਇਹਨਾਂ ਤੋਂ ਹੀ ਕਰਾਈ ਹੈ। ਸੋ ਇਸ ਅਸੀਂ ਤੁਹਾਨੂੰ ਇੱਕ ਕਹਿੰਦੇ ਹੁੰਦੇ ਕਿ ਵਧੀਆ ਰੈਫਰੈਂਸ ਦੇ ਰਹੇ ਕਿਉਂਕਿ ਅਸੀਂ ਖੁਦ ਇੱਥੇ ਗਏ ਹੋਏ ਹਾਂ। ਨੰਬਰ ਹੈ ਇਹਨਾਂ ਦਾ ਜੀ 289
1: 9 8 2 9 5 9 7 9 5 9 7 2 8 9 9 8 2 9 5 9 7
0: ਹਾਂਜੀ, ਨਾਲੇ ਆਪਣੀ ਬੋਲੀ ਬੋਲਦੇ ਡਾਕਟਰ ਨੇ।
1: ਥੈਂਕ ਯੂ ਭਾਜੀ, ਥੈਂਕ ਯੂ।
0: ਇਹਨਾਂ ਨੂੰ ਤੁਸੀਂ ਕਹਿ ਦਿਓ ਕਿ ਪੰਜਾਬੀ ਲਹਿਰਾ ਰੇਡੀਓ ਤੋਂ ਨੰਬਰ ਨਵੀਂ ਤੋਂ ਮਿਲਿਆ ਤੇ ਵਧੀਆ ਤੁਹਾਡੀ ਸੇਵਾ ਕਰਨਗੇ ਪੂਰੀ।
1: ਤੁਹਾਡੇ ਡੈਡੀ ਦਾ ਡੈਡੀ ਦਾ ਪੂਰਾ ਦੱਸੂਗਾ। ਡੈਡੀ ਨੂੰ ਕਹੋ ਕੁਲਵੰਤ ਚਾਹਲ ਦਾ ਗੋਲਫ ਤੋਂ ਫੋਨ ਆਇਆ।
0: ਫਿਰ ਤਾਂ ਬਣ ਗਈ ਗੱਲ, ਫਿਰ ਡੈਡੀ ਨੂੰ ਵੀ ਮੈਂ ਕਹਿ ਦੂੰਗਾ ਤੇ ਡੈਡੀ ਵੀ ਤੁਹਾਨੂੰ ਕਹਿਣਗੇ ਕਿ ਇਹਨਾਂ ਤੋਂ ਹੀ ਕਰਾਇਓ ਸਰਜਰੀ। ਸੰਘੇੜਾ ਤੇ ਖਾਨ, ਬਿਲਕੁਲ ਠੀਕ ਹੈ ਕੁਲਵੰਤ ਜੀ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸੋ ਜਿਹਨਾਂ ਨੇ ਵੀ ਕੈਟਰੈਕਟ ਅੱਖਾਂ ਦੀ ਸਰਜਰੀ ਚਿੱਟਾ ਮੋਤੀ ਆਈ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਯਾਰ, ਤੁਸੀਂ ਕਿਸੇ ਨੇ ਦੱਸਿਆ ਨੀ, ਇੰਨੀ ਤੁਸੀਂ ਐਡ ਸੁਣ ਲਈ, ਕਰੈਕਟ ਕਰਦਿਆ ਕਰੋ ਜਾਂ ਕਰੈਕਟ ਨਹੀਂ ਚਲੋ ਇਨਫੋਰਮੇਸ਼ਨ ਦੇ ਦਿਆ ਕਰੋ ਨਵੀਂ, ਇਹ ਵੀ ਕਹਿੰਦੇ ਆ। ਸੋ ਕੈਟਰੈਕਟ ਆਈ ਸਰਜਰੀ ਤੁਹਾਡੀ ਨਿਗਾਹ ਪਰਫੈਕਟ ਕਰ ਦੇਣਗੇ 2020। ਠੀਕ ਹੈ, ਇਹਨਾਂ ਨੂੰ ਕਾਲ ਕਰੋ 2899829597 2899829597 ਤੇ ਕਾਲ ਕਰ ਲਓ। ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਨੇ ਕੈਨੇਡਾ ਵਾਈਡ, ਇਕੱਲੇ ਬਰੈਂਪਟਨ ਚ ਹੀ 10-15 ਲੋਕੇਸ਼ਨਾਂ ਨੇ। 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ ਤੇ ਡੀਲ ਤੁਹਾਨੂੰ ਦਿੰਦੇ ਹਾਂ ਬਹੁਤ ਹੀ ਟੌਪ ਦੀ। 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਸਾਰਾ ਸਮਾਨ। ਵਾਹ, 905-500-4000 ਨੰਬਰ ਹੈ, 905-500-4000 9055004000 ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਤੇ ਵਧੀਆ ਯਾਰ, ਹਲਕਾ ਜਿਹਾ ਚਿੱਲੀ ਜਿਹਾ ਮੌਸਮ ਹੈ, ਗਰਮਾ ਗਰਮ ਪੀਜ਼ਾ ਖਾਧਾ ਜਾਵੇ, ਮੈਂ ਕਹਿੰਦਾ ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਤੇ ਇੱਕ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਵੀ ਸ਼ੈਲਜਾ ਓਜਾ, ਸ਼ੈਲਜਾ ਨੰਬਰ 1 ਅਕਾਊਂਟੈਂਟ ਨੇ, ਸ਼ੈਲਜਾ ਨਾਲੇ CPA ਨੇ, ਤੁਸੀਂ ਸ਼ੈਲਜਾ ਦੇ ਨਾਲ ਜ਼ਰੂਰ ਸੰਪਰਕ ਕਰੋ। ਜਦੋਂ ਨਾ ਟੈਕਸ ਰੀਫੰਡ ਘੱਟ ਜਾਂਦਾ ਬੰਦੇ ਨੂੰ ਟੈਨਸ਼ਨ ਬਹੁਤ ਪੈਂਦੀ ਹੈ, ਪਰ ਹੁਣ ਨਹੀਂ, ਹੁਣ ਸ਼ੈਲਜਾ ਓਜਾ CPA ਦੇ ਨਾਲ ਤੁਹਾਡੇ ਹੱਕ ਦੇ ਪੈਸੇ ਤੁਹਾਨੂੰ ਵਾਪਸ ਮਿਲਣਗੇ। ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ ਹੋਵੇ, ਬਿਜ਼ਨਸ ਇਨਕੋਰਪੋਰੇਟ ਕਰਵਾਉਣਾ, HST GST ਫਾਈਲਿੰਗ, CRA ਦੇ ਨੋਟਿਸ ਨੇ, ਹਰ ਇੱਕ ਪ੍ਰੋਬਲਮ ਦਾ ਸਲੂਸ਼ਨ ਸ਼ੈਲਜਾ ਓਜਾ। ਟਰੱਕ ਡਰਾਈਵਰੋਂ, ਊਬਰ ਡਰਾਈਵਰੋਂ, ਡਾਕਟਰੋਂ, ਡੈਂਟਿਸਟੋਂ, ਰੀਅਲਟਰੋਂ ਅੱਜੀ ਕਾਲ ਕਰੋ। ਤੁਸੀਂ ਵੀ ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ ਤੇ ਆਪਣੇ ਟੈਕਸਿਸ ਫਾਈਲ ਕਰੋ ਬਹੁਤ ਹੀ ਅੱਛੇ ਤਰੀਕੇ ਨਾਲ, ਮੈਕਸਿਮਮ ਰੀਫੰਡਸ ਦੇ ਲਈ। ਤੇ ਨੰਬਰ ਹੈ ਸ਼ੈਲਜਾ ਦਾ 416-409-3252 4160932 4160 409 3252 4160 9352 ਸਟੂਡੀਓ ਦਾ 9056733337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਆ ਜਾਓ ਫਿਰ ਕਰੀਏ ਕੁਝ ਗੱਲਾਂ ਬਾਤਾਂ ਯਾਰ, ਐਂਡ ਤੁਹਾਡੇ ਮਨ ਪਸੰਦ ਦੇ ਕੁਝ ਕਿ ਤੁਹਾਨੂੰ ਗਾਣੇ ਗੁਣੇ ਵੀ ਸੁਣਾਉਣੇ ਆ, ਥੋੜ੍ਹੇ ਤੁਸੀਂ ਵੀ ਕਾਇਮ ਹੋ ਜਾਓ। ਅਸੀਂ ਤਾਂ ਫਿਰ ਜਦੋਂ ਪ੍ਰੋਗਰਾਮ ਕਰਨ ਲਈ ਪਹੁੰਚ ਗਏ ਅਸੀਂ ਤਾਂ ਕਾਇਮ ਹੋ ਗਏ, ਅਤੇ ਤੁਹਾਡੇ ਲਈ ਕਾਇਮ ਹੀ ਰਹੀਦਾ। ਮੈਂ ਹੱਸਦਾ ਹੁੰਦਾ ਹਮੇਸ਼ਾ ਕਿ ਭਾਵੇਂ ਜੋ ਮਰਜ਼ੀ ਚੱਲ ਰਿਹਾ ਹੋਵੇ, ਬਟ ਜਦੋਂ ਫਿਰ ਮਾਈਕ ਦੇ ਸਾਹਮਣੇ ਆ ਜਾਈਏ ਨਾ ਤਾਂ ਫਿਰ ਡਜ਼ਨਟ ਮੈਟਰ, ਤੁਹਾਨੂੰ ਅਸੀਂ ਇੱਦਾਂ ਨਹੀਂ ਕਦੇ ਮਹਿਸੂਸ ਕਰਾਉਂਦੇ ਵੀ ਨਵੀਂ ਨੂੰ ਆਹ ਹੋ ਗਿਆ ਉਹ ਹੋ ਗਿਆ। ਆਲਵੇਜ਼ ਪ੍ਰੋਗਰਾਮ ਫੁੱਲ ਐਨਰਜੀ ਦੇ ਨਾਲ ਪੇਸ਼ ਕੀਤਾ ਜਾਵੇਗਾ ਨੋ ਮੈਟਰ ਵਾਟ। ਸੋ ਪ੍ਰੋਗਰਾਮ ਪੰਜਾਬੀ ਰਾ 905-673-3333-7 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਫਰਾਈਡੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਗ੍ਰੈਂਡ ਹੋਮ ਫਰਨੀਚਰ 6685 ਟੋਮਕਿਨ ਰੋਡ ਡੇਰੀ ਐਂਡ ਟੋਮਕਿਨ, ਅਤੇ ਫਰਾਈਡੇ ਸੈਟਰਡੇ ਸੰਡੇ ਫਰਾਈਡੇ

0: ਸਪੈਸ਼ਲ ਡਿਸਕਾਊਂਟ ਜਿਹੜੇ ਵਿਕਟੋਰੀਆ ਡੇ ਤੇ ਨਾਲ ਦੀ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਤੇ ਮੈਂ ਜਾਂਦਾ ਜਾਂਦਾ ਇੱਕ ਡੀਲ ਦੇ ਦਿੰਦਾ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਨਿਊ ਅਰਾਈਵਲ ਨਿਊ ਕਲੈਕਸ਼ਨ ਕੋਰਡਰਾਈ ਫੈਬਰਿਕ ਦੇ ਵਿੱਚ ਗ੍ਰੇ ਕਲਰ ਦਾ ਸੋਫਾ ਕਮ ਬੈੱਡ ਸੋਫਾ ਵੀ ਬਣ ਜਾਂਦਾ ਬੈੱਡ ਵੀ ਬਣ ਜਾਂਦਾ ਜਿਹਦੀ ਰੈਗੂਲਰ ਕੀਮਤ $1000 ਸੀ ਪਰ ਪੰਜਾਬੀ ਲਹਿਰਾਂ ਦੇ ਸਾਰੇ ਪਰਿਵਾਰਾਂ ਦੇ ਲਈ ਸੋਫਾ ਕਮ ਬੈੱਡ ਸਿਰਫ $299 ਦਾ ਸੋਫਾ ਕਨਵਰਟ ਇੰਟੂ ਬੈੱਡ ਸੋਫਾ ਕਮ ਬੈੱਡ $299 ਦਾ ਮਿਲੂਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਸੋ ਜ਼ਰੂਰ ਇੱਕ ਚੱਕਰ ਲਾਓ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ
1: ਕੀ ਬਾਤ ਹੈ ਸੋ 6685 ਟੌਮਕਨ ਰੋਡ ਗੈਟ ਰੈਡੀ ਜੀ 6643 ਹਾਂਜੀ
2: ਹਾਂਜੀ ਨਵੀ ਜੀ ਤੁਹਾਨੂੰ ਕਰਦਾ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ ਮੈਂ ਕਿਹਾ ਅੱਜ ਤਾਂ ਫੀਲਿੰਗ ਏਦਾਂ ਲਿਆਂਦੀ ਪਈ ਆ ਵੀ ਜੂਨੀਅਰ ਫਰਾਈਡੇ ਆ ਗਿਆ ਮੈਨੂੰ ਲੱਗਦਾ
1: ਤੁਸੀਂ ਰਹਿੰਦੇ ਕਿੱਥੇ ਹੋ
2: ਕੀ ਗੱਲ ਹੋਈ
1: ਕਰੋ ਯਾਰ ਸਾਡੇ ਤੋਂ ਪਤਾ ਨੀ ਦੂਰੀ ਜੀ ਤੁਸੀਂ ਪਾਉਣ ਲੱਗ ਗਏ
2: ਨਹੀਂ ਨਹੀਂ ਨਹੀਂ ਨਹੀਂ ਮੈਂ ਤਾਂ ਆਲਵੇਜ ਹਾਜ਼ਰੀ ਲਵਾਉਣਾ ਇਸ ਵੀਕ ਮੇਰੀ ਸ਼ਿਫਟ ਹੀ ਹੋਰ ਸੀਗੀ ਤੇ ਮੇਰਾ ਖਿਆਲ ਸ਼ੁਰੂਆਤ ਫਿਰ ਇਹਦੇ ਨਾਲ ਹੀ ਕਰ ਲਓ ਕਲੈਰੀ ਮੋਰਾ ਵਾਲੀ ਜਿਹੜੀ ਪਿੱਛੇ ਟੋਨ ਲਾਈ ਆ ਬੜੀ ਜ਼ਬਰਦਸਤ ਆ ਮਤਲਬ ਸਪੀਚਲੈਸ
1: ਮੈਂ ਤੁਹਾਡੇ ਲਈ ਤੁਸੀਂ ਅੱਜ ਕਾਫੀ ਚਿਰ ਬਾਅਦ ਫੋਨ ਕੀਤਾ ਤੁਹਾਡੇ ਲਈ ਤਾਂ ਮੈਂ ਲਾਉਣ ਲੱਗਿਆ ਸੀ ਕਿ ਕਾਹਤੋਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਦੱਸਦੇ ਹੋਇਆ ਕੀ ਕਸੂਰ ਮੇਰੇ ਕੋਲੋਂ
2: ਤੁਸੀਂ ਬੜੇ ਬੜੇ ਸਤਿਕਾਰਯੋਗ ਹੋ ਤੁਹਾਡੇ ਡੈਡੀ ਨਾਲ ਥੈਂਕ ਯੂ ਤੁਹਾਡੇ ਦਾਦਾ ਜੀ ਹੋਣਾ ਦੀਆਂ ਆਲਵੇਜ਼ ਬਾਰਾਂ ਸੁਣੀ ਦੀਆਂ ਬੜੇ ਬੜੇ ਦਿਲ ਦੇ ਨੇੜੇ ਹੋ ਉਹਨੂੰ ਉਹਨੂੰ ਉਹਨੂੰ ਕਹੀਦਾ ਵੀ ਤੂੰ ਭਾਈ ਯਾਦ ਨੀ ਕੀਤਾ ਜਿਹਨੂੰ ਭੁੱਲੇ ਹੋਈ
1: ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾ ਹੈ ਚਲੋ ਕਲੈਰੀ ਮੋਰ ਲਾਉਣੇ ਆ ਫਿਰ ਲੌਂਗ ਵੀਕਐਂਡ ਆ ਲੌਂਗ ਵੀਕਐਂਡ ਤੇ ਬਸ ਚਾਰੇ ਪਾਸੇ ਕਲੈਰੀ ਮੋਰ ਹੀ ਹੋਣਗੇ
2: ਨਹੀਂ ਨਹੀਂ ਪੂਰੀ ਪੂਰੀ ਐਨਰਜੀ ਆ ਗਈ ਮੈਂ ਕਿਹਾ ਬਈ ਐਨ ਗਦਗਦ ਹੋ ਗਿਆ ਮਨ ਮੈਂ ਕਿਹਾ ਬਈ ਭਾਈ ਨੂੰ ਕਹਿੰਦੇ ਆ ਜਰਾ ਵੀ ਆਹੀ ਲਾ ਦਿਓ ਬੇਸ਼ੱਕ
1: ਲਾ ਦੇਣੇ ਚੱਕ ਦੇਗੇ ਫੱਟੇ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ 2636 ਹੈਲੋ ਹਲੋ
3: ਹਸਤਿਕਾ ਬਾਜੀ ਕੀ ਹਾਲ ਚਾਲ ਜੀ
1: ਵਧੀਆ ਜੀ ਕਿਵੇਂ ਹੋ
3: ਬਹੁਤ ਵਧੀਆ ਜੀ ਬਹੁਤ ਵਧੀਆ ਬਾਜੀ ਫੇਵਰ ਚਾਹੀਦਾ ਸੀਗਾ
1: ਕੋਈ ਗੱਲ ਨਹੀਂ ਦੱਸੋ
3: ਭਾਜੀ ਮੈਨੂੰ ਨਾ ਕੋਈ ਐਨੀਮਲ ਰਿਮੂਵਲ ਕੰਪਨੀ ਦਾ ਕੋਈ ਹੈਗਾ ਤੁਹਾਡਾ ਜਿਸ ਨਾਲ ਤੁਹਾਡਾ ਕੋਈ ਕੰਟੈਕਟ
1: ਮੈਂ ਹਮੇਸ਼ਾ ਕਹਿੰਦਾ ਨਾ ਕਿ ਸਾਰੇ ਨੰਬਰ ਨੇ ਭਾਵੇਂ ਹੋਵੇ ਨਾ ਨਾ ਫਿਰ ਵੀ ਤੁਹਾਨੂੰ ਲੱਭ ਕੇ ਦਵਾਂਗੇ ਲਿਖ ਲਓ ਇੱਕ ਨੰਬਰ
3: ਜੀ ਜੀ ਜੀ ਬਿਲਕੁਲ
1: 647
3: ਹਾਂਜੀ
1: 614
3: 614
1: 777
3: 777
1: ਹਾਂਜੀ ਇਹ ਨੇਮ ਰੈਟਰੋ ਪੈਸਟ ਕੰਟਰੋਲ ਵਾਲੇ ਪੰਜਾਬੀ ਲਹਿਰਾਂ ਤੋਂ ਨਵੀਂ ਤੋਂ ਨੰਬਰ ਮਿਲਿਆ ਤਨਵੀਰ ਬਾਈ ਜੀ ਹੋਣਗੇ ਠੀਕ ਹੈ ਤੁਸੀਂ ਪੀਟਰ ਬਰੋ ਤੋਂ ਕਾਲ ਕਰ ਰਹੇ ਹੋ ਵੈਸੇ ਤੁਹਾਡਾ ਕਾਲਰ ਆਈ ਡੀ ਪੀਟਰ ਬਰੋ ਵਾਲਾ
3: ਜੀ
1: ਮੈਂ ਚੱਕਰ ਕੀ ਆਪਣੇ ਬੰਦੇ ਨੰਬਰ ਕਿੱਥੋਂ ਲੈਂਦੇ ਆ ਰਹਿੰਦੇ ਕਿਤੇ ਹੋਰ ਨੇ ਅਮੈਰੀਕਾ ਤੋਂ ਕਾਲ ਕਰ ਰਹੇ ਹੋ ਕਿ ਨਹੀਂ ਭਾਜੀ ਨੰਬਰ ਹੀ ਉੱਥੋਂ ਲਿਆ ਹੋਇਆ ਰਹਿੰਦੇ ਤਾਂ ਇੱਥੇ ਮੈਂ ਕਿਹਾ ਵਾਹ ਚਲੋ ਠੀਕ ਹੈ ਹਾਂ ਨਹੀਂ ਚਲੋ ਵਧੀਆ ਜਿੱਥੇ ਸੇਵਿੰਗ ਹੁੰਦੀ ਹੈ ਕਰ ਲੈਣੀ ਚਾਹੀਦੀ ਹੈ ਠੀਕ ਹੈ ਬ੍ਰਦਰ ਥੈਂਕ ਯੂ ਸੋ ਮਚ ਥੈਂਕ ਯੂ ਕਈ ਵਾਰ ਮੈਨੂੰ ਕਿਤੇ ਬੈਟਲਫੋਰਡ ਤੋਂ ਫੋਨ ਆਊਗਾ ਸਕੈਚੂਆਨ ਤੋਂ ਫੋਨ ਆਊਗਾ ਤੇ ਫਿਰ ਪਤਾ ਕਰੀਦਾ ਵੀ ਬੰਦੇ ਕਿੱਥੋਂ ਦੇ ਨੇ ਹੁੰਦੇ ਸਾਡੇ ਯਾਰ ਗੁਆਂਢੀ ਨੇ ਸੋ ਪ੍ਰੋਗਰਾਮ ਪੰਜਾਬੀ ਦਾਰਾ 905-673-3337 ਨੰਬਰ ਹੈ ਤੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੰਜਾਬੀ ਦਾਰਾ ਦੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਕੋਈ ਵੀ ਰੈਫਰੈਂਸ ਦੀ ਲੋੜ ਹੈ ਖੱਬੇ ਸੱਜੇ ਕਿਤੋਂ ਪੁੱਛਣ ਦੀ ਲੋੜ ਨਹੀਂ ਗੂਗਲ ਕਰਨ ਦੀ ਲੋੜ ਨਹੀਂ ਆਨਲਾਈਨ ਜਾਣ ਦੀ ਲੋੜ ਨਹੀਂ ਸਾਨੂੰ ਪੁੱਛ ਲਿਆ ਕਰੋ ਪੈਸਟ ਕੰਟਰੋਲ ਦਾ ਨੰਬਰ ਚਾਹੀਦਾ ਨਵੀਆਂ ਵਿੰਡੋਆਂ ਲਵਾਉਣੀਆਂ ਨੰਬਰ ਚਾਹੀਦਾ ਨਵੇਂ ਡੋਰ ਲਵਾਉਣੇ ਨੇ ਘਾਹ ਕਟਵਾਉਣਾ ਨਵਾਂ ਘਾਹ ਲਗਵਾਉਣਾ ਲੈਂਡਸਕੇਪਿੰਗ ਕਰਵਾਉਣੀ ਹੈ ਕੰਕਰੀਟ ਪਵਾਉਣੀ ਹੈ ਬੇਸਮੈਂਟ ਬਣਵਾਉਣੀ ਹੈ ਗੱਲ ਕੀ ਕੋਈ ਵੀ ਨੰਬਰ ਪੰਜਾਬੀ ਲਹਿਰ ਤੋਂ ਲਿਆ ਕਰੋ ਸਾਡਾ ਇੱਕ ਤਾਂ ਇੰਸਟਾਗ੍ਰਾਮ ਪੇਜ ਆਲਵੇਜ਼ ਖੁੱਲ੍ਹਾ ਉੱਥੇ ਮੈਸੇਜ ਕਰਦਿਆ ਕਰੋ ਕਿ ਨਵੀਂ ਆ ਨੰਬਰ ਚਾਹੀਦਾ ਭੇਜਿਓ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUN JABILEHRAN ਤੇ ਅਸੀਂ ਮਿੰਟਾਂ 'ਚ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਰਿਪਲਾਈ ਆਵੇਗੀ ਮੈਂ ਟੀਮ ਨੂੰ ਕਿਹਾ ਹੋਇਆ ਕਿ ਬਈ ਸਾਡਾ ਕੋਈ ਸੱਜਣ ਮਿੱਤਰ ਮੈਸੇਜ ਕਰਦਾ ਨਾ ਉਹਨਾਂ ਨੂੰ ਬੜੀ ਵੇਟ ਨਾ ਕਰਾਇਓ ਕਈ ਸੱਜਣ ਮਿੱਤਰ ਹੁੰਦੇ ਆ ਜਿਨ੍ਹਾਂ ਨੂੰ ਵੇਟ ਕਰਨੀ ਪੈ ਜਾਂਦੀ ਹੈ ਕਈ ਵਾਰ ਮਿਸ ਹੋ ਜਾਂਦਾ ਮੈਸੇਜ ਬਟ ਟਰਾਈ ਰਹਿੰਦੀ ਹੈ ਕਿ ਜਲਦੀ ਤੁਹਾਨੂੰ ਰਿਪਲਾਈ ਕਰੀਏ

0: ਇੰਸਟਾਗ੍ਰਾਮ ਪੇਜ ਪੰਜਾਬੀ ਦਾ ਨਾ PUNJABI LEHRAN ਇੰਸਟਾਗ੍ਰਾਮ, ਐਂਡ ਐਨੀ ਟਾਈਮ ਕੋਈ ਵੀ ਨੰਬਰ ਲੈਣੇ ਆ ਜਾਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ 647-504-1557 647-504-1557. ਨਵੀਂ ਕਿਚਨ ਰੈਡੀ ਕਰਾਓ, ਨਿਊ ਹਾਈਟਸ ਕਿਚਨ. ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਅ ਜੀ ਨੇ ਬਹੁਤ ਖਾਸ ਡਿਸਕਾਊਂਟ ਤੁਹਾਨੂੰ ਦੇਣਗੇ. ਸਾਡਾ ਨਾਮ ਲੈ ਦਿਓ, ਬਿਲਕੁਲ ਫ੍ਰੀ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਦੇਣਗੇ. ਸਾਡਾ ਨਾਮ ਲੈ ਦਿਓ. ਉਸ ਦੇ ਨਾਲ ਨਾਲ ਹਾਈ ਐਂਡ ਕੰਮ ਬਹੁਤ ਰੀਜ਼ਨੇਬਲ ਰੇਟ ਤੇ ਨਵਾਂ ਬਾਰ ਰੈਡੀ ਕਰਾਉਣਾ, ਨਵਾਂ ਕਿਚਨ ਰੈਡੀ ਕਰਾਉਣਾ, ਕੋਈ ਕਾਊਂਟਰ ਟੋਪ ਨੇ, ਵੈਨਿਟੀਜ਼ ਨੇ, ਗਿਵ ਹਿਮ ਅ ਕਾਲ 416-859-1920 G2986 ਹੈਲੋ. ਗੱਡੀਆਂ ਦੀ ਇੰਸ਼ੋਰੈਂਸ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ, ਰਾਜਵੰਤ ਦਾ
1: 647-4735
0: ਰਾਜਵੰਤ ਕੌਰ. ਹਾਂਜੀ
1: ਹਾਂਜੀ,
0: ਕੋਈ ਗੱਲ ਨੀ ਜੀ, ਨੋ ਪ੍ਰੋਬਲਮ. ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, 30% ਤੱਕ ਦਾ ਡਿਸਕਾਊਂਟ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ. ਰਾਜਵੰਤ ਕੌਰ 647-674-4735 647-674-4735 Rajwant. ਸੁਣੀਏ ਫਿਰ ਸਰਦੂਲ ਸਿਕੰਦਰ.

0: विवाह क्या बात है। 7143 हेलो।
1: बहुत चंगी तरह देखिया भी जेड़ा एदे उत्ते टिकटॉक ते लाया ता आनंद बंद ते यार सानू घर बैठिया नू इदां दा शो
0: दिखाता देखिया शो ते जाण दी लोड़ नहीं असीं दिखादा थानू है
1: चलो
0: वधिया देखो फन कर लेना चाहिए जिंदगी जिन्ना कर सकते हैं कि नहीं
1: ते उहने ओ काला शाह रंगा बाल सुनाया सी कि नहीं उत्थे
0: काला शाह रंगा बाल नहीं मैं लगता उहने सुनाया चलो वधिया देखो चाहिदा फन शन जिहा हो जांदा वधिया गाना नाले ला दिंदे बिलकुल यार करन औजला दा शो वधिया सी मुंडे ने बड़ी मेहनत कीती ते देखो एक दिन 20,000 बंदा गया देखण दूए दिन 20,000 बंदा गया टोटल यार तकरीबन 40,000 बंदा चलो हो थोड़ा बहुत घट भी हो बट ਕਹਿਣ ਦਾ ਮਤਲਬ ਇਹ ਹੈ ਸਕੋਸ਼ਾ ਬੈਂਕ ਅਰੀਨਾ ਬੈਕ ਟੂ ਬੈਕ ਸੋਲਡ ਆਊਟ ਕਰਨੀ ਬੜੀ ਵੱਡੀ ਗੱਲ ਹੈ ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3333 ਤੇ ਸਾਡਾ ਇੰਸਟਾਗ੍ਰਾਮ ਟਿਕਟੋਕ ਤੇ ਦੇਖੋਗੇ ਯੂ ਵਿਲ ਇੰਜੋਏ ਇਟ ਹੁਣੇ ਮੈਸੇਜ ਆਇਆ ਕਿ ਨਵੀ ਯਾਰ ਦਿਓ ਕੋਈ ਕੌਂਕਰੀਟਲੀ ਨੰਬਰ ਦਿੰਦੇ ਹਾਂ ਬਾਈ ਜੀ ਨੋ ਪ੍ਰੋਬਲਮ ਇੱਕ ਵੀਰ ਨੇ ਦੋ ਨੰਬਰ ਪੁੱਛੇ ਨੇ ਦੋਨੋਂ ਮੈਂ ਭੇਜਤੇ ਇੱਕ ਤਾਂ ਕਹਿੰਦੇ ਕੌਂਕਰੀਟ ਲਈ ਸੋ ਕੌਂਕਰੀਟ ਤੇ ਇੰਟਰਲੋਕਿੰਗ ਲਈ ਨੰਬਰ ਲਿਖੋ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ ਬਾਈ ਜੀ ਹੁਣੇ ਬਹੁਤ ਵਧੀਆ ਇਨਸਾਨ ਨੇ ਅੱਜ ਹੀ ਮੇਰੀ ਬਾਈ ਜੀ ਨਾਲ ਗੱਲ ਹੋ ਰਹੀ ਸੀ ਤੇ ਕਹਿੰਦੇ ਨਵੀ ਤੁਹਾਡੇ ਜਿੰਨੇ ਵੀ ਲਿਸਨਰਸ ਨੇ ਕਾਲ ਕੀਤੀ ਅਸੀਂ ਜੋਬਸ ਕੀਤੀਆਂ ਸਾਰੇ ਬੜੇ ਸੈਟਿਸਫਾਈਡ ਨੇ ਮੈਂ ਕਿਹਾ ਭਾਈ ਤੁਸੀਂ ਕੰਮ ਹੀ ਸੋਹਣਾ ਕਰਦੇ ਹੋ ਸੈਟਿਸਫਾਈ ਤਾਂ ਫਿਰ ਹੋਣਾ ਹੀ ਆ ਸੋ ਕੌਂਕਰੀਟ ਪਵਾਉਣੀ ਹੈ ਇੰਟਰਲੋਕਿੰਗ ਕਰਾਉਣੀ ਹੈ ਨੰਬਰ ਹੈ 647-523-72 ਡਰਾਈਵੇ ਬਣਵਾਉਣਾ ਬੈਕਹੇਡ ਪੱਕੀ ਕਰਾ ਲਓ ਬਾਈ ਜੀ ਨੂੰ ਕਾਲ ਕਰ ਲਓ ਫਟਾਫਟ 647-523-72 ਦੇ ਉੱਤੇ ਤੁਸੀਂ ਕਾਲ ਜ਼ਰੂਰ ਬਾਈ ਜੀ ਨੂੰ ਕਰੋ ਤੇ ਤੁਹਾਡੇ ਲਈ ਹਾਜ਼ਰ ਨੇ ਉਸ ਦੇ ਨਾਲ ਨਾਲ ਇਹਨਾਂ ਨੇ ਇੱਕ ਨੰਬਰ ਮੰਗਿਆ ਕਹਿੰਦੇ ਨਵੀ ਨਵਾਂ ਘਾਹ ਲਗਵਾਉਣਾ ਉਹਦਾ ਵੀ ਦਿਓ ਸੋ ਨਵਾਂ ਘਾਹ ਲਗਵਾਉਣਾ ਸੋਡਿੰਗ ਕਰਵਾਉਣੀ ਹੈ ਤਾਂ ਤੁਸੀਂ ਨੰਬਰ ਇੱਕ ਲਿਖੋ ਐਸ ਐਸ ਲੋਨ ਕੇਅਰ ਵਾਲਿਆਂ ਦਾ ਤੇ ਉਹ ਨੰਬਰ ਹੈ 4376551984 Once again, ਨਵਾਂ ਘਾਹ ਸੋਡਿੰਗ ਲਈ 437-655-1984 ਦੇ ਉੱਤੇ ਕਾਲ ਕਰ ਲਓ ਤੇ ਤੁਹਾਡੇ ਲਈ ਗੁਰਪ੍ਰੀਤ ਬਾਈ ਜੀ ਹੁਣੇ ਹਾਜ਼ਰ ਨੇ ਲੈਂਡਸਕੇਪਿੰਗ ਨਵਾਂ ਘਾਹ ਤੁਸੀਂ ਘਾਹ ਕਟਵਾਉਣ ਲਈ ਕਿਸੇ ਨੂੰ ਹਾਇਰ ਕਰਨਾ ਤਾਂ ਇਹਨਾਂ ਦਾ ਨੰਬਰ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਸਟੂਡੀਓ 'ਚ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਹਰਪ੍ਰੀਤ ਵੈਲਕਮ ਕਿਵੇਂ ਹੋ
2: ਜਿੰਨੀ ਅਰਲੀ ਏਜ ਦੇ ਵਿੱਚ ਆਪਾਂ ਕਵਰੇਜ ਕਰਵਾਵਾਂਗੇ ਜਿੰਨੀ ਹੈਲਥ ਵਧੀਆ ਹੈਗੀ ਆ ਏਜ ਘੱਟ ਆ ਅਸੀਂ ਵਧੀਆ ਅਮਾਊਂਟ ਦੀ ਕਵਰੇਜ ਘੱਟ ਪ੍ਰੀਮੀਅਮ ਚ ਲੈ ਸਕਦੇ ਹਾਂ ਪਰ ਬਹੁਤ ਸਾਰੇ ਲਿਸਨਰਸ ਸਾਡੇ ਹੋਣਗੇ ਜਿਹੜੇ ਕਈ ਵਾਰ ਤਾਂ ਹੁੰਦਾ ਕਿ ਅਸੀਂ ਵੈਸੇ ਹੀ ਮਿਡਲ ਏਜ ਗਰੁੱਪ ਦੇ ਵਿੱਚ ਇੱਥੇ ਆ ਕੇ ਕੈਨੇਡਾ ਦੇ ਵਿੱਚ ਆਉਂਦੇ ਹਾਂ ਦੂਜੀ ਚੀਜ਼ ਇਹ ਹੁੰਦੀ ਹੈ ਕਿ ਕਈ ਵਾਰ ਸਾਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਸਾਨੂੰ ਰੈਗੂਲਰ ਪਾਲਿਸੀਜ਼ ਨਹੀਂ ਮਿਲਦੀਆਂ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਪਾਲਿਸੀ ਲਈ ਟਰਾਈ ਕਰਦੇ ਹਾਂ ਸਾਡੀ ਫੈਮਿਲੀ ਹਿਸਟਰੀ ਕਰਕੇ ਸਾਡੀ ਆਪਣੀ ਮੈਡੀਕਲ ਹਿਸਟਰੀ ਕਰਕੇ ਸਾਨੂੰ ਕਵਰੇਜ ਜਾਂ ਤਾਂ ਰੇਟਿੰਗ ਹੋ ਕੇ ਮਿਲਦੀ ਆ ਜਾਂ ਡਿਕਲਾਈਨਡ ਹੋ ਜਾਂਦੀ ਆ ਸੋ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਨੋਨ ਮੈਡੀਕਲ ਪਲਾਨਸ ਹੈਗੇ ਆ ਸੋ ਜਿੱਥੇ ਆਪਣੇ ਕੋਲ ਲਾਈਫ ਇੰਸ਼ੋਰੈਂਸ ਦੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਕਵਰੇਜ ਕਰਵਾ ਸਕਦੇ ਆ ਉਹਦੇ ਨਾਲ ਹੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨੋਨ ਮੈਡੀਕਲ ਦੇ ਪ੍ਰੋਡਕਟ ਵੀ ਹੈਗੇ ਆ ਸੋ ਅਗਰ ਇਨ ਕੇਸ ਤੁਹਾਨੂੰ ਕੋਈ ਵੀ ਮੈਡੀਕਲ ਸਿਚੁਏਸ਼ਨ ਪਹਿਲਾਂ ਆ ਚੁੱਕੀ ਹੈਗੀ ਆ ਚਾਹੇ ਤੁਹਾਨੂੰ ਕੋਈ ਹਾਰਟ ਕੰਡੀਸ਼ਨ ਆ ਚੁੱਕੀ ਆ ਚਾਹੇ ਕੋਈ ਕੈਂਸਰ ਦੀ ਕੰਡੀਸ਼ਨ ਆ ਚੁੱਕੀ ਹੈਗੀ ਆ ਉਸ ਤੋਂ ਬਾਅਦ ਸਟਿਲ ਤੁਸੀਂ ਆਪਣੀ ਨਵੀਂ ਕਵਰੇਜ ਲੈਣ ਦੇ ਲਈ ਕੁਆਲੀਫਾਈ ਕਰ ਸਕਦੇ ਆ ਅਪ ਟੂ $75,000 ਤੱਕ ਦੀ ਕਵਰੇਜ ਦੇ ਪਲਾਨਸ ਅਵੇਲੇਬਲ ਹੈਗੇ ਆ ਐਂਡ ਉਹਦੇ ਵਿੱਚ ਜਿਹੜੀ ਹਾਰਟ ਕੰਡੀਸ਼ਨ ਤੁਹਾਨੂੰ ਪਹਿਲਾਂ ਆਈ ਸੀਗੀ ਉਹ ਵਾਲੀ ਕੰਡੀਸ਼ਨ ਵੀ ਦੁਬਾਰਾ ਤੋਂ ਕਵਰ ਹੈਗੀ ਆ ਸੋ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਆ ਕਿ ਇਹ ਵਾਲੇ ਪਲਾਨਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਸੀਂ ਕਿੱਦਾਂ ਲੈ ਸਕਦੇ ਆ $75,000 ਤੱਕ ਦੀ ਕਵਰੇਜ ਲਈ ਤੁਸੀਂ ਐਲੀਜੀਬਲ ਹੋ ਸਕਦੇ ਆ ਇਹਦੀ ਡਿਟੇਲ ਤੁਸੀਂ ਜ਼ਰੂਰ ਮੇਰੇ ਕੋਲੋਂ ਲੈ ਸਕਦੇ ਆ ਨੰਬਰ ਹੈਗਾ ਜੀ ਮੇਰਾ 416-8176500 ਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ ਦਾ ਨਾਨ ਮੈਡੀਕਲ ਦਾ ਪ੍ਰੋਡਕਟ ਲੈਣਾ ਹੈਗਾ ਆ ਕਈ ਕੰਪਨੀਜ਼ ਦੇ ਵਿੱਚ 5 ਲੱਖ ਕਈ ਕੰਪਨੀਜ਼ ਵਿੱਚ ਅਪ ਟੂ $1,000,000 ਤੱਕ ਦੇ ਪਲਾਨ ਲਈ ਆਪਾਂ ਕੁਆਲੀਫਾਈ ਕਰ ਸਕਦੇ ਆ ਅਗਰ ਆਪਣੇ ਪੇਰੈਂਟਸ ਦੇ ਲਈ ਅਸੀਂ ਫਾਈਨਲ ਐਕਸਪੈਂਸ ਦੀ ਕਵਰੇਜ ਦੇਖ ਰਹੇ ਹਾਂ ਜਿਹਦੇ ਵਿੱਚ 15,000, 20,000, 25,000 ਤੱਕ ਦੀ ਜੇ ਫਿਊਨਲ ਦੀ ਕਵਰੇਜ ਲੈਣੀ ਹੈਗੀ ਆ ਤਾਂ ਇੱਦਾਂ ਦੇ ਗਰੰਟਿਡ ਇਸ਼ੂ ਪ੍ਰੋਡਕਟ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਨੋ ਮੈਡੀਕਲ ਕੁਐਸਚਨ ਤੇ ਤੁਸੀਂ ਰਾਈਟ ਵੇਜ਼ ਕਵਰੇਜ ਦੇ ਲਈ ਅਪਰੂਵ ਹੋ ਸਕਦੇ ਆ ਸੋ ਇਹਨਾਂ ਦੇ ਪਾਲਿਸੀਜ਼ ਦੇ ਰਿਗਾਰਡਿੰਗ ਤੁਹਾਡੇ ਕੋਈ ਵੀ ਕੁਐਸਚਨਸ ਹੈਗੇ ਆ ਨੰਬਰ ਹੈਗਾ ਜੀ ਮੇਰਾ 416-8176500 ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟਾਪ ਚੋਇਸ ਇੰਸ਼ੋਰੈਂਸ ਆਫਿਸ ਤੇ ਨੰਬਰ ਮੇਰਾ ਅਗੇਨ 416-8176500
0: 416-8176-8176500 ਹਰਪ੍ਰੀਤ ਥੈਂਕ ਯੂ ਸੋ ਮਚ ਜ਼ਰੂਰ ਹਰਪ੍ਰੀਤ ਨੂੰ ਕਾਲ ਕਰੋ ਐਨੀ ਟਾਈਮ ਸੋ ਪ੍ਰੋਗਰਾਮ ਪੰਜਾਬੀ ਦਾ 905-600-7333 ਆਪਣਾ ਨੰਬਰ ਹੈ 905-673-3337 ਇਹਨਾਂ ਦਾ ਬਾਈ ਜੀ ਹੁਣ ਦਾ ਮੈਂ ਗਾਣਾ ਲਾਉਣਾ ਇਹਨਾਂ ਨੇ ਰਿਕੁਐਸਟ ਕੀਤਾ ਕਿ ਕਾਲਾ ਸ਼ਾਹ ਰੰਗਾ ਕਿਹਦਾ ਵਾਲ ਸੀ ਸੋ ਕੋਈ ਨਾ ਸੁਣਾ ਦਿੰਦੇ ਯਾਰ ਦੇਖੋ ਕੋਈ ਆਪਾਂ ਨਾ ਕਈ ਵਾਰ ਐਵੇਂ ਕਹਿਣ ਲੱਗ ਜਾਂਦੇ ਗਾਣਾ ਆਏ ਕਿਉਂ ਬਣਾਇਓ ਕਿਉਂ ਬਣਾਇਓ ਫੰਕਸ਼ਨ ਹੈ ਦੇਖੋ ਸ਼ੁਗਲ ਮੇਲਾ ਜਿਹਾ ਹੋ ਜਾਂਦਾ ਜ਼ਿੰਦਗੀ 'ਚ ਹੱਸਿਆ ਕਰੋ ਇੰਜੋਏ ਕਰਿਆ ਕਰੋ ਗਾਣਿਆਂ ਨੂੰ ਫਿਲਮਾਂ ਨੂੰ ਇੰਨਾ ਸੀਰੀਅਸ ਨਾ ਲਿਆ ਕਰੋ ਜਿਹੜਾ ਸੁਣਨਾ ਸੁਣ ਲਿਆ ਕਰੋ ਜਿਹੜੀ ਫਿਲਮ ਦੇਖਣੀ ਹੈ ਦੇਖ ਲਿਆ ਕਰੋ ਕੋਈ ਕਿਹੜਾ ਜ਼ਬਰਦਸਤੀ ਕਹਿੰਦਾ ਤੈਨੂੰ ਆਹੀ ਸੁਣਨਾ ਪੈਣਾ ਆਹੀ ਦੇਖਣਾ ਪੈਣਾ ਹੁਣ ਆਪਣੀ ਮਰਜ਼ੀ ਹੈ ਹੁਣ ਕੌਂਸਰਟ ਵੀ ਹੁੰਦੇ ਆ ਜਿਹਦਾ ਕੌਂਸਰਟ ਤੁਸੀਂ ਦੇਖਣਾ ਦੇਖੋ ਨਹੀਂ ਦੇਖਣਾ ਨਾ ਦੇਖੋ ਸਿੰਪਲ ਗੱਲ ਹੈ ਨਾ ਕੋਈ ਤੁਹਾਨੂੰ ਮਜਬੂਰ ਕਰ ਰਿਹਾ ਕਿ ਯਾਰ ਟਿਕਟਾਂ ਲਓ ਜਾਂ ਨਾ ਲਓ ਹੁਣ ਜੇ ਮੈਂ ਇੱਥੇ ਬੈਠਾ ਕਹਾਂ ਕਿ ਤੁਸੀਂ ਉਹਦਾ ਸ਼ੋਅ ਕਿਉਂ ਦੇਖਿਆ ਉਹਦਾ ਕੋਈ ਦੇਖਿਆ ਤੁਹਾਡੀ ਮਨੀ ਆ ਤੁਹਾਡਾ ਪੈਸਾ ਤੁਸੀਂ ਜੋ ਮਰਜ਼ੀ ਕਰੋ ਮੈਂ ਤੁਹਾਨੂੰ ਕਹਾਂ ਕਿ ਯਾਰ ਤੁਸੀਂ ਨਵੀ ਦਾ ਸ਼ੋਅ ਕਿਉਂ ਦੇਖਣ ਗਏ ਹੋ ਜਾਂ ਐਕਸ ਵਾਈ ਜ਼ੈਡ ਹੁਣ ਯੂ ਨੋ ਦੈਟਸ ਨਾਟ ਅਪ ਟੂ ਮੀ ਮੇਰੀ ਆਪਦੀ ਲਾਈਫ ਹੈ ਮੈਂ ਆਪਦੇ ਇਨਕਮ ਨਾਲ ਜੋ ਮਰਜ਼ੀ ਕਮਾਂ ਤੁਹਾਡੀ ਆਪਦੀ ਲਾਈਫ ਹੈ ਤੁਸੀਂ ਆਪਣੇ ਖਰਚੇ ਨੂੰ ਜਿਵੇਂ ਮਰਜ਼ੀ ਯਾਰ ਤੁਸੀਂ ਸਪੈਂਡ ਕਰੋ ਇਟਸ ਹਰੇਕ ਦੀ ਜ਼ਿੰਦਗੀ ਅਲੱਗ ਅਲੱਗ ਹੈ ਲੋਕਾਂ ਦੇ ਵੱਖਰੇ ਵੱਖਰੇ ਸ਼ੌਂਕ ਨੇ ਵੱਖਰੇ ਵੱਖਰੇ ਲੋਕ ਯੂ ਨੋ ਜ਼ਿੰਦਗੀ ਜਿਉਣ ਦੇ ਤਰੀਕੇ ਨੇ ਸੋ ਜਿਵੇਂ ਤੁਹਾਨੂੰ ਯਾਰ ਦਿਲ ਨੂੰ ਤੁਹਾਡੇ ਨੂੰ ਤਸੱਲੀ ਮਿਲਦੀ ਹੈ ਜਿਵੇਂ ਤੁਸੀਂ ਖੁਸ਼ ਹੁੰਦੇ ਹੋ ਉਵੇਂ ਕਰ ਲਿਆ ਕਰੋ ਅਤੇ ਇੱਕ ਦੂਜੇ ਨੂੰ ਆਪਾਂ ਕ੍ਰਿਟੀਸਾਈਜ਼ ਨਾ ਬੜਾ ਕਰਿਆ ਕਰੀਏ ਆਈ ਥਿੰਕ ਕ੍ਰਿਟੀਸਿਜ਼ਮ ਕਰ ਲੈਂਦੇ ਆਪਾਂ ਇੱਥੇ ਭੇਜੇ ਗਏ ਜਸਟ ਸਟੇ ਇਨ ਯੋਰ ਓਨ ਲੇਨ ਐਂਡ ਇੰਜੋਏ ਕਰਿਆ ਕਰੋ ਸੋ 905-673-3337 ਨੰਬਰ ਹੈ ਆਪਣਾ 905-673-3337 ਜੀ 2865 ਹਾਂਜੀ ਬਾਈ ਜੀ
3: ਜੁਆਇਨਮੈਂਟ ਕਰੋ ਜ਼ਿੰਦਗੀ ਦਾ ਕੋਈ ਪਤਾ ਨੀ ਜਦੋਂ ਆਪਾਂ ਫਿਊਨਰਲ ਹਾਲ ਚ ਜਾਂਦੇ ਹਾਂ ਉਦੋਂ ਏਡਾ ਵੱਡਾ ਬੰਦਾ ਹੁੰਦਾ ਅੱਧਾ ਕਿਲੋ ਰਹਿ ਜਾਂਦਾ ਹਨਾ ਜੀ
0: ਸਹੀ ਗੱਲ ਦੇਖੋ ਨਹੀਂ ਨਾਲੇ ਦੇਖੋ ਕਈ ਹੁਣ ਲੋਕ ਜਦੋਂ ਜ਼ਿੰਦਗੀ ਦੇ ਆਖਰੀ ਇੱਕ ਪੜਾਅ ਤੇ ਹੁੰਦੇ ਆ ਉਹ ਬੈਠੇ ਪਛਤਾਉਂਦੇ ਆ ਯਾਰ ਮੈਂ ਐਂ ਵੀ ਕਰ ਲੈਂਦਾ ਉਵੇਂ ਵੀ ਕਰ ਲੈਂਦਾ ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ ਹੋਣਾ ਚਾਹੀਦਾ ਜੋ ਸੋਚਿਆ ਜੋ ਕਰਨਾ ਉਹ ਕਰੋ ਕਿਉਂਕਿ ਕੁਛ ਨੀ ਪਤਾ ਕਦੋਂ ਪਟਾਕਾ ਪੈ ਜਾਣਾ
3: ਬਿਲਕੁਲ
0: ਸਹੀ ਗੱਲ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਤੁਹਾਡਾ ਗੱਲ ਬਾਈ ਜੀ ਬਿਲਕੁਲ ਠੀਕ ਹੈ ਨਾ ਕਿਸੇ ਤੋਂ ਜੈਲਸੀ ਕਰਨ ਦੀ ਲੋੜ ਹੈ ਨਾ ਕਿਸੇ ਨੂੰ ਆਏ ਕਹਿਣ ਦੀ ਲੋੜ ਤੂੰ ਆਏ ਕੀਤਾ ਤੂੰ ਉਵੇਂ ਕੀਤਾ ਜਸਟ ਇੰਜੋਏ ਐਚ ਕੇ ਮੂਵਰਸ ਨੂੰ ਯਾਦ ਰੱਖੋ ਨਵੀਂ ਮੂਵਿੰਗ ਕੰਪਨੀ ਲੱਭ ਰਹੇ ਹੋ ਇੱਕ ਯਾਨੀ ਕਿ ਨਵਾਂ ਘਰ ਲੈ ਲਿਆ ਤੇ ਮੂਵ ਹੋ ਰਹੇ ਹੋ ਤਾਂ ਐਚ ਕੇ ਮੂਵਰਸ 416-524-6704 ਦੇ ਉੱਤੇ ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ ਐਚ ਕੇ ਮੂਵਰਸ ਬਹੁਤ ਭਰੋਸੇ ਵਾਲੇ ਬੰਦੇ ਨੇ ਐਂਡ ਨਾਲ ਦੀ ਨਾਲ ਐਚ ਕੇ ਮੂਵਰਸ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ ਤੇ ਸਟੋਰੇਜ ਵੀ ਤੁਸੀਂ ਕਰਨੀ ਹੈ ਤਾਂ ਨੰਬਰ ਵਨਸ ਅਗੇਨ 416-524-6704 ਆਰ ਓਫ

0: ਨਵੀਂ ਫਰਾਈਡੇ ਜੂਨੀਅਰ ਛੱਡੋ ਫਰਾਈਡੇ ਹੀ ਬਣਾਇਆ ਪਿਆ ਸੋ ਲਾਉਣੇ ਪੈਗ ਤੇ ਠੋਕਣੇ ਲਲਕਾਰੇ ਹੈ ਸੋ ਪੈਗ ਪੁੱਗ ਦੇ ਨਾਲ ਫਿਰ ਲਲਕਾਰੇ ਵੀ ਵੱਜੀ ਜਾਂਦੇ ਆ ਬਟ ਲਲਕਾਰੇ ਬਾਲੇ ਨਾ ਮਾਰਿਆ ਕਰੋ ਫਿਰ ਜਦੋਂ ਖਾਧੀ ਪੀਤੀ ਚ ਆਪਾਂ ਮਾਰ ਲੈਂਦੇ ਹਾਂ ਲਲਕਾਰੇ ਅਗਲੇ ਦਿਨ ਫਿਰ ਬੰਦੇ ਨੂੰ ਪਛਤਾਵਾ ਰਹਿੰਦਾ ਯਾਰ ਕਿ ਕੱਲ੍ਹ ਤਾਂ ਲਲਕਾਰੇ ਹੀ ਮਾਰੇ ਆ ਹੋਰ ਕੁਛ ਕੀਤਾ ਨਹੀਂ ਸੋ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਤੇ ਡੀਲਰ ਲਈਏ ਕੁਝ ਇੱਕ ਵਧੀਆ ਜਿਹਾ ਮਨਜੀਤ ਵੈਲਕਮ
1: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਜੇ ਤੁਸੀਂ ਬੇਸਮੈਂਟ ਲਈ ਵਾਸ਼ਰ ਤੇ ਡਰਾਇਰ ਦੇਖ ਰਹੇ ਹੋ ਸਿਰਫ $9.99 ਚ ਇਸ ਲੌਂਗ ਵੀਕਐਂਡ ਸੇਲ ਦੇ ਵਿੱਚ ਵਾਸ਼ਰ ਤੇ ਡਰਾਇਰ ਦਾ ਪੇਅਰ ਤੁਸੀਂ ਲਾ ਸਕਦੇ ਹਾਂ ਜੇ ਆਪਣੇ ਪਰਸਨਲ ਯੂਜ਼ ਲਈ ਤੁਸੀਂ ਫਰੰਟ ਲੋਡ ਦਾ ਪੇਅਰ ਦੇਖ ਰਹੇ ਹੋ ਤਾਂ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਅਲਟਰਾ ਲਾਰਜ ਕਪੈਸਿਟੀ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕ ਟਾਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ ਬੇਸਮੈਂਟ ਲਈ ਸਟੇਨਲੈਸ ਸਟੀਲ ਦਾ ਟਾਪ ਮਾਊਂਟ ਫ੍ਰਿਜ ਤੇ ਸਟੇਨਲੈਸ ਸਟੀਲ ਦਾ ਸਮੂਥ ਟਾਪ ਸਟੋਵ ਸਿਰਫ $14.99 $1499 ਚ ਸਟੇਨਲੈਸ ਸਟੀਲ ਦਾ ਫ੍ਰਿਜ ਤੇ ਸਟੋਵ ਤੁਸੀਂ ਆਪਣੀ ਬੇਸਮੈਂਟ ਲਈ ਲਗਾ ਸਕਦੇ ਹਾਂ 6 ਮੰਥ ਚ ਪੇਮੈਂਟ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦ ਟਾਈਮ
0: ਥੈਂਕ ਯੂ ਜੀ ਬਹੁਤ ਸ਼ੁਕਰੀਆ ਮਨਜੀਤ 905-450-0054 ਮਨਜੀਤ ਦੇ ਨਾਲ ਗੱਲਬਾਤ ਕਰੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9053337 ਤੇ ਗੱਲਾਂ ਬਾਤਾਂ ਥੋੜੀਆਂ ਤੇ ਸਾਡੀਆਂ ਹੋ ਰਹੀਆਂ ਨੇ ਵੈਡਿੰਗ ਸੀਜ਼ਨ ਹੋ ਰਿਹਾ ਸ਼ੁਰੂ ਥੋੜੀ ਜਿਹੀ ਵੈਡਿੰਗਸ ਦੀ ਆਪਾਂ ਗੱਲਬਾਤ ਥੋੜਾ ਕਰਨੀ ਹੈ ਜਸਟ ਜੁੜੇ ਰਹੋ ਤੇ ਜਲਦੀ ਹੀ ਗੱਲਬਾਤ ਆਪਾਂ ਆਪਣੀ ਸ਼ੁਰੂ ਕਰਦੇ ਹਾਂ ਇੱਕ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹੁੰਦੇ ਹਾਂ ਬਹੁਤ ਹੀ ਖਾਸ ਸਾਡੇ ਫੈਸ਼ਨ ਆਈਕਿਊ ਦੇ ਬਾਈਆਂ ਦੀ ਫੈਸ਼ਨ ਆਈਕਿਊ ਗੁਰਪ੍ਰੀਤ ਬਾਈ ਅਤੇ ਇਹਨਾਂ ਦੀ ਟੀਮ ਯਾਰ ਬਹੁਤ ਮਿਹਨਤ ਨਾਲ ਕੰਮ ਕਰਦੇ ਆਲਰੇਡੀ ਇਹਨਾਂ ਨੇ ਪੂਰੇ ਕੈਨੇਡਾ ਵਾਈਡ ਲੋਕੇਸ਼ਨਸ ਖੋਲ ਲਈਆਂ ਨੇ ਸੋ ਵਿਆਹਾਂ ਦਾ ਸੀਜ਼ਨ ਆ ਰਿਹਾ ਕੋਟ ਪੈਂਟ ਲੈਣੇ ਆ ਕੁੜਤੇ ਪਜਾਮੇ ਲੈਣੇ ਆ ਤਾਂ ਫੈਸ਼ਨ ਆਈਕਿਊ 905-453-2225 ਇੱਕ ਕੋਟ ਪੈਂਟ ਲਓ ਤੇ ਦੂਜਾ 25% ਆਫ ਇੱਕ ਕੁੜਤਾ ਪਜਾਮਾ ਲਓ ਤੇ ਦੂਜਾ 25% ਆਫ 905-453-2225 ਫੈਸ਼ਨ ਆਈਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਫੈਸ਼ਨ ਫੈਸ਼ਨ ਫੈਸ਼ਨ ਆਈਕਿਊ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ ਤੇ ਵਧੀਆ ਤੁਹਾਨੂੰ ਟੌਪ ਦੀਆਂ ਡੀਲਾਂ ਮਿਲ ਰਹੀਆਂ ਨੇ ਵਾਂਸ ਅਗੇਨ ਨੰਬਰ ਹੈ 905-453-2225 ਫੈਸ਼ਨ ਆਈਕਿਊ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਦੇਖੋ ਹਰ ਸਾਲ ਹੀ ਇੱਕ ਚੀਜ਼ ਹੁੰਦੀ ਹੈ ਹਰ ਸਾਲ ਜਦੋਂ ਵਿਆਹਾਂ ਦਾ ਸੀਜ਼ਨ ਜਿਹਾ ਸ਼ੁਰੂ ਹੋਣ ਲੱਗ ਜਾਂਦਾ ਨਾ ਤਾਂ ਕੋਈ ਨਾ ਕੋਈ ਟੌਪਿਕ ਇੱਕ ਵਾਰ ਫਿਰ ਤੋਂ ਸਾਹਮਣੇ ਆਉਂਦਾ ਉਹਦੇ ਤੇ ਚਾਨਣ ਪਾਵਾਂਗੇ ਉਸ ਤੋਂ ਪਹਿਲਾਂ ਸਾਡੇ ਨਾਲ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਵੀ ਜੁੜੀ ਹੈ ਕੁਝ ਡੀਲਾਂ ਲੈ ਲਈਏ ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਅਭੀ ਕਿਵੇਂ ਹੋ ਕੀ ਹਾਲ
2: ਵਧੀਆ ਨਵੀਂ ਜੀ ਤੁਸੀਂ ਦੱਸੋ ਠੀਕ ਹੋ
0: ਬਹੁਤ ਵਧੀਆ ਬੱਲੇ ਬੱਲੇ ਸੋ ਕੈਲੇਡਨ ਮਿਤਸੂਬਿਸ਼ੀ ਤੇ ਕੀ ਸਪੈਸ਼ਲ ਚੱਲ ਰਿਹਾ ਫਿਰ
2: ਕੈਲਡਨ ਮਿਤਸੂਬਿਸ਼ੀ ਤੇ ਇਸ ਟਾਈਮ ਤੇ ਬਹੁਤ ਸਾਰੀ ਸਪੈਸ਼ਲ ਡੀਲਸ ਆਪਾਂ ਲੈ ਕੇ ਆਏ ਹਾਂ ਸਾਰੇ ਲਿਸਨਰਸ ਲਈ ਸਪੈਸ਼ਲੀ ਜੇ ਇਸ ਮਹੀਨੇ ਤੁਸੀਂ 25 ਤਰੀਕ ਤੋਂ ਪਹਿਲਾਂ ਪਹਿਲਾਂ ਕੋਈ ਵੀ ਗੱਡੀ ਸਾਡੇ ਕੋਲੋਂ ਲੈਂਦੇ ਹੋ ਮਿਤਸੂਬਿਸ਼ੀ ਦੀ ਨਵੀਂ ਅਪ ਟੂ 15 ਓਇਲ ਚੇਂਜਸ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਦੇਵਾਂਗੇ ਗੱਡੀ ਦੇ ਨਾਲ 2026 ਦਾ RVR ਜੇ ਤੁਸੀਂ ਬਾਏ ਕਰਨਾ ਪ੍ਰਾਈਸ ਸ਼ੁਰੂ ਹੋ ਜਾਂਦਾ 24,998 ਤੋਂ ਪਲੱਸ ਫੀਸ ਐਂਡ ਟੈਕਸਿਸ ਇੰਟਰਸਟ ਰੇਟ ਜਿਹੜਾ ਸ਼ੁਰੂ ਹੋ ਜਾਣਾ 0% ਤੋਂ ਜੇ ਕਿਸੇ ਵੀ ਲਿਸਨਰ ਨੇ ਆਊਟਲੈਂਡਰ ਪਲੱਗ ਇਨ ਹਾਈਬ੍ਰਿਡ ਲੈਣਾ 2.49 ਇੰਟਰਸਟ ਰੇਟ ਮਿਲੂਗਾ 3 ਸਾਲ ਤੋਂ ਲੈ ਕੇ 7 ਸਾਲ ਦੇ ਲੋਨ ਤੇ ਜਾਂ ਫਿਰ $70 to $50 ਦਾ ਰਿਬੇਟ ਤੁਸੀਂ ਅਵੇਲ ਕਰ ਸਕਦੇ ਹੋ ਕੈਲਡਨ ਮਿਤਸੂਬਿਸ਼ੀ ਤੇ। ਮੈਂ ਦੱਸ ਦਿੰਦਾ ਸਾਰੇ ਨੂੰ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਗੱਡੀ ਤੇ ਸਟੈਂਡਰਡ ਵਾਰੰਟੀ ਦਿੰਦੇ ਹਾਂ। ਸਾਰੀ ਗੱਡੀਆਂ ਮੇਡ ਇਨ ਜਪਾਨ ਹੁੰਦੀਆਂ ਸਾਡੀਆਂ। ਜੇ ਤੁਸੀਂ ਸਕੋਸ਼ੀਆ ਬੈਂਕ ਦੇ ਕਲਾਇੰਟ ਹੋ ਤਾਂ ਆਪਾਂ 1% ਇੰਟਰਸਟ ਰੇਟ ਰਿਡਕਸ਼ਨ ਦੇਵਾਂਗੇ, ਯਾਨੀ ਕਿ ਜੇ 2% ਇੰਟਰਸਟ ਰੇਟ ਚੱਲਦਾ ਪਿਆ ਗੱਡੀ ਤੇ ਤਾਂ ਤੁਹਾਨੂੰ ਮਿਲਣਾ ਸਿਰਫ 1%।
0: ਵੈਰੀ ਗੁੱਡ ਜੀ ਅਭਿਸ਼ੇਕ।
2: ਹੈਲੋ,
0: ਹਾਂਜੀ ਹਾਂਜੀ,
2: ਸੋਰੀ,
0: ਨੰਬਰ ਹੈ ਕੈਲਡਨ ਮਿਤਸੂਬਿਸ਼ੀ ਦਾ 6476782754, 6476782754। ਤੇ ਹਾਂਜੀ ਅਭਿਸ਼ੇਕ
2: ਜੀ, ਸੋ ਮੈਂ ਰਿਪੀਟ ਕਰ ਦਿੰਦਾ ਜੀ, ਜੇ ਤੁਸੀਂ 25 ਤਰੀਕ ਤੋਂ ਪਹਿਲਾਂ ਕੋਈ ਵੀ ਵਹੀਕਲ ਸਾਡੇ ਕੋਲੋਂ ਲੈਂਦੇ ਹੋ, ਅਪ ਟੂ 15 ਆਇਲ ਚੇਂਜਿਸ ਆਪਾਂ ਬਿਲਕੁਲ ਫ੍ਰੀ ਲਵਾਂਗੇ। ਕੋਈ ਵੀ ਮੇਕ ਐਂਡ ਮਾਡਲ ਤੁਸੀਂ ਲੈਣਾ ਸਾਡੇ ਕੋਲੋਂ, 3511 ਹਾਈਵੇ 9 ਇਨ ਕੈਲੇਡਨ ਸਾਡੀ ਡੀਲਰਸ਼ਿਪ ਦਾ ਐਡਰੈਸ ਹੈ ਜੀ। ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਆ। ਮੇਡ ਇਨ ਜਪਾਨ ਸਾਰੇ ਵਹੀਕਲ ਆ। 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਸਟੈਂਡਰਡ ਦਿੰਦੇ ਹਾਂ। 1 ਤੋਂ 1 ਆਫਰ ਸਾਡੇ ਕੋਲ ਲੱਗੀਆਂ ਹੋਈਆਂ। ਜੇ ਕਿਸੇ ਕੋਲ ਕੋਈ ਵੀ ਤਰ੍ਹਾਂ ਦੀ ਪੁਰਾਣੀ ਗੱਡੀ ਹੈਗੀ ਆ, ਚਾਹੇ ਜਿਹੜੇ ਮਰਜ਼ੀ ਸਾਲ ਦੀ ਹੋਵੇ, ਜਿੰਨੀ ਮਰਜ਼ੀ ਚੱਲੀ ਹੋਵੇ ਗੱਡੀ, ਤੁਸੀਂ ਸਾਡੇ ਕੋਲ ਇੱਕ ਵਾਰੀ ਲੈ ਕੇ ਆਓ, ਤੁਹਾਨੂੰ ਮਾਰਕੀਟ ਤੋਂ ਵਧੀਆ ਪ੍ਰਾਈਸ ਦੇਵਾਂਗੇ। ਆਪਣੀ ਪੁਰਾਣੀ ਗੱਡੀ ਲੈ ਆਓ ਸਾਡੇ ਕੋਲ, ਨਵੀਂ ਗੱਡੀ ਦੇ ਕੇ ਤੋਰਾਂਗੇ ਜੀ।
0: ਵੈਰੀ ਗੁੱਡ, ਨੰਬਰ ਹੈ 6476782754, 6476782754।
2: ਥੈਂਕ ਯੂ ਅਭਿਸ਼ੇਕ।
0: ਥੈਂਕ ਯੂ ਨਵੀ, ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਪੰਜਾਬੀ ਦਾ, ਓਕੇ, ਆਪਣੀ ਕਮਿਊਨਿਟੀ ਚ ਨਾ ਹਜੇ ਵੀ ਥੋੜੇ ਆ, ਇੱਕ ਹੁੰਦਾ ਕਿ ਪਰਸਨ ਟੂ ਪਰਸਨ ਇਨ ਪਰਸਨ ਜਿਹੜੀ ਇੱਕ ਕਨੈਕਸ਼ਨ ਹੈ ਹੋਣੀ ਜ਼ਰੂਰੀ ਹੈ। ਚਲੋ ਯਾਰਾਂ ਦੋਸਤਾਂ 'ਚ ਤਾਂ ਬਹੁਤ ਚੱਲ ਜਾਂਦਾ ਵੀ ਤੁਸੀਂ ਜਿਵੇਂ ਮਰਜ਼ੀ ਕਿਸੇ ਨੂੰ ਵਿਆਹ 'ਤੇ ਸੱਦ ਲਓ, ਬਟ ਫੈਮਿਲੀਜ਼ 'ਤੇ ਜਦੋਂ ਗੱਲ ਆਉਂਦੀ ਹੈ ਉਦੋਂ ਪਰਿਵਾਰ ਦੇ ਮੈਂਬਰ ਕੁਝ ਕੁ ਨਿਰਾਸ਼ ਬਹੁਤ ਜਲਦੀ ਹੋ ਜਾਂਦੇ ਆ। ਮੈਨੂੰ ਲੱਗਦਾ ਪਿਛਲੇ ਸਾਲ ਵੀ ਕਿਸੇ ਨਾਲ ਹੋਇਆ ਸੀ, ਉਸ ਤੋਂ ਪਿਛਲੇ ਵੀ ਹੋਇਆ ਸੀ। ਐਤਕੀ ਫਿਰ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਇੱਕ ਆਪਦੇ ਦੋਸਤ ਨਾਲ, ਉਹ ਕਹਿੰਦਾ ਨਵੀਂ ਸਾਡਾ ਬਹੁਤ ਨੇੜ ਦਾ ਇੱਕ ਰਿਸ਼ਤਾ, ਤੇ ਕਹਿੰਦਾ ਕਿ ਸਾਡੇ ਪਰਿਵਾਰ 'ਚ ਇੱਕ ਵਿਆਹ, ਤੇ ਉਹ ਕਹਿੰਦਾ ਸਾਨੂੰ ਸੱਦਾ ਆਇਆ ਤੇ ਉਹਨਾਂ ਨੇ ਨਾ ਵਟਸਐਪ ਤੇ ਚਲੋ ਕਾਰਡ ਕੂਡ ਸਾਰਾ ਭੇਜ ਦਿੱਤਾ, ਤੇ ਕਹਿੰਦਾ ਮੈਨੂੰ ਤਾਂ ਕੋਈ ਮਾਇੰਡ ਨਹੀਂ, ਮੈਂ ਆਪਦੇ ਪੇਰੈਂਟਸ ਨੂੰ ਕਿਹਾ ਕਿ ਮੋਮ ਡੈਡ ਸੱਦਾ ਆਇਆ, ਤੁਹਾਨੂੰ ਵੀ ਆਇਆ ਹੋਊਗਾ। ਉਹ ਕਹਿੰਦੇ ਹਾਂ ਆਇਆ ਤਾਂ ਹੈ, ਬਟ ਉਹ ਕਹਿੰਦੇ ਵੀ ਸਹੀ ਤਰੀਕੇ ਨਾਲ ਨਹੀਂ ਆਇਆ। ਉਹ ਮੁੰਡਾ ਕਹਿੰਦਾ ਆਪਦੇ ਮੋਮ ਡੈਡ ਨੂੰ ਕੀ ਮਤਲਬ? ਉਹ ਕਹਿੰਦੇ ਕਿ ਯਾਰ ਉਹਨਾਂ ਨੇ ਤਾਂ ਚੱਕ ਕੇ ਫੋਨ 'ਤੇ ਹੀ ਭੇਜਤਾ। ਉਹ ਕਹਿੰਦਾ ਫਿਰ ਕੀ ਹੋ ਗਿਆ ਫੋਨ 'ਤੇ ਭੇਜਣ, ਚਾਹੇ ਤੁਹਾਨੂੰ ਆ ਕੇ ਫੜਾਉਣ, ਸੱਦਾ ਹੀ ਹੈ, ਸੱਦਾ ਇਨਵੀਟੇਸ਼ਨ ਦਾ ਇਨਵੀਟੇਸ਼ਨ ਹੈ, ਜਿਵੇਂ ਮਰਜ਼ੀ ਹੋਵੇ। ਉਹ ਕਹਿੰਦੇ ਨਹੀਂ ਯਾਰ, ਅਸੀਂ ਨਹੀਂ ਜਾਣਾ, ਠੀਕ ਸਮਝਦੇ ਵੀ ਜੇ ਅਗਲਿਆਂ ਨੂੰ ਇੰਨਾ ਵੀ ਨਹੀਂ ਹੈ ਕਿ ਅਸੀਂ ਘਰੇ ਜਾ ਕੇ ਮਿਲ ਕੇ ਉਹਨਾਂ ਨੂੰ ਕਾਰਡ ਵੀ ਦੇਈਏ, ਮਠਿਆਈ ਵੀ ਦੇਈਏ, ਵੀ ਇੰਨਾ ਕੁ ਵੀ ਨਹੀਂ ਜੇ ਕਰ ਸਕਦੇ ਰਿਸ਼ਤੇਦਾਰ ਹੋਣ ਦੇ ਨਾਂ 'ਤੇ, ਫਿਰ ਅਸੀਂ ਕਿਉਂ ਟਾਈਮ ਕੱਢੀਏ। ਉਹ ਕਹਿੰਦਾ ਯਾਰ ਮੋਮ ਡੈਡ ਉਹ ਇੰਨੇ ਬਿਜ਼ੀ ਨੇ, ਉਹਨਾਂ ਨੇ ਹੁਣ ਖਬਰਾਂ ਕਿੰਨੀ ਪਲੈਨਿੰਗ ਕਰਨੀ, ਹੁਣ ਹਰੇਕ ਦੇ ਘਰੇ ਜਾਣਗੇ, ਹਰੇਕ ਕੋਲ 15-20 ਮਿੰਟ ਬੈਠਣਗੇ, ਬੰਦੇ ਨੂੰ ਟਾਈਮ ਵੀ ਬਹੁਤ ਲੱਗ ਜਾਂਦਾ। ਉਹਨਾਂ ਦਾ ਜਵਾਬ ਸੀਗਾ ਵੀ ਅਸੀਂ ਵੀ ਯਾਰ ਗਏ ਸੀਗੇ, ਅਸੀਂ ਕਿਹੜਾ ਤੁਹਾਡੇ ਵਿਆਹਾਂ ਨੂੰ ਨਹੀਂ ਗਏ ਅਗਲਿਆਂ ਦੇ ਘਰੇ। ਬਟ ਹੁਣ ਦੇਖੋ, ਆਈ ਡੋਂਟ ਨੋ, ਥੋੜ੍ਹਾ ਜਿਹਾ ਆਪਾਂ ਐਕਸਪੈਕਟੇਸ਼ਨਸ ਘਟਾਈਏ ਮੈਨੂੰ ਲੱਗਦਾ, ਬਾਕੀ ਤੁਸੀਂ ਦੱਸ ਸਕਦੇ ਹੋ। ਹੁਣ ਜੋ ਮੁੰਡਾ ਉਹਨੇ ਤਾਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੋਮ ਡੈਡ ਏਡੀ ਕੋਈ ਗੱਲ ਨਹੀਂ, ਤੁਸੀਂ ਆਪਣੀ ਈਗੋ ਛੱਡੋ, ਉਹਨਾਂ ਨੇ ਸੱਦਿਆ, ਖੁਸ਼ ਹੋ ਕੇ ਚਾਵਾਂ ਨਾਲ ਜਾਓ, ਅਗਲੇ ਨੂੰ ਰਿਪਲਾਈ ਕਰ ਦਿਓ ਕਿ ਉਹ ਬਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਥੈਂਕ ਯੂ ਤੁਸੀਂ ਸਾਨੂੰ ਸੱਦਿਆ, ਯੂ ਨੋ, ਅਗਲੇ ਦੀ ਖੁਸ਼ੀ ਸ਼ਾਮਿਲ ਹੋ। ਉਹਦੇ ਪੇਰੈਂਟਸ ਨਾਰਾਜ਼ ਨੇ, ਉਹ ਕਹਿ ਰਹੇ ਕਿ ਨਹੀਂ ਬਈ, ਸਾਡਾ ਤਾਂ ਜਾਣ ਨੂੰ ਹੀ ਮਨ ਨਹੀਂ ਕਰ ਰਿਹਾ। ਸੋ ਨੰਬਰ ਹੈ ਆਪਣਾ 9056733337, 9056733337, ਆਪਣਾ ਫੋਨ ਨੰਬਰ ਹੈ, 9056733337, 9056733337 ਆਪਣਾ ਨੰਬਰ ਹੈ। ਤੁਹਾਡਾ ਕੀ ਖਿਆਲ ਹੈ, ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ, 9056733337, 9056733337। ਤੇ ਜੇ ਤੁਹਾਨੂੰ ਸੱਦਾ ਆਵੇ ਡਿਜੀਟਲੀ, ਯਾਨੀ ਕਿ ਵਟਸਐਪ ਤੇ ਟੈਕਸਟ ਮੈਸੇਜ ਦੇ ਰੂਪ 'ਚ, ਤੇ ਕਾਰਡ ਲੱਡੂਆਂ ਦਾ ਡੱਬਾ ਘਰੇ ਨਾ ਆਵੇ, ਤੁਸੀਂ ਕਿਵੇਂ ਫੀਲ ਕਰੋਗੇ? 9056733337, 9056733337, 9056733337, 9056733337, 3337 ਆਪਣਾ ਨੰਬਰ ਹੈ। ਓਕੇ ਗੱਲਬਾਤ ਕਰਦੇ ਹਾਂ ਤੇ ਯਾਦ ਰੱਖੋ ਪ੍ਰਦੀਪ ਭਾਜੀ ਨੂੰ ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਜੀ ਨੂੰ ਯਾਦ ਰੱਖੋ। ਪੁਰਾਣੇ ਕੋਈ ਵੀ ਅਪਲਾਇੰਸਿਸ ਨੇ, ਟੀਵੀ ਵੀ ਹੋਵੇ ਉਹ ਵੀ ਰਿਪੇਅਰ ਕਰ ਦੇਣਗੇ। 647-322-3003 647-322-3003 ਮਿਸਟਰ ਪ੍ਰਦੀਪ ਜੀ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਤੇ ਕੋ ਭਾਜੀ ਆਓ ਤੇ ਸਾਡੇ ਅਪਲਾਇੰਸਿਸ ਨੂੰ ਐਨ ਕਰ ਦਿਓ ਕੈਮ। ਤੇ ਪ੍ਰਦੀਪ ਜੀ ਨੇ ਕਹਿਣਾ ਚੱਕਰੀ ਕੋਈ ਨਹੀਂ ਵੀ ਆਉਣੇ ਆ ਤੇ ਫਟਾਫਟ ਠੀਕ ਕਰ ਦਿਆਂਗੇ। ਐਂਡ ਸਟੂਡੀਓ ਦਾ ਨੰਬਰ ਹੈ 905-673-3337 905-673-3337। ਹੁਣ ਮੁੰਡਾ ਸਹੀ ਹੈ ਜਾਂ ਮਾਪੇ ਸਹੀ ਹੈ ਕੀ ਕਹੋਗੇ ਤੁਸੀਂ? ਮਾਂ ਬਾਪ ਤਾਂ ਕਹਿ ਰਹੇ ਅਸੀਂ ਜਾਣਾ ਨਹੀਂ, ਅਗਲੇ ਘਰੇ ਨਹੀਂ ਪਹੁੰਚੇ ਸਾਨੂੰ ਸੱਦਣ। ਮੁੰਡਾ ਕਹਿੰਦਾ ਕਿ ਮੋਮ ਡੈਡ ਆਏ ਨਾ ਕਰੇ, ਉਹ ਗਲਤ ਗੱਲ ਹੈ ਤੁਹਾਡੀ, ਸਿਆਣੇ ਬਣੋ, ਮਚੋਰ ਬਣੋ, ਅੱਜ ਕੱਲ੍ਹ ਜ਼ਮਾਨਾ ਨਹੀਂ ਰਿਹਾ ਵੀ ਹਰੇਕ ਤੁਹਾਡੇ ਘਰੇ ਆ ਕੇ ਤੁਹਾਨੂੰ ਸੱਦੂਗਾ। ਕੀ ਖਿਆਲ ਹੈ ਤੁਹਾਡਾ? 905-673-3337 905-673-3337 ਆਪਣਾ ਫੋਨ ਨੰਬਰ ਹੈ। 905-600
3: ਪੰਜਾਬੀ ਲਹਿਰਾਂ,
4: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 4337-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: दुनिया दिया ताजा तरीन जानकारियां ना लबरेज महकमे सौगात मंदा साझा विरसा
1: सोमवार तक शुक्रवार 5:30 AM ते 4:30 तो 5 बजे तक
2: बिजनेस डे प्रचार ते प्रसार लई संपर्क करो
0: साझा विरसा दे टेलीफोन 647-8-93-5-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: शादी दी मूवी बनवाउन ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
3: Ladies and gentlemen, you are not ready for this.
4: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
5: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
4: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
5: ਕਾਲ 647-606-8110
4: ਔਰ ਵਿਜ਼ਿਟ sharmamortgages.com
6: ਨਾਲੇ ਚੋਪੜੀਆਂ ਨਾਲੇ ਦੋ
7: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
8: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
7: ਇੱਕ ਵਾਰ ਆਓਗੇ ਫਿਰ ਬਾਰ ਬਾਰ ਆਓਗੇ
8: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
4: ਕਾਲ ਗਗਨ ਔਰ ਗੁਰਿੰਦਰ ਐਟ 905-286-9257
9: ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
10: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
9: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
11: 647-706-6640
12: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
13: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
14: ਪੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਪਸਨ
15: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
13: ਕਾਲ ਕਰੋ ਜੇਐਨ ਗੈਰੀ ਨੂੰ
15: 905-459-5533
13: 905-459-5533 ਤੇ
15: PNJ ਸਪ੍ਰਿੰਗ ਵੀਲ ਅਲਾਈਨਮੈਂਟ
16: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
0: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
16: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
0: 647-835-5294 647-835-5294
17: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
0: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
17: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172

0: ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੋਰਬ੍ਰਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੋਰਬ੍ਰਮ ਰੋਡ, ਯੂਨਿਟ ਨੰਬਰ 1, 905-799-8877, sofastudio.ca। ਥੈਂਕ ਯੂ ਜੀ।
1: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट, ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
2: ਪਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
3: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
4: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111, 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
5: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
6: ਫਸਟ, ਸੈਕਿੰਡ, ਥਰਡ ਮੋਰਗੇਜ, ਹੋਮ ਇਕਵਿਟੀ, ਬਿਜ਼ਨਸ ਲੋਨ, ਡੈਟ ਕੰਸੋਲੀਡੇਸ਼ਨ, ਰੀਫਾਈਨਾਂਸ, ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731, 647-988-7031।
5: ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
6: ਦਵਿੰਦਰ ਪਵਾਰ।
5: ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ। ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨ ਐਂਡ ਆਪਰੇਟਡ।
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947, 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕੁਝ ਚਿਹਰੇ ਹੀ ਤਾਂ ਖਾਸ ਹੁੰਦੇ ਜੋ ਇੰਜ ਭੁਲਾਇਆ ਭੁੱਲਦੇ ਨਾ, ਕੁਝ ਚਿਹਰੇ ਹੀ ਤਾਂ ਖਾਸ ਹੁੰਦੇ ਜੋ ਇੰਜ ਭੁਲਾਇਆ ਭੁੱਲਦੇ ਨਾ, ਕੁਝ ਕਿਸੇ ਦਿਲ ਵਿੱਚ ਦਫਨ ਹੁੰਦੇ ਕਿਸੇ ਕੋਲ ਬਿਠਾਇਆ ਖੁੱਲਦੇ ਨਾ, ਕਈ ਕੌਡੀਆਂ ਲੈ ਖਰੀਦਣ ਚੱਲੇ, ਕਈ ਕੌਡੀਆਂ ਲੈ ਖਰੀਦਣ ਚੱਲੇ, ਇਹ ਤਾਂ ਸਾਹਾਂ ਦੇ ਵੀ ਮੁੱਲ ਦੇ ਨਾ, ਜਿਹੜੇ ਬਿਖਰ ਕੇ ਖੁਦ ਹੀ ਸੰਭਲੇ ਹੋਣ ਫਿਰ ਕਿਸੇ ਆਉਂਦੇ ਜਾਂਦੇ ਤੇ ਡੁੱਲ। ਹਰ ਪਲ ਹਰ ਘੜੀ, ਹਰ ਪਲ ਹਰ ਘੜੀ, ਹਰ ਦਿਨ ਤੁਹਾਨੂੰ ਜੀਣ ਲਈ ਮਿਲਿਆ ਹੈ, ਪਰ ਤੁਸੀਂ ਹਰ ਪਲ ਹਰ ਘੜੀ ਹਰ ਦਿਨ ਮੌਤ ਤੋਂ ਬਚਣ ਦੀਆਂ ਕੋਸ਼ਿਸ਼ਾਂ ਵਿੱਚ ਹੀ ਗਵਾ ਦਿੰਦੇ ਹੋ ਬਜਾਏ ਜੀਣ ਦੇ। ਓਸ਼ੋ ਜ਼ਹਿਰੀਲੇ ਨਾਗ ਵਾਰ ਵਾਰ ਪਰਖੇ ਨਹੀਂ ਜਾਂਦੇ, ਜ਼ਹਿਰੀਲੇ ਨਾਗ ਵਾਰ ਵਾਰ ਪਰਖੇ ਨਹੀਂ ਜਾਂਦੇ, ਉੱਚੇ ਕੱਦਾਂ ਨਾਲ ਕਿਰਦਾਰ ਪਰਖੇ ਨਹੀਂ ਜਾਂਦੇ, 1.25 ਲੱਖ ਦੇ ਨਾਲ ਇੱਕ ਲੜਾਉਣ ਵਾਲੇ ਫੌਜੀ ਜੰਗ ਦੇ ਮੈਦਾਨ 'ਚ ਸਰਦਾਰ ਪਰਖੇ ਨਹੀਂ ਜਾਂਦੇ, ਇੱਜ਼ਤ ਖਾਤਰ ਜਾਨ ਦੀ ਬਾਜ਼ੀ ਲਾਉਣ ਵਾਲੇ ਵੀ ਪੈਰ ਪੈਰ 'ਤੇ ਦੋਸਤ ਯਾਰ ਪਰਖੇ ਨਹੀਂ ਜਾਂਦੇ, ਇੱਕ ਵਾਰੀ ਤਾਂ ਖਾ ਸਕਦਾ ਹੈ ਧੋਖਾ ਹਰ ਕੋਈ, ਦੁਬਾਰਾ ਫਿਰ ਕਦੇ ਮਕਾਰ ਪਰਖੇ ਨਹੀਂ ਜਾਂਦੇ, ਖੋਰਾ ਜਿਨ੍ਹਾਂ ਲਾਇਆ ਸੀ ਸਿੱਖੀ ਦੇ ਸਿਧਾਂਤਾਂ ਨੂੰ ਸਰੋਪੇ ਪਾ ਕੇ ਕੌਮ ਦੇ ਗਦਾਰ ਪਰਖੇ ਨਹੀਂ ਜਾਂਦੇ, ਇਸ਼ਕ ਮੁਹੱਬਤ ਖਿੱਚ ਹੈ ਦੇਹ ਦਾ ਵਪਾਰ ਨਹੀਂ, ਇਸ਼ਕ ਮੁਹੱਬਤ ਖਿੱਚ ਹੈ ਦੇਹ ਦਾ ਵਪਾਰ ਨਹੀਂ, ਸੱਚੇ ਪਿਆਰ ਦੇ ਦਿਲਦਾਰ ਪਰਖੇ ਨਹੀਂ ਜਾਂਦੇ। ਕਹਿੰਦਾ ਮਨ ਵਿੱਚ ਖਰਾਬੀ ਜੇ ਹੋਵੇ ਨਾ ਮਦਹੋਸ਼ ਮੀਆਂ, ਮਾਂ ਬਾਪ ਦੇ ਦਿੱਤੇ ਸੰਸਕਾਰ ਪਰਖੇ ਨਹੀਂ ਜਾਂਦੇ, ਮਾਂ ਬਾਪ ਦੇ ਦਿੱਤੇ ਸੰਸਕਾਰ ਪਰਖੇ ਨਹੀਂ ਜਾਂਦੇ। ਸਤਰਾਣਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਜੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, ਸ਼ੁੱਕਰਵਾਰ ਤੋਂ ਪਹਿਲਾਂ ਵਾਲਾ ਦਿਨ, 14 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਬਰੈਂਪਟਨ 'ਚ 5 ਮਿਸਿਸਾਗਾ 'ਚ ਮਾਲਟਨ 'ਚ 5 ਟੈਂਪਰੇਚਰ ਆ, ਫੀਲ ਲਾਈਕ 2 ਕਰਦੇ ਹਾਂ, ਦੁਪਹਿਰ ਨੂੰ 9 ਆ, ਸ਼ਾਮ ਨੂੰ 11, ਰਾਤ ਨੂੰ 10 ਟੈਂਪਰੇਚਰ। 5:54 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਅਤੇ 8:36 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ ਰਸਤੇ 'ਚ, ਰੱਬ ਨਾ ਕਰੇ ਕਿਤੇ ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਕੋਈ ਐਕਸੀਡੈਂਟ ਹੋਇਆ ਹੋਇਆ, ਅਤੇ ਤੁਸੀਂ ਡੀਟੂਰ ਦੱਸਣਾ ਚਾਹੁੰਦੇ ਹੋ, ਲੱਗਿਆ ਹੋਇਆ ਕਿਤੇ ਡੀਟੂਰ, ਬਾਕੀ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੇ ਹੋ ਵੀ ਰਸਤਾ ਬਦਲ ਲਓ, ਇੱਧਰ ਉੱਧਰ ਨੂੰ ਚੱਲ ਜਾਓ, ਤਾਂ ਫਿਰ 905-673-3337 905-673-3337 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਤੁਸੀਂ ਮੈਨੂੰ ਮੈਸੇਜ ਵੀ ਪਾ ਸਕਦੇ ਹੋ, ਵਟਸਐਪ ਵੀ ਕਰ ਸਕਦੇ ਹੋ, ਜੇ ਕੋਈ ਇੱਦਾਂ ਦਾ ਲੱਗਦਾ ਤੁਹਾਨੂੰ ਤੁਸੀਂ ਟ੍ਰੈਫਿਕ ਦੇ ਵਿੱਚੋਂ ਖੜ੍ਹੇ ਹੋ ਕਿਤੇ, ਜਾਂ ਤੁਸੀਂ ਰੇਡੀਓ ਔਨ ਏਅਰ ਔਨ ਨਹੀਂ ਆਉਣਾ ਚਾਹੁੰਦੇ, ਤੁਸੀਂ ਮੈਸੇਜ ਪਾ ਦਿਓ ਵਟਸਐਪ ਕਰ ਦਿਓ, ਤਾਂ ਵੀ ਤੁਸੀਂ 647-835-5494 'ਤੇ ਮੇਰੇ ਨਾਲ ਗੱਲਬਾਤ ਸਮਝ ਲਓ, ਤੁਹਾਡੀ ਹੋਈ ਜਾਣੀ ਆ। ਬਾਹਰ ਆਵਾਜ਼ ਠੀਕ ਆ ਪ੍ਰੋਗਰਾਮ ਦੀ? ਠੀਕ ਆ, ਘੂੰਕਾਂ ਜੇ ਤਾਂ ਨਹੀਂ ਕਰਦਾ ਹੋਰੇ ਤਰ੍ਹਾਂ, ਕਈ ਵਾਰ ਇਹ ਵੀ ਮੈਸੇਜ ਜਵਾ ਕੇ ਦੱਸ ਦਿਓ, ਕਾਲ ਚਾਹੇ ਨਾ ਕਰਿਓ, ਕੋਈ ਗੱਲ ਨਹੀਂ, ਮੈਨੂੰ ਪਤਾ ਲੱਗ ਜਾਵੇ ਤੁਸੀਂ ਇਹ ਕੁਛ ਕਹਿਣਾ ਚਾਹੁੰਦੇ ਹੋ। ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਉਹਦੇ 'ਤੇ ਪ੍ਰੋਗਰਾਮ ਜਿੰਨੇ 24 ਘੰਟੇ 7 ਦਿਨ 530 'ਤੇ ਚੱਲਦੇ ਨੇ, ਸਾਰੇ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਅਤੇ 647-835-5494 'ਤੇ ਫਿਰ ਇਹ ਮੇਰਾ ਫੋਨ 24 ਘੰਟੇ 7 ਦਿਨ ਕੰਮ ਕਰਦਾ, ਅਤੇ ਫਿਰ ਭਾਈ ਇਹਦੇ 'ਤੇ ਤੁਸੀਂ ਹੈਲੋ ਸ਼ੈਲੋ ਲਿਖ ਸਕਦੇ ਹੋ, ਅਤੇ ਮੈਨੂੰ ਇੱਦਾਂ ਥੋੜ੍ਹੀ ਹੁੰਦਾ, ਲੈ ਇਹ ਕਿਲਕਰੀ ਵਾਲੇ ਕਿੱਥੋਂ ਜਾਗਦੇ ਆ ਇਸ ਵੇਲੇ, ਕਿਲਕਰੀ ਵਾਲਿਆਂ ਨੂੰ ਕੀ ਹੋ ਗਿਆ, ਕਿਲਕਰੀ ਤੇ ਨਹੀਂ, ਰੇਡੀਓ ਟਾਈਮ ਅੰਪ ਲਿਖ ਦਿੰਦੇ ਉਹਨਾਂ ਨੂੰ, ਹੈ ਭਾਈ ਇੱਦਾਂ, ਹੈ ਨਾ, ਇੱਦਾਂ ਬਣ ਸਕਦੀ ਹੈ ਗੱਲ, ਆਹੋ ਬਣ ਜਾਣੀ ਆ। ਚਲੋ ਕਹਿੰਦੇ ਹੋਰ ਤੁਸੀਂ ਸੁਣਾਓ ਭਾਈ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ। 20-40 ਲੈ 416-477-2040 ਲਿਖਤਾ, ਠੀਕ ਆ ਜੀ, ਸੁਣ ਲਿਓ। ਅੱਛਾ ਜੀ, ਹੁਣ ਗੱਲ ਇਹ ਆ, ਲੈ ਕੈਲਗਰੀ ਵਾਲਿਆਂ ਦੀ ਗੱਲ ਚੇਤੇ ਆ ਗਈ, ਜੇ ਕੈਲਗਰੀ ਗੱਲ ਚੱਲੀ ਹੈ ਤਾਂ ਅਲਬਰਟਾ ਵਾਲਿਆਂ ਦਾ ਕੇਸ ਖਾਰਜ ਹੋ ਗਿਆ ਭਾਈ, ਹੈਂ, ਉਹ ਕਹਿੰਦੇ ਅਸੀਂ ਨਹੀਂ ਤੁਹਾਨੂੰ ਵੱਖਰਾ ਬਣਾਉਣ ਦੇਣਾ ਕਨੇਡਾ ਤੋਂ, ਵੀ ਮੰਗਦੇ ਸੀ ਨਾ ਵੀ ਸਾਨੂੰ ਵੱਖਰੇ ਕਰ ਦਿਓ,
ਉਧਰਲੇ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੀ ਅਰਜ਼ੀ ਰੱਦ। ਜੱਜ ਨੇ ਫੈਸਲਾ ਸੁਣਾਤਾ। ਅਲਬਰਟਾ ਦੀ ਇੱਕ ਅਦਾਲਤ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਵਾਲੀ ਨਾਗਰਿਕ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਇਸ ਫੈਸਲੇ ਦਾ ਕਾਰਨ ਇਹ ਹੈ ਕਿ ਮੂਲ ਨਿਵਾਸੀ ਫਸਟ ਨੈਸ਼ਨ ਗਰੁੱਪਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਐਡਮਿੰਟਨ ਅਦਾਲਤ ਵਿੱਚ ਜਸਟਿਸ ਸੈਨਾ ਲਿਓਨਾਰਡ ਨੇ 37 ਪੰਨਿਆਂ ਵਾਲਾ ਫੈਸਲਾ ਸੁਣਾਇਆ। ਇਸ ਫੈਸਲੇ ਵਿੱਚ ਅਲਬਰਟਾ ਸਰਕਾਰ ਅਤੇ ਅਥਾਬਾਸਕਾ ਚਿਪੇਬਾਈਨ ਫਸਟ ਨੇਸ਼ਨ ਬਲੱਡ ਟ੍ਰਾਈਬ ਪੀਕਾਨੀ ਨੇਸ਼ਨ ਅਤੇ ਸਿਕਸਿਕਾ ਨੇਸ਼ਨ ਨਾਲ ਗੱਲਬਾਤ ਨਾ ਕਰਨ ਦੇ ਦੋਸ਼ ਲਗਾਇਆ ਗਿਆ। ਸੱਤੇ ਫਰੀ ਅਲਬਰਟਾ ਗਰੁੱਪ ਨੇ ਇਸ ਅਰਜ਼ੀ ਲਈ 300,000 ਤੋਂ ਵੱਧ ਦਸਤਖਤ ਕਿੱਤਰ ਕੀਤੇ ਸਨ ਜੋ ਕਿ ਸੂਬਾ ਵਿਆਪੀ ਰੈਫਰੈਂਡਮ ਲਈ ਲੋੜੀਂਦੀ ਗਿਣਤੀ ਸੀ, ਪਰ ਜੱਜ ਨੇ ਇਸ ਤੋਂ ਪਹਿਲਾਂ ਇਸ ਗੱਲ 'ਤੇ ਰੋਕ ਲਗਾ ਦਿੱਤੀ ਸੀ। ਉਹ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਸਲਾਹ ਮਸ਼ਵਰਾ ਕਿਉਂ ਨਹੀਂ ਕੀਤਾ ਭਾਈ, ਇਸ ਕਰਕੇ ਤੁਹਾਨੂੰ ਅਸੀਂ ਕੈਨੇਡਾ ਤੋਂ ਵੱਖਰੇ ਨਹੀਂ ਹੋਣ ਦੇਣਾ। ਦਾਣਾ ਮੰਡੀ ਸੁਪਰ ਮਾਰਕੀਟ, ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। ਅੱਜ ਤੋਂ ਸੇਲਾਂ ਸਟਾਰਟ ਨੇ ਉੱਥੇ ਨਵੀਆਂ, ਜੇ ਤੁਸੀਂ, ਕਿਉਂਕਿ ਮੇਰੇ ਕੋਲ ਅਜੇ ਤੱਕ ਰੇਟ ਨਹੀਂ ਉਹਨਾਂ ਦੇ ਨਵੇਂ ਆਏ ਕੋਈ ਵੀ, ਅਤੇ ਤੁਸੀਂ ਕੋਈ ਆਟੇ ਲੈਣੇ ਆ, ਦੁੱਧ ਲੈਣੇ ਆ, ਬਟਰ ਲੈਣੇ ਆ, ਚੀਨੀ ਲੈਣੀ ਆ, ਹੈ ਨਾ, ਚਾਹ ਪੱਤੀਆਂ ਲੈਣੀਆਂ, ਅਤੇ ਫਿਰ ਤੁਸੀਂ ਗੁੜ ਲੈਣਾ, ਸ਼ੱਕਰ ਲੈਣੀ ਆ, ਅਤੇ ਫਿਰ ਦਾਲਾਂ ਲੈਣੀਆਂ, ਗੰਢੇ ਲੈਣੇ ਆ, ਹੋਰ ਦੱਸੋ ਕੀ ਚਾਹੀਦਾ, ਆਲੂ ਲੈਣੇ ਆ, ਹੈ ਨਾ, ਕੈਚਪਾਂ ਲੈਣੀਆਂ, ਅਚਾਰ ਲੈਣੇ ਆ, ਪਿੱਕਲ, ਉਹ ਮੈਂ ਵੀਡੀਓ ਵੀ ਪਾਈ ਫਿਰਦਾ ਉਹਨਾਂ ਪਿੱਕਲ ਦੀ, ਉਹਨੂੰ ਚੇਤਾ ਆ ਗਿਆ। ਅਤੇ ਉੱਥੇ ਫਿਰ ਤੁਸੀਂ ਬੈਠ ਕੇ ਖਾਣਾ ਖਾਣਾ ਚਾਹੁੰਦੇ ਹੋ, ਅੰਦਰੇ ਰੈਸਟੋਰੈਂਟ ਆ, ਹੈ, ਥਾਲੀਆਂ ਲੈਣੀਆਂ, ਛਨੇ ਭਟੂਰੇ ਲੈਣੇ ਆ, ਵੈੱਜ ਬਿਰਿਆਨੀ ਲੈਣੀ ਆ, ਬਟਰ ਚਿਕਨ ਵਿਦ ਨਾਨ ਲੈਣਾ, ਜਾਂ ਤੁਸੀਂ ਆਪਣਾ ਕੀ ਕਹਿੰਦੇ ਹੁੰਦੇ ਚਿਕਨ ਲੈਣਾ ਉੱਥੋਂ, ਗੋਟ ਲੈਣਾ, ਫਿਸ਼ ਲੈਣੀ ਆ, ਹੋਰ ਕਈ ਪ੍ਰਕਾਰ ਦੇ ਮੀਟ ਲੈਣਾ ਚਾਹੁੰਦੇ ਹੋ ਤਾਂ ਦਾਣਾ ਮੰਡੀ ਸੁਪਰ ਮਾਰਕੀਟ 905-286-9957 1729 ਕੁਈਨ ਸਟਰੀਟ ਈਸਟ ਬਰੈਂਪਟਨ 905-286-9957 ਗੌਰ ਨਹੀਂ ਕਿਹੜੀ ਹੈ, ਹਾਂ ਕਿੱਥੇ ਆ, ਬ੍ਰੈਮਲੀ ਐਂਡ ਕੁਈਨ 'ਤੇ, ਇੰਟਰਸੈਕਸ਼ਨ ਦੇ ਬਿਲਕੁਲ ਨੇੜੇ, ਨੇੜੇ ਕੀ ਐਨ ਕੁੰਜਈ ਵੱਲ, 905-286-9957 ਅਤੇ 1729 ਕੁਈਨ ਸਟਰੀਟ ਈਸਟ ਬਰੈਂਪਟਨ ਦਾਣਾ ਮੰਡੀ ਸੁਪਰ ਮਾਰਕੀਟ। ਉੱਥੋਂ ਤੁਸੀਂ ਕੀ ਕਹਿੰਦੇ ਹੁੰਦੇ ਆ, ਪਨੀਰੀਆਂ ਫੁੱਲਾਂ ਦੀਆਂ ਜਾਂ ਦੂਜੀਆਂ ਵੀ ਲੈ ਸਕਦੇ ਹੋ, ਜਾਇਓ ਨਾਲੇ ਗਰੋਸਰੀ ਕਰ ਲਿਓ ਅਤੇ ਨਾਲੇ ਫਿਰ ਭਾਈ ਪਨੀਰੀਆਂ ਪਨੂਰੀਆਂ ਚੱਕ ਲਿਓ ਉੱਥੋਂ, ਅਤੇ ਫਿਰ ਤੁਸੀਂ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ। ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਹੋ ਟਰੱਕਾਂ ਦੀ, ਕੰਟੇਨਰਾਂ ਦਾ ਜੋਬ ਭਾਲਦੇ ਹੋ, ਅਤੇ 1497 ਬੁਲੇਵਰਡ ਯੂਨਿਟ ਨੰਬਰ 4 ਈਟੋਪਿਕੋ ਦੇ ਵਿੱਚ ਨੇ, ਗੁਰਬਖਸ਼ ਭਾਅ ਜੀ ਹੋਣਾ, ਜਸਵੀਰ ਹੋਣਾ ਨਾਲ ਸੰਪਰਕ ਕਰ ਲਿਓ 416-477-2939 'ਤੇ, ਜਾਂ ਫਿਰ ਜਗਤਾਰ ਸਿੰਘ ਚੱਠਾ ਸਾਹਿਬ ਨਾਲ 416-455-9311 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਐਲਵੀਅਨ ਐਂਡ ਸਟੀਲ ਦਾ ਏਰੀਆ ਬਣਦਾ, 416-455-9311, 416-717-2939 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਨਵੇਰ ਕੰਪਨੀ ਤੋਂ ਸੰਧੂ ਸਾਹਿਬ ਕਹਿੰਦੇ ਨੇ, ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ ਤਾਂ 647-06-4640 ਜਾਂ ਫਿਰ 647-204-0404 'ਤੇ ਸੰਪਰਕ ਕਰ ਲਿਓ। ਡਾਕਟਰ ਰਜਿੰਦਰ ਗੁਰਾਇਆ ਸਾਹਿਬ, ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਪੇਨ ਆ ਤੁਹਾਡੇ, 416-884-5486 ਵਿਲੀਅਮ ਐਂਡ ਚੰਗੂਜੀ ਦੇ ਏਰੀਏ ਦੇ ਵਿੱਚ ਹੈ, ਅਤੇ ਤੁਸੀਂ ਫਿਰ 7 ਦਿਨ ਹਫ਼ਤੇ ਦੇ ਸਵੇਰੇ 9-10 ਵਜੇ

ਯਾਰ ਸੈਂਟ ਲੂਈਸ ਵਿੱਚ ਤੀਜੀਆਂ ਓਲੰਪਿਕ ਖੇਡਾਂ ਹੋਈਆਂ ਜਿਸ ਵਿੱਚ 13 ਦੇਸ਼ਾਂ ਨੇ ਭਾਗ ਲਿਆ, ਪਰ 1896 ਵਿੱਚ ਕੁਝ ਦੇਸ਼ਾਂ ਦੀਆਂ ਖੇਡਾਂ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਸੀ। 1908 ਵਿੱਚ ਅੱਜ ਦੇ ਦਿਨ ਅਮਰੀਕਾ ਦੀ ਰਾਈਟ ਬ੍ਰਦਰਜ਼ ਨੇ ਆਪਣੇ ਤੋਂ ਇਲਾਵਾ ਹੋਰ ਵਿਅਕਤੀ ਨੂੰ ਹਵਾਈ ਜਹਾਜ਼ ਦਾ ਸਫ਼ਰ ਕਰਵਾਇਆ। 1982 'ਚ ਆਲ ਇੰਡੀਆ ਰੇਡੀਓ ਅੱਗੇ ਕੱਟਤਾ ਸੀ, ਪਤਾ ਨਹੀਂ ਕੀ ਆ, ਪੂਰੀ ਖਬਰ ਨਹੀਂ ਪਤਾ ਕੀ ਆ। ਚਲੋ ਗੁੱਡ ਮਾਰਨਿੰਗ ਵੀਰ ਜੀ, ਕਹਿੰਦੇ ਥੈਂਕ ਯੂ ਦਲਵੀਰ ਭਾਈ, ਥੈਂਕ ਯੂ ਸੋ ਮੱਚ। 33 73 33 73 ਤਾਂ ਗਗਨ ਭਾਅ ਜੀ ਦਾ ਮੈਸੇਜ ਹੈ, ਕਹਿੰਦੇ ਗੁੱਡ ਮਾਰਨਿੰਗ ਭਾਅ ਜੀ, ਵੀਰ ਜੀ ਗੁੱਡ ਵੋਇਸ ਹੈਵ ਏ ਗੁੱਡ ਡੇ, ਕਹਿੰਦੇ ਭਾਅ ਜੀ ਥੈਂਕ ਯੂ ਸੋ ਮੱਚ, ਥੈਂਕ ਯੂ। ਅਤੇ ਪਿੰਚੂ ਭਾਅ ਜੀ ਕਹਿੰਦੇ ਓਕੇ ਗੁੱਡ ਨਾਈਟ ਜੀ, ਗੁੱਡ ਨਾਈਟ ਤੁਹਾਨੂੰ ਵੀ। 71 72 ਤੋਂ ਰਾਜ ਭਾਅ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ। 85 20 ਤੋਂ 85 20 ਤੋਂ ਰੇਸ਼ਮ ਸਿੰਘ ਜੀ, ਰੇਸ਼ਮ ਭਾਅ ਜੀ ਥੈਂਕ ਯੂ ਸੋ ਮੱਚ, ਤੁਹਾਡਾ ਮੈਂ ਦੇਖਿਆ ਮੈਸੇਜ ਕੱਲ੍ਹ ਆਇਆ ਹੋਇਆ, ਕੱਲ੍ਹ ਅਤੇ ਪਰਸੋਂ ਅਤੇ ਫਿਰ ਉਹ ਤੋਂ ਪਹਿਲਾਂ 2022 ਦੇ ਵਿੱਚ ਤੁਸੀਂ ਮੈਸੇਜ ਪਾਇਆ ਸੀ ਮੈਨੂੰ, ਤਕਰੀਬਨ 2 ਸਾਲ ਬਾਅਦ ਤੁਹਾਡੀ ਗੱਲ ਹੋਈ ਹੈ ਮੇਰੇ ਨਾਲ ਮੈਸੇਜਾਂ ਦੇ ਜ਼ਰੀਏ, ਥੈਂਕ ਯੂ। 10 37 ਤੋਂ ਕੰਗ ਸਾਹਿਬ ਦਾ ਵੀ ਮੈਸੇਜ ਆ ਗੁੱਡ ਮਾਰਨਿੰਗ ਦਾ, ਥੈਂਕ ਯੂ ਸਰ। ਅਤੇ ਸਾਡੇ ਰੈਂਡੀ ਬਾਈ ਜੀ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ ਜੀ, ਮਾਫੀ ਜੀ ਮਿਸ ਯੋਰ ਕਾਲ, ਕੱਲ੍ਹ ਮੈਨੂੰ ਕਾਲ ਕੀਤੀ ਸੀਗੀ, ਕੰਮ ਸੀ ਮੈਨੂੰ, ਅਤੇ ਫਿਰ ਮੈਂ ਇਹਨਾਂ ਨੇ ਮੇਰੀ ਕਾਲ ਨਹੀਂ ਚੱਕੀ, ਅਤੇ ਹੁਣ ਉਹ ਸੁਣਦੇ ਆ ਪ੍ਰੋਗਰਾਮ। ਰੈਂਡੀ ਬਾਈ ਜੀ ਥੈਂਕ ਯੂ ਸੋ ਮੱਚ, ਬਹੁਤ ਬਹੁਤ ਧੰਨਵਾਦ। ਅਤੇ ਇੱਧਰੋਂ ਆ ਜਾਓ ਜੀ, ਲਖਵਿੰਦਰ ਮਲਤਾਨੀ ਸਾਹਿਬ ਸੁਣਦੇ ਆ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ, ਥੈਂਕ ਯੂ ਭਾਅ ਜੀ। 4467 ਤੋਂ ਹਰਮਨ ਭਾਅ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਪ੍ਰੋਗਰਾਮ ਵੈਰੀ ਗੁੱਡ, ਆਵਾਜ਼ ਪਰਫੈਕਟ, ਥੈਂਕ ਯੂ। ਤੁਹਾਡੇ ਭੇਜੇ ਹੋਏ ਮੈਸੇਜ ਹਰ ਵਕਤ ਬੜੀ ਦੇ ਆ, ਸਵੇਰੇ ਰੋਜ਼, ਕਿਉਂਕਿ ਮੇਰਾ ਅੱਧਾ ਕੰਮ ਮੁੱਕ ਜਾਂਦਾ ਜੀ ਚੈਨਲ। ਹਰਮਿੰਦਰ ਲੱਕੀ ਭਾਅ ਜੀ ਵੀ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ, ਥੈਂਕ ਯੂ ਸਰ। ਚਲੋ ਆਪਾਂ ਜੋੜਦੇ ਹਾਂ ਹੁਣ ਪਰਮਿੰਦਰ ਨੂੰ, ਕਰਦੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ, ਅਤੇ ਤੁਹਾਡਾ ਕੋਈ ਵਿਚਾਰ ਆ, ਕੋਈ ਸੰਦੇਸ਼ਾਂ ਅਤੇ ਮੈਸੇਜਾਂ ਦਾ ਵੀ ਵੈਰੀਏ ਪਾਉਣਾ, ਬਹੁਤ ਵਧੀਆ ਗੱਲ ਆ। ਅਤੇ ਜੇ ਤੁਸੀਂ ਕਾਲ ਕਰਨੀ ਆ, ਅਤੇ ਫਿਰ ਤੁਸੀਂ ਜ਼ਰੂਰੀ ਕੋਈ ਹੈਗੀ ਐਮਰਜੈਂਸੀ, ਤਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰਿਓ, ਫਿਰ ਨਾ ਸੰਕੋਚ ਕਰਿਓ। ਅਤੇ ਫਿਰ ਮੈਂ ਜਦ ਤੱਕ ਤੁਹਾਨੂੰ ਕਿਲੋਮੀਟਰ ਮਿਲਾਵਾਂ, ਥੋੜ੍ਹੇ ਜਿਹੇ ਕਿਲੋਮੀਟਰ ਕੀ ਕਹਿੰਦੇ ਨੇ ਅੱਜ ਦੇ, ਕਿੱਥੇ ਕੁ ਤੱਕ ਆਪਾਂ ਕਿਲੋਮੀਟਰ ਭਜਾ ਸਕਦੇ ਹਾਂ ਗੱਡੀਆਂ ਗੁੱਡੀਆਂ, ਸਮਝੇ ਕਿ ਨਹੀਂ ਸਮਝੇ, ਨਹੀਂ ਸਮਝੇ ਮੈਨੂੰ ਲੱਗਦਾ। ਚਲੋ ਤੁਹਾਨੂੰ ਕਿਲੋਮੀਟਰ ਸੁਣਾਉਣਾ ਮੈਂ, ਸੁਣਿਓ ਕੀ ਕਹਿੰਦਾ।

0: ਤੀਸ਼ ਪੰਜਾ ਅਤਰਵਾ ਜੀ ਸਤਿ ਸ਼੍ਰੀ ਅਕਾਲ ਜੀ ਨੀ ਆ ਨੰਗਾ
1: ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਹਰਜੀਤ ਵੀਰ ਕਿਵੇਂ ਆ
0: ਕਿਰਪਾ ਕਿਰਪਾ ਤੁਸੀਂ ਸੁਣਾਓ ਕਿਦਾਂ
1: ਮੈਂ ਕਿਹਾ ਭਾ ਜੀ ਬੜੇ ਭਰਾ ਦੀ ਆਵਾਜ਼ ਸੁਣ ਲਈ ਮੈਂ ਕਿਹਾ ਕਿਤੇ ਕਿਤੇ
0: ਕੀ ਬਾਤ ਆ ਧੰਨ ਭਾਗ ਸਾਨੂੰ ਤੁਹਾਡੀ ਆਵਾਜ਼
1: ਦਿਲ ਚ ਵਸਦਾ ਦਿਲ ਤੇ ਵਸਦਾ ਵਧਵਾ ਗੱਭਰੂ ਹੁਣ ਕੀ ਕਰੀਏ ਤੇਰਾ ਰਾਜ ਆ ਚੱਲਦਾ ਅੱਜ ਕੱਲ ਕਹਿੰਦੇ ਬ੍ਰਾਂਟਨ ਦੇ ਵਿੱਚ ਹਰਜੀਤਾ ਹਰਜੀਤਾ ਹੋਈ ਪਈ ਆ
0: ਉਹ ਤੁਹਾਡੀ ਅਸ਼ਾ
1: ਪਤਾ ਨੀ ਕਿਹੜੀ ਗੱਲੋਂ ਕਰਾਤੀ ਮੈਂ ਤਾਂ ਅੱਜ ਅਚੇਚਾ ਸੁਣਿਆ ਮੈਂ ਕਿਹਾ ਵੀ ਭਰਾ ਨੂੰ ਸੁਣਦੇ ਆ ਵੀ ਕਿਹੜੀ ਗੱਲੋਂ ਇਹਦਾ ਹਰਜੀਤਾ ਹਰਜੀਤਾ ਹੋਈ ਪਈ ਸਾਰੇ ਪਾਸੇ
0: ਹਾਂ ਆ ਚੈਟ ਜੀਪੀਟੀ ਨਾਲ ਗੱਲਾਂ ਕਰਦਾ ਹਟਿਆ ਮੈਂ ਤਾਂ ਹੁਣ ਪਹਿਲਾਂ ਉਹਨਾਂ ਨੇ ਭਾਵਾਂ ਕਰਾਤੀ ਹੋਵੇ
1: ਕਿਤੇ ਕਿਤੇ ਮੇਅਰ ਦੀ ਇਲੈਕਸ਼ਨ ਨੀ ਲੜ ਰਿਹਾ ਮੇਰਾ ਭਰਾ
0: ਨਹੀਂ ਉਹ ਤਾਂ ਉੱਪਰ ਕਿਹੜੀ ਹੁੰਦੀ ਉਹ ਲੜ ਲੈਂਦੇ
1: ਉਹ ਡੱਗ ਫੋਟ ਵਾਲੀ ਹੈਗੀ ਸੀਟ ਖਾਲੀ ਹੋਣ
0: ਉਹ ਤਾਂ ਥੱਲੇ ਹੀ ਰੱਖ ਲਓ ਥੋੜਾ ਜੇ
1: ਨਹੀਂ ਦੇਖ ਲਾ ਫਿਰ ਹੁਣ ਸੱਚਾ ਹਵਾ ਉੱਡਦੀ ਹੈ
0: ਡੱਗ ਫੋਟ ਤਾਂ ਆਪਣੇ ਯਾਰ ਨੇ ਮਿੱਤਰ ਨੇ ਆੜੀ ਨੇ ਆਪਣੇ ਬੱਸਾਂ ਐ ਕਹੀ ਜਾਵੇ
1: ਮਿੱਤਰਾਂ ਦੇ ਤੇਲ ਦੀ ਧਾਰ ਪਾਉਣੀ ਯਾਰ ਕੀ
0: ਅੱਛਾ ਤੇਲ ਨੀ ਦੇਖੀ ਦਾ ਹੈ ਤੇਲ ਦੀ ਧਾਰ ਦੇਖੀ ਦੀ ਕਹਿੰਦਾ
1: ਉੱਥੇ ਉੱਥੇ ਦਾ ਫਿਰ ਉੱਥੇ ਦਾ ਕਿਲੋਮੀਟਰ ਪੈਣੇ ਯਾਰ ਕੀ
0: ਤੋੜ ਹੈ ਨੀ ਅਜੇ ਕਿਸੇ ਕੋ ਜਿੰਨਾ ਮਰਜ਼ੀ ਕੋਈ ਲੜੀ ਜਾਵੇ ਆਲੇ ਦੁਆਲੇ
1: ਨਹੀਂ ਭਾਜੀ ਹੈਗਾ ਹੈਗਾ ਹੈਗਾ ਅੱਜ ਦੀ ਡੇਟ ਤੇ ਡੱਗ ਫੋੜ ਹਰਦਾ ਆ
0: ਨਹੀਂ
1: ਤੁਸੀਂ ਵੀ ਸਰਵੇ ਚੈੱਕ ਕਰਾਉਣੇ ਆ
0: ਹਾਂ ਮੈਂ ਮੰਨਦਾ ਵੀ ਸਰਵੇ ਜਿਹੜੇ ਆਏ ਆ ਚਲੋ ਬਰੋਬਰ ਆ ਗਏ
1: ਹਾਂਜੀ
0: ਪਰ ਔਖਾ ਡੱਗ ਫੋੜ ਸਾਹਿਬ ਨੂੰ ਹਰਾਉਣਾ ਖਰਚਾ ਕਾਹਨੂੰ ਕਰਾਉਣੇ ਪਹਿਲਾਂ ਨੀ ਪਤਾ ਫੈਮਲੀਆਂ ਸਾਡੀਆਂ ਨੇ
1: ਘੰਟੇ ਦੇ ਵਿੱਚ ਕਵਰ ਕਰਨਾ ਬਹੁਤ ਹਾਰਡ ਹੋਇਆ ਤੇਰੇ ਲਈ
0: ਮੈਨੂੰ 4 ਮਹੀਨੇ ਲੱਗ ਗਏ ਸੀ
1: ਮੈਂ ਹਲੇ ਤੱਕ ਹੋਇਆ ਹੀ ਨਹੀਂ
0: ਹਜੇ ਤੱਕ ਕਵਰ ਨਹੀਂ ਹੁੰਦਾ 4 ਮਹੀਨੇ ਪ੍ਰੋਪਰ ਲੱਗ ਗਏ ਸੀ
1: 25 ਮਿੰਟ ਹੋ ਗਿਆ ਤੇ ਨਹੀਂ ਐਡਾ
0: ਮੈਨੂੰ ਬੜੀ ਔਖਾ ਜਿਹਾ ਲੱਗਦਾ ਉਧਰੋਂ ਜਾਇਆ ਨੀ ਜਾਂਦਾ
1: ਨਹੀਂ
0: ਨੇ ਆਪਾਂ ਨੂੰ ਦਿੰਦੇ ਪੈਸੇ
1: ਉਹ ਤਾਂ ਜ਼ਰੂਰੀ ਆ
0: ਜੇ ਹੁਣ ਮੈਂ ਮੰਨਾਂ ਤੁਹਾਡੀ ਮੈਂ ਕਾਲ ਲੈ ਕੇ 2 ਐਡਾ ਲਾ ਦੂੰਗਾ ਉਹ ਸਵਾਦ ਜਿਹਾ ਨੀ ਆਉਂਦਾ
1: ਮੈਂ
0: ਸਿੱਧਾ ਕਹਿੰਦਾ ਬੇਚਦੇ ਆ ਜੇ ਨਾ ਵੇਚੀਏ ਭਾਈ ਫਿਰ ਮਸਲਾ ਨੀ ਹੱਲ ਇੱਥੇ ਆਉਣ ਦਾ ਕੋਈ ਫਾਇਦਾ ਨੀ ਮੈਂ ਤਾਂ ਇੱਕ ਵਜੇ ਦਾ ਕੰਮ ਤੋਂ ਘਰੇ ਆਇਆ ਬੈਠਾ ਮੈਂ ਤਾਂ ਸੌ ਜਾਂਦਾ
2: ਪਰਮਿੰਦਰ
1: ਵੀਰ ਜੀ ਸਤਿ ਸ੍ਰੀ ਅਕਾਲ ਦੋਨੇ ਹੱਥ ਜੋੜ ਕੇ ਤੁਹਾਡਾ ਸਮਾਂ ਬਹੁਤ ਕੀਮਤੀ ਮੈਂ ਹੁਣ ਫੋਨ ਲਗਾ ਕੱਟਣ ਵਾਸਤੇ ਤੁਹਾਡੀ
2: ਆਵਾਜ਼ ਨੂੰ ਦੇਖੋ ਕਈ ਸਾਡੀ ਆਵਾਜ਼ ਨੂੰ ਪਸੰਦ ਕਰਦੇ ਹੋਣਗੇ ਪਰ ਅਸੀਂ ਤੁਹਾਡੀ ਆਵਾਜ਼ ਨੂੰ ਪਸੰਦ ਕਰਦੇ ਹਾਂ ਅਸੀਂ
1: ਅੱਜ ਪਰਮਿੰਦਰ ਵੀਰ ਜੀ ਸਪੈਸ਼ਲ ਮੈਂ ਦੂਏ ਪਾਸੋਂ ਪਾਠ ਬੰਦ ਕਰਕੇ ਮੈਂ ਅੱਜ ਭਾਜ ਨੂੰ ਸੁਣਨਾ ਕਿਉਂਕਿ ਸ਼ਹਿਰ ਦੇ ਵਿੱਚ ਚਰਚਾ ਬਹੁਤ ਹੋਈ ਪਈ ਆ
0: ਸਾਡੇ
1: ਹਰਜੀਤੇ ਦੀ
0: ਕਟਾ ਨਾ ਦਿਓ ਭਰਾਵਾ ਮੈਨੂੰ
1: ਮੈਂ ਕਿਹਾ ਕਿਤੇ ਹੈਡਲਾਈਨ ਦੇ ਉੱਤੇ
0: ਮੈਂ ਕੀ ਕਹਿੰਦਾ ਉਹ ਕਟਾ ਨਾ ਦਿਓ ਹੱਦ ਵੀ ਨਹੀਂ ਜੁੜਦੇ ਆ ਉਮਰ ਚ
1: ਉਹ ਹੋਰ ਹੀ ਰਜਾਈ ਮਹਿਕਮਾ ਆ ਹੋ ਜੇ
0: ਜਿਹੜੇ ਕੁੱਟ ਖਾਣੇ ਵਾਲੇ
1: ਉਹ ਪਤਾ ਨਹੀਂ ਕੁੱਟ ਖਾਂਦੇ ਕੀ ਖਾਂਦੇ ਵਾਹੀ ਟੋਣ ਮੈਂ ਨਹੀਂ ਕੋਈ ਬੋਲਣਾ ਭਰਾਵਾ
0: ਮੁੜ ਕੇ
1: ਪਰਮਿੰਦਰ ਭਾਈ ਤੋਂ ਸੁਣਦੇ ਚਲੋ ਖਬਰਾਂ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਸਮਾਂ ਬਹੁਤ ਕੀਮਤੀ ਆ
0: ਭਾਜੀ
1: ਦਾ ਚਾਹ ਦਾ ਕੱਪ ਠੰਡਾ ਨਹੀਂ ਹੁੰਦਾ
0: ਥੈਂਕ ਯੂ ਸੰਤਾਲੀ ਜੀ ਰੱਖ ਬਰਾ ਸਾਹਿਬ ਲੰਗੇ ਸਤਿ ਸ਼੍ਰੀ ਅਕਾਲ ਜੀ ਸਤਿ
3: ਸ਼੍ਰੀ ਅਕਾਲ ਜੀ ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ
0: ਅਕਾਲ
3: ਪਰਮਿੰਦਰ ਜੀ ਉਹ ਚ ਕੋਈ ਫੜਿਆ ਗਿਆ ਕਿ ਨਹੀਂ ਜਿਹੜਾ ਆਪਾਂ ਡਾਕਟਰਾਂ ਦੇ ਲਈ ਡਾਕਟਰ ਬਣਨ ਲਈ ਪੇਪਰ ਹੁੰਦਾ ਜਿਹੜੀ ਉਹ ਰੱਦ ਹੋ ਗਿਆ ਸੀ ਕਹਿੰਦੇ ਪੇਪਰ ਪਹਿਲਾਂ ਹੀ ਆ ਗਿਆ ਸੀਗਾ ਪਰਮਿੰਦਰ ਜੀ ਬਹੁਤ ਗਲਤ ਆ ਇੱਕ ਵਾਰੀ ਨਾ ਇਹ ਹੋਇਆ ਸੀ ਪਹਿਲਾਂ ਦੇਖੋ ਉਦੋਂ ਨਾ ਇੱਕ ਕੁੜੀ ਨੇ ਵਿਚਾਰੀ ਨੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਹ ਕਹਿੰਦੀ ਮੈਂ ਹੁਣ ਪੇਪਰ ਉਹ ਦੇ ਨਹੀਂ ਸਕਦੀ ਜੋ ਪਹਿਲੀ ਤਿਆਰੀ ਕੀਤੀ ਸੀ ਪਲੀਜ਼ ਦੇਖੋ ਦੱਸੋਗੇ ਸਰ ਕੋਈ ਫੜਿਆ ਗਿਆ ਕਿ ਨਹੀਂ ਮੈਂ
0: ਥੈਂਕ ਯੂ ਮੈਨੂੰ ਲੱਗਦਾ 5-6 ਦੀ ਹੋ ਗਈ ਗ੍ਰਿਫਤਾਰੀ ਹਰਦੇਵ ਕਿੱਦਾਂ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂ ਸਤਿ ਸ੍ਰੀ ਅਕਾਲ ਬਾਬਾ ਜੀ ਪਰਮਿੰਦਰ ਭਾਜੀ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਜਿੱਦਾਂ ਭਾਜੀ ਹੋਣੀ ਤੁਸੀਂ ਕਹਿੰਦੇ ਕਟਾਣਾ ਦਿਓ ਇੱਕ ਆਪਣੇ ਬ੍ਰਹਮਟਨੀ ਰੌਲਾ ਪਿਆ ਪਰਮਿੰਦਰ ਭਾਜੀ ਨੂੰ ਪੁੱਛਣਾ ਉਹ ਇੰਡੀਆ ਵੀ ਚੱਲਦੀ ਆ ਉਹ ਨਹੀਂ ਤੁਹਾਡੀ ਆਵਾਜ਼ ਕੱਟ ਗਈ ਭਾਜੀ, ਦੁਬਾਰਾ ਕਾਲ ਕਰ ਲਓ। ਪਰਮਿੰਦਰ ਲੰਘਿਆ ਸਤਿ ਸ਼੍ਰੀ ਅਕਾਲ, ਆ ਜਾਓ ਅਗੇਨ।
2: ਜੀ ਸਤਿ ਸ਼੍ਰੀ ਅਕਾਲ, ਪ੍ਰਿੰਸਾਂ ਸਾਹਿਬ ਦਾ ਜਵਾਬ ਪਹਿਲੇ ਦੇ ਦੇਣਾ ਜੀ। ਸੁਪਰੀਮ ਕੋਰਟ 'ਚ ਪਹੁੰਚ ਚੁੱਕਾ ਜੀ ਜਿਹੜਾ ਨੀਟ ਯੂ ਜੀ ਜਿਹੜੇ ਮੈਡੀਕਲ ਦੇ ਪੇਪਰ ਹੁੰਦੇ ਨੇ ਪਲੱਸ ਟੂ ਤੋਂ ਬਾਅਦ, ਉਸ ਤੋਂ ਬਾਅਦ ਅਗਲੀਆਂ ਐਡਮਿਸ਼ਨਾਂ ਹੁੰਦੀਆਂ ਨੇ। ਸੋ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਹਰਜੀਤ ਜੀ। 2014 ਤੋਂ ਬਾਅਦ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਹਰਜੀਤ ਜੀ, ਉਦੋਂ ਤੋਂ 70 ਵਾਰ ਪੇਪਰ ਲੀਕ ਹੋ ਗਿਆ, 70 ਵਾਰ। ਘੱਟੋ ਘੱਟ 5 ਤੋਂ 7 ਕਰੋੜ ਬੱਚਾ ਹਾਲੇ ਤੱਕ ਪ੍ਰਭਾਵਿਤ ਹੋ ਗਿਆ। ਸੋ ਜਿਹੜੇ ਪੇਪਰ ਨੇ ਲੀਕ ਨਹੀਂ ਰੋਕ ਸਕਦੇ, ਉਹ ਸਰਕਾਰ ਕਿਵੇਂ ਕਰ ਸਕਦੇ ਆ? ਪਰ ਸਵਾਲਾਂ ਦਾ ਸਵਾਲ ਹਰਜੀਤ ਜੀ ਮੇਰੇ ਦਿਮਾਗ 'ਚ ਇਹ ਆਉਂਦਾ ਕਿ ਜਦੋਂ ਮੋਦੀ ਸਰਕਾਰ ਕਿਸੇ ਵੀ ਸੂਬੇ 'ਚ ਜਿੱਤਦੀ ਆ ਚੋਣਾਂ, ਉੱਥੇ ਤਾਂ ਲੀਕ ਹੁੰਦਾ ਨਹੀਂ ਵੀ ਮੁੱਖ ਮੰਤਰੀ ਕਿਹੜਾ ਬਣਨਾ ਆ। ਉਹ ਤਾਂ ਵੀ ਕੱਚ ਮੂਲੀ ਕੱਢ ਕੇ ਮਾਰਦੇ ਆ, ਬਈ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਯੂਪੀ 'ਚ ਕਿਹੜਾ ਬਣ ਗਿਆ, ਬਿਹਾਰ 'ਚ ਕਿਹੜਾ ਬਣ ਗਿਆ, ਜਾਂ ਰਾਜਸਥਾਨ MP 'ਚ ਕਿਹੜਾ ਬਣ ਗਿਆ। ਸੋ 70 ਵਾਰ ਪੇਪਰ ਲੀਕ ਹੋਣੇ, ਔਰ ਹੁਣ ਜਿਹੜਾ ਰੀਸੈਂਟਲੀ ਪੇਪਰ ਲੀਕ ਹੋਏ ਨੇ, 23 ਲੱਖ ਬੱਚਾ ਆ, 23 ਲੱਖ ਪੂਰੇ ਭਾਰਤ ਦਾ ਜਿਹਨਾਂ ਨੇ ਨੀਟ ਦਾ ਐਗਜ਼ਾਮ ਦਿੱਤੇ ਸੀ। ਸੋ ਬਿਲਕੁਲ ਪ੍ਰਿੰਸ ਸਾਹਿਬ ਦਾ ਕਹਿਣਾ ਠੀਕ ਆ, ਕਈ ਵਿਦਿਆਰਥੀ ਬਹੁਤ ਨਿਰਾਸ਼ਾ ਚੱਲ ਜਾਂਦੇ ਨੇ।
0: ਗ੍ਰਿਫਤਾਰ ਹੋਈਆਂ ਇੱਕ ਦੋ, ਮੈਨੂੰ ਲੱਗਦਾ ਗ੍ਰਿਫਤਾਰੀਆਂ ਹੋਈਆਂ, ਗੱਲ ਮੈਂ ਸੁਣਦਾ
2: ਸੀ। 5 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜੀ ਇਸ ਮਾਮਲੇ 'ਚ, 5 ਗ੍ਰਿਫਤਾਰੀਆਂ ਹੋ ਗਈਆਂ ਨੇ। ਜੈਪੁਰ ਤੋਂ 3, ਗੁਰੂਗ੍ਰਾਮ ਤੋਂ 1, ਨਾਸਿਕ ਤੋਂ 1 ਬੰਦਾ ਗ੍ਰਿਫਤਾਰ ਹੋਇਆ। ਗ੍ਰਿਫਤਾਰੀਆਂ ਪਿਛਲੇ 70 ਵਾਰਿਆਂ 'ਚ ਬਹੁਤ ਹੋਈਆਂ ਨੇ, ਪਰ ਉਹ ਕਿਸੇ ਨੂੰ ਸਜ਼ਾਵਾਂ ਵੀ ਹੋਣ, ਕੋਈ ਮਾਮਲਾ ਸਿਰੇ ਵੀ ਤਾਂ ਚੜ੍ਹੇ। ਲਗਾਤਾਰ ਇਹ ਸਿਲਸਿਲਾ ਜਾਰੀ ਆ। ਸਰਕਾਰ ਲਈ ਵੀ ਇੱਕ ਵੱਡੀ ਨਮੋਸ਼ੀ ਆ ਕਿ ਆਪਾਂ ਵਿਸ਼ਵ ਗੁਰੂ ਹਾਂ, ਆਪਾਂ ਜਿਹੜੀ ਆ ਹੋਰ ਦੁਨੀਆਂ ਦੀਆਂ ਦੇਸ਼ਾਂ ਦੀਆਂ ਜੰਗਾਂ ਤਾਂ ਰੁਕਾ ਦਿੰਦੇ ਹਾਂ, ਪਾਪਾ ਨੇ ਜੰਗ ਰੋਕ ਦੀ, ਪਰ ਪੇਪਰ ਲੀਕ ਨਹੀਂ ਰੋਕ ਹੋ ਰਿਹਾ ਜੀ।
0: ਹਰਦੇਵ ਭਾਜੀ ਆ ਜਾਓ ਜੀ।
4: ਹਾਂਜੀ, ਇੱਧਰ ਵੀ ਆਵਾਜ਼ ਬੰਦ ਹੋ ਗਈ ਸੀਗੀ, ਆ ਨਹੀਂ ਸੁਣਦਾ ਨਹੀਂ ਹੈਗਾ। ਉਹ ਮੈਂ ਨਾ ਉਹੀ ਦੱਸਣਾ ਸੀ, ਮੈਂ ਕੱਲ੍ਹ ਸੁਣਿਆ ਕਿਤੋਂ, ਕਹਿੰਦੇ ਉਹ ਫੇਕ ਆ ਭਾਜੀ ਨਿਊਜ਼।
0: ਕਿਉਂ?
4: ਉਹ ਇੰਡੀਆ ਤੋਂ ਹੀ ਕਿਸੇ ਨੇ ਲਾਇਆ ਚੱਕਰ ਇਹ ਪਾਇਆ, ਉਹ ਕਹਿੰਦੇ ਉਹ ਲੋਕ ਕਾਫੀ ਕਹਿੰਦੇ ਆ ਵੀ ਉਹ ਫੇਕ ਆ, ਬਈ ਉਹ ਐਵੇਂ ਨਾ ਬੰਦਾ ਵੀ ਚੁਕਾ ਦਿਓ ਕਿਤੇ।
0: ਪਰ ਨਿਕਲੀ ਤਾਂ ਹੈਗੀ ਆ ਬ੍ਰੈਂਪਟਨ ਕਿਸੇ ਬੰਦੇ ਦੀ,
4: ਬ੍ਰੈਂਪਟਨ ਪਹਿਲਾਂ ਭਾਜੀ ਰੋਲੀ ਬਾਈ ਦੀ ਗਰੁੱਪ ਦੀ ਨਿਕਲੀ ਆ, ਹੁਣ ਮਗਰ ਹਾਰ ਨਾ ਲੱਗਤੀ ਕਿਸੇ ਨੇ ਖਬਰ ਵੀ ਇੰਡੀਆ ਇਹ ਲੱਗੀ ਇੰਡੀਆ ਤੋਂ ਹੀ ਆ, ਤੇ ਕਹਿੰਦੇ ਕਿਸੇ ਨੇ ਐਵੇਂ ਫੋਟੋ ਲਾਤੀ ਚੰਡੀਗੜ੍ਹ ਦਾ ਮੁੰਡਾ ਆ ਕਹਿੰਦੇ, ਪਰ ਕਲੇਮ ਅਜੇ ਹੋਈ ਨੀ, ਲੋਟਰੀ ਦਾ ਕਲੇਮ ਹੋਈ ਨੀ ਅਜੇ।
0: ਲੱਗ ਜੂ ਪਤਾ।
4: ਨਹੀਂ ਨਹੀਂ, ਉਹ ਤਾਂ ਕਹਿੰਦੇ ਆ ਵੀ ਉਹ ਭਾਈ ਏਦਾਂ, ਤੁਹਾਨੂੰ ਪਤਾ ਹੀ ਆ ਭਾਜੀ ਹਾਲਾਤ ਕਿੱਦਾਂ ਦੇ ਆ, ਤੇ ਵਿਰੋਧੀ ਵਾਲਾ ਨੇ ਤਾਂ ਮਿੰਟ ਲਾਣਾ ਆ ਫੋਨ ਕਰਨੇ ਨੂੰ।
0: ਬਿਸ਼ਨੋਈ ਸਾਹਿਬ ਨੂੰ ਨੰਬਰ ਸਭ ਦੇ ਮਿਲ ਜਾਂਦੇ, ਦੇਖ ਲਓ ਜਦੇ
4: ਰੈਡੀ ਬੈਠੇ ਆ, ਰੈਡੀ ਬੈਠੇ ਆ ਜੀ, ਇਹ ਜਿਹੜੀ ਆਦਾ ਇਦਾਂ ਦੀ ਆ, ਤਾਂ ਕਰਕੇ
0: ਆਪਾਂ ਕਿਸੇ ਦਾ ਨੰਬਰ ਲੈਣਾ ਹੋਵੇ ਲੱਗਦਾ ਹੀ ਨਹੀਂ, ਲੱਭਦਾ ਹੀ ਨਹੀਂ, ਉਹਨਾਂ ਨੂੰ ਨੰਬਰ ਛੇਤੀ ਉਹ ਮਿਲ ਜਾਂਦੇ।
4: ਉਹ ਭਾਜੀ ਉਹਨਾਂ ਦਾ ਮੈਂ ਕਈ ਵਾਰੀ ਉਹ ਸਿੱਧੂ ਮੂਸੇਵਾਲੇ ਨੂੰ ਮੈਂ ਸੁਣਦਾ ਤਾਂ ਘੱਟ ਹੁੰਦਾ ਸੀ, ਪਰ ਉਹ ਇੱਕ ਗਾਣਾ ਉਹ ਠੀਕ ਆ ਕਹਿੰਦਾ ਸਾਡਾ ਚੱਲਦਾ।
0: ਮੈਨੂੰ ਐਂ ਦੱਸੋ ਵੀ ਉਹ ਤਾਂ ਜਿੰਦੇ ਸੀ, ਉਹਨੂੰ ਸੁਣਦਾ ਕੌਣ ਸੀ? 100 ਦੇ ਵਿੱਚੋਂ ਮਸਾਂ ਹੀ 10-15-20 ਬੰਦੇ
4: ਚੰਗੇ,
0: ਪਰ ਜਿੱਦਣ ਉਹਨਾਂ ਦੀ ਡੈਥ ਹੋ ਗਈ ਉਹ ਤੋਂ ਬਾਅਦ 100 ਦਾ 100 ਬੰਦਾ ਵੱਧ ਸੁਣਨ ਲੱਗ ਗਿਆ।
4: ਪਰ ਕਈ ਵਾਰੀ ਉਹ ਬਾਅਦ ਚ ਕਈ ਵਾਰੀ ਕਹਿੰਦੇ ਹੁੰਦੇ ਆ ਗਏ ਤੋਂ ਬਾਅਦ ਚ
0: ਕਦੇ
4: ਬਿਲਕੁਲ ਤੇ ਇੱਦਾਂ ਆ। ਤੇ ਬਾਕੀ ਜਿੱਦਾਂ ਪਰਮਿੰਦਰ ਭਾਜੀ ਕਹਿੰਦੇ ਆ ਜੀ ਇੰਡੀਆ ਦਾ ਨਹੀਂ ਸੁਧਾਰ ਹੋ ਸਕਦਾ, ਅਸੀਂ ਛੋਟੇ ਹੁੰਦਿਆਂ ਤੋਂ ਦੇਖਦੇ ਆਏ ਹਾਂ, ਹੁਣ ਤੱਕ 60 ਨੂੰ ਅਸੀਂ ਢੁੱਕ ਗਏ ਹਾਂ, ਤੇ ਜਾਣੀ ਕਿ ਬੁਰਾ ਹਾਲ ਇਹ ਹੋਇਆ, ਸਿਸਟਮ ਵਿਗੜਿਆ ਜਾਂ ਕੁਛ ਇੱਦਾਂ ਦਾ ਸੁਧਰਾ ਤਾਂ ਹੈ ਨਹੀਂ ਜੀ।
0: ਚਲੋ ਥੈਂਕ ਯੂ,
4: ਬੁਰਾ ਹਾਲ ਇਹ ਤੇ ਇੱਦੇ ਰਹਿਣਾ ਕੰਮ।
0: ਸੱਚੀ ਗੱਲ, ਥੈਂਕ ਯੂ ਪਰਮਿੰਦਰ ਜੀ। ਜੋਗਰਾਜ ਸਿੰਘ ਬੜੀ ਭਸੂੜੀ ਜੀ ਪਾਈ ਫਿਰਦੇ ਆ, ਕੀ ਹੋ ਗਿਆ ਮਸਲਾ? ਕਾਫੀ ਵੀਡੀਓ ਤਾਂ ਮੈਂ ਵੀ ਸੁਣੀ ਆ, ਗੱਲ ਕਾਫੀ ਸਰੋਤਿਆਂ ਨੇ ਵੀ ਸੁਣੀ ਹੋਣੀ ਆ, ਲੇਡੀਜ਼ ਪ੍ਰਤੀ ਕਾਫੀ ਉਹ ਅਪਸ਼ਬਦ ਬੋਲੇ ਆ, ਤੇ ਬਸ ਹੁਣ ਮੈਂ ਵੀ ਏਅਰ ਤੇ ਕਹਿ ਤਾਂ ਨਹੀਂ ਸਕਦਾ ਉਹ ਲਫ਼ਜ਼, ਕਿਸੇ ਨੇ ਵੀਡੀਓ ਸੁਣਨੀ ਆ ਸੁਣ ਲਿਓ ਭਾਈ ਪਈ ਆ।
2: ਹਰਜੀਤ ਜੀ ਜਿਵੇਂ ਆਪਾਂ ਪੇਪਰ ਲੀਕ ਦੀ ਗੱਲ ਕੀਤੀ ਹੈ ਕਿ ਇਹ ਕਿਹੜਾ ਪਹਿਲੀ ਵਾਰੀ ਹੋਇਆ, ਪਿਛਲੇ 12 ਸਾਲਾਂ 'ਚ 70 ਵਾਰੀ ਹੋ ਚੁੱਕਾ, ਸੋ ਯੋਗਰਾਜ ਨੇ ਕਿਹੜਾ ਪਹਿਲੀ ਵਾਰੀ ਭਸੂੜੀ ਪਾਈ ਆ? ਗੱਲ ਗੱਲ ਤੇ ਭਸੂੜੀ ਹੁੰਦੀ ਆ, ਸੋ ਉਹਨਾਂ ਦਾ ਇੱਕ ਆਪਣੀ ਵੱਖਰੀ ਸ਼ਖਸੀਅਤ ਆ। ਸੋ ਪਰ ਹੁਣ ਜਿਹੜਾ ਮਾਮਲਾ ਇਹ ਆ ਜੀ ਕਿ ਇੱਕ ਨਵੀਂ ਵੈਬ ਸੀਰੀਜ਼ ਆ ਰਹੀ ਆ ਲੋਖੇ, ਲੋਖੇ ਵੈਬ ਸੀਰੀਜ਼ ਦੇ ਵਿੱਚ ਉਹਨਾਂ ਦਾ ਇੱਕ ਡਾਇਲੋਗ ਆ ਜਿਹੜਾ ਉਸੇ ਵੈਬ ਸੀਰੀਜ਼ ਦੇ ਵਿੱਚ ਇੱਕ ਲੇਡੀ ਪੁਲਿਸ ਆਫਿਸਰ ਦੇ ਰੂਪ ਦੇ ਵਿੱਚ ਉਹਨਾਂ ਦਾ ਕਿਰਦਾਰ ਆ, ਉਹਦੇ ਪ੍ਰਤੀ ਬਹੁਤ ਹੀ ਮਤਲਬ ਬੋਲਿਆ ਨਹੀਂ ਜਾ ਸਕਦਾ ਇੱਦਾਂ ਦੀਆਂ ਟਿੱਪਣੀਆਂ ਨੇ। ਪਰ ਹਰਜੀਤ ਜੀ ਸਵਾਲ ਇੱਥੇ ਇਹ ਆ ਕਿ ਇੱਕ ਪਾਸੇ ਯੋਗਰਾਜ ਸਿੰਘ ਕਹਿੰਦੇ ਨੇ ਕਿ ਮੈਂ ਤਾਂ ਬਾਬਾ ਦੀਪ ਸਿੰਘ ਦਾ ਪੁੱਤ ਹਾਂ ਤੇ ਨਾਲ ਦੀ ਨਾਲ ਅੰਮ੍ਰਿਤ ਵੀ ਛਕਿਆ, ਦਾੜਾ ਵੀ ਛੱਡਿਆ, ਬਹੁਤ ਵੱਡੀਆਂ ਵੱਡੀਆਂ ਆਦਰਸ਼ਵਾਦੀ ਗੱਲਾਂ, ਪਰ ਆਹ ਕੀ ਹੋ ਰਿਹਾ? ਕੀ ਇਹ ਸਿਰਫ ਪਬਲਿਸਿਟੀ ਸਟੰਟ ਆ? ਬਹੁਤ ਸਾਰੇ ਮਾਮਲਿਆਂ 'ਚ ਆਪਾਂ ਇੱਦਾਂ ਵੀ ਦੇਖਦੇ ਹਾਂ ਕਿ ਫਿਲਮਾਂ ਦੇ ਵਿੱਚ ਜਾਂ ਵੈਬ ਸੀਰੀਜ਼ ਦੇ ਵਿੱਚ ਕੋਈ ਪੁੱਠਾ ਸਿੱਧਾ ਡਾਇਲੋਗ ਪਾ ਦੇਵੇ, ਲੋਕੀ ਆਪ ਹੀ ਚਰਚਾ ਕਰ ਦਿੰਦੇ ਆ, ਇਸ਼ਤਿਹਾਰਾਂ ਦੀ ਲੋੜ ਹੀ ਨਹੀਂ ਪੈਂਦੀ। ਸੋ ਕੀ ਹੁਣ ਇਹ ਇਸੇ ਕਿਸਮ ਦੀ ਜਿਹੜੀ ਹੈਗੀ ਆ ਮਾਮਲਾ SSP ਚੰਡੀਗੜ੍ਹ ਦੇ ਕੋਲ ਪਹੁੰਚ ਚੁੱਕਾ, ਨਾਲ ਦੀ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਵੀ ਪਹੁੰਚ ਚੁੱਕਾ, ਪਰ ਮੈਨੂੰ ਲੱਗਦਾ ਕਿ ਇਹ ਇੱਕ ਪਬਲਿਸਿਟੀ ਸਟੰਟ ਹੋਊਗਾ। ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ ਕਿ ਇਹ ਡਾਇਲੋਗ ਕੱਟ ਦਿੱਤਾ ਜਾਊਗਾ, ਮਾਫ਼ੀ ਵੀ ਮੰਗ ਲਈ ਜਾਊਗੀ, ਪਰ ਉਦੋਂ ਤੱਕ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਨਵੀਂ ਵੈਬ ਸੀਰੀਜ਼ ਲੁੱਖੇ ਆਉਣ ਵਾਲੀ ਆ। ਜੀ
0: ਸੱਚੀ ਗੱਲ, ਲਫ਼ਜ਼ ਵੀ ਬੜਾ ਪੁੱਠਾ ਸਿੱਧਾ ਜਿਹਾ ਉਹ। ਚਲੋ ਤਵਾ ਕਿਚਨ ਵਾਲਿਆਂ ਦੇ ਆਪਾਂ ਪਰੌਠੇ ਖਾ ਕੇ ਆਉਂਦੇ ਹਾਂ। ਅਨਮੋਲ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
5: ਸੱਚੀ
0: ਹੈ ਗੱਲ, ਕੀ ਲੈ ਕੇ ਆਈ ਅੱਜ?
5: ਸਭ ਤੋਂ ਪਹਿਲਾਂ ਤਾਂ ਸਵੇਰ ਦੀ ਸ਼ੁਰੂਆਤ ਆਪਾਂ ਪਰਾਂਠਿਆਂ ਨਾਲ ਹੀ ਕਰਦੇ ਆ, ਜਿਵੇਂ ਤੁਸੀਂ ਪਰਾਂਠਿਆਂ ਲੈ ਕੇ ਆ ਤਾਂ ਮੈਂ ਪਰਾਂਠਿਆਂ ਤੋਂ ਸਟਾਰਟ ਕਰਦੀ ਆ ਸਭ ਤੋਂ ਪਹਿਲਾਂ ਤਾਂ।
0: ਜੀ
5: ਹਾਂਜੀ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਮੇਥੀ ਵਾਲਾ ਪਰਾਂਠਾ ਅੱਜ ਥੋੜ੍ਹਾ ਕਰਨਾ ਚਾਹੂੰਗੀ, ਕਿਉਂਕਿ ਸਾਡੇ ਮੇਥੀ ਵਾਲੇ ਪਰਾਂਠੇ ਨੂੰ ਵੀ ਬਹੁਤ ਪਿਆਰ ਮਿਲ ਰਿਹਾ, ਬਹੁਤ ਜ਼ਿਆਦਾ ਜਿਹੜੇ ਕਸਟਮਰ ਆ ਕੇ ਕਹਿੰਦੇ ਕਿ ਸਾਡਾ ਮੇਥੀ ਵਾਲਾ ਪਰਾਂਠਾ ਬਹੁਤ ਵਧੀਆ। ਹੁਣੀ ਮੈਂ 5 ਮੇਥੀ ਦੇ ਪਰਾਂਠਿਆਂ ਦਾ ਆਰਡਰ ਦੇ ਕੇ ਹਟੀ ਹਾਂ, ਸੋਚਿਆ ਕਿ ਮੈਂ ਅੱਜ ਮੇਥੀ ਦੇ ਪਰਾਂਠਿਆਂ ਦੀ ਥੋੜ੍ਹੀ ਗੱਲ ਕਰਦੀ ਹਾਂ।
0: ਬਿਲਕੁਲ,
5: ਅਸੀਂ ਹਾਂਜੀ ਸਾਡੀ ਜਿਹੜੀ ਮੇਥੀ ਅਸੀਂ ਉਹਦੇ ਵਿੱਚ ਪਾਉਂਦੇ ਹਾਂ ਓਰੀਜਨਲ, ਲਾਈਕ ਹਰੀ ਮੇਥੀ ਹੁੰਦੀ ਜਿਹੜੀ ਅਸੀਂ ਉਹਦੇ ਵਿੱਚ ਪਾਉਂਦੇ ਹਾਂ, ਬਹੁਤ ਵਧੀਆ। ਲਾਈਕ ਜਿਹੜੇ ਮਸਾਲੇ ਅਸੀਂ ਖੁਦ ਤਿਆਰ ਕੀਤੇ ਹੁੰਦੇ ਆ ਮਸਾਲੇ, ਉਹ ਵਾਲੇ ਮਸਾਲੇ ਪਾਉਂਦੇ ਹਾਂ, ਅਤੇ ਬਹੁਤ ਹੀ ਘੱਟ ਮਸਾਲਿਆਂ ਨਾਲ, ਐਵੇਂ ਨਹੀਂ ਕਿ ਬਹੁਤ ਜ਼ਿਆਦਾ ਹੁੰਦੇ ਆ, ਅਤੇ ਉਹ ਵੀ ਸਾਡਾ ਜ਼ਰੂਰ ਟਰਾਈ ਕਰਿਓ ਇੱਕ ਵਾਰ ਆ ਕੇ ਪਰਾਂਠਾ। ਉਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਪਰਾਂਠੇ ਜਿਵੇਂ ਆਲੂ ਮੂਲੀ ਦਾ ਗੋਭੀ ਦਾ ਆਨੀਅਨ ਪਰਾਂਠਾ, ਬਹੁਤ ਸਾਰੇ ਪਰਾਂਠਿਆਂ 'ਤੇ ਸਵੇਰ ਦੀ ਸ਼ੁਰੂਆਤ ਤੁਸੀਂ ਪਰਾਂਠਿਆਂ ਨਾਲ ਅਤੇ ਗਰਮ ਗਰਮ ਚਾਹ ਮਸਾਲੇ ਦੇ ਨਾਲ ਕਰੋ। ਆਓ ਜਲਦੀ ਜਲਦੀ ਆਓ ਤਵਾ ਕਿਚਨ, ਅਤੇ ਆਪਣੀ ਜਿਹੜੀ ਸਵੇਰ ਦੀ ਸਟਾਰਟਿੰਗ ਹੈ ਪਰਾਂਠਿਆਂ 'ਤੇ ਚਾਹ ਨਾਲ ਕਰੋ। ਉਸ ਤੋਂ ਬਾਅਦ ਸਾਡਾ ਜੇ ਮੈਂ ਵੈਜੀਟੇਰੀਅਨ ਦੇ ਵਿੱਚ ਕਹਾਂ ਆਪਣੀ ਕਰੀ ਦੇ ਵਿੱਚ, ਜਿਹੜਾ ਤੁਸੀਂ ਮੈਂ ਕਿਹਾ ਸੀ ਪਹਿਲਾਂ ਵੀ ਕਿ 2 ਬਟਰ ਨਾਨ ਫ੍ਰੀ ਦੇਵਾਂਗੀ ਮੈਂ, ਜੇ ਕੋਈ ਕਹੂਗਾ ਕਿ ਤੁਹਾਡਾ ਨਾਮ ਲੈ ਕੇ ਜਾ ਰੇਡੀਓ 'ਤੇ ਸੁਣ ਕੇ ਆਇਆ, ਤਾਂ ਮੈਂ ਉਹਨਾਂ ਨੂੰ ਅੱਜ ਵੀ ਫੇਰ ਉਹੀ ਆਫਰ ਦੇ ਰਹੀ ਹਾਂ ਕਿ ਜੇ ਤੁਸੀਂ ਕੁਛ ਵੀ ਜਿਵੇਂ ਵੈਜੀਟੇਰੀਅਨ ਦੇ ਵਿੱਚ ਕੋਈ ਵੀ ਤੁਸੀਂ ਕਰੀ ਜਾਂ ਨੋਨ ਵੈਜੀਟੇਰੀਅਨ 'ਚ ਕੋਈ ਵੀ ਕਰੀ ਕਰ ਰਹੇ ਹਾਂ, ਅਤੇ ਮੈਨੂੰ ਕਹਿ ਰਹੇ ਆ ਕੇ ਕਿ ਹਾਂ ਮੈਂ ਰੇਡੀਓ 'ਤੇ ਕਿਹਾ ਸੀਗਾ, ਅਤੇ ਮੈਂ ਉਹਨਾਂ ਨੂੰ 2 ਬਟਰ ਨਾਨ ਫ੍ਰੀ ਦਊਂਗੀ ਭਾਵੇਂ ਉਹ ਡਾਇਨਿੰਗ ਹੋਵੇ ਭਾਵੇਂ ਟੇਕ ਆਊਟ ਹੋਵੇ। ਅਤੇ ਉਸ ਤੋਂ ਇਲਾਵਾ ਅੱਜ ਜਿਹੜਾ ਸਾਡਾ ਸਰਸੋਂ ਦਾ ਸਾਗ, ਉਹ 'ਤੇ ਵੀ ਡੀਲ ਲੱਗੀ ਹੈ ਕਿ 2 ਤੁਹਾਨੂੰ ਮੱਕੀ ਦੀਆਂ ਰੋਟੀਆਂ ਫ੍ਰੀ ਦਿੱਤੇ ਜਾਣਗੇ, ਅਤੇ ਓਰੀਜਨਲ ਮੱਕੀ ਦਾ ਆਟਾ ਹੈ, ਸ਼ੇਰ ਆਟਾ ਮੱਕੀ ਦਾ ਆਟਾ ਜਿਹੜਾ ਹੁੰਦਾ ਓਰੀਜਨਲ, ਉਹਦੇ ਨਾਲ ਅਸੀਂ ਮੱਕੀ ਦੀ ਰੋਟੀ ਬਣਾਉਂਦੇ ਹਾਂ, ਅਤੇ ਸਾਗ ਸਾਡਾ ਬਹੁਤ ਜ਼ਿਆਦਾ ਵਧੀਆ ਹੁੰਦਾ, ਉਹ ਵੀ ਬਹੁਤ ਪਸੰਦ ਕਰਦੇ ਆ ਲੋਕ। ਸਾਡੇ ਇੱਥੇ ਆਉਂਦੇ ਆ ਉਹਨਾਂ ਨੂੰ ਵੀਟ ਤੋਂ ਪ੍ਰੋਬਲਮ ਹੈ, ਲਾਈਕ ਉਹਨਾਂ ਨੂੰ ਐਲਰਜੀ ਹੈ, ਤਾਂ ਉਹ ਕਹਿੰਦੇ ਕਿ ਮੈਂ ਬਹੁਤ ਰੈਸਟੋਰੈਂਟ 'ਤੇ ਜਾ ਕੇ ਮੱਕੀ ਦੀ ਰੋਟੀ ਬਣਵਾਈ ਆ, ਉਹ ਖਾਈ ਆ, ਕਹਿੰਦੇ ਮੈਨੂੰ ਕਿਤੋਂ ਪਸੰਦ ਨਹੀਂ ਆਈ, ਕਹਿੰਦੇ ਤੁਹਾਡੀ ਪਸੰਦ ਆਈ ਆ, ਅਤੇ ਉਹ ਅੱਜ ਲਵਾ ਕੇ ਗਏ ਆ ਮੇਰੇ ਤੋਂ ਟਿਫਨ ਆਪਣਾ ਮੱਕੀ ਦੀ ਰੋਟੀ ਅਤੇ ਸਾਗ ਦਾ। ਉਸ ਤੋਂ ਇਲਾਵਾ ਸਾਡੀ ਮੋਟਰ ਵਾਲੀ ਗੋਡ ਕਰੀ ਜ਼ਰੂਰ ਟਰਾਈ ਕਰਿਓ ਜੀ, ਕਿਉਂਕਿ ਇਹ ਵੀ ਸਾਡੇ ਬਹੁਤ ਹੀ ਜ਼ਿਆਦਾ ਮਤਲਬ ਘੱਟ ਮਸਾਲੇ ਨਾਲ ਤਿਆਰ ਹੁੰਦੀ ਆ, ਪਰ ਜਿਹੜੇ ਮਸਾਲੇ ਦੇ ਵਿੱਚ ਪਾਏ ਜਾਂਦੇ ਆ ਨਾ ਉਹ ਖੁਦ ਜਿਹੜੇ ਸਾਡੇ ਸ਼ੈੱਫਾਂ ਤਿਆਰ ਕਰਦੇ ਆ, ਅਤੇ ਬਹੁਤ ਹੀ ਵਧੀਆ ਜਿਹੜੀ ਇਹਦੀ ਗ੍ਰੇਵੀ ਉਹ ਬਹੁਤ ਵਧੀਆ ਹੁੰਦੀ ਆ, ਬਹੁਤ ਲੋਕ ਪਸੰਦ ਕਰਦੇ ਆ ਵੀ, ਇਹ ਵੀ ਸਾਡੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਜਾਇਓ, ਇਹਦੇ ਨਾਲ ਵੀ ਮੈਂ 2 ਬਟਰ ਨਾਨ ਫ੍ਰੀ ਦਊਂਗੀ।
0: ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। ਅਤੇ ਲੰਚ ਡਿਨਰ ਦੇ ਵਿੱਚ ਤਾਂ ਫਿਰ ਹੈਗਾ ਹੀ ਆ ਡਿਸਕਾਊਂਟ ਸਾਰਾ ਕੁਛ ਨਾ?
5: ਹਾਂਜੀ ਸਾਰਾ ਕੁਛ ਅਵੇਲੇਬਲ ਹੁੰਦਾ ਇਹ, ਵੈਸੇ ਪਰਾਂਠੇ ਮੈਂ ਵੈਸੇ ਦੱਸ ਰਹੀ ਹਾਂ ਕਿ ਮਾਰਨਿੰਗ ਚਲੋ ਸਟਾਰਟ ਕਰੋ ਜੋ ਵੀ ਆ, ਪਰ ਤੁਸੀਂ ਇਹ ਲੰਚ ਦੇ ਵਿੱਚ ਡਿਨਰ ਦੇ ਵਿੱਚ ਜਦੋਂ ਮਰਜ਼ੀ ਆਓ, ਤੁਹਾਨੂੰ ਲਾਈਕ ਸਭ ਕੁਛ ਅਵੇਲੇਬਲ ਹੁੰਦਾ, ਜਦੋਂ ਮਰਜ਼ੀ ਆਓ ਜੋ ਮਰਜ਼ੀ ਤੁਸੀਂ ਖਾ ਸਕਦੇ
0: ਹੋ। ਨੂਰੇ ਵੀ ਲੌਂਗ ਵੀਕਐਂਡ ਆਉਂਦਾ, ਬਹੁਤ ਲੋਕਾਂ ਦੇ ਘਰਾਂ 'ਚ ਫੰਕਸ਼ਨ ਹੋਣੇ ਆ, ਕਿਸੇ ਦੇ ਧਾਰਮਿਕ, ਕਿਸੇ ਦੇ ਵਿਆਹ ਸ਼ਾਦੀ ਜਾਗੋ, ਕੋਈ ਬਰਥਡੇ ਪਾਰਟੀ ਆਉਂਦਾ, ਜੇ ਕੇਟਰਿੰਗ ਕਰਾਉਣੀ ਹੋਵੇ ਕਿਸੇ ਟਾਈਮ ਵੀ ਦੁਪਹਿਰ ਨੂੰ ਵਾਲੀ ਜਾਂ ਸ਼ਾਮ ਵਾਲੀ, ਤਾਂ ਫਿਰ ਹੋ ਸਕਦੀ ਆ ਪ੍ਰੋਪਰ?
5: ਹਾਂਜੀ ਹਾਂਜੀ, ਅੱਜ ਹੀ ਸਰ ਅਸੀਂ ਕੇਟਰਿੰਗ ਕਰਕੇ ਹਟੇ ਹਾਂ ਜੀ, ਲਾਈਵ ਕੇਟਰਿੰਗ ਸੀਗੀ, ਅਤੇ ਉਹਨਾਂ ਨੇ ਬਹੁਤ ਵਧੀਆ ਸਾਨੂੰ ਰਿਵਿਊ ਦਿੱਤਾ ਕਿ ਬਹੁਤ ਵਧੀਆ ਸੀਗਾ ਖਾਣਾ ਵਗੈਰਾ ਸਭ ਕੁਛ, ਲਾਈਵ ਕੇਟਰਿੰਗ ਸੀਗੀ ਜੀ। ਅਤੇ ਹੁਣ ਅਗਰ ਕਿਸੇ ਨੇ ਕਰਵਾਉਣੀ ਹੋਵੇ ਤਾਂ ਸਿਰਫ 4-5 ਘੰਟਿਆਂ ਦੇ ਵਿੱਚ ਸਾਰਾ ਫੂਡ ਉਹਨਾਂ ਨੂੰ ਰੈਡੀ ਮਿਲੂਗਾ, ਚਾਹੇ ਜਿੰਨੇ ਮਰਜ਼ੀ ਬੰਦੇ ਹੋਣ, 20-50 ਜਿੰਨੇ ਮਰਜ਼ੀ ਬੰਦੇ ਹੋਣ, ਅਗਰ 4-5 ਘੰਟਿਆਂ ਦੇ ਅੰਦਰ ਅੰਦਰ ਸਾਰਾ ਫੂਡ ਰੈਡੀ ਹੋਊਗਾ
0: ਜੀ, ਡਿਲੀਵਰੀ ਫ੍ਰੀ ਸਾਰੇ ਬ੍ਰਿੰਟਨ 'ਚ ਹੈ
5: ਜੀ। ਹਾਂਜੀ ਡਿਲੀਵਰੀ ਵੀ ਫ੍ਰੀ ਹੈ, ਅਤੇ ਜੇ ਤੁਸੀਂ ਲਾਈਵ ਕੇਟਰਿੰਗ ਕਰਾਉਣੀ ਆ ਉਹ ਵੀ ਅਵੇਲੇਬਲ ਹੈਗੀ ਆ।
0: ਚਾਹ ਚੱਕ 905-790-1699 ਦੇ ਕਰ ਲਓ ਭਾਈ, ਹੁਣੇ ਕਾਲ ਕਰ ਲਓ ਬੁੱਕ, ਜੇ ਤੁਸੀਂ ਹੁਣ ਜਾ ਕੇ ਬੈਠ ਕੇ ਖਾਣਾ ਉੱਥੇ ਜਾਂ ਘਰੇ ਲਿਜਾ ਕੇ ਖਾਣਾ ਜਾਂਦੇ ਜਾਂਦਿਆਂ ਨੇ, ਚਾਹੇ ਭਾਈ ਚਾਹ ਦਾ ਕੱਪ ਲੈ ਲਿਓ ਨਾਲ ਤੇ ਚਾਹੇ ਫਿਰ
5: ਹਾਂਜੀ ਚਾਹ ਸਾਡੀ ਇੰਨੀ ਵਧੀਆ ਹੁੰਦੀ ਹੈ ਨਹੀਂ ਕੜਕ ਹੁੰਦਾ ਕਿ ਤੁਸੀਂ ਟਿੰਮ ਦੇ ਕੱਚੀਆਂ ਪੱਕੀਆਂ ਚਾਹ
0: ਆਏ ਹੈ
5: ਪੱਕ ਕੇ ਹੋਣੇ
0: ਆ ਹੈ
5: ਤੁਸੀਂ ਇੱਥੇ ਆ ਕੇ ਸਾਡੀ ਚਾਹ ਟਰਾਈ ਕਰੋ
0: ਸੱਚੀ ਗੱਲ ਹੈ ਸੱਚੀ ਗੱਲ ਨਾਲੇ ਅਨਮੋਲ ਜੀ ਹੈਗੇ ਉੱਤੇ ਇਹਨਾਂ ਦੇ ਹੱਥਾਂ ਦੀ ਚਾਹ ਬਣੀ ਪੀ ਕੇ ਆਓ ਤੇ ਨਾਲੇ ਫਿਰ ਦੱਸ ਕੇ ਆਓ ਵੀ ਭਾਈ ਅਸੀਂ ਰੇਡੀਓ ਸੁਣਦੇ ਸੁਣਦੇ ਇੱਧਰ ਨੂੰ ਆ ਗਏ
5: ਹਾਂਜੀ ਫਿਰ ਮੈਂ ਤੁਹਾਨੂੰ ਕੁਛ ਨਾ ਕੁਛ ਨਾਲ ਕੰਪਲੀਮੈਂਟਰੀ ਆਪਣੇ ਵੱਲੋਂ ਦਊਂਗੀ ਜਦੋਂ ਜੇ ਤੁਸੀਂ ਮੈਨੂੰ ਕਿਹਾ ਕਿ ਹਾਂ ਮੈਂ ਰੇਡੀਓ ਸੁਣ ਕੇ ਆਇਆ ਕਿ ਅਨਮੋਲ ਨੇ ਇੱਦਾਂ ਕਿਹਾ ਸੀ ਜੋ ਵੀ ਹੈ ਮੈਂ ਤੁਹਾਨੂੰ ਆਪਣੇ ਵੱਲੋਂ ਕੰਪਲੀਮੈਂਟਰੀ ਚਾਹੇ ਕੁਛ ਵੀ ਦਵਾਂ
0: ਰੋਡ ਤੇ ਦੂਜੇ ਪਾਸੇ ਨੂੰ ਸਨੀਵੈਲ ਗੇਟ ਮੁੜਦੀ ਆ ਤੇ 905-790-1699 ਤੇ ਅਨਮੋਲ ਨਾਲ ਉੱਥੇ ਸੰਪਰਕ ਕੀਤਾ ਜਾ ਸਕਦਾ ਅਨਮੋਲ ਜੀ ਥੈਂਕ ਯੂ ਸੋ ਮਚ
5: ਥੈਂਕ ਯੂ
0: ਥੈਂਕ ਯੂ ਥੈਂਕ ਯੂ ਬਿਲਕੁਲ ਜੀ ਨਾਵੇਰ ਕੰਪਨੀ ਤੋਂ ਸੰਧੂ ਸਾਹਿਬ ਕੋਈ ਵਧੀਆ ਡੀਲ ਲੈ ਕੇ ਆਏ ਨੇ ਅੱਜ
6: ਪਹਿਲੀ ਗੱਲ ਮੈਂ ਚਾਹ ਨੀ ਪੀਂਦਾ ਦੂਜੀ ਗੱਲ ਮੈਂ ਕੱਲਾ ਚਾਹ ਨੀ ਪੀਂਦਾ
0: ਚੱਕ ਕੱਲਾ ਕੱਲੀ ਚਾਹ ਨੀ ਪੀਂਦਾ
6: ਸਰ ਜੀ ਕੱਲ ਨਾ ਇੱਕ ਰੇਡੀਓ ਹੋਸਟ ਨਾਲ ਸਿੰਘ ਫਸ ਗਏ
0: ਤੁਸੀਂ ਸਿੰਘ ਘੱਟ ਬਸਾਇਆ ਕਰੋ ਇੱਕ ਤੁਸੀਂ ਹੋਗੇ ਕਿ ਸਿੱਧੂ ਸਾਹਿਬ ਹੋਗੇ
6: ਨਹੀਂ ਸਰ ਜੀ ਉਹ ਸਰ ਜੀ ਇਹ ਸੀ ਕਿ ਟਰੰਪ ਸਾਹਿਬ ਨੂੰ ਲੈਣ ਨਹੀਂ ਆਏ ਚੰਨ ਰਾਸ਼ਟਰਪਤੀ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਕਿਉਂ ਨਹੀਂ ਫਰਕ ਪੈਂਦਾ ਇੱਕ ਰਾਸ਼ਟਰਪਤੀ
0: ਦੂਜੇ ਮੈਂ ਦੱਸਦਾ ਪਰਮਿੰਦਰ ਜੀ ਹੁਣ ਸੁਣਿਓ ਪਰਮਿੰਦਰ ਨੂੰ ਕੁਐਸਚਨ ਕਰਦਾ ਹੁਣ ਸੁਣਿਓ ਪਰਮਿੰਦਰ ਜੀ ਕਿਹੜੀ ਬੁੱਕ ਦੇ ਵਿੱਚ ਲਿਖਿਆ ਪਿਆ ਕਿਹੜੇ ਪ੍ਰੋਟੋਕੋਲ ਦੇ ਵਿੱਚ ਲਿਖਿਆ ਹੋਇਆ ਵੀ ਇੱਕ ਰਾਸ਼ਟਰਪਤੀ ਨੂੰ ਦੂਜੇ ਦੂਜੀ ਕੰਟਰੀ ਦਾ ਰਾਸ਼ਟਰਪਤੀ ਹੀ ਰਿਸੀਵ ਕਰੂਗਾ ਕਿੱਥੇ ਲਿਖਿਆ ਤੁਸੀਂ ਖੜ ਜਾਓ ਮੈਨੂੰ ਕੁਐਸਚਨ ਉਹਨਾਂ ਨੂੰ ਕਰਿਆ ਉਹਨਾਂ ਤੋਂ ਪੁੱਛਣਾ ਪੁੱਛੋ ਏਦਾਂ ਹੀ ਹੁੰਦਾ ਪਰ ਮੈਂ ਕਿੱਥੇ ਲਿਖਿਆ ਹੋਇਆ ਇਹ ਦੱਸਿਓ ਮੈਨੂੰ
2: ਦੇਖੋ ਜੀ ਇਹ ਵੈਸੇ ਇਹਨੂੰ ਇੱਕ ਸ਼ਬਦ ਵਰਤਿਆ ਜਾਂਦਾ ਹਰਜੀਤ ਜੀ ਉਹਨੂੰ ਪ੍ਰੋਟੋਕੋਲ ਇਹ ਅਸਲ ਦੇ ਵਿੱਚ ਕਿਤੇ ਵੀ ਕਿਤੇ ਮੈਂਸ਼ਨ ਨਹੀਂ ਗੱਲ ਹੁੰਦੀ ਇਹ ਸਤਿਕਾਰ ਵਜੋਂ ਜਾਂ ਆਪਾਂ ਕਿਸੇ ਨੂੰ ਕਿੰਨੀ ਕੁ ਤਵੱਜੋ ਦੇਣੀ ਆ ਕਿੰਨਾ ਕੁ ਭਾਅ ਦੇਣਾ ਜਿਹਨੂੰ ਪੰਜਾਬੀ
0: ਚੀਨ ਗਏ ਡੋਨਾਲਡ ਟਰੰਪ ਆਪਣੇ ਰਾਸ਼ਟਰਪਤੀ ਅਮਰੀਕਾ ਵਾਲੇ ਉਹਨਾਂ ਨੇ ਜਦ ਕਿ ਉਹ ਮੰਤਰੀ ਨੂੰ ਵੀ ਕਿਸੇ ਨੂੰ ਭੇਜ ਸਕਦੇ ਸੀ ਸਰਕਾਰ ਦੇ ਵਿੱਚ ਪਰ ਫਿਰ ਵੀ ਸਿੱਧੂ ਸਾਹਿਬ ਸੁਣੋ ਪਲੀਜ਼ ਉਹ ਉਹਨਾਂ ਨੇ ਫਿਰ ਵੀ ਉਪ ਰਾਸ਼ਟਰਪਤੀ ਭੇਜਿਆ ਚੀਨ ਵਾਲਿਆਂ ਨੇ ਉਪ ਰਾਸ਼ਟਰਪਤੀ ਭੇਜਿਆ ਰਿਸੀਵ ਕਰਨ ਲਈ ਬਟ ਜ਼ਰੂਰੀ ਨਹੀਂ ਹੈਗਾ ਕਿਸੇ ਮਿਨਿਸਟਰ ਨੂੰ ਹੁਣ ਪਰਮਿੰਦਰ ਜੀ ਜਦ ਭਾਰਤ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਗਏ ਮੋਦੀ ਸਾਹਿਬ ਆਪ ਜਹਾਜ਼ ਦੇ ਉੱਤਰ ਉੱਥੇ ਖੜੇ ਸੀ ਰਿਸੀਵ ਕਰਨ ਲਈ ਦੱਸਿਓ ਤਾਂ
2: ਨਹੀਂ ਮੈਂ ਉਹੀ ਦੱਸਦਾ ਅਸਲ ਦੇ ਵਿੱਚ ਇਹ ਇੱਕ ਜਿਹਨੂੰ ਕਹਿੰਦੇ ਆਪਾਂ ਕੂਟਨੀਤੀ ਹੁੰਦੀ ਹੈ ਨਾ ਦੇਸ਼ਾਂ ਦੀ ਪਾਲਿਸੀ ਹੁੰਦੀ ਹੈ ਕਿ ਕਿਸੇ ਨੂੰ ਆਪਾਂ ਕਿੱਥੇ ਰੱਖਣੀ ਗੱਲ ਅਸਲ ਦੇ ਵਿੱਚ ਇਹ ਵੀ ਮਤਲਬ ਹੁੰਦੇ ਨੇ ਜਿਹੜਾ ਲੀਡਰ ਹੁੰਦਾ ਉਹਦਾ ਬੈਠਣ ਉੱਠਣ ਦਾ ਢੰਗ ਉਹਦਾ ਹੱਥ ਮਿਲਾਉਣ ਦਾ ਢੰਗ ਉਹਦੀ ਬਾਡੀ ਲੈਂਗੁਏਜ ਦੇ ਵੀ ਹਜੀ ਜੀ ਬਹੁਤ ਅਰਥ ਹੁੰਦੇ ਨੇ ਅਸਲ ਦੇ ਵਿੱਚ ਕਿਉਂਕਿ ਚਾਈਨਾ ਰਾਈਜ਼ ਕਰ ਰਿਹਾ ਉੱਭਰ ਰਿਹਾ ਆ ਜਿਹੜੇ ਅਮੈਰੀਕਾ ਆ ਉਹ ਡਾਊਨਫਾਲ ਵੱਲ ਹੇਠਾਂ ਵੱਲ ਜਾ ਰਿਹਾ ਸੋ ਕਿਤੇ ਨਾ ਕਿਤੇ ਇਹ ਇਸ਼ਾਰੇ ਦੇ ਰੂਪ ਦੇ ਵਿੱਚ ਵੀ ਇਹ ਗੱਲ ਦੱਸਣੀ ਚਾਹੀਦੀ ਹੈ ਜਿਹੜਾ ਪ੍ਰੋਟੋਕੋਲ ਹੁੰਦਾ ਪ੍ਰੋਟੋਕੋਲ ਕੋਈ ਕਾਨੂੰਨ ਨਹੀਂ ਹੁੰਦਾ ਆਪਣਾ ਇੱਕ ਦੂਜੇ ਨੂੰ ਸਤਿਕਾਰ ਦੇਣਾ
0: ਹੁੰਦਾ ਚਲੋ
7: ਮੈਂ ਹੀ ਕਹਿੰਦਾ ਨਹੀਂ ਸੁਣੋ ਮਤਲਬ ਮੈਂ ਆਪਣੇ ਘਰੇ ਬੈਠਾ ਆ ਕੋਈ ਕੰਮ ਨੀ ਮੈਨੂੰ ਮੇਰਾ ਇੱਕ ਕੰਮ ਆਇਆ ਉਹਨੇ ਟੋਕਰੀ ਚੁੱਕੀ ਹੈ ਗੋਹੇ ਦੀ ਉਹ ਤੁਹਾਨੂੰ ਰਿਸੀਵ ਕਰਨਾ ਜੇ ਉੱਥੇ ਏਅਰਪੋਰਟ ਜਾਂ ਕਿਤੇ ਵੀ ਉਹ ਸਰਕਾਰ ਬਣਦਾ ਤੁਹਾਡਾ ਜੀ ਏਅਰਪੋਰਟ ਤੇ ਕੰਮ ਲੈਣਾ ਆਇਆ ਪਤਾ ਨੀ
0: ਕੁਛ ਨੀ ਕਹਿ ਸਕਦਾ ਮੈਂ
7: ਨਹੀਂ ਕਿਉਂ ਨੀ ਕਿਹਾ ਦੋ ਵੀ ਹੈ ਮੇਰਾ ਕੰਮ ਆ ਉਹਨੇ ਗੋਹੇ ਟੁਕੜੇ ਚੁੱਕੀ ਹੈ ਸਿਰ ਤੇ ਲਿਬੜਿਆ ਗੋਹੇ ਨਾ ਤਾਂ ਲੈਣਾ ਗਿਆ ਏਅਰਪੋਰਟ ਤੋਂ ਬਣਦਾ
0: ਮੈਂ ਏਦਾਂ ਨੀ ਹੁੰਦਾ ਕੋਈ ਗੱਲ ਨੀ ਸਮਝਾਊਂਗਾ ਤੁਹਾਨੂੰ ਦਿਨ ਚ ਲਵ ਜੂ ਥੈਂਕ ਯੂ ਆ ਸੁਣਾਉਣਾ ਤੁਹਾਨੂੰ

0: ਵਿਸ਼ਾਲ ਜੀ ਸੁਣਦਾ ਪ੍ਰੋਗਰਾਮ ਨੂੰ, ਵਿਸ਼ਾਲ ਜੀ ਥੈਂਕ ਯੂ ਸੋ ਮਚ, ਲਵ ਯੂ, ਬਹੁਤ ਵਧੀਆ, ਥੈਂਕ ਯੂ। ਰਮਨਦੀਪ ਜੀ ਨੰਗਿਆਂ ਨੂੰ ਸਤਿ ਸ੍ਰੀ ਅਕਾਲ ਜੀ, ਇਹਨੂੰ
1: ਸਤਿ ਸ੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ,
0: ਕਿੱਦਾਂ ਸਿਹਤਾਂ?
1: ਬਿਲਕੁਲ ਠੀਕ ਠਾਕ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,
0: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਬਿਲਕੁਲ ਜੀ, ਹਰ ਸ਼ਨੀਵਾਰ ਨੂੰ ਸਾਡੇ ਮੀਟਿੰਗ ਹੁੰਦੀ ਆ ਹੌਰਨਬਿਲ ਇੰਸ਼ੋਰੈਂਸ ਦਫ਼ਤਰ ਦੇ ਵਿੱਚ। ਐਤਕੀ ਵੀ 11 ਵਜੇ ਦਾ ਸੰਦੇਸ਼ਾ ਲੱਗਿਆ ਹੋਇਆ, ਤੁਸੀਂ ਉੱਥੇ ਆਉਣਾ ਚਾਹੁੰਦੇ ਹੋ, ਸਾਨੂੰ ਮਿਲਣਾ ਚਾਹੁੰਦੇ ਹੋ, ਰਮਨਦੀਪ ਨਾਲ ਹੱਥ ਹੱਥ ਮਿਲਾਉਣਾ, ਕਿਉਂਕਿ ਇਹਨਾਂ ਦਾ ਹੱਥ ਵੀ ਡੋਨਾਲਡ ਟਰੰਪ ਤੋਂ ਘੱਟ ਨਹੀਂ ਹੈਗਾ। 647-237-3131 ਇਹਨਾਂ ਨੂੰ ਕਰ ਲਿਓ ਫੋਨ, ਅਪੋਇੰਟਮੈਂਟ ਕਰ ਲਿਓ ਬੁੱਕ, ਕੋਈ ਪੋਲਿਸੀ ਕਰਾਉਣੀ ਹੈ ਤਾਂ ਵੀ ਇਹ ਡਿਕਸੀ ਐਂਡ ਐਡਵਾਂਸ ਦਾ ਏਰੀਆ ਬਣਦਾ, ਤੁਸੀਂ ਨਵਾਂ ਲਾਇਸੈਂਸ ਲੈਣਾ ਜਾਂ ਲਿਆ ਹੋਇਆ ਉਹਦੇ 'ਚ ਤੁਹਾਡੀ ਹੈਲਪ ਕਰਨਗੇ। 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ। ਹਾਂਜੀ
1: ਬਿਲਕੁਲ ਭਾਜੀ, ਥੈਂਕ ਯੂ ਭਾਜੀ। ਅਸੀਂ ਹਮੇਸ਼ਾ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਵੀ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਜਾਂ ਕਿਸੇ ਪ੍ਰਕਾਰ ਦੀ ਵੀ ਇੰਸ਼ੋਰੈਂਸ ਦੀ ਜੇ ਇਸ ਨੂੰ ਨੀਡ ਹੈਗੀ ਆ ਉਹ ਸਾਡੇ ਨਾਲ ਸੰਪਰਕ ਕਰਨ। ਮੋਸਟਲੀ ਅਸੀਂ ਦੇਖਿਆ ਵੀ ਅਸੀਂ ਲਾਈਫ ਇੰਸ਼ੋਰੈਂਸ ਤੇ ਜ਼ਿਆਦਾ ਮਤਲਬ ਤਵੱਜੋ ਦਿੰਦੇ ਹਾਂ ਵੀ ਉਹਨੂੰ ਸਾਰੇ ਬੰਦੇ ਲੈਂਦੇ, ਜਿਹੜੀ ਕਿ ਜ਼ਰੂਰੀ ਵੀ ਆ, ਪਰ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈਗੀ ਆ ਆਪਣੀ ਇਨਕਮ, ਉਹ ਸਾਡਾ ਬਿਗੈਸਟ ਐਸੈਟ ਹੈਗਾ, ਉਹਨੂੰ ਅਸੀਂ ਪ੍ਰੋਟੈਕਟ ਨਹੀਂ ਕਰਦੇ। ਵੀ ਮੰਨ ਲਓ ਸਾਨੂੰ ਕੋਈ ਸੱਟ ਚੋਟ ਲੱਗ ਜਾਵੇ, ਅਸੀਂ ਬਿਮਾਰ ਹੋ ਜਾਈਏ, ਘਰ ਬਹਿ ਗਏ, ਸਾਡੀ ਇਨਕਮ ਰੋਗੀ ਹੈਗੀ, ਹਨਾ, ਫਿਰ ਅਸੀਂ ਕਿਵੇਂ ਉਹਨੂੰ ਪ੍ਰੋਟੈਕਟ ਕਰਕੇ ਚੱਲਾਂਗੇ? ਸਾਡੇ ਜਿਹੜੇ ਐਕਸਪੈਂਸਿਸ ਤਾਂ ਚੱਲੀ ਜਾਣੇ ਆ, ਉਹਨੂੰ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਨਾਲ ਪ੍ਰੋਟੈਕਟ ਕਰ ਸਕਦੇ ਹਾਂ। ਸੋ ਬਹੁਤ ਹੀ ਰੀਜਨੇਬਲ ਕੋਸਟ ਦੇ ਵਿੱਚ, ਖਾਸ ਕਰਕੇ ਆਪਣੇ ਟਰੱਕਿੰਗ ਪ੍ਰੋਫੈਸ਼ਨ 'ਚ ਜਿਹੜੇ ਬੰਦੇ ਨੇ ਜਾਂ ਕੋਈ ਟੈਕਸੀ ਚਲਾਉਂਦੇ ਨੇ, ਕੰਸਟਰਕਸ਼ਨ ਦੇ ਵਿੱਚ ਨੇ, ਹਨਾ, ਉਹਨਾਂ ਦੇ ਲਈ ਵਧੀਆ ਪੈਕੇਜ ਸਾਡੇ ਕੋਲ ਅਵੇਲੇਬਲ ਨੇ। ਸੋ ਲਾਈਫ ਇੰਸ਼ੋਰੈਂਸ ਤਾਂ ਬਹੁਤ ਜ਼ਰੂਰੀ ਹੈ, ਉਹਦੇ ਨਾਲ ਆਪਣੀ ਇਨਕਮ ਪ੍ਰੋਟੈਕਸ਼ਨ ਦੇ ਲਈ ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਲੈ ਕੇ ਚੱਲੋ।
0: ਜਿੰਨੀ ਕੁ ਕਹਿ ਲਓ ਵੀ ਕਰਨ ਔਜਲੇ ਦੇ ਸ਼ੋਅ ਦੀ ਟਿਕਟ ਆਉਂਦੀ ਆ, ਉਨੇ ਕੁ ਪੈਸੇ ਤੁਸੀਂ ਸਾਲ 'ਚ ਦੇਣੇ ਆ
1: ਭਾਜੀ। ਸਾਨੂੰ ਕਈ ਬੰਦੇ ਕਹਿੰਦੇ ਵੀ ਜੀ ਕੰਮ ਤਾਂ ਖਰਾਬ ਹੋਇਆ ਪਿਆ, ਡੋਨਲਡ ਟਰੰਪ ਨੇ ਮਾਰਕੀਟ ਦਾ ਭੱਠਾ ਬਿਠਾਤਾ, ਪੈਸੇ ਹੈ ਨੀ, ਇੰਸ਼ੋਰੈਂਸ ਕਿੱਥੋਂ ਲੈ ਲਈਏ? ਹਜੇ ਕਿ ਮੈਂ ਕਈ ਵਾਰੀ ਰੇਡੀਓ ਤੇ ਵੀ ਬੋਲਿਆ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਤੇ ਡਿਸੇਬਿਲਟੀ ਦਾ ਵਧੀਆ ਪੈਕੇਜ ਇੱਕ ਸਾਨੂੰ $70 ਦੀ ਰੇਂਜ ਤੋਂ ਸ਼ੁਰੂ ਹੋ ਜਾਂਦਾ, ਤੇ ਪਰ ਅਸੀਂ ਫਿਰ ਵੀ ਕਤਰਾਉਂਦੇ ਹਾਂ ਵੀ ਨਹੀਂ, ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰਕੇ ਚੱਲਣਾ, ਤੇ ਤੁਹਾਡੇ
0: ਸੋਚਣ ਦੀ ਸਿਰਫ ਆਪਣੇ ਮਨ ਦੀ ਉਹ ਆ, ਕਿੱਧਰ ਨੂੰ ਗੱਲ ਨੂੰ ਸਮਝਣਾ।
1: ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਇਸ ਤੋਂ ਇੰਸ਼ੋਰੈਂਸ ਤੋਂ ਇਲਾਵਾ ਜੀ ਇਨਵੈਸਟਮੈਂਟ ਵੀ, ਜਿੱਦਾਂ TFSA ਹੋ ਗਿਆ, RRSP, RESP, ਉਹਦੇ ਵਿੱਚ ਵੀ ਤੁਹਾਨੂੰ ਕੋਈ ਹੈਲਪ ਦੀ ਲੋੜ ਆ, ਕਿਉਂਕਿ ਹੁਣ ਮਾਰਕੀਟ ਬਹੁਤ ਵੋਲੇਟਾਈਲ ਹੈਗੀ ਆ। ਡੋਨਲਡ ਟਰੰਪ ਸਾਹਿਬ ਨੇ ਚੀਨ ਜਾ ਕੇ ਵੀ ਹੁਣ ਕੀ ਕਰਾਉਣਾ, ਕਿਸੇ ਨੂੰ ਨਹੀਂ ਪਤਾ ਕਿੱਧਰ ਨੂੰ ਮਾਰਕੀਟ ਦਾ ਰੁੱਖ ਮੋੜਨਾ। ਸੋ ਅਸੀਂ TFSA
0: ਦੇ ਰੁੱਖ, ਕਿਹੜਾ ਇਕੱਲੇ ਗਏ, ਉਧਰੋਂ ਮੋਦੀ ਸਾਹਿਬ ਵੀ ਆਏ ਹੋਏ ਆ, ਹੋਰ ਵੀ ਨੇ ਮੈਨੂੰ ਲੱਗਦਾ ਗਏ ਹੋਣੇ ਜੇ ਬਣਾਉਂਗਾ ਨਾ ਹੁਣ। ਪਰਮਿੰਦਰ ਜੀ ਕਹਿੰਦੇ ਦੋ ਗੱਡੀਆਂ ਦੇ ਕਾਫਲਾ, ਦੋ ਗੱਡੀਆਂ ਦਾ ਕਾਫਲਾ ਥੋੜੀ ਕਹਿ ਸਕਦੇ ਹਾਂ ਜੇ ਮੋਦੀ ਸਾਹਿਬ, ਹੁਣ ਮੋਦੀ ਸਾਹਿਬ ਨੇ ਆਪਣੀ। ਅੱਛਾ ਮੈਨੂੰ ਇੱਕ ਚੀਜ਼ ਮੈਨੂੰ ਚੇਤੇ ਆ ਗਈ ਗੱਲ, ਫਿਰ ਮੈਨੂੰ ਭੁੱਲ ਜਾਣਾ, ਕੱਲ੍ਹ ਮੈਨੂੰ ਇੱਕ ਭਾਜੀ ਦਾ ਫੋਨ ਆਇਆ, ਬਹੁਤ ਸਤਿਕਾਰਯੋਗ ਸ਼ਖਸੀਅਤ ਆ, ਬਹੁਤ ਸ਼ਹਿਰ ਦੀ ਮੰਨੀ ਪ੍ਰਮੰਨੀ ਹਸਤੀ ਆ ਉਹ ਇੱਥੇ। ਉਹ ਕਹਿੰਦੇ ਵੀ ਜਿੰਨੇ ਪੰਜਾਬ ਤੋਂ ਜਾਂ ਭਾਰਤ ਤੋਂ ਪੱਤਰਕਾਰ ਆਉਂਦੇ ਆ ਵੱਖ ਵੱਖ ਰੇਡੀਓ 'ਤੇ, ਵੱਖ ਵੱਖ ਮਤਲਬ ਚੈਨਲਾਂ 'ਤੇ ਜਿੰਨੀ ਪੱਤਰਕਾਰੀ ਕਰਦੇ ਆ, ਸਾਰੇ ਕਹਿੰਦੇ ਮੋਦੀ ਸਾਹਿਬ ਦੇ ਖਿਲਾਫ਼ ਬੋਲਦੇ ਆ, ਭਾਰਤ ਸਰਕਾਰ ਦੇ ਖਿਲਾਫ਼ ਬੋਲਦੇ ਆ, ਇਹ ਹੈਗੀ ਸੱਚੀ ਗੱਲ ਬਈ?
2: ਜੀ ਇਹ ਜਿਹੜੀ ਗੱਲ ਆ ਕਿ ਜਿਹੜੀ ਸਰਕਾਰ ਹੁੰਦੀ ਹੈ ਨਾ ਮੌਕੇ ਦੀ, ਉਹਦੇ ਤੋਂ ਸਵਾਲ ਪੁੱਛਣਾ ਹੁੰਦਾ। ਆਪਾਂ ਭਗਵੰਤ ਮਾਨ ਸਰਕਾਰ ਕੋਲੋਂ ਵੀ ਸਵਾਲ ਪੁੱਛਦੇ ਹਾਂ, ਮੋਦੀ ਸਰਕਾਰ ਦੇ ਅੱਗੇ ਵੀ ਸਵਾਲ ਰੱਖਦੇ ਹਾਂ, ਪਰ ਉਸ ਚੀਜ਼ ਨੂੰ ਹੁਣ ਤੁਸੀਂ ਉਹਦੇ ਖਿਲਾਫ ਸਮਝ ਲਓ ਜਾਂ ਕਿਸੇ ਤਰੀਕੇ ਨਾਲ। ਹੁਣ ਆਪਾਂ ਰਾਹੁਲ ਗਾਂਧੀ ਨੂੰ ਥੋੜਾ ਪੁੱਛ ਸਕਦੇ ਹਾਂ, ਮੋਦੀ ਮੋਦੀ ਮੀਡੀਆ ਤਾਂ ਪੁੱਛ ਲਵੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਹੈ ਪੰਜਾਬ ਦੇ ਵਿੱਚ, ਆਪਾਂ ਭਗਵੰਤ ਮਾਨ ਸਰਕਾਰ ਦੇ 4 ਸਾਲਾਂ ਦਾ ਲੇਖਾ ਜੋਖਾ ਤਾਂ ਪੁੱਛਣਾ ਹੀ ਆ ਭਾਈ, ਤੁਹਾਡੇ ਕੀ ਦਾਅਵੇ ਸੀ, ਕੀ ਤੁਸੀਂ ਤੁਹਾਡੀ ਕਾਰਗੁਜ਼ਾਰੀ ਰਹੀ ਆ। ਆਪਾਂ ਸੁਖਵੀਰ ਬਾਦਲ ਨੂੰ ਥੋੜਾ ਪੁੱਛਾਂਗੇ, ਹੋਰ ਮਾਮਲਿਆਂ 'ਚ ਉਹਨਾਂ ਨੂੰ ਵੀ ਪੁੱਛਾਂਗੇ, ਪਰ ਸਰਕਾਰ ਨੂੰ ਸਵਾਲ ਪੁੱਛਣਾ ਸਰਕਾਰ ਦੇ ਵਿਰੋਧ 'ਚ ਨਹੀਂ ਹੁੰਦਾ, ਗੱਲ ਅਸਲ 'ਚ ਸਾਜੇ ਸਮਝਣ ਦੀ ਆ ਜੀ।
0: ਕੁਮਾਰੀ ਆਂਟੀ ਦਾ ਮੈਸੇਜ ਆ, ਕਹਿੰਦੇ ਕਰ ਭਰੋਸਾ ਵਾਹਿਗੁਰੂ ਨਾਮ ਦਾ, ਧੋਖਾ ਕਦੀ ਨਾ ਖਾਵਾਂਗੇ, ਹਰ ਮੁਸ਼ਕਲ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਤੇਰੇ ਕੰਮ ਆਵਾਂਗੇ। ਵਾਹਿਗੁਰੂ ਵਾਹਿਗੁਰੂ ਸੱਚੀ ਗੱਲ ਹੈ, ਗੁੱਡ ਮਾਰਨਿੰਗ। ਅਤੇ ਇੱਧਰੋਂ ਨਾਲ ਦੀ ਨਾਲ ਆਪਣੇ ਜਸਪ੍ਰੀਤ ਭਾਅ ਜੀ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ ਦਾ, ਅਤੇ ਬੂਟਾ ਸਿੰਘ ਧਾਮੀ ਸਾਹਿਬ ਦਾ ਵੀ ਮੈਸੇਜ ਆ, ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਮਾਰਨਿੰਗ। ਪਰ ਉਹਨੇ ਕੀ ਗੱਲ, ਦੋ ਗੱਡੀਆਂ ਦਾ ਕਾਫਲਾ ਹੀ ਨਿਕਲਿਆ, ਕਹਿੰਦੇ ਅੱਜ ਤਾਂ ਲੀਡਰ ਕਾਫੀ ਨੇ, ਰਾਜਪਾਲ ਨੇ, ਮੁੱਖ ਮੰਤਰੀ ਨੇ ਵੱਖ ਵੱਖ ਸਟੇਟਾਂ ਦੇ, ਇੱਕ ਇੱਕ ਦੋ ਦੋ ਗੱਡੀਆਂ, ਮਾਨ ਸਾਹਿਬ ਦਾ ਕਿਵੇਂ ਆ ਉਹ ਦੱਸੋ
2: ਜੀ। ਜੀ ਜਦੋਂ ਪੂਰੇ ਭਾਰਤ ਦੇ 140 ਕਰੋੜ ਲੋਕਾਂ ਦੀ ਨੂੰ ਵਿਵਸਥਾ ਪਈ ਹੋਵੇ ਤੇ ਪ੍ਰਧਾਨ ਮੰਤਰੀ ਕੋਈ ਉਹਦਾ ਵਧੀਆ ਇੰਤਜ਼ਾਮ ਨਾ ਕਰ ਸਕਦਾ ਹੋਵੇ, ਇਰਾਨ ਵਰਗੇ ਦੇਸ਼ ਨਾਲ ਵਿਗਾੜ ਕੇ ਬਹਿ ਗਏ ਆ, ਇਜ਼ਰਾਈਲ ਦੇ ਨਾਲ ਬਹੁਤ ਨਜ਼ਦੀਕੀਆਂ ਨੇ, ਕਈ ਕਾਰਨ ਹੋ ਸਕਦੇ ਨੇ, ਸੋ ਬੜਾ ਸੌਖਾ ਰਾਹ ਹੁੰਦਾ ਕਿ ਆਪ ਦੋ ਗੱਡੀਆਂ ਲੈ ਕੇ ਚੱਲ ਪਾਓ, ਕਹਿ ਦਿਓ ਵੀ ਭਾਈ ਮੈਂ ਤਾਂ ਲੈ ਕੇ ਚੱਲਦਾ ਨੀ। ਅਸਲ ਦੇ ਵਿੱਚ ਜ਼ਿੰਮੇਵਾਰੀ ਤਾਂ 140 ਕਰੋੜ ਲੋਕਾਂ ਦੀ ਨੂੰ ਜਿਹੜੀਆਂ ਸਹੂਲਤਾਂ ਜਾਂ ਐਨਰਜੀ ਮਿਲਣੀ ਆ ਜਾਂ ਪੈਟਰੋਲ ਡੀਜ਼ਲ ਮਿਲਣਾ ਜਾਂ LPG ਮਿਲਣੀ ਆ, ਉਹਦਾ ਹੱਲ ਕਰਨਾ, ਇਹ ਕੋਈ ਹੱਲ ਥੋੜੋ ਆ। ਸੋ ਇੱਕ ਮੀਡੀਆ ਦੇ ਥਰੂ ਇਹ ਵੀ ਗੱਲ ਉਛਾਲੀ ਜਾ ਰਹੀ ਆ, ਪਰ ਇਹਦੇ ਵਿੱਚ ਇਕੱਲੇ ਪ੍ਰਧਾਨ ਮੰਤਰੀ ਨਹੀਂ ਆ, ਦੋ ਗੱਡੀਆਂ ਦਾ ਕਾਫਲਾ ਨਿਕਲ ਲੈ ਕੇ ਨਿਕਲੇ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ JP ਨੱਡਾ, ਉਹ ਉਹਨਾਂ ਨੇ ਵੀ ਆਪਣੇ ਕਾਫਲੇ ਘਟਾ ਦਿੱਤੇ ਆ। ਹੁਣ ਦੇਖਦੇ ਹਾਂ ਕਿ ਕਹਿੰਦੇ ਨੇ ਕਿ ਊਠ ਤੋਂ ਛਾਣ ਨਹੀਂ ਲਾ ਲਈਏ ਤਾਂ ਭਾਰ ਹਲਕਾ ਨਹੀਂ ਹੁੰਦਾ, ਕੋਸ਼ਿਸ਼ ਕਰ ਰਹੇ ਨੇ, ਦੇਖਦੇ ਭਾਰ ਹਲਕਾ ਹੁੰਦਾ ਕਿ ਨਹੀਂ।
0: ਇੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਨਾਲ ਸੰਪਰਕ ਕਰ ਲਿਓ, 437-235-2527-973-74। ਤੁਸੀਂ ਕੱਪੜਿਆਂ ਨੂੰ ਕੋਈ ਡਰਾਈ ਕਲੀਨ ਕਰਾਉਣਾ ਚਾਹੁੰਦੇ ਹੋ, ਫੈਸ਼ਨ ਦੀਆਂ ਕੋਈ ਚੀਜ਼ਾਂ ਉੱਥੋਂ ਲੈਣੀਆਂ ਚਾਹੁੰਦੇ ਹੋ, ਸਿਲਾਈ ਕਢਾਈ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਕੁੜਤੇ ਪਜਾਮੇ ਨੂੰ ਜਾਂ ਆਪਣੇ ਕੋਟਾਂ ਕਾਟਾਂ ਨੂੰ, ਪੈਂਟਾਂ ਨੂੰ, ਸ਼ਰਟਾਂ ਨੂੰ, ਲਹਿੰਗੇ ਗਰਾਰੇ ਸ਼ਰਾਰਿਆਂ ਨੂੰ, ਤਾਂ ਫਿਰ ਤੁਸੀਂ ਗਾਰਮੈਂਟ ਰਿਪੇਅਰ ਦਾ ਕੰਮ ਵੀ ਉੱਥੇ ਕੀਤਾ ਜਾ ਸਕਦਾ। 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ, 905-487-73-74 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਤੁਸੀਂ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰਕਟਰ ਨੇ, ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, J&G ਗਰੀ ਭਾਅ ਜੀ ਨਾਲ ਸੰਪਰਕ ਕਰ ਲਿਓ, 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ, ਡਿਕਸੀ ਐਂਡ ਮੈਥੇਸਨ ਦਾ ਏਰੀਆ, 905-459-5533 'ਤੇ ਸੰਪਰਕ ਕਰ ਲਿਓ। ਸੋਫਾ ਸਟੂਡੀਓ ਦੇ ਸ਼ਗਨ ਦੇ ਪਟੇਲੋਂ, 8550 ਟੋਰਬਰਮ ਰੋਡ, ਯੂਨਿਟ ਨੰਬਰ 1, ਬਰੈਂਪਟਨ ਦੇ ਵਿੱਚ ਨੇ, 905-799-8877 'ਤੇ ਸੰਪਰਕ ਕੀਤਾ ਜਾ ਸਕਦਾ। ਤਵਾ ਕਿਚਨ ਤੋਂ 5050 ਸਨੀਵਿਲ ਗੇਟ ਬਰੈਂਪਟਨ ਦੇ ਵਿੱਚ ਨੇ, ਤੁਸੀਂ ਉੱਥੇ ਬੈਠ ਕੇ ਖਾਣਾ, ਹੁਣ 6 ਵਜੇ ਤੱਕ ਓਪਨ ਅੱਜ, ਅਤੇ ਰੋਜ਼ ਹੀ ਖਾਣੀ 6 ਵਜੇ, 10 ਵਜੇ ਤੋਂ ਸਵੇਰ ਤੋਂ ਲੈ ਕੇ 6 ਵਜੇ ਤੱਕ ਦੂਜੇ ਦਿਨ ਤੱਕ। 905-790-1699 ਤੁਸੀਂ ਕੋਈ ਕੇਟਰਿੰਗ ਕਰਾਉਣੀ ਆ, ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਵੈਜੀ ਕੇਟਰਿੰਗ ਆ ਜਾਂ ਨੌਨ ਵੈਜ ਕੇਟਰਿੰਗ ਆ, ਅਤੇ ਸੰਪਰਕ ਕਰ ਲਿਓ ਤਵਾ ਕਿਚਨ ਵਾਲਿਆਂ ਨਾਲ। ਅਤੇ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ, ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸਮਾਂ ਲੈਣੀਆਂ ਚਾਹੁੰਦੇ, 416-930-1251, ਅਤੇ ਸਟੀਫਨ ਫਰਨੀਚਰ, 905-790-0560 'ਤੇ ਫਰਨੀਚਰ ਦੇ ਕੋਈ ਵੀ ਆਈਟਮਾਂ ਲੈਣੀਆਂ। ਅਤੇ ਜੇ ਤੁਸੀਂ ਗਰਾਜ ਦੇ ਡੋਰ ਦਾ ਰਿਪੇਅਰ, ਗਰਾਜ ਡੋਰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਅਤੇ ਸਨੀ ਭਾਅ ਜੀ ਨਾਲ ਕਰ ਲਿਓ ਸੰਪਰਕ, 647-470-1245। ਜੰਗ ਸਟੀਲ ਫੋਰਡ 'ਤੇ ਚਲ ਜਿਓ, ਗੱਡੀਆਂ ਲੈਣੀਆਂ ਚਾਹੁੰਦੇ ਹੋ ਤੁਸੀਂ, 1F150 ਪਿੱਕਾ, ਅਤੇ ਜੀਰੋ ਡਾਊਨ ਪੇਮੈਂਟ ਦਾ, $125 ਦੇ ਵਿੱਚ ਬਰਨਕੋ, ਸਿਰਫ ਅਤੇ ਸਿਰਫ $60-62-65 ਦੇ ਵਿੱਚ, 416-704-5940 'ਤੇ ਸੰਪਰਕ ਕਰ ਲਿਓ। 30 ਪਿੰਡ ਬਰੈਂਪਟਨ ਦੀਆਂ ਲੱਗ ਰਹੀਆਂ ਨੇ, ਬਰੈਂਪਟਨ ਦੇ ਫੇਅਰ ਗਰਾਊਂਡ ਵਿੱਚ, 19942 ਹਾਰਟ ਲੇਕ ਰੋਡ ਕੈਲਡਨ, ਉੱਥੇ ਚਲ ਜਿਓ। 416-671-1996 ਦੇ ਮੀਨੂ ਨਾਲ ਸੰਪਰਕ ਕਰ ਲਿਓ। ਪਵਾਰ ਸਾਹਿਬ, 647-988-8731 ਮੋਰਗੇ ਦਾ ਕੋਈ ਕੁਐਸਚਨ ਹੈ, ਦਾਣਾ ਮੰਡੀ ਸੁਪਰ ਮਾਰਕੀਟ ਦੇ ਗਰੋਸਰੀ ਕਰ ਲਿਓ, 905-286-9257, 1739 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ। ਪਰਮਿੰਦਰ ਜੀ, ਇੱਕ ਖਬਰ ਜਾਂਦੇ ਜਾਂਦੇ ਕਰਕੇ ਨਾ, ਫਿਰ ਆਪਾਂ ਹੈਡਲਾਈਨਸ ਕਰ ਲੈਂਦੇ ਹਾਂ, ਅਤੇ ਨਾਲ ਦੀ ਨਾਲ ਕੀ ਕਹਿੰਦੇ ਨੇ ਹੁਣ, ਕਹਿੰਦੇ ਨੇ, ਕਹਿੰਦੇ ਜੇ ਤੁਸੀਂ ਗਾਇਕਾਂ ਨੂੰ ਡਰਾਉਣਾ ਧਮਕਾਉਣਾ, ਅਤੇ ਫਿਰ ਕਹਿੰਦੇ ਆਪਣੀ ਪਾਰਟੀ 'ਚ ਸ਼ਾਮਿਲ ਕਰਾਉਣਾ ਤੁਸੀਂ, ਮੈਨੂੰ ਲੱਗਦਾ ਕਹਿੰਦੇ ਫਿਰ ਆਪ ਕਿੱਦਾਂ ਹੋਇਆ ਸੀ, ਸਮਝ ਹੀ ਨਹੀਂ ਆਈ ਕੀ ਚੱਕਰ ਜਿਹਾ ਹੈ, ਕੀ ਰੌਲਾ।
2: ਬਿਲਕੁਲ, ਦਿਲਜੀਤ ਦੋਸਾਂਝ ਦੇ ਨਾਲ ਸੰਬੰਧਿਤ ਦੋ ਖਬਰਾਂ ਨੇ। ਪਹਿਲੀ ਖਬਰ ਅੱਜ ਬ੍ਰੇਕ ਹੋਈ ਆ ਕਿ ਦਿਲਜੀਤ ਦੋਸਾਂਝ ਅਸਲ 'ਚ ਅਮਰੀਕੀ ਸਿਟੀਜ਼ਨ ਆ 2022 ਦੇ, ਸੋ ਇਹ ਅਮਰੀਕਾ ਦੀ ਮੀਡੀਆ ਦੇ ਵਿੱਚ ਅੱਜ ਖਬਰ ਬ੍ਰੇਕ ਹੋਈ ਆ। ਉਹਨਾਂ ਦੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਆ, ਅਮਰੀਕੀ ਪਾਸਪੋਰਟ ਆ, ਤੇ ਅਮਰੀਕੀ ਪਾਸਪੋਰਟ ਤੇ ਉਹ ਭਾਰਤ ਆਉਂਦੇ ਜਾਂਦੇ ਨੇ, ਔਰ ਉਹਨਾਂ ਦੀ ਵਾਈਫ ਸੰਦੀਪ ਕੌਰ ਜਿਹਦਾ ਨਾਂ ਆ ਉਹ ਵੀ ਕਹਿੰਦੇ ਇਹ ਅਮਰੀਕੀ ਸਿਟੀਜ਼ਨ। ਹੁਣ ਦਿਲਜੀਤ ਦੋਸਾਂਝ ਦੀ ਦੂਜੀ ਖਬਰ ਕਿ ਉਹਨਾਂ ਦੇ PA ਜਿਹੜੇ ਗੁਰਪ੍ਰਤਾਪ ਕੰਗ ਦੇ ਹਰਿਆਣਾ ਵਿਚਲੇ ਘਰ ਦੇ ਉੱਪਰ ਫਾਇਰਿੰਗ ਹੋਈ ਸੀ, ਉਸ ਮਾਮਲੇ ਤੇ CM ਭਗਵੰਤ ਮਾਨ ਦੀ ਟਿੱਪਣੀ ਆ। ਉਹ ਕਹਿੰਦੇ ਪਿਛਲੇ ਦਿਨੀ ਜਿਹੜੀ ਪੇਸ਼ਕਸ਼ ਹੋਈ ਸੀ ਦਿਲਜੀਤ ਦੋਸਾਂਝ ਨੂੰ ਕਿ ਭਾਜਪਾ 'ਚ ਆ ਜਾਵੇ, ਉਹ ਨਹੀਂ ਗਏ, ਇਸ ਕਰਕੇ ਕਹਿੰਦੇ ਉਹਨਾਂ ਦੇ ਘਰ ਤੇ ਹਮਲਾ ਹੋਇਆ ਔਰ ਕਹਿੰਦੇ ਅੱਜ ਕੱਲ ਤਾਂ ਜਿਹੜੀਆਂ ਪਾਰਟੀਆਂ ਦਾ ਟ੍ਰੈਂਡ ਹੀ ਇਹ ਆ ਕਿ ਜਿਹੜੇ ਵੱਡੇ ਵੱਡੇ ਗਾਇਕ ਨੇ ਹੋਰ ਸੁਪਰ ਸਟਾਰ ਉਹਨਾਂ ਨੂੰ ਮੋਹਰੇ ਲਾ ਕੇ ਤਾਮਿਲਨਾਡੂ ਦੀ ਉਦਾਹਰਣ ਦੇ ਕੇ ਉਹਨਾਂ ਨੇ ਕਿਹਾ ਕਿ ਪਾਰਟੀਆਂ ਜਿੱਤਦੀਆਂ ਨੇ। ਭਗਵੰਤ ਮਾਨ ਸਾਹਿਬ ਇਹ ਭੁੱਲ ਗਏ ਨੇ ਕਿ ਉਹ ਵੀ ਇੱਕ ਕਮੇਡੀ ਦੇ ਸੁਪਰ ਸਟਾਰ ਸੀ, ਉਹਨਾਂ ਨੇ ਉਹਨੂੰ ਅੱਗੇ ਲਾ ਕੇ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਚ ਸਰਕਾਰ ਬਣਾਈ ਆ।
0: ਹੈਡਲਾਈਨ ਸਿੱਧੀ ਚਲੋ ਚਲੋ ਚਲੋ
2: ਪੰਜਾਬ ਵਿਜੀਲੈਂਸ ਹੈੱਡਕੁਆਟਰ ਚ ਮੁੜ ਪੁੱਜੀ ਸੀ ਬੀ ਆਈ ਦੀ ਟੀਮ, ਵਿਜੀਲੈਂਸ ਹੈੱਡਕੁਆਟਰ ਦੇ ਸੀ ਟੀ ਫੁਟੇਜ ਅਤੇ ਡੀ ਵੀ ਆਰ ਜ਼ਬਤ। ਆਪ ਦੇਵੇਗੀ ਅਕਾਲੀ ਦਲ ਪੁੰਨਰ ਸੁਰਜੀਤ ਨੂੰ ਜ਼ੋਰਦਾਰ ਝਟਕਾ, ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਹੋ ਸਕਦੇ ਨੇ ਆਮ ਆਦਮੀ ਪਾਰਟੀ ਸ਼ਾਮਲ, ਚਰਚੇ ਜ਼ੋਰਾਂ ਤੇ। ਜਲੰਧਰ ਚ ਬੀ ਐਸ ਐਫ ਹੈੱਡਕੁਆਟਰ ਅੱਗੇ ਧਮਾਕੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਵੱਡੇ ਖੁਲਾਸੇ। ਮੁਲਜ਼ਮ ਮੁੱਖ ਮੁਲਜ਼ਮ ਦੇ ਯੂਪੀ ਦੇ ਰਹਿਣ ਵਾਲੇ ਅਨਿਲ ਸ਼ਰਮਾ ਵਜੋਂ ਹੋਈ ਪਛਾਣ। ਸਿਆਸਤ ਦੇ ਰੰਗ, ਜਲੰਧਰ ਚ ਬਾਲਾ ਭਗਵਾਨ ਦੀ ਚੌਂਕੀ ਨੇ ਦੇ ਵਿਵਾਦ ਨੇ ਫੜਿਆ ਤੂਲ। ਆਪ ਵਿਧਾਇਕ ਰਮਨ ਅਰੋੜਾ ਨੇ ਛੱਡੀ ਸਿਕਿਉਰਿਟੀ, ਭਜਨ ਗਾਇਕ ਘਨੱਈਆ ਮਿੱਤਲ ਦੇ ਮਗਰ ਹੋਏ ਵਿਰੋਧੀ ਤਰ੍ਹਾਂ ਦੇ ਆਗੂ। ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਪਾਈ ਨਵੀਂ ਪਸੂੜੀ, ਨਵੀਂ ਵੈਬ ਸੀਰੀਜ਼ ਲੋਖੇ ਚ ਔਰਤ ਵਿਰੋਧੀ ਡਾਇਲਾਗ ਵਾਇਰਲ। ਸੀਐਮ ਭਗਵੰਤ ਮਾਨ ਦਾ ਭਰੋਸਾ, ਬੋਲੇ ਪੰਜਾਬ ਦੇ 3 ਲੱਖ ਮੁਲਾਜ਼ਮਾਂ ਅਤੇ 4 ਲੱਖ ਪੈਨਸ਼ਨਰਾਂ ਨੂੰ ਜਲਦ ਮਿਲੇਗਾ ਡੀਏ ਜੀ।
0: ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਹੁਤ ਵਧੀਆ, ਥੈਂਕ ਯੂ ਲਵਜੂ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ ਕਰਦੇ ਹੋ ਮਾਂ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ। 530 ਦਾ ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ। ਕੱਲ੍ਹ ਨੂੰ ਮਿਲਦੀ ਉਮੀਦ ਨਾਲ। 0064 ਦਾ ਮੈਸੇਜ ਆਇਆ, ਗੁੱਡ ਮਾਰਨਿੰਗ ਦਾ, ਥੈਂਕ ਯੂ ਸਰ ਪ੍ਰਿਤਪਾਲ ਬਰਾੜ ਸਾਹਿਬ, ਅਤੇ ਆਪਣਾ ਸਤਨਾਮ ਭਾਅ ਜੀ ਦਾ ਵੀ ਮੈਸੇਜ ਆ, ਸਤਿ ਸ਼੍ਰੀ ਅਕਾਲ ਦਾ, ਥੈਂਕ ਯੂ। 94 ਤੋਂ ਕੈਪਟਨ ਸਾਹਿਬ ਦੀ ਕਾਲ ਆਉਂਦੀ ਸੀ, ਕੈਪਟਨ ਸਾਹਿਬ ਸੋਰੀ ਆ, ਮੈਂ ਕਾਲ ਚੱਕ ਨਹੀਂ ਸਕਿਆ ਤੁਹਾਡੀ। ਕੱਲ੍ਹ ਨੂੰ ਆਪਾਂ ਖੁੱਲ੍ਹੇ ਟਾਈਮ 'ਚ ਗੱਲਬਾਤ ਕਰ ਸਕਦੇ ਹਾਂ। ਦੋ ਇਜਾਜ਼ਤ, ਬੁਲਾਈਏ ਫਤਿਹ, ਆਪਣੇ ਤੋਂ ਬਾਅਦ ਸ਼ਾਮੀ ਭੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ ਕੱਲ੍ਹ ਤੱਕ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗਾਣਾ ਦੱਸਿਓ ਕਿੱਦਾਂ ਲੱਗਿਆ।

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਵੀਜ਼ੇ ਸੁਪਰਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: du bist ein Job, Assas, du Assas, Hebises, Nadet, Hose, Bises, Bole, Sony Hall, Sassil, Karl.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 9

ਵੈਰੀ ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਥਰਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ ਇਸ ਸਵੇਰ ਦੀ ਥੋੜ੍ਹੀ ਥੋੜ੍ਹੀ ਮਿੰਨੀ ਮਿੰਨੀ ਠੰਡ, ਹਾਂਜੀ, ਬਾਅਦ ਦੁਪਹਿਰ ਹੈ ਜਿਹੜਾ ਤਾਪਮਾਨ ਹੈ ਜਿਹੜਾ 12 ਡਿਗਰੀ ਨੂੰ ਛੂਹੇਗਾ, ਅਤੇ ਇਸ ਟਾਈਮ 7 ਡਿਗਰੀ ਫੀਲ ਲਾਈਕ 3 ਡਿਗਰੀ ਹੈ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਦੁਪਹਿਰ ਵੇਲੇ ਉਹ 12 ਡਿਗਰੀ ਮਹਿਸੂਸ ਕੀਤਾ ਜਾਵੇਗਾ। ਸੋ ਹੈਪੀ ਥਰਸਡੇ। ਸੋ ਸਾਰਿਆਂ ਨੂੰ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਭੱਠਲ ਦੇ ਵਿੱਚ ਸਾਰਿਆਂ ਦਾ ਨਿੱਘਾ ਨਿੱਘਾ ਜੀ ਆਇਆਂ ਨੂੰ। ਕਹਿੰਦੇ ਇਨਸਾਨ ਨਹੀਂ ਬੋਲਦਾ, ਉਸ ਦੇ ਦਿਨ ਬੋਲਦੇ ਨੇ, ਅਤੇ ਜਦ ਦਿਨ ਸਹੀ ਨਾ ਹੋਣ ਤਾਂ ਇਨਸਾਨ ਚਾਹੇ ਲੱਖ ਬੋਲੇ ਉਸ ਦੀ ਕੋਈ ਨਹੀਂ ਫਿਰ ਸੁਣਦਾ। ਜ਼ਮੀਰ ਹੈ ਜਿਹੜਾ ਸਾਡਾ, ਜ਼ਮੀਰ ਹੈ ਨਾ ਜਿਹੜਾ, ਕਹਿੰਦੇ ਕੰਬਦਾ ਜ਼ਰੂਰ ਹੈ, ਤੁਸੀਂ ਸੱਚ ਮੰਨੋ ਜਾਂ ਨਾ ਮੰਨੋ, ਕਦੇ ਗੁਨਾਹ ਕਰਨ ਤੋਂ ਪਹਿਲਾਂ ਅਤੇ ਕਦੇ ਗੁਨਾਹ ਤੋਂ ਬਾਅਦ। ਵਾਹਿਗੁਰੂ ਜਾਪ ਉਹ ਦਵਾਈ ਹੈ ਜੋ ਹਰ ਦੁੱਖ ਕੱਟਦੀ ਹੈ। ਪਰਮਾਤਮਾ ਦੀ ਕਿਰਪਾ ਨਾਲ ਸੋਹਣੀ ਸਵੇਰ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਤੁਹਾਡੇ ਸਾਰਿਆਂ ਵਾਸਤੇ। ਪਰਮਾਤਮਾ ਦਾ ਉਹਨਾਂ ਦਾਤਾਂ ਲਈ ਸ਼ੁਕਰਾਨਾ ਕਰਿਆ ਕਰੋ ਜਿਹੜੀਆਂ ਉਸਨੇ ਤੁਹਾਨੂੰ ਬਿਨਾਂ ਮੰਗੇ ਹੀ ਬਖਸ਼ਿਸ਼ਾਂ ਦਿੱਤੀਆਂ ਨੇ। ਸਭ ਦਾ ਸਭ ਤੋਂ ਬਿਨਾਂ ਕੰਮ ਚੱਲ ਜਾਂਦਾ ਹੈ। ਤੁਸੀਂ ਭਰਮ ਵਿੱਚ ਹੋ ਕਿ ਤੁਸੀਂ ਬਹੁਤ ਖਾਸ ਹੋ, ਤੁਹਾਡੇ ਬਿਨਾਂ ਪੱਤਾ ਆ ਜਿਹੜਾ ਉਹ ਵੀ ਨਹੀਂ ਹਿੱਲ ਸਕਦਾ। ਲੋਕ ਕਹਿੰਦੇ ਨੇ ਕਿ ਜ਼ਿੰਦਗੀ ਜਿਉਣ ਲਈ ਆਪਣਿਆਂ ਦੀ ਜ਼ਰੂਰਤ ਹੁੰਦੀ ਹੈ, ਪਰ ਸੱਚ ਤਾਂ ਇਹ ਹੈ ਆਪਣਿਆਂ ਦੀ ਨਹੀਂ ਆਪਣੇਪਨ ਦੀ ਜ਼ਰੂਰਤ ਹੁੰਦੀ ਹੈ। ਅੰਦਰ ਸੰਤੁਸ਼ਟੀ ਪੈਦਾ ਹੋ ਗਈ, ਹੁਣ ਬਾਹਰੋਂ ਜੋ ਕੁਝ ਹੈ ਉਸ ਦੇ ਵਿੱਚ ਵੀ ਅਸੀਂ ਸੰਤੁਸ਼ਟ ਹਾਂ। ਥੋੜ੍ਹਾ ਹੈ, ਬਹੁਤਾ ਹੈ, ਸੁੱਖ ਹੈ, ਦੁੱਖ ਹੈ, ਅਸੀਂ ਸੰਤੁਸ਼ਟ ਹਾਂ, ਕਬੂਲ ਹੈ। ਇਸ ਤਰੀਕੇ ਦੀ ਮਾਨਸਿਕ ਅਵਸਥਾ ਬਣ ਗਈ ਹੈ, ਪਰਿਪੂਰਨ ਇਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਸੰਤ ਮਸਕੀਨ ਜੀ ਹੋਣੀ ਇਹ ਕਿਹਾ ਕਰਦੇ ਸਨ, ਦੁਨੀਆਂ ਦੀ ਕੋਈ ਵੀ ਚੀਜ਼ ਭਾਵੇਂ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇ, ਪਰ ਪਰਮਾਤਮਾ ਨੇ ਜੋ ਤੁਹਾਨੂੰ ਨੀਂਦ, ਸ਼ਾਂਤੀ, ਆਨੰਦ ਅਤੇ ਜੀਵਨ ਦਿੱਤਾ ਹੈ, ਉਸ ਤੋਂ ਵੱਧ ਕੀਮਤੀ ਚੀਜ਼ ਮਿੱਤਰੋ ਕੋਈ ਨਹੀਂ ਹੈ। ਸੋ ਕੁਝ ਕੁ ਮੈਸੇਜਸ ਵੀ ਆਏ ਨੇ, ਅਮਨਦੀਪ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਲਖਵਿੰਦਰ ਭਾਅ ਜੀ ਦਾ ਆਇਆ, ਗੁੱਡ ਮੋਰਨਿੰਗ ਭਾਅ ਜੀ। ਦਲਜੀਤ ਜੀ ਹੁਣਾਂ ਦਾ ਆਇਆ, ਵੈਰੀ ਗੁੱਡ ਮੋਰਨਿੰਗ ਭਾਅ ਜੀ, ਹੈਪੀ ਥਰਸਡੇ ਜੀ, ਹੈਪੀ ਥਰਸਡੇ ਜੀ, ਬਹੁਤ ਬਹੁਤ ਧੰਨਵਾਦ। ਵਿਕਰਮ ਜੀ ਹੁਣਾਂ ਦਾ ਆਇਆ, ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ। 3219 ਵਾਲਿਓ, ਸਤਿ ਸ਼੍ਰੀ ਅਕਾਲ ਜੀ। 0981 ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ। ਹਰਮਨ ਜੀ ਉਹਨਾਂ ਦਾ ਆਇਆ, ਕਹਿੰਦੇ ਕੰਨਾਂ ਦੇ ਕੱਚੇ ਲੋਕ ਉਹ ਗਲਤੀਆਂ ਦੀ ਸਜ਼ਾ ਵੀ ਤੁਹਾਨੂੰ ਦੇ ਦਿੰਦੇ ਨੇ ਜੋ ਅਸਲ ਵਿੱਚ ਤੁਸੀਂ ਕੀਤੀਆਂ ਵੀ ਨਹੀਂ ਹੁੰਦੀਆਂ। ਸਹੀ ਗੱਲ ਹੈ, ਸੋਚ ਸੱਚ ਨਾ ਸਮਝ ਲਈ ਲੋਕ ਬੋਲਦੇ ਨੇ ਬੋਲ ਸਿਰਫ ਬੋਲਣ ਦੇ ਲਈ, ਪੁੱਛਦੇ ਨੇ ਹਾਲ ਹੱਸਦੇ ਚਿਹਰੇ ਦੇ ਪਿੱਛੇ ਲੁਕੇ ਦੁੱਖ ਫਰੋਲਣ ਦੇ ਲਈ। ਕਿਆ ਬਾਤ ਹੈ, ਕਿਆ ਬਾਤ ਹੈ, ਆਹ ਜਰਾ ਸੁਣ ਕੇ, ਕਹਿੰਦੇ ਪੜ੍ਹ ਕੇ ਮਨ ਸ਼ਾਂਤ ਹੋ ਜਾਵੇਗਾ। ਸੁਣ ਕੇ ਜਰਾ ਇਹ 5 ਕੁ ਤੁਸੀਂ ਕਹਿ ਲਓ ਵੀ ਇਹ ਚੀਜ਼ਾਂ ਲਿਖੀਆਂ, ਸੁਣ ਕੇ ਦੇਖਿਓ ਜਰਾ। ਜੋ ਨਸੀਬ ਵਿੱਚ ਹੈ ਉਹ ਚੱਲ ਕੇ ਆਵੇਗਾ, ਜੋ ਨਹੀਂ ਹੈ ਉਹ ਆ ਕੇ ਵੀ ਚੱਲਿਆ ਜਾਵੇਗਾ। ਜ਼ਿੰਦਗੀ ਨੂੰ ਇੰਨਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਦੋਸਤੋ, ਇੱਥੋਂ ਕੋਈ ਵੀ ਜ਼ਿੰਦਾ ਬਚ ਕੇ ਨਹੀਂ ਜਾਵੇਗਾ। ਇਹ ਸੱਚ ਹੈ, ਇੱਕ ਸੱਚ ਇਹ ਵੀ ਹੈ ਕਿ ਜ਼ਿੰਦਗੀ ਇੰਨੀ ਚੰਗੀ ਹੁੰਦੀ ਤਾਂ ਅਸੀਂ ਇਸ ਦੁਨੀਆਂ ਵਿੱਚ ਰੋਂਦੇ ਰੋਂਦੇ ਨਾ ਆਉਂਦੇ। ਪਰ ਇੱਕ ਮਿੱਠਾ ਸੱਚ ਇਹ ਵੀ ਹੈ, ਜੇ ਜ਼ਿੰਦਗੀ ਇੰਨੀ ਬੁਰੀ ਹੁੰਦੀ ਤਾਂ ਅਸੀਂ ਜਾਂਦੇ ਸਮੇਂ ਇੰਨੇ ਲੋਕਾਂ ਨੂੰ ਰੁਲਾ ਕੇ ਨਾ ਜਾਂਦੇ। ਸੋ ਜੀ ਲਓ ਅੱਜ, ਕੱਲ੍ਹ ਕਿਨੇ ਵੇਖਿਆ ਆ। ਕਿਆ ਬਾਤ ਹੈ ਹਰਮਨ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮੁਲਤਾਨੀ ਸਾਹਿਬ ਉਹਨਾਂ ਨੇ ਇੱਕ ਗੀਤ ਭੇਜਿਆ, ਮੁਲਤਾਨੀ ਸਾਹਿਬ ਜ਼ਰੂਰ ਹੈ ਜਿਹੜਾ ਮੈਂ ਉੱਦਾਂ ਲੱਭ ਲਿਆ, ਅਤੇ ਉਹ ਮੈਂ ਗੀਤ ਹੈ ਜਿਹੜਾ ਪਲੇ ਕਰਾਂਗਾ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ। ਰੇਸ਼ਮ ਭਾਅ ਜੀ, ਵੈਰੀ ਗੁੱਡ ਮੋਰਨਿੰਗ। ਸੋ ਉਹਨਾਂ ਨੇ ਕਿਹਾ, ਰਾਈਜ਼ ਐਂਡ ਸ਼ਾਈਨ ਡੀਅਰ, ਮੇ ਦ ਡੇ ਅਹੈਡ ਟਰੀਟ ਯੂਅਰ ਕਾਇੰਡਲੀ ਐਂਡ ਸ਼ਾਵਰ ਯੂ ਵਿਦ ਬਲੈਸਿੰਗਸ। ਹੈਪੀ ਥਰਸਡੇ, ਹੈਪੀ ਥਰਸਡੇ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅੱਜ ਹੈ ਜਿਹੜਾ ਵਿਸ਼ੇ ਆ, ਜਿਹੜੇ ਵਿਸ਼ਾ ਜਿਹੜਾ ਆ ਉੱਦਾਂ ਕਹਿ ਲਓ ਵੀ ਇੱਕ ਹੀ ਹੈ, ਉਹਦੇ ਵਿੱਚ ਹੀ ਆ ਸਾਰਾ ਕੁਛ ਸਮੇਟਾਂਗੇ। ਅਤੇ ਉਹ ਇਸ ਟਾਈਮ ਜਿੰਨੇ ਵੀ ਤੁਸੀਂ ਸੜਕਾਂ 'ਤੇ ਹੋ, ਤੁਹਾਡੇ ਨਾਲ ਸਿੱਧਾ ਵਾਹ ਵਾਸਤਾ ਰੱਖਦਾ, ਸਾਡੇ ਨਾਲ ਵੀ ਵਾਹ ਵਾਸਤਾ ਰੱਖਦਾ। ਉਸ 'ਤੇ ਆਪਣੀ ਆ ਜਿਹੜੀ ਤੁਸੀਂ ਟੀਕਾ ਟਿੱਪਣੀ ਕਰਨੀ ਹੈ, ਬਹੁਤ ਵਿਦਵਾਨ ਬੁੱਧੀਜੀਵ ਸੂਝ ਬੂਝ ਤੁਸੀਂ ਆ ਜਿਹੜਾ ਪ੍ਰੋਗਰਾਮ ਨੂੰ ਸੁਣਦੇ ਹੋ,
ਬੜੀ ਹਰ ਰੋਜ਼ ਜਾਣਕਾਰੀ ਦੇ ਵਿੱਚ ਇਜ਼ਾਫਾ ਕਰਦੇ ਹੋ ਜਦੋਂ ਵੀ ਕੋਈ ਵੀ ਇਹੋ ਜਿਹਾ ਵਿਸ਼ਾ ਲੈ ਕੇ, ਅੱਜ ਦਾ ਵਿਸ਼ਾ ਵੀ ਹੈ ਜਿਹੜਾ ਇੱਕ ਸੰਜੀਦਾ ਵੀ ਹੈ ਅਤੇ ਨਾਲ ਦੀ ਨਾਲ ਹੈ ਜਿਹੜਾ ਸਾਨੂੰ ਜਾਗਰੂਕ ਵੀ ਕਰਦਾ ਹੈ। ਸੋ ਉਸ ਵਿਸ਼ੇ ਦੇ ਉੱਤੇ ਹੈ ਜਿਹੜੀ ਅੱਗੇ ਜਾ ਕੇ ਮੈਂ ਗੱਲਬਾਤ ਕਰਾਂਗਾ ਅਤੇ ਤੁਸੀਂ ਆਪੋ ਆਪਣੀ ਹੈ ਜਿਹੜੀ ਟੀਕਾ ਟਿੱਪਣੀ ਕਰ ਸਕਦੇ ਹੋ। ਇੱਕ ਬੇਨਤੀ ਹੈ, ਕਿਸੇ 'ਤੇ ਨਹੀਂ ਆਪਾਂ ਉਂਗਲ ਚੱਕਣੀ, ਸਿਰਫ ਆਪਾਂ ਆਪਣੀ ਗੱਲ ਰੱਖੀਏ, ਸਾਡੀ ਜਿਹੜੀ ਹੈ ਵਿਸ਼ੇ 'ਤੇ ਸੂਝਬੂਝ ਕੀ ਕਹਿੰਦੀ ਹੈ, ਸਾਡੇ ਜਿਹੜੇ ਵਿਚਾਰ ਹੈ ਜਿਹੜੇ ਉਹ ਵਿਸ਼ੇ 'ਤੇ ਕੀ ਕਹਿੰਦੇ ਹੈ। ਤੁਸੀਂ ਹੈ ਜਿਹੜਾ ਇਹਦੇ 'ਤੇ ਹੀ ਹੈ ਜਿਹੜਾ ਬਸ ਰਹਿਣਾ ਆ ਅਤੇ ਆਪਾਂ ਕਿਸੇ ਨੂੰ ਹੈ ਜਿਹੜਾ ਪੁਆਇੰਟ ਆਊਟ ਨਾ ਕਰੀਏ, ਉਹ ਬਿਹਤਰ ਹੁੰਦਾ। ਸੋ ਆਪਾਂ ਆਪਣੀ ਗੱਲ ਰੱਖੀਏ ਅਤੇ ਉਹਦੇ ਵਾਸਤੇ ਮੈਂ ਤੁਹਾਨੂੰ ਪੂਰੀ ਫਰੀਡਮ ਦਿੰਦਾ। ਬਸ ਇੱਕ ਮੇਰੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਹੈ ਜਿਹੜੀ ਤੁਸੀਂ ਗੱਲਬਾਤ ਕਰ ਸਕਦੇ ਹੋ, ਕਿਉਂਕਿ ਇਸ ਪ੍ਰੋਗਰਾਮ ਨੂੰ ਹਰ ਵਰਗ ਸੁਣਦਾ, ਸਾਡੀਆਂ ਭੈਣਾਂ ਵੀ ਸੁਣਦੀਆਂ, ਮਾਵਾਂ ਵੀ ਸੁਣਦੀਆਂ, ਬੱਚੇ ਤਾਂ ਛੱਡੋ, ਨੌਜਵਾਨ ਹੈ ਜਿਹੜੇ ਉਹ ਵੀ ਸੁਣਦੇ ਹੈ, ਹਾਂਜੀ। ਸੋ ਹਰ ਵਰਗ ਹੈ ਜਿਹੜਾ ਪ੍ਰੋਗਰਾਮ ਦੇ ਨਾਲ ਜੁੜਿਆ ਹੋਇਆ। ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਨੀ ਹੈ, ਕੋਈ ਟ੍ਰੈਫਿਕ ਬਾਬਤ ਜਾਣਕਾਰੀ ਦੇਣਾ ਚਾਹੁੰਦੇ ਹੋ ਜਾਂ ਕੋਈ ਹੋਰ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ ਉਹਦੇ ਬਾਬਤ ਕੋਈ ਅਪਡੇਟ ਦੇਣਾ ਚਾਹੁੰਦੇ ਹੋ, ਤੇ ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਨੂੰ ਡਾਇਲ ਟੂ ਲਿਸਨ ਵੀ ਕੀਤਾ ਜਾ ਸਕਦਾ ਜੇ ਤੁਹਾਡੇ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਸਹੀ ਤਰ੍ਹਾਂ

ਜੋ ਲਗਾਤਾਰ IPL ਦੇ ਵਿੱਚ 4 ਮੈਚ ਹੈ ਜਿਹੜਾ ਹਾਰ ਗਿਆ, ਬਹੁਤ ਵੱਡੇ ਪੱਧਰ ਤੇ ਹੈ, ਨੁਕਤਾਚੀਨੀ ਵੀ ਹੋ ਰਹੀ ਹੈ, ਵਿਰੋਧ ਵੀ ਕੀਤਾ ਜਾ ਰਿਹਾ, ਵੱਖ ਵੱਖ ਖਿਡਾਰੀਆਂ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਵੀ ਭਾਈ ਹੈ ਜਿਹੜਾ ਉਹ ਹੋਰ ਸਮੇਂ ਦੇ ਵਿੱਚ ਹੈ ਜਿਹੜਾ ਆਪਣਾ ਸਮਾਂ ਬਰਬਾਦ ਕਰਦੇ ਆ, ਪ੍ਰੈਕਟਿਸ ਦੇ ਉੱਤੇ ਜ਼ਿਆਦਾ ਆਪਣੇ ਆਪ ਨੂੰ ਫੋਕਸ ਜਾਂ ਇਕਾਗਰ ਨਹੀਂ ਕਰਦੇ ਪਏ। ਸੋ ਅੱਜ ਪੰਜਾਬ ਅਤੇ ਮੁੰਬਈ ਇੰਡੀਅਨਸ ਦਾ ਇੱਕ ਵੱਡਾ ਮੈਚ ਹੈ ਜਿਹੜਾ ਹੋਣ ਜਾ ਰਿਹਾ, ਅਤੇ ਅੱਜ ਉਮੀਦ ਕੀਤੀ ਜਾ ਰਹੀ ਹੈ ਵੀ ਉਹ ਹਾਰ ਹੈ ਜਿਹੜੀ ਜੋ ਲੜੀ ਚੱਲ ਰਹੀ ਹੈ ਉਸ ਨੂੰ ਤੋੜਨ ਦੇ ਵਿੱਚ ਅੱਜ ਪੰਜਾਬ ਹੈ ਜਿਹੜੀ ਕਾਮਯਾਬ ਹੋ ਜਾਵੇਗੀ। ਪਿੱਛੇ ਜੇ ਜੋ ਹਾਰਾਂ ਹੋਈਆਂ ਨੇ ਉਹਦੀਆਂ ਕਈ ਕਮੀਆਂ ਨੇ ਜੋ ਦੇਖਣ ਨੂੰ ਮਿਲੀਆਂ ਗਰਾਊਂਡ ਦੇ ਵਿੱਚ ਵੀ, ਜਾਂ ਕਹਿ ਲਓ ਵੀ ਮਤਲਬ ਬੈਟਿੰਗ ਦੇ ਵਿੱਚ ਵੀ ਗੱਲ ਕਰ ਲਈਏ, ਬੋਲਿੰਗ ਦੇ ਵਿੱਚ ਵੀ ਗੱਲ ਕਰ ਲਈਏ, ਅਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਫੀਲਡਿੰਗ। ਜੇ ਕੈਚ ਹੈ ਜਿਹੜੇ ਕਹਿੰਦੇ ਵੀ ਜਿਹੜੇ ਮਾਹਿਰ ਹੈ ਜਿਹੜੇ ਇਸ ਖੇਡ ਦੀ ਹੈ ਜਿਹੜੀ ਜਾਣਕਾਰੀ ਰੱਖਦੇ ਨੇ, ਉਹ ਕਹਿੰਦੇ ਨੇ ਜੇ ਕੈਚ ਤੁਸੀਂ ਛੱਡਤਾ ਤਾਂ ਸਮਝੋ ਮੈਚ ਹੈ ਜਿਹੜਾ ਤੁਸੀਂ ਗਵਾ ਲਿਆ। ਕਈ ਵਾਰ ਇੱਕ ਛੱਡਿਆ ਹੋਇਆ ਕੈਚ ਕਿਸੇ ਪਲੇਅਰ ਦਾ ਉਹੀ ਮੈਚ ਹੈ ਜਿਹੜਾ ਜਿਤਵਾ ਦਿੰਦਾ, ਅਤੇ ਇਹੀ ਹੈ ਜਿਹੜਾ ਆਪਾਂ IPL ਦੇ ਵਿੱਚ ਦੇਖਿਆ। ਸੋ ਕੀ ਤੁਹਾਨੂੰ ਲੱਗਦਾ ਵੀ ਅੱਜ IPL ਦੇ ਵਿੱਚ ਪੰਜਾਬ ਹੈ ਜਿਹੜਾ ਜਿੱਤੇਗਾ, ਕਿਉਂਕਿ ਮੁੰਬਈ ਇੰਡੀਅਨਸ ਵੀ ਹੈ ਜਿਹੜੀ, ਹਾਲਾਂਕਿ ਹੈ ਜਿਹੜੀ ਉਹ ਵੀ ਥੱਲੇ ਚੱਲਦੀ ਪਈ ਹੈ, ਪਰ ਉਹ ਕੋਈ ਇਹ ਇੱਦਾਂ ਨਹੀਂ ਹੈਗੀ ਵੀ ਕਮਜ਼ੋਰ ਟੀਮ ਹੈ। ਉਸ ਟੀਮ ਨੇ ਵੀ ਹੈ ਜਿਹੜੇ ਮਤਲਬ ਆਲਾ ਦਰਜੇ ਦੇ ਖਿਡਾਰੀ ਹੈ, ਹਾਲਾਂਕਿ ਹੈ ਜਿਹੜਾ ਹੁਣ ਪਾਂਡੇ ਸਾਹਿਬ ਹੈ ਜਿਹੜੇ ਸ਼ਾਇਦ ਉਹ ਅਗਵਾਈ ਨਹੀਂ ਕਰ ਰਹੇ, ਸੂਰਿਆ ਕੁਮਾਰ ਯਾਦਵ ਨੂੰ ਹੈ ਜਿਹੜੀ ਅਗਵਾਈ ਦਿੱਤੀ ਗਈ ਹੈ ਮੁੰਬਈ ਇੰਡੀਅਨਸ ਦੀ, ਅਤੇ ਇਹ ਵੀ ਖਬਰਾਂ ਆਈਆਂ ਵੀ ਹਾਰਦਿਕ ਪਾਂਡੇ ਨੇ ਹੈ ਜਿਹੜੇ ਅਨਫੋਲੋ ਕਰਤੇ ਮੁੰਬਈ ਇੰਡੀਅਨਸ ਜਾਂ ਉਹਨਾਂ ਦੇ ਵਿੱਚ ਜਿਹੜੇ ਪਲੇਅਰ ਹੈ। ਮੈਨੂੰ ਪਤਾ ਨਹੀਂ ਹੈ ਵੀ ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਪਰ ਇਹ ਚੀਜ਼ਾਂ ਸੁਣਨ ਅਤੇ ਦੇਖਣ ਨੂੰ ਆ ਜਿਹੜੀਆਂ ਮਿਲੀਆਂ ਸੀਗੀਆਂ। ਅਤੇ ਤੁਸੀਂ ਆ ਜਿਹੜਾ ਇਹਦੇ 'ਤੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕ੍ਰਿਕਟ ਦੇ ਨਾਲ ਲਗਾ ਰੱਖਦੇ ਹੋ, ਖੇਡ ਦੇ ਨਾਲ ਲਗਾ ਰੱਖਦੇ ਹੋ, ਇਹਦੇ ਉੱਤੇ ਕੋਈ ਆਪਣੀ ਜਾਣਕਾਰੀ ਹੈ, ਪਰਪੱਕਤਾ ਰੱਖਦੇ ਹੋ, ਅਤੇ ਬਾਕੀ ਸਾਨੂੰ ਸਾਰਿਆਂ ਨੂੰ ਵੀ ਤੁਸੀਂ ਜੇ ਅਪਡੇਟ ਕਰਨਾ ਚਾਹੁੰਦੇ ਹੋ ਪੰਜਾਬ ਦੀ ਗੇਮ ਦੇ ਉੱਤੇ, ਜਾਂ ਫਿਰ ਤੁਹਾਨੂੰ ਲੱਗਦਾ ਵੀ ਇਸ ਵਾਰ ਜਿਹੜਾ ਪੰਜਾਬ ਸੁਪਰ ਕਿੰਗਸ ਹੈ ਜਿਹੜੀ ਉਹ ਪਲੇ ਆਫ ਦੇ ਵਿੱਚ ਜਗ੍ਹਾ ਬਣਾ ਸਕੇਗੀ ਜਾਂ ਫਿਰ ਫਾਈਨਲ ਦੇ ਵਿੱਚ ਪਹੁੰਚ ਸਕੇਗੀ, ਕੀ ਤੁਹਾਨੂੰ ਲੱਗਦਾ ਆ ਇਸ ਵਾਰ ਉਮੀਦਾਂ ਹੈ, ਜਾਂ ਫਿਰ ਜਿਹੜੀ 4 ਲਗਾਤਾਰ ਹਾਰਾਂ ਝੋਲੀ ਪਈਆਂ ਨੇ, ਤੁਸੀਂ ਵੀ ਆ ਜਿਹੜਾ ਤੁਹਾਡਾ ਵੀ ਭਰੋਸਾ ਜਿਹੜਾ ਆ ਪੰਜਾਬ ਟੀਮ ਤੋਂ ਆ ਜਿਹੜਾ ਡਗਮਗਾ ਗਿਆ ਹੈ। ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਸਟੂਡੀਓ ਨੰਬਰ 905-673-3337 9057-3337 'ਤੇ ਤੁਸੀਂ ਆ ਜਿਹੜੀ ਕਾਲ ਕਰਕੇ ਕ੍ਰਿਕਟ ਬਾਬਤ ਕੋਈ ਵੀ ਆਪਣੀ ਗੱਲ ਰੱਖਣੀ ਹੈ ਅਤੇ ਤੁਸੀਂ ਆ ਜਿਹੜਾ ਸਟੂਡੀਓ 'ਚ ਕਾਲ ਕਰ ਸਕਦੇ ਹੋ। ਬਾਕੀ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਨੂੰ ਸਾਇਲੈਂਟ ਲਿਸਨਰਸ਼ਿਪ ਹੈ ਜਿਹੜੀ ਇਸ ਪ੍ਰੋਗਰਾਮ ਨੂੰ ਸੁਣਦੀ ਹੈ, ਤੁਸੀਂ ਝਿਜਕਦੇ ਹੋ, ਤੁਸੀਂ ਸੰਗਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਨ ਤੋਂ, ਤਾਂ ਤੁਹਾਡੇ ਵਾਸਤੇ ਇੱਕ ਨੰਬਰ ਦਾ ਪ੍ਰਬੰਧ ਕੀਤਾ, ਉੱਥੇ ਤੁਸੀਂ ਆਪਣੇ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਘੱਲ ਸਕਦੇ ਹੋ। ਨੰਬਰ ਹੈ ਜੀ 416-917-7763 4167-7763 'ਤੇ ਤੁਸੀਂ ਆ ਜਿਹੜਾ ਉਹਦੇ 'ਤੇ ਆਪਣੇ ਮੈਸੇਜ ਜਾਂ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਹੈ ਸਾਡੇ ਤੱਕ ਭੇਜ ਸਕਦੇ ਹੋ। ਅਤੇ ਇੱਕ ਮੈਂ ਤੁਹਾਡੇ ਲਈ ਅੱਜ ਅਖਾਣ ਲੈ ਕੇ ਆਇਆ, ਗਾਹੇ ਬਗਾਹੇ ਲੈ ਕੇ ਆਉਂਦਾ ਹੁੰਦਾ, ਤਾਂ ਕੀ ਹੈ ਜਿਹੜਾ ਦੇਖੀਏ ਵੀ ਤੁਹਾਨੂੰ ਆ ਜਿਹੜੇ ਅਲੋਪ ਹੋ ਰਹੇ ਸ਼ਬਦ, ਅਲੋਪ ਹੋ ਰਹੇ ਅਖਾਣ ਹੈ ਜਿਹੜੇ ਯਾਦ ਹੈ, ਜਾਂ ਫਿਰ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਦੁਬਾਰਾ ਯਾਦ ਕਰਵਾਏ ਜਾਣ। ਅੱਛਾ, ਮੈਂ 2 ਅਖਾਣ ਹੈ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਅਤੇ ਉਹਨਾਂ ਦਾ ਮਤਲਬ ਜੇ ਤੁਹਾਨੂੰ ਪਤਾ ਹੈ ਤਾਂ ਜ਼ਰੂਰ ਦੱਸ ਦਿਓ। ਇੱਕ ਅਖਾਣ ਹੈ ਜਿਹੜਾ ਇਹ ਗਾ, ਕਹਿੰਦੇ ਖੱਟਾ ਖਾਵੇ ਮਿੱਠੇ ਨੂੰ, ਖੱਟਾ ਖਾਵੇ ਮਿੱਠੇ ਨੂੰ, ਇੱਕ ਤਾਂ ਅਖਾਣ ਇਹ ਹੋ ਗਿਆ। ਅਤੇ ਦੂਸਰਾ ਜਿਹੜਾ ਹੈਗਾ, ਖੱਟੂ ਆਵੇ ਡਰਦਾ ਅਤੇ ਨਖੱਟੂ ਆਵੇ ਲੜਦਾ, ਇੱਕ ਅਖਾਣ ਇਹ ਗਾ। ਖੱਟਾ, ਖੱਟਾ ਮਤਲਬ ਜਿਹੜਾ ਖੱਟਾ ਹੁੰਦਾ ਨਿੰਬੂ ਵਰਗਾ, ਖੱਟਾ ਖਾਵੇ ਮਿੱਠੇ ਨੂੰ, ਅਤੇ ਦੂਸਰਾ ਹੈਗਾ ਖੱਟੂ ਆਵੇ ਡਰਦਾ ਅਤੇ ਨਖੱਟੂ ਆਵੇ ਲੜਦਾ। ਸੋ ਇਹ 2 ਅਖਾਣ ਹੈ, ਇਹਨਾਂ ਦਾ ਜੇ ਮਤਲਬ ਹੋਇਆ ਤਾਂ ਦੱਸ ਦਿਓ, ਜੇ ਮੈਨੂੰ ਯਾਦ ਰਿਹਾ ਤਾਂ ਪ੍ਰੋਗਰਾਮ ਦੇ ਵਿੱਚ ਹੈ ਜਿਹੜਾ ਮੈਂ ਵੀ ਤੁਹਾਨੂੰ ਦੱਸ ਦੂੰਗਾ ਇਹਨਾਂ ਅਖਾਣਾਂ ਦਾ ਮਤਲਬ ਕੀ ਹੈ। ਕਿਉਂਕਿ ਆ ਜਿਹੜਾ ਪਹਿਲਾਂ ਜੇ ਅੱਜ ਤੋਂ ਆਪਾਂ ਅੱਧੀ ਸਦੀ ਪਿੱਛੇ ਚੱਲ ਜਾਈਏ ਤਾਂ ਇਹ ਅਖਾਣ ਆ ਜਿਹੜੇ ਬੋਲਚਾਲ ਦੇ ਵਿੱਚ ਆਮ ਵਰਤੇ ਜਾਂਦੇ ਸੀਗੇ, ਹੁਣ ਸਾਡੀ ਪੰਜਾਬੀ ਦੇ ਵਿੱਚ ਇੰਗਲਿਸ਼ ਬਹੁਤ ਮਿਕਸ ਹੋ ਗਈ ਹੈ। ਹਾਂਜੀ, ਤਾਂ ਇਹ ਕਸੂਰ ਸਾਡਾ ਵੀ ਨਹੀਂ ਹੈ, ਜੋ ਆਲੇ ਦੁਆਲੇ ਮਾਹੌਲ ਜਾਂ ਹਾਲਾਤ ਹੁੰਦੇ ਆ ਉਹਨਾਂ ਦਾ ਵੀ ਇੱਕ ਸਾਡੇ 'ਤੇ ਅਸਰ ਹੁੰਦਾ ਆ। ਸੋ ਮਤਲਬ ਕਹਿ ਲਓ ਪੰਜਾਬੀ ਇੰਗਲਿਸ਼ ਮਿਕਸ ਹੀ ਹੋ ਗਈ ਹੈ, ਪਰ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਅਖਾਣਾਂ ਨੂੰ ਕਿਤੇ ਨਾ ਕਿਤੇ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਅਤੇ ਤੁਹਾਡੇ ਤੋਂ ਪੁੱਛਿਆ ਜਾਵੇ ਵੀ ਭਾਈ ਤੁਹਾਨੂੰ ਇਹਨਾਂ ਅਖਾਣਾਂ ਦਾ ਪਤਾ, ਖੱਟਾ ਖਾਵੇ ਮਿੱਠੇ ਨੂੰ, ਇਸ ਅਖਾਣ ਦਾ ਜਿਹੜਾ ਮਤਲਬ ਹੈ ਜਿਹੜਾ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਆ। ਸੋ ਸਟੂਡੀਓ ਦਾ ਨੰਬਰ 905-673-3337 9056

0: 6733337 ਤੇ ਤੁਸੀਂ ਕਾਲ ਕਰ ਸਕਦੇ ਹੋ। ਠੀਕ ਆ, ਆਪਾਂ 5:30 ਵਜੇ ਜਿਹੜਾ ਅੱਜ ਦਾ ਆਪਣਾ ਵਿਸ਼ਾ ਆ ਫਿਰ ਉੱਧਰਲੇ ਵੱਲ ਚੱਲਾਂਗੇ। ਉਨੀ ਦੇਰ ਤੱਕ ਕੋਈ ਵੀ ਤੁਸੀਂ ਆਪਣੀ ਕਿਸੇ ਜੋ ਮੈਂ 2 ਵਿਸ਼ੇ ਆ ਜਿਹੜੇ ਗੱਲ ਕੀਤੀ ਹੈ ਉਹਨਾਂ 'ਤੇ ਆਪਣੇ ਵਿਚਾਰ ਰੱਖਣੇ ਹੈ ਤਾਂ ਸਟੂਡੀਓ ਨੰਬਰ 905-673-3337 1661। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਸਮੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ?
1: ਬਹੁਤ ਵਧੀਆ, ਮੈਂ ਭਾਜੀ ਨੂੰ ਯਾਦ ਕਰੀਏ।
0: ਕੀ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਸਰ।
1: ਬਾਕੀ ਭਾਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਾਜੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲਿਸਨਰਸ਼ਿਪ ਹੈ ਭਾਜੀ ਆਪਣੇ ਪ੍ਰੋਗਰਾਮ ਦੇ ਉੱਤੇ
0: ਜੀ। ਥੈਂਕ ਯੂ ਭਾਜੀ, ਥੈਂਕ ਯੂ।
1: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਨੂੰ ਆਲਮੋਸਟ ਜਾਣਦੇ ਹੀ ਹੈ ਜੀ, ਬਸ ਫੇਸਬੁੱਕ ਤੇ ਨਹੀਂ ਜਾਣਦੇ ਤੇ ਫੋਨ ਦੇ ਜ਼ਰੀਏ ਹੀ ਜਾਣਦੇ ਆ ਸਾਰਿਆਂ ਨੂੰ।
0: ਆਵਾਜ਼ ਦੇ ਜ਼ਰੀਏ ਭਾਜੀ ਇਹ ਰਿਸ਼ਤਾ ਬਣਿਆ ਹੋਇਆ ਹੈ।
1: ਆਵਾਜ਼ ਦੇ ਜ਼ਰੀਏ ਜਾਣਦੇ ਸਿੱਖ ਸਕੇ ਕਿ ਆਪਾਂ ਇਹ ਰੇਡੀਓ ਦੇ ਉੱਤੇ ਇਹ ਪ੍ਰੋਗਰਾਮ ਤੁਸੀਂ ਕਰਦੇ ਹੋ ਉਹਨਾਂ ਦੇ ਜ਼ਰੀਏ। ਤੇ ਦੇਖੋ ਭਾਜੀ ਕਿੰਨਾ ਇੱਕ ਦੂਜੇ ਨੂੰ ਆਪਾਂ ਵੇਖਿਆ ਨੀ ਤੇ ਕਿੰਨਾ ਆਪਾਂ ਇਹ ਲੱਗਦਾ ਵੀ ਜਿਵੇਂ ਸਾਰੀ ਫੈਮਿਲੀ ਇੱਕ ਇਕੱਠੀ ਪ੍ਰੋਗਰਾਮ ਕਰਦੀ ਹੈ ਨਾ।
0: ਸਹੀ ਗੱਲ ਹੈ ਜੀ, ਸਹੀ ਗੱਲ।
1: ਭਾਜੀ ਬਾਕੀ ਮੈਂ ਤੇ ਜਿਹੜਾ ਤੁਸੀਂ ਖਾਣ ਪਾਇਆ ਉਹਦੇ ਬਾਰੇ ਤੇ ਮੈਨੂੰ ਕੋਈ ਨੌਲੇਜ ਨੀ ਹੈਗੀ ਤੇ ਬਾਕੀ ਅੱਗੇ ਸਰੋਤਿਆਂ ਨੂੰ ਦੱਸ ਦੇਣਾ ਮੈਂ ਤੁਹਾਡੇ ਪ੍ਰੋਗਰਾਮ ਤੇ ਐਪਰੀਸ਼ੀਏਟ ਕਰਨ ਵਾਸਤੇ ਫੋਨ ਲਾਇਆ ਭਾਜੀ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਔਰ ਮੇਰੇ ਯਾਰ ਦੋਸਤ ਵੀ ਕਾਫੀ ਆ ਜਿਹੜੇ ਸੁਣਦੇ ਆ ਤੇ ਉਹ ਬਹੁਤ ਤੁਹਾਡੀ ਪ੍ਰਸ਼ੰਸਾ ਕਰਦੇ ਆ ਤੇ ਮੈਂ ਇਸੇ ਕਰਕੇ ਫੋਨ ਲਾਇਆ। ਅੱਜ ਮੈਂ ਕੱਲ ਕਿਤੇ ਗਿਆ ਸੀਗਾ ਤੇ ਉੱਥੇ ਤੁਹਾਡੀ ਪ੍ਰਸ਼ੰਸਾ ਮੁੰਡਿਆਂ ਨੇ ਕੀਤੀ ਤੁਹਾਡੀ। ਮੈਂ ਆਪਣੇ ਯਾਰ ਦੋਸਤ ਆ, ਮੈਂ ਵੀ ਸ਼ਮੀ ਭਾਜੀ ਨੂੰ ਘੱਟ ਹੀ ਮਿਲਿਆ ਪਰ ਮੈਂ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਨੂੰ ਮੈਂ ਵੀ ਬਹੁਤ ਲਿਸਨ ਕਰਦਾ ਔਰ ਮੈਂ ਪਿਆਰ ਕਰਦਾ ਉਹਨਾਂ ਨੂੰ
0: ਜੀ। ਥੈਂਕ ਯੂ ਭਾਜੀ,
1: ਸ਼ਮੀ ਭਾਜੀ ਲਵ ਯੂ ਮੈਨ
0: ਜੀ। ਥੈਂਕ ਯੂ ਭਾਜੀ, ਲਵ ਯੂ ਟੂ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਹੌਸਲਾ ਅਫਜਾਈ ਹੁੰਦੀ ਹੈ, ਕਾਇੰਡ ਵਰਡਸ ਹੁੰਦੇ ਨੇ ਤੁਹਾਡੇ ਜੋ ਮੈਨੂੰ ਵੀ ਹੈ ਜਿਹੜਾ ਹਰ ਇੱਕ ਨੂੰ ਆਪਾਂ ਨੂੰ ਨਾ ਇੱਕ ਹੌਸਲਾ ਅਫਜਾਈ ਦੀ ਲੋੜ ਹੁੰਦੀ ਹੈ, ਹੈ ਨਾ ਜੀ। ਸੋ ਜੋ ਇੱਦਾਂ ਦੇ ਪਿਆਰ ਭਰੇ ਜਿਹੜੇ ਤੁਹਾਡੇ ਮੈਸੇਜ ਸੰਦੇਸ਼ ਆਉਂਦੇ ਨੇ ਇਹ ਆ ਜਿਹੜਾ ਹੋਰ ਮੇਰੇ ਅੰਦਰ ਕਹਿ ਲਓ ਵੀ ਮਜ਼ਬੂਤੀ ਜਾਂ ਕੌਨਫੀਡੈਂਸ ਹੈ ਜਿਹੜਾ ਇਹ ਦਿੰਦੇ ਨੇ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸੋ ਆਓ ਫਿਰ ਆਪ ਵਿਸ਼ੇ ਵੱਲ ਵੀ ਚੱਲਦੇ ਹਾਂ। ਮੈਸੇਜਸ ਹੈ ਜਿਹੜੇ ਬੋਲੇ ਨੇ ਥੋੜ੍ਹੇ ਜਿਹੇ ਮੈਂ ਦੇਖ ਲੈਂਦਾ ਕਿਹਨਾਂ ਕਿਹਨਾਂ ਦੇ ਮੈਸੇਜ ਆਏ ਨੇ ਉਹ ਵੀ ਮੈਂ ਪੜ੍ਹ ਦਿੰਦਾ। ਅਤੇ ਪੰਜਾਬ ਕਿੰਗਸ ਦੇ ਜਿਹੜਾ ਮੁਕਾਬਲਾ ਅੱਜ ਹੋਣਾ ਆ ਮੁੰਬਈ ਇੰਡੀਅਨਸ ਦੇ ਨਾਲ, ਉਹਦੇ 'ਤੇ ਕੋਈ ਟੀਕਾ ਟਿੱਪਣੀ? ਪੰਜਾਬ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਘੱਟ ਹੀ ਲੱਗਦੇ ਮੈਨੂੰ, ਹਾਂਜੀ। ਉੱਦਾਂ ਦੇਖ ਲਓ ਬਰੈਂਪਟਨ ਨੂੰ ਆ ਜਿਹੜਾ ਹੱਬ ਬਣਾਇਆ ਜਾ ਰਿਹਾ, ਕੋਸ਼ਿਸ਼ ਹੈ ਵੀ ਇਸ ਨੂੰ ਕੈਪੀਟਲ ਆਫ ਕ੍ਰਿਕਟ ਦੇ ਤੌਰ 'ਤੇ ਜਿਹੜਾ ਬਣਾਇਆ ਜਾਵੇ, ਪਰ ਕ੍ਰਿਕਟ ਦੇ ਉੱਤੇ ਆ ਜਿਹੜੀ ਕਾਲਸ ਹੈ ਜਿਹੜੀ ਉਹ ਨਹੀਂ ਮੈਨੂੰ ਆਈਆਂ। ਚਲੋ ਜੇ ਸੁਣਨਾ ਪਸੰਦ ਕਰਦੇ ਹੋ ਸੁਣ ਲਓ ਕੋਈ ਨਰੇਸ਼ਨ। ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
1: ਆਪਣੇ ਭਰਾ ਹੁਣ ਜਾਂਦੇ ਕੰਮਾਂ ਤੇ ਵੀ
0: ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਫੋਰਡ ਸਰਕਾਰ ਨੇ ਜਿਹੜਾ ਜਹਾਜ਼ ਆ ਜਿਹੜਾ ਜੈੱਟ ਆ ਜਿਹੜਾ ਬਾਈ ਕੀਤਾ ਸੀਗਾ, ਬਾਅਦ ਦੇ ਵਿੱਚ ਜਦੋਂ ਫਿਰ ਬੈਕਲੈਸ਼ ਹੋਇਆ, ਹਾਂਜੀ ਲੋਕਾਂ ਦਾ ਵਿਰੋਧ ਹੋਇਆ, ਤੇ ਫਿਰ ਇੱਕਦਮ ਹੀ ਆ ਜਿਹੜਾ 12 ਦਿਨ ਬਾਅਦ ਉਹ ਜਹਾਜ਼ ਵੇਚ ਦਿੱਤਾ। ਉਹਦੇ ਡਾਕੂਮੈਂਟਸ ਆ ਜਿਹੜੇ ਕੱਲ੍ਹ ਰਿਲੀਜ਼ ਕੀਤੇ ਗਏ ਤੇ ਉਹਦੇ ਵਿੱਚ ਆਇਆ ਵੀ ਫਿਰ ਵੀ ਆ ਜਿਹੜਾ, ਹਾਲਾਂਕਿ ਫੋਰਡ ਸਰਕਾਰ ਨੇ ਕਿਹਾ ਸੀਗਾ ਵੀ ਭਾਈ ਜਿੰਨੇ ਦਾ ਖਰੀਦਿਆ ਸੀਗਾ ਉਨੇ ਦਾ ਵੇਚ ਦਿੱਤਾ, ਪਰ ਫਿਰ ਵੀ ਕਹਿੰਦੇ ਉਸ ਖਰੀਦੋ ਫਰੋਖਤ ਦੇ ਵਿੱਚ ਤੇ 12 ਦਿਨ ਜਿਹੜਾ ਜਹਾਜ਼ ਖੜਿਆ ਰਿਹਾ ਉਹਦੀ ਸਟੋਰੇਜ ਪਾ ਕੇ ਜਾਂ ਹੋਰ ਲੀਗਲ ਕੋਸਟ ਪਾ ਕੇ ਤਕਰੀਬਨ 2 ਲੱਖ ਦੇ ਕਰੀਬ ਹੈ ਜਿਹੜਾ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਲੱਗ ਗਿਆ। ਇੱਕ ਬੜੀ ਮੰਦਭਾਗੀ ਖਬਰ ਹੈ ਜਿਹੜੀ ਸਕਾਰਬਰੋ ਤੋਂ ਕੱਲ੍ਹ ਆਈ ਹੈ, ਇੱਦਾਂ ਆਉਣੀਆਂ ਨਹੀਂ ਚਾਹੀਦੀਆਂ। ਇੱਕ 37 ਸਾਲਾਂ ਦੀ ਮਾਂ ਨੂੰ ਆ ਜਿਹੜਾ ਗ੍ਰਿਫਤਾਰ ਕੀਤਾ ਗਿਆ ਫਸਟ ਡਿਗਰੀ ਮਰਡਰ ਦੇ ਵਿੱਚ। 2 ਸਾਲ ਦਾ ਜਿਹੜਾ ਮੁੰਡਾ ਆ ਜਿਹੜਾ ਉਦੋਂ ਉਹਦੇ ਫਾਦਰ ਨੇ ਆ ਜਿਹੜੇ ਐਕਚੁਅਲ ਦੇ ਵਿੱਚ ਕਾਲ ਕੀਤੀ ਸੀਗੀ, ਅਤੇ 2 ਸਾਲ ਦਾ ਜਿਹੜਾ ਉਹ ਬੱਚਾ ਜਿਹੜਾ ਉਸਨੂੰ ਫਿਰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ। ਅਸਲ ਕਾਰਨ ਕੀ ਹੈ ਹਜੇ ਸਮਝ ਨਹੀਂ ਆਈ, ਪਰ ਮਦਰ ਦੇ ਉੱਤੇ ਆ ਜਿਹੜੇ ਫਸਟ ਡਿਗਰੀ ਮਰਡਰ ਚਾਰਜਸ ਹੈ ਜਿਹੜੇ ਉਹ ਲਾ ਦਿੱਤੇ ਗਏ ਨੇ। 1013 ਜੀ ਸਵਾਗਤ ਹੈ ਜੀ। ਹਾਂਜੀ ਜੀ 1013-10-13 ਜੀ ਸਵਾਗਤ ਹੈ ਜੀ। ਹਵਾ ਜੀ ਵਾਹ, ਵਾਹ ਜੀ ਵਾਹ, ਸੁਸ਼ੀਲ ਜੀ ਕਿਆ ਬਾਤ ਹੈ ਜੀ, ਕਿੰਨੇ ਚਿਰ ਬਾਅਦ ਗਲਫ ਤੋਂ, ਬਹੁਤ ਸਾਡੇ ਪੁਰਾਣੇ ਲਿਸਨਰ ਨੇ। ਹਾਂਜੀ ਕੈਂਬਰੀ ਤੋਂ ਜੀ ਜੀ ਜੀ। ਹੋਰ ਸਭ ਠੀਕ ਠਾਕ ਜੀ, ਤੁਹਾਡੇ ਹਾਲਾਤ ਸਭ ਠੀਕ ਹੈ ਜੀ? ਸਭ ਠੀਕ ਠਾਕ,
1: ਥੋੜਾ ਬੈਟਰ ਹੋ ਗਿਆ, ਡਿਪਰੈਸ਼ਨ ਸੀ ਭਗਵਾਨ ਦੀ ਦਇਆ ਐਸੀ ਹੋਈ 28-29 ਤਰੀਕ ਨੂੰ ਆਪਣੇ ਆਪ ਹੀ ਬੱਸਾਂ ਤੇ ਚੜ ਪਏ ਨਵਾਂ ਮੰਦਿਰ ਬਣਿਆ ਇੱਥੇ ਕੇਬਰੀ ਜੀ ਚ।
0: ਅੱਛਾ ਜੀ,
1: ਉਹ 1.5 ਘੰਟੇ ਦੀ ਹੈ 3 ਬੱਸਾਂ ਚੇਂਜ ਕਰਕੇ।
0: ਠੀਕ ਹੈ ਜੀ,
1: ਗਏ ਤੇ ਨਗਰ ਕੀਰਤਨ ਦਰਬਾਰ ਹੋ ਰਿਹਾ ਉੱਥੇ ਵੀ ਜਾਵਾਂਗੇ। ਹਰਜੀਤ ਜੀ ਕਰ ਰਹੇ ਨਾ
0: ਜੀ? ਜੀ ਅੱਛਾ ਜੀ,
1: ਤੇ ਬਾਕੀ ਤੁਹਾਨੂੰ ਰਾਤੀ ਨੀ ਸੁਣਿਆ, ਇੱਕ ਦੋ ਵਾਰ ਪਿੱਛੇ ਦੇਖਿਆ, ਮੈਂ ਕਿਹਾ ਪਤਾ ਨੀ ਕਿੱਥੇ ਚਲੇ ਗਏ।
0: ਅੱਛਾ, ਰਾਤ ਦਾ ਜੀ ਛੱਡੇ ਨੂੰ ਹੁਣ ਟਾਈਮ ਹੋ ਗਿਆ ਕਿਉਂਕਿ ਇੱਥੇ ਹੁਣ ਮਾਰਨਿੰਗ ਚ ਸ਼ੋਅ ਕਰਦਾ ਜੀ ਹੁਣ ਮੈਂ।
1: ਬਹੁਤ ਅੱਛਾ ਟਾਈਮ ਹੈ ਮਾਰਨਿੰਗ ਦਾ
0: ਜੀ ਜੀ ਜੀ ਜੀ
1: ਸੁਬਹਾ ਸੁਬਹਾ ਉੱਠੋਗੇ, ਸੁਬਹਾ ਸੁਬਹਾ ਕੰਮ ਕਰੋਗੇ ਤਾਜ਼ੇ ਤਾਜ਼ੇ, ਔਰ ਲੋਕਾਂ ਨੂੰ ਵੀ ਸਾਰਾ ਕੁਛ ਦੱਸੋਗੇ ਤੁਸੀਂ
0: ਜੀ,
1: ਦੀਦੀ ਵੀ ਤੁਹਾਡਾ ਅੱਛਾ ਨਿਕਲੇਗਾ
0: ਜੀ। ਬਿਲਕੁਲ ਜੀ, ਬਿਲਕੁਲ ਜੀ,
1: ਆਈ ਵਿਸ਼ ਯੂ ਵੈਰੀ ਗੁੱਡ ਲੱਕ।
0: ਥੈਂਕ ਯੂ ਜੀ।
1: ਯਾ
0: ਜੀ, ਥੈਂਕ ਯੂ ਸੁਸ਼ੀਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੀਆਂ ਬਲੈਸਿੰਗਸ ਵਾਸਤੇ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਅਤੇ ਚਲੋ ਫਿਰ ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ, 5:30 ਤੋਂ ਉੱਤੇ ਟਾਈਮ ਹੋ ਗਿਆ ਦੋਸਤੋ। ਕੱਲ੍ਹ ਮੈਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ, ਪਰ ਉਹਦੇ 'ਤੇ ਆਪਾਂ ਕੋਈ ਟਿਕਾ ਟਿੱਪਣੀ ਜਾਂ ਤਬਸਰਾ ਨਹੀਂ ਸੀ ਕੀਤਾ। ਇੱਕ ਆਡਿਟ ਜਨਰਲ ਆਡੀਟਰ ਜਨਰਲ ਹੈ ਜਿਹੜੀ, ਉਹਨਾਂ ਦੀ ਰਿਪੋਰਟ ਹੈ ਜਿਹੜੀ, ਉਹ ਪਰਸੋਂ ਪ੍ਰਕਾਸ਼ਿਤ ਹੋਈ ਸੀਗੀ। ਅਤੇ ਉਹਦੇ ਵਿੱਚ ਦੱਸਿਆ ਗਿਆ ਵੀ ਬਹੁਤ ਸਾਰੇ ਜਿਹੜੇ ਟਰੱਕਿੰਗ ਸਕੂਲ ਹੈ ਜਿਹੜੀ ਉਹ ਧਾਂਦਲੀਆਂ ਕਰ ਰਹੇ ਨੇ। 2019 ਤੋਂ ਲੈ ਕੇ 2024 ਤੱਕ 3% ਜਿਹੜੇ ਟਰੱਕਿੰਗ ਜਾਂ ਡਰਾਈਵਰਸ ਨੇ ਜਿਨ੍ਹਾਂ ਨੇ ਉਸ ਵਕਤ ਲਾਇਸੈਂਸ ਲਿੱਤਾ, ਉਹ ਟੋਟਲ ਜਿਹੜੀ ਲੋਜਿਸਟਿਕ ਹੈਗੇ ਉਹ 3% ਬਣਦੇ ਨੇ, ਉਹ ਸੜਕਾਂ 'ਤੇ ਨੇ, ਪਰ ਉਹਨਾਂ ਦੇ ਵਿੱਚ 12% ਦੇ ਕਰੀਬ ਹੈ ਜਿਹੜੇ ਐਕਸੀਡੈਂਟ। ਕੱਲ੍ਹ ਸਾਡੇ ਨਾਲ ਇੱਕ ਭਾਅ ਜੀ ਵੀ ਆਏ ਸੀ, ਉਹਨਾਂ ਨੇ ਵੀ ਇਹ ਅੰਕੜੇ ਸ਼ੇਅਰ ਕੀਤੇ ਸੀਗੇ। ਸੋ ਬਹੁਤ ਖਤਰਨਾਕ ਇਹ ਜਿਹੜੇ ਅੰਕੜੇ ਨੇ। ਅਤੇ ਕੱਲ੍ਹ ਤੋਂ ਬਾਅਦ ਹੈ ਜਿਹੜਾ ਫਿਰ ਸਰਕਾਰ ਦੀਆਂ ਜਿਹੜੀਆਂ ਉਹਦੇ ਵਿੱਚ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਵੀ ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਨੇ, ਸਰਕਾਰ ਨੇ ਕੋਈ ਰੈਗੂਲੇਟ ਨਹੀਂ ਕੀਤੇ, ਨਾ ਉਹਨਾਂ 'ਤੇ ਛਾਪੇ ਮਾਰੇ, ਨਾ ਉਹਨਾਂ 'ਤੇ ਨਜ਼ਰਸਾਨੀ ਕੀਤੀ। ਵੱਖ ਵੱਖ ਜਿਹੜੇ ਡਰਾਈਵਿੰਗ ਸਕੂਲਸ ਨੇ, ਅਤੇ ਉਹਨਾਂ ਨੇ ਜਿਹੜਾ ਕਾਨੂੰਨ ਜਾਂ ਫਿਰ ਜਿਹੜੇ ਨਿਜ਼ਮ ਹੈ ਉਹਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਛੋਟੇ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਹੈ ਜਿਹੜੀ ਪ੍ਰੋਡਕਸ਼ਨ ਕੀਤੀ, ਵੱਧ ਤੋਂ ਵੱਧ ਪੈਸੇ ਬਣਾਏ, ਪਰ ਕਈ ਜਿਹੜੇ ਇਨਐਪਰੋਪਰੀਏਟ ਡਰਾਈਵਰਸ ਨੇ ਉਹਨਾਂ ਨੂੰ ਲਾਇਸੈਂਸ ਦਵਾਇਆ। ਹੁਣ ਮੈਂ ਨਾ ਲੜੀ ਜੋੜਾਂਗਾ ਅਤੇ ਤੁਸੀਂ ਉਹ ਲੜੀ ਨੂੰ ਸਮਝਿਓ ਕਿਸ ਤਰ੍ਹਾਂ ਲੜੀਆਂ ਜੁੜਦੀਆਂ ਪਈਆਂ ਨੇ। ਉਸ ਤੋਂ ਪਹਿਲਾਂ ਖਬਰ ਆ ਜਿਹੜੀ ਪਿਛਲੇ ਹਫ਼ਤੇ ਆਈ ਸੀਗੀ ਵੀ ਕੁਝ ਕੁ ਜਿਹੜੇ ਲੋਕ ਆ ਜਿਹੜੇ ਫੜੇ ਗਏ ਜਿਨ੍ਹਾਂ ਨੇ ਕਰਪਸ਼ਨ ਕਰਕੇ ਆ ਜਿਹੜਾ ਕਈ ਜਿਹੜੇ ਲਾਇਸੈਂਸ ਆ ਜਿਹੜੇ ਉਹ ਬਣਵਾਏ, ਜਿਹੜੇ ਮਤਲਬ ਪਾਸ ਨਹੀਂ ਸੀ ਹੁੰਦੇ ਪਏ ਉਹ ਪੈਸੇ ਦੇ ਕੇ ਆ ਜਿਹੜੇ ਉਹਨਾਂ ਨੂੰ ਪਾਸ ਕਰਵਾਇਆ ਗਿਆ। ਤੁਹਾਨੂੰ ਖਬਰ ਯਾਦ ਹੋਵੇਗੀ ਪਿਛਲੇ ਹਫ਼ਤੇ ਵੀ ਅਸੀਂ ਆ ਜਿਹੜੀ ਉਹ ਸ਼ੇਅਰ ਕੀਤੀ ਸੀਗੀ। ਸੋ ਇਹ ਇੱਕ ਧਾਂਦਲੀ ਹੋ ਗਈ, ਇਹ ਕਰਪਸ਼ਨ ਹੋ ਗਈ। ਅਤੇ ਹੁਣ ਕੱਲ੍ਹ ਹੈ ਜਿਹੜਾ ਸਰਕਾਰ ਵੱਲੋਂ ਇਹ ਕੀਤਾ ਗਿਆ ਵੀ ਜਿੰਨੇ ਵੀ ਓਨਟਾਰੀਓ ਦੇ ਵਿੱਚ ਡਰਾਈਵਿੰਗ ਸਕੂਲ ਨੇ ਉਹ ਇਹਨਾਂ 1.5 ਮਹੀਨੇ ਦੇ ਵਿੱਚ ਸਾਰਿਆਂ ਦੇ ਉੱਤੇ ਆ ਜਿਹੜਾ ਛਾਪਾ ਪਵੇਗਾ, ਸਾਰਿਆਂ ਨੂੰ ਆ ਜਿਹੜਾ ਚੈੱਕ ਕੀਤਾ ਜਾਵੇਗਾ ਵੀ ਅਤੇ ਜਿਹੜਾ ਸਕੂਲ ਆ ਜਿਹੜਾ ਬੇਨਿਜ਼ਮੀਆਂ ਕਰਦਾ ਫੜਿਆ ਗਿਆ ਉਹਦੇ 'ਤੇ ਸਖ਼ਤ ਕਾਰਵਾਈ ਆ ਜਿਹੜੀ ਸਰਕਾਰ ਨੇ ਕਿਹਾ ਕੀਤੀ ਜਾਵੇਗੀ। ਹੁਣ ਤੱਕ ਸਰਕਾਰ ਨੇ ਦੱਸਿਆ ਵੀ 14 ਸਕੂਲਾਂ ਦੇ ਉੱਤੇ ਆਲਰੇਡੀ ਆ ਜਿਹੜੀ ਜਾਂ ਉਹਨਾਂ ਨੂੰ ਆ ਜਿਹੜਾ ਚੈੱਕ ਕਰ ਲਿੱਤਾ ਗਿਆ ਅਤੇ ਬਾਏ ਦਾ ਐਂਡ ਆਫ ਮੇਰੇ ਖਿਆਲ ਨੈਕਸਟ ਮੰਥ ਹੈ ਜਿਹੜਾ ਸਾਰੇ ਜਿਹੜੇ ਕਾਲਜਸ ਨੇ ਜਾਂ ਸਕੂਲਸ ਨੇ ਜਿਹੜੇ ਡਰਾਈਵਿੰਗ ਸਕੂਲ ਜਿਹੜੇ ਏਜ਼ਡ ਦੇ ਲਾਇਸੈਂਸ ਦਿੰਦੇ ਨੇ ਉਹਨਾਂ ਨੂੰ ਆ ਜਿਹੜਾ ਚੈੱਕ ਕਰ ਲਿਆ ਜਾਵੇਗਾ। ਅਤੇ ਉੱਥੇ ਹੀ ਦੋਸਤੋ ਕੱਲ੍ਹ ਹੈ ਜਿਹੜੀ ਇੱਕ ਖਬਰ ਆਉਂਦੀ ਹੈ, ਇੱਕ ਵੀਡੀਓ ਵੀ ਆ ਜਿਹੜੀ ਉਹ ਘੁੰਮਦੀ ਹੈ ਵੀ ਇੱਕ ਸੈਮੀ ਟਰੱਕ ਟ੍ਰੇਲਰ ਜਾ ਰਿਹਾ ਸੀਗਾ ਅਤੇ ਇੱਕ ਮੋੜ ਆਉਂਦਾ ਅਤੇ ਉਸ ਮੋੜ 'ਤੇ ਆ ਜਿਹੜਾ ਆਪਣਾ ਕੰਟਰੋਲ ਖੋ ਦਿੰਦਾ ਅਤੇ ਉਹ ਟਰੱਕ ਆ ਜਿਹੜਾ ਪਲਟ ਜਾਂਦਾ। ਇਹ ਓਨਟਾਰੀਓ ਦੀ ਖਬਰ ਹੈ, ਓਨਟਾਰੀਓ ਦੇ ਕਿਸੇ ਹਿੱਸੇ ਦੇ ਵਿੱਚ ਜਿਹੜਾ ਉਹ ਟਰੱਕ ਆ ਜਿਹੜਾ ਪਲਟ ਜਾਂਦਾ। ਸੋ ਕੱਲ੍ਹ ਹੀ ਆ ਜਿਹੜੀ ਉਸ ਦੀ ਖਬਰ ਆਉਂਦੀ ਹੈ ਅਤੇ ਉੱਥੇ ਹੀ ਆ ਜਿਹੜਾ ਇੱਕ ਖਬਰ ਹੋਰ ਆਉਂਦੀ ਹੈ, ਇੱਕ ਡਰਾਈਵਰ ਸੀਗਾ ਅੱਜ ਤੋਂ 3 ਸਾਲ ਪਹਿਲਾਂ, ਉਹ ਮਿਡ ਹਾਸਟ ਮੇਰੇ ਖਿਆਲ ਓਨਟਾਰੀਓ ਦੇ ਵਿੱਚ ਇੱਥੋਂ ਦੀ ਜੇ ਆਪਾਂ ਜੀ ਟੀ ਏ ਤੋਂ ਲਾ ਲਈਏ ਤਕਰੀਬਨ 1.5 ਘੰਟੇ ਕੁ ਦੂਰ ਇਹ ਕਸਬਾ ਪੈਂਦਾ ਅਤੇ ਉੱਥੇ ਜਿਹੜਾ ਉਹ ਟਰੱਕ ਚਲਾ ਰਿਹਾ ਸੀਗਾ, ਕੰਸਟਰਕਸ਼ਨ ਜ਼ੋਨ ਆ ਗਿਆ ਅਤੇ ਉੱਥੇ ਸਪੀਡ ਹੈ ਜਿਹੜੀ 60 ਕਿਲੋਮੀਟਰ ਪਰ ਆਵਰ ਦੀ ਹੋ ਗਈ। ਪਰ ਕਿਉਂਕਿ ਆ ਜਿਹੜਾ ਉਹ ਜਿਹੜਾ ਡਰਾਈਵਰ ਸੀਗਾ ਇੱਕ ਤਾਂ 16 ਘੰਟੇ ਲਗਾਤਾਰ ਡਰਾਈਵਿੰਗ ਕਰ ਰਿਹਾ ਸੀਗਾ ਅਤੇ ਉੱਤੋਂ 26 ਘੰਟੇ ਲਗਾਤਾਰ ਆ ਜਿਹੜਾ ਕੰਮ ਦੇ ਉੱਤੇ ਸੀਗਾ ਅਤੇ ਪਤਾ ਨਹੀਂ ਉਹਦੀ ਅੱਖ ਲੱਗ ਗਈ ਜਾਂ ਧਿਆਨ ਕਿਤੇ ਹੋਰ ਸੀਗਾ, ਇੱਕ ਤਾਂ 60 ਦੀ ਸਪੀਡ ਦੇ ਜ਼ੋਨ ਦੇ ਵਿੱਚ ਉਹ 108 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਟਰੱਕ ਚਲਾ ਰਿਹਾ ਸੀਗਾ, ਅਤੇ ਅੱਗਿਓਂ ਜਿਹੜਾ ਆ ਗੱਡੀਆਂ ਜਿੱਦਾਂ ਸਲੋ ਹੋਈਆਂ ਟ੍ਰੈਫਿਕ ਰੋਕਿਆ, ਅਤੇ ਪਿੱਛੋਂ ਦੀ ਆ ਜਿਹੜਾ ਟਰੱਕ ਜਿਹੜਾ ਉਹਨਾਂ ਗੱਡੀਆਂ 'ਤੇ ਚੜਾ ਤਾ, ਉਹਦੇ ਵਿੱਚ ਇੱਕ ਓਲੰਪਿਕ ਸਕੇਟਰ ਹੈ ਜਿਹੜੀ ਉਸ ਦੀ ਮੌਤ ਹੋ ਗਈ ਸੀਗੀ, ਅਤੇ ਨਾਲ ਦੀ ਨਾਲ ਉਸਦੇ ਫੈਮਿਲੀ ਦੇ ਵਿੱਚ ਇੱਕ 10 ਮਹੀਨਿਆਂ ਦਾ ਬੱਚਾ ਸੀ ਬੱਚਾ ਹੈ, ਅਤੇ ਉਹਦੀ ਆ ਜਿਹੜੀ ਇੱਕ ਲੱਤ ਬ੍ਰੇਕ ਹੋ ਗਈ, ਅਤੇ 4 ਜਣੇ ਆ ਜਿਹੜੇ ਇਹਦੇ ਵਿੱਚ ਜ਼ਖਮੀ ਹੋ ਗਏ ਸੀਗੇ। ਸੋ ਕੱਲ੍ਹ ਸਿੱਧੂ ਹੈ ਮੇਰੇ ਖਿਆਲ ਸੁਖਵਿੰਦਰ ਸਿੱਧੂ ਜੇ ਮੈਂ ਰੋਂਗ ਨਾ ਹੋਵਾਂ, ਉਸ ਡਰਾਈਵਰ ਨੇ ਆਪਣੀ ਗਲਤੀ ਮੰਨੀ ਵੀ ਹਾਂਜੀ ਮੇਰੇ ਤੋਂ ਆ ਜਿਹੜੀ ਇਹ ਬਹੁਤ ਵੱਡਾ ਗੁਨਾਹ ਹੋਇਆ, ਟਰਾਇਲ ਤੋਂ ਪਹਿਲਾਂ ਹੀ ਆ ਜਿਹੜਾ ਆਪਣੇ ਆਪ ਨੂੰ ਗਿਲਟੀ ਆ ਜਿਹੜਾ ਉਹ ਕਬੂਲ ਕਰ ਲਿਆ, ਅਤੇ ਖਬਰ ਇਹ ਆਈ ਹੈ ਵੀ ਉਸ ਡਰਾਈਵਰ ਨੂੰ ਆ ਜਿਹੜਾ 2.5 ਸਾਲ ਦੀ ਆ ਜਿਹੜੀ ਸਜ਼ਾ ਸੁਣਾਈ ਗਈ ਹੈ। ਪਰ ਇੱਕ ਗੱਲ ਦੋਸਤੋ ਦੇਖੋ, ਸਜ਼ਾ ਆ ਜਿਹੜੀ ਚਲੋ ਉਹ ਵੀ ਹੋ ਗਈ, ਪਰ ਜਿਸ ਪਰਿਵਾਰ ਦਾ ਜਿਹੜਾ ਜੀ ਚਲੇ ਗਿਆ, ਹਾਂਜੀ ਜਿਸ ਪਰਿਵਾਰ ਦਾ ਜਿਹੜਾ ਇਹ ਨੁਕਸਾਨ ਹੋ ਗਿਆ ਉਹਦੀ ਪੂਰਤੀ ਆ ਜਿਹੜੀ ਉਹ ਨਹੀਂ ਹੋ ਸਕਦੀ। ਸੋ ਤੁਸੀਂ ਆ ਜਿਹੜੇ ਬਹੁਤ ਅੱਜ ਤੋਂ ਮੈਨੂੰ ਲੱਗਦਾ ਵੀ 25-25-30-30 ਸਾਲ ਵੀ ਕਈਆਂ ਨੂੰ ਹੋ ਗਏ ਹੋਣਗੇ ਜਾਂ ਕਈ ਉਸ ਤੋਂ ਵੱਧ ਵੀ ਆ ਜਿਹੜਾ ਡਰਾਈਵਿੰਗ ਕਰ ਰਹੇ ਹੋਣਗੇ, ਕੀ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਇਹ ਨੋਟ ਕੀਤਾ ਵੀ ਸੜਕਾਂ ਦੇ ਵਿੱਚ ਜਿਹੜੀ ਡਰਾਈਵਿੰਗ ਹੈ ਜਾਂ ਰੈਸ਼ ਡਰਾਈਵਿੰਗ ਕਹਿ ਲਓ ਜਾਂ ਗਲਤ ਡਰਾਈਵਿੰਗ ਕਹਿ ਲਓ, ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਵਧੀ ਹੈ? ਕਿਉਂਕਿ ਤੁਸੀਂ ਸੜਕਾਂ 'ਤੇ ਹੁੰਦੇ ਹੋ, ਨਿੱਤ ਉਹ ਚੀਜ਼ਾਂ ਜਿਹੜੀਆਂ ਅੱਖੀਂ ਦੇਖਦੇ ਹੋ, ਖੋ ਤੁਸੀਂ ਆਪਣੇ ਤਜਰਬੇ ਦੇ ਨਾਲ ਹੈ ਜਿਹੜਾ ਇਹ ਦੱਸ ਦਿਓ ਵੀ ਤੁਸੀਂ ਵਾਕਈ ਹੈ ਜਿਹੜਾ ਇਹ ਮਹਿਸੂਸ ਕੀਤਾ ਟਰੈਕਿੰਗ ਦੇ ਵਿੱਚ ਵੀ ਜਾਂ ਓਵਰਆਲ ਵੀ ਹੈ। ਸੋ ਸੜਕਾਂ ਦੇ ਵਿੱਚ ਇਸ ਵਕਤ ਡਰਾਈਵਿੰਗ ਹੋ ਰਹੀ ਹੈ ਉਹ ਅੱਜ ਕੱਲ੍ਹ ਬਹੁਤ ਘਾਤਕ ਅਤੇ ਖਤਰਨਾਕ ਹੋ ਰਹੀ ਹੈ। ਜੇ ਤੁਹਾਡੇ ਨਾਲ ਕੋਈ ਇਹੋ ਜਿਹਾ ਇੰਸੀਡੈਂਟ ਵਾਪਰਿਆ ਹੋਵੇ ਜਾਂ ਤੁਸੀਂ ਅੱਖੀਂ ਦੇਖਿਆ ਕੁਛ ਹੋਵੇ, ਤਾਂ ਵੀ ਤੁਸੀਂ ਸਟੂਡੀਓ 'ਚ ਕਾਲ ਕਰਕੇ ਆਪਣੇ ਤਜਰਬਾ ਜਾਂ ਉਹ ਇੰਸੀਡੈਂਟ ਹੈ ਜਿਹੜਾ ਸਾਂਝਾ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਨਾਲ ਹੀ ਇੱਕ ਹੋਰ ਮੈਂ ਗੱਲ ਰਿਲੇਟ ਕਰ ਦਿੰਦਾ, ਫਿਰ ਤੁਹਾਡੀਆਂ ਕਾਲ ਸ਼ੇਅਰ 'ਤੇ ਕਰਦਾ। ਕੱਲ੍ਹ ਹੀ ਹੈ ਜਿਹੜਾ ਅਪੀਲ ਪੁਲਿਸ ਨੇ ਹੈਮਿਲਟਨ ਦੇ ਵਿੱਚ 2 ਜਣਿਆਂ ਨੂੰ ਗ੍ਰਿਫਤਾਰ ਕੀਤਾ। ਉਹ ਕੀ ਕਰਦੇ ਸੀਗੇ? ਉਹ ਜਿਹੜੀਆਂ ਨਕਲੀ ਜਿਹੜੀਆਂ ਲਾਇਸੈਂਸ ਪਲੇਟ ਹੈ ਜਿਹੜੀਆਂ ਉਹ ਘਰੇ ਬਣਾਉਂਦੇ ਸੀਗੇ, ਅਤੇ ਫਿਰ ਉਹ ਜਿਹੜੀਆਂ ਨਕਲੀ ਲਾਇਸੈਂਸ ਪਲੇਟ ਸੀਗੀਆਂ ਅਤੇ ਜਿਹੜੀਆਂ ਉੱਥੋਂ ਦੀ ਬਰਾਮਦ ਹੋਈਆਂ ਵੱਖ ਵੱਖ ਪ੍ਰੋਵਿੰਸ ਦੀਆਂ ਨਕਲੀ ਲਾਇਸੈਂਸ ਪਲੇਟਸ ਨੇ, ਅਤੇ ਉਹ ਜਿਹੜੀਆਂ ਪਲੇਟਾਂ ਦੇ ਉੱਤੇ ਜਿਹੜਾ ਪਲੇਟਾਂ ਜਿਹੜੀਆਂ ਨੇ ਉਹ ਫਿਰ ਜਿਹੜੇ ਥੈਫਟ ਦੇ ਵਿੱਚ ਵੀ ਯੂਜ਼ ਹੁੰਦੀਆਂ ਸੀ, ਐਕਸਟੋਰਸ਼ਨ ਦੇ ਵਿੱਚ ਵੀ ਉਹ ਗੱਡੀਆਂ ਦੇ ਉੱਤੇ ਉੱਦਾਂ ਦੀਆਂ ਪਲੇਟਾਂ ਯੂਜ਼ ਹੋਈਆਂ ਨੇ, ਅਤੇ ਹੋਰ ਕਈ ਕ੍ਰਾਈਮ ਦੇ ਉੱਤੇ ਜਾਂ ਔਰਗਨਾਈਜ਼ਡ ਕ੍ਰਾਈਮ ਦੇ ਉੱਤੇ ਉਹਨਾਂ ਪਲੇਟਾਂ ਦਾ ਇਸਤੇਮਾਲ ਹੈ ਜਿਹੜਾ ਕੀਤਾ ਗਿਆ। ਕੱਲ੍ਹ ਵੌਨ ਦੇ ਵਿੱਚ ਹੈ ਜਿਹੜਾ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ, 2 ਬੰਦੇ ਮਾਰ ਗਏ, ਉਹ ਗੱਡੀ ਹੈ ਜਿਹੜੀ ਭਜਾ ਗਏ, ਅਤੇ 11 ਕਿਲੋਮੀਟਰ ਦੂਰ ਜਾ ਕੇ ਉਸ ਗੱਡੀ ਨੂੰ ਅੱਗ ਲਾ ਦਿੱਤੀ ਗਈ, ਅਤੇ ਪੁਲਿਸ ਨੂੰ ਹੈ ਜਿਹੜਾ ਫਿਲਹਾਲ ਜਿਹੜੀ ਡਿਸਕ੍ਰਿਪਸ਼ਨ ਦੀ ਉਹ ਗੱਡੀ ਲੱਭ ਰਹੇ ਸੀਗੇ, ਕਹਿੰਦੇ ਵੀ ਸਿਮੀਲਰ ਹੈ ਪਰ ਹਜੇ ਤੱਕ ਤਫਤੀਸ਼ ਹੈ ਜਿਹੜੀ ਚੱਲ ਰਹੀ ਹੈ। ਅਤੇ ਮੈਂ ਇਹ ਵੀ ਕਹਾਂਗਾ ਵੀ ਉਸ ਗੱਡੀ ਦੇ ਉੱਤੇ ਵੀ ਸ਼ਾਇਦ ਜਿਹੜੀ ਲਾਇਸੈਂਸ ਪਲੇਟ ਹੋਵੇ ਉਹ ਜਾਲੀ ਹੋ ਸਕਦੀ ਹੈ। ਸੋ ਇਹ ਸਾਰੀਆਂ ਮੈਂ ਕੜੀਆਂ ਜੋੜੀਆਂ, ਇਹਦੇ 'ਤੇ ਤੁਸੀਂ ਕੀ ਆਪਣੇ ਵਿਚਾਰ ਰੱਖਦੇ ਪਏ ਹੋ? ਸਟੂਡੀਓ ਦਾ ਨੰਬਰ 905-673-3337 'ਤੇ ਕਾਲ ਕਰਕੇ ਦੱਸ ਸਕਦੇ ਹੋ। ਗੋਸਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
2: ਭਾਜੀ। ਇਹ ਪ੍ਰੋਬਲਮ ਸਰਕਾਰ ਦੀ ਹੈ ਜੀ, ਇਹਨੂੰ ਸਰਕਾਰੀ ਗੱਲ ਨੀ ਕਰਦੇ, ਪ੍ਰਾਈਵੇਟ ਸੜਕ ਨੂੰ ਠੇਕਾ ਕਰ ਲੈ ਦਿੱਤਾ ਇਹਨਾਂ ਨੇ।
0: ਇਹ ਵੀ ਗੱਲ ਸਹੀ ਹੈ,
2: ਠੇਕੇ ਤੇ ਪ੍ਰਾਈਵੇਟ ਕੰਮ ਹੁੰਦਾ, ਉਹ ਚ ਘਪਲਾ ਹੀ ਹੁੰਦਾ ਹਮੇਸ਼ਾ ਜੀ।
0: ਭਾਜੀ ਉਹ ਤਾਂ ਜਿਹੜੇ ਹਸਪੀਟਲ ਉਹ ਵੀ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਤੋਰ ਰਹੇ ਆ, ਤੁਸੀਂ ਗੱਲ ਕਰ ਰਹੇ
2: ਹੋ। ਗਲਤ ਰੁਝਾਨ ਆ ਜੀ ਬਹੁਤ ਜ਼ਿਆਦਾ, ਪਹਿਲਾਂ BCJ ਚੀਜ਼ ਹੁੰਦੀ ਸੀ ਜੀ, ਹੈ ਨਾ, ਉਹਨਾਂ ਨੇ 2005 ਤੋਂ ਬਾਅਦ ਉਹ ਸਰਕਾਰੀ ਕਰਤਾ, ਉੱਥੇ ਉਹ ਸਾਰਾ ਹੀ 2 ਨੰਬਰ ਦਾ ਕੰਮ ਬੰਦ ਹੋ ਗਿਆ, ਉਹ 2 ਸਾਲ ਐਕਸਪੀਰੀਅੰਸ ਹੀ ਨਹੀਂ ਪਾਉਂਦੇ ਨਵੇਂ ਬੰਦੇ ਦਾ, ਹੈ ਨਾ। ਇੱਥੇ ਆਪਣੇ ਹਰਿੰਦਰ ਤੱਖਰ ਹੁਣੀ ਹੁੰਦੇ, ਲਿਬਰਲ ਦੀ ਗੌਰਮੈਂਟ ਹੁੰਦੀ ਸੀ ਭਾਜੀ ਜਦੋਂ ਅਸੀਂ ਆਏ ਸੀ, ਹੈ ਨਾ, ਉਹ 2 ਸਾਲ ਐਕਸਪੀਰੀਅੰਸ ਪੈਣੇ ਹੀ ਨਹੀਂ ਦਿੰਦੇ ਸੀ ਇੱਥੇ ਵੀ। ਇਹਨਾਂ ਨੇ 2009 ਦੇ ਵਿੱਚ ਆਪਣੇ 4 ਦੇਸੀ ਫੜੇ, ਮੇਰੇ ਕੋਲ ਖਬਰ ਹੈਗੀ ਉਹ, ਹੈ ਨਾ, ਪੁਰਾਣੀ। ਉਦੋਂ ਇਹਨਾਂ ਨੇ 200 ਲਾਇਸੈਂਸ ਸਸਪੈਂਡ ਕੀਤਾ ਸੀ 2009 ਦੇ ਵਿੱਚ, ਮੁੜ ਕੇ ਇਹਨਾਂ ਨੇ ਇੰਨੀ ਸਖਤੀ ਕਰਤੀ ਸੀ, ਹੈ ਨਾ, ਆ ਮੁੜ ਕੇ ਜਦ ਦਾ ਡੱਗ ਫੋੜਾ ਜੀ, ਹੁਣ ਤਾਂ ਕੰਮ ਖੁੱਲ੍ਹਾ ਹੀ ਆ। ਇਹਦੇ MPP ਸ਼ਰੇਆਮ ਕਹਿੰਦੇ ਸੀ ਸਾਨੂੰ ਤਾਂ ਅੰਟਾਰੀਓ 26,000 ਡਰਾਈਵਰ ਚਾਹੀਦਾ। ਮੈਂ ਤਾਂ ਲੋਕਾਂ ਨੂੰ ਪੁੱਛਦਾ ਉਹਨਾਂ ਵੀ ਹਾਲੇ 26,000 ਡਰਾਈਵਰ ਦੀ ਘਾਟ ਪੂਰੀ ਹੋਈ ਨੀ, ਹੈ ਨਾ, ਇੱਥੇ ਕੰਮ ਤਾਂ ਲੋਕਾਂ ਕੋਲ ਹੈ ਨੀ ਜੋਬਾਂ। ਟਰੱਕਾਂ ਵਾਲੇ ਇੱਥੇ ਸਿਟੀ ਚ ਕਹਿੰਦੇ ਘੰਟੇ ਨੀ ਲੱਗਦੇ, ਵਿਚਾਰੇ ਰੋਜ਼ ਰੌਲਾ ਪਾਉਂਦੇ ਆ, ਹੈ ਨਾ, ਆ ਡੰਪ ਟਰੱਕਾਂ ਵਾਲੇ ਹੋਏ ਜਾਂ ਸਿਟੀ ਵਾਲੇ ਹੋਏ, ਹੈ ਨਾ
0: ਜੀ ਜੀ।
2: ਇਹ ਭਾਜੀ ਪ੍ਰੋਬਲਮ ਸਾਡੇ ਟਰਾਂਸਪੋਰਟ ਮੰਤਰੀ ਦੀ ਆ, ਸਿਸਟਮ ਦੀ ਪ੍ਰੋਬਲਮ ਹੈ ਸਾਰੀ।
0: ਜੀ ਜੀ ਠੀਕ ਹੈ ਜੀ, ਥੈਂਕ ਯੂ ਗੋਸਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਤੇ ਚੱਲਦਾ 7028 ਜੀ, ਸਵਾਗਤ ਹੈ ਜੀ।
3: ਧੰਨਵਾਦ ਬਾਈ ਜੀ, ਪਹਿਲਾਂ ਤਾਂ ਜਿਹੜਾ ਸੰਵੇਦਨਸ਼ੀਲ ਵਿਸ਼ਾ ਜਿਹੜਾ ਤੁਸੀਂ ਟੱਚ ਕੀਤਾ, ਹਰ ਇੱਕ ਚੀਜ਼ ਨਾਲ ਜੁੜਿਆ ਹੈ, ਸਾਡੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੁੜਿਆ
0: ਜੀ। ਥੈਂਕ ਯੂ ਜੀ।
3: ਠੀਕ ਹੈ, ਦੂਸਰੀ ਗੱਲ ਹੈਗੀ ਹੈ ਬਾਈ ਜੀ ਇਹ ਬਈ ਜੇ ਆਪਾਂ ਇਕੱਲੀ ਸਰਕਾਰ ਨੂੰ ਇਹ ਦੋਸ਼ ਦਈਏ ਨਾ, ਮੈਂ ਉਹਦੇ ਵਿੱਚ ਨੀ। ਠੀਕ ਹੈ, ਸਰਕਾਰਾਂ ਦਾ ਕੰਮ ਹੁੰਦਾ ਚੈੱਕ ਕਰਨਾ, ਕੋਈ ਸ਼ੱਕ ਨੀ। ਸਰਕਾਰ ਦੀ ਸਭ ਤੋਂ ਵੱਧ ਜ਼ਿੰਮੇਦਾਰੀ ਸਰਕਾਰ ਦੀ ਹੈ, ਪਰ ਜੇ ਸਰਕਾਰ ਨੇ ਸਾਨੂੰ ਲਾਇਸੈਂਸ ਦਿੱਤਾ ਇਹਦਾ ਮਤਲਬ ਇਹ ਥੋੜਾ ਵੀ ਜੋ ਜੀ ਕਰਦਾ ਅਸੀਂ ਕਰੀ ਜਾਈਏ। ਫਰਜ਼ ਕਰ ਲਓ ਮੇਰੇ ਕੋਲ ਲਾਇਸੈਂਸ ਆ, ਡਰਾਈਵਿੰਗ ਲਾਇਸੈਂਸ ਆ, ਠੀਕ ਹੈ ਜੀ, ਮੈਂ ਟਰੱਕ ਦੀ ਪ੍ਰੋਪਰ ਇੰਸਪੈਕਸ਼ਨ ਕਰਕੇ ਨਹੀਂ ਤੁਰਿਆ, ਰਾਸਤੇ ਦੇ ਵਿੱਚ ਮੈਨੂੰ ਰੋਕ ਲਿਆ, ਮੈਨੂੰ ਟਿਕਟ ਮਿਲ ਗਈ, ਉਹਦੇ ਮੈਂ ਸਰਕਾਰ ਦਾ ਕਸੂਰ ਕਹੂੰਗਾ? ਮੇਰਾ ਕਸੂਰ ਆ, ਸਰਕਾਰ ਦਾ ਨਹੀਂ ਹੈਗਾ। ਮਤਲਬ ਮੈਨੂੰ ਲਾਇਸੈਂਸ ਦਿੱਤਾ, ਮੇਰੀ ਵੀ ਕੋਈ ਜ਼ਿੰਮੇਦਾਰੀ ਹੈ ਨਾ। ਜੇ ਡਰਾਈਵਿੰਗ ਸਕੂਲ ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਤੇ ਤੁਸੀਂ ਸਿਖਾਓ, ਉਹਨਾਂ ਦੀ ਜ਼ਿੰਮੇਦਾਰੀ ਵੀ ਬਣਦੀ ਹੈ ਨਾ।
0: ਬਿਲਕੁਲ,
3: ਠੀਕ ਆ
0: ਜੀ।
3: ਇਸ ਕਰਕੇ ਇਹ ਹੈ ਵੀ ਜਿੰਨੀ ਨਿਘਾਰ ਇਸ ਇੰਡਸਟਰੀ ਦੇ ਵਿੱਚ ਥੋੜੇ ਸਾਲਾਂ ਦੇ ਵਿੱਚ ਆਇਆ ਨਾ, ਇੱਕ ਤਾਂ ਬਹੁਤ ਜ਼ਿਆਦਾ ਆਇਆ ਜੀ। ਪਹਿਲਾਂ ਜਿਹੜੀ ਪੇਸ਼ੈਂਸ ਸੀ ਨਾ ਡਰਾਈਵਰਾਂ ਚ, ਉਹ ਹੁਣ ਹੈ ਨੀ। ਤੁਸੀਂ ਕਿਸੇ ਨੂੰ ਕ੍ਰੋਸ ਵੀ ਕਰਨਾ ਜਾਂ ਤੁਹਾਡੇ ਮਗਰ ਮਿੰਟ ਚ ਲੈਫਟ ਲਾਈਨ ਦੇ ਵਿੱਚ ਨਿਕਲ ਜਾਂਦੇ ਆ ਬੰਦੇ, ਹਨਾ ਜੀ, ਕੋਈ ਸਿਗਨਲ ਨੀ ਕਰਨਾ, ਕੋਈ ਕੁਛ ਨੀ ਕਰਨਾ, ਹਰ ਇੱਕ ਤੀਜਾ ਟਰੱਕ ਵਾਲਾ ਫੋਨ ਤੇ ਲੱਗਿਆ, ਹਰ ਇੱਕ ਤੀਜਾ ਟਰੱਕ ਵਾਲਾ ਚਾਹੇ ਉਹ ਹੈਂਡ ਡਿਵਾਈਸ ਨਹੀਂ ਯੂਜ਼ ਕਰਦੇ, ਹੱਥ ਨਾਲ ਨਹੀਂ ਵੜਿਆ, ਆਪਣੇ ਵਿੱਚ ਰੱਖਿਆ, ਪਰ ਉਹ ਸਟਿਲ ਵੀਡੀਓ ਵਾਚ ਕਰੀ ਜਾਂਦੇ ਚੱਲਦੇ ਟਰੱਕਾਂ ਦੇ ਵਿੱਚ। ਕਿਹੜੀਆਂ ਯਾਰ ਕੰਮਾਂ ਚ ਪਏ ਹੋ ਤੁਸੀਂ? ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰ, ਤੁਹਾਡੇ ਸਾਹਮਣੇ ਆ, ਦੋ ਢਾਈ ਸਾਲ ਦੀ ਸਜ਼ਾ, ਉਹ ਤਾਂ ਕੁੜੀ ਤਾਂ ਵਿਚਾਰੀ ਮਾਰਦੀ ਨਾ, ਟੈਕਨੀਕਲ ਪਲੇਅਰ ਸੀ ਜਿਹੜੀ।
0: ਠੀਕ ਹੈ,
3: ਤੇ ਸੋਰੀ ਟੂ ਸੇ ਜੀ, ਬਿਲਕੁਲ ਜਿਹਨੂੰ ਪੰਜਾਬੀ ਚ ਕਹਿੰਦੀ ਗੰਦ ਪਾਇਆ ਪਿਆ ਜੀ। ਥੈਂਕ ਯੂ ਬਾਈ ਜੀ,
0: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਈ ਜੀ, ਬਹੁਤ ਬਹੁਤ ਧੰਨਵਾਦ। 8700 ਤੁਸੀਂ ਦੁਬਾਰਾ ਕਾਲ ਕਰ ਲਈਏ, ਕਾਲ ਡ੍ਰੌਪ ਹੋ ਗਈ। ਹਰਦੀਪ ਜੀ, ਸਵਾਗਤ ਹੈ ਜੀ।
4: ਕਾਫੀ ਦੇਰ ਤੋਂ ਮੁੰਡਾ 15 ਸਾਲ ਹੋ ਗਏ ਉਹਨੇ, 15-18 ਸਾਲ, ਪਰ ਅੱਜ ਕੱਲ ਤਾਂ ਇਹ ਦੇਖਣ ਨੂੰ ਮਿਲਦਾ ਵੀ ਉਹ ਪੜਦਾ ਕਰ ਲੈਂਦੇ ਆ, ਮਾੜਾ ਜਿਹਾ ਖੋਲ ਕੇ ਰੱਖ ਲਿਆ ਸਾਈਡ ਤੋਂ, ਡਰਾਈਵਰ ਸਾਈਡ ਤੋਂ, ਤੇ ਪਤਾ ਨੀ ਕਿਉਂ ਇੰਨਾ ਘੁੰਡ ਕੱਢ ਕੇ ਚਲਾਉਂਦੇ ਆ, ਆਈ ਡੋਂਟ ਨੋ। ਦੂਜੀ ਗੱਲ ਆਪਾਂ ਕਰਨੀ ਭਾਈ ਆ ਕ੍ਰਿਕਟ ਵਾਲੀ, ਇਹ ਗੇਮਾਂ ਦਾ ਭਾਈ ਇਹ ਤਾਂ ਸਾਰਾ ਕੋਈ ਲੀਗ ਫਿਕਸ ਨੇ ਸਾਰੀਆਂ।
0: ਅੱਛਾ,
4: ਤੁਸੀਂ ਸ਼ਾਇਦ ਰੈਪਟਰ ਨੂੰ ਵੀ ਫੋਲੋ ਕਰਦੇ ਹੋਗੇ, ਤੁਸੀਂ ਦੇਖ ਲਓ ਬਈ ਉਹ ਜਦੋਂ ਆਪਣੀ 5ਵੀਂ ਗੇਮ ਸੀ ਆਈ ਥਿੰਕ, ਉਹ ਜਿੱਤਿਆ ਮੈਚ ਹਾਰ ਗਏ
0: ਹਨਾ,
4: ਤੇ 6ਵੀਂ ਚ ਆ ਕੇ ਉਹ ਜਿੱਤ ਗਏ, ਤੇ 7ਵੀਂ ਚ ਵੀ ਸੇਮ ਹੀ ਥਿੰਗ ਹੋਇਆ, ਤੁਹਾਨੂੰ ਪਤਾ ਹੀ ਆ
0: ਪੰਜਾਬੀ
4: ਚੱਕ ਦਾਂਗੇ ਜੀ, ਬੰਬੇ ਵਾਲੇ ਢਾ ਦਾਂਗੇ ਜੀ, ਇਹ ਤਾਂ ਕਮਿਊਨਿਟੀ ਹੇਟ ਜ਼ਿਆਦਾ ਹੋ ਰਹੀ ਹੈ ਇੱਕ ਦੂਜੀ ਸਟੇਟ ਦੇ ਖਿਲਾਫ, ਏਦਾਂ ਲੱਗਦਾ।
0: ਸੋ ਅਸੀਂ ਪਰਸਨਲ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਲੈ ਜਾਂਦੇ ਆ, ਪਰ ਅਸਲ ਦੇ ਵਿੱਚ
4: ਇਹਦਾ ਦੇਖੋ ਐਂਟਰਟੇਨਮੈਂਟ ਕਰੋ ਆਪਣਾ, ਜਿਹੜੀ ਜਾਣੀ ਕਿ ਜੇ ਤੁਸੀਂ ਮੰਨ ਲਓ ਤੁਸੀਂ ਹਾਕੀ ਦੇਖਦੇ ਹੋ, ਤੁਸੀਂ ਆਪਣੀ ਕੋਈ ਵੀ ਗੇਮ ਨੂੰ ਲਾਈਕ ਕਰਦੇ ਹੋ, ਜਿਹੜੀ ਮਰਜ਼ੀ ਟੀਮ ਖੇਡਦੀ ਆ, ਬਸ ਉਹਨੂੰ ਬਸ ਲਾਈਕ ਕਰੋ, ਬਸ ਇੰਜੋਏ ਕਰੋ ਗੇਮ ਨੂੰ, ਬਸ
0: ਉੱਥੇ
4: ਹੀ ਛੱਡ ਦੋ। ਜਦੋਂ ਤੁਸੀਂ ਇਮੋਸ਼ਨਲੀ ਹੋਵੋਗੇ ਫਿਰ ਤੁਸੀਂ ਵੀ ਤੰਗ ਹੋਵੋਗੇ, ਤੇ ਫਿਰ ਹੇਟ ਵੀ ਕਰੋਗੇ ਇੱਕ ਦੂਜੇ ਨੂੰ ਵੀ ਇਹ ਫਲਾਣੇ ਨੇ ਐਂ ਕਰਤਾ ਜੀ, ਉਹਨੇ ਐਂ ਕਰਤਾ
0: ਜੀ,
4: ਮੈਨੂੰ ਤਾਂ ਏਦਾਂ ਲੱਗਦਾ ਜੀ। ਬਾਕੀ ਚਲੋ ਸੁਣਦੇ ਆ ਵਿਚਾਰ ਸਾਰਿਆਂ ਦੇ
0: ਜੀ। ਥੈਂਕ ਯੂ ਜੀ, ਥੈਂਕ ਯੂ ਹਰਦੀਪ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਤੇ ਚੱਲਦਾ, ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ।
5: 6647 ਜਿਹੜੇ ਆਪਾਂ ਜਦੋਂ ਦੇਖਦੇ ਨਾ ਨਿਕਲਦੇ ਹੋਏ ਕੋਲ ਗੱਡੀਆਂ ਲੰਘਦੀਆਂ ਨੇ ਭਾਜੀ, ਹਰ ਦੂਜੀ ਤੀਜੀ ਗੱਡੀ ਦੇ ਲੋਕ ਫੋਨ ਵਾਚ ਕਰਦੇ ਹੁੰਦੇ ਨੇ ਹਨਾ, ਫੋਨ ਵਾਚ ਕਰਦੇ ਜਾਂਦੇ ਹੁੰਦੇ ਨੇ, ਟਰੱਕ ਨੂੰ ਕ੍ਰੋਸ ਕਰਨਾ, ਗੱਡੀਆਂ ਨੂੰ ਕ੍ਰੋਸ ਕਰਨਾ। ਈਵਨ ਜਿਹੜੇ ਟਰੱਕ ਵਾਲੇ ਨੇ ਭਾਜੀ, ਕੰਸਟਰਕਸ਼ਨ ਜ਼ੋਨ ਜਿੱਥੇ ਕਿ 1-2 ਲੇਨਾਂ ਨੇ ਟਾਈਟ ਨੇ, ਉਹ ਗੱਡੀ ਲੰਘ ਸਕਦੀ ਆ, ਉੱਥੋਂ ਟਰੱਕ ਨੂੰ ਟਰੱਕ ਵਾਲਾ ਕ੍ਰੋਸ ਕਰ ਰਿਹਾ
0: ਹਨਾ,
5: ਇੰਨਾ ਮਤਲਬ ਅਨਪੇਸ਼ੈਂਸ ਆ ਉਹਨਾਂ ਦੇ ਵਿੱਚ, ਬਹੁਤ ਜ਼ਿਆਦਾ ਨਿਘਾਰ ਆਇਆ ਇਹ ਲੋਕਾਂ ਚ। ਜਿਹੜੀ ਸਰਕਾਰ ਭਾਜੀ, ਉਹ ਹਨੇਰ ਨਗਰੀ ਚੌਪੜ ਰਾਜਾ ਦੀ ਕਹਾਵਤ ਤੁਸੀਂ ਸੁਣੀ ਹੋਣੀ ਆ ਨਾ
0: ਜੀ, ਜੀ
5: ਉਹ ਹਸਾ ਹੋਇਆ ਜੀ, ਜਿਹੜੀ ਸਰਕਾਰਾਂ ਨੇ ਉਹ ਚੌਪੜ ਰਾਜਾ ਨੇ, ਤੇ ਜਿਹੜੀ ਬਾਕੀ ਜਿਹੜੀ ਜਨਤਾ ਉਹ ਹਨੇਰ ਨਗਰੀ ਹੋ ਚੁੱਕੀ ਹੈ। ਜੇ ਕੋਈ ਟਾਵਾ ਟਾਵਾ ਵਿੱਚ ਇੱਕ ਤਾਂ ਫੋਲੋ ਕਰਦਾ ਨਾ ਰੂਲਸ ਰੈਗੂਲੇਸ਼ਨ, ਉਸਨੂੰ ਮੂਰਖ ਸਮਝਿਆ ਜਾਂਦਾ ਜਾਂ ਕਿਹਾ ਜਾਂਦਾ ਵੀ ਇਹਨੂੰ ਅਕਲ ਹੈ ਨੀ, ਗਿਆਨ ਹੈ ਨਾ, ਉਹਨੂੰ ਹੋਰਨ ਵਗੈਰਾ ਮਾਰੇ ਜਾਂਦੇ ਨੇ। ਬਾਕੀ ਭਾਜੀ ਜਿਹੜਾ ਕੁਛ ਵੀ ਇਹ ਲਾਇਸੈਂਸ ਜਾਂ ਲਾਇਸੈਂਸ ਪਲੇਟਾਂ ਜਾਂ ਲਾਇਸੈਂਸ ਵਗੈਰਾ ਚ ਹੋ ਰਿਹਾ ਨਾ ਭਾਜੀ, ਇਹ ਸ਼ਰੇਆਮ, ਜਿਵੇਂ ਹੁਣ ਇੱਕ ਭਾਜੀ ਨੇ ਕਿਹਾ ਸੀ ਨਾ ਵੀ ਮੈਚ ਫਿਕਸਿੰਗ ਹੁੰਦੀ ਹੈ, ਕ੍ਰਿਕਟ ਲਾ ਲਓ, ਰੈਪਟਰ ਲਾ ਲਓ, ਜੋ ਵੀ ਲਾ ਲਓ, ਸਹੀ ਗੱਲ ਹੈ ਉਹ
0: ਹਨਾ,
5: ਵੱਡੇ ਲੋਕਾਂ ਦੀ ਗੇਮਾਂ ਬਣ ਚੁੱਕੀਆਂ ਨੇ ਭਾਜੀ, ਇਹ ਸਭ ਵੱਡੇ ਲੋਕਾਂ ਦੀ ਗੇਮਾਂ। ਹੁਣ ਜਿਹੜੇ ਪ੍ਰਾਈਵੇਟ ਕਾਲਜ ਆ, ਜਿਹੜੇ ਡਰਾਈਵਿੰਗ ਸਕੂਲ ਬਣੇ ਨੇ ਭਾਜੀ, ਉਹ ਅਕਸਰ ਨੂੰ ਕੋਈ ਨਾ ਕੋਈ ਤਾਂ ਗਿਫਟ ਦਿੰਦੇ ਹੋਣੇ ਨਾ ਮੰਤਰੀਆਂ ਨੂੰ ਜਾਂ ਅੱਗੇ, ਤਾਂ ਹੀ ਚੱਲੀ ਜਾਂਦੇ ਨੇ ਨਾ ਭਾਜੀ, ਤਾਂ ਹੀ ਚੱਲੀ ਜਾਂਦੇ ਨੇ ਹਨਾ
0: ਜੀ ਜੀ।
5: ਹੁਣ ਕਈ ਸਿਸਟਮ ਦੇ ਵਿੱਚ ਪ੍ਰਾਈਵੇਟ ਸਕੂਲਾਂ ਚ ਭਾਜੀ ਹੁੱਡ ਟਰੱਕ ਦਾ ਹੁੱਡ ਵੀ ਖੋਲਣਾ ਨਹੀਂ ਸਿਖਾਇਆ ਜਾਂਦਾ ਹੈਗਾ, ਜਿੱਦਾਂ ਠੇਕਾ ਸਿਸਟਮ ਹੁੰਦਾ ਨਾ,
0: ਹਾਂਜੀ ਹਾਂਜੀ,
5: ਉਹ ਨਹੀਂ ਸਿਖਾਉਂਦੇ ਹੈਗੇ, ਉਹ ਇਹ ਨੀ ਦੱਸਦੇ ਕਿ ਹੁੱਡ ਕਿੱਦਾਂ ਖੋਲਣਾ, ਬੰਦੇ ਨੂੰ ਪਤਾ ਨੀ ਹੁੰਦਾ ਹੈਗਾ। ਹਾਲਾਂਕਿ ਚੀਜ਼ਾਂ ਬੇਸਿਕ ਨੇ ਨਾ, ਇਹ ਮੈਂ ਜਨਰਲ ਗੱਲ ਕਰ ਰਿਹਾ ਵੀ ਇਹ ਕੰਮ ਕਾਫੀ ਖਰਾਬ ਹੈ, ਆਮ ਲੋਕ ਵੀ ਖਰਾਬ ਹੋ ਗਏ ਬਹੁਤ ਜ਼ਿਆਦਾ, ਮਤਲਬ ਕਰਪਟਡ ਹੋ ਗਏ, ਤੇ ਸਰਕਾਰ ਤਾਂ ਹੈਗੀ ਭਾਜੀ ਇਸ ਮਾਮਲੇ ਚ ਅੱਖਾਂ ਮੀਚੀਆਂ ਹੋਈਆਂ, ਤੇ ਉਹਨਾਂ ਨੂੰ ਵੀ ਕੋਈ ਨਾ ਕੋਈ ਮਤਲਬ ਸਮਾਨ ਮਿਲੀ ਜਾਂਦਾ।
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਸੋ ਇਹਨਾਂ ਨੇ ਆ ਜਿਹੜਾ ਕਰਪਸ਼ਨ ਆ ਜਿਹੜੀ ਇੱਕ ਚੀਜ਼ ਆ ਜਿਹੜੀ ਉਜਾਗਰ ਕੀਤੀ ਹੈ ਵੀ ਇਹ ਕਰਪਸ਼ਨ ਵੱਲ ਸੰਕੇਤ ਕਰਦੀ ਹੈ। ਭਾਜੀ ਉਹਨਾਂ ਨੇ ਕਿਹਾ ਵੀ ਕਈ ਡਰਾਈਵਰਾਂ ਨੂੰ ਹੁੱਡ ਵੀ ਨਹੀਂ ਖੋਲਣੀ ਆਉਂਦੀ, ਉਹ ਇਸ ਵਕਤ ਜਿਹੜੇ ਟਰੱਕ ਚਲਾ ਰਹੇ ਨੇ। ਮੈਂ ਤੁਹਾਨੂੰ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ, ਕਹਿੰਦੇ ਵੀ ਕਈ ਡਰਾਈਵਰ ਆ ਜਿਹੜੇ ਇਹੋ ਜਿਹੇ ਵੀ ਪਾਸ ਹੋ ਗਏ ਜਿਨ੍ਹਾਂ ਨੂੰ ਬੈਕ ਲਾਉਣੀ ਨਹੀਂ ਆਉਂਦੀ, ਜਿਨ੍ਹਾਂ ਨੂੰ ਇੰਟਰਸੈਕਸ਼ਨ 'ਤੇ ਇੱਕ ਬਿਜ਼ੀ ਇੰਟਰਸੈਕਸ਼ਨ ਦੇ ਉੱਤੇ ਕਿਸ ਤਰ੍ਹਾਂ ਲੈਫਟ ਟਰਨ ਕਰਨਾ ਆ ਉਹਦੇ ਬਾਬਤ ਵੀ ਆ ਜਿਹੜਾ ਨਹੀਂ ਆਉਂਦਾ ਸੀਗਾ, ਅਤੇ ਉਹਨਾਂ ਨੂੰ ਆ ਜਿਹੜਾ ਏ ਜ਼ੀ ਜਾਂ ਏ ਜ਼ੈੱਡ ਲਾਇਸੈਂਸ ਆ ਜਿਹੜਾ ਉਹ ਉਹਨਾਂ ਨੂੰ ਦੇ ਦਿੱਤਾ ਗਿਆ। ਸੋ ਇੱਦਾਂ ਦੇ ਡਰਾਈਵਰ ਆ ਜਿਹੜੇ ਓਬਵੀਅਸਲੀ ਆ ਜਿਹੜਾ ਕਮਿਊਨਿਟੀ ਦਾ ਨੁਕਸਾਨ ਕਰਨਗੇ। ਅਤੇ ਬਾਕੀ ਸਟਾਰਟਿੰਗ ਦੇ ਵਿੱਚ ਭਾਅ ਜੀ ਉਹਨਾਂ ਨੇ ਕਿਹਾ ਸਰਕਾਰਾਂ ਦੀ ਵੀ ਗਲਤੀ ਹੈ ਅਤੇ ਆਪਣੀ ਵੀ ਗਲਤੀ ਹੈ, ਕਿਉਂਕਿ ਸਾਡੇ ਅੰਦਰ ਵੀ ਇਹ ਹੈ ਵੀ ਭਾਈ ਛੇਤੀ ਤੋਂ ਛੇਤੀ ਆ ਜਿਹੜਾ ਲਾਇਸੈਂਸ ਲਈਏ ਅਤੇ ਅਸੀਂ ਆ ਜਿਹੜਾ ਕੰਮ ਕਰੀਏ ਪੈਸੇ ਕਮਾਈਏ, ਪਰ ਛੇਤੀ ਤੋਂ ਪਹਿਲਾਂ ਸੇਫਟੀ ਬਹੁਤ ਜ਼ਰੂਰੀ ਹੈ। ਛੇਤੀ ਤੋਂ ਪਹਿਲਾਂ ਤੁਹਾਨੂੰ ਇਹ ਸਿੱਖਣਾ ਬਹੁਤ ਜ਼ਰੂਰੀ ਹੈ ਵੀ ਜਿਹੜੀ ਵੀ ਚੀਜ਼ ਮੈਂ ਚਲਾ ਰਿਹਾ ਉਹਦੇ ਬਾਬਤ ਮੈਨੂੰ ਪ੍ਰੋਪਰ ਟ੍ਰੇਨਿੰਗ ਜਾਂ ਮੈਂ ਉਸਦੇ ਵਿੱਚ ਕਿੰਨਾ ਕੁ ਪਰਪੱਕ ਹੈ। ਸੋ ਇਹਦਾ ਇਹ ਹੁੰਦਾ ਆ, ਇੱਕ ਤਾਂ ਦੇਖੋ ਜਿਹੜੇ ਰਾਹਗੀਰ ਹੈ ਉਹਨਾਂ ਦਾ ਨੁਕਸਾਨ, ਦੂਸਰਾ ਕੰਪਨੀ ਦਾ ਜਿਹੜਾ ਟਰੱਕ ਚਲਾ ਰਹੇ ਹੋ ਕਿਤੇ ਕੋਈ ਹਾਦਸਾ ਹੋ ਗਿਆ ਉਹਨਾਂ ਦਾ ਨੁਕਸਾਨ, ਤੁਹਾਡਾ ਆਪਣਾ ਪਰਸਨਲ ਨੁਕਸਾਨ, ਜਿਹੜੇ ਰਾਹਗੀਰ ਨੇ ਹਾਂਜੀ ਉਹਨਾਂ ਦੀਆਂ ਜਿਹੜੀਆਂ ਜਾਨਾਂ ਜਿਹੜੀਆਂ ਨੇ ਉਹ ਕਿੰਨੀਆਂ ਕੀਮਤੀ ਆ, ਉਹਨਾਂ ਉਹ ਤਾਂ ਵਿਚਾਰੇ ਆਪਣਾ ਕੰਮ ਕਰ ਰਹੇ ਨੇ ਪਰ ਤੁਹਾਡੀ ਗਲਤੀ ਕਰਕੇ ਬਹੁਤ ਵੱਡਾ ਕਿਸੇ ਦਾ ਨੁਕਸਾਨ ਹੋ ਜਾਂਦਾ, ਜੋ ਮੈਂ ਤੁਹਾਡੇ ਨਾਲ ਖਬਰ ਵੀ ਆ ਜਿਹੜੀ ਸ਼ੇਅਰ ਕੀਤੀ। ਜੀ ਬਰਾੜ ਸਾਹਿਬ ਜੀ, ਆਇਆਂ ਨੂੰ ਭਾਜੀ
5: ਦੇਖੋ ਸਾਰੀ ਨੀ ਆਪਾਂ ਕਹਿੰਦੇ ਗਲਤ ਬਹੁਤ ਗਲਤ ਡਰਾਈਵ ਕਰਦੇ ਕਾਰਾਂ ਵਾਲੀ ਵੀ ਆ ਵਿੱਚ ਟਰੱਕਾਂ ਵਾਲਿਆਂ
0: ਦੀ,
5: ਬਾਕੀ ਉਹ ਕਹਿ ਦਿੰਦੇ ਵਿੱਚ ਮਰੀਜ਼ ਸੁਖਾ ਸਤਾਰਾਂ ਜਾਣੇ ਹਨਾ ਜੀ ਮੁੰਡੇ ਹਾਕੀ ਦੇ ਪਲੇਅਰ ਹਨਾ
0: ਜੀ, ਹਾਂਜੀ
5: ਹੁਣ ਦੇਖੋ ਉਹਨੂੰ ਗੌਰਮੈਂਟ ਕਹਿੰਦੀ ਅਲਰਟਾ ਸੀ ਕਹਿੰਦੀ ਵੀ ਉਹਨੂੰ ਬੈਕ ਹੋਮ ਨੀ ਭੇਜਣਾ, ਕਹਿੰਦੇ ਚੌਕਾਂ ਦੇ ਸਿਰ ਪਊਗਾ ਤੇ ਜਿਹੜੇ ਬਾਈ ਜੀ 17-16 ਜਾਣੇ ਮਰ ਜਾਓ ਉਹਨਾਂ ਕਹਿੰਦੇ ਬੈਕ ਹੋਣਾ, ਦੇਖੋ ਕਿਹੋ ਜੀ ਗੌਰਮੈਂਟ ਹੈਰਾਨ ਮੰਨੀ ਜਾਂਦੀ, ਉਹ ਫਿਰ ਵੀ ਚੱਲ ਜਵਾਕ ਠੀਕ ਆ ਵੀ ਕੀ ਕਰਨਗੇ, ਤੇ ਜਿਹੜੇ ਬੈਕ ਚਲੇ ਜੂਨੀਅਰ ਚਲੇ ਗਏ ਸਤਾਰਾਂ ਜਾਣੇ ਉਹ ਉਹਨਾਂ ਬੈਕ ਥੋੜਾ ਹੋਣਾ,
0: ਦੇਖੋ
5: ਡਾਂਕੇ ਰਾਹ ਤੁਸੀਂ ਤੁਹਾਨੂੰ ਮੈਂ ਵੀ ਆ ਬਾਈ
0: ਜੀ
5: ਆਈ ਮੇਰੇ ਜਾਣਾ ਬਾਈ ਮੇਰੇ ਅੱਖਾਂ ਦਾ ਬ੍ਰੇਕ ਦਾ ਮੇਰੇ ਕੋਲੇ ਆ, ਪਤਾ ਵੀ ਡਰਾਈਵ ਕਰਨੀ ਕਿਵੇਂ ਆ,
0: ਬਿਲਕੁਲ
5: ਸਟੋਪ ਸੈਨ ਲੱਗੇ ਆ ਲਾਈਟਾਂ ਲੱਗੀਆਂ ਸੇਫਟੀ ਸਾਰੀ ਕਰਕੇ ਚਲੋ ਲਾਈਟਾਂ ਸਾਰੀ ਰੱਖੋ ਆ ਗਈਆਂ ਬਾਈ ਕਿ ਨਹੀਂ
0: ਜੀ ਬਿਲਕੁਲ ਬਿਲਕੁਲ
5: ਸੁਣਦੇ ਆ ਬਾਈ ਵਿਚਾਰ ਬਹੁਤ ਗਏ ਬਾਈ ਸਤਿ
0: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ 1335 ਜੀ ਸਵਾਗਤ ਹੈ ਜੀ ਹਾਂਜੀ
6: ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ
0: ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ
6: ਨਿਕਲਦਾ ਬਿਲਕੁਲ ਸਵੇਰ ਵੇਲੇ ਜਦੋਂ ਆਈ ਦਾ 5 ਵਜੇ ਹਾਈਵੇ ਖਾਲੀ ਪਿਆ ਹੁੰਦਾ ਬਿਲਕੁਲ ਖਾਲੀ, ਮੈਂ ਮਿਡਲ ਲਾਈਨ ਚ ਜਿੱਦਾਂ ਚਲਾਉਣਾ 100 ਦੀ ਸਪੀਡ ਆ 100 ਤੇ ਚਲਾਈਦਾ ਵਿੱਚ ਟਰੱਕਾਂ ਵਾਲੇ ਕੋਈ ਕੋਈ ਸਾਰੇ ਨੀ
0: ਜੀ,
6: ਉਹ ਜਾਂ ਤਾਂ ਫਲਾਇਸ਼ਾਂ ਮਾਰੀ ਜਾਣਗੇ ਮਗਰ ਜਾਂ ਹਾਰਨ ਮਾਰਦੇ ਵੀ ਦੱਸੋ ਬਰਾਬਰ ਲਾਈਨ ਖਾਲੀ ਆ ਜੀ ਤੂੰ ਜ਼ਿਆਦਾ ਤੇਜ਼ ਜੇ ਨਿਕਲਣਾ ਬਰਾਬਰ ਨਿਕਲ ਜਾ,
0: ਉਹ
6: ਫਿਰ ਕਈ ਵਾਰੀ ਹਿਸਾਬ ਲਾਈਦਾ ਵੀ ਕੋਈ ਛੋਟਾ ਭਾਈ ਹੋਈ ਆ ਸਾਡਾ ਏਦਾਂ ਕਰਦਾ ਹੈ
0: ਜੀ ਜੀ ਥੈਂਕ ਯੂ ਜੀ, ਬਹੁਤ ਧੰਨਵਾਦ ਜੋਲ ਸਾਹਿਬ ਸਤਿ ਸ੍ਰੀ ਅਕਾਲ ਭਾਜੀ
7: ਸਤਿ ਸ੍ਰੀ ਅਕਾਲ ਜੀ, ਵਿਸ਼ੇ ਸਾਡੇ ਵਧੀਆ
0: ਜੀ,
7: ਸਭ ਤੋਂ ਪਹਿਲਾਂ ਇਹ ਹੋ ਗਿਆ ਕਿ ਇੱਕ ਤਾਂ ਲਾਇਸੈਂਸ ਜਿਹੜੇ ਆ ਮਿਲਣੇ ਈਜ਼ੀ ਹੋ ਗਿਆ, ਦੂਸਰਾ ਜਿਹੜੇ ਕੰਪਨੀ ਵਾਲੇ ਹਾਇਰ ਈਜ਼ੀ ਕਰਨ ਆਪਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਇੰਨਾ ਵੱਡਾ ਲਾਇਸੈਂਸ ਲਈ ਫਿਰਦਾ, ਇਹ ਇੰਨੀ ਵਧੀਆ ਜੋਬ ਆ ਇੰਨੀ ਜ਼ਿੰਮੇਵਾਰੀ ਵਾਲੀ ਜੋਬ ਆ ਹਨਾ, ਇਹ ਅਲਗਰ ਜੀ ਅਗਰ ਪਹਿਲਾਂ ਹੁੰਦੇ ਸੀ ਕਿ
5: ਟੈਸਟ ਵੀ ਟਫ ਹੁੰਦਾ ਸੀ, ਨਸੀ ਬੰਦਾ ਪਾਸ ਹੁੰਦਾ ਸੀ, ਹੁਣ ਆਟੋਮੈਟਿਕ ਟਰੈਕ ਆ, ਉਹਦੇ ਤੇ ਲਾਇਸੈਂਸ ਲੈ ਲੈਂਦੇ, ਕਾਰਾਂ ਨੂੰ ਉਹ ਲਾਇਸੈਂਸ ਮਿਲ ਜਾਂਦਾ ਰਾਈਟ, ਫੇਰ ਜਿਹੜੇ ਕੰਪਨੀਆਂ ਵਾਲੇ ਆ ਉਹਨਾਂ ਨੂੰ ਹੋਇਆ ਵੀ ਸਸਤੇ ਸਸਤਾ ਮੈਨੂੰ ਸਾਨੂੰ ਮਿਲ ਜਾਵੇ, ਜਿਹੜਾ ਨਵਾਂ ਬੰਦਾ ਹੁੰਦਾ ਉਹਨੂੰ ਹੁੰਦਾ ਵੀ ਮੈਨੂੰ ਜੋਬ ਮਿਲ ਜਾਵੇ
0: ਜੀ ਬਿਲਕੁਲ
5: ਰਾਈਟ, ਉਹ ਉਹ ਫਟਾਫਟ ਚੰਨਦੀ ਕਰਦੇ ਆ, ਉਹਨਾਂ ਨੂੰ ਇੱਕ ਗੇੜਾ ਵੀ ਲਾਉਂਦੇ, ਉਹਨਾਂ ਨੂੰ ਕੱਲੇ ਨੂੰ ਟਰੱਕ ਫੜਾ ਦਿੰਦੇ ਆ, ਜਦ ਕਿ ਪਹਿਲਾਂ ਹੁੰਦੇ ਸੀ ਛੇ ਛੇ ਮਹੀਨੇ ਲੋਕੀ ਬਾਹਰ ਨੂੰ ਨਾਲ ਚੱਲਦੇ ਹੁੰਦੇ ਸੀ, ਦੇਖਦੇ ਸੀ, ਅਬਜ਼ਰਵ ਕਰਦੇ ਸੀ, ਉਹਨਾਂ ਨੂੰ ਪਤਾ ਲੱਗਦਾ ਸੀ ਕਿ ਮੈਂ ਕਿੱਦਾਂ ਚਲਾਉਣਾ, ਹੁਣ ਕਿਸੇ ਨੂੰ ਪਤਾ ਹੀ ਨਹੀਂ ਗਿਓ ਲੈਣ ਚ, ਭਾਈ ਸਾਹਿਬ ਕਹਿੰਦੇ ਸੀ ਕਿ ਮੈਂ 100 ਦੀ ਸਪੀਡ ਤੇ ਗਿਓ ਦੇ ਚ ਜਾਣਾ, 100 ਦੀ ਸਪੀਡ ਆ ਹਨਾ, ਪਰ ਡਰਾਈਵਿੰਗ ਦਾ ਰੂਲ ਆ ਕਿ ਤੁਸੀਂ ਰਾਈਟ ਲੈਨ ਚ ਆਉਣਾ, ਗਵਲੀ ਲੈਨ ਚ ਵੀ ਡਰਾਈਵ ਨਹੀਂ ਕਰਨਾ ਹਨਾ, ਚਾਹੇ ਤੁਸੀਂ ਕਾਰ ਵਾਲੇ ਵੀ ਕੁਛ ਵੀ ਆ, ਪਾਸ ਉਹ ਹੈਗੀ ਆ ਪਾਸਿੰਗ ਲੈਨ, ਉਹ ਦੇਖਦੇ ਹੁੰਦੇ ਆ ਕਿ ਚਲੋ ਕਿਸੇ ਨੇ ਤੇਜ ਵੀ ਜਾਣਾ, ਉਹ ਆਪੇ ਜੇ ਲੈਫਟ ਵੱਲ ਜਾਂਦਾ, ਤੁਸੀਂ ਕਮ ਸੇ ਕਮ ਜੇ ਰੋਡ ਵੇਹਲੀ ਆ ਤੁਸੀਂ ਰਾਈਟ ਸਾਈਡ ਨੂੰ ਆ ਜਾਓ, ਨਹੀਂ ਆਉਂਦੇ ਟਰੱਕਾਂ ਵਾਲੇ ਵੀ ਨਹੀਂ ਆਉਂਦੇ, ਆਰਾਮ ਨਾਲ ਬਸ ਦੰਦੀਆਂ ਕੱਢਦੇ ਰਹਿੰਦੇ ਆ, ਫੋਨ ਤੇ ਲੱਗੇ, ਉਹਨਾਂ ਨੂੰ ਪਤਾ ਹੀ ਨੀ ਕਿ ਮੇਰੇ ਮਗਰ ਕੋਈ ਆਉਂਦਾ, ਠੀਕ ਹੈ ਮੈਂ ਤੇਜ ਜਾਣ ਵਾਲਾ, ਉਹਨੂੰ ਜਾਣਦੇ ਆ ਤੁਸੀਂ ਟ੍ਰੈਫਿਕ ਆ ਤੇ ਸਟੋਪ ਕਰਦੇ ਆ, ਉਹਦੇ ਨਾਲ ਸਮਾਂ ਤੇ ਫਲੋ ਬਣਿਆ ਰਹਿੰਦਾ, ਜੇ ਕੋਈ ਮਗਰ ਤੇਜ ਕਾਰ ਵਾਲਾ ਵੀ ਆਉਂਦਾ ਕੁਛ ਵੀ ਆਉਂਦਾ, ਤੁਹਾਨੂੰ ਮਗਰ ਦੀ ਦਾ ਤੁਸੀਂ ਲਾਈਨ ਚੇਂਜ ਕਰ ਲਓ, ਅਗਲਾ ਲੰਘ ਜਾਵੇ
0: ਜੀ ਜੀ ਜੀ,
5: ਜੇ ਜੇ ਤਿੰਨਾਂ ਲਾਈਨਾਂ ਵਿੱਚ 100 ਦੇ ਜਾਣ ਲੱਗ ਪਏ ਫਿਰ ਤਾਂ ਪਿੱਛੇ ਤੁਸੀਂ ਟ੍ਰੈਫਿਕ ਹੀ ਲੱਗ ਜਾਣਾ ਸਾਰਾ,
0: ਬਿਲਕੁਲ
5: ਥੋੜਾ ਥੋੜਾ ਜਿਹਾ ਉਹ ਜਿਹੜੀ ਕਾਮਨ ਸੈਂਸ ਆ ਉਹ ਹੁਣ ਹੈ ਨੀ ਗੀ, ਪੇਸ਼ੈਂਸ ਹੈ ਨੀ ਗੀ, ਉਹ ਬਸ ਈਜ਼ੀ ਮਨੀ ਬਣ ਲੱਗ ਪਈ ਆ, ਤੇ ਰੂਲ ਨੂੰ ਸਾਰਿਆਂ ਨੇ ਸ਼ਿਕੇ ਤੇ ਟੰਗ ਦਿੱਤਾ, ਲਾਇਸੈਂਸ ਦੇਣ ਵਾਲਿਆਂ ਨੇ ਵੀ, ਲੈਣ ਵਾਲਿਆਂ ਨੇ ਵੀ, ਕੰਪਨੀਆਂ ਨੇ ਵੀ, ਕੋਈ ਟ੍ਰੇਨਿੰਗ ਨੀ, ਕੋਈ ਕੁਛ ਨੀ, ਤੇ ਬਸ ਹਾਇਰ ਕਰ ਲੈਂਦੇ ਤਾਂ ਅਗਲਾ ਭਾਵੇਂ ਭੰਨੇ ਜਦੋਂ ਭੰਨਦਾ ਫਿਰ ਉਹਨਾਂ ਦੇ ਜਿੰਨੇ ਕੁ ਪੈਸੇ ਦਿੱਤੇ ਹੁੰਦੇ ਉਨੇ ਕੁ ਰੱਖ ਲੈਂਦੇ ਆ, ਫਿਰ ਪਿੱਟਦੇ ਆ ਵੀ ਸਾਡੇ ਪੈਸੇ ਵੀ ਨੀ ਦਿੱਤੇ, ਨੁਕਸਾਨ ਕੀਤਾ ਹੁੰਦਾ, ਕੰਪਨੀ ਵਾਲੇ ਕਹਿੰਦੇ ਸੀ ਆਪਣੇ ਪੂਰੇ ਕਰ ਲਈਏ
0: ਜੀ ਜੀ। ਥੈਂਕ ਯੂ ਜੋਲ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਕੀਮਤੀ ਵਿਚਾਰ ਦਿੱਤੇ। ਸੁਰਿੰਦਰ ਜੀ ਸਵਾਗਤ ਹੈ ਜੀ।
8: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਜੋਲ ਸਾਹਿਬ ਕਾਫੀ ਕੁਛ ਕਹਿ ਗਏ ਆ ਜੋ ਮੈਂ ਕਹਿਣਾ ਚਾਹੁੰਦਾ ਸੀ। ਸਭ ਤੋਂ ਵੱਡੀ ਗੱਲ ਇਹੀ ਹੈ ਜੀ, ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਆ ਨਾ ਜਾਂ ਜੋ ਵੀ ਆ, ਇਹਨਾਂ ਚ ਪੇਸ਼ੈਂਟ ਹੈ ਨੀ, ਨਾ ਇਹਨਾਂ ਚ ਪੇਸ਼ੈਂਟ ਆ, ਨਾ ਇਹਨਾਂ ਨੂੰ ਟਾਈਮ ਦੀ ਕਦਰ ਆ, ਤੇ ਇਹ ਸਾਰਾ ਕੁਛ ਹੈਗਾ। ਅੱਗੇ ਲੋਕੀ ਬੱਸਾਂ ਚ ਜਾਂਦੇ ਸੀ, ਪਤਾ ਲੱਗਾ ਵੀ ਮੇਰੀ ਇੱਕ ਬੱਸ ਮਿਸ ਹੋ ਗਈ ਤੇ ਮੇਰਾ ਅਗਲੀ ਬੱਸ ਅੱਧੇ ਘੰਟੇ ਬਾਅਦ ਆਣੀ ਆ, ਤੇ ਕੰਮ ਤੋਂ ਮੇਰਾ ਘੰਟਾ ਕੱਟਿਆ ਜਾਣਾ ਜਾਂ ਕੁਛ ਵੀ ਹੈਗਾ ਹਨਾ। ਤੇ ਹੁਣ ਉਹੀ ਗੱਲ ਅੱਗੇ ਲੋਕੀ ਕਿੰਨੀ ਦੇਰ ਫ੍ਰੀ ਡੋਲੋ ਟ੍ਰਿਪ ਬੀ ਸੀ ਦੇ ਜੇ ਵੋ ਮਹੀਨਾ ਮਹੀਨਾ ਫ੍ਰੀ ਲਾਇਸੈਂਸ ਲੈਣ ਤੋਂ ਬਾਅਦ ਟ੍ਰੇਨਿੰਗ ਲੈਂਦੇ ਸੀ, ਹੁਣ ਤਾਂ ਕੁਛ ਵੀ ਨਹੀਂ ਜੀ। ਹੁਣ ਤਾਂ ਭਾਵੇਂ ਤੁਸੀਂ ਉਹ ਨਵੇਂ ਡਰਾਈਵਰਾਂ ਨੂੰ ਕਹਿ ਦੋ, ਨਵੇਂ ਨੂੰ ਕਿ ਪੁਰਾਣੇ ਨੂੰ, ਵੀ ਸਾਨੂੰ ਵੀਕ ਦੋ ਵੀਕ ਬਾਅਦ ਤਨਖਾਹ ਮਿਲਦੀ ਹੈ, ਤੇ ਤੈਨੂੰ ਉਹ ਹਜੇ ਦਿਨ ਚਾਰ ਨਹੀਂ ਲਏ ਹੁੰਦੇ, ਕਹਿੰਦੇ ਲਿਆਓ ਜੀ ਮੇਰੀ ਤਨਖਾਹ ਲਿਆਓ। ਸੋ ਹੈ ਨੀ ਪੇਸ਼ੈਂਟ ਹੈ ਨੀ ਜੀ, ਸਬਰ ਸੰਤੋਖ ਬੜੀ ਵੱਡੀ ਚੀਜ਼ ਆ, ਟਾਈਮ ਦੀ ਕਦਰ ਕਰੋ, ਟਾਈਮ ਦੀ ਕਦਰ ਹੈ ਨੀ, ਹਾਰਡ ਵਰਕਿੰਗ ਦਾ ਤੇ ਨਾ ਹੀ ਮੁਕਾ ਦੋ ਨਾ, ਹਾਰਡ ਵਰਕਿੰਗ ਹੁਣ ਬਿਲਕੁਲ ਹੈ ਨੀ ਉਹ ਕੁਛ ਵੀ
0: ਜੀ। ਸ਼ਾਰਟਕਟ ਸ਼ਾਰਟਕਟ ਆ ਜਿਹੜਾ ਉਹ ਦੇਖਿਆ ਜਾਂਦਾ ਹਰ ਜਗ੍ਹਾ।
8: ਹਾਂਜੀ ਹਾਂਜੀ, ਬਸ ਜਿੱਦਾਂ ਲਾਇਸੈਂਸ ਦੀ ਵੀ ਆਪਣੀ ਗੱਲ ਕਰਕੇ ਗਏ ਆ
0: ਜੀ ਜੀ,
8: ਅੱਗੇ ਲੋਕੀ ਛੇ ਛੇ ਮਹੀਨੇ ਕੰਮ ਕਰਨਾ ਨਾਲ ਵੀਕਐਂਡ ਤੇ ਆਪਣੇ ਲੈਸਨ ਲੈਣੇ, ਉਹ ਘੱਟੋ ਘੱਟ ਤਿੰਨ ਚਾਰ ਮਹੀਨੇ ਲੈਣੇ ਹਨਾ। ਹੁਣ ਹੁਣ ਤਾਂ ਨਾ ਕੋਈ ਲੈਸਨ ਲੈਂਦਾ ਨਾ ਕੋਈ, ਉਹ ਸਾਰਾ ਕੁਛ ਕਾਗਜ਼ਾਂ 'ਚ ਕਰੀ ਜਾਂਦੇ ਆ, ਇਹ ਨਹੀਂ ਕੁਛ ਨਹੀਂ ਕਰਦੇ, ਕਾਗਜ਼ਾਂ 'ਚ ਪੂਰਾ ਪਲੱਥਾ ਬੰਨ ਦਿੰਦੇ ਆ ਵੀ ਐਡੀ ਮੋਟੀ ਫਾਈਲ ਬਣ ਗਈ ਆ, ਇੰਨੇ ਘੰਟੇ ਨੂੰ ਅਸੀਂ ਟ੍ਰੇਨਿੰਗ ਦਿੱਤੀ ਆ, ਇੰਨੀ ਇਹਦੀ ਬ੍ਰੇਕ ਟੈਸਟ ਹੋਇਆ, ਇੰਨਾ ਇਹਦਾ ਹੁੱਕ ਅਨ ਹੁੱਕ ਹੋਇਆ
0: ਜੀ,
8: ਤੇ ਪ੍ਰੈਕਟੀਕਲੀ ਕੱਖ ਵੀ ਹੈ ਨਹੀਂ ਜੀ, ਜ਼ੀਰੋ ਆ ਪ੍ਰੈਕਟੀਕਲੀ
0: ਜੀ। ਥੈਂਕ ਯੂ ਸਰ, ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਅਗਲੀ ਕਾਲ ਤੇ ਚੱਲਦਾ 22232 ਸਰਬਰਿੰਦਰ ਭਾਜੀ,
9: ਸਤਿ ਸ਼੍ਰੀ ਅਕਾਲ,
0: ਬਹੁਤ ਵਧੀਆ ਭਾਜੀ, ਤੁਸੀਂ ਸੁਣਾਓ ਜੀ।
9: ਦੇਖੋ ਜੀ, ਡਰਾਈਵਿੰਗ ਦਾ ਤਾਂ ਬਹੁਤ ਵੱਡਾ ਫਰਕ ਪਿਆ ਇਹ ਚ, ਸਰਕਾਰਾਂ ਦੀ ਨਲਾਇਕੀ ਤਾਂ ਹੈਗੀ ਆ। ਹੁਣ ਤੁਸੀਂ ਦੱਸੋ ਵੀ ਜਦੋਂ ਆਪਾਂ ਜਿੱਥੇ ਸਟਰੀਟ ਲਾਈਟਾਂ ਹੈਗੀਆਂ ਨੇ ਉੱਥੇ ਹੈਡਲਾਈਟਾਂ ਮਚਾਉਣ ਦਾ ਕੀ ਮਤਲਬ, ਠੀਕ ਹੈ ਨਾ, ਜਿੱਥੇ ਉਹ ਹੈਡਲਾਈਟਾਂ ਉੱਥੇ ਯੂਜ ਹੁੰਦੀਆਂ ਨੇ ਜਿੱਥੇ ਸਟਰੀਟ ਲਾਈਟਾਂ ਨਹੀਂ ਹੁੰਦੀਆਂ। ਫੇਰ ਤੁਸੀਂ ਕਿਤੋਂ ਆ ਰਹੇ ਹੋ ਰਾਤ ਨੂੰ ਜਾਂ ਮੈਂ ਆਪਣੇ ਬੱਚਿਆਂ ਦੇ ਨਾਲ ਆ ਰਿਹਾ, ਜਦੋਂ ਤੁਸੀਂ ਬ੍ਰੈਂਪਟਨ ਚ 410 ਚ ਇੰਟਰ ਹੁੰਦੇ ਹੋ, ਤੁਹਾਡੇ ਮਗਰ ਕਹਿੰਦਾ ਉਹ ਹਾਈ ਬੀਮ ਦੇਣੀਆਂ ਸ਼ੁਰੂ ਕਰ ਦਿੰਦੇ ਨੇ, ਠੀਕ ਹੈ ਕਹਿੰਦਾ, ਕੋਈ ਬੰਦਾ ਆਪਦਾ ਠੀਕ ਸਪੀਡ ਤੇ ਜਾ ਰਿਹਾ ਵਾ ਵੀ ਜੇ ਇੰਨੀ ਅੱਗ ਲੱਗੀ ਆ ਤੁਸੀਂ ਬਰਾਬਰ ਚ ਚਲੇ ਜਾਓ, ਠੀਕ ਹੈ ਕਹਿੰਦਾ। ਭਾਜੀ ਜਣੀ ਮੈਂ ਦੇਖ ਰਿਹਾ ਵਾ ਵੀ ਜਣੀ ਬਹੁਤ ਵੱਡਾ ਫਰਕ, ਇੱਕ ਸਭ ਤੋਂ ਵੱਡੀ ਗੱਲ, ਇੱਥੇ ਮੈਂ ਇੰਡੀਆ ਗਿਆ ਪਿਛਲੇ ਸਾਲ, ਮੈਂ ਜਦੋਂ ਅਸੀਂ ਗੱਡੀ ਉੱਥੋਂ ਜਿਹੜੀ ਕੀਤੀ ਸੀ ਉਹਨਾਂ ਨੇ ਲੈ ਕੇ ਆਏ ਤੇ ਉਹ ਬੰਦਾ ਆਪਣੇ ਪੱਟਾਂ ਦੇ ਵਿਚਾਲੇ ਉਹਦੇ ਫੋਨ ਰੱਖਿਆ ਗਿਆ, ਉਹ ਧੁਰ ਤੋਂ ਧੁਰ ਤੱਕ ਪਿੰਡ ਤੱਕ ਉਹ ਦੇਖਦਾ ਗਿਆ। ਠੀਕ ਹੈ ਫਿਰ ਉਹਨੂੰ ਦੋ ਤਿੰਨ ਵਾਰੀ ਮੈਂ ਮੂਹਰੇ ਬੈਠਾ ਸੀ, ਮੈਂ ਕਿਹਾ ਭਰਾਵਾ ਆਪਦਾ ਫੋਨ ਤਾਂ ਬੰਦ ਕਰ ਲਾ, ਉਹਨੇ ਕੀਤਾ ਨੀ। ਫਿਰ ਮੈਂ ਆਪਣੇ ਕਜ਼ਨ ਨੂੰ ਆਖਿਆ ਮੈਂ ਵੀ ਜਿਹੜੀ ਗੱਡੀ ਆਪਾਂ ਵਾਪਸ ਦਿੱਲੀ ਨੂੰ ਲੈ ਕੇ ਜਾਣੀ ਆ ਵੀ ਉਹ ਬੰਦਾ ਲੱਭਣਾ, ਮੈਂ ਜਿਹੜਾ ਫੋਨ ਨਹੀਂ ਚਲਾਊ। ਉਹ ਕਹਿੰਦਾ ਉਹ ਨੀ ਲੱਭਣਾ ਤੈਨੂੰ ਕੋਈ ਵੀ। ਠੀਕ ਹੈ ਨਾ ਭਾਜੀ, ਇਹਨਾਂ ਦੀ ਆਦਤ ਉੱਥੇ ਵੀ ਇਹੀ ਬਣੀ ਹੋਈ ਆ, ਇੱਥੇ ਵੀ ਇਹੀ ਬਣੀ ਹੋਈ ਆ। ਤੁਸੀਂ ਇੱਥੇ ਵੀ ਨੋਟਿਸ ਕਰ ਲਿਓ, ਜੇ ਕਿਤੇ ਤੁਸੀਂ ਆਪਣੇ ਜਾੜ ਚ ਦੇਖੋਗੇ ਕਹਿੰਦਾ ਇੱਥੇ ਹੌਲੀ ਜਾਂਦੇ ਨੇ ਇਹ, ਇਹਨਾਂ ਦਾ ਫੋਨ ਪੱਟਾਂ ਦੇ ਵਿਚਾਲੇ ਇਹ ਸੋਸ਼ਲ ਮੀਡੀਆ ਦੇਖਦੇ ਤੁਰੇ ਜਾਂਦੇ ਨੇ, ਹਟਦੇ ਨੇ ਉਹ ਤੋਂ ਨੀ। ਉਸ ਜਿਹੜੇ ਪ੍ਰੋਬਲਮ ਆਉਂਦੀ ਆ ਸਭ ਤੋਂ ਵੱਡੀ ਇਹ ਆਉਂਦੀ ਆ। ਠੀਕ ਆ ਕਹਿੰਦਾ ਮੈਂ ਦੇਖਿਆ ਭਾਜੀ ਵੀ ਬਹੁਤ ਡਰਾਈਵਰ, ਹੁਣ ਤੁਸੀਂ ਦੇਖੋ ਆਪਾਂ ਕਹਿੰਦੇ ਨੀ ਜੇ ਉਹਨਾਂ ਦੀ ਪ੍ਰੋਪਰ ਚੈੱਕਅਪ ਹੋਵੇ ਪ੍ਰੋਪਰ ਡਰਾਈਵਰ, ਹੁਣ ਕਈਆਂ ਬੰਦਿਆਂ ਨੂੰ ਤਾਂ ਮਿਸਿਸ ਆਗਾ ਦੇ ਸਪੈਲਿੰਗ ਲਿਖਣੇ ਨੀ ਉਹਦੇ, ਮੇਰਾ ਰੋਜ਼ ਬਾਹ ਪੈਂਦਾ ਡਰਾਈਵਰਾਂ ਦਾ। ਠੀਕ ਆ ਕਰਾਂ ਜੀ। ਸੋ ਇਸ ਕਰਕੇ ਭਾਜੀ ਇਹ ਨਕਾਰਤ ਆਇਆ ਹੈ ਤਾਂ ਗੌਰਮੈਂਟ ਦਾ ਬਹੁਤ ਵੱਡਾ ਫਾਲਟ ਹੈ, ਇਹਨੂੰ ਪ੍ਰੋਪਰ ਇਹਨੂੰ ਕਰਨਾ ਚਾਹੀਦਾ ਸਾਰਾ ਕੰਮ ਜੋ ਕਰਨਾ ਚਾਹੀਦਾ।
0: ਥੈਂਕ ਯੂ ਭਾਜੀ। ਓਕੇ ਭਾਈ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਸੋ ਜਤਿੰਦਰ ਭਾਜੀ ਤੁਹਾਨੂੰ ਕਰਦਾ ਪ੍ਰੋ 1 ਟਰੱਕ ਰਿਪੇਅਰ ਐਂਟਾਇਰ ਟਰੱਕਾ ਟ੍ਰੇਲਾਂ ਦਾ ਕੋਈ ਕੰਮ ਕਰਾਉਣਾ, ਐਨੂਅਲ ਸੇਫਟੀ ਅਮਿਸ਼ਨ ਟੈਸਟ ਕਰਾਉਣਾ ਤੇ ਫਿਰ ਪ੍ਰੋ 1 ਟਰੱਕ ਰਿਪੇਅਰ ਐਂਟਾਇਰ ਤੇ ਜਾ ਸਕਦੇ ਹੋ। 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਇਹ ਵਾਕਿਆ ਨੇ। ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ। 519-490-ਕਾਰਡ। ਕੋਈ ਅਪਲਾਈਸਿਸ ਲੈਣਾ ਚਾਹੁੰਦੇ ਹੋ ਤਾਂ ਡ੍ਰੀਮ ਹੋਮ ਅਪਲਾਈਸਿਸ 2915 ਅਰਜਨਟੀਆ ਰੋਡ, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਬਹੁਤ ਸਾਰੇ ਡਾਲਰਾਂ ਦੀ ਤੁਹਾਡੀ ਬਚਤ ਹੋਵੇਗੀ, ਇੱਕ ਤਾਂ ਬਚਤ ਪਲੱਸ ਹੋਰ ਐਡੀਸ਼ਨਲ ਆਫ ਪੈਕੇਜ ਮਿਲੇਗਾ। ਸੋ ਡ੍ਰੀਮ ਹੋਮ ਅਪਲਾਈਸਿਸ 905-805-3000 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ। ਰੀਅਲ ਅਸਟੇਟ ਬਾਬਤ ਕੋਈ ਗੱਲ ਕਰਨੀ ਚਾਹੁੰਦੇ ਹੋ, ਫਸਟ ਟਾਈਮ ਹੋਮ ਬਾਇਰ ਹੋ, ਜਾਂ ਫਿਰ ਤੁਸੀਂ ਆ ਜਿਹੜੀ ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਪੇਰੈਂਟਸ, ਗ੍ਰੈਂਡ ਪੇਰੈਂਟਸ ਦੀ ਲੈਣੀ ਹੈ, ਆਪਣੀ RRSP TFSA ਅਕਾਊਂਟ ਖੁਲਾਉਣਾ, ਸੈਗ ਫੰਡਸ ਦੇ ਵਿੱਚ ਇਨਵੈਸਟ ਕਰਨਾ, ਤੇ ਨੰਬਰ ਮੇਰਾ 416-917-7763 416-917-7763 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਬਸ 20-30 ਸੈਕਿੰਡ ਹੈ, ਪਲੀਜ਼ ਰੈਪ ਅਪ ਕਰ ਦਿਓ। ਓਕੇ, ਡਰੋਪ ਹੋ ਗਈ ਤੇ ਅਗਲੀਆਂ ਕਾਲਸ ਹੈ ਜਿਹੜੀਆਂ ਪਲੀਜ਼ ਡਰੋਪ ਕਰ ਦਿਓ, ਮੈਂ ਨਹੀਂ ਲੈ ਸਕਾਂਗਾ। ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡੇ ਕੀਮਤੀ ਵਿਚਾਰਾਂ ਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
10: ਹੀਟ ਵੇਵ ਆ ਗਈ,
11: ਕੀ ਗੱਲ ਇੰਨੀ ਜਲਦੀ?
10: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
11: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
12: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
11: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
13: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our show.

0: ਤੁਹਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਅਲੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ?
4: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ

0: 8017-6500।
1: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ ਤੇ ਅੱਜ 14 ਮਈ 2026 ਦਿਨ ਵੀਰਵਾਰ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਬਹੁਤ ਪਿਆਰੀ ਜੀ ਗੁੱਡ ਮਾਰਨਿੰਗ ਵਿਸ਼ ਕਰਦੀ ਹਾਂ। ਸੋ ਕਰੀਏ ਸ਼ੁਰੂਆਤ ਜੂਨੀਅਰ ਫਰਾਈਡੇ ਦੀ ਤੇ ਆਓ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਤੇ ਸਰਵਣ ਕਰਦੇ ਹਾਂ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਤੁਹਾਡੇ ਸਫ਼ਰ ਦਾ ਸਾਥੀ ਬਿਲਕੁਲ 9 ਵਜੇ ਤੱਕ ਹੈ। 6 ਤੋਂ 9 ਪੰਜਾਬੀ ਲਹਿਰਾਂ ਦਾ ਸਮਾਂ AM 530 ਤੇ ਜੀ ਸਾਡੇ ਸਟੂਡੀਓ ਨੰਬਰ 905-6773-3337 905-673-3337 ਤੁਸੀਂ ਬਿਲਕੁਲ ਨੋਟ ਰੱਖੋ ਜੀ। ਸੋ ਜੂਨੀਅਰ ਫਰਾਈਡੇ ਵੀਰਵਾਰ ਦਾ ਦਿਨ ਸ਼ੁਰੂ ਹੋ ਹੀ ਗਿਆ ਤੇ ਸ਼ੁਰੂ ਅਸੀਂ ਕਰ ਹੀ ਲਿਆ। ਸੋ ਚਾਹ ਤਾਂ ਮਨਾਂ ਦੇ ਵਿੱਚ ਪੂਰਾ ਹੈ ਕਿਉਂਕਿ ਜੋ ਵੀਕਐਂਡ ਆਉਣਾ ਇਹ ਵੀ ਲੌਂਗ ਵੀਕਐਂਡ ਆਉਣਾ ਅਤੇ ਜਦੋਂ ਲੰਮਾ ਵੀਕਐਂਡ ਹੋਵੇ ਤਾਂ ਫਿਰ ਥੋੜ੍ਹੀ ਜਿਹੀ ਪਲੈਨਿੰਗ ਜੋ ਹੈ ਮਨ ਆਪ ਮੁਹਾਰੇ ਕਰਨ ਲੱਗ ਜਾਂਦਾ। ਸੋ ਪਲੈਨਿੰਗ ਚਲੋ ਅਸੀਂ ਹਰ ਪਲ ਅਗਲੇ ਵੇਲੇ ਦੀ ਕਰਦੇ ਹਾਂ ਪਰ ਜੋ ਪਲ ਹੈ ਉਸ ਨੂੰ ਮਹਿਸੂਸ ਜ਼ਰੂਰ ਕਰੀਏ, ਪਰਮਾਤਮਾ ਦਾ ਸ਼ੁਕਰਾਨਾ ਕਰੀਏ ਜਿਸਨੇ ਸਾਨੂੰ ਨਾਮ ਦਿੱਤਾ, ਜਿਸਨੇ ਸਾਨੂੰ ਤੰਦਰੁਸਤੀ ਬਖਸ਼ੀ ਅਤੇ ਕੰਮ ਕਰਨ ਜੋਗੇ ਸਾਨੂੰ ਬਣਾਇਆ। ਸੋ ਸਵੇਰੇ ਸਵੇਰੇ ਉਸ ਪਰਮਾਤਮਾ ਦਾ ਜ਼ਰੂਰ ਸ਼ੁਕਰਾਨਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਜੀ ਬਣੇ ਹੋਏ ਹੋ ਅਤੇ ਨਾਲ ਹੀ ਤੁਹਾਨੂੰ ਅਸੀਂ ਨੰਬਰ ਇਹ ਵੀ ਨੋਟ ਕਰਵਾ ਦਈਏ ਕਿ ਤੁਸੀਂ ਫੋਨ ਰਾਹੀਂ ਸਾਡੇ ਇਸ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਜੀ। 416-477-2040 416-477-2040 'ਤੇ ਲਾਈਵ ਇਸ ਵੇਲੇ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਅਤੇ ਜੀ US ਵੱਲ ਜੇਕਰ ਹੁਣ ਤੁਹਾਡਾ ਗੇੜਾ ਅਤੇ ਇਸ ਵੇਲੇ ਦਾ ਤਾਂ 641-741-0860 641-741-0860 ਨੰਬਰ US ਦਾ ਹੈ। ਅਤੇ ਜੀ ਨਾਲ ਹੀ ਮੈਂ ਇਹ ਵੀ ਨੋਟ ਕਰਵਾ ਦੇਵਾਂ ਕਿ ਪ੍ਰੋਗਰਾਮ ਰਾਹੀਂ ਤੁਸੀਂ ਕੋਈ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ, ਸਾਨੂੰ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ। ਅਤੇ ਤੁਸੀਂ ਨੰਬਰ ਨੋਟ ਕਰਨਾ ਨਵੀਂ ਸਿੱਧੂ ਦਾ, ਅਤੇ ਜੀ ਨੰਬਰ 647-504-1557 647-504-1557 ਇਹ ਨੰਬਰ ਹੈ ਅਤੇ ਇਸ ਨੰਬਰ 'ਤੇ ਤੁਸੀਂ ਡਾਇਲ ਕਰਕੇ ਲਾਈਵ ਜੀ ਚਲੋ ਲਾਈਵ ਤਾਂ ਪ੍ਰੋਗਰਾਮ ਨੂੰ ਸੁਣਨ ਦਾ ਹੋਰ ਨੰਬਰ ਸੀ ਪਰ ਇਸ ਨੰਬਰ 'ਤੇ ਤੁਸੀਂ ਫੀਡਬੈਕ ਆਪਣਾ ਜੋ ਹੈ ਜ਼ਰੂਰ ਦੇ ਸਕਦੇ ਹੋ ਜੀ। ਸੋ ਥੋੜ੍ਹੀ ਜਿਹੀ ਮੌਸਮ ਦੀ ਗੱਲ ਤੋਰੀਏ ਕਿਉਂਕਿ ਦਿਨ ਜੋ ਹੈ ਚੜ੍ਹ ਚੁੱਕਾ, ਹੁਣ 6 ਵਜੇ ਤੋਂ ਪਹਿਲਾਂ ਹੀ ਦਿਨ ਜੋ ਹੈ ਉਹ ਚੜ੍ਹ ਜਾਂਦਾ ਪਰ ਅੱਜ ਵੀ ਬੱਦਲਵਾਈ ਹੈ ਅਤੇ ਅੱਜ ਪੂਰਾ ਦਿਨ ਜੀ ਲੱਗਣਾ ਤਾਂ ਇਹੋ ਜਿਹਾ ਹੀ ਆ ਕਿ ਧੁੱਪ ਦੇ ਦਰਸ਼ਨ ਅੱਜ ਘੱਟ ਵੱਧ ਹੀ ਹੋਣਗੇ। ਅਤੇ ਇਸ ਵੇਲੇ ਜੀ ਤਾਪਮਾਨ ਕਹਿੰਦੇ ਨੇ 7 ਡਿਗਰੀ ਪਰ 3 ਡਿਗਰੀ ਜਿਹੀ ਠੰਡਕ ਜ਼ਰੂਰ ਹੈ ਅਤੇ ਦਿਨ ਭਰ ਅੱਜ 2 ਕੁ ਡਿਗਰੀ ਦਾ ਫਰਕ ਕੱਲ੍ਹ ਨਾਲੋਂ ਜ਼ਰੂਰ ਹੋਣਾ। ਸੋ 12 ਕੁ ਡਿਗਰੀ 'ਤੇ ਟੈਂਪਰੇਚਰ ਅੱਜ ਰਹਿਣਗੇ ਪਰ ਉਮੀਦ ਜੀ ਬਿਲਕੁਲ ਚੰਗੇ ਦੀ ਹੈ ਕਿਉਂਕਿ ਆਉਣ ਵਾਲਾ ਜੋ ਹਫ਼ਤਾ ਕੱਲ੍ਹ ਤੋਂ ਹੀ ਜੋ ਸ਼ੁਰੂਆਤ ਲੌਂਗ ਵੀਕਐਂਡ ਦੀ ਹੈ ਅੱਛੇ ਟੈਂਪਰੇਚਰਸ ਦੇ ਨਾਲ ਹੈ। ਸੋ ਪਲੈਨਿੰਗ ਤੁਹਾਡੀ ਬਾਹਰ ਦੀ ਲੌਂਗ ਵੀਕਐਂਡ 'ਤੇ ਜੀ ਬਿਲਕੁਲ ਪੂਰੀ ਹੋਣੀ ਚਾਹੀਦੀ ਹੈ। 19 ਡਿਗਰੀ 23 ਡਿਗਰੀ ਫਿਰ 27 ਡਿਗਰੀ ਅਤੇ ਫਿਰ 28 ਡਿਗਰੀ ਤੱਕ ਵੀ ਚਲੋ ਸ਼ੁਕਰ ਹੈ ਕਿ ਟੈਂਪਰੇਚਰ ਜੋ ਨੇ ਉਹ ਪਹੁੰਚਣਗੇ। ਸੋ ਤਿਆਰੀ ਤੁਸੀਂ ਜੀ ਬਿਲਕੁਲ ਰੱਖੋ ਅਤੇ ਅੱਜ ਦਾ ਦਿਨ ਤੁਹਾਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਸੋ ਜੋ ਕੰਮ ਅਸੀਂ ਸੋਚੇ ਨੇ, ਜਿਨ੍ਹਾਂ ਨੂੰ ਸੋਚ ਕੇ ਅਸੀਂ ਅੱਜ ਆਪਣੀ ਜਾਗ ਜੋ ਹੈ ਉਹ ਖੋਲ੍ਹੀ ਹੈ ਅਤੇ ਦਿਨ ਜੋ ਹੈ ਸ਼ੁਰੂ ਕੀਤਾ, ਸੋ ਪਰਮਾਤਮਾ ਕਰੇ ਉਹ ਸਾਰੇ ਹੀ ਕੰਮ ਜੀ ਸਾਰਿਆਂ ਦੇ ਪੂਰੇ ਜ਼ਰੂਰ ਹੋਣ। ਇਸ ਦੇ ਨਾਲ ਹੀ ਜੀ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ ਕਿਉਂਕਿ ਪਰਮਾਤਮਾ ਹੀ ਸਾਰੇ ਕੰਮ ਜੋ ਹੈ ਸਾਰੇ ਕਾਰਜ ਜੋ ਹੈ ਉਹ ਸਫਲ ਕਰਨ ਵਾਲਾ। ਸੋ ਸਾਨੂੰ ਜੋ ਸ਼ਕਤੀ ਜੋ ਮਿਲਦੀ ਹੈ ਜੋ ਹਿੰਮਤ ਮਿਲਦੀ ਹੈ ਉਸ ਪਰਮਾਤਮਾ ਤੋਂ ਹੀ ਮਿਲਦੀ ਹੈ ਅਤੇ ਆਓ ਸਰਵਣ ਕਰੀਏ ਇਹ ਸ਼ਬਦ। ਉਸ ਤੋਂ ਬਾਅਦ 6:30 ਵਜੇ ਦਾ ਸਮਾਂ ਜੀ ਤੁਸੀਂ ਖਬਰਾਂ ਦਾ ਸਮਾਂ ਰਮੇਸ਼ ਜੀ ਦੇ ਨਾਲ ਜੋ ਸਾਡਾ ਸਮਾਂ ਹੋਣਾ ਅਤੇ ਜੋ ਹੈਡਲਾਈਨਸ ਨੇ ਉਹਨਾਂ 'ਤੇ ਵੇਰਵਾ ਜ਼ਰੂਰ ਲਵਾਂਗੇ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਰਹਿਣਾ।

ਸਵਾਗਤ ਜੀ ਫਿਰ ਤੋਂ ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੁਹਾਡੇ ਸਫ਼ਰ ਦਾ ਸਾਥੀ ਅਤੇ ਸਾਡੇ ਸਟੂਡੀਓ ਦੇ ਨੰਬਰ ਜੀ 905-673-3337 ਜੀ ਤੁਸੀਂ ਬਿਲਕੁਲ ਨੋਟ ਰੱਖੋ ਜੀ। ਨਾਲ ਹੀ ਮੈਂ ਤੁਹਾਨੂੰ ਇਹ ਵੀ ਜ਼ਰੂਰ ਨੋਟ ਕਰਵਾ ਦੇਵਾਂ ਕਿ ਲਾਈਵ ਔਨ ਲੋਕੇਸ਼ਨ ਇਸ ਸ਼ੁੱਕਰਵਾਰ ਸਾਡੀ ਗ੍ਰੈਂਡ ਹੋਮ ਫਰਨੀਚਰ ਪਾਸ ਜ਼ਰੂਰ ਰਹਿਣ ਵਾਲੀ ਹੈ ਕਿਉਂਕਿ ਲੌਂਗ ਵੀਕਐਂਡ ਹੈ, ਕਿਉਂਕਿ ਮੌਕਾ ਹੈ ਅੱਛੇ ਡਿਸਕਾਊਂਟਸ ਅੱਛੀਆਂ ਡੀਲਸ ਨੂੰ ਹਾਸਲ ਕਰਨ ਦਾ। ਅਤੇ ਇਹ ਮੌਕਾ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਤੇ ਤੁਹਾਨੂੰ ਲੈ ਚੱਲਾਂਗੇ ਗ੍ਰੈਂਡ ਹੋਮ ਫਰਨੀਚਰ ਅਤੇ ਜੀ ਅੱਛੀਆਂ ਡੀਲਸ ਜੋ ਫਰਨੀਚਰ ਅਤੇ ਮੈਟਰਸਿਸ ਅਤੇ ਤੁਸੀਂ ਬੈੱਡਰੂਮ ਸੈੱਟ ਪੂਰਾ ਦੇਖਣਾ ਜਾਂ ਫਿਰ ਸੋਫੇ ਆਪਣੇ ਨਵੇਂ ਘਰ ਲੈ ਕੇ ਆਉਣੇ ਜਾਂ ਫਿਰ ਡਾਇਨਿੰਗ ਟੇਬਲ ਕੌਫੀ ਟੇਬਲ ਸੈੱਟ ਤੁਸੀਂ ਦੇਖ ਰਹੇ ਹੋ ਅਤੇ ਇਹ ਮੌਕਾ ਹੈ ਜੀ ਲੌਂਗ ਵੀਕਐਂਡ 'ਤੇ ਤੁਸੀਂ ਜ਼ਰੂਰ ਜੋ ਹੈ ਅੱਛੇ ਪ੍ਰਾਈਜ਼ਸ 'ਤੇ ਤੁਸੀਂ ਫਰਨੀਚਰ ਲੈ ਕੇ ਆ ਸਕਦੇ ਹੋ। ਸੋ ਡੀਲਸ ਦਾ ਪੂਰਾ ਵੇਰਵਾ ਸ਼ੁੱਕਰਵਾਰ ਨੂੰ ਜੋ ਹੈ ਤੁਹਾਨੂੰ ਬਿਲਕੁਲ ਮਿਲਦਾ ਕਿਉਂਕਿ ਲਾਈਵ ਔਨ ਲੋਕੇਸ਼ਨ ਜੋ ਹੈ ਉਹ ਸਾਡੀ ਬਿਲਕੁਲ ਇੱਥੇ ਰਹਿਣ ਵਾਲੀ ਹੈ। ਅਤੇ ਜੀ ਇਸ ਦੇ ਨਾਲ ਹੀ ਮੈਂ ਜ਼ਿਕਰ ਇਹ ਵੀ ਜ਼ਰੂਰ ਕਰ ਦੇਵਾਂ ਕਿ ਟੈਕਸਿੰਗ ਦਾ ਕੰਮ ਹੈ, ਅਕਾਊਂਟਿੰਗ ਦਾ ਕੰਮ ਹੈ, ਕਾਰਪੋਰੇਟ ਟੈਕਸੇਸ਼ਨ ਦਾ ਜਾਂ ਫਿਰ ਬੁੱਕ ਕੀਪਿੰਗ ਦਾ। ਅਤੇ ਜੀ ਅਪ ਟੂ ਡੇਟ ਜੋ ਅਕਾਊਂਟਸ ਜੋ ਰਹਿਣੇ ਚਾਹੀਦੇ ਨੇ ਅਤੇ ਇਹ ਕੰਮ ਭਰੋਸੇਮੰਦ ਫਰਮ ਟੈਕਸਲ ਅਕਾਊਂਟਿੰਗ ਵਾਲੇ ਜੀ ਤੁਹਾਡੇ ਲਈ ਕਰਨਗੇ। ਨੰਬਰ 647-461 ਅਤੇ 0361 641 ਮਾਫੀ ਚਾਹੁੰਦੀ ਹਾਂ 647 ਹੈ 461 ਹੈ 0361 647-461 0361 'ਤੇ ਤੁਸੀਂ ਜੀ ਟੈਕਸਲ ਅਕਾਊਂਟਿੰਗ ਨੂੰ ਸੰਪਰਕ ਕਰੋ, ਕਾਲ ਕਰੋ। 50% ਤੱਕ ਡਿਸਕਾਊਂਟ ਤੁਹਾਨੂੰ ਪੰਜਾਬੀ ਲਹਿਰਾ ਦਾ ਰੈਫਰੈਂਸ ਦੇ ਕੇ ਇੱਥੋਂ ਜ਼ਰੂਰ ਮਿਲ ਜਾਣਾ। ਸਿਫਰ ਹੋਰ ਕੀ ਚਾਹੀਦਾ ਕਿ ਇੱਕ ਤਾਂ ਭਰੋਸੇਮੰਦ ਨਾਂ ਹੈ, ਤਜਰਬੇਕਾਰ ਇਹਨਾਂ ਦੀ ਪੂਰੀ ਟੀਮ ਹੈ ਅਤੇ ਉੱਤੋਂ ਫਿਰ ਡਿਸਕਾਊਂਟਸ ਵੀ ਤੁਹਾਨੂੰ ਪੰਜਾਬੀ ਲਹਿਰਾ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ ਮਿਲਣਾ। ਸੋ ਨੰਬਰ ਜ਼ਰੂਰ ਨੋਟ ਕਰੋ 647-461-0361 ਜੀ ਟੈਕਸਲ ਅਕਾਊਂਟਿੰਗ ਦੇ ਲਈ ਇਹ ਨੰਬਰ ਹੈ, ਤੁਸੀਂ ਡਾਇਲ ਕਰ ਸਕਦੇ ਹੋ।

0: ਸਰਕਾਰ ਨੇ ਵੀ ਤੁਹਾਨੂੰ ਯਾਦ ਹੋਵੇਗਾ ਕਿ ਅਜਿਹਾ ਆਈਡੀਆ ਜੋ ਹੈ ਇਹ ਲੈ ਕੇ ਆਉਂਦਾ ਸੀ, ਜੋ ਇਹਨਾਂ ਨੇ ਪਬਲਿਸ਼ ਕੀਤਾ ਸੀ 2024 ਦੇ ਵਿੱਚ ਕਿ ਨੈੱਟ ਜ਼ੀਰੋ ਗ੍ਰਿਡ ਜੋ ਹੈ ਉਹ 2050 ਤੱਕ ਜੋ ਹੈ ਇਹ ਇਹਨਾਂ ਨੇ ਪ੍ਰੋਮਿਸ ਕੀਤੀ ਸੀ। ਹਾਲਾਂਕਿ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੈਪ ਡਾਊਨ ਕਰ ਗਏ ਸੀ। ਸੋ ਹੁਣ ਅੱਜ ਦਾ ਜੋ ਪਲਾਨ ਹੈ, ਜੋ ਸਟ੍ਰੈਟਜੀ ਹੈ ਇਸ ਸਰਕਾਰ ਦੀ, ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੋ ਨੇ ਇਸ ਬਾਰੇ ਅਨਾਊਂਸਮੈਂਟ ਜੋ ਹੈ ਉਹ ਜ਼ਰੂਰ ਕਰਨਗੇ। ਚਲੋ ਚੰਗੀ ਗੱਲ ਹੈ ਕਿ ਜੇਕਰ ਇਸ ਪਲਾਨ ਦੇ ਵਿੱਚ ਜੋ ਹੈ ਫਿਰ ਇਹ ਅਮਲ ਕਰਦੇ ਨੇ, ਕਿਉਂਕਿ ਇੱਕ ਤਾਂ ਜੋਬਸ ਬਿਲਕੁਲ ਨਵੀਆਂ ਹੋਣਗੀਆਂ, ਜਿੱਥੇ 30,000 ਦੇ ਕਰੀਬ ਉਮੀਦ ਹੈ ਕਿ ਨਵੀਆਂ ਜੋਬਸ 2028 ਤੱਕ ਅਤੇ 1,00,000 ਦੇ ਕਰੀਬ 2050 ਤੱਕ ਜਨਰੇਟ ਇਸ ਨਾਲ ਹੋਣਗੀਆਂ। ਅਤੇ ਪ੍ਰੋਮਿਸ ਇਸ ਦੇ ਵਿੱਚ ਇਹ ਵੀ ਹੈ ਕਿ 70% ਤੱਕ ਘਰਾਂ ਦੇ ਵਿੱਚ 2050 ਤੱਕ ਜੋ ਬਿੱਲ ਜੋ ਆਉਂਦਾ ਬਿਜਲੀ ਦਾ ਉਸ ਨੂੰ ਵੀ ਜ਼ਰੂਰ ਘਟਾਇਆ ਜਾਵੇਗਾ ਇਸ ਦੇ ਨਾਲ। ਸੋ ਹਾਲਾਂਕਿ ਜੋ ਨਵਾਂ ਪਲਾਨ ਹੈ ਇਸ ਦੇ ਵਿੱਚ ਕਾਫੀ ਇਨਫਰਾਸਟ੍ਰਕਚਰ ਜੋ ਹੈ ਉਹ ਬਣਾਉਣਾ ਪਏਗਾ। ਜੋ ਮੁਲਕ ਦੀਆਂ ਗ੍ਰਿਡਸ ਨੇ ਉਹਨਾਂ ਨੂੰ ਇੱਕ ਨਵੇਂ ਐਕਸਪੈਂਡਡ ਟ੍ਰਾਂਸਮਿਸ਼ਨ ਲਾਈਨਸ ਦੇ ਨਾਲ ਕਨੈਕਟ ਕਰਨਾ ਹੋਵੇਗਾ, ਫਿਰ ਸਟਾਫ ਦੀ ਵੀ ਲੋੜ ਜ਼ਿਆਦਾ ਹੋਵੇਗੀ ਅਤੇ ਟੈਕਨੋਲੋਜੀ ਦੀ ਵੀ ਲੋੜ ਬਿਲਕੁਲ ਹੋਣੀ ਹੈ। ਸੋ ਇਹ ਨਵੀਂ ਸਟ੍ਰੈਟਜੀ ਬਾਰੇ ਅੱਜ ਜੋ ਹੈ ਅਨਾਊਂਸਮੈਂਟ ਹੁੰਦੀ ਹੈ। ਸੋ ਦੇਖਦੇ ਹਾਂ ਇਸ ਦਾ ਹੁਣ ਸਾਨੂੰ ਤੱਕ ਕੀ ਜੋ ਹੈ ਇਨਫੋਰਮੇਸ਼ਨ ਜੋ ਹੈ ਸਾਡੇ ਤੱਕ ਪਹੁੰਚਦੀ ਹੈ। ਅਤੇ ਨਾਲ ਹੀ ਜੀ ਵੀਰਵਾਰ ਨੂੰ ਜੋ ਇਹ ਅਨਾਊਂਸਮੈਂਟ ਅੱਜ ਦੇ ਦਿਨ ਹੋਣੀ ਹੈ ਅਤੇ ਫਿਰ ਸ਼ੁੱਕਰਵਾਰ ਨੂੰ ਵੀ ਇੱਕ ਐਗਰੀਮੈਂਟ ਜੋ ਹੈ ਫੈਡਰਲ ਸਰਕਾਰ ਦਾ ਅਲਬਰਟਾ ਦੇ ਨਾਲ ਹੋਣਾ ਇੰਡਸਟਰੀਅਲ ਕਾਰਬਨ ਪ੍ਰਾਈਜ਼ਿੰਗ 'ਤੇ। ਸੋ ਇਹ ਦੋ ਦਿਨ ਜੋ ਨੇ ਇਹਨਾਂ ਅਨਾਊਂਸਮੈਂਟਸ ਦੇ ਲਈ ਬਿਲਕੁਲ ਖਾਸ ਨੇ। ਅਤੇ ਦੂਸਰੇ ਪਾਸੇ ਜੀ ਗੈਸ ਪ੍ਰਾਈਜ਼ਿਸ ਦੀ ਗੱਲ ਕਰੀਏ ਅਤੇ ਹੌਲੀ ਹੌਲੀ ਇਹ ਗਰਮੀਆਂ ਦੇ ਵਿੱਚ ਕਾਫੀ ਵੱਧ ਜਾਣੇ। ਸੋ ਇਸ ਦੀ ਵਾਰਨਿੰਗ ਜੋ ਹੈ ਉਹ ਨਿਤ ਮਿਲਦੀ ਹੈ, ਜਿੱਥੇ ਕਹਿੰਦੇ ਨੇ ਕਿ ਓਵਰਨਾਈਟ ਵੀ ਪ੍ਰਾਈਸ ਜੋ ਹੈ ਉਹ ਵਧਿਆ 194.9 ਸੈਂਟ ਪਰ ਲੀਟਰ ਹੋਇਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੂਨ 11 ਤੱਕ ਦਾ ਜੋ ਇਹਨਾਂ ਨੇ ਇੱਕ ਮਾਰਕ ਦੇਖਿਆ ਹੈ ਕਿ 215.9 ਸੈਂਟ ਤੱਕ ਵੀ ਪਹੁੰਚ ਸਕਦਾ। ਅਤੇ ਇਹ ਜੋ ਜੂਨ 11, 2022 ਦਾ ਰੈਕਰਡ ਹੈ ਉਹ ਇਸ ਸਾਲ ਜੋ ਹੈ ਕਹਿੰਦੇ ਕਿ 215.9 ਸੈਂਟ ਦਾ ਇਹ ਜੋ ਰੈਕਰਡ ਜੋ 2022 ਦਾ ਸੈੱਟ ਹੋਇਆ ਸੀ ਕਿ ਇਸ ਨੂੰ ਵੀ ਇਹਨਾਂ ਗਰਮੀਆਂ ਦੇ ਵਿੱਚ ਇਹਨਾਂ ਨੇ ਕ੍ਰੋਸ ਕਰ ਦੇਣਾ। ਸੋ ਸਟ੍ਰੇਟ ਆਫ ਹਾਰਮੋਜ਼ ਦੇ ਬੰਦ ਹੋਣ ਨਾਲ, ਜਿਸ ਨਾਲ 20% ਗਲੋਬਲ ਆਇਲ ਸਪਲਾਈ ਜਾਂਦੀ ਸੀ, ਸੋ ਇਹ ਅਸਰ ਜੋ ਹੈ ਉਹ ਮੁਲਕ 'ਤੇ ਜ਼ਰੂਰ ਪੈ ਰਿਹਾ ਹੈ ਅਤੇ ਗੈਸ ਪ੍ਰਾਈਜ਼ਸ 'ਤੇ ਜੀ ਖਾਸ ਤੌਰ 'ਤੇ ਬਿਲਕੁਲ ਪੈ ਰਿਹਾ। ਅਤੇ ਜੀ ਅਗਲੀ ਗੱਲ ਕਰੀਏ ਵਾਰਮ ਦੀ, ਖਬਰ ਜੋ ਹੈ ਇਹ ਸੁਖਾਵੀ ਨਹੀਂ ਆਈ, ਕਿਉਂਕਿ ਘਰ ਦੇ ਮੂਹਰੇ ਜੋ ਹੈ ਦੋ ਜਣਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ ਖਬਰ ਜੋ ਹੈ ਵਾਰਮ ਸ਼ਹਿਰ ਦੀ ਹੈ, ਸਿਖਰ ਦੁਪਹਿਰੇ ਦੀ ਇਹ ਖਬਰ ਹੈ ਅਤੇ ਲੱਗਦਾ ਕਿ ਇਹ ਪਲੈਨਡ ਟਾਰਗੇਟਡ ਸ਼ੂਟਿੰਗ ਸੀ। ਅਤੇ ਇੱਕ ਤਾਂ ਚਲੋ ਉਸ ਘਰ ਦਾ ਵਸਨੀਕ ਸੀ ਅਤੇ ਦੂਸਰਾ ਨੇਬਰਹੁੱਡ ਦੇ ਵਿੱਚ ਸੀ। ਬਹੁਤ ਹੀ ਅਫਸੋਸ ਹੁੰਦਾ ਹੈ ਅਜਿਹੀਆਂ ਖਬਰਾਂ ਨੂੰ ਦੇਖ ਕੇ, ਪੜ੍ਹ ਕੇ, ਸੁਣ ਕੇ ਕਿ ਹੁਣ ਅਸੀਂ ਆਪਣੇ ਘਰ ਦੇ ਬਾਹਰ ਵੀ ਸੇਫ ਨਹੀਂ। ਅਤੇ ਵਾਰਮ ਤੋਂ ਨਿੱਤ ਅਜਿਹੀ ਘਟਨਾਵਾਂ ਦੀ ਖਬਰਾਂ ਆਉਂਦੀਆਂ ਨੇ। ਸੋ ਦੇਖਦੇ ਹਾਂ ਸਰਕਾਰ ਇਸ ਦੇ ਵਿੱਚ ਕੀ ਇਨਵੈਸਟੀਗੇਸ਼ਨ ਕਰਦੀ ਹੈ ਅਤੇ ਕਿਸ ਤਰ੍ਹਾਂ ਸਾਡੀ ਸੇਫਟੀ ਜੋ ਹੈ ਅੱਗੇ ਵੱਧਦੀ ਹੈ। ਸੋ ਇਸ ਦੇ ਨਾਲ ਜੀ ਮੈਂ ਤੁਹਾਨੂੰ ਨੋਟ ਇਹ ਵੀ ਬਿਲਕੁਲ ਕਰਵਾ ਦੇਵਾਂ ਜੀ, ਤੁਸੀਂ ਘਰ ਆਪਣੇ ਡਰਾਈਵੇ ਸੋਹਣਾ ਬਣਵਾਉਣਾ, ਤੁਸੀਂ ਪੈਟੀਓ ਆਪਣਾ ਰੈਡੀ ਰੱਖਣਾ ਤਾਂ ਜੋ ਕਿ ਗਰਮੀਆਂ ਦੇ ਵਿੱਚ ਗੈੱਟ ਟੂਗੈਦਰ ਦਾ ਇੱਕ ਅਲੱਗ ਹੀ ਮਜ਼ਾ ਹੋਵੇ। ਸੋ ਜੀ ਟੈਰਿਕਸ ਕੌਨਕ੍ਰੀਟ ਸਰਵਿਸਿਸ ਨੂੰ ਤੁਸੀਂ ਕਾਲ ਜ਼ਰੂਰ ਕਰ ਲਓ। ਕੁਲਵਿੰਦਰ ਧਾਲੀਵਾਲ ਜੀ ਦੇ ਨੰਬਰ ਅਸੀਂ ਤੁਹਾਨੂੰ ਨੋਟ ਕਰਵਾਵਾਂਗੇ, 647-526-2372, 647-526-2372, 647-526-2372 ਜੀ ਟੈਰਿਕਸ ਕੌਨਕ੍ਰੀਟ ਸਰਵਿਸਿਸ ਤੋਂ ਕੁਲਵਿੰਦਰ ਧਾਲੀਵਾਲ ਜੀ ਦੇ ਇਹ ਨੰਬਰ ਨੇ ਜੀ। ਅਤੇ ਜੀ ਕੰਮ ਕੌਨਕ੍ਰੀਟ ਦਾ, ਇਸ ਦੇ ਨਾਲ ਨਾਲ ਤੁਸੀਂ ਨੋਟ ਇਹ ਵੀ ਰੱਖਣਾ ਕਿ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਜੋ ਹੈ ਇਸ ਦੇ ਵਿੱਚ ਵੀ ਇਹ ਮੁਹਾਰਤ ਰੱਖਦੇ ਨੇ। ਨੰਬਰ 647-526-2372 ਨੋਟ ਬਿਲਕੁਲ ਰੱਖੋ ਜੀ। ਸੋ ਜੀ ਨਿੱਕੀ ਜਿੰਨੀ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਖਬਰਾਂ ਰਮੇਸ਼ ਜੀ ਦੇ ਨਾਲ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਣੇ ਹੋਏ ਹੋ ਅਤੇ ਬਣੇ ਰਹਿਣਾ।
1: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ, ਤੁਹਾਨੂੰ ਸਿਰਫ

8176500. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: 1509 or visit insuranceforyou.ca.
1: स्वागत है जी फिर तो पंजाबी लहरा रेडियो प्रोग्राम ते जी अज दियां ताज़ा तरीन खबर रमेश जी दे नाल। रमेश जी स्वागत है प्रोग्राम दे विच, सत श्री अकाल।
2: रुपिंदर जी शुक्रिया मेहरबानी, पंजाबी लहरा दे नाल जुड़े साडे सारे श्रोतियां नूं प्यार ते सत्कार भरी सत श्री अकाल
1: जी। रमेश जी शुरुआत जी अज दियां खबरां दी करांगे ते SIR दे विच रमेश जी खबर है पंजाब दी वी वारी आई है जी, की खास रिपोर्ट है?
2: रपिंदर जी SIR शब्द भारत दे विच पिछले करीब करीब एक डेढ़ साल तो बहुत वड्डे पद्धर ते चर्चा च है
1: जी।
2: SIR दा अर्थ है कि विशेष ढंग दी बोटां दी सदाई, स्पेशल इंटेंसिव रिवीजन। हुण बोटां भारत दे विच ओह मुख चीज है जिहड़ियां भारत दा सब तो शक्तिशाली लोकतंत्र दा हिस्सा आ। वोटां ही चुनदियां ने कि किहदी सरकार बननी है ते वोटां ही फैसला करदियां कि किहनूं असीं सिर सत्ता तों बाहर करना है
1: जी।
2: भारतीय लोकतंत्र दा थम वोट प्रणाली है, इस तों बाद है कुछ नहीं। ते ओह वोटां दी जदों स्पैशल रिवीजन होवे, विशेष सुधाई होवे, ते कुदरती है बहुत वड्डी गल हुंदी है। ते दूजे पासे असीं तुसीं ते इहनूं इह कह रहे हैं कि SIR स्पैशल इंटेंसिव रिवीजन, भारतीय चोण कमिशन भी कह रहा कि स्पैशल इंटेंसिव रिवीजन, परंतु दूजे पासे विरोधी सियासी पार्टियां कह रही कि असल विच भाजपा ने एक नवा अपना सियासी हथियार तैयार किया जिहदा नाम SIR है
1: जी।
2: भारतीय चोण कमिशन दे राही उस हथियार की वरतों की जा रही है ते जिहड़ियां वोटां कांग्रेस नूं पैण वालियां ओह कट दित्तियां जांदियां, जिहड़ियां वोटां अपने आप नूं भाप की भाजपा नूं पैण वालियां ओह डबल डबल भी बना लईयां जांदियां है। पछमी बंगाल विच ताज़ा तरीन चोण नतीजे आए, ममता बैनर्जी ने ठोक वजा के पहलां भी नतीजियां तों ते बाद विच भी यही कहा कि मेरी हार दा कारण भारत दा चोण कमिशन है जिसने SIR दे राही षड्यंत्र रचिया, और उन्होंने ते सुप्रीम कोर्ट जाके दरवाजा खड़काया। कुछ एक सीटां दा अंकड़ा लैके गए कि साडे उम्मीदवार उन्नियां वोटां ते हारे है जिन्नियां SIR दे विच उस असैंबली च कट्टियां गईयां उस तों घट वोटां नाल हारे है। राहुल गांधी देश दे बहुत वड्डे आगू है, विरोधी धिर दे आगू है
1: जी।
2: प्रेस वार्ता करके खुलासे कर चुके हैं कि किस ढंग दे नाल SIR विच गड़बड़ियां ने, किवें SIR दा दुरउपयोग भारतीय जनता पार्टी अपने सियासी हितां विच कर रही है। ਇਹ ਵਿਰੋਧੀ ਕਹਿੰਦੇ ਆ। ਹੁਣ ਦੂਜੇ ਪਾਸੇ SIR ਚੋਣ ਕਮਿਸ਼ਨ ਕੀ ਕਹਿੰਦਾ, ਸਰਕਾਰਾਂ ਕੀ ਕਹਿੰਦੀਆਂ? ਰਪਿੰਦਰ ਜੀ ਚੋਣ ਕਮਿਸ਼ਨ ਕਹਿੰਦਾ ਕਿ ਇਹ ਇੱਕ ਵਿਸ਼ੇਸ਼ ਸੋਧ ਆ ਜਿਹੜੀ ਪਹਿਲਾਂ ਵੀ ਸੰਨ 2003 ਵਿੱਚ ਹੋਈ ਸੀ, ਕੋਈ ਨਵੇਂ ਸਿਰਿਓਂ ਕੋਈ ਵਿਸ਼ੇਸ਼ ਨਹੀਂ ਕਿ ਭਾਰਤ ਵਿੱਚ ਪਹਿਲੀ ਵਾਰ ਹੈ
1: ਜੀ।
2: ਵੋਟਰ ਸੂਚੀਆਂ ਦੀ ਵਿਆਪਕ ਸਧਾਈ, ਵੱਡੇ ਪੱਧਰ ਤੇ ਸਧਾਈ ਕਿ ਜੇ ਕਿਸੇ ਵੋਟਰ ਸੂਚੀ ਵਿੱਚ ਕੋਈ ਮ੍ਰਿਤਕ ਹੈ ਉਹਦਾ ਨਾਮ ਕੱਟ ਦਿਓ, ਲੰਬੇ ਸਮੇਂ ਤੋਂ ਵਿਅਕਤੀ ਉੱਥੇ ਰਹਿ ਹੀ ਨਹੀਂ ਰਿਹਾ ਜਿਹਨੂੰ ਆਪਾਂ ਕਹਿੰਦੇ ਸ਼ਿਫਟ ਹੋ ਚੁੱਕਾ ਆ ਉਹਦੀ ਵੋਟ ਕੱਟ ਦਿਓ, ਜਿਹਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਆਇਆ, ਉਹਨੂੰ ਇਹ ਦੱਸਣਾ ਹੀ ਨਹੀਂ ਆਉਂਦਾ ਕਿ ਭਾਈ ਮੈਂ ਤੇ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਸੀ ਜਾਂ ਦਿੱਲੀ ਵਿੱਚ ਸੀ, ਮੈਂ ਫਲਾਨੇ ਸੂਬੇ 'ਚ ਮੇਰੇ ਪੇਕੇ ਸੀ ਜਾਂ ਮੈਂ ਮੇਰੇ ਮੰਮੀ ਡੈਡੀ ਉੱਥੇ ਸੀ, ਉਹਦੀ ਵੀ ਕੱਟ ਦਿਓ। ਭਾਰਤੀ ਚੋਣ ਕਮਿਸ਼ਨ ਕਹਿੰਦਾ ਵੋਟ ਉਹਦੀ ਰੱਖਣੀ ਹੈ ਜਿਹੜਾ ਇਹ ਸਾਬਤ ਕਰ ਦੇਵੇ ਕਿ ਉਹ ਭਾਰਤ ਦਾ ਵਸ਼ਿੰਦਾ ਹੈ
1: ਜੀ,
2: ਔਰ ਇੱਕੋ ਹੀ ਥਾਂ ਤੇ ਵੋਟ ਰੱਖਣੀ ਆ, ਇਹ ਨਹੀਂ ਕਿ ਇੱਕ ਵਿਅਕਤੀ ਕਈ ਥਾਵਾਂ ਤੇ ਵੋਟ ਬਣਾ ਲਏ। ਉਹਦੇ ਲਈ ਵਿਸ਼ੇਸ਼ ਤਕਨੀਕਾਂ ਜੋੜੀਆਂ ਗਈਆਂ ਨੇ। ਹੁਣ ਇਹਦੇ ਵਿੱਚ ਇਸ ਵੇਲੇ ਤਾਜ਼ਾ ਤਰੀਨ ਗੱਲ ਕਰਾਂ ਤੇ ਇੱਕ ਤਕਨੀਕ ਤੇ ਪਿਛਲੇ ਇੱਕ ਡੇਢ ਮਹੀਨੇ ਤੋਂ ਚੱਲ ਰਹੀ ਜਿਹਨੂੰ ਮੈਪਿੰਗ ਆਖ ਤੇ ਮੈਪਿੰਗ ਸ਼ਬਦ ਹੈ, ਤੇ ਅੱਜ SIR ਦਾ ਐਲਾਨ ਹੋ ਗਿਆ। SIR ਤੋਂ ਪਹਿਲਾਂ ਜਿਹੜੀ ਮੈਪਿੰਗ ਚੋਣ ਕਮਿਸ਼ਨ ਨੇ ਆਪਣੇ BLO ਰਾਹੀਂ ਰਪਿੰਦਰ ਜੀ ਕਰਾਈ ਹੈ
1: ਜੀ,
2: ਉਹਦੇ ਅੰਕੜਿਆਂ ਚ ਜਿੰਨੇ ਕ ਅੰਕੜੇ ਮੇਰੇ ਕੋਲ ਹੈ 17-18% ਵੋਟਰ ਗੈਬ ਹੋ ਗਏ, ਮੈਪਿੰਗ ਨਹੀਂ ਹੋ ਸਕੀ। SIR ਤੇ ਮੈਂ ਬਾਅਦ ਚਾਹੁੰਦਾ, ਪਹਿਲਾਂ ਮੈਪਿੰਗ ਸ਼ਬਦ ਦੱਸ ਦਵਾਂ। ਮੈਪਿੰਗ BLO ਕਰਦੇ ਆ, BLO ਤੋਂ ਭਾਵ ਹੈ ਕਿ ਬੂਥ ਲੈਵਲ ਅਫਸਰ, ਜਿਹੜਾ ਸਰਕਾਰ ਦਾ ਇੱਕ ਮੁਲਾਜ਼ਮ ਹੁੰਦਾ ਕਿਸੇ ਵਿਭਾਗ ਦਾ, ਹਰੇਕ ਬੂਥ ਲਈ ਜਿੱਥੇ ਵੋਟਾਂ ਪੈਂਦੀਆਂ ਇੱਕ BLO ਨਿਯੁਕਤ ਹੈ
1: ਜੀ।
2: BLO ਦੇ ਕੋਲ ਸੋਫਟਵੇਅਰ ਹੈ, ਐਪ ਹੈ ਉਹਦੇ ਮੋਬਾਈਲ ਦੇ ਵਿੱਚ, ਉਹ ਤੈਅ ਕਰਦਾ ਕਿ ਕਿਸ ਢੰਗ ਦੇ ਨਾਲ ਇਹ ਸਾਰੀਆਂ ਬੂਟਾਂ ਦੀ ਗੱਲ ਚੱਲਣੀ ਹੈ। ਉਹ ਤੈਅ ਕਰਦਾ ਕਿ ਕਿਵੇਂ ਅਸੀਂ ਮੈਪਿੰਗ ਕਰਨੀ ਹੈ। ਉਹਦੇ ਵਿੱਚ ਉਹ ਪੁੱਛਦਾ ਕਿ ਭਾਈ ਤੁਸੀਂ ਇਸ ਪਿੰਡ ਦੇ ਵਿੱਚ ਕੀ ਪਹਿਲਾਂ ਰਹਿੰਦੇ ਹੋ? ਵੈਸੇ ਤੇ ਉਹ ਸੂਚੀ ਚ ਪੈਸੇ ਦੇਖ ਕੇ ਪਤਾ ਲੱਗ ਜਾਂਦਾ ਹੈ। 2003 ਇੱਕ ਸੰਨ ਤੈਅ ਕਰ ਲਿਆ ਗਿਆ ਕਿ ਜੇ ਤੇ ਉਹ 2003 ਵਿੱਚ ਪਹਿਲਾਂ ਵੀ ਇੱਥੇ ਸੀਗਾ ਤੇ ਕੋਈ ਰੌਲਾ ਨਹੀਂ, ਜੇ ਉਹਦੇ ਮੰਮੀ ਡੈਡੀ ਇੱਥੇ ਸੀਗੇ ਤਾਂ ਵੀ ਕੋਈ ਰੌਲਾ ਨਹੀਂ, ਜੇ ਸੰਨ 2003 ਤੋਂ ਬਾਅਦ ਇਸ ਵੋਟਰ ਸੂਚੀ ਸ਼ਾਮਿਲ ਹੋਇਆ ਤੇ ਉਹਨੂੰ ਪੁੱਛਿਆ ਜਾਂਦਾ ਤੂੰ ਕਿੱਥੋਂ ਆਇਆ। ਜੇ ਤੇ ਉਹ ਦੱਸਦੇ ਕਿ ਮੈਂ ਫਲਾਨੀ ਥਾਂ ਤੋਂ ਆਇਆ, ਭਾਵ ਕਿ ਜੇ ਪਿੰਡ ਦੀ ਕੋਈ ਨੂੰਹ ਆ ਉਹ ਦੱਸ ਦੇਵੇ ਕਿ ਮੇਰੇ ਪੇਕੇ ਪਹਿਲਾਂ ਉੱਥੇ ਸੀ, ਮੇਰੇ ਮੰਮੀ ਡੈਡੀ ਦੀ ਵੋਟ ਉੱਥੇ ਸੀ ਜਾਂ ਮੇਰੀ ਵੋਟ ਉੱਥੇ ਸੀ, ਜਾਂ ਕੋਈ ਜਿਹੜਾ ਪ੍ਰਵਾਸੀ ਆ ਦੂਸਰੇ ਸੂਬੇ ਚੋਂ ਆਇਆ ਉਹ ਦੱਸ ਦੇ ਜੀ ਮੈਂ ਤੇ ਉੱਤਰ ਪ੍ਰਦੇਸ਼ ਦੇ ਫਲਾਨੇ ਜ਼ਿਲ੍ਹੇ ਚੋਂ ਆ, ਮੇਰੇ ਮੰਮੀ ਡੈਡੀ ਦੀ ਵੋਟ ਆ ਨੰਬਰ ਸੀ, ਮੇਰੀ ਆ ਸੀ
1: ਜੀ।
2: ਉਹ ਫਿਰ ਜਿਹੜਾ BLO ਆ ਉਹਦੇ ਦੱਸੇ ਅਨੁਸਾਰ ਉਹਦੀ ਵੋਟ ਉਸ ਥਾਂ ਤੇ ਮੈਪਿੰਗ ਕਰ ਦਿੰਦਾ ਸੋਫਟਵੇਅਰ ਦੇ ਰਾਹੀਂ। ਉਹ ਹੋ ਗਈ ਯੈਸ, ਭਾਵ ਕਿ ਇਹ ਵਿਅਕਤੀ ਹੈਗਾ ਭਾਰਤੀ ਹੈ, ਪਹਿਲਾਂ ਇਹਦੀ ਵੋਟ ਕਿਤੇ ਹੋਰ ਸੀ ਜਾਂ ਇਹਦੇ ਮੰਮੀ ਡੈਡੀ ਦੀ ਹੋਰ ਸੀ, ਹੁਣ ਇੱਥੇ ਆ ਗਿਆ। 17-18% ਤੇ ਨਤੀਜੇ ਜਿਹੜੇ ਹੁਣ ਤੱਕ ਆਏ ਹੈ, ਮੈਪਿੰਗ ਹੀ ਨਹੀਂ ਹੋਈ। ਇਹਦਾ ਭਾਵ ਹੈ ਕਿ ਉਹ ਜਿਹੜੀਆਂ 17% ਵੋਟਾਂ ਤਲਵਾਰ ਉਹਨਾਂ ਤੇ ਲਟਕਣ ਲੱਗ ਪਈ ਹੈ ਕਿ ਉਹ ਮੈਪਿੰਗ ਕਿਉਂ ਨਹੀਂ ਹੋਈ। ਕਾਰਨ ਕੀ ਹੈ ਕਿ ਮੈਪਿੰਗ ਕਿਉਂ ਨਹੀਂ ਹੋ ਰਹੀ? ਕੀ ਵਾਕਿਆ ਹੀ BLO ਚ ਕਮੀ ਹੈ, ਉਹਨਾਂ ਨੇ ਮੈਪਿੰਗ ਨਹੀਂ ਕੀਤੀ, ਜਾਂ ਉਹ ਆਪਣਾ ਪਿਛਲਾ ਡਾਟਾ ਨਹੀਂ ਦੇ ਸਕੇ?
1: ਜੀ,
2: 17% ਵੋਟਾਂ ਭਾਵ ਕੀ ਪਹਿਲਾਂ ਹੀ ਹਵਾ ਚ ਲੱਟ ਗਈਆਂ, ਹੁਣ ਉਹਨੇ SIR ਵਾਲੇ ਪਾਸੇ। SIR ਰੁਪਿੰਦਰ ਜੀ 15 June ਤੋਂ ਸ਼ੁਰੂ ਹੋਣੀ ਹੈ, ਅਗਲਾ ਮਹੀਨਾ ਜੂਨ ਹੈ, ਇੱਕ ਮਹੀਨੇ ਬਾਅਦ SIR ਸ਼ੁਰੂ ਹੋਣੀ ਹੈ। 25 June ਤੋਂ ਪੰਜਾਬ ਦੀ ਮੈਂ ਗੱਲ ਕਰ ਰਿਹਾ, 25 June ਤੋਂ ਪੰਜਾਬ ਦੇ ਵਿੱਚ BLO ਘਰਾਂ ਘਰਾਂ ਚ ਜਾਣਗੇ, ਇੱਕ ਮਹੀਨਾ ਚੱਲਣੀ SIR। ਉਹਦੇ ਵਿੱਚ ਉਹਨਾਂ ਦੇ ਕੋਲ ਇੱਕ ਸਰਕਾਰ ਦਾ ਛਪਿਆ ਫਾਰਮ ਹੋਵੇਗਾ, ਉਹ ਹਰੇਕ ਘਰ ਵਿੱਚ ਜਾਣਗੇ ਕਿ ਭਾਈ ਤੁਸੀਂ ਸਾਡੇ ਵੋਟਰ ਹੋ, ਇਹਦੇ ਉੱਪਰ ਆਪਣੀ ਫੋਟੋ ਲਾ ਦਿਓ, ਇਸ ਫਾਰਮ ਤੇ ਦਸਤਖਤ ਕਰ ਦਿਓ ਤੇ ਸਾਨੂੰ ਫਾਰਮ ਵਾਪਸ ਕਰ ਦਿਓ, ਅਸੀਂ ਸਮਝਾਂਗੇ ਕਿ ਤੁਸੀਂ ਹਾਜ਼ਰ ਹੋ, ਅਸੀਂ ਸਮਝਾਂਗੇ ਕਿ ਤੁਸੀਂ ਇੱਥੇ ਹੈਗੇ। ਜੇ ਤੁਸੀਂ ਆਪਣੀ ਫੋਟੋ ਨਹੀਂ ਲਾ ਸਕੇ, ਉਸ ਫਾਰਮ ਚ ਆਪਣਾ ਨਾਮ ਨਹੀਂ ਭਰ ਸਕੇ, ਉਸ ਫਾਰਮ ਦੇ ਵਿੱਚ ਤੁਸੀਂ ਇਹ ਨਹੀਂ ਦੱਸ ਸਕੇ ਕਿ ਅਸੀਂ ਕਿੱਥੋਂ ਪਹਿਲਾਂ ਕਿੱਥੇ ਸੀ, ਤੇ ਫਿਰ ਭਾਈ ਤੁਹਾਨੂੰ ਨੋਟਿਸ ਵੀ ਜਾ ਸਕਦਾ, ਤੁਹਾਡੀ ਵੋਟ ਕੱਟੀ ਵੀ ਜਾ ਸਕਦੀ ਹੈ। ਹੁਣ ਉਹ ਤੋਂ ਅਗਲਾ ਫਿਰ ਪੜਾਅ ਹੋਵੇਗਾ, ਇੱਕ ਕੱਚੀ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ ਜਿਹੜੀ 31 July ਨੂੰ ਹੋਣੀ ਹੈ। 31 July ਨੂੰ ਕੱਚੀ ਸੂਚੀ ਤੇ ਕੱਚੀ ਸੂਚੀ ਤੋਂ ਬਾਅਦ ਫਿਰ ਇਤਰਾਜ਼ ਮੰਗੇ ਜਾਣੇ ਹੈ, ਇਤਰਾਜ਼ ਤੋਂ ਬਾਅਦ ਫਿਰ ਫਾਈਨਲ ਸੂਚੀ 1 October ਮਹੀਨੇ ਚ ਲਾਗੂ ਹੋਣੀ ਹੈ। ਜਿਹੜੀ 1 October ਮਹੀਨੇ ਚ ਲਾਗੂ ਹੋਗੀ ਫਿਰ ਪਤਾ ਲੱਗਣਾ ਕਿ ਸਥਿਤੀ ਕੀ ਹੈ। ਜੇ ਤੇ ਦੂਜੇ ਸੂਬਿਆਂ ਨਾਲ ਤੁਲਨਾ ਕਰੀਏ ਤੇ ਮੈਂ ਪਹਿਲਾਂ ਦੱਸ ਚੁੱਕਾ, ਉੱਥੇ ਤੇ ਮਮਤਾ ਬੈਨਰਜੀ ਦੁਹਾਈ ਪਾ ਹਟੀ ਹੈ, ਰਾਹੁਲ ਗਾਂਧੀ ਦੁਹਾਈ ਪਾ ਰਹੇ ਹੈ, ਪਰੰਤੂ ਭਾਜਪਾ ਕਹਿੰਦੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ, ਸਾਡਾ ਤਾਂ ਕੰਮ ਹੀ ਬੜਾ ਦੁੱਧ ਧੋਤਾ, ਕੰਮ ਹੀ ਬਹੁਤ ਵਧੀਆ ਹੈ। ਹੁਣ ਇਹ ਭਾਰਤ ਵਿੱਚ ਤੀਸਰਾ ਪੜਾਅ ਆ
1: ਜੀ।
2: ਇਸ ਤੀਸਰੇ ਪੜਾਅ ਦੇ ਵਿੱਚ 16 ਸੂਬੇ ਨੇ ਜਿੱਥੇ ਇਹ ਸਾਰਾ ਕੁਛ ਹੋਣਾ ਹੈ, 16 ਥਾਵਾਂ ਤੇ ਹੋਣਾ, ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਸਿਰਫ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲਦਾਖ ਇਹ ਰਹਿ ਜਾਣੇ, ਬਾਕੀ ਸਾਰੀਆਂ ਥਾਵਾਂ ਦਾ ਹੁਣ ਆਖਰੀ ਪੜਾਅ ਸ਼ੁਰੂ ਹੋ ਗਿਆ ਜਿੱਥੇ ਇਹ SIR ਸ਼ੁਰੂ ਹੋਣ ਜਾ ਰਹੀ ਹੈ। ਸੋ ਬਾਕੀ ਵੇਖਦੇ ਭਾਈ SIR ਜਦੋਂ ਸ਼ੁਰੂ ਹੁੰਦੀ ਹੈ ਕਿੰਨਾ ਕੁ ਖੋਰੂ ਖੱਪਾ ਪੈਂਦਾ ਹੈ, ਕਿੱਦਾਂ ਦੇ ਸਵਾਲ ਜਵਾਬ ਉੱਠਦੇ ਹੈ, ਕੀ ਪੰਜਾਬ ਦੀਆਂ ਦੂਸਰੀਆਂ ਭਾਜਪਾ ਨੂੰ ਛੱਡ ਕੇ ਪਾਰਟੀਆਂ ਕਿੰਨਾ ਕੁ ਇਤਰਾਜ਼ ਕਰਦੀਆਂ, ਕਿੰਨੇ ਕੁ ਇਹਦੇ ਵਿੱਚ ਦਿੱਕਤਾਂ ਆਉਂਦੀਆਂ ਨੇ, ਜਾਂ ਫਿਰ ਕਿੰਨੀਆਂ ਕੁ ਵੋਟਾਂ ਨੂੰ ਯੈਸ ਆਖਿਆ ਜਾਂਦਾ ਹੈ, ਕਿੰਨੀਆਂ ਕੁ ਕੱਟੀਆਂ ਜਾਂਦੀਆਂ, ਇਹ ਹੁਣ ਅਗਲੇ 2-3 ਮਹੀਨੇ ਦੀ ਕਹਾਣੀ ਹੈ। ਸੋ ਉੱਪਰੋਂ ਵੋਟਾਂ ਵਾਲਾ ਬੜਾ ਆ ਤੇ ਆ 2-3 ਮਹੀਨੇ ਹੁਣ ਰੁਪਿੰਦਰ ਜੀ ਇਹ ਖਰੂਦ ਪੈ ਜਾਣਾ, ਖਰੂਦ ਹੀ ਨਹੀਂ ਮੁੱਕਦੇ ਇੱਥੇ, ਕਦੇ ED ਦੇ ਛਾਪੇ, ਕਦੇ CBI ਦੇ ਛਾਪੇ, ਕੋਈ ਇਹ ਪਾਰਟੀ ਛੱਡ ਕੇ ਬੀ ਚ ਚਲਾ ਗਿਆ, ਕੋਈ ਬੀ ਵਾਲਾ ਵਾਪਸ ਆ ਗਿਆ, ਆਹ ਕੁਛ ਹੀ ਚਲੀ ਜਾਂਦਾ। ਹੁਣ SIR ਸ਼ੁਰੂ ਹੋ ਜਾਣੀ ਹੈ ਤੇ ਬਸ SIR ਤੇ ਸਿਆਸਤ ਹੈ, ਜਿਹਨੂੰ ਅਸੀਂ ਵਿਕਾਸ ਆਖਦੇ ਹਾਂ, ਉਹ ਵਿਕਾਸ ਇਹਨਾਂ ਸਾਰੀਆਂ ਚੀਜ਼ਾਂ ਹੇਠ ਪਹਿਲਾਂ ਵਿਚਾਰਾ ਦੱਬਿਆ ਸੀ ਤੇ ਹੁਣ ਹੋਰ ਹੇਠਾਂ ਦੱਬ ਜਾਣਾ।
1: ਜੀ ਰਮੇਸ਼ ਜੀ, ਇਸੇ ਗੱਲ ਦੀ ਤਾਂ ਚਿੰਤਾ ਹੈ ਤੇ ਜੀ ਅਗਲੀ ਖਬਰ ਵੱਲ ਚੱਲਾਂਗੇ, ਪਰ ਨਾਲ ਹੀ ਮੈਂ ਜ਼ਰੂਰ ਦੱਸ ਦੇਵਾਂ HK ਮੂਵਰਸ ਜੀ, ਤੁਹਾਡਾ ਜੋ ਮੂਵਿੰਗ ਦਾ ਕੰਮ ਹੈ, ਜੋ ਲੱਗਦਾ ਹੈ ਕਿ ਇਹ ਕੰਮ ਕਿੱਦਾਂ ਹੋਣਾ, ਸਮਾਨ ਅਸੀਂ ਕਿੱਦਾਂ ਲੈ ਕੇ ਜਾਣਾ, ਤੇ HK ਮੂਵਰਸ ਜੀ ਤੁਹਾਡੀ ਮਦਦ ਕਰਨਗੇ, ਪੈਕ ਆਪ ਕਰਨਾ ਇਹਨਾਂ ਨੇ ਸਾਰਾ ਕੁਛ, ਤੇ ਖਿਆਲ ਰੱਖਣਾ ਜੋ ਚੀਜ਼ਾਂ ਜੋ ਨੇ ਟੁੱਟ ਸਕਦੀਆਂ ਨੇ ਉਹਨਾਂ ਦਾ ਐਕਸਟਰਾ ਧਿਆਨ ਰੱਖਣਾ, ਤੇ ਨਾਲ ਹੀ ਜੀ ਤੁਹਾਡੀਆਂ ਗੱਡੀਆਂ ਕਾਰਾਂ ਵੀ ਇਹਨਾਂ ਦੇ ਮੂਵਿੰਗ ਟਰੱਕਸ ਦੇ ਵਿੱਚ ਹੀ ਜਾ ਸਕਦੀਆਂ ਨੇ। ਸੋ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ ਜਾਂ ਨੌਰਥ ਅਮਰੀਕਾ ਦੇ ਵਿੱਚ ਕਿਤੇ ਵੀ ਮੂਵ ਹੋਣਾ ਤੁਸੀਂ, ਤੇ 5246704 416-524-6604 ਇਹ ਨੰਬਰ HK ਮੂਵਰਸ ਦਾ ਹੈ, ਹਰਮਿੰਦਰ ਜੀ ਦਾ ਹੈ, ਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੰਜਾਬੀ ਲਹਿਰਾ ਰੇਡੀਓ ਦਾ ਰੈਫਰੈਂਸ ਜ਼ਰੂਰ ਦੇਣਾ। 416-524-6704 HK ਮੂਵਰਸ 416-524-6604 ਜੀ ਨੰਬਰ ਹੈ। ਤੇ ਜੀ ਰਮੇਸ਼ ਜੀ, ਗੱਲ ਹੁਣ ਜੋ ਮੌਸਮ ਜੋ ਬੀਤੇ ਦਿਨਾਂ ਦੇ ਵਿੱਚ ਜੋ ਹੇਰ ਫੇਰ ਹੋਈ ਹੈ, ਤੇ ਬੀਤੇ ਦਿਨ ਤਾਂ ਰਮੇਸ਼ ਜੀ ਹਨੇਰੀ ਝੱਖੜ ਦੀਆਂ ਵੀ ਖਬਰਾਂ ਸੀ, ਤੇ ਘਰੇ ਜਦੋਂ ਗੱਲਬਾਤ ਹੋਈ ਉਦੋਂ ਵੀ ਉਹਨਾਂ ਨੇ ਇਹੀ ਦੱਸਿਆ ਕਿ ਬਹੁਤ ਹਨੇਰੀ ਜੋ ਹੈ ਉਹ ਚੱਲ ਰਹੀ ਹੈ। ਹੁਣ ਇਸ ਦੇ ਵਿੱਚ ਜਿੱਥੇ ਦਰਜਨਾਂ ਦੀ ਜਾਨ ਵੀ ਗਈ ਹੈ, ਤੇ ਇਹ ਕਾਫੀ ਦੁਖਦਾਈ ਖਬਰ ਜੋ ਹੁਣ ਸਾਂਝੀ ਕਰਨੀ ਪੈ ਰਹੀ ਹੈ ਜੀ, ਇਸ ਬਾਰੇ ਪੂਰੀ ਜਾਣਕਾਰੀ ਕੀ ਹੈ ਜੀ ਪੂਰੇ ਪੰਜਾਬ ਤੋਂ? ਜੀ ਰਮੇਸ਼ ਜੀ, ਮੇਰੇ ਖਿਆਲ ਜੀ ਕਨੈਕਸ਼ਨ ਸ਼ਾਇਦ ਵਿੱਚ ਟੁੱਟ ਗਿਆ ਸੀ, ਤੇ ਮੈਨੂੰ ਥੋੜ੍ਹਾ ਜਿਹਾ ਸਮਾਂ ਇਸ ਦੇ ਵਿੱਚ ਦਿਓ ਤਾਂ ਜੋ ਕਿ ਦੁਬਾਰਾ ਅਸੀਂ ਰਮੇਸ਼ ਜੀ ਨੂੰ ਕਨੈਕਟ ਜ਼ਰੂਰ ਕਰ ਲਈਏ। ਰਮੇਸ਼ ਜੀ, ਜੇਕਰ ਤੁਸੀਂ ਮੈਨੂੰ ਇਸ ਵੇਲੇ ਸੁਣ ਸਕਦੇ ਹੋ ਤੇ ਜ਼ਰੂਰ ਦੱਸਣਾ ਜੀ।
2: ਜੀ ਜੀ ਰੁਪਿੰਦਰ ਜੀ, ਆਪਾਂ ਅਗਲੀ ਗੱਲ ਸ਼ੁਰੂ ਕਰ ਸਕਦੇ
1: ਹਾਂ ਜੀ। ਸ਼ੁਕਰੀਆ ਰਮੇਸ਼ ਜੀ। ਰਮੇਸ਼ ਜੀ, ਅਗਲੀ ਖਬਰ ਜੀ ਦੁਖਦਾਈ ਹੈ, ਜਿੱਥੇ ਹਨੇਰੀ ਝੱਖੜ ਦਾ ਜੋ ਮੌਸਮ ਬੀਤੇ ਦਿਨਾਂ ਦੇ ਵਿੱਚ ਸੀ, ਤੇ ਇਸ ਦੇ ਵਿੱਚ ਕਈਆਂ ਦੀ ਜਾਨ ਵੀ ਗਈ ਹੈ ਜੀ, ਕੀ ਰਿਪੋਰਟ ਹੈ?
2: ਰੁਪਿੰਦਰ ਜੀ, ਪਿਛਲੇ 24 ਘੰਟੇ ਤੋਂ ਪੰਜਾਬ ਵਿੱਚ ਵੀ ਜਿਹੜੀ ਮੌਸਮੀ ਤਬਦੀਲੀ ਆਈ ਹੈ, ਕਈ ਥਾਵਾਂ ਤੇ ਮੀਂਹ ਪੈ ਹਟਿਆ, ਕਈਆਂ ਥਾਵਾਂ ਤੇ ਮੌਸਮ ਵਿਭਾਗ ਦਾ ਇਸ਼ਾਰਾ ਆ ਕਿ ਮੀਂਹ ਪਵੇਗਾ
1: ਜੀ,
2: ਕੁਝ ਥਾਵਾਂ ਤੇ ਹਵਾਵਾਂ ਵਗ ਹਟੀਆਂ, ਕੁਝ ਥਾਵਾਂ ਤੇ ਤੂਫਾਨ ਹਵਾਵਾਂ, ਤੇਜ਼ ਹਵਾਵਾਂ, ਹਨੇਰੀ ਆ ਸਕਦੀ ਹੈ। ਕੱਲ ਤੱਕ ਮੌਸਮ ਅਜਿਹਾ ਹੀ ਰਹੇਗਾ, ਫਿਰ ਦੁਬਾਰਾ ਤਪਸ਼, ਫਿਰ ਦੁਬਾਰਾ ਲੂ, ਫਿਰ ਦੁਬਾਰਾ ਗਰਮੀ ਦਾ ਸੰਕੇਤ ਹੈ। ਲਗਾਤਾਰ ਮੌਸਮੀ ਤਬਦੀਲੀਆਂ ਮੈਂ ਇਸ ਪਲੇਟਫਾਰਮ ਤੇ ਵੀ ਸਾਂਝਾ ਕਰਦਾ ਆ ਰਿਹਾ, ਬਹੁਤ ਸਾਰੇ ਸਰੋਤੇ ਵੀ ਸਾਂਝਾ ਕਰਦੇ ਆ, ਉਵੇਂ ਵੀ ਕੁੱਲ ਦੁਨੀਆਂ ਵਿੱਚ ਇਹ ਮੁੱਦਾ ਵੱਡਾ ਮੁੱਦਾ ਬਣਿਆ ਹੋਇਆ ਹੈ। ਗੱਲ ਕੱਲੀ ਪੰਜਾਬ ਦੀ ਨਹੀਂ, ਪੰਜਾਬ ਵਿੱਚ ਤੇ ਚਲੋ ਤਾਜ਼ਾ ਤਰੀਨ ਵੀ ਮੀਂਹ ਪਿਆ ਹਟਿਆ, ਇੱਕ ਅੱਧੇ ਦਿਨ ਚ ਮੈਨੂੰ ਲੱਗਦਾ ਫਿਰ ਪੈ ਜਾਣਾ ਹੈ। ਮੌਸਮੀ ਤਬਦੀਲੀਆਂ ਇੱਥੇ ਵੀ ਵੱਡੇ ਪੱਧਰ ਤੇ ਹੈ, ਜਿਹਨੂੰ ਮੈਂ ਕਈ ਵਾਰ ਆਖਦਾ ਹੁੰਦਾ ਕਿ ਇਹ ਗੈਰ ਕੁਦਰਤੀ ਵਰਤਾਰਾ ਹੈ। ਨਾਲ ਇੱਕ ਸੂਬਾ ਪੈਂਦਾ, ਥੋੜਾ ਅੱਗੇ ਚਲੇ ਜਾਈਏ, ਉੱਤਰ ਪ੍ਰਦੇਸ਼। ਰੁਪਿੰਦਰ ਜੀ, ਉੱਤਰ ਪ੍ਰਦੇਸ਼ ਵਿੱਚ ਇੰਨੀ ਤੇਜ਼ ਹਨੇਰੀ ਭਾਰਤੀ ਸਮੇਂ ਦੀ ਲੰਘੀ ਰਾਤ ਆਈ
1: ਜੀ।
2: ਉੱਤਰ ਪ੍ਰਦੇਸ਼ ਦੇ ਲਗਭਗ 25-30 ਜ਼ਿਲ੍ਹਿਆਂ ਦੇ ਵਿੱਚ ਜੋ ਮੇਰੇ ਕੋਲ ਰਿਪੋਰਟਾਂ ਨੇ, 70 ਮੌਤਾਂ ਹੋਈਆਂ ਨੇ, 70 ਮੌਤਾਂ ਤੇਜ਼ ਹਵਾਵਾਂ ਹਨੇਰੀ ਝੱਖੜ ਕਰਕੇ। ਏਦਾਂ ਦੀ ਤਸਵੀਰਾਂ ਵੀ ਇੱਕ ਦੋ ਅਸੀਂ ਵੇਖੀਆਂ ਜਿੱਥੇ ਵਾਕਿਆ, ਜਿਹਨੂੰ ਕਹਿੰਦੇ ਨਾ ਕਿ ਹਵਾ ਦੇ ਨਾਲ ਬੰਦਾ ਥੋੜਾ ਉੱਡ ਜਾਣਾ
1: ਜੀ,
2: ਬੰਦਾ ਵੀ ਉੱਡਦਾ ਹਵਾ ਦੇ ਵਿੱਚ, ਜਿਹੜਾ ਕੈਮਰੇ ਚ ਕੈਦ ਹੋ ਗਿਆ। ਹਾਲਾਂਕਿ ਉਹਦਾ ਕਾਰਨ ਸੀ, ਉਹ ਕਾਰਨ ਇਹ ਸੀ ਕਿ ਉਹ ਆਪਣੇ ਵਾਲੇ ਪਾਸਿਓਂ ਤੇ 80 ਕਿਲੋਮੀਟਰ ਦੀ ਜਿਹੜੀ ਸਪੀਡ ਹੁੰਦੀ ਹੈ ਹਵਾ ਦੀ, ਉਸ ਹਵਾ ਤੋਂ ਬਚਣ ਦੇ ਲਈ ਇੱਕ ਟੀਨਾ ਦੇ ਹੇਠਾਂ ਟੀਨਾ ਨੂੰ ਫੜਨ ਦਾ ਯਤਨ ਕਰ ਰਿਹਾ ਸੀ। ਹਵਾ ਆਈ, ਟੀਨਾ ਉੱਡ ਗਈਆਂ, ਨਾਲ ਹੀ ਉਹ ਬੰਦਾ ਉੱਡ ਗਿਆ, ਬੜਾ ਜ਼ਖਮੀ ਹੋਇਆ। ਪ੍ਰਯਾਗਰਾਜ, ਬਰੇਲੀ, ਪਤੌੜੀ, ਰਵਿਦਾਸ ਨਗਰ, ਫਤਿਹਪੁਰ, ਬਹੁਤ ਸਾਰੇ ਖੇਤਰ, 25-30 ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿੰਨੀਆਂ ਕਿਤੇ ਕਿੰਨੀਆਂ, ਕੁੱਲ 70 ਮੌਤਾਂ ਹਨੇਰੀ ਝੱਖੜ ਕਰਕੇ ਉੱਤਰ ਪ੍ਰਦੇਸ਼ ਵਿੱਚ ਹੋਈਆਂ ਨੇ। ਸਰਕਾਰ ਨੇ ਅਜੇ ਅਧਿਕਾਰਤ ਰਿਪੋਰਟ ਨਹੀਂ ਜਾਰੀ ਕੀਤੀ ਕਿ ਕਿੰਨੀਆਂ ਮੌਤਾਂ ਨੇ। ਸਾਡੇ ਕੋਲ ਜਿਹੜਾ ਵੱਖ ਵੱਖ ਜ਼ਿਲ੍ਹਿਆਂ ਤੋਂ ਇਕੱਠਾ ਕੀਤਾ ਅੰਕੜਾ, ਉਹ 70 ਹੈ। ਉੱਥੇ ਦੀ ਸਰਕਾਰ ਜਿੱਥੇ ਜਿਹਨੂੰ ਆਪਾਂ ਰਾਹਤ ਕਾਰਜ ਆਗ ਤੇ ਰਾਹਤ ਕਾਰਜ ਚਲਾ ਰਹੀ ਹੈ, ਉੱਥੇ ਕਹਿੰਦੀ ਕਿ ਅੰਕੜਾ ਵੀ ਕੁਛ ਸਮੇਂ ਵਿੱਚ ਜਾਰੀ ਕਰ ਦਿੱਤਾ ਜਾਵੇ। ਸੋ ਇਹ ਬੜੀਆਂ ਅਜੀਬੋ ਗਰੀਬ ਵਰਤਾਰੇ ਨੇ, ਖਤਰੇ ਦੀਆਂ ਘੰਟੀਆਂ। ਕਿਤੇ ਬੱਦਲ ਫਟ ਰਹੇ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ, ਬੀਤੇ ਸਾਲਾਂ ਚੋਂ ਅਸੀਂ ਲਗਾਤਾਰ ਸਾਂਝ ਪਾਉਂਦੇ ਆ ਰਹੇ ਹਾਂ ਕਿ ਬੱਦਲਾਂ ਦਾ ਵੱਡੇ ਪੱਧਰ ਤੇ ਫਟਣਾ, ਉਹਦੇ ਵਿੱਚ ਬਹੁਤ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹਰ ਵਰੇ ਹੋ ਰਿਹਾ, ਹਰ ਵਰੇ ਉਹ ਘਟਨਾਵਾਂ ਵੱਧ ਰਹੀਆਂ। ਬਿਹਾਰ, ਝਾਰਖੰਡ ਦੇ ਵਿੱਚ, ਮੱਧ ਪ੍ਰਦੇਸ਼, ਕੁਛ ਥਾਵਾਂ ਤੇ ਬਿਜਲੀ ਇਸ ਢੰਗ ਦੇ ਨਾਲ ਡਿੱਗਦੀ ਹੈ ਕਿ ਲੋਕਾਂ ਦੀ ਮੌਤ ਹੋ ਜਾਂਦੀ ਹੈ। ਆ ਉੱਤਰ ਪ੍ਰਦੇਸ਼ ਦੇ ਵਿੱਚ 80 ਕਿਲੋਮੀਟਰ ਦੀ ਸਪੀਡ ਨਾਲ ਵਗਦੀਆਂ ਹਵਾਵਾਂ ਨੇ ਕਈ ਡੰਗਰ, ਮਾਲਵਾੜਾ, ਪਸ਼ੂਆਂ ਦਾ ਨੁਕਸਾਨ ਕਰ ਦਿੱਤਾ, ਕਈ ਘਰ ਢਹਿ ਢੇਰੀ ਕਰ ਦਿੱਤੇ, 70 ਲੋਕਾਂ ਦੀ ਜਾਨ ਲੈ ਲਈ। ਸੋ ਇਹ ਬੜਾ ਹੀ ਅਜੀਬੋ ਗਰੀਬ ਵਰਤਾਰਾ ਹੈਗਾ ਆ
1: ਜੀ,
2: ਜਿਹਨੂੰ ਮੈਂ ਹਮੇਸ਼ਾ ਹੀ ਕਹਿਣਾ ਕਿ ਇਹ ਗੈਰ ਕੁਦਰਤੀ ਵੀ ਹੈ ਤੇ ਸਹੇੜਿਆ, ਤੇ ਖੈਰ ਸਾਡੀਆਂ ਸੁੱਖ ਸਹੂਲਤਾਂ ਦੇ ਕਰਕੇ ਹੀ ਹੈ ਕਿ ਅਸੀਂ ਜਿਹੜੀਆਂ ਸੁੱਖ ਸਹੂਲਤਾਂ ਆਪਣੇ ਲਈ ਆਜ਼ਾਦ ਕਰ ਰਹੇ ਹਾਂ, ਬਣਾ ਰਹੇ ਹਾਂ, ਉਹਦੇ ਵਿੱਚੋਂ ਕਈ ਇੱਦਾਂ ਦੇ ਵਰਤਾਰੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਹੈ। ਬਾਕੀ ਦੇਖਦੇ ਭਾਈ ਉੱਤਰ ਪ੍ਰਦੇਸ਼ ਦੀ ਸਰਕਾਰ ਜਦੋਂ ਅਧਿਕਾਰਤ ਪੁਸ਼ਟੀ ਕਰਦੀ ਹੈ ਕਿੰਨੀਆਂ ਮੌਤਾਂ ਦੀ ਪੁਸ਼ਟੀ ਕਰਦੀ ਹੈ, ਕਿੰਨੇ ਨੁਕਸਾਨ ਦੀ ਪੁਸ਼ਟੀ ਕਰਦੀ ਹੈ, ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ ਕਾਫੀ ਵੱਡੇ ਪੱਧਰ ਤੇ ਇਹ ਤੇਜ਼ ਹਵਾਵਾਂ, ਹਨੇਰੀ, ਝੱਖੜ ਜਿਹਨੂੰ ਤੂਫਾਨ ਆਖਦੇ ਹੈ, ਬਹੁਤ ਵੱਡੇ ਪੱਧਰ ਤੇ ਉੱਥੇ ਜਿਹੜਾ ਨੁਕਸਾਨ ਹੋਇਆ ਹੈ।
1: ਜੀ ਰਮੇਸ਼ ਜੀ, ਬਹੁਤ ਹੀ ਅਫਸੋਸ ਹੁੰਦਾ ਜੀ ਜਦੋਂ ਜਿਹੀਆਂ ਖਬਰਾਂ ਸੁਣਦੇ ਹਾਂ ਕਿ ਕੁਦਰਤ ਦਾ ਕਹਿਰ ਜੋ ਹੈ ਉਹ ਕਿਸ ਤਰ੍ਹਾਂ ਮਨੁੱਖ ਤੇ ਪੈਂਦਾ। ਥੋੜੀ ਵਾਰਨਿੰਗ ਜੋ ਹੈ ਜੇਕਰ ਸਾਨੂੰ ਸਮੇਂ ਤੋਂ ਪਹਿਲਾਂ ਮਿਲੇ ਤੇ ਮੇਰੇ ਖਿਆਲ ਇਸ ਤੇ ਥੋੜਾ ਕੰਮ ਕੀਤਾ ਜਾ ਸਕੇ। ਸੋ ਇਸ ਦੇ ਨਾਲ ਹੀ ਰਮੇਸ਼ ਜੀ ਅਗਲੀ ਗੱਲ ਜੀ ਕੇਰਲ ਸੂਬੇ ਦੀ ਤੋਰਾਂਗੇ ਤੇ ਆਖਿਰਕਾਰ ਕਾਂਗਰਸ ਦੀ ਸਰਕਾਰ ਕੱਲ ਬਣਨ ਜਾ ਰਹੀ ਹੈ, ਕੀ ਖਾਸ ਰਿਪੋਰਟ ਹੈ ਜੀ?
2: ਚਲੋ ਬੜੀ ਚੰਗੀ ਗੱਲ ਹੈ, ਵਿਰੋਧੀ ਧਿਰ ਦੇ ਲਿਹਾਜ਼ ਦੇ ਨਾਲ, ਇੱਕ ਵੱਖਰੇ ਫਲਸਫੇ ਦੇ ਲਿਹਾਜ਼ ਦੇ ਨਾਲ ਭਾਰਤ ਦੇ ਵਿੱਚ
1: ਜੀ,
2: ਕਿਉਂਕਿ ਕਾਂਗਰਸ ਲਗਾਤਾਰ ਹਾਰ ਦਾ ਹੀ ਸਾਹਮਣਾ ਕਰ ਰਹੀ ਸੀ ਤੇ ਕੇਰਲ ਸੂਬੇ ਦੇ ਵਿੱਚ ਆ ਜਿਹੜੀਆਂ ਪੰਜ ਸੂਬਿਆਂ ਦੀਆਂ ਵੋਟਾਂ ਪਈਆਂ ਜਿੱਥੇ ਮਮਤਾ ਬੈਨਰਜੀ ਹਾਰ ਗਏ, ਉਸੇ ਲੜੀ ਦੇ ਵਿੱਚ ਇੱਕ ਸੂਬਾ ਕੇਰਲ ਸੀ ਜਿੱਥੇ ਕਾਂਗਰਸ ਨੇ ਕਾਫੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 140 ਸੀਟਾਂ ਦਾ ਸੂਬਾ ਸੀ, 140 ਸੀਟਾਂ ਦੇ ਵਿੱਚੋਂ 63 ਤੇ ਕਾਂਗਰਸ ਨੇ ਆਪ ਸਿੱਧੇ ਤੌਰ ਤੇ ਜਿੱਤ ਲਈਆਂ
1: ਜੀ,
2: ਬਾਕੀ ਉਹਦਾ ਜਿਹੜਾ ਗੱਠਜੋੜ ਭਾਈਵਾਲਾ ਨੇ ਜਿੱਤ ਲਈਆਂ, 102 ਸੀਟਾਂ ਜਿਹੜੀਆਂ ਕਾਂਗਰਸ ਦੇ ਧੜੇ ਨੇ ਜਿੱਤੀਆਂ, ਜਿਹੜਾ ਕਾਫੀ ਅੱਛਾ ਪ੍ਰਦਰਸ਼ਨ ਸੀ ਕਾਂਗਰਸ ਦਾ ਕੇਰਲ ਦੇ ਵਿੱਚ ਕਹਿ ਸਕਦੇ। ਦੂਜੇ ਪਾਸੇ ਆਪਣੇ ਆਪ ਨੂੰ ਬਦਲ ਦੱਸਣ ਵਾਲੇ, ਦੁਨੀਆਂ ਚ ਬਦਲ ਦੱਸਣ ਵਾਲੇ, ਖੱਬੇ ਪੱਖੀਆਂ ਦਾ ਕਿਲਾ ਜਿਹੜਾ ਕੇਰਲਾ ਚ ਢਹਿ ਢੇਰੀ ਹੋ ਗਿਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਕੇਰਲ ਇੱਕ ਅਜਿਹਾ ਸੂਬਾ ਸੀ ਜਿੱਥੇ ਖੱਬੇ ਪੱਖੀਆਂ ਦਾ ਆਖਰੀ ਸਿਆਸੀ ਕਿਲਾ ਬਚਿਆ ਸੀ, ਬਾਕੀ ਤੇ ਪਹਿਲਾਂ ਢਹਿ ਢੇਰੀ ਹੋ ਗਏ ਸੀ। ਸੋ ਭਾਰਤ ਦੇ ਵਿੱਚ ਸਿਆਸੀ ਤੌਰ ਤੇ ਹੁਣ ਅਸੀਂ ਕਹਿ ਸਕਦੇ ਹਾਂ, ਸਰਕਾਰ ਦੇ ਰੂਪ ਚ ਗੱਲ ਕਹੀਏ ਜਾਂ ਮੁੱਖ ਵਿਰੋਧੀ ਧਿਰ ਦੇ ਰੂਪ ਚ ਗੱਲ ਕਹੀਏ ਜਾਂ ਜਿਸ ਸੂਬੇ ਚ ਕਿਤੇ ਤੂਤੀ ਬੋਲਦੀ ਹੋਵੇ, ਇੱਦਾਂ ਦਾ ਕੋਈ ਸੂਬਾ ਹੁਣ ਕਿਸੇ ਖੱਬੇ ਪੱਖੀ ਧਿਰ ਦੇ ਕੋਲ ਨਹੀਂ ਬਚਿਆ। ਸੀਟਾਂ ਜ਼ਰੂਰ ਹੈ, ਕਿਤੇ 2 ਕਿਤੇ 4। ਇਸ ਕੇਰਲਾ ਵਿੱਚ ਵੀ CPM ਨੇ ਖੈਰ 25-26 ਸੀਟਾਂ ਤੇ ਜਿੱਤੀਆਂ ਨੇ, CPI ਨੇ ਵੀ 5-7 ਸੀਟਾਂ ਜਿੱਤੀਆਂ ਨੇ, ਪਰੰਤੂ ਉਹ ਘੱਟ ਨੇ। ਹੁਣ ਕੇਰਲ ਦੇ ਸੂਬੇ ਦੇ ਵਿੱਚ ਚਲੋ ਕਾਂਗਰਸ ਜਿੱਤ ਗਈ ਸੀ, ਪਰੰਤੂ ਉੱਥੇ ਰੌਲਾ ਇਸ ਗੱਲ ਦਾ ਪੈ ਗਿਆ ਕਿ ਮੁੱਖ ਮੰਤਰੀ ਕੌਣ ਹੋਵੇਗਾ। ਜਿਵੇਂ ਪੰਜਾਬ ਦੇ ਵਿੱਚ ਰੌਲਾ ਹੈ, ਉੱਥੇ ਵੀ ਬੜਾ ਰੌਲਾ ਹੈ, ਕਿਉਂਕਿ ਕਾਂਗਰਸ ਦੇ ਵਿੱਚ ਪੁਰਾਣੀ ਪਾਰਟੀ ਹੈ, ਬੜੀ ਜਿਹਨੂੰ ਘਾਕ ਲੀਡਰ ਆਖਦੇ, ਧੱਕੜ ਲੀਡਰ ਆਖਦੇ, ਹਰੇਕ ਸੂਬੇ ਚ ਬੈਠੇ ਹੈ, ਇੱਕ ਤੋਂ ਵੱਧ ਬੈਠੇ ਹੈ, ਜਿਹੜੇ ਰਾਹੁਲ ਗਾਂਧੀ ਦੇ ਵੀ ਨੇੜੇ ਹੈ, ਜਿਹੜੇ ਸੋਨੀਆ ਗਾਂਧੀ ਦੇ ਵੀ ਨੇੜੇ ਹੈ, ਜਿਹੜੇ ਪ੍ਰਿਯੰਕਾ ਗਾਂਧੀ ਦੇ ਵੀ ਨੇੜੇ ਹੈ, ਜਿਹੜੇ ਹੋਰ ਲੋਕਾਂ ਦੇ ਵੀ ਨੇੜੇ ਹੈ। ਹੁਣ ਉਹ ਸਾਰੇ ਚਾਹੁੰਦੇ ਹੁੰਦੇ ਕਿ ਭਾਈ ਮੁੱਖ ਮੰਤਰੀ ਤੇ ਮੇਰਾ ਹੱਕ ਹੈ, ਬਾਕੀ ਕੌਣ ਹੁੰਦੇ ਹੈ। ਉੱਥੇ ਕੇਰਲ ਵਿੱਚ ਵੀ ਕੁਛ ਇਹੋ ਜਿਹੇ ਰੌਲੇ ਪੈ ਗਏ ਸੀ, ਪਰੰਤੂ ਅੱਜ ਉਹ ਗੱਲ ਸਥਿਤੀ ਸਾਫ਼ ਹੋ ਗਈ ਹੈ। ਕੇਰਲ ਦੇ ਵਿੱਚ ਕਾਂਗਰਸ ਨੇ ਫੈਸਲਾ ਲੈ ਲਿਆ, ਪਾਰਾਬੁਰ ਸੀਟ ਹੈ, ਪਾਰਾਬੁਰ ਸੀਟ ਤੋਂ ਜਿਹੜੇ 6 ਵਾਰ ਵਿਧਾਇਕ ਰਹੇ ਤੇ ਵਿਰੋਧੀ ਧਿਰ ਦੇ ਆਗੂ ਰਹੇ BD ਸਤੀਸ਼ਨ ਹੁਣੀ ਜਿਹੜੇ ਹੁਣ ਕਾਂਗਰਸ ਵਾਲੇ ਪਾਸਿਓਂ ਮੁੱਖ ਮੰਤਰੀ ਦੇ ਤੌਰ ਤੇ ਐਲਾਨ ਦਿੱਤੇ ਗਏ ਹੈ। ਸੰਭਾਵਨਾ ਕਿ ਕੱਲ ਨਵੀਂ ਸਰਕਾਰ ਦਾ ਗਠਨ ਹੋਵੇਗਾ, BD ਸਤੀਸ਼ਨ ਉੱਥੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕਣਗੇ। ਬਾਕੀ ਵੇਖਦੇ ਆ ਕਿ ਨਾਲ ਹੋਰ ਕਿਹੜੀ ਕਿਹੜੀ ਧਿਰ ਨੂੰ ਲੈਂਦੇ ਨੇ, ਕਿਹਨੂੰ ਕਿਹਨੂੰ ਨਾਲ ਜੋੜਦੇ ਆ, ਜਾਂ ਕੱਲੇ ਹੀ ਆਪ ਸਰਕਾਰ ਬਣਾਉਂਦੇ ਆ, ਇਹ ਕੱਲ ਸਥਿਤੀ ਸਾਫ਼ ਹੋਵੇਗੀ। ਜਿਹੜਾ ਰੌਲਾ ਰੱਪਾ ਉੱਥੇ ਚੱਲ ਰਿਹਾ ਸੀ ਕਿ ਕਾਂਗਰਸ ਦੇ ਵਿੱਚ ਚੁੱਪੀ ਛਾ ਗਈ ਹੈ ਕਾਂਗਰਸ ਧੜੇਬੰਦੀ, ਉੱਥੇ ਹੁਣ ਬ੍ਰੇਕ ਲੱਗ ਗਈ ਹੈ। ਸੋ ਕਾਂਗਰਸ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਕੇਰਲ ਤੋਂ ਐਲਾਨ ਕਰ ਦਿੱਤਾ
1: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਤੁਸੀਂ ਅਪਲਾਈਂਸ ਜੰਕਸ਼ਨ ਦਾ ਪਤਾ ਜ਼ਰੂਰ ਨੋਟ ਰੱਖਣਾ, ਕਿਉਂਕਿ ਇਸ ਲੌਂਗ ਵੀਕਐਂਡ ਅਪਲਾਈਂਸਿਸ ਅੱਛੇ ਘਰੇ ਲੈ ਕੇ ਆਉਣੇ, ਉਹ ਵੀ ਅੱਛੀਆਂ ਡੀਲਸ ਦੇ ਨਾਲ, ਤਾਂ ਜੋ ਕਿ ਸੇਵਿੰਗ ਵੀ ਤੁਹਾਡੀ ਬਿਲਕੁਲ ਹੋਵੇ। ਤੇ ਅਪਲਾਈਂਸ ਜੰਕਸ਼ਨ ਤੁਸੀਂ ਪਹੁੰਚਣਾ, ਮਿਸੀਸਾਗਾ ਸਟੀਲਸ ਰਿਵਰਮੌਂਟ ਪਲਾਜ਼ਾ ਜੀ ਪਹਿਲੀ ਲੋਕੇਸ਼ਨ ਹੈ ਬ੍ਰੈਂਪਟਨ ਦੇ ਇੱਕ ਕੋਨੇ ਦੇ ਵਿੱਚ, ਤੇ ਫਿਰ ਦੂਸਰੇ ਕੋਨੇ ਦੇ ਵਿੱਚ ਏਅਰਪੋਰਟ ਤੇ ਕਲਾਰਕ ਤੇ ਦੂਸਰੀ ਨਵੀਂ ਲੋਕੇਸ਼ਨ ਹੈ। ਤੇ ਤੁਸੀਂ ਇਹਨਾਂ ਚੋਂ ਕਿਸੇ ਵੀ ਪਹੁੰਚ ਕੇ ਜੀ ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ ਤੇ ਬੇਸਮੈਂਟ ਲਈ ਬੰਡਲ ਲੈਣਾ, ਬਿਲਟ ਇਨ ਅਪਲਾਈਂਸਿਸ ਤੇ ਵੀ ਅੱਛੇ ਡਿਸਕਾਊਂਟਸ। ਤੇ ਨਾਲ ਹੀ ਜੀ ਨੰਬਰ ਨੋਟ ਕਰੋ ਮਨਜੀਤ ਜੀ ਦਾ, ਨੰਬਰ 905-450-0054, 905-450-0054 ਨੰਬਰ ਹੈ ਅਪਲਾਈਂਸ ਜੰਕਸ਼ਨ ਤੋਂ ਜੀ। ਤੇ ਜੀ ਘਰ ਜਦੋਂ ਅਸੀਂ ਲੈਣਾ ਹੁੰਦਾ ਤੇ ਪਹਿਲੀ ਫਿਕਰ ਜੋ ਹੁੰਦੀ ਹੈ ਕਿ ਮੌਰਗੇਜ ਦਾ ਕੰਮ ਬਣੇਗਾ ਜਾਂ ਨਹੀਂ ਬਣੇਗਾ, ਤੇ ਇਹ ਫਿਕਰ ਤੁਸੀਂ ਨਹੀਂ ਕਰਨੀ। ਤੁਸੀਂ ਪਹੁੰਚਣਾ ਹਰਮਨ ਬੱਤਾ ਜੀ ਕੋਲ, ਅਪੁਆਇੰਟਮੈਂਟ ਅੱਜ ਹੀ ਲਓ, ਨੰਬਰ 685-9000 ਨੰਬਰ ਹੈ। ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ ਅਤੇ ਅੱਛੇ ਬੈਸਟ ਮੋਰਗੇਜ ਆਪਸ਼ਨਸ ਤੁਹਾਡੇ ਲਈ ਨੇ। ਸੋ 6476859000 ਨੰਬਰ ਨੋਟ ਤੁਸੀਂ ਬਿਲਕੁਲ ਰੱਖੋ ਜੀ। ਰਮੇਸ਼ ਜੀ ਗੱਲ ਅਗਲੀ ਜੀ ਅੰਤਰਰਾਸ਼ਟਰੀ ਤੋਰਾਂਗੇ ਤੇ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀਆਂ ਵਿਚਾਲੇ ਖਬਰ ਹੈ ਕੋਈ ਅਹਿਮ ਗੱਲਬਾਤ ਹੋਈ ਹੈ ਤੇ ਦੂਸਰੇ ਪਾਸੇ ਦਿੱਲੀ ਵਿੱਚ ਬਰਕਿਸ ਮੁਲਕਾਂ ਦੀ ਬੈਠਕ ਸ਼ੁਰੂ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
2: ਰੁਪਿੰਦਰ ਜੀ ਗੱਲ ਇਹ ਹੈ ਜਿਹੜੀ ਤੇ ਤੁਸੀਂ ਅਮਰੀਕਾ ਤੇ ਚੀਨ ਦੀ ਗੱਲ ਕੀਤੀ ਹੈ ਉਹ ਵੀ ਬੜੀ ਇਸ ਵੇਲੇ ਅਹਿਮ ਗੱਲਬਾਤ ਹੈ ਜਿਹੜੀ ਚੀਨ ਦੇ ਵਿੱਚ ਪਹੁੰਚੇ ਹੋਏ ਨੇ ਡੋਨਲਡ ਟਰੰਪ ਸਾਹਿਬ
1: ਜੀ।
2: ਔਰ ਸਭ ਤੋਂ ਵੱਡੀ ਗੱਲ ਆ ਬੀਤੇ ਸਮੇਂ ਦੀਆਂ ਬੀਤੇ ਸਾਲਾਂ ਦੀਆਂ ਗੱਲਾਂ ਕਰੀਏ ਤੇ ਜਦੋਂ ਕੋਈ ਦੇਸ਼ ਦਾ ਪ੍ਰਤੀਨਿਧੀ ਜਾਂਦਾ ਹੁੰਦਾ ਸੀ ਕਿਸੇ ਦੂਸਰੇ ਮੁਲਕ ਵਿੱਚ ਤੇ ਆਪਣੇ ਨਾਲ ਜਾਂ ਤੇ ਕੋਈ ਸਿਆਣੇ ਇੱਕ ਦੋ ਅਫਸਰ ਜਾਂ ਕੋਈ ਹੋਰ ਜਿਹੜਾ ਜਿਹਨੂੰ ਆਪਾਂ ਸਿਆਸੀ ਸਿਆਣਾ ਸਲਾਹਕਾਰ ਆਖਦੇ ਉਹਨੂੰ ਲੈ ਕੇ ਜਾਂਦਾ ਹੁੰਦਾ ਸੀ ਕਿ ਭਾਈ ਉੱਥੇ ਮੀਟਿੰਗ ਕਰਨੀ ਹੈ, ਵਾਰਤਾਲਾਪ ਕਰਨੀ, ਕੁਛ ਸਾਂਝ ਪਾਈ ਜਾ ਸਕਦੀ ਹੈ, ਕੁਛ ਦੇਸ਼ ਦੇ ਪੱਖ ਵਿੱਚ ਗੱਲ ਕਰਨੀ ਪੈ ਸਕਦੀ, ਨਿਰਣਾ ਲੈਣਾ ਪੈ ਸਕਦਾ, ਮੈਂ ਸਲਾਹ ਕਿਹਦੇ ਨਾਲ ਕਰੂੰਗਾ, ਪਾਪ ਕੀ ਨਾਲ ਸਲਾਹ ਕਰ ਜਾਂਦੇ ਸੀ। ਔਰ ਇੱਥੇ ਜਦੋਂ ਹੁਣ ਡੋਨਲਡ ਟਰੰਪ ਸਾਹਿਬ ਚੀਨ ਗਏ ਆ ਰੁਪਿੰਦਰ ਜੀ, ਉਹ ਨਾਲ ਕਿਹਨਾਂ ਨੂੰ ਲੈ ਕੇ ਗਏ ਆ? ਕਰੋੜਪਤੀ ਲੋਕਾਂ ਨੂੰ, 16-17 ਵੱਡੇ ਕਾਰੋਬਾਰੀਆਂ ਨੂੰ ਨਾਲ ਲੈ ਕੇ ਗਏ ਆ, 16-17
1: ਜੀ,
2: ਜਿਹਦੇ ਵਿੱਚ ਟਿਮ ਕੁੱਕ ਵਰਗੇ ਨਾਮ ਹੈ, ਜਿਹਦੇ ਵਿੱਚ ਐਲਨ ਮਸਕ ਵਰਗੇ ਨਾਮ ਹੈ, ਜਿਹਦੇ ਵਿੱਚ ਬੋਇੰਗ ਦੇ ਸੀਓ ਦਾ ਨਾਮ ਹੈ, ਭਾਵ ਕਿ 16-17 ਜਿਹੜੇ ਕਾਰੋਬਾਰੀਆਂ ਨੂੰ ਨਾਲ ਲੈ ਕੇ ਗਏ ਆ। ਇਧਰਲੇ ਪਾਸੇ ਨੂੰ ਤਾਂ ਵਰਤਾਰਾ ਤੁਰਿਆ ਤੇ ਮੀਟਿੰਗਾਂ ਚੋਂ ਨਿਕਲਣਾ ਕੀ ਹੈ। ਹੁਣ ਦੂਜੇ ਪਾਸੇ ਤੁਸੀਂ ਗੱਲ ਕੀਤੀ ਦਿੱਲੀ ਦੀ, ਦਿੱਲੀ ਦੇ ਵਿੱਚ ਬ੍ਰਿਕਸ ਜਿਹੜੇ ਬ੍ਰਿਕਸ ਮੁਲਕ ਹੈ, ਬ੍ਰਿਕਸ ਕੰਟਰੀ ਹੈ ਜਿਹਦੇ ਵਿੱਚ ਚੀਨ ਵੀ ਵੱਡਾ ਹਿੱਸਾ ਹੈ, ਭਾਰਤ ਹੈ ਹੀ ਹੈ, ਉਹਨਾਂ ਦੀ ਆਪਣੀ ਵਾਰਤਾਲਾਪ ਸ਼ੁਰੂ ਹੋ ਗਈ ਹੈ। ਹਾਲਾਂਕਿ ਇਹਦੇ ਵਿੱਚ ਵਿਦੇਸ਼ ਮੰਤਰੀ ਬੈਠਕ ਕਰ ਰਹੇ ਹੈ, ਇਰਾਨ ਵੀ ਪਹੁੰਚਿਆ ਹੋਇਆ ਹੈ, ਵਿਦੇਸ਼ ਮੰਤਰੀਆਂ ਦੀ ਉਹ ਬੈਠਕ ਹੈ। ਵਿਦੇਸ਼ ਮੰਤਰੀਆਂ ਦੇ ਬੈਠਕ ਚ ਮੈਂ ਦੱਸਦਾ ਕਿ ਚੀਨ ਆਇਆ ਹੀ ਨਹੀਂ, ਚੀਨ ਨੇ ਆਪਣਾ ਰਾਜਦੂਤ ਭੇਜ ਦਿੱਤਾ ਹੈ। ਮੈਂ ਬੜੀ ਵਾਰ ਜ਼ਿਕਰ ਕੀਤਾ ਕਿ ਚਾਹੇ ਬ੍ਰਿਕਸ ਹੈ ਚਾਹੇ ਕੋਈ ਹੋਰ ਹੈ, ਇੱਥੇ ਕੋਈ ਇਹ ਨਹੀਂ ਹੈਗਾ ਕਿ ਬ੍ਰਿਕਸ ਬਣ ਗਿਆ ਤੇ ਪਤਾ ਨਹੀਂ ਉਹਨੂੰ ਇਹਨਾਂ ਨੇ ਕਿੰਨਾ ਕੁ ਸੀਰੀਅਸ ਲੈਣਾ। ਅਸਲ ਵਿੱਚ ਇਹ ਵੱਖ ਵੱਖ ਮੁਲਕਾਂ ਨੇ, ਇਹ ਸਾਰੇ ਜਿੰਨੇ ਕੁ ਵੱਖ ਵੱਖ ਸੰਸਾਰ ਵਿਆਪੀ ਸੰਗਠਨ ਸੀ ਉਹਨਾਂ ਦੀ ਅਹਿਮੀਅਤ ਅੱਜ ਦੇ ਸਮੇਂ ਇੱਕ ਕਲੱਬ ਦੇ ਬਰਾਬਰ ਲਿਆ ਕੇ ਰੱਖ ਦਿੱਤੀ, ਕੇਵਲ ਤੇ ਕੇਵਲ ਅਖਬਾਰਾਂ ਵਿੱਚ ਆਉਣ ਲਈ, ਕੇਵਲ ਤੇ ਕੇਵਲ ਜਿਵੇਂ ਕਲੱਬਾਂ ਵਾਲੇ ਮੀਟਿੰਗ ਕਰਦੇ ਹੁੰਦੇ ਕਿਤੇ 2-4-6 ਮਹੀਨੇ ਬਾਅਦ, ਕੋਈ ਕਦੇ ਕਿਤੇ ਜਾ ਕੇ ਕਦੇ ਕਿਤੇ ਜਾ ਕੇ ਤੇ ਥੋੜਾ ਜਿਹਾ ਆਨੰਦ ਲੈ ਲਿਆ, ਉਹੋ ਜਿਹੀ ਸਥਿਤੀ ਬਣਾ ਕੇ ਇਹਨਾਂ ਨੇ ਰੱਖ ਦਿੱਤੀ ਹੈ, ਨਿਕਲ ਪੈਣ ਨੂੰ ਕੁਛ ਨਹੀਂ ਹੈ
1: ਜੀ।
2: ਹੁਣ ਬ੍ਰਿਕਸ ਦੀ ਅਸੀਂ ਗੱਲ ਕੀਤੀ ਹੈ, ਬ੍ਰਿਕਸ ਦੀ ਮੀਟਿੰਗ ਦਿੱਲੀ ਦੇ ਵਿੱਚ ਹੈ, ਠੀਕ ਹੈ ਇਰਾਨ ਆ ਗਿਆ, ਪਰੰਤੂ ਚੀਨ ਆਪਣਾ ਉੱਥੇ ਰਾਜਦੂਤ ਭੇਜਣ ਲੱਗਾ ਹੈ, ਕਿਉਂਕਿ ਚੀਨ ਸਾਡਾ ਬਿਲਕੁਲ ਗਵਾਂਢੀ ਆ। ਇੱਥੇ ਤੇ ਹਾਲਾਤ ਇਹ ਆ, ਜੇ ਦਿੱਲੀ ਨੂੰ ਚੀਨ ਤੋਂ ਕਿਤੇ ਬੱਸੇ ਵੀ ਆਉਣਾ ਹੋਵੇ ਤਾਂ ਵੀ ਉੱਥੇ ਇੱਕ ਦਿਨ ਦੇ ਵਿੱਚ ਜਾ ਕੇ ਵਾਪਸ ਮੁੜਿਆ ਜਾ ਸਕਦਾ, ਜਹਾਜ਼ ਵਿੱਚ ਆਉਣਾ ਘੰਟੇ ਦਾ ਰਸਤਾ, ਘੰਟੇ ਚ ਵਾਪਸੀ ਕਿੱਡੀ ਕੀ ਗੱਲ ਹੈ। ਇਹ ਕਿਹੜਾ ਅਮਰੀਕਾ ਜਿੱਥੇ ਪੂਰਾ ਦਿਨ ਲੱਗ ਜਾਣਾ ਕਿ ਭਾਈ ਆਉਣਾ ਜਾਣਾ ਔਖਾ ਹੋਇਆ। ਸੋ ਇਸ ਕਰਕੇ ਚੀਜ਼ਾਂ ਬੜੇ ਗੰਭੀਰ ਇਸ਼ਾਰੇ ਕਰਦੀਆਂ ਕਿ ਸੰਸਾਰ ਦੇ ਵਿੱਚ ਜਿਹੜੀ ਸਿਆਸੀ ਧੜੇਬੰਦੀ ਉਹ ਅਜੇ ਤਾਂ ਉੱਭਰ ਹੀ ਰਹੀ ਹੈ, ਮਿਟਣ ਦਾ ਨਾਮ ਨਹੀਂ ਲੈ ਰਹੀ। ਹੁਣ ਡੋਨਲਡ ਟਰੰਪ ਸਾਹਿਬ ਤੇ ਸ਼ੀ ਜਿਨਪਿੰਗ ਜਿਹੜੇ ਚੀਨ ਦੇ ਰਾਸ਼ਟਰਪਤੀ ਹੈ
1: ਜੀ,
2: ਉਹਨਾਂ ਦੇ ਵਿਚਾਲੇ ਕਹਿੰਦੇ ਅਹਿਮ ਵਾਰਤਾਲਾਪ ਹੋਈ ਹੈ, ਅਹਿਮ ਮੀਟਿੰਗ ਹੋਈ ਹੈ। ਜਿਹੜੇ ਸ਼ੀ ਜਿਨਪਿੰਗ ਹੁਣੀ ਉਹ ਕਹਿੰਦੇ ਜੀ ਕਿ ਸਾਨੂੰ ਦੋਹਾਂ ਦੇਸ਼ਾਂ ਨੂੰ ਇੱਕ ਦੂਜੇ ਦੇ ਵਿਰੋਧੀ ਨਹੀਂ ਬਣਨਾ ਚਾਹੀਦਾ, ਸਾਨੂੰ ਸਾਥੀ ਬਣਨਾ ਚਾਹੀਦਾ, ਜਿਹਨੂੰ ਅਸੀਂ ਪਾਰਟਨਰ ਕਹਿ ਸਕਦੇ ਹਾਂ, ਮਿੱਤਰ ਨਹੀਂ ਕਹਿੰਦੇ, ਪਾਰਟਨਰ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਟ੍ਰੇਡ ਵਾਰ ਹੁੰਦੀ ਹੈ ਤੇ ਕੋਈ ਜਿੱਤਦਾ ਨਹੀਂ ਹੁੰਦਾ, ਇਸ ਕਰਕੇ ਟ੍ਰੇਡ ਵਾਰ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਚਲੋ ਗੱਲਾਂ ਤੇ ਸਿਆਣੀਆਂ ਕੀਤੀਆਂ ਨੇ। ਟਰੰਪ ਸਾਹਿਬ ਕਹਿੰਦੇ ਕਿ ਹੁਣ ਤੁਸੀਂ ਵੇਖਿਓ ਸਹੀ, ਅਮਰੀਕਾ ਤੇ ਚੀਨ ਦੇ ਰਿਸ਼ਤੇ ਪਹਿਲਾਂ ਨਾਲੋਂ ਬਹੁਤ ਬਿਹਤਰ ਹੋਣਗੇ। ਹਾਲਾਂਕਿ ਗੱਲ ਬੜੀ ਸਿੱਧੀ ਪੱਧਰੀ ਆ ਕਿ ਜਿਹੜੇ ਇਸ ਵੇਲੇ ਸੰਸਾਰ ਵਿਆਪੀ ਹਾਲਾਤਾਂ ਨੂੰ ਲੈ ਕੇ ਸਾਨੂੰ ਉਮੀਦ ਸੀ ਕਿ ਚੀਨ ਦੇ ਨਾਲ ਡੋਨਲਡ ਟਰੰਪ ਦੀ ਕੋਈ ਗੱਲਬਾਤ ਹੋਵੇਗੀ, ਚੀਨ ਅੱਗੇ ਰੱਖੇਗਾ ਟਰੰਪ ਦੇ ਕੋਈ ਪ੍ਰਪੋਜ਼ਲ, ਉਹ ਅਜੇ ਤੱਕ ਰੁਪਿੰਦਰ ਜੀ ਜਾਣਕਾਰੀ ਨਹੀਂ ਆਈ। ਅਜੇ ਤੱਕ ਮੀਡੀਆ ਦੇ ਕੋਲ ਇੱਦਾਂ ਦੀ ਕੋਈ ਜਾਣਕਾਰੀ ਨਹੀਂ ਕਿ ਉਧਰੋਂ ਸ਼ੀ ਜਿਨਪਿੰਗ ਨੇ ਕੋਈ ਸੰਸਾਰ ਵਿਆਪੀ ਸ਼ਾਂਤੀ ਦੇ ਸੰਦਰਭ ਦੇ ਵਿੱਚ ਕੋਈ ਅੱਗੇ ਪ੍ਰਪੋਜ਼ਲ ਰੱਖਿਆ ਹੋਵੇ, ਕਿਉਂਕਿ ਚੀਨ ਇੱਕ ਸ਼ਕਤੀਸ਼ਾਲੀ ਮੁਲਕ ਮੰਨਿਆ ਜਾਂਦਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਡੋਨਲਡ ਟਰੰਪ ਸਾਹਿਬ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਕਹਿਣਗੇ, ਪਰੰਤੂ ਹੁਣ ਤੱਕ ਦੀਆਂ ਰਿਪੋਰਟਾਂ ਤੱਕ ਮੇਰੇ ਕੋਲ ਕੋਈ ਰਿਪੋਰਟ ਨਹੀਂ ਹੈ ਜਿੱਥੇ ਉਹਨਾਂ ਨੇ ਕਿਹਾ ਹੋਵੇ। ਦੂਜੇ ਪਾਸੇ ਡੋਨਲਡ ਟਰੰਪ ਦੀ ਗੱਲ ਕਰੀਏ ਕਿ ਉਹ ਕੋਈ ਸੰਸਾਰ ਵਿਆਪੀ ਸ਼ਾਂਤੀ ਲਈ ਗਏ ਹੈ, ਜਿਹੜਾ ਵਿਅਕਤੀ ਆਪਣੇ ਨਾਲ ਕਰੋੜਪਤੀ ਲੈ ਕੇ ਜਾ ਰਿਹਾ, ਭਾਰਤੀ ਕਾਰੋਬਾਰੀਆਂ ਨੂੰ ਨਾਲ ਲਿਆ ਰਿਹਾ, ਉਹ ਉੱਥੇ ਸ਼ਾਂਤੀ ਦੀ ਗੱਲ ਥੋੜ੍ਹਾ ਉੱਥੇ ਕਾਰੋਬਾਰ ਦੀ ਗੱਲ ਕਰਨ ਜਾ ਰਿਹਾ। ਤੇ ਕਾਰੋਬਾਰ ਦੀ ਗੱਲ ਦੇ ਲਈ ਅਸੀਂ ਕਹੀਏ ਕਿ ਦੋ ਦੇਸ਼ਾਂ ਦੀ ਮੀਟਿੰਗ ਹੈ, ਦੋ ਦੇਸ਼ਾਂ ਦੀ ਮੀਟਿੰਗ ਕਾਹਦੀ ਹੈ? ਆਪਣੇ ਅਸੀਂ ਜਹਾਜ਼ ਦੇ ਵਿੱਚ ਆਪਣੇ ਦੇਸ਼ ਦੇ ਕਾਰੋਬਾਰੀ ਭਰ ਕੇ ਲੈ ਜਾਈਏ ਤੇ ਉੱਥੇ ਸੈਟਲਮੈਂਟਾਂ ਕਰਾਈਏ? ਇੱਥੇ ਵਪਾਰ ਆ, ਇਹ ਦੋ ਦੇਸ਼ਾਂ ਦੀ ਮੀਟਿੰਗ ਥੋੜ੍ਹਾ ਹੈ। ਸੋ ਇਸ ਕਰਕੇ ਬੜਾ ਇੱਕ ਗਲਤ ਵਰਤਾਰਾ ਹੈ ਜਿਹੜਾ ਸੰਸਾਰ ਦੇ ਵਿੱਚ ਆ ਸ਼ੁਰੂ ਹੋ ਚੁੱਕਾ ਹੈ। ਮਾਫ ਕਰਨਾ, ਬੀਤੇ ਸਮੇਂ ਚ ਪ੍ਰਧਾਨ ਮੰਤਰੀ ਵੀ ਕਈ ਮੁਲਕਾਂ ਚ ਗਏ
1: ਜੀ,
2: ਤੇ ਕਈ ਮੁਲਕਾਂ ਦੀਆਂ ਰਿਪੋਰਟਾਂ ਅਸੀਂ ਵੀ ਸਾਂਝੀਆਂ ਕੀਤੀਆਂ ਕਿ ਜਦੋਂ ਪ੍ਰਧਾਨ ਮੰਤਰੀ ਉੱਥੇ ਗੇੜੀ ਮਾਰ ਕੇ ਆਉਂਦੇ ਸੀ ਤੇ ਜਿਹੜੇ ਇੱਥੇ ਦੇ ਗੌਤਮ ਅਡਾਨੀ ਵਰਗੇ ਲੋਕ ਹੈ ਉਹਨਾਂ ਦੇ ਕਾਰੋਬਾਰ ਚ ਉੱਥੇ ਵਾਧਾ ਹੋ ਜਾਂਦਾ ਸੀ। ਇਹ ਤਾਂ ਨਵੇਂ ਪਾਸੇ ਨੂੰ ਗੱਲ ਚੱਲ ਪਈ ਆ। ਹੁਣ ਟਰੰਪ ਸਾਹਿਬ ਗਏ, ਉਹ ਆਪਣੇ ਨਾਲ ਕਾਰੋਬਾਰੀਆਂ ਨੂੰ ਲੈ ਗਏ। ਗੱਲਾਂ ਤੇ ਇਹ ਹੋਣੀਆਂ ਚਾਹੀਦੀਆਂ ਕਿ ਦੋ ਦੇਸ਼ਾਂ ਵਿੱਚ ਕਿਹੋ ਜਿਹਾ ਸਮਝੌਤਾ ਹੋਵੇ ਜਿੱਥੇ ਮਨੁੱਖਤਾ ਦਾ ਭਲਾ ਹੋਵੇ, ਕੁਝ ਲੋਕਾਂ ਦੇ ਹੱਕ ਦੀ ਗੱਲ ਹੋਵੇ, ਤੇ ਜਿਹੜੇ ਕਾਰੋਬਾਰੀਆਂ ਨੂੰ ਖੜਨਾ ਹੈ। ਰੁਪਿੰਦਰ ਜੀ, ਇਹ ਤਾਂ ਬੜੀ ਸਿੱਧੀ ਤੇ ਸਧਾਰਨ ਗੱਲ ਹੈ ਜੇ ਅਸੀਂ ਕਹੀਏ ਕਿ ਕਾਰੋਬਾਰੀ ਜਾ ਕੇ ਉੱਥੇ ਇਹ ਗੱਲ ਕਰਨਗੇ ਜੀ ਕਿ ਗਰੀਬੀ ਕਿਵੇਂ ਦੂਰ ਕਰਨੀ ਹੈ, ਕਾਰੋਬਾਰੀ ਇਹ ਕਰਨਗੇ ਜੀ ਪਿੰਡਾਂ ਦੇ ਵਿੱਚ ਤੇ ਅਸੀਂ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ, ਸ਼ਹਿਰਾਂ ਵਿੱਚ ਲੋਕਾਂ ਨੂੰ ਪਾਣੀ ਪੀਣ ਵਾਲਾ ਮਿਲਣਾ ਚਾਹੀਦਾ, ਇਹ ਗੱਲਾਂ ਤੇ ਉਹਨਾਂ ਨੇ ਕਰਨੀਆਂ ਨੇ। ਉਹਨਾਂ ਨੇ ਤੇ ਇਹੀ ਕਰਨੀਆਂ ਕਿ ਭਾਈ ਜਿਹੜਾ ਗੁਆਂਢੀ ਸਾਡਾ ਮੁਲਕ ਹੈ ਤਾਇਵਾਨ, ਤੇ ਤਾਇਵਾਨ ਦੇ ਕੋਲੋਂ ਤੁਸੀਂ ਦੱਸੋ ਭਾਈ ਕਿਹੜਾ ਪ੍ਰੋਡਕਟ ਲੈਣੇ, ਅਸੀਂ 2 ਰੁਪਏ ਸਸਤਾ ਦੇਣ ਨੂੰ ਤਿਆਰ ਹਾਂ। ਆਹੋ ਕੁਛ ਹੀ ਉਹਨਾਂ ਨੇ ਗੱਲਾਂ ਕਰਨੀਆਂ ਕਿ ਤੁਸੀਂ ਦੱਸੋ ਭਾਈ ਪਹਿਲਾਂ AI ਟੈਕਨੋਲੋਜੀ ਦੇ ਵਿੱਚ ਤੁਸੀਂ ਕਿੱਥੇ ਤੱਕ ਗਏ ਹੋ, ਅਸੀਂ ਤੁਹਾਨੂੰ ਦੱਸਦੇ ਹਾਂ। ਬੋਇੰਗ ਦਾ CEO ਜੇ ਉੱਥੇ ਗਿਆ ਤੇ ਬੋਇੰਗ ਦੇ ਕਾਰੋਬਾਰ ਦੀ ਸਾਂਝ ਪਾਉਣ ਲਈ ਗਿਆ ਹੈ? ਉਹ ਕੋਈ ਉੱਥੇ ਹੋਰ ਕੋਈ ਏਦਾਂ ਦਾ ਥੋੜਾ ਕਿ ਉਹ ਉਪਦੇਸ਼ ਦੇਣ ਗਿਆ ਕਿ ਇੱਥੇ ਜਲਵਾਯੂ ਜਿਹੜਾ ਗੰਦਾ ਹੋ ਰਿਹਾ, ਇੱਥੇ ਏਦਾਂ ਦੀਆਂ ਸਥਿਤੀਆਂ ਬਣ ਰਹੀਆਂ ਕਿ ਜਿਹੜੇ ਚੱਕਰਵਾਤ ਜਿਹੜੇ ਸਮੁੰਦਰਾਂ ਦੇ ਉੱਪਰ ਚੱਲਦੇ ਹੁੰਦੇ ਸੀ ਵਿਸ਼ੇਸ਼ ਤੂਫਾਨ ਹਵਾ ਦੇ ਇੱਕ ਵਿਸ਼ੇਸ਼, ਉਹ UP ਵਰਗੇ ਸ਼ਹਿਰਾਂ ਚ ਆਉਣ ਲੱਗ ਪਏ ਆ ਜਿੱਥੇ ਇੰਨੀਆਂ ਮੌਤਾਂ ਹੋ ਗਈਆਂ। ਜਿਹੜਾ ਬੱਦਲ ਫਟਣਾ ਅਸੀਂ ਕਦੇ ਕਦੇ ਸੁਣਦੇ ਹੁੰਦੇ ਸੀ, ਉਹਨਾਂ ਨੂੰ ਇਸ ਗੱਲ ਦੀ ਥੋੜੋ ਚਿੰਤਾ ਹੈ ਕਿ ਭਾਈ ਉਹ ਰੋਕਣੇ ਕਿਵੇਂ ਹੈ? ਉਹਨਾਂ ਨੂੰ ਤੇ ਇਸ ਗੱਲ ਦੀ ਰੋਕ ਹੈਗਾ ਕਿ ਜਿਹੜਾ ਐਪਲ ਦਾ ਫੋਨ ਕਿੱਡੀ ਵੱਡੀ ਕੁਆਂਟਿਟੀ ਜਿਹੜਾ ਚੀਨ ਦੇ ਲੋਕ ਵਰਤਣਗੇ। ਸੋ ਇਸ ਕਰਕੇ ਬੜੇ ਗਲਤ ਪਾਸੇ ਨੂੰ ਗੱਲ ਹੈ ਜਿਹੜੇ ਇਸ਼ਾਰੇ ਹੁਣ ਤੱਕ ਦੇ ਉਸ ਮੀਟਿੰਗ ਚੋਂ ਆਏ ਹੈ। ਬਾਕੀ ਦੇਖਦੇ ਹਾਂ ਰੁਪਿੰਦਰ ਜੀ ਕਿ ਹੋਰ 2-4 ਘੰਟੇ ਚ ਕੀ ਰਿਪੋਰਟਾਂ ਚੀਨ ਵਾਲੇ ਪਾਸਿਓਂ ਆਉਂਦੀਆਂ ਹੈ। ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਦੂਜੇ ਪਾਸੇ ਬ੍ਰਿਕਸ ਦੇ ਵਿੱਚ ਇਰਾਨ ਨੇ ਇਹ ਵੀ ਗੱਲ ਆਖ ਦਿੱਤੀ ਕਿ ਭਾਈ ਤੁਹਾਡੇ ਜਹਾਜ਼ਾਂ ਨੂੰ ਅਸੀਂ ਰੋਕ ਥੋੜੋ ਰਹੇ ਹਾਂ। ਤੇ ਰੁਪਿੰਦਰ ਜੀ ਦੂਜੇ ਪਾਸੇ ਮੈਂ ਦੱਸ ਦਵਾਂ ਕਿ ਇੱਕ ਜਹਾਜ਼ ਜਿਹੜਾ ਭਾਰਤ ਦਾ ਉਹਦੇ ਉੱਪਰ ਡਰੋਨ ਡਿੱਗਿਆ, ਹਾਲਾਂਕਿ ਸਿੱਟਿਆ ਕਿ ਨਾ ਅਜੇ ਪਤਾ ਨਹੀਂ ਲੱਗਾ। ਉਹ ਡਰੋਨ ਉੱਥੇ ਅਮਾਨ ਦੀ ਖਾੜੀ ਦੇ ਬਿਲਕੁਲ ਨੇੜੇ ਖੜਾ ਸੀ, ਉਹ ਢਹਿ ਢੇਰੀ ਹੋ ਗਿਆ, ਸਮੁੰਦਰ ਚ ਡੁੱਬ ਗਿਆ। 14 ਜਿਹੜੇ ਕਰੂ ਸੈਨਿਕ ਸੀ, ਹਾਲਾਂਕਿ ਉਹ ਬਚ ਗਏ ਨੇ, ਬਚਾ ਲਿਆ ਗਿਆ। ਹੁਣ ਇੱਕ ਪਾਸੇ ਬ੍ਰਿਕਸ ਮੀਟਿੰਗ ਹੈ, ਬ੍ਰਿਕਸ ਮੀਟਿੰਗ ਦੇ ਵਿੱਚ ਇਰਾਨ ਕਹਿੰਦਾ ਕਿ ਤੁਹਾਡੇ ਨਾਲ ਰੌਲਾ ਹੀ ਕੋਈ ਨੀ, ਭਾਰਤ ਨੂੰ ਕਹਿੰਦਾ। ਤੇ ਰੌਲਾ ਕਿੱਦਾਂ ਨੀ, ਰੌਲਾ ਤੇ ਸਿੱਧਾ ਹੀ ਆ ਜਦੋਂ ਸਾਡੇ ਜਹਾਜ਼ ਹੀ ਨੀ ਉੱਥੋਂ ਲੰਘ ਰਹੇ, ਤੇ ਇਸ ਤੋਂ ਵੱਡਾ ਕਿਹੜਾ ਰੌਲਾ ਹੋਣਾ। ਸੋ ਇਸ ਕਰਕੇ ਬੜੀਆਂ ਅਜੀਬੋ ਗਰੀਬ ਵਰਤਾਰੇ ਆ ਕਿ ਮੀਟਿੰਗਾਂ ਕੇਵਲ ਖਾਨਾ ਪੂਰਤੀ ਤੱਕ ਰਹਿ ਗਈਆਂ। ਸੋ ਵੇਖਦੇ ਹਾਂ ਹੁਣ ਕਿੱਧਰ ਨੂੰ ਗੱਲ ਚੱਲਦੀ ਹੈ ਤੇ ਕੀ ਜਾ ਕੇ ਕਿੱਥੇ ਇੱਕ ਬ੍ਰੇਕ ਜਿਹੜੀ ਲੱਗਦੀ ਹੈ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਹੋਰ 2-4 ਘੰਟਿਆਂ ਚ ਕੀ ਰਿਪੋਰਟਾਂ ਆਉਂਦੀਆਂ ਫਿਰ ਦੇਖਦੇ
1: ਜੀ। ਰਮੇਸ਼ ਜੀ, ਤੇ ਰਮੇਸ਼ ਜੀ ਇੱਥੇ ਹੀ ਫਿਰ ਹੁਣ ਬ੍ਰੇਕ ਲੈ ਲਈਏ ਜੀ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸ ਵੇਲੇ ਬਣੇ ਹੋਏ ਹੋ, ਤੇ ਜੀ ਸਾਡੇ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ 905-673-3337 ਜੀ।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਪਨੋਤੀ, ਤੂੰ ਆਪਣੀ ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ?
4: ਮੈਂ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ,
6: Another Don clean with the Don Ducks.
7: Oh, he's doing dishes with Don Platinum.
8: The only soap trusted to save wildlife affected by oil.
9: And Platinum removes up to 99% of grease and food residue, so he doesn't have to work so hard.
8: Well, flap my wings. What'll he do with all that unused elbow grease?
9: Organize the fridge, the spice rack, the junk drawer.
8: What are you quacking on about? He's gonna make enchiladas.
9: More dishes? That's giving this duck goosebumps.
6: Don Platinum, the better grease getter.

0: ਕੋਈ ਭਰੋਸਾ ਨਹੀਂ। ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਸਮਾਂ 7:09 ਦਾ ਤੇ ਸ਼ੁਰੂ ਜੋ ਅਸੀਂ ਕੀਤਾ ਤੇ ਮੈਂ ਰੁਪਿੰਦਰ ਕੌਰ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਕਰਦੀ ਹਾਂ। ਸੋ ਜੀ ਜਿੰਨੀ ਪਿਆਰੀ ਇਹ ਧੁਨ ਹੈ ਤੇ ਉਨੀ ਪਿਆਰੀ ਜੀ ਤੁਹਾਡੀ ਸਵੇਰ ਹੋਵੇ ਤੇ ਸਵੇਰ ਦੇ ਵਿੱਚ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਸ਼ੁਭ ਇੱਛਾਵਾਂ। ਤੁਹਾਡਾ ਅੱਜ ਦਾ ਦਿਨ ਜੀ ਜੂਨੀਅਰ ਫਰਾਈਡੇ ਦਾ ਦਿਨ ਜੀ ਬਿਲਕੁਲ ਸਫਲ ਰਹੇ। ਤੇ ਜੀ ਸਾਡੇ ਸਟੂਡੀਓ ਲਈ ਨੰਬਰ ਤੁਸੀਂ ਨੋਟ ਰੱਖੋ ਜੀ 905-673-3337 9056733337 ਤੇ ਜੀ ਤੁਸੀਂ ਸਾਨੂੰ ਕਾਲ ਬਿਲਕੁਲ ਹੁਣ ਕਰ ਸਕਦੇ ਹੋ ਤਾਂ ਜੋ ਕਿ ਜੋ ਖਬਰਾਂ ਦਾ ਅਗਲਾ ਭਾਗ ਹੋਵੇਗਾ ਤੇ ਤੁਹਾਡੀਆਂ ਕਾਲਸ ਅਸੀਂ ਬਿਲਕੁਲ ਸ਼ਾਮਿਲ ਕਰਾਂਗੇ। ਪਰ ਉਸ ਤੋਂ ਪਹਿਲਾਂ ਜੀ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਹਰਪ੍ਰੀਤ ਸੈਣੀ ਜੀ ਦਾ ਇਸ ਵੇਲੇ ਕਰਾਂ ਕਿਉਂਕਿ ਗੱਲ ਜਿੱਥੇ ਕੰਮਾਂਕਾਰਾਂ ਦੀ ਹੁੰਦੀ ਹੈ, ਗੱਲ ਜਿੱਥੇ ਜੀ ਗਲੋਬਲ ਨਿਊਜ਼ ਦੀ ਹੁੰਦੀ ਹੈ, ਉੱਥੇ ਗੱਲ ਜੀ ਆਪਣੀ ਪਰਿਵਾਰ ਦੀ ਪ੍ਰੋਟੈਕਸ਼ਨ ਦੀ ਵੀ ਹੁੰਦੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਜੀ ਕੱਲ੍ਹ ਕੀ ਹੋ ਜਾਣਾ, ਪਰ ਉਸ ਦੀ ਤਿਆਰੀ ਤਾਂ ਪਹਿਲਾਂ ਰੱਖਣੀ ਹੈ ਨਾ। ਸੋ ਇਸ ਲਈ ਹਰਪ੍ਰੀਤ ਸੈਣੀ ਜੀ ਦਾ ਨੰਬਰ ਤੁਸੀਂ ਬਿਲਕੁਲ ਜੀ ਨੋਟ ਰੱਖੋ ਤੇ ਤੁਹਾਨੂੰ ਅਸੀਂ ਨੋਟ ਕਰਵਾ ਦਈਏ। ਨੰਬਰ ਜੀ 416-817-6500 ਹੈ, 416-817-6500। ਤੇ ਵੀਰਵਾਰ ਦਾ ਦਿਨ ਜੋ ਅੱਜ ਹੈ ਤੇ ਲੈ ਲਈਏ ਜੀ ਇੰਸ਼ੋਰੈਂਸ ਦੀ ਖਾਸ ਅਪਡੇਟ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਵੈਸਟਰ ਵੀਜ਼ਾ ਇੰਸ਼ੋਰੈਂਸ ਦੇ ਨਾਲ ਨਾਲ ਜੀ ਤੁਸੀਂ ਪਲੈਨਿੰਗ ਆਪਣੇ ਫਾਈਨਾਂਸਿਸ ਦੀ ਕਿਸ ਤਰ੍ਹਾਂ ਕਰਨੀ ਹੈ ਜੀ ਇਸ ਬਾਰੇ ਵੀ ਗੱਲਬਾਤ ਕਰਾਂਗੇ। ਹਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
1: ਥੈਂਕ ਯੂ ਸੋ ਮਚ ਰੁਪਿੰਦਰ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ
0: ਜੀ। ਹਰਪ੍ਰੀਤ ਜੀ ਤੇ ਪਹਿਲੀ ਗੱਲ ਜੀ ਅਸੀਂ ਅੱਜ ਕਿਉਂ ਨਾ ਲਾਈਫ ਇੰਸ਼ੋਰੈਂਸ ਤੋਂ ਹੀ ਸ਼ੁਰੂ ਕਰੀਏ ਕਿਉਂਕਿ ਇਸ ਨੂੰ ਅਸੀਂ ਕਾਫੀ ਨਿਗਲੈਕਟ ਕਰ ਦਿੰਦੇ ਹਾਂ ਤੇ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਕਿ ਜਿੰਨੀ ਤੁਹਾਡੀ ਉਮਰ ਹੈ ਤੇ ਉਮਰ ਦੇ ਹਿਸਾਬ ਨਾਲ ਇਹ ਪਲਾਨ ਜੋ ਹੈ ਹੌਲੀ ਹੌਲੀ ਚੇਂਜ ਵੀ ਹੁੰਦਾ ਜਾਂਦਾ ਤੇ ਇਸ ਦੇ ਵਿੱਚ ਅਸੀਂ ਦੇਰੀ ਕਦੇ ਨਾ ਕਰੀਏ, ਕੋਈ ਨਹੀਂ 5 ਸਾਲ ਬਾਅਦ ਲੈ ਲਾਂਗੇ, ਅਗਲੇ ਸਾਲ ਲੈ ਲਾਂਗੇ, ਪਰ ਉਸ ਦਾ ਸਾਨੂੰ ਫਿਰ ਕਿੰਨਾ ਅੱਗੇ ਨੁਕਸਾਨ ਹੋਣਾ ਜੀ ਇਸ ਬਾਰੇ ਜ਼ਰੂਰ ਥੋੜੀ ਗੱਲ ਕਰੀਏ।
1: ਬਿਲਕੁਲ ਭਿੰਦਰ, ਜਿੱਦਾਂ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਹਾਂ ਕਿਉਂਕਿ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਹੈਗੀਆਂ ਆ, ਸੋ ਨਾ ਸਿਰਫ ਤੁਹਾਡੀ ਹੈਲਥ ਦੇ ਉੱਪਰ, ਤੁਹਾਡੀ ਏਜ ਦੇ ਉੱਪਰ ਕਿੰਨੀ ਅਮਾਊਂਟ ਦੀ ਕਵਰੇਜ ਆ, ਕਿਹੜਾ ਪਲਾਨ ਤੁਸੀਂ ਡਿਸਾਈਡ ਕਰ ਰਹੇ ਹਾਂ ਉਹਦੇ ਅਕੋਰਡਿੰਗਲੀ ਇੰਸ਼ੋਰੈਂਸ ਕੰਪਨੀਜ਼ ਡਿਸਾਈਡ ਕਰਦੀਆਂ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਇਸ ਵੇਲੇ, ਕਿਉਂਕਿ ਜਿੱਦਾਂ ਜਿੱਦਾਂ ਏਜ ਇਨਕਰੀਜ਼ ਹੁੰਦੀ ਆ, ਰੇਟਸ ਜਿਹੜੇ ਹੈਗੇ ਆ ਤੁਹਾਡੇ ਇਨਕਰੀਜ਼ ਹੋਈ ਜਾ ਰਹੇ ਆ। ਕਈ ਵਾਰ ਆਪਾਂ ਸੋਚ ਰਹੇ ਹੁੰਦੇ ਹਾਂ ਕਿ ਹਜੇ ਆਪਾਂ ਸਾਲ ਬਾਅਦ, 2 ਸਾਲ ਬਾਅਦ ਥੋੜਾ ਟਾਈਮ ਠਹਿਰ ਕੇ ਡਿਸੀਜ਼ਨ ਲੈਂਦੇ ਹਾਂ, ਬਟ ਉਨਾ ਹੀ ਤੁਹਾਡੇ ਰੇਟ ਵਾਈਜ਼ ਜਿਹੜਾ ਹੈਗਾ ਆ ਪ੍ਰੀਮੀਅਮ ਦੇ ਵਿੱਚ ਫਰਕ ਪੈ ਜਾਂਦਾ। ਸੋ ਇਸ ਕਰਕੇ ਹਮੇਸ਼ਾ ਆਪਾਂ ਇਹੀ ਕਹੀਦਾ ਹੈਗਾ ਆ ਕਿ ਜਿੰਨੀ ਛੇਤੀ ਐਕਸ਼ਨ ਲਿਆ ਜਾ ਸਕੇ ਉਹ ਜ਼ਿਆਦਾ ਜ਼ਰੂਰੀ ਹੈਗਾ ਆ। ਇੱਕ ਤਾਂ ਸਾਡੀ ਪ੍ਰੋਟੈਕਸ਼ਨ ਸ਼ੁਰੂ ਹੋ ਜਾਊਗੀ, ਦੂਸਰੀ ਚੀਜ਼ ਇਹ ਹੈਗੀ ਆ ਕਿ ਅਸੀਂ ਜਿਹੜੇ ਰੇਟਸ ਹੈਗੇ ਉਹ ਅੱਜ ਦੀ ਏਜ ਦੇ ਵਿੱਚ ਲੌਕ ਇਨ ਕਰ ਲਵਾਂਗੇ ਤਾਂ ਕਿ ਇਨ ਫਿਊਚਰ ਦੇ ਵਿੱਚ ਉਹ ਰੇਟਸ ਜਿਹੜੇ ਹੈਗੇ ਉਹ ਸਾਡੇ ਇਨਕਰੀਜ਼ ਨਾ ਹੋਣ। ਕਿਉਂਕਿ ਜਿਹੜੀਆਂ ਟਰਮ ਇੰਸ਼ੋਰੈਂਸ ਪਾਲਿਸੀਜ਼ ਹੈਗੀਆਂ ਆ ਉਹਦੇ ਵਿੱਚ ਤੁਸੀਂ ਜਿੰਨੇ ਟਾਈਮ ਦੇ ਲਈ ਵੀ ਟਰਮ ਪਾਲਿਸੀ ਲੈ ਰਹੇ ਆ, ਚਾਹੇ ਉਹ 20 ਸਾਲ ਦੀ ਆ ਚਾਹੇ ਉਹ 30 ਸਾਲ ਦੀ ਆ, ਉਨੇ ਟਾਈਮ ਦੇ ਲਈ ਤੁਸੀਂ ਆਪਣਾ ਪ੍ਰੀਮੀਅਮ ਜਿਹੜਾ ਹੈਗਾ ਉਹ ਲੌਕ ਇਨ ਕਰ ਲੈਂਦੇ ਆ। ਤੇ ਜੇ ਤੁਸੀਂ ਪਰਮਾਨੈਂਟ ਪਲਾਨ ਲੈ ਰਹੇ ਆ ਜਿਹਦੇ ਵਿੱਚ ਤੁਹਾਡਾ ਪਲਾਨ ਪੇ ਆਫ ਹੋ ਜਾਣਾ ਹੈਗਾ ਆ 10-15-20 ਸਾਲਾਂ ਦੇ ਵਿੱਚ, ਉਹਦਾ ਮਤਲਬ ਇਹ ਹੈਗਾ ਆ ਕਿ ਅਗਰ ਅਸੀਂ ਉਹਨੂੰ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਤਾਂ ਉਹਦਾ ਟਾਈਮ ਪੀਰੀਅਡ ਵੀ ਜਿਹੜੇ 20 ਸਾਲ ਹੈਗਾ ਉਹ ਅੱਜ ਤੋਂ ਸ਼ੁਰੂ ਹੋ ਜਾਣਾ ਆ। ਸੋ ਆਪਾਂ ਨੂੰ ਅੱਗੇ ਜਿਹੜੀ ਉਨੀ ਛੇਤੀ ਸਾਡੀ ਪਾਲਿਸੀ ਪੇ ਆਫ ਹੋ ਜਾਊਗੀ ਰੈਦਰ ਦੈਨ ਕਿ ਅਸੀਂ ਹੁਣ 1-2 ਸਾਲ ਬਾਅਦ ਜਾ ਕੇ ਪਾਲਿਸੀਜ਼ ਲਈਏ, ਉਹਦੇ 20 ਸਾਲ ਫਿਰ ਉਦੋਂ ਤੋਂ ਸ਼ੁਰੂ ਹੋਣ। ਸੋ ਇਸ ਕਰਕੇ ਜਿੰਨਾ ਅਰਲੀ ਆਪਾਂ ਇਹਨਾਂ ਚੀਜ਼ਾਂ ਦੇ ਲਈ ਐਕਸ਼ਨ ਲਵਾਂਗੇ ਉਨੇ ਵਧੀਆ ਰੇਟਸ ਦੇ ਵਿੱਚ ਉਨੀ ਵਧੀਆ ਕਵਰੇਜ ਲੈਣ ਦੇ ਲਈ ਅਸੀਂ ਜਿਹੜਾ ਆਪਣੇ ਆਪ ਨੂੰ ਅਪਰੂਵ ਕਰਵਾ ਸਕਦੇ ਹਾਂ। ਐਂਡ ਸੈਕਿੰਡਲੀ ਇਹ ਹੈਗਾ ਰੁਪਿੰਦਰ, ਕਿਉਂਕਿ ਆਪਾਂ ਹਮੇਸ਼ਾ ਇਸ ਗੱਲ ਦੀ ਤਾਂ ਇਨਫੋਰਮੇਸ਼ਨ ਦਿੰਦੇ ਹੀ ਰਹਿੰਦੇ ਹਾਂ ਕਿ ਜਿੰਨੀ ਅਰਲੀ ਏਜ ਲਵਾਂਗੇ ਉਨਾ ਵਧੀਆ ਪ੍ਰੀਮੀਅਮ ਮਿਲੂਗਾ, ਵਧੀਆ ਕਵਰੇਜ ਮਿਲੂਗੀ। ਪਰ ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਹੜੇ ਮਿਡਲ ਏਜ ਗਰੁੱਪ ਦੇ ਵਿੱਚ ਜਾਂ ਸਾਡੇ ਪੇਰੈਂਟਸ ਉਸ ਏਜ ਗਰੁੱਪ ਦੇ ਵਿੱਚ ਇਸ ਕੰਟਰੀ ਦੇ ਵਿੱਚ ਆਏ ਹੈਗੇ ਆ, ਜਿਸ ਟਾਈਮ ਦੇ ਉੱਪਰ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਵੀ ਹੋਏ ਹੋਣੇ ਸਕਦੇ ਆ, ਉਹਨਾਂ ਦੀ ਫੈਮਿਲੀ ਹਿਸਟਰੀ ਦੇ ਵਿੱਚ ਵੀ ਮੈਡੀਕਲ ਇਸ਼ੂ ਹੋ ਸਕਦੇ ਆ, ਉਹਨਾਂ ਦੀ ਏਜ ਵੀ ਜ਼ਿਆਦਾ ਹੈਗੀ ਆ। ਸੋ ਇਸ ਕਰਕੇ ਮਤਲਬ ਕਿ ਉਹਨਾਂ ਦੇ ਲਈ ਤਾਂ ਹੁਣ ਬੈਕ ਡੇਟ ਤਾਂ ਕੁਛ ਨਹੀਂ ਹੋ ਸਕਦਾ, ਬਟ ਉਹਨਾਂ ਦੇ ਲਈ ਮੈਂ ਇੱਕ ਚੀਜ਼ ਜ਼ਰੂਰ ਦੱਸੂਗੀ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਕੋਈ ਨਾ ਕੋਈ ਮੈਡੀਕਲ ਕੰਸਰਨਸ ਹੁੰਦੇ ਆ ਜਿਹਦੇ ਕਰਕੇ ਸਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲਦੀ। ਸੋ ਜਦੋਂ ਇੰਸ਼ੋਰੈਂਸ ਵਰਡ ਆਉਂਦਾ ਹੈਗਾ ਆ ਤਾਂ ਜਿੰਨੀਆਂ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਦੇ ਵਿੱਚ ਇੱਕ ਰੈਗੂਲਰ ਅੰਡਰਰਾਈਟਿੰਗ ਹੁੰਦੀ ਆ, ਰੈਗੂਲਰ ਸਟੈਂਡਰਡ ਪਲਾਨ ਹੁੰਦੇ ਆ ਜਿਹੜੇ ਆਮ ਬੰਦੇ ਦੇ ਲਈ ਆ, ਜਿਹੜਾ ਬਿਲਕੁਲ ਠੀਕ ਠਾਕ ਆ, ਮਾੜੀ ਮੋਟੀ ਅਗਰ ਉਹਨਾਂ ਦੀ ਕੋਈ ਬਲੱਡ ਪ੍ਰੈਸ਼ਰ ਵਗੈਰਾ ਦੀ ਦਵਾਈ ਹੈਗੀ ਆ, ਕੋਲੈਸਟ੍ਰੋਲ ਦੀ ਦਵਾਈ ਆ, ਸੋ ਉਹਨਾਂ ਦੇ ਲਈ ਉਹ ਅਪਰੂਵ ਹੋ ਜਾਂਦੇ ਆ। ਪਰ ਕਈ ਪਰਸਨ ਹੁੰਦੇ ਆ ਜਿਹਨਾਂ ਨੂੰ ਜ਼ਿਆਦਾ ਸਵੀਅਰ ਕੰਡੀਸ਼ਨਸ ਹੁੰਦੀਆਂ ਆ, ਆਪਾਂ ਕਹਿ ਸਕਦੇ ਹਾਂ ਕਿ ਪਰਸਨ ਨੂੰ ਪਹਿਲਾਂ ਕੋਈ ਹਾਰਟ ਦੀ ਪ੍ਰੋਬਲਮ ਆ ਚੁੱਕੀ ਆ, ਕੋਈ ਕੈਂਸਰ ਦੇ ਇਸ਼ੂ ਹੋ ਚੁੱਕੇ ਆ, ਡਾਇਬਟੀਜ਼ ਲਈ ਉਹ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ, ਜਾਂ ਉਹਨਾਂ ਦੀ ਆਪਣੀ ਹਿਸਟਰੀ ਠੀਕ ਆ ਬਟ ਉਹਨਾਂ ਦੀ ਫੈਮਿਲੀ ਹਿਸਟਰੀ ਦੇ ਵਿੱਚ ਮੈਡੀਕਲ ਇਸ਼ੂਜ਼ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਰੈਗੂਲਰ ਇੰਸ਼ੋਰੈਂਸ ਪਲਾਨ ਨਹੀਂ ਮਿਲ ਰਿਹਾ, ਤਾਂ ਉਹਨਾਂ ਦੇ ਲਈ ਵੀ ਗੁੱਡ ਨਿਊਜ਼ ਇਹ ਹੈਗੀ ਆ ਕਿ ਸਾਡੇ ਕੋਲ ਨੋਨ ਮੈਡੀਕਲ ਪਲਾਨਸ ਅਵੇਲੇਬਲ ਹੈਗੇ ਆ, ਜਿਹਦੇ ਵਿੱਚ ਕਈ ਵਾਰੀ ਆਪਣੇ ਸਟੈਂਡਰਡ ਪਲਾਨ ਦੇ ਵਿੱਚ ਅਗਰ ਰੇਟਿੰਗ ਹੋ ਜਾਵੇ ਤਾਂ ਉਹਦੇ ਨਾਲੋਂ ਵੀ ਘੱਟ ਪ੍ਰੀਮੀਅਮ ਆਪਾਂ ਨੂੰ ਨੋਨ ਮੈਡੀਕਲ ਪਲਾਨ ਦੇ ਵਿੱਚ ਮਿਲ ਜਾਂਦਾ ਹੈ। ਇੱਦਾਂ ਦੇ ਪਲਾਨਸ ਦੀ ਜ਼ਰੂਰ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਰੁਪਿੰਦਰ, ਕਿਉਂਕਿ ਅਸੀਂ ਐਜ਼ ਅ ਬ੍ਰੋਕਰ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ, ਐਂਡ ਸਾਨੂੰ ਪਤਾ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਪਰਸਨ ਦੀ ਇੰਸ਼ੋਰੈਂਸ ਕਰ ਰਹੇ ਹਾਂ ਜਾਂ ਉਹਨਾਂ ਦੀ ਐਪਲੀਕੇਸ਼ਨ ਕਰ ਰਹੇ ਹਾਂ, ਉਹਨਾਂ ਦੀਆਂ ਕੀ ਮੈਡੀਕਲ ਸਿਚੁਏਸ਼ਨਸ ਹੈਗੀਆਂ ਅਤੇ ਉਹ ਕਿਸ ਕੰਪਨੀ ਦੇ ਵਿੱਚ ਕੁਆਲੀਫਾਈ ਹੋ ਸਕਦੇ ਆ, ਰੈਦਰ ਦੈਨ ਅਸੀਂ ਐਵੇਂ ਹੀ ਹਰੇਕ ਥਾਂ 'ਤੇ ਟਰਾਈ ਕਰੀ ਜਾਈਏ ਅਤੇ ਸਾਨੂੰ ਪਤਾ ਹੋਵੇ ਕਿ ਬੰਦੇ ਨੂੰ ਪਹਿਲਾਂ ਹਾਰਟ ਦੀ ਕੰਡੀਸ਼ਨ ਹੋ ਚੁੱਕੀ ਹੈ, ਉਹਨੂੰ ਰੈਗੂਲਰ ਪਲਾਨ ਮਿਲਣਾ ਹੀ ਨਹੀਂ ਆ, ਅਤੇ ਫਿਰ ਐਵੇਂ ਹੀ ਹਰੇਕ ਕੰਪਨੀ ਤੋਂ ਡਿਕਲਾਈਨ ਦਾ ਨੋਟਿਸ ਲਈ ਜਾਈਏ, ਉਹਦੇ ਨਾਲੋਂ ਬੈਟਰ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਪਹਿਲਾਂ ਹੀ ਸੋਲੂਸ਼ਨ ਦੱਸਦੇ ਹਾਂ ਕਿ ਆਹ ਵਾਲੇ ਪਲਾਨ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ, ਇਹਦੇ ਲਈ ਪਹਿਲਾਂ ਟਰਾਈ ਕਰੋ ਤਾਂ ਕਿ ਹਰ ਥਾਂ ਤੋਂ ਆਪਾਂ ਨੂੰ ਡਿਕਲਾਈਨ ਵਾਲਾ ਨੋਟਿਸ ਨਾ ਮਿਲੇ।
0: ਜੀ ਜੀ ਬਿਲਕੁਲ ਸਹੀ ਜੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਤੁਸੀਂ ਇਹ ਜਾਣਕਾਰੀ ਜੋ ਦਿੱਤੀ ਹੈ, ਅਤੇ ਸਮਾਂ ਜੋ ਹੈ ਕੋਈ ਵੀ ਹੈ ਅੱਜ ਦਾ ਸਮਾਂ ਦੇਰੀ ਨਾ ਕਰੋ ਤੋਂ ਪਹਿਲੇ ਆਪਣੀ ਇੰਸ਼ੋਰੈਂਸ ਜੋ ਹੈ ਅਸੀਂ ਜ਼ਰੂਰ ਲਈਏ। ਹਰਪ੍ਰੀਤ ਜੀ ਗੱਲ ਅਗਲੇ ਲਿੰਕ ਦੇ ਵਿੱਚ ਕਰਾਂਗੇ। ਜੀ ਤੁਸੀਂ ਕੁਝ ਕਹਿ ਰਹੇ ਸੀ?
1: ਨਹੀਂ ਬਸ, ਹਾਂਜੀ ਰੁਪਿੰਦਰ, ਸੋ ਜਿੰਨੇ ਵੀ ਲਿਸਨਰਸ ਦਾ ਨੰਬਰ ਮੇਰਾ ਹੈਗਾ ਜੀ 4168177650, ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ।
0: ਜੀ ਸ਼ੁਕਰੀਆ ਜੀ, ਥੈਂਕ ਯੂ, ਤੇ ਮਿਲਦੇ ਹਾਂ ਅਗਲੇ ਲਿੰਕ ਦੇ ਵਿੱਚ। ਤੇ ਜੀ ਨਾਲ ਹੀ ਲੌਂਗ ਵੀਕਐਂਡ ਜੋ ਆ ਗਿਆ ਤੇ ਫਿਰ ਜੋ ਸੇਲਾਂ ਵੀ ਆ ਗਈਆਂ, ਤੇ ਮੈਂ ਇਸ ਦਾ ਜ਼ਿਕਰ ਜੋ ਪਹਿਲਾਂ ਵੀ ਕੀਤਾ ਸੀ ਕਿ ਇਸ ਸ਼ੁੱਕਰਵਾਰ ਜੋ ਸਾਡੀ ਲਾਈਵ ਔਨ ਲੋਕੇਸ਼ਨ ਜੋ ਹੈ ਗ੍ਰੈਂਡ ਹੋਮ ਫਰਨੀਚਰ ਦੇ ਕੋਲ ਰਹਿਣੀ ਹੈ, ਤੇ ਲੌਂਗ ਵੀਕਐਂਡ ਤੇ ਜਦੋਂ ਫਰਨੀਚਰ ਸੋਹਣਾ ਫਿਰ ਘਰੇ ਲੈ ਕੇ ਆਉਣਾ ਤੇ ਮੌਕਾ ਤੁਹਾਡੇ ਕੋਲ ਹੈ, ਤੇ ਲੈ ਲਈਏ ਥੋੜਾ ਜਿਹਾ ਵੇਰਵਾ। ਹਰਦੀਪ ਜੀ ਸਵਾਗਤ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
2: ਬਹੁਤ ਸ਼ੁਕਰੀਆ, ਧੰਨਵਾਦ ਰੁਪਿੰਦਰ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਵੈਸੇ ਦਵਾਂਗੇ ਜੀ ਪਰਿਵਾਰਾਂ ਤੱਕ, ਜੇ ਕੋਈ ਵੀ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਸਪੈਸ਼ਲ ਜਿਹੜੇ ਤੁਹਾਨੂੰ ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ, ਤੇ ਤੋਹਫੇ ਤੁਹਾਨੂੰ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ, ਪੰਜਾਬੀ ਲਹਿਰਾਂ ਜਦੋਂ ਤੁਸੀਂ ਆ ਕੇ ਰੈਫਰੈਂਸ ਦੇਣਾ, ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਤਾਂ ਜ਼ਰੂਰ ਇੱਕ ਚੱਕਰ ਲਾਓ 6885 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ, 6885 ਟੌਮਕਨ ਰੋਡ ਤੋਂ ਮਿਸ ਨਾ ਕਰਿਓ। ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ, ਲੋਐਸਟ ਪ੍ਰਾਈਸ ਗਰੰਟੀ, ਤੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ, ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਾਈ ਕਰਨਾ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $99 ਦਾ ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ, ਚਾਹੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨ, ਟਰਕੀ ਦੇ ਸੋਫਾ ਸੈੱਟ, ਲੋਐਸਟ ਪ੍ਰਾਈਸ ਮਿਲਣੀ ਹੈ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤੇ ਤੋਹਫਾ ਲੈਣਾ ਨਾ ਭੁੱਲਿਓ। ਸੋ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6885 ਟੌਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ, 6685 ਟੌਮਕਨ ਰੋਡ, ਡੈਰੀ ਐਂਡ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ। ਰੁਪਿੰਦਰ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ, ਤੇ ਬਿਲਕੁਲ ਜੀ, ਲਓ ਜੀ ਤੁਹਾਡਾ ਤੋਹਫਾ ਜੋ ਹੈ ਇਹ ਵੀ ਪੱਕਾ ਜ਼ਰੂਰ ਹੋ ਗਿਆ, ਤੇ ਤੁਸੀਂ 6885 ਟੌਮਕਿਨ ਰੋਡ ਪਹੁੰਚਣਾ ਹੈ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਸੋਮਵਾਰ ਪਹੁੰਚੋ, ਲੌਂਗ ਵੀਕਐਂਡ ਮੌਕੇ ਜੀ ਫਾਇਦਾ ਸੇਲ ਦਾ ਲਓ, ਤੇ ਸ਼ੁੱਕਰਵਾਰ ਨੂੰ ਸਾਡੀ ਲਾਈਵ ਔਨ ਲੋਕੇਸ਼ਨ ਜੋ ਹੈ ਪੰਜਾਬੀ ਲਹਿਰਾ ਰੇਡੀਓ ਦੀ ਜ਼ਰੂਰ 6 ਤੋਂ 9 ਵਜੇ ਸ਼ਾਮੀ ਇੱਥੇ ਹੀ ਰਹੇਗੀ, ਤੇ ਡੀਲਜ਼ ਤੁਹਾਨੂੰ ਬਿਲਕੁਲ ਦੱਸਦੇ ਰਹਾਂਗੇ। ਤੇ ਜੀ ਇਸ ਦੇ ਨਾਲ ਹੀ ਮੈਂ ਨੋਟ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦੇਵਾਂ ਕਿ ਤੁਸੀਂ ਕਿਤੇ ਹੋਰ ਪ੍ਰੋਵਿੰਸ ਦੇ ਵਿੱਚ ਜਾਂ ਨੌਰਥ ਅਮਰੀਕਾ 'ਚ ਕਿਤੇ ਹੋਰ ਮੁਲਕ ਦੇ ਵਿੱਚ ਜੋ ਹੈ ਕਿਸੇ ਸ਼ਹਿਰ ਦੇ ਵਿੱਚ ਮੂਵ ਹੋਣਾ, ਤੇ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ, ਕਿਉਂਕਿ ਤੁਹਾਡਾ ਸਾਥ ਇਸ ਦੇ ਵਿੱਚ ਦੇਣਗੇ ਐਚ ਕੇ ਮੂਵਰਸ ਵਾਲੇ। ਨੰਬਰ 416-524-6604, 416-524-6704 ਤੁਸੀਂ ਨੋਟ ਕਰ ਲਓ ਜੀ, ਹਰਮਿੰਦਰ ਜੀ ਦਾ ਇਹ ਨੰਬਰ ਹੈ। ਪੰਜਾਬੀ ਲਹਿਰਾਂ ਰੇਡੀਓ ਦਾ ਰੈਫਰੈਂਸ ਤੁਸੀਂ ਜ਼ਰੂਰ ਦੇਣਾ ਤਾਂ ਜੋ ਕਿ ਫਿਰ ਤੁਹਾਨੂੰ ਡਿਸਕਾਊਂਟਸ ਵੀ ਬਿਲਕੁਲ ਮਿਲਣ, ਤੇ ਟੈਨਸ਼ਨ ਬਿਲਕੁਲ ਨਹੀਂ ਫਿਰ ਹੋਣੀ, ਕਿਉਂਕਿ ਸਾਰਾ ਕੰਮ ਇਹਨਾਂ ਨੇ ਆਪ ਸੰਭਾਲਣਾ, ਫੁੱਲਾਂ ਵਾਂਗ ਜੀ ਤੁਹਾਡਾ ਸਮਾਨ ਲੈ ਕੇ ਜਾਣਗੇ, ਆਪਣੇ ਮੂਵਿੰਗ ਟਰੱਕਸ ਦੇ ਵਿੱਚ ਕਾਰ, ਗੱਡੀਆਂ, ਵੈਨਾਂ ਵੀ ਨਾਲ ਹੀ ਜਾਣਗੀਆਂ। ਨੰਬਰ 416 ਜੀ 5246704 ਨੰਬਰ ਜੋ ਹੈ ਇਹ ਨੋਟ ਤੁਸੀਂ ਐਚ ਕੇ ਮੂਵਰਸ ਦੇ ਲਈ ਬਿਲਕੁਲ ਰੱਖੋ ਜੀ। ਅਤੇ ਨਾਲ ਹੀ ਜੀ ਹੁਣ ਗੱਲ ਤੋਰੀਏ ਟਰੱਕ ਕਾਰ ਇੰਸ਼ੋਰੈਂਸ ਦੀ, ਪਰਸਨਲ ਕਮਰਸ਼ੀਅਲ ਹੋਮ ਜੋ ਇੰਸ਼ੋਰੈਂਸ ਨਾਲ ਅਸੀਂ ਜੋੜੀਏ। ਸੋ ਜਿੱਥੇ ਅਸੀਂ ਗੱਡੀ ਜਦੋਂ ਲੈਣੀ ਹੁੰਦੀ ਹੈ ਤਾਂ ਪਹਿਲੀ ਜੋ ਗੱਲ ਜੋ ਹੈ, ਖਿਆਲ ਜੋ ਹੈ ਇਹ ਮਨਾਂ ਦੇ ਵਿੱਚ ਹੋਵੇ ਕਿ ਉਸਦੀ ਇੰਸ਼ੋਰੈਂਸ ਜੋ ਹੈ ਉਹ ਚੰਗੀ ਹੋਣੀ ਬਹੁਤ ਜ਼ਰੂਰੀ ਹੈ। ਇਹੀ ਗੱਲ ਜੀ ਟਰੱਕ 'ਤੇ ਵੀ ਢੁੱਕਦੀ ਹੈ। ਸੋ ਇਸ ਬਾਰੇ ਗੱਲਬਾਤ ਜੀ ਐਕਸਪਰਟ ਮੈਂਡੀ ਗਿੱਲ ਜੀ ਪਾਸੋਂ ਜੀ ਅਸੀਂ ਜ਼ਰੂਰ ਥੋੜ੍ਹੀਆਂ ਟਿਪਸ ਲਵਾਂਗੇ। ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ ਜੀ ਤੁਹਾਡੀ ਮਦਦ ਕਰ ਸਕਦੇ ਨੇ ਟਰੱਕ ਕਾਰ ਹੋਮ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ। ਨੰਬਰ 6479995909 6479299509 ਜਾਂ ਫਿਰ ਨੰਬਰ 6478381899 6478831899 ਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਮੈਂਡੀ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ।
3: ਥੈਂਕ ਯੂ ਰੁਪਿੰਦਰ ਜੀ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਅੱਜ ਸੁੱਖਾਂ ਤੇ ਖੁਸ਼ੀਆਂ ਭਰਿਆ ਬਤੀਤ ਹੋਵੇ। ਤੇ ਰੁਪਿੰਦਰ ਜੀ, ਮੈਂ ਨਾਲ ਹੀ ਅੱਜ ਸਾਰਿਆਂ ਨੂੰ ਇੱਕ ਕਹਿਣਾ ਚਾਹੁੰਦੀ ਹਾਂ ਕਿ ਓਨਰ ਆਪਰੇਟਰ ਤੇ ਫਲੀਟ ਓਨਰ ਲਈ ਖਾਸ ਇੰਸ਼ੋਰੈਂਸ ਪ੍ਰੋਗਰਾਮ ਨੇ ਸਾਡੇ ਕੋਲੇ। ਜੇ ਇਹਨਾਂ ਨੂੰ ਕਿਸੇ ਵੀ ਟਰੱਕ ਡਰਾਈਵਰ ਨੂੰ ਇੰਸ਼ੋਰੈਂਸ ਕੰਪਨੀਆਂ ਡਰਾਈਵਰ ਐਡ ਕਰਨ ਲਈ ਪ੍ਰੋਬਲਮ ਕਰ ਰਹੀਆਂ ਨੇ ਤਾਂ ਸਾਡੇ ਕੋਲੇ ਖਾਸ ਰੇਟਸ ਹਨ ਸਾਰਿਆਂ ਦੇ ਲਈ। ਹੁਣ ਫਿਕਰ ਕਰਨ ਦੀ ਲੋੜ ਨਹੀਂ ਹੈ, ਅਸੀਂ ਅਫੋਰਡੇਬਲ ਇੰਸ਼ੋਰੈਂਸ ਆਫਰ ਕਰਦੇ ਹਾਂ ਫੋਰ ਲੌਂਗ ਹਾਲ ਲੋਕਲ ਤੇ ਕ੍ਰੋਸ ਬਾਰਡਰ ਲਈ। ਸਾਡੇ ਕੋਲੇ ਫਾਸਟ ਸਰਵਿਸ ਆ ਤੇ ਫਲੈਕਸੀਬਲ ਆਪਸ਼ਨ ਨੇ, ਬੈਸਟ ਪੋਸੀਬਲ ਰੇਟਸ ਅਸੀਂ ਪ੍ਰੋਵਾਈਡ ਕਰਦੇ ਹਾਂ
0: ਜੀ।
3: ਤੇ ਸਾਨੂੰ ਕਿਸੇ ਨੂੰ ਵੀ ਕਿਸੇ ਕਿਸਮ ਦੀ ਇੰਸ਼ੋਰੈਂਸ ਦੀ ਹੈਲਪ ਦੀ ਲੋੜ ਹੈਗੀ ਆ, ਪਰਸਨਲ ਬਿਜ਼ਨਸ ਟਰੈਵਲ ਇੰਸ਼ੋਰੈਂਸ ਲਈ, ਤਾਂ ਉਸ ਮੈਨੂੰ ਕਾਲ ਕਰ ਸਕਦੇ ਆ। ਮੇਰਾ ਨੰਬਰ ਹੈਗਾ 6479299509 ਤੇ 6478831899
0: ਜੀ। ਜੀ ਮੈਂਡੀ ਜੀ, ਸ਼ੁਕਰੀਆ ਜੀ। ਮੈਂਡੀ ਜੀ, ਪਰਸਨਲ ਤੇ ਬਿਜ਼ਨਸ ਇੰਸ਼ੋਰੈਂਸ ਦਾ ਜ਼ਿਕਰ ਤੁਸੀਂ ਕੀਤਾ ਤੇ ਇਸ ਦੇ ਵਿੱਚ ਕੀ ਫਰਕ ਹੈ, ਇਸ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ।
3: ਪਰਸਨਲ ਇੰਸ਼ੋਰੈਂਸ ਹੁੰਦੇ ਜਿਵੇਂ ਆਪਣੇ ਘਰ ਦੀ, ਕਾਰ ਦੀ, ਆਪਣੀ, ਇਹਨਾਂ ਨੂੰ ਅਸੀਂ ਪਰਸਨਲ ਇੰਸ਼ੋਰੈਂਸ ਦੇ ਵਿੱਚ ਆ ਜਾਂਦੇ ਨੇ। ਇਹ ਜਦੋਂ ਤੁਸੀਂ ਇਹਨਾਂ ਨੂੰ ਬੰਡਲ ਕਰਦੇ ਹੋ, ਅਸੀਂ ਮੈਂ ਹਰ ਵਾਰੀ ਇਹੀ ਦੱਸਦੀ ਹੁੰਦੀ ਹਾਂ ਵਾਰ ਵਾਰ ਕਿ ਇਹਨੂੰ ਬੰਡਲ ਜ਼ਰੂਰ ਕਰੋ। ਜੇ ਤੁਸੀਂ ਘਰ ਨੂੰ ਤੇ ਕਾਰ ਨੂੰ ਬੰਡਲ ਕਰਦੇ ਆ ਤਾਂ ਘਰ ਦਾ ਤੁਹਾਨੂੰ 25% ਡਿਸਕਾਊਂਟ ਹੁੰਦਾ ਆ ਤੇ ਇਹ ਮਲਟੀ ਡਿਸਕਾਊਂਟ ਤੁਹਾਨੂੰ ਨਾਲ ਮਿਲਦਾ ਆ। ਇਹਨੂੰ ਜ਼ਰੂਰ ਟਰਾਈ ਕਰੋ ਕਿ ਇਹਨਾਂ ਨੂੰ ਬੰਡਲ ਕਰੋ ਜਦੋਂ ਵੀ ਕਰਦੇ ਆ। ਬਿਜ਼ਨਸ ਹੈਗੇ ਜਿਹੜੇ ਆਪਣੇ ਕਿਸੇ ਦੇ ਕੋਲੇ ਵੀ ਕੋਈ ਬਿਜ਼ਨਸ ਹੈਗਾ ਆ, ਕੋਈ ਗਰੋਸਰੀ ਸਟੋਰ ਆ, ਕੋਈ ਵੀ ਬਿਜ਼ਨਸ, ਜਿੰਨੇ ਵੀ ਬਿਜ਼ਨਸ ਹੁੰਦੇ ਨੇ ਸਾਰਿਆਂ ਨੂੰ ਆਪਾਂ ਕਾਊਂਟ ਕਰ ਸਕਦੇ ਹਾਂ। ਹਰ ਤਰ੍ਹਾਂ ਦੇ ਬਿਜ਼ਨਸ ਦੀ ਇੰਸ਼ੋਰੈਂਸ ਅਸੀਂ ਕਰਦੇ ਹਾਂ ਤੇ ਟਰੈਵਲ ਦੀ ਇੰਸ਼ੋਰੈਂਸ ਹੁੰਦੀ ਹੈ। ਜੇ ਤੁਸੀਂ ਕਿਤੇ ਟਰੈਵਲਿੰਗ ਕਰ ਰਹੇ ਹੋ, ਕਿਤੇ ਜਾਣਾ ਹੈ, ਤੁਸੀਂ ਜ਼ਰੂਰ ਆਪਣੇ ਆਪ ਨੂੰ ਕਵਰ ਕਰਕੇ ਜਾਓ, ਤੁਹਾਨੂੰ ਟਰੈਵਲ ਇੰਸ਼ੋਰੈਂਸ ਦੇ ਵਿੱਚ ਕਾਫੀ ਬੈਨੀਫਿਟ ਹੁੰਦੇ ਆ। ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ, ਅਸੀਂ ਤੁਹਾਨੂੰ ਹਰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਤੁਸੀਂ ਇੰਸ਼ੋਰੈਂਸ ਲੈਣੀ ਆ ਜਾਂ ਨਹੀਂ ਲੈਣੀ ਹੈਗੀ, ਪਰ ਕਾਲ ਕਰਕੇ ਇੱਕ ਵਾਰੀ ਇਨਫੋਰਮੇਸ਼ਨ ਜ਼ਰੂਰ ਲਵੋ
0: ਜੀ।
3: ਤੇ ਮੇਰਾ ਨੰਬਰ ਇੱਕ ਵਾਰੀ ਮੈਂ ਫਿਰ ਰਿਮਾਈਂਡ ਕਰ ਦਿੰਦੀ ਹਾਂ, 6479299509 6479295909 6478831899 6478831899 ਥੈਂਕ ਯੂ ਸੋ ਮਚ ਰੁਪਿੰਦਰ ਫੋਰ ਹੈਵਿੰਗ ਮੀ
0: ਜੀ। ਬਹੁਤ ਬਹੁਤ ਸ਼ੁਕਰੀਆ ਮੈਂਡੀ ਜੀ, ਤੇ ਤੁਸੀਂ ਜੋ ਜਾਣਕਾਰੀ ਦਿੱਤੀ ਤੇ ਨਾਲ ਹੀ ਨੰਬਰ ਇੱਕ ਵਾਰੀ ਅਸੀਂ ਫਿਰ ਤੋਂ ਨੋਟ ਕਰਵਾ ਦਈਏ। ਤੇ ਜੀ ਤੁਸੀਂ ਨੰਬਰ ਨੋਟ ਕਰੋ 6479995909 6479295909 ਤੇ ਨੰਬਰ ਇੱਕ ਹੋਰ ਹੈ 6478831899 ਮੈਂਡੀ ਗਿੱਲ ਜੀ ਦਾ ਨੰਬਰ ਹੈ ਜੀ ਏਬਲ ਇੰਸ਼ੋਰੈਂਸ ਤੋਂ। ਤੇ ਨਾਲ ਹੀ ਹੁਣ ਜਲਦ ਜੀ ਤੁਹਾਡੀਆਂ ਕਾਲਸ ਅਸੀਂ ਸ਼ੁਰੂ ਕਰਾਂਗੇ। ਤੁਸੀਂ ਹੁਣ ਆਪਣੀ ਕਾਲ ਸਾਨੂੰ ਬਿਲਕੁਲ ਕਰ ਸਕਦੇ ਹੋ ਤੇ ਨੰਬਰ 9056633337 9056633337 ਜੀ ਨੋਟ ਰੱਖਣਾ।

0: एक्सपर्ट।
1: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स। कॉल 416-823-9505 और विजिट summitrealtyexperts.com। समिट रियल्टी एक्सपर्ट।
2: ਖਬਰਾਂ ਦਾ ਦੂਸਰਾ ਭਾਗ ਤੇ ਰਮੇਸ਼ ਜੀ ਸਾਡੇ ਨਾਲ ਨੇ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
3: ਜੀ ਸ਼ੁਕਰੀਆ ਜੀ।
2: ਰਮੇਸ਼ ਜੀ ਕਾਲਾਂ ਜੀ ਅਸੀਂ ਅੱਜ ਦੀਆਂ ਸ਼ੁਰੂ ਕਰਾਂਗੇ ਤੇ ਸਾਡੇ ਨਾਲ ਜੋ ਪਹਿਲੀ ਕਾਲ ਜੁੜੀ ਹੈ ਜੀ ਗਗਨ ਜੀ, ਸਵਾਗਤ ਹੈ ਜੀ।
4: ਹਾਂਜੀ ਰੁਪਿੰਦਰ ਜੀ, ਰਮੇਸ਼ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।

0: ਕਿ ਇੱਥੇ ਜਿਹੜੇ ਤੇਲ ਗੈਸ ਦੇ ਪ੍ਰਾਈਜ਼ ਜਿਹੜੇ ਵਧੇ ਨੇ ਔਰ ਹੁਣ ਤਾਂ ਕਾਫੀ ਜ਼ਿਆਦਾ, ਅੱਜ ਸਵੇਰੇ ਰੁਪਿੰਦਰ ਜੀ ਖਬਰ ਵੀ ਦੱਸ ਰਹੇ ਸੀ ਕਿ ਸ਼ਾਇਦ $2.25 ਤੱਕ ਪਹੁੰਚ ਜਾਣਗੇ ਉਹ ਮਹੀਨੇ ਦੇ ਵਿੱਚ ਵਿੱਚ। ਉਹਦਾ ਕਾਰਨ ਰਮੇਸ਼ ਜੀ ਸਮਝ ਨਹੀਂ ਆਇਆ ਵੀ ਉਹਦਾ ਕਾਰਨ ਕੀ ਹੈ। ਮੈਂ ਇੱਕ ਇੰਟਰਵਿਊ ਵੀ ਦੇਖ ਰਿਹਾ ਸੀ ਕਾਰਨੀ ਸਾਹਿਬ ਦੀ, ਉਹਨਾਂ ਨੂੰ ਪੱਤਰਕਾਰ ਨੇ ਸਵਾਲ ਕੀਤਾ ਕਿ ਇਹ ਕਿਉਂ ਵਧ ਰਿਹਾ, ਸੇਮ ਸਵਾਲ ਹੀ ਕੀਤਾ ਸੀ ਉਹਨਾਂ ਨੇ ਬਸ, ਮਤਲਬ ਏਦਾਂ ਜਿੱਦਾਂ ਕਹਿ ਲਓ ਵੀ ਗੋਲ ਗੋਲ ਘੁਮਾ ਕੇ ਜਲੇਬੀ ਦੀ ਤਰ੍ਹਾਂ ਉਹ ਉਹਨਾਂ ਨੇ ਬਸ ਇੱਕ ਡੇਢ ਮਿੰਟ ਬੋਲਤਾ, ਪਰ ਉਹ ਸਮਝ ਉਹਦਾ ਆਂਸਰ ਕਿਤੇ ਨਹੀਂ ਸੀ ਉਹਦੇ ਵਿੱਚੋਂ ਵੀ ਹਾਂਜੀ ਦੇਖੋ ਜੀ ਗਲੋਬਲ ਐਂ ਹੋ ਰਿਹਾ ਜੀ ਤੇ ਉਹਦੇ ਵਿੱਚ ਫਲਾਣਾ ਜੀ, ਅਸੀਂ ਸਾਡੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਫਲਾਣਾ ਢਿਮਕਾ, ਪਰ ਉਹਦਾ ਕਾਰਨ ਨਹੀਂ ਸਮਝ ਆਇਆ ਕੀ ਹੈ। ਜੇ ਤੁਸੀਂ ਜਾਂ ਰੁਪਿੰਦਰ ਜੀ ਜਾਂ ਕੋਈ ਹੋਰ ਸਰੋਤਾ ਕੋਈ ਸਮਝਾ ਸਕਦਾ ਕਿ ਭਾਈ ਠੀਕ ਹੈ ਇਹ ਕਾਰਨ ਹੈ ਤਾਂ ਕਰਕੇ ਵਧ ਰਿਹਾ, ਕਿਉਂਕਿ ਹਾਰਮੋਸਟੇਟ ਦੇ ਵਿੱਚੋਂ ਪੂਰੀ ਦੁਨੀਆਂ ਦਾ 20% ਹੀ ਆਉਂਦਾ, ਮਤਲਬ ਜਿਹੜਾ ਗੈਸ ਤੇ ਤੇਲ ਹੈ। ਭਾਰਤ ਦੀਆਂ ਕੀਮਤਾਂ ਵਧੀਆਂ ਸਮਝ ਆਉਂਦੀ ਹੈ ਕਿਸੇ ਹੱਦ ਤੱਕ, ਪਰ ਕੈਨੇਡਾ ਦਾ ਤਾਂ ਇੱਕ ਇਹ ਹੁੰਦਾ ਕਿ ਲੌਜਿਕ ਵੀ ਇੱਥੇ ਰਿਫਾਈਨਰੀ ਨਹੀਂ ਹੈ ਤਾਂ ਸਿੱਧਾ ਆਪਾਂ ਨੂੰ ਤੇਲ ਨਹੀਂ ਮਿਲ ਸਕਦਾ। ਮੈਨੂੰ ਲੱਗਦਾ ਵੀ ਸ਼ਾਇਦ ਰਿਫਾਈਨ ਹੋਣ ਲਈ USA ਜਾਂਦਾ ਫਿਰ ਉੱਥੋਂ ਵਾਪਿਸ ਇੱਧਰ ਆਉਂਦਾ, ਪਰ ਫਿਰ ਵੀ USA ਜਾਂਦਾ। USA ਤਾਂ ਕਿਤੇ ਸਟੇਟ ਆਫ ਫਾਰਮਲਸ ਦੇ ਵਿੱਚੋਂ ਲੰਘ ਕੇ ਨਹੀਂ ਉਹਨਾਂ ਨੇ USA ਪਹੁੰਚਣਾ ਤੇਲ ਨੇ, ਪਤਾ ਨਹੀਂ ਇਹਦਾ ਕੋਈ। ਰਮੇਸ਼ ਜੀ ਸਮਝਾ ਸਕਦੇ ਹੋ ਤਾਂ ਧੰਨਵਾਦ ਰੁਪਿੰਦਰ ਜੀ ਤੁਹਾਡਾ ਸਮਾਂ ਦੇਣ ਲਈ।
1: ਸ਼ੁਕਰੀਆ ਜੀ ਰਮੇਸ਼ ਜੀ, ਇਸ ਗੱਲ ਤੇ ਤੁਸੀਂ ਚਾਨਣ ਪਾ ਸਕਦੇ ਹੋ ਜੀ।
2: ਦੇਖੋ ਸੱਚੀ ਗੱਲ ਤੇ ਇਹ ਸਰੋਤਿਓ, ਇਸ ਸਵਾਲ ਦਾ ਜਵਾਬ ਮੈਂ ਲੰਬੇ ਸਮੇਂ ਤੋਂ ਲੱਭ ਰਿਹਾ। ਮੈਨੂੰ ਜਿਵੇਂ ਜਵਾਬ ਲੱਭਣਾ ਚਾਹੀਦਾ ਹੈ ਜਿਵੇਂ ਸੰਤੁਸ਼ਟੀਜਨਕ ਮੈਨੂੰ ਨਹੀਂ ਲੱਭਾ। ਇੱਧਰ ਉੱਧਰ ਦੀ ਦਿਮਾਗ ਜਿਵੇਂ ਉਹ ਗੇੜ ਖਾ ਕੇ ਆਉਂਦਾ, ਉਹ ਥੋੜੀ ਕੁ ਸਮਝ ਜ਼ਰੂਰ ਆਉਂਦੀ, ਉਨੀ ਕੁ ਮੈਂ ਟਿੱਪਣੀ ਕਰ ਦੂੰਗਾ, ਪਰੰਤੂ ਜਵਾਬ ਦੇਣ ਲਈ ਮੈਂ ਫੇਲ ਹਾਂ ਇਸ ਮਸਲੇ 'ਚ, ਮੈਂ ਅਸਮਰਥ ਹਾਂ। ਮੈਂ ਸਮਝਦਾ ਕਿ 2-3 ਸਰੋਤੇ ਸਾਡੇ ਇਹੋ ਜਿਹੇ ਹੈਗੇ ਆ, ਮੈਂ ਨਾਮ ਨਹੀਂ ਲਵਾਂਗਾ, ਜਿਹੜੇ ਇੰਟਰਨੈਸ਼ਨਲ ਮੁੱਦਿਆਂ ਤੇ ਅਕਸਰ ਗੱਲ ਕਰਦੇ ਆ, ਮੈਂ ਉਹਨਾਂ ਤੱਕ ਇਹ ਜਿਹੜਾ ਸਵਾਲ ਪਾਸ ਕਰਦਾ ਕਿ ਉਹ ਅੱਜ ਨਹੀਂ ਤੇ ਭਲਕੇ ਜ਼ਰੂਰ ਇੱਥੇ ਕਿਤੇ ਨਾ ਕਿਤੇ, ਕਿਉਂਕਿ ਮੈਂ ਵੀ ਜਦੋਂ ਨਾ ਸੰਸਾਰ ਵਿਆਪੀ ਅੰਕੜੇ ਵੇਖਦਾ ਕਿ ਠੀਕ ਹੈ ਵੈਨਜ਼ੂਏਲਾ ਤੇ ਦੁਨੀਆਂ ਦਾ ਸ਼ਾਇਦ ਪਹਿਲਾ ਮੁਲਕ ਹੈ ਜਿੱਥੇ ਸਭ ਤੋਂ ਵੱਧ ਕਹਿੰਦੇ ਤੇਲ ਦੇ ਭੰਡਾਰ ਹੈ, ਫਿਰ ਸਾਊਦੀ ਅਰਬ ਆ ਜਾਂਦਾ, ਫਿਰ ਇਰਾਨ ਆ ਜਾਂਦਾ, ਫਿਰ ਕੈਨੇਡਾ ਆਉਂਦਾ। ਦੇਖੋ ਬੜੇ ਹੈਰਾਨੀਜਨਕ ਅੰਕੜੇ ਆ ਕਿ ਕੈਨੇਡਾ ਦੁਨੀਆਂ ਦਾ ਉਹ ਮੁਲਕ ਹੈ ਜਿੱਥੇ ਵੱਡੀ ਤਾਦਾਦ ਵਿੱਚ ਤੇਲ ਹੈਗਾ। ਦੇਖੋ ਸਰੋਤਿਓ, ਜਿੰਨੀ ਕੁ ਮੈਨੂੰ ਗੱਲ ਮੋਟੇ ਤੌਰ ਤੇ ਲੱਗਦੀ ਹੈ, ਇੱਕ ਤੇ ਕੈਨੇਡਾ ਮੁਲਕ ਦੀ ਇੱਕ ਚੰਗੀ ਚੀਜ਼ ਹੈ, ਮੈਨੂੰ ਤੁਸੀਂ ਦੱਸਿਓ, ਮੈਂ ਜਿੰਨੀ ਕੁ ਅੱਜ ਤੱਕ ਕੈਨੇਡਾ ਨੂੰ ਜਾਂ ਅਮੈਰੀਕਾ ਨੂੰ ਸਟੱਡੀ ਕੀਤਾ, ਜਿਹਨੇ ਚੰਗੇ ਬੈਸਟ ਮੁਲਕ ਜਿਹਨਾਂ ਨੂੰ ਆਪਾਂ ਕਹਿੰਦੇ ਡਿਵੈਲਪ ਕੰਟਰੀਜ਼, ਉਹ ਆਪਣੇ ਕੁਦਰਤੀ ਭੰਡਾਰਾਂ ਨੂੰ ਬੜੇ ਸੰਭਾਲ ਕੇ ਰੱਖਦੇ, ਉਹ ਸਹੀਜੇ ਕਿਤੇ ਆਪਣੇ ਕੁਦਰਤੀ ਭੰਡਾਰਾਂ ਨੂੰ ਕੱਟਦੇ ਨਹੀਂ। ਸਾਡੇ ਵਰਗੇ ਜਿਹੜੇ ਮੁਲਕ ਹੈ ਭਾਰਤ ਵਰਗੇ, ਇਹਨਾਂ ਲਈ ਇਸ ਗੱਲ ਦਾ ਲੈਣਾ ਦੇਣਾ ਕੋਈ ਨਹੀਂ, ਇਹਨਾਂ ਨੂੰ ਤੇ ਆ ਕਿ ਸਾਨੂੰ ਵੋਟਾਂ ਵਧਣੀਆਂ ਚਾਹੀਦੀਆਂ, ਅਸੀਂ ਇੱਥੋਂ ਲੈ ਕੇ ਰੇਲਵੇ ਲੈਣ ਉੱਥੇ ਤੱਕ ਵਿਛਾਉਣੀ, ਰਸਤੇ 'ਚ ਭਾਵੇਂ ਸਾਰਾ ਕੁਛ ਹੀ ਉਜਾੜਾ ਕਰਨਾ ਪੈ ਜਾਵੇ। ਸੋਚਦੇ ਹੀ ਨਹੀਂ ਕਿ ਅਸੀਂ ਲਾਭ ਕੀ ਖੱਟਿਆ ਨੁਕਸਾਨ ਕੀ ਖੱਟਿਆ, ਨਾ ਸਰਕਾਰਾਂ ਸੋਚਦੀਆਂ ਨਾ ਅਸੀਂ ਜਿਹੜੇ ਨਾਰੇ ਲਾਉਣ ਵਾਲੇ ਨਾ ਅਸੀਂ ਸੋਚਦੇ ਹਾਂ। ਇਹ ਭਾਰਤੀ ਇਹੋ ਜਿਹੇ ਕੰਟਰੀਆਂ ਦਾ ਇੱਦਾਂ ਦਾ ਟ੍ਰੈਂਡ ਹੈ, ਤੁਹਾਡੇ ਮੁਲਕਾਂ ਦਾ ਟ੍ਰੈਂਡ ਹੋ ਰਿਹਾ। ਇੱਥੇ ਨਾ ਇਸ ਮਾਮਲੇ 'ਚ ਲੋਕਾਂ ਨੂੰ ਖੁਸ਼ ਕੀਤਾ ਜਾਂਦਾ, ਨਾ ਸਰਕਾਰਾਂ ਇਹਨੂੰ ਕੇਵਲ ਤੇ ਕੇਵਲ ਸਿਆਸਤ ਕੇਂਦਰਤ ਰੱਖਦੀਆਂ, ਉਹ ਲਾਭ ਤੇ ਹਾਨੀਆਂ ਵੇਖ ਕੇ ਫੈਸਲੇ ਲੈਂਦੀ ਹੈ। ਇੱਕ ਤੇ ਕਾਰਨ ਇਹ ਹੈ। ਦੂਜਾ ਕਾਰਨ ਜਿਹੜਾ ਬੜਾ ਸਿੱਧਾ ਪੱਧਰਾ, ਹਾਰਮੇਜ ਸਟੇਟ ਬਾਰੇ ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ, ਹਾਰਮੇਜ ਸਟੇਟ ਵਿੱਚ ਕੇਵਲ 20% ਕਾਰੋਬਾਰ ਹੁੰਦਾ, 80% ਤਾਂ ਫਿਰ ਵੀ ਹੋ ਰਿਹਾ ਦੁਨੀਆਂ ਦੇ ਵੱਖ ਵੱਖ ਮੁਲਕਾਂ ਦਾ, ਤੇ ਡਾਉਂਡੀ ਏਦਾਂ ਪਿੱਟੀ ਆ ਕਿ ਪਤਾ ਨੀ ਕੀ ਹੋ ਗਿਆ। ਅਸਲ ਵਿੱਚ ਮੈਂ ਦੇਖੋ ਬੜੀ ਵਾਰ ਟਿੱਪਣੀਆਂ ਕੀਤੀਆਂ ਕਿ ਹੁਣ ਸੰਸਾਰ ਵਿਆਪੀ ਜੰਗਾਂ 2 ਦੇਸ਼ਾਂ ਦੀਆਂ ਜੰਗਾਂ ਨਹੀਂ ਰਹਿ ਗਈਆਂ, ਇਹਦੇ ਵਿੱਚ ਕਿੰਨੇ ਉਧਲੇ ਪਾਸੇ ਤੇ ਕਿੰਨੇ ਇਧਲੇ ਪਾਸੇ, ਜਾਂ ਸੰਸਾਰ 'ਚ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਫੈਕਟਰੀਆਂ ਵਾਲੇ ਉਹ ਫੈਸਲਾ ਕਰਦੇ ਆ ਕਿ ਜੰਗ ਹੁਣ ਚੱਲ ਪਵੇ, ਭੋਰਾ ਕੱਕੇ ਨੂੰ ਰੁਕ ਜਾਣੀ ਚਾਹੀਦੀ ਹੈ, ਜਾਂ ਇਹ 'ਚ ਸਾਨੂੰ ਹੁਣ ਲਾਭ ਹੋ ਰਿਹਾ ਜਾਂ ਨੁਕਸਾਨ ਹੈ। ਮੈਂ ਕਈ ਵਾਰੀ ਕਿਹਾ ਸੀ ਇਹ ਗੱਲ ਪਹਿਲਾਂ ਵੀ ਕਿ ਜੰਗ ਤੇ ਉਹਦੇ ਨਾਲ ਮਿਲਦੀ ਜੁਲਦੀ ਗੱਲ ਹੈ, ਉਵੇਂ ਮੈਂ ਪਹਿਲਾਂ ਕਹਿਤਾ ਕਿ ਤੁਹਾਡੇ ਜਵਾਬ ਦੇ ਵਿੱਚ ਮੈਂ ਅਸਮਰਥ ਹੈਗਾ, ਪਰੰਤੂ ਇਹ ਵਾਅਦਾ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਚਰਚਾ ਅਸੀਂ ਜ਼ਰੂਰ ਕਰਨੀ ਹੈ, ਕਿਉਂਕਿ ਕੁਛ ਸਾਡੇ ਸਰੋਤਿਆਂ ਦੇ ਕੰਨਾਂ ਵਿੱਚ ਵੀ ਇਹ ਗੱਲ ਚਲੀ ਗਈ ਹੈ, ਤੇ ਜ਼ਰੂਰ ਆਪਾਂ ਤੁਸੀਂ ਰਲ ਮਿਲ ਕੇ ਇੱਥੇ ਚਰਚਾ ਅੱਗੇ ਵਧਾਵਾਂਗੇ।
1: ਜੀ ਬਿਲਕੁਲ ਜੀ, ਤੇ ਰਮੇਸ਼ ਜੀ ਗੱਲ ਅਸੀਂ ਅਗਲੀ ਤੋਰੀਏ ਫਿਲਹਾਲ, ਤੇ ਗੱਲ ਜਲੰਧਰ ਬੰਬ ਧਮਾਕੇ ਦੀ ਕਰਾਂਗੇ, ਤੇ ਖਬਰ ਹੈ ਇੱਕ ਦੋਸ਼ੀ ਦੀ ਗ੍ਰਿਫਤਾਰੀ ਹੋਈ ਹੈ ਜੀ, ਕੀ ਰਿਪੋਰਟ ਹੈ?
2: ਵੈਸੇ ਤੇ ਰੁਪਿੰਦਰ ਜੀ ਜਿਹੜਾ ਜਲੰਧਰ ਵਾਲਾ ਬੰਬ ਧਮਾਕਾ ਜਿਹੜਾ BSF ਜਿੱਥੇ ਰਹਿਸ਼ੀ ਕਲੋਨੀ ਵੀ ਹੈ, ਕੈਂਪ ਵੀ ਕਹਿ ਸਕਦੇ ਹਾਂ
1: ਜੀ,
2: ਉਹਦੇ ਬਾਰ ਬਾਰ ਹੋਇਆ ਸੀ, BSF ਚੌਂਕ ਵੀ ਕਹਿੰਦੇ ਆ। IED ਧਮਾਕਾ ਸੀ, ਬਲਾਸਟ ਸੀ, ਬੰਬ ਧਮਾਕਾ ਸੀਗਾ, ਔਰ ਉਹ ਅਚਾਨਕ ਜਦੋਂ ਹੋਇਆ ਤੇ ਵੱਡੇ ਪੱਧਰ ਤੇ ਨੇੜੇ ਮਾਲੀ ਨੁਕਸਾਨ ਵੀ ਹੋਇਆ, ਜਾਨੀ ਨੁਕਸਾਨ ਦਾ ਵਿਚਾਰ ਰਿਹਾ ਸੀ। ਉਹਦੇ ਵਿੱਚ 17 ਲੋਕਾਂ ਦੀ ਹੁਣ ਤੱਕ ਵੱਖ ਵੱਖ ਗ੍ਰਿਫਤਾਰੀ ਹੋਈ, 17 ਲੋਕਾਂ ਦੀ।

0: जी जीर मिर्ची, रमेश जी, थोड़ी आवाज़ जी साढ़े तक नहीं पहुंच रही। मेरे ख्याल अपना माइक थोड़ा जिहा चेक करना होगा जी।
1: ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਵਿਅਕਤੀ ਦੀਆਂ ਤੰਦਾਂ ਤਾਰਾਂ ਪਾਕਿਸਤਾਨ ਦੇ ਨਾਲ ਜੁੜੀਆਂ ਸੀਗੀਆਂ
0: ਜੀ
1: ਤੇ ਉਹਨਾਂ ਸਾਰੇ ਕਾਸੀ ਨੂੰ ਘਟਨਾ ਨੂੰ ਅੰਜਾਮ ਦਵਾਇਆ। ਹਾਲਾਂਕਿ ਜਿਤਨੇ ਬੰਬ ਧਮਾਕਾ ਹੋਇਆ ਸੀ, ਇੱਕ ਸੋਸ਼ਲ ਮੀਡੀਆ ਤੇ ਕਿਸੇ ਨੇ ਜ਼ਿੰਮੇਵਾਰੀ ਵੀ ਚੁੱਕੀ ਸੀ, ਕਥਿਤ ਖਾਲਿਸਤਾਨੀ ਸੰਗਠਨ ਨੇ। ਮੈਂ ਉਦਣ ਵੀ ਕਿਹਾ ਸੀ ਕਿ ਸੋਸ਼ਲ ਮੀਡੀਆ ਤੇ ਚੁੱਕੀਆਂ ਜ਼ਿੰਮੇਵਾਰੀਆਂ ਨੂੰ ਅਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਵਾਕਈ ਫਲਾਣੇ ਨੇ ਚੁੱਕ ਲਈ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਸਿਰਫ ਨਾਮ ਹੁੰਦਾ ਹੈ, ਕੀ ਪਤਾ ਕੌਣ ਹੈ, ਉਹ ਕਿੱਥੋਂ ਆਪਰੇਟ ਹੁੰਦਾ, ਉਹ ਜਿਹੜਾ ਜਿਹੜਾ ਵੀ ਸਿਸਟਮ ਹੁੰਦਾ ਜਾਂ ਜਿਸ ਗਰੁੱਪ ਦੇ ਉੱਪਰ ਜਾਂ ਜਿਸ ਸਾਧਨ ਦੇ ਉੱਪਰ ਉਹ ਲੋਕ ਪਾਉਂਦੇ ਆ। ਹੁਣ ਜਿਹੜੀਆਂ 17 ਅਲੱਗ ਅਲੱਗ ਗ੍ਰਿਫਤਾਰੀਆਂ, ਉਹਦੇ ਵਿੱਚ ਪੁਲਿਸ ਇੱਕੋ ਹੀ ਪੁਆਇੰਟ ਆਫ ਵਿਊ ਤੇ ਇੱਕੋ ਹੀ ਪਾਸੇ ਨੂੰ ਕੰਮ ਕਰ ਰਹੀ ਹੈ ਉਹਨਾਂ ਦਾ, ਕਿਉਂਕਿ ਪੁਲਿਸ ਦਾ ਪਹਿਲੇ ਦਿਨ ਵੀ ਇਹੀ ਕਹਿਣਾ ਸੀ, ਹੁਣ ਵੀ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਪੁਲਿਸ ਨੇ ਵੱਖ ਵੱਖ ਸਮੇਂ ਤੇ ਕਿਹਾ ਕਿ ਇਹਦੀਆਂ ਤੰਦਾਂ ਤਾਰਾਂ ਪਾਕਿਸਤਾਨ ਦੇ ਨਾਲ ਜਾ ਕੇ ਜੁੜਦੀਆਂ, ਵਿਦੇਸ਼ੀ ਹੈਂਡਲਰਾਂ ਦੇ ਨਾਲ ਜੁੜਦੀਆਂ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਇਹ ਸਾਰੇ ਧਮਾਕੇ ਕਰਾਏ ਜਾ ਰਹੇ। ਹਾਲਾਂਕਿ ਜਦੋਂ ਇਹ ਧਮਾਕਾ ਹੋਇਆ ਸੀ, ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਸੀ ਉਹ ਬਿਲਕੁਲ ਵੱਖਰਾ ਢੰਗ ਦਾ ਬਿਆਨ ਸੀ। ਉਹਨਾਂ ਦਾ ਬਿਆਨ ਸੀ ਕਿ ਭਾਰਤੀ ਜਨਤਾ ਪਾਰਟੀ ਕਰਾ ਰਹੀ ਹੈ, ਇਧਰੋਂ ਸਰਕਾਰ ਤੋਂ ਵੱਖਰਾ ਜਿਹਾ, ਸਰਕਾਰ ਦਾ ਜਿਹੜਾ ਢਾਂਚਾ ਆ, ਇਨਵੈਸਟੀਗੇਸ਼ਨ ਢਾਂਚਾ ਜਿਹਨੂੰ ਅਸੀਂ ਪੁਲਿਸ ਜਾਂ ਹੋਰ ਜਾਂਚ ਏਜੰਸੀਆਂ ਆਖਦੇ, ਉਹ ਕਹਿੰਦੇ ਪਾਕਿਸਤਾਨ ਕਰਾ ਰਿਹਾ ਹੈ। ਇਹ ਆਪਣੇ ਆਪ ਚ ਰੌਲਾ ਜ਼ਰੂਰ ਹੈ। ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਉਹ ਸ਼ਬਦ ਬੜੇ ਵੱਡੇ ਸ਼ਬਦ ਹੈ, ਸਿੱਧਾ ਪੱਧਰਾ ਇਹ ਕਹਿ ਦੇਣਾ ਕਿ ਇਹ ਤੇ ਜੀ ਸਾਰਾ ਕੁਝ ਭਾਜਪਾ ਕਰਾ ਰਹੀ ਹੈ। ਹਾਲਾਂਕਿ ਉਦੋਂ ਤੋਂ ਲੈ ਕੇ ਅੱਜ ਤੱਕ ਕੱਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ, ਕਈ ਇਹਨਾਂ ਦੇ ਮੰਤਰੀ, ਕਈ ਚੀਜ਼ਾਂ ਦੇ ਜਿਹੜੇ ਦੋਸ਼ ਹੈਗੇ ਉਹ ਭਾਜਪਾ ਦੇ ਸਿਰ ਮੜ ਚੁੱਕੇ ਆ। ਜੇ ਅੱਜ ਦੀ ਵੀ ਗੱਲ ਕਰਾਂ, ਹਰਪਾਲ ਸਿੰਘ ਚੀਮਾ ਜੀ ਜਿਹੜੇ ਇਹਨਾਂ ਦੇ ਵਿੱਤ ਮੰਤਰੀ, ਉਹ ਕਹਿੰਦੇ ਜਿਹੜੇ ਚੰਡੀਗੜ੍ਹ ਦੇ ਵਿੱਚ ਅਪਰਾਧਿਕ ਘਟਨਾਵਾਂ ਵਧੀਆਂ ਉਹਦੇ ਲਈ ਵੀ ਭਾਜਪਾ ਜ਼ਿੰਮੇਵਾਰ ਹੈ। ਉਹ ਕਹਿੰਦੇ ਕਿ ਚੰਡੀਗੜ੍ਹ ਦੇ ਵਿੱਚ ਪੂਰੀ ਤੌਰ ਤੇ ਜੇ ਚੱਲਦੀ ਹੈ ਉਹ ਭਾਜਪਾ ਦੀ ਚੱਲਦੀ ਹੈ, ਤੇ ਚੰਡੀਗੜ੍ਹ ਤੇ ਸ਼ਹਿਰ ਹੀ ਬੜਾ ਵਧੀਆ ਸੀ, ਬਿਊਟੀਫੁਲ ਸਿਟੀ ਆਖਿਆ ਜਾਂਦਾ ਇਹ ਦੁਨੀਆ ਭਰ ਦੇ ਵਿੱਚ, ਤੇ ਭਾਜਪਾ ਨੇ ਕਹਿੰਦੇ ਉਹਨੂੰ ਅਪਰਾਧਿਕ ਸ਼ਹਿਰ ਬਣਾ ਕੇ ਰੱਖ ਦਿੱਤਾ ਹੈ। ਔਰ ਇੱਕ ਵਾਰੀ ਨਹੀਂ, ਬਹੁਤ ਵਾਰ ਹਰਪਾਲ ਸਿੰਘ ਚੀਮਾ ਜਾਂ ਬਹੁਤ ਸਾਰੇ ਇਹਨਾਂ ਦੇ ਵਜ਼ੀਰ ਕਹਿ ਚੁੱਕੇ ਆ ਕਿ ਪੰਜਾਬ ਦੇ ਵਿੱਚ ਜੋ ਕੁਛ ਵਾਪਰ ਰਿਹਾ ਉਹ ਭਾਜਪਾ ਕਹਿ ਰਹੀ ਹੈ। ਬੀਤੇ ਕੱਲ ਅਸੀਂ ਜਲ ਦਲਜੀਤ ਦੁਸਾਂਝ ਦੀ ਕੀਤੀ ਸੀ, ਦਲਜੀਤ ਦੁਸਾਂਝ ਦੇ ਮੈਨੇਜਰ ਦੇ ਘਰ ਸਾਨੂੰ ਨਹੀਂ ਪਤਾ ਗੋਲੀ ਚਲੀ ਕਿ ਨਹੀਂ ਚਲੀ ਹੈ, ਕਹਿੰਦੇ ਚਲੀ ਹੈ ਆਮ ਆਦਮੀ ਪਾਰਟੀ ਵਾਲੇ, ਹਰਿਆਣੇ ਦੀ ਪੁਲਿਸ ਕਹਿੰਦੀ ਚਲੀ ਨਹੀਂ। ਹੁਣ ਉਸ ਮਸਲੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਜਿਹੜਾ ਲਾਇਰੈਂਸ ਧੜਾ ਆ, ਲਾਇਰੈਂਸ ਗਰੁੱਪ ਜਿਹੜਾ, ਉਹਨੂੰ ਜ਼ਿੰਮੇਵਾਰੀ ਚੁੱਕੀ ਹੈ ਗੋਲੀ ਦੀ, ਤੇ ਜਿਹੜਾ ਲਾਇਰੈਂਸ ਬਿਸ਼ਨੋਈ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਸੰਭਾਲ ਕੇ ਆਪਣੇ ਕੋਲ ਰੱਖਿਆ ਹੋਇਆ ਹੈ, ਇਵੇਂ ਹੀ ਖਲਲ ਪਵਾਉਣ ਨੂੰ। ਭਾਰਤੀ ਜਨਤਾ ਪਾਰਟੀ ਦੇ ਉੱਪਰ ਇਹ ਵੀ ਆਮ ਆਦਮੀ ਪਾਰਟੀ ਦੋਸ਼ ਲਾ ਚੁੱਕੀ ਆ ਕਿ ਪੰਜਾਬ ਦਾ ਮਾਹੌਲ ਤੱਕ ਕੇ ਵੋਟਾਂ ਤੋਂ ਪਹਿਲਾਂ ਖਰਾਬ ਕੀਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕਈ ਵਾਰ ਕਹਿ ਚੁੱਕੇ ਆ ਕਿ ਇਹ ਤਾਂ ਢੰਗ ਹੀ ਭਾਜਪਾ ਦੇ ਹੋਇਆ, ਜਿੱਥੇ ਵੀ ਭਾਜਪਾ ਨੇ ਚੋਣ ਲੜਨੀ ਹੁੰਦੀ ਉੱਥੇ ਪਹਿਲਾਂ ਜਾ ਕੇ ਖਲਲ ਪਵਾ ਦਿੱਤਾ ਜਾਂਦਾ ਹੈ, ਹਿੰਸਕ ਘਟਨਾਵਾਂ ਕਰਾਈਆਂ ਜਾ ਰਹੀਆਂ, ਜਦਕਿ ਭਾਜਪਾ ਦਾ ਦੋਸ਼ ਉਲਟਾ ਕਿ ਸਾਡੇ ਭਾਜਪਾ ਦੇ ਜਿਹੜੇ ਦਫ਼ਤਰ ਹੈ ਉਹਨਾਂ ਦੇ ਉੱਪਰ ਧਾਵੇ ਬੋਲੇ ਜਾ ਰਹੇ ਹੈ, ਸਾਡੇ ਵਰਕਰਾਂ ਨੂੰ ਕੁੱਟਿਆ ਗਿਆ, ਸਾਡੇ ਦੋ ਦਫ਼ਤਰਾਂ ਦਾ ਜ਼ਿਕਰ ਆਇਆ ਬੀਤੇ ਸਮੇਂ ਦੇ ਵਿੱਚ, ਜਿੱਥੇ ਆਖਦੇ ਕਿ ਕੁਝ ਲੋਕਾਂ ਨੇ ਆ ਕੇ ਪੱਥਰਬਾਜ਼ੀ ਕੀਤੀ ਜਾਂ ਕੁਛ ਧੱਕਾ ਮੁੱਕੀ ਕੀਤੀ ਹੈ। ਇਹ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਗੱਲਾਂ ਨਿੱਕੀਆਂ ਨਿੱਕੀਆਂ ਸ਼ੁਰੂ ਹੋਈਆਂ ਨੇ, ਅਜੇ ਤੇ ਸ਼ਬਦੀ ਜੰਗ ਸ਼ੁਰੂ ਹੋਈ ਹੈ। ਕਈਆਂ ਨੂੰ ਬੜਾ ਮਜ਼ਾ ਆਉਂਦਾ ਹੋਵੇਗਾ ਕਿ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੇ ਭਾਜਪਾ ਦੇ ਖਿਲਾਫ਼ ਕਿੱਡਾ ਵੱਡਾ ਬਿਆਨ ਦੇ ਦਿੱਤਾ, ਕਈ ਬੜੇ ਖੁਸ਼ ਹੋਣਗੇ ਬੱਲੇ ਬੱਲੇ ਭਾਜਪਾ ਨੂੰ ਆਖਿਆ ਦਿੱਤਾ, ਫਿਰ ਦੂਜੇ ਪਾਸਿਓਂ ਵੀ ਕਈ ਖੁਸ਼ ਹੋਣਗੇ ਕਿ ਭਾਜਪਾ ਕਹਿੰਦੀ ਨਹੀਂ ਜੀ ਇਹ ਤੇ ਆਮ ਆਦਮੀ ਪਾਰਟੀ ਨਿਕੰਮੀ ਹੈ। ਜਦਕਿ ਮੈਂ ਇਸ ਗੱਲ ਤੇ ਚਿੰਤਤ ਹੈ ਕਿ ਜਿੱਧਰਲੇ ਪਾਸੇ ਨੂੰ ਹੁਣ ਚੱਲਿਆ ਹੋਇਆ ਸਾਰਾ ਕੁਛ, ਉਹ ਉਧਰਲੇ ਪਾਸੇ ਨੂੰ ਚੱਲਿਆ ਹੋਇਆ ਜਿਹਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਜਿਸ ਪੰਜਾਬ ਦੇ ਵਿੱਚ ਇੱਦਾਂ ਦੀ ਗੱਲ ਹੀ ਨਹੀਂ ਹੁੰਦੀ ਸੀ, ਇੱਥੇ ਸਿੱਧੀ ਹਿੰਸਾ ਵਰਗੇ ਸ਼ਬਦ ਆ ਚੁੱਕੇ ਆ, ਇੱਥੇ ਇੱਕ ਦੂਜੇ ਤੇ ਵੱਡੇ ਵੱਡੇ ਵਾਰ ਲੱਗ ਸ਼ਬਦੀ ਵਾਰ ਕੀਤੇ ਜਾ ਰਹੇ, ਤੇ ਹੁਣ ਬਾਕੀ ਦੇਖਦੇ ਹਾਂ ਭਾਈ ਆ ਜਿਹੜਾ ਜਲੰਧਰ ਵਾਲਾ ਘਟਨਾ ਆ ਉਸ ਮਸਲੇ ਦੇ ਵਿੱਚ ਪੰਜਾਬ ਦੀ ਪੁਲਿਸ ਕਹਿੰਦੀ ਅਸੀਂ ਗ੍ਰਿਫਤਾਰ ਕਰ ਲਿਆ ਹੈ, ਤੇ ਹੁਣ ਵੇਖਦੇ ਹੋ ਗ੍ਰਿਫਤਾਰੀ ਤੋਂ ਬਾਅਦ ਕੀ ਖੁਲਾਸੇ ਹੁੰਦੇ ਆ ਕਿ ਇਹ ਕਿਨ ਕਰਾਇਆ ਸੀ ਧਮਾਕਾ, ਪਾਕਿਸਤਾਨ ਨੇ ਕਰਾਇਆ ਜਾਂ ਕਿਸੇ ਹੋਰ ਨੇ ਕਰਾਇਆ, ਉਹ ਹੁਣ ਪੰਜਾਬ ਦੀ ਪੁਲਿਸ ਨੇ ਖੁਲਾਸੇ ਕਰਨੇ ਆ, ਤੇ ਦੇਖਦੇ ਪੰਜਾਬ ਦੀ ਪੁਲਿਸ ਕੀ ਖੁਲਾਸੇ ਕਰਦੀ ਹੈ।
0: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਸਾਡੀ ਅਗਲੀ ਕਾਲ ਹੈ ਜੀ ਕੋਮਲਪ੍ਰੀਤ ਜੀ, ਜੀ ਵੈਲਕਮ ਜੀ ਕੋਮਲਪ੍ਰੀਤ ਜੀ, ਤੁਸੀਂ ਆਉਣੇ ਹੋ ਜੀ?
2: ਹੈਲੋ
0: ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ,
2: ਉਹ ਆਪਣੇ ਲਾਸਟ ਕਾਲਰ ਨੇ ਪੁੱਛਿਆ ਸੀਗਾ ਵੀ ਤੇਲ ਦੇ ਪ੍ਰਾਈਸ ਕਿਉਂ ਵੱਧ ਰਹੇ, ਜਿਵੇਂ ਗੋਲਡ ਜਿਹੜੀ ਕੰਟਰੀ ਚੋਂ ਨਿਕਲਦਾ ਗੋਲਡ ਦਾ ਪ੍ਰਾਈਸ ਸੇਮ ਨਹੀਂ ਹੁੰਦਾ, ਏਦਾਂ ਹੀ ਆਇਲ ਦਾ ਪ੍ਰਾਈਸ ਸੇਮ ਨਹੀਂ ਹੁੰਦਾ, ਇਹ ਗਲੋਬਲੀ ਇਫੈਕਟ ਕਰਦਾ ਵਾ ਜਦੋਂ ਵੀ ਕਰਦਾ ਵਾ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਸੀ
0: ਜੀ। ਸ਼ੁਕਰੀਆ ਜੀ। ਜੀ ਰਮੇਸ਼,
1: ਚਲੋ ਇਸ ਚਰਚਾ ਨੂੰ ਅਸੀਂ ਚੱਲਣ ਦਿੰਦੇ ਹਾਂ। ਇਹਦੇ ਵਿੱਚੋਂ ਮੈਨੂੰ ਲੱਗਦਾ ਕਿ ਕਾਫੀ ਸਾਰੇ ਰਗੜੇ ਲੱਗਣੇ, ਠੀਕ ਹੈ, ਇੱਕ ਜਿਹੜਾ ਇਹਨਾਂ ਨੇ ਤਰਕ ਦਿੱਤਾ, ਪਰੰਤੂ ਸਵਾਲ ਦੇ ਜਵਾਬ ਦੇ ਸੰਦਰਭ ਵਿੱਚ ਮੈਨੂੰ ਲੱਗਦਾ ਕਿ ਪੂਰਨ ਨਹੀਂ ਹੈ। ਉਵੇਂ ਇਹ ਜਿਹੜਾ ਤਰਕ ਦਿੱਤਾ ਉਹ ਠੀਕ ਹੈ, ਸੋ ਇਸ ਚਰਚਾ ਨੂੰ ਅੱਗੇ ਵਧਣ ਦਿੰਦੇ ਹਾਂ ਤੇ ਮੈਨੂੰ ਲੱਗਦਾ ਕੁਛ ਨਾ ਕੁਛ ਅਸੀਂ ਸਿੱਟੇ ਦੇ ਨੇੜੇ ਜ਼ਰੂਰ ਪਹੁੰਚਾਂਗੇ।
0: ਜੀ ਰਮੇਸ਼ ਜੀ, ਤੇ ਜੀ 4701 ਜੀ, ਵੈਲਕਮ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਸਰ,
3: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਤੇਲ ਦਾ ਤਾਂ ਇਹ ਆ ਜੀ, ਹੁਣ ਸਾਡੇ ਤਾਂ ਦੇਖੋ ਜੇ ਸਸਤਾ ਹੋਣਾ ਬਾਹਰ ਸਾਰੀ ਦੁਨੀਆਂ ਚ ਤਾਂ ਸਾਡੇ ਵੀ ਸਸਤਾ ਹੁੰਦਾ, ਹੈ ਨਾ ਜੀ। ਇਹ ਭਾਰਤ ਤਾਂ ਹੈ ਨੀ ਵੀ ਜੇ ਸਸਤਾ ਹੋਣਾ ਭਾਰਤ ਚ ਤਾਂ ਸਸਤਾ ਨੀ ਹੋਣਾ, ਮਹਿੰਗਾ ਤਾਂ ਹੋ ਜਾਂਦਾ, ਹੈ ਨਾ ਜੀ। ਇੱਥੇ ਸਸਤਾ ਵੀ ਹੋਣਾ ਉਹ ਵੀ, ਹੁਣ ਤੁਸੀਂ ਅਮਰੀਕਾ ਦੇਖ ਲਓ, ਉਹ ਤਾਂ ਤੇਲ ਕੱਢਦਾ, ਅਰਬ ਦੇਸ਼ ਵੀ ਸਾਰਿਆਂ ਦੇ ਤੇਲ ਹੁੰਦਾ, ਉੱਥੇ ਵੀ ਨੀ ਸਸਤਾ ਹੁੰਦਾ, ਕਿਉਂਕਿ ਸਾਰੀ ਦੁਨੀਆ ਨਾਲ ਆ ਜੀ ਅਸੀਂ, ਜੋ ਦੁਨੀਆਂ ਚ ਚੱਲਣਾ ਉਹੀ ਤੇਲ ਦਾ ਹਿਸਾਬ ਸਾਰੀ ਦੁਨੀਆਂ ਚ ਕੋਈ ਚੱਲਣਾ ਜੀ। ਜੇ ਮਹਿੰਗਾ ਤਾਂ ਮਹਿੰਗਾ ਹੋਊਗਾ, ਜੇ ਸਸਤਾ ਤਾਂ ਸਸਤਾ ਹੋਊਗਾ। ਚਲੋ ਹਾਂਜੀ, ਦੂਜਾ ਰਮੇਸ਼ ਜੀ ਮੈਂ ਪੁੱਛਣਾ ਸੀ ਤੁਹਾਨੂੰ ਵੀ ਜਿਵੇਂ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਕਾਫਲਾ ਘਟਾ ਤਾ ਬਹੁਤ ਜ਼ਿਆਦਾ, ਕੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਘਟਾਇਆ ਜੀ? ਇਹਦੇ ਬਾਰੇ ਵੀ ਦੱਸਣਾ ਸਰ। ਥੈਂਕ ਯੂ, ਮਾਫ਼ੀ ਚਾਹੁੰਦਾ। ਥੈਂਕ ਯੂ ਸਰ।
0: ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਕਈ ਕੇਂਦਰੀ ਮੰਤਰੀਆਂ ਨੇ ਵੀ ਕਟੌਤੀ ਕੀਤੀ ਹੈ ਆਪਣੇ ਕਾਫਲੇ ਚ। ਹਰਿਆਣੇ ਵਾਲਾ ਮੁੱਖ ਮੰਤਰੀ ਨੈਬ ਸਿੰਘ ਸੈਣੀ, ਉਸਨੇ ਵੀ ਕਰ ਦਿੱਤੀ ਹੈ। ਪੰਜਾਬ ਵਾਲੇ ਪਾਸਿਓਂ ਅਜੇ ਕੋਈ ਆਵਾਜ਼ ਨਹੀਂ ਆਈ। ਉਵੇਂ ਚਲੋ ਇਹਦੇ ਕੋਈ ਸਿਆਸੀ ਮਹਿਨੇ ਵੱਖਰੇ ਨਿਕਲ ਸਕਦੇ ਹੈ, ਕੋਈ ਕੁਛ ਆਖੇਗਾ ਕੋਈ ਕੁਛ, ਉਵੇਂ ਭਾਈ ਚੰਗੀ ਗੱਲ ਹੈ। ਜੇ ਇਸ ਢੰਗ ਦੇ ਨਾਲ ਹੀ ਘਟੇ ਤੇ ਘਟੇ ਤੇ ਸਹੀ ਕਾਫਲੇ ਹੋ, ਕਿਉਂਕਿ ਕਾਫਲੇ ਦਾ ਸਾਨੂੰ ਇਤਰਾਜ਼ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਚਾਹੇ ਪੰਜਾਬ ਦਾ ਮੁੱਖ ਮੰਤਰੀ, ਚਾਹੇ ਹਰਿਆਣੇ ਦਾ, ਚਾਹੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਉਹਦੇ ਨਾਲ ਸੁਰੱਖਿਆ ਚਾਹੀਦੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰੰਤੂ ਜਦੋਂ ਅਸੀਂ ਵੇਖਦੇ ਹਾਂ ਕਿ ਅੱਧਾ ਅੱਧਾ ਕਿਲੋਮੀਟਰ ਗੱਡੀਆਂ ਦਾ ਕਾਫਲਾ, ਉਹ ਆਪਣੇ ਆਪ ਚ ਬੜਾ ਅਜੀਬੋ ਗਰੀਬ ਵਰਤਾਰਾ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਉੱਥੇ ਰੋਕ ਲੱਗਣੀ ਚਾਹੀਦੀ ਹੈ। ਉਹ ਠੀਕ ਹੈ ਕਿ ਸਿਆਸੀ ਮਹਿਨੇ ਵੀ ਹੋਰ ਹੈ, ਅੱਜ ਦੇ ਸਮਾਜਿਕ ਮਹਿਨੇ ਵੀ ਅਸੀਂ ਹੋਰ ਕਰ ਸਕਦੇ ਹਾਂ, ਗੱਲ ਭਾਵਾਂ ਕਿਸੇ ਹੋਰ ਬਹਾਨੇ ਦੇ ਨਾਲ ਤੁਰੀ ਹੈ, ਪਰੰਤੂ ਚੰਗੇ ਪਾਸੇ ਨੂੰ ਤੁਰੀ ਹੈ। ਪਰਮਾਨੈਂਟਲੀ ਇਹ ਕਾਫਲੇ ਜਿਹੜੇ ਹੈ ਇੱਕ ਸੀਮਤ ਹੋਣੇ ਚਾਹੀਦੇ ਹੈ, ਠੀਕ ਹੈ, ਸੁਰੱਖਿਆ ਦਸਤੇ ਨਾਲ ਰੱਖੋ ਜਿੰਨੇ ਕੁ ਲੋੜ ਹੈ, ਪਰੰਤੂ ਜਿੱਡੇ ਕੁ ਕਾਫਲੇ ਅੱਜ ਤੁਰਦੇ ਇਹਨਾਂ ਦੇ ਨਾਲ, ਉਹ ਬੜੇ ਮੈਨੂੰ ਲੱਗਦਾ ਕਿ ਗਲਤ ਹੈ। ਰੋਕ ਲੱਗ ਚੁੱਕੇ ਚੰਗੀ ਗੱਲ ਹੈ, ਪੰਜਾਬ ਦੀ ਭਾਈ ਸਰਕਾਰ ਨੇ ਅਜੇ ਕੋਈ ਹਾਮੀ ਨਹੀਂ ਭਰੀ ਇਸ ਮਾਮਲੇ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਗਲੀ ਕਾਲ ਸਾਡੇ ਨਾਲ ਹੈ ਜੀ 9384 ਜੀ, ਵੈਲਕਮ ਜੀ। ਜੀ 9384 ਤੁਸੀਂ ਆਉਂਦੇ ਹੋ ਜੀ, ਪਰ ਆਵਾਜ਼ ਜੀ ਤੁਹਾਡੀ ਸਾਡੇ ਤੱਕ ਨਹੀਂ ਪਹੁੰਚ ਰਹੀ, ਦੁਬਾਰਾ ਤੁਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ। ਤੇ ਮੈਂ ਹਰਪ੍ਰੀਤ ਸੈਣੀ ਜੀ ਦਾ ਜੀ ਫਿਰ ਤੋਂ ਸਵਾਗਤ ਕਰਦੀ ਹਾਂ। ਹਰਪ੍ਰੀਤ ਜੀ, ਮੁੜ ਸਵਾਗਤ ਹੈ।
4: ਥੈਂਕ ਯੂ ਸੋ ਮਚ ਰੁਪਿੰਦਰ।
0: ਹਰਪ੍ਰੀਤ ਜੀ, ਗੱਲ ਹੁਣ ਜੀ ਕੁਛ ਲਿਵਿੰਗ ਬੈਨੀਫਿਟਸ ਦੀ ਵੀ ਇੰਸ਼ੋਰੈਂਸ ਦੇ ਨਾਲ ਤੋਰੀ ਹੈ ਜੀ।
4: ਬਿਲਕੁਲ ਰੁਪਿੰਦਰ ਸਰ, ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀਗੇ, ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਗੱਲ ਕੀਤੀ ਆ, ਕਦੋਂ ਆਪਾਂ ਨੂੰ ਕਵਰੇਜ ਕਰਾਉਣੀ ਚਾਹੀਦੀ ਆ, ਕਿੰਨੇ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਆ, ਤੇ ਕੀ ਆਪਸ਼ਨਸ ਤੁਹਾਡੇ ਕੋਲ ਅਵੇਲੇਬਲ ਹੈਗੀਆਂ ਆ ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ। ਸੋ ਹੁਣ ਜਿਹੜੀ ਕ੍ਰਿਟੀਕਲ ਇਲਨੈਸ ਹੈਗੀ ਆ ਜਾਂ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਆ, ਜਿਹੜੇ ਲਿਵਿੰਗ ਬੈਨੀਫਿਟਸ ਆ ਜੋ ਜਿਹੜੇ ਜਿਹਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਹੈਗੇ ਆ, ਖਾਸ ਕਰਕੇ ਅਗਰ ਮੈਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੀ ਗੱਲ ਕਰਾਂ, ਇਹਦੀ ਅੰਡਰ ਰਾਈਟਿੰਗ ਤਾਂ ਲਾਈਫ ਇੰਸ਼ੋਰੈਂਸ ਨਾਲੋਂ ਵੀ ਕਾਫੀ ਕਿਤੇ ਸਟ੍ਰਿਕਟ ਆ, ਕਿਉਂਕਿ ਜਿਹੜੇ ਕ੍ਰਿਟੀਕਲ ਇਲਨੈਸ ਦੇ ਕਲੇਮ ਹੈਗੇ ਆ, ਆਲਮੋਸਟ 2.5 ਪੀਪਲ ਦੇ ਵਿੱਚੋਂ ਇੱਕ ਪਰਸਨ ਨੂੰ ਕ੍ਰਿਟੀਕਲ ਇਲਨੈਸ ਹੋ ਰਹੀ ਆ। ਸੋ ਜਿਹਦੇ ਵਿੱਚ ਮੇਜਰ ਡਿਜ਼ੀਜ਼ ਕਵਰ ਹੁੰਦੀਆਂ ਆ, ਇੰਸ਼ੋਰੈਂਸ ਕੰਪਨੀ ਇੱਕ ਲੰਬਸਮ ਅਮਾਊਂਟ ਕਵਰ ਕਰਦੀ ਆ ਅਗਰ ਇਨ ਕੇਸ ਇੱਦਾਂ ਦੀ ਕੋਈ ਵੀ ਸਿਚੁਏਸ਼ਨ ਹੋ ਜਾਂਦੀ ਹੈਗੀ ਆ। ਪਰ ਮੇਨ ਚੀਜ਼ ਇਹੀ ਹੈਗੀ ਆ ਕਿ ਪਹਿਲੀ ਚੀਜ਼ ਹੈਗੀ ਆ ਕਿ ਜਦੋਂ ਅਸੀਂ ਐਪਲੀਕੇਸ਼ਨ ਪਾਉਣੀ ਆ ਸਾਨੂੰ ਅਪਰੂਵਲ ਮਿਲ ਸਕੇ, ਕਿਉਂਕਿ ਕ੍ਰਿਟੀਕਲ ਇਲਨੈਸ ਦੀ ਜਿਹੜੀ ਅੰਡਰ ਰਾਈਟਿੰਗ ਸਟ੍ਰਿਕਟ ਹੋਣ ਕਰਕੇ ਜਾਂ ਸਾਨੂੰ ਕਈ ਵਾਰ ਮੈਡੀਕਲ ਇਸ਼ੂਜ਼ ਹੋਣ ਕਰਕੇ ਸਾਨੂੰ ਪਾਲਿਸੀ ਨਹੀਂ ਮਿਲ ਪਾਉਂਦੀ, ਤਾਂ ਇਹਦੀ ਵੀ ਗੁੱਡ ਨਿਊਜ਼ ਇਹ ਹੈਗੀ ਆ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਵੀ ਨਾਨ ਮੈਡੀਕਲ ਪਲਾਨ ਅਵੇਲੇਬਲ ਹੈਗਾ ਆ, ਜਿਹਦੇ ਵਿੱਚ $75,000 ਤੱਕ ਦੀ ਆਪਾਂ ਨੂੰ ਕਵਰੇਜ ਮਿਲ ਸਕਦੀ ਆ। ਐਂਡ ਮੇਨ ਚੀਜ਼ ਰੁਪਿੰਦਰ ਇਹ ਹੈਗੀ ਆ ਕਿ ਅਗਰ ਆਪਾਂ ਨੂੰ ਪਹਿਲਾਂ ਕੋਈ ਵੀ ਕੰਡੀਸ਼ਨ ਹੈਗੀ ਆ, ਅਗਰ ਪਰਸਨ ਨੂੰ ਆਲਰੇਡੀ ਜਿਹੜੀ ਹਾਰਟ ਦੀ ਪ੍ਰੋਬਲਮ ਵੀ ਆ ਚੁੱਕੀ ਸੀਗੀ, ਸਟਿਲ ਉਹ ਇਹ ਵਾਲਾ ਪਲਾਨ ਲੈ ਸਕਦੇ ਆ। ਐਂਡ ਅਗਰ ਸਟਿਲ ਉਹਨਾਂ ਨੂੰ ਪਹਿਲੇ ਹਾਰਟ ਅਟੈਕ ਤੋਂ ਬਾਅਦ 2 ਸਾਲ ਬਾਅਦ ਫਿਰ ਤੋਂ ਦੁਬਾਰਾ ਹਾਰਟ ਅਟੈਕ ਹੁੰਦਾ ਹੈਗਾ ਆ ਤਾਂ ਇਸ ਪਾਲਿਸੀ ਦੇ ਵਿੱਚ ਉਹ ਵੀ ਕਵਰ ਹੈਗਾ ਆ। ਸੋ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਵਾਰ ਸਾਨੂੰ ਲਿਸਨਰਸ ਦਾ ਕੰਸਰਨ ਆਉਂਦਾ ਹੈ ਕਿ ਜੀ ਪਹਿਲਾਂ ਸਟੰਟ ਪਿਆ ਸੀ, ਜੇ ਆਪਾਂ ਹੁਣ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਲੈ ਲਈ, ਉਹ ਕਵਰ ਹੋਣਾ ਹੈ ਕਿ ਨਹੀਂ ਹੋਣਾ, ਪਹਿਲਾਂ ਹਾਰਟ ਅਟੈਕ ਹੋਇਆ ਸੀ ਹੁਣ ਉਹ ਕਵਰ ਹੋਣਾ ਹੈ ਕਿ ਨਹੀਂ ਹੋਣਾ, ਪਹਿਲਾਂ ਕੈਂਸਰ ਦੀ ਪ੍ਰੋਬਲਮ ਹੋ ਗਈ ਸੀ ਬਿਲਕੁਲ ਠੀਕ ਹੋ ਗਏ ਸੀ ਹੁਣ ਉਹ ਕਵਰ ਹੋਊਗੀ ਕਿ ਨਹੀਂ ਹੋਊਗੀ। ਸੋ ਇਹ ਸਾਰੀਆਂ ਕੰਡੀਸ਼ਨ ਦੇ ਲਈ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹਾਂ ਕਿਉਂਕਿ ਇਸ ਪਲਾਨ ਦੇ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਹਾਂ। ਅਪ ਟੂ $75,000 ਤੱਕ ਦੀ ਕਵਰੇਜ ਹੈਗੀ ਹੈ ਇਹਦੇ ਵਿੱਚ, ਨੋਨ ਮੈਡੀਕਲ ਇੰਸ਼ੋਰੈਂਸ ਦਾ ਪਲਾਨ ਹੈਗਾ ਆ ਇਹ, ਤੇ ਕ੍ਰਿਟੀਕਲ ਇਲਨੈਸ ਦੀ ਕਵਰੇਜ ਤੁਸੀਂ ਇਹਦੇ ਵਿੱਚ ਲੈ ਸਕਦੇ ਹਾਂ। ਸੋ ਕਿਉਂਕਿ ਡਿਫਰੈਂਟ ਡਿਫਰੈਂਟ ਕ੍ਰਾਈਟੀਰੀਆਜ ਹੁੰਦੇ ਆ ਹਰੇਕ ਇੰਸ਼ੋਰੈਂਸ ਕੰਪਨੀਜ਼ ਦੇ, ਤੁਸੀਂ ਲਿਵਿੰਗ ਬੈਨੀਫਿਟਸ ਨੂੰ ਅਗਰ ਆਪਣੇ ਆਪ ਨੂੰ ਕਵਰ ਕਰਨਾ ਹੈਗਾ, ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਆ ਤੁਹਾਡੇ ਕੰਮ ਵੱਲੋਂ ਤੁਹਾਡੀ ਕੋਈ ਕਵਰੇਜ ਨਹੀਂ ਹੈਗੀ, ਡੈਫੀਨੇਟਲੀ ਤੁਹਾਨੂੰ ਆਪਣੀ ਕਵਰੇਜ ਕਰਵਾਉਣ ਦੀ ਜ਼ਰੂਰਤ ਆ, ਤੁਹਾਨੂੰ ਸੈਲਫ ਇੰਸ਼ੋਰ ਕਰਨਾ ਪੈਣਾ ਆ ਤਾਂ ਕਿ ਆਪਣੀ ਤੁਸੀਂ ਕਵਰੇਜ ਕਰਵਾ ਸਕੋ ਆਪਣੀ ਇਨ ਕੇਸ ਇੱਦਾਂ ਦੀ ਕੋਈ ਸਿਚੁਏਸ਼ਨ ਦੇ ਵਿੱਚ ਮੋਨੀਟਰੀ ਜਿਹੜਾ ਬੈਨੀਫਿਟ ਹੈਗਾ ਆ ਫਾਈਨੈਂਸ਼ੀਅਲੀ ਤੁਹਾਨੂੰ ਜਿਹੜਾ ਇੰਸ਼ੋਰੈਂਸ ਕੰਪਨੀ ਕਵਰ ਕਰ ਸਕੇ। ਸੋ ਨੰਬਰ ਹੈਗਾ ਜੀ ਮੇਰਾ 416-817-6500। ਕਿਸੇ ਵੀ ਲਿਸਨਰ ਦਾ ਕੋਈ ਵੀ ਕੁਐਸਚਨ ਆ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ।
0: ਜੀ ਸ਼ੁਕਰੀਆ ਹਰਪ੍ਰੀਤ ਜੀ, ਅਗਲੇ ਲਿੰਕ ਦੇ ਵਿੱਚ ਅਸੀਂ ਮਿਲਦੇ ਹਾਂ ਜੀ। ਤੇ ਜੀ ਨਾਲ ਹੀ ਬ੍ਰੈਂਪਟਨ ਕ੍ਰੀਮੇਟੋਰੀਅਮ, ਏਜਿਕਸ ਕ੍ਰੀਮੇਟੋਰੀਅਮ ਦਾ ਮੈਂ ਸੰਦੇਸ਼ ਦੱਸ ਦਵਾਂ ਜੀ, ਤੇ ਜਿੱਥੇ ਜ਼ਿੰਦਗੀ ਦਾ ਇਹ ਜੋ ਅਖੀਰਲਾ ਸੱਚ ਹੈ, ਤੇ ਕ੍ਰੀਮੇਸ਼ਨ ਫਿਊਨਰਲ ਦੀਆਂ ਜੀ ਸੇਵਾਵਾਂ ਇਹਨਾਂ ਦੇ ਕੋਲ ਨੇ, ਫਿਊਨਰਲ ਪ੍ਰੀ ਪਲੈਨਿੰਗ ਦੀਆਂ ਸੇਵਾਵਾਂ ਵੀ ਇਹ ਕਰਦੇ ਨੇ ਕਿ ਮਨ ਜੋ ਹੈ ਚਾਹੁੰਦਾ ਹੈ ਕਿ ਅੰਤ ਦੇ ਵਿੱਚ ਵੀ ਕੋਈ ਬੋਝ ਜੋ ਫੈਮਿਲੀ 'ਤੇ ਨਾ ਹੋਵੇ, ਅਤੇ ਇਹ ਪ੍ਰੀ ਪਲੈਨਿੰਗ ਆਪਣੇ ਆਪ ਲਈ ਕੀਤੀ ਜਾ ਸਕਦੀ ਹੈ। 905-458-2222 ਬ੍ਰੈਂਪਟਨ ਕ੍ਰੀਮੇਟੋਰੀਅਮ, ਏਜਿਕਸ ਕ੍ਰੀਮੇਟੋਰੀਅਮ ਦੇ ਲਈ ਨੰਬਰ ਹੈ। ਅਤੇ ਮੋਰਗੇਜ ਦਾ ਜੀ ਮਸਲਾ ਹੈ, ਮੋਰਗੇਜ ਜੋ ਖੜੀ ਹੈ, ਅਤੇ ਹਰਮਨ ਬੱਥਾ ਜੀ ਨੂੰ ਤੁਸੀਂ ਆਪਣੀ ਕਾਲ ਕਰੋ ਤਾਂ ਜੋ ਕਿ ਤੁਸੀਂ ਆਪਣਾ ਘਰ ਜੋ ਹੈ ਬਿਨਾਂ ਮੋਰਗੇਜ ਦੀ ਮੁਸ਼ਕਿਲ ਤੋਂ ਲੈ ਸਕੋ। ਅੱਛੇ ਆਪਸ਼ਨਸ ਇਹਨਾਂ ਦੇ ਕੋਲ ਨੇ, ਮਲਟੀਪਲ ਲੈਂਡਰਸ ਦੇ ਨਾਲ ਕੰਮ ਹੈ, ਪਹਿਲੀ ਮੋਰਗੇਜ, ਦੂਸਰੀ ਮੋਰਗੇਜ, ਮੋਰਗੇਜ ਰਿਨਿਊਅਲ ਆ ਗਈ ਹੈ, ਅਤੇ 647-685-9000, 647-685-9000 ਹਰਮਨ ਬੱਤਾ ਜੀ ਦਾ ਨੰਬਰ ਹੈ ਜੀ ਮੋਰਗੇਜ ਦੇ ਲਈ। 647-685-9000 ਤੁਸੀਂ ਨੋਟ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੇ ਕਾਲਰ ਜੋ ਆਏ ਨੇ ਜੀ, ਰੇਸ਼ਮ ਜੀ ਸਵਾਗਤ ਹੈ ਜੀ।
5: ਮੋਦੀ ਸਾਹਿਬ ਕੀਤਾ ਵੀ ਚੈੱਕ ਦੋ ਬੈਂਕਾਂ ਦੇ ਵਿੱਚ ਵੀ ਕੈਸ਼ ਮਨੀ ਤੁਹਾਨੂੰ ਘੱਟ ਮਿਲਦੀ ਆ, ਟਾਈਮ ਲੱਗਦਾ ਉੱਥੇ, ਬੈਂਕਾਂ ਨੇ ਘੱਟ ਦਿੰਦੇ ਆ, ਔਰ ਜਿਹੜੇ ਬੱਸ ਚੜ੍ਹਨਾ ਉਹਨੂੰ ਚੈੱਕ ਦੂ ਜਾਂ ਦਿਹਾੜੀਦਾਰ ਨੂੰ ਚੈੱਕ ਦੂ, ਉਹਦਾ ਔਖਾ ਨੀ ਹੋ ਗਿਆ ਜੀ? ਮੈਂ ਇਹੀ ਕੁਸ਼ਚਨ ਪੁੱਛਣਾ ਜੀ, ਨਮਾਜ਼ ਫਸੇ ਪਾ ਸੀ ਮੇਰੇ,
1: ਕਈ ਵਾਰ ਹਰਾਸਮੈਂਟ ਹੁੰਦੀ ਹੈ ਜਦੋਂ ਬੈਂਕਾਂ ਤੋਂ ਅਸੀਂ ਕੈਸ਼ ਲੈਣ ਜਾਈਏ ਨਹੀਂ ਮਿਲਦਾ, ਕਈ ਵਾਰੀ ਅਮਾਉਂਟ ਵੱਡੀ ਦੀ ਜ਼ਰੂਰਤ ਹੁੰਦੀ 2-3 ਲੱਖ-4 ਲੱਖ ਦੀ, ਉਹ ਕਹਿੰਦੇ ਜੀ ਸਾਡੇ ਤੋਂ 100-100 ਦੇ ਨੋਟ ਪਏ ਆ, 500 ਦੇ ਨੋਟ ਨਹੀਂ ਮਿਲਦੇ, ਕਈ ਵਾਰ ਕੈਸ਼ ਦੀ ਦਿੱਕਤ ਉਵੇਂ ਵੀ ਆ ਜਾਂਦੀ, ਸਾਨੂੰ ਲੋੜ ਹੁੰਦੀ ਹੈ। ਦੇਖੋ ਵੈਸੇ ਦੇਖੋ ਇਹ ਹੈ ਨੈਗੇਟਿਵ ਗੱਲ ਹੈਗੀ ਹੈ, ਦਿੱਕਤ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰੰਤੂ ਇਹਦੇ ਵਿੱਚ ਮੈਂ ਦੱਸ ਦਵਾਂ ਕਿ ਦੂਜਾ ਸੱਚ ਇਹ ਵੀ ਆ ਕਿ ਕੋਈ ਏਦਾਂ ਦੀ ਗੱਲ ਨਹੀਂ ਆ ਕਿ ਅਸੀਂ ਕਹੀਏ ਕਿ ਅੱਜ ਕੱਲ ਆਨਲਾਈਨ ਦੇ ਸਾਧਨ ਨੇ, ਤੁਸੀਂ ਦਿਹਾੜੀਦਾਰ ਦੀ ਗੱਲ ਕੀਤੀ ਹੈ, ਸੱਚੀ ਗੱਲ ਇਹ ਹੈ ਕਿ ਜਿਹੜੇ ਦਿਹਾੜੀਦਾਰ ਆ ਨਾ, ਉਹ ਸਾਡੇ ਤੁਹਾਡੇ ਨਾਲੋਂ ਮੈਨੂੰ ਲੱਗਦਾ ਕਿ 3-4 ਗੁਣਾ ਜ਼ਿਆਦਾ ਐਕਟਿਵ ਹੈ, ਮੋਬਾਈਲ ਸਾਰਿਆਂ ਨੇ ਸਮਾਰਟ ਹੈ, ਉਹ ਤੇ ਅਸੀਂ ਤੇ ਤੁਸੀਂ ਫਿਰ ਆਪਣੀ ਜੇਬ ਚੋਂ ਕੈਸ਼ ਕੱਢਦੇ ਹਾਂ ਕੋਈ ਚੀਜ਼ ਲੈਣ ਲਈ, ਉਹ ਤੇ ਮਾਰਦਾ ਹੀ ਉੱਤੇ ਆ ਮੋਬਾਈਲ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਸਕੈਨਰ ਦੇ ਨਾਲ ਸਕੈਨ ਕਰਕੇ ਪੇਟੀਐਮ ਦੇ ਨਾਲ ਪੇਮੈਂਟ ਕਰ ਦਿੱਤੀ, ਉਹ ਤੇ ਅੱਗੇ ਹੀ ਖੁਸ਼ ਹੈ ਕਿ ਸਾਡੇ ਖਾਤਿਆਂ ਚ ਪੈਸੇ ਤੁਸੀਂ ਮੋਬਾਈਲਾਂ ਚ ਸਕੈਨਰ ਚ ਪਾ ਦਿਓ। ਸੋ ਇਸ ਕਰਕੇ ਕੋਈ ਏਦਾਂ ਦੀ ਦਿੱਕਤ ਨਹੀਂ ਹੈ, ਬਲ ਆਪਾਂ ਇਹਨੂੰ ਕਹੀਏ ਕਿ ਬਹੁਤ ਵੱਡੀ ਕੋਈ ਦਿੱਕਤ ਹੈ ਮੋਦੀ ਨੇ ਪਾ ਦਿੱਤੀ। ਸੋ ਜਿਹੜਾ ਇਹ ਨਾ ਡਿਜੀਟਲ ਮਨੀ ਵਾਲਾ ਭਾਰਤ ਦੇ ਵਿੱਚ, ਇਸ ਵੀ ਕੋਈ ਸ਼ੱਕ ਨਹੀਂ ਕਿ ਕੈਸ਼ ਦੀ ਰਵਾਇਤ ਭਾਰਤ ਵਿੱਚ ਬਹੁਤ ਘੱਟ ਗਈ ਹੈ, ਬਹੁਤ ਘਟੀ ਹੈ
0: ਜੀ।
1: ਕਿਸੇ ਵੀ ਤੁਸੀਂ ਦਵਾਈ ਦਾਰੂ ਲੈਣ ਚਲੇ ਜਾਓ, ਹੋਟਲ ਇੰਡਸਟਰੀ ਚ ਰਹਿਣ ਚਲੇ ਜਾਓ, ਕਿਤੇ ਤੁਸੀਂ ਰਹਿਣਾ ਰੈਸਟੋਰੈਂਟ ਖਾਣਾ ਖਾਣ ਚਲੇ ਜਾਓ, ਤੁਸੀਂ ਮਠਿਆਈ ਲੈ ਕੇ ਆਉਣੀ, ਤੁਸੀਂ ਕਰਿਆਨਾ ਲੈ ਕੇ ਆਉਣੇ, ਹੁਣ ਸਾਹਮਣੇ ਆਪਣਾ ਸਕੈਨਰ ਰੱਖਿਆ, ਤੁਸੀਂ ਮੋਬਾਈਲ ਦੇ ਨਾਲ ਪੇਮੈਂਟ ਪਾ ਦਿਓ। ਤੇ ਦੂਜੀ ਗੱਲ ਹੈ ਬੈਂਕ ਵਿੱਚ ਜਾਈਏ, ਅਸੀਂ ਕਹੀਏ ਕਿ ਨਾ ਜੀ ਸਾਨੂੰ ਬੈਂਕ ਕੈਸ਼ ਦਿੰਦਾ ਹੀ ਨਹੀਂ, ਏਦਾਂ ਨਹੀਂ ਹੋਇਆ ਕੀ ਗੱਲ, ਦਿੰਦਾ ਹੈ, ਟੈਂਪਰੇਰੀ ਦਿੱਕਤ ਆ ਸਕਦੀ, ਬੈਂਕ ਛੱਡੋ, ਸਧਾਰਨ ਤੋਂ ਸਧਾਰਨ ਬੰਦਾ ਵੀ ਇੱਕ ਦਿਨ ਵਿੱਚ 25,000 ਰੁਪਇਆ ਆਪਣੇ ਏਟੀਐਮ ਨਾਲ ਕੱਢ ਸਕਦਾ, ਬਾਕੀ ਤੁਹਾਡੇ ਏਟੀਐਮ ਦੀ ਸ਼ਮਤਾ 40,000-50,000, 1,00,000 ਤੱਕ ਵੀ ਹੈਗੀ, ਤੁਸੀਂ ਏਟੀਐਮ ਤੋਂ ਕਢਾ ਲਓ, ਜ਼ਰੂਰੀ ਬੈਂਕ ਵਿੱਚ ਲਾਈਨ 'ਚ ਲੱਗਣਾ। ਸੋ ਇੱਦਾਂ ਦੀ ਕੋਈ ਮੈਨੂੰ ਨਹੀਂ ਲੱਗਦਾ ਕਿ ਦਿੱਕਤ ਹੈਗੀ ਹੈ, ਵਿੱਚ ਵਿਚਾਲੇ ਜ਼ਰੂਰ ਆਈ ਹੋਊਗੀ। ਮੈਨੂੰ ਨਿੱਜੀ ਤੌਰ 'ਤੇ ਮਹਿਸੂਸ ਹੁੰਦਾ ਕਿ ਏਡੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ, ਬੜੇ ਸਾਰੇ ਸਾਧਨ ਹੈਗੇ ਆ। ਬਾਕੀ ਜੇ ਤੁਹਾਨੂੰ ਕਿਤੇ ਵਿਸ਼ੇਸ਼ ਦਿੱਕਤ ਆਈ ਹੈ ਤੁਸੀਂ ਜ਼ਰੂਰ ਸਾਂਝ ਪਾਇਓ
0: ਜੀ। ਰਮੇਸ਼ ਜੀ, ਅਤੇ ਜੀ ਨਾਲ ਹੀ ਸਾਡੇ ਜੋ ਨੈਕਸਟ ਕਾਲਰ ਨੇ ਜੀ, ਰਾਜਦੀਪ ਜੀ, ਸਵਾਗਤ ਹੈ ਜੀ।
6: ਹਾਂ ਰਪਿੰਦਰ ਜੀ, ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਸਰ,
6: ਮੈਮ ਮੇਰਾ ਕੁਐਸਚਨ ਸੀਗਾ ਪੰਜਾਬ ਦੀ ਸਿਕਿਉਰਿਟੀ ਦੇ ਰਿਗਾਰਡਿੰਗ। ਜਿਵੇਂ ਪਿੱਛੇ ਜੇ ਨਿਊਜ਼ ਆਈ ਸੀ ਕਿ ਹਰਭਜਨ ਸਿੰਘ ਨਾਲ ਲਾਈਕ ਉਹਨਾਂ ਨੂੰ ਚਾਹੀਦੇ 8 ਸਿਕਿਉਰਿਟੀ ਗਾਰਡ ਸੀ, ਬਟ ਉਹਨਾਂ ਨਾਲ ਸੀਗੇ 23। ਸੋ ਵੀ ਜਿਹੜੇ ਹੋਰ ਵੀ ਮਿਨਿਸਟਰ ਨੇ, ਤੇ ਇਹਦਾ ਮੀਨਸ ਇਹ ਆ ਵੀ ਉਹਨਾਂ ਨਾਲ 3 ਟਾਈਮ ਜਾਂ 4 ਟਾਈਮ ਸਿਕਿਉਰਿਟੀ ਗਾਰਡ ਜ਼ਿਆਦਾ ਨੇ, ਹਨਾ। ਕਿ ਇਹ ਹਾਈ ਕੋਰਟ ਜਿਹੜੀ ਹੁੰਦੀ ਆ ਉਹ ਸਿਕਿਉਰਿਟੀ ਘਟਾ ਵੀ ਸਕਦੀ, ਜਿਵੇਂ ਉਹਨਾਂ ਨੇ ਪੁੱਛਿਆ ਸੀਗਾ ਵੀ ਕਾਫੀ ਮਿਨਿਸਟਰ ਸੀ ਤੇ ਉਹਨਾਂ ਨੇ ਪੁੱਲ ਆਊਟ ਕੀਤੀ ਸੀ ਵੀ ਕਿੰਨੀ ਕਿੰਨੀ ਸਿਕਿਉਰਿਟੀ ਕਿਸੇ ਨਾਲ। ਜੇ ਹੁਣ ਆਪਾਂ ਏਦਾਂ ਹੀ ਦੇਖਿਆ ਜਾਵੇ ਤਾਂ ਸਾਰੀ ਸਿਕਿਉਰਿਟੀ ਤਾਂ ਲਗਭਗ ਜਿਹੜੀ ਪੰਜਾਬ ਦੀ ਫੋਰਸ ਆ ਉਹ ਮਿਨਿਸਟਰ ਦੇ ਨਾਲ ਫਿਰਦੀ ਆ, ਤਾਂ ਕ੍ਰਾਈਮ ਰੇਟ ਕਿੱਥੋਂ ਘਟਣਾ? ਵੀ ਇਹਨਾਂ ਨੂੰ ਘਟਾ ਕੇ ਆਪਾਂ ਥਾਣਿਆਂ ਵੱਲ, ਥਾਣਿਆਂ ਦੇ ਵਿੱਚ ਜ਼ਿਆਦਾ ਪੁਲਿਸ ਨੂੰ ਤੈਨਾਤ ਕਰੀਏ ਤਾਂ ਜੋ ਕਿ ਕ੍ਰਾਈਮ ਰੇਟ ਘੱਟ ਸਕੇ। ਤਾਂ ਇਹਦੇ ਬਾਰੇ ਰਮੇਸ਼ ਜੀ ਤੁਹਾਡਾ ਕੀ ਕਮੈਂਟ ਹੈ ਜੀ? ਥੈਂਕ ਯੂ
0: ਜੀ, ਸ਼ੁਕਰੀਆ ਜੀ। ਰਮੇਸ਼ ਜੀ,
1: ਦੋ ਅਲੱਗ ਅਲੱਗ ਚੀਜ਼ਾਂ ਆ ਗਈਆਂ ਜੀ ਇਹ 'ਚ। ਇੱਕ ਤੇ ਸੱਚ ਹੈ, ਜਿਵੇਂ ਹਰਭਜਨ ਸਿੰਘ ਵਾਲਾ ਸੱਚ ਸਾਹਮਣੇ ਆਇਆ ਕਿ ਜਿਹੜਾ ਪੰਜਾਬ ਦੇ ਵਿੱਚ ਅਧਿਕਾਰਤ ਤੌਰ ਤੇ ਜਿਹੜਾ ਡਿਪਾਰਟਮੈਂਟਲ ਕਿਸੇ ਵਿਅਕਤੀ ਦਾ ਸਰਵੇਖਣ ਕਰਕੇ ਉਹਨੂੰ ਸੁਰੱਖਿਆ ਦਿੰਦਾ ਹੈ, ਹਰਭਜਨ ਸਿੰਘ ਨੂੰ 8 ਪੰਜਾਬ ਪੁਲਿਸ ਦੇ ਜਵਾਨ ਅਲਾਟ ਸੀ, ਮਿਲੇ ਸੀ 23। ਬਾਕੀ 15 ਲੋਕ ਜਿਹੜੇ ਇੱਕ ਥਾਣੇ ਨੂੰ ਚਲਾ ਸਕਦੇ, ਪੰਜਾਬ ਦੇ ਏਦਾਂ ਦੇ ਥਾਣੇ ਹੈਗੇ ਆ, ਇੱਕ ਨਹੀਂ ਬਹੁਤ ਸਾਰੇ, ਜਿਹਨਾਂ 'ਚ 15 ਜਵਾਨ ਟੋਟਲ ਨੇ SHO ਸਮੇਤ। ਇੱਕ ਪੁਲਿਸ ਥਾਣੇ ਵਿੱਚ ਇੱਕ ਖੇਤਰ ਸਾਂਭਣ ਲਈ ਪੰਜਾਬ ਦੇ ਦਰਜਨਾਂ ਥਾਣੇ ਆ ਜਿੱਥੇ 15 ਟੋਟਲ ਕਰਮਚਾਰੀ ਨੇ, ਥਾਣੇ ਚੌਂਕੀਆਂ ਤੇ ਹੈ ਹੀ ਹੈ, ਮੈਂ ਥਾਣੇ ਦੀ ਗੱਲ ਕਰਦਾ। ਤੇ ਦੂਜੇ ਪਾਸੇ ਤੁਸੀਂ ਦੇਖੋ ਕਿੱਡੀ ਤਰਾਸਦੀ ਇਸ ਪੰਜਾਬ ਦੀ ਕਿ ਇੱਕ ਵਿਅਕਤੀ ਨੂੰ 15 ਵਾਧੂ ਦਿੱਤੇ ਹੈ, ਜਿਹਨਾਂ ਨੇ ਪੂਰੇ ਖੇਤਰ ਦੇ ਵਿੱਚ ਇੱਕ ਥਾਣੇ ਨੇ ਕਾਨੂੰਨ ਵਿਵਸਥਾ ਕਾਇਮ ਕਰਨੀ, ਉੱਥੇ 15 ਹੈ ਨਹੀਂ ਗੇ। ਹੁਣ ਦਿੱਤੇ ਕਿਨ ਸੀ ਭਾਈ? ਇੱਥੇ ਤੁਸੀਂ ਅਕਾਲੀ ਦਲ ਨੂੰ ਨਹੀਂ ਕਹਿ ਸਕਦੇ, ਕਾਂਗਰਸ ਨੂੰ ਨਹੀਂ ਕਹਿ ਸਕਦੇ, ਇੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੇ ਸੀ। ਸੋ ਮਾੜੀ ਗੱਲ ਹੈ। ਔਰ ਇਹ ਵੀ ਗੱਲ ਬੜੀ ਸਾਫ਼ ਹੈ ਕਿ ਜੇ ਹਰਭਜਨ ਸਿੰਘ ਦਾ ਸੱਚ ਤੇ ਇਸ ਕਰਕੇ ਸਾਹਮਣੇ ਆ ਗਿਆ ਕਿ ਉਹ ਭਾਜਪਾ ਵਿੱਚ ਡੱਡੂ ਸ਼ਰਾਪਾ ਮਾਰ ਕੇ ਚਲਾ ਗਿਆ, ਦੂਜਿਆਂ ਦਾ ਸੱਚ ਜਦੋਂ ਸਾਹਮਣੇ ਆਵੇਗਾ ਫਿਰ ਸਰੋਤਿਓ ਸੱਚ ਹੈ ਇਹ ਕਿ ਇੱਥੇ ਏਦਾਂ ਦਾ ਵੀ ਸੱਚ ਹੈ ਕਿ ਜਿਹੜੇ ਮੇਰੇ ਵਰਗੇ ਨੂੰ ਟੱਬਰ ਦੇ ਲੋਕ ਨਹੀਂ ਨਾਲ ਤੁਰਦੇ ਉਹਨੂੰ ਵੀ ਇੱਕ ਇੱਕ ਸੁਰੱਖਿਆ ਵਾਲਾ ਬੰਦਾ ਦਿੱਤਾ ਹੋਇਆ, ਇਹ ਬੜਾ ਕੜਵਾ ਸੱਚ ਹੈ। ਇਹ ਸਿਆਸੀ ਹੈ, ਸਿਆਸਤ ਹੈ। ਦੂਜੇ ਪਾਸੇ ਜਿਹੜਾ ਤੁਸੀਂ ਪੰਜਾਬ ਦੀ ਸੁਰੱਖਿਆ ਦੀ ਫਿਕਰ ਕੀਤੀ ਹੈ, ਦੇਖੋ ਇਹ ਠੀਕ ਹੈ, ਉਹ ਜਿੰਨੇ ਸੁਰੱਖਿਆ ਕਰਮਚਾਰੀ ਬੇਲੋੜੇ ਦਿੱਤੇ ਅੱਜ ਥਾਣਿਆਂ 'ਚ ਵਾਪਸ ਆ ਜਾਣ ਤੇ ਵਾਧਾ ਹੋਵੇਗਾ, ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹ ਵਾਧਾ ਜਿਹੜਾ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਦੇ ਹੱਕ ਵਿੱਚ ਹੋਏਗਾ। ਪਰੰਤੂ ਜੇ ਕਿਤੇ ਮਨ 'ਚ ਤੁਹਾਡੇ ਇਹ ਭੁਲੇਖਾ ਹੈ ਕਿ ਉਹ ਸੁਰੱਖਿਆ ਕਰਮਚਾਰੀ ਵਾਪਸ ਆਉਣ ਦੇ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਵਧੀਆ ਹੋ ਜਾਏਗੀ, ਇਹ ਮੈਂ ਸਮਝਦਾ ਗਲਤ। ਉਹਦੇ ਦੋ ਕਾਰਨ ਹੈ। ਇੱਕ ਤਾਂ ਜਿੰਨੀ ਲੜੀਂਦੀ ਸੁਰੱਖਿਆ ਚਾਹੀਦੀ ਹੈ, ਜਿੱਡੀ ਵੱਡੀ ਆਬਾਦੀ ਹੈ, ਜਿੰਨੇ ਕ੍ਰਾਈਮ ਵਧੇ ਹੈ, ਜਿੱਡੇ ਵੱਡੇ ਪੱਧਰ ਤੇ ਸਿਕਿਉਰਿਟੀ ਦੀ ਲੋੜ ਹੈ, ਜਿੰਨੇ ਚੌਂਕ ਵਧੇ ਹੈ, ਚੌਂਕਾਂ 'ਚ ਸਿਕਿਉਰਿਟੀ ਲੋੜ ਹੈ, ਜਿਹੜੀ ਟ੍ਰੈਫਿਕ ਵਧੀ ਹੈ, ਟ੍ਰੈਫਿਕ 'ਚ ਸੁਰੱਖਿਆ ਦੀ ਲੋੜ ਹੈ, ਜਾਂ ਹੋਰ ਬਹੁਤ ਕੁਛ, ਓਡੇ ਵੱਡੇ ਪੱਧਰ ਤੇ ਭਰਤੀ ਨਹੀਂ ਹੈ। ਕੋਈ ਐਵੇਂ ਜਿੰਨਾ ਮਰਜ਼ੀ ਰੌਲਾ ਪਾਈ ਜੇ ਜੀ ਅਸੀਂ ਇੰਨੀ ਭਰਤੀ ਕਰ ਦਿੱਤੀ, ਉਹ ਚਲੋ ਅਸੀਂ ਉੱਧਰ ਨਹੀਂ ਜਾਂਦੇ, ਜਿੰਨੀ ਚਾਹੀਦੀ ਉਨੀ ਹੈ ਨਹੀਂ। ਉਹ ਬੰਦੇ ਦਿਖਾ ਰਹੇ ਅਸੀਂ 4 ਸਾਲਾਂ 'ਚ ਇੰਨੀ ਭਰਤੀ ਕਰ ਦਿੱਤੀ ਹੈ, ਪਰੰਤੂ ਇਹ ਨਹੀਂ ਦੱਸ ਰਹੇ ਕਿ 4 ਸਾਲਾਂ 'ਚ ਰਿਟਾਇਰਮੈਂਟ ਕਿੰਨੀ ਹੋਈ ਹੈ, ਉਹ ਅਸੀਂ ਦੱਸਾਂਗੇ ਕਿ ਜਿੰਨੀ ਤੁਸੀਂ ਕੀਤੀ ਉਹਨਾਂ ਵੱਧ ਰਿਟਾਇਰਮੈਂਟ ਹੋ ਗਈ, ਤੇ ਫਿਰ ਕਾਹਦੀ ਭਰਤੀ ਹੋਈ? ਭਾਵ ਕਿ ਓਵਰਆਲ ਤੇ ਘਟੇ ਹੋਏ ਨਾ, ਤੇ ਆਬਾਦੀ ਤੇ ਲੋੜਾਂ ਵਧੀਆ ਨੇ, ਤੇ ਫਿਰ ਸੁਰੱਖਿਆ ਕਿੱਥੋਂ ਹੋ ਜੂਗੀ? ਸੋ ਇਸ ਕਰਕੇ ਜਿੱਥੇ ਸੁਰੱਖਿਆ ਦੀ ਗੱਲ ਕਰਨੀ ਹੈ, ਉਹ ਸੁਰੱਖਿਆ ਦੇ ਵਿੱਚ ਜਿਹੜੇ ਦੂਜੀਆਂ ਦਿੱਕਤਾਂ ਨੇ, ਜਿਹੜੀਆਂ ਜਿਹਦੇ ਵਿੱਚ ਸਿਆਸੀਕਰਨ ਹੋ ਚੁੱਕਾ ਹੈ, ਜਿਹੜੀ ਸਿਆਸੀ ਸਰਪ੍ਰਸਤੀ ਹੈ ਕ੍ਰਾਈਮ ਨੂੰ, ਅਪਰਾਧ ਨੂੰ, ਇੱਕ ਤੇ ਉਹਨੂੰ ਨੱਕ ਪੈਣੀ ਚਾਹੀਦੀ ਹੈ, ਦੂਜਾ ਵਾਕਈ ਸੁਰੱਖਿਆ ਦੇ ਦਸਤਿਆਂ ਵਿੱਚ, ਪੁਲਿਸ ਦੇ ਵਿੱਚ, ਗਿਣਤੀ ਵਿੱਚ ਵਾਧਾ ਹੋਣਾ ਚਾਹੀਦਾ। ਇਹ ਗੱਲ ਤੁਹਾਡੀ ਦਰੁਸਤ ਹੈ ਕਿ ਉਹ ਵੀ ਵਾਧੂ ਜਿਹੜੇ ਐਵੇਂ ਦਿੱਤੇ ਆ ਉਹ ਵਾਪਸ ਥਾਣਿਆਂ 'ਚ ਆਪਣੀ ਡਿਊਟੀ ਤੇ, ਲੋਕਾਂ ਦੀ ਡਿਊਟੀ ਤੇ ਪਰਤਣੇ ਚਾਹੀਦੇ ਆ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਜੋ ਹੈ ਇਹ ਜ਼ਰੂਰ ਕਰਵਾ ਦਈਏ ਜੀ, ਤੁਸੀਂ ਟੈਕਸਲ ਅਕਾਊਂਟਿੰਗ ਵਾਲਿਆਂ ਦਾ ਨੰਬਰ ਨੋਟ ਕਰੋ ਜੀ। ਬੁੱਕ ਕੀਪਿੰਗ ਦਾ ਕੰਮ ਹੈ, ਕਾਰਪੋਰੇਟ ਟੈਕਸੇਸ਼ਨ ਦਾ ਕੰਮ ਹੈ, ਭਰੋਸੇਮੰਦ ਫਰਮ ਹੈ, ਅਤੇ ਜੀ ਨਾਲ 50% ਡਿਸਕਾਊਂਟ ਪੰਜਾਬੀ ਲਹਿਰਾਂ ਰੇਡੀਓ ਦੇ ਲਿਸਨਰਸ ਨੂੰ ਬਿਲਕੁਲ ਮਿਲਣਾ। ਨੰਬਰ 647 4674641 0361 ਟੈਕਸਲ ਅਕਾਊਂਟਿੰਗ ਦੇ ਲਈ ਇਹ ਨੰਬਰ ਨੋਟ ਜ਼ਰੂਰ ਰੱਖੋ ਜੀ। ਤੇ ਨਾਲ ਹੀ ਜੀ ਕੰਕਰੀਟ ਦਾ ਕੰਮ ਹੋਵੇ ਘਰੇ ਤੇ ਤੁਸੀਂ ਟੈਰਕਸ ਕੰਕਰੀਟ ਸਰਵਿਸਿਜ਼ ਨੂੰ ਨਾ ਬੁਲਾਇਆ ਹੋਵੇ ਇਹ ਨਹੀਂ ਹੋਣਾ, ਕਿਉਂਕਿ ਕੁਲਵਿੰਦਰ ਧਾਲੀਵਾਲ ਜੀ ਦੀ ਟੀਮ ਜੋ ਹੈ ਪੂਰੀ ਜੀ ਨਿਪੁੰਨ ਹੈ ਆਪਣੇ ਕੰਮ ਦੇ ਵਿੱਚ। ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਹੋਵੇ, ਡਰਾਈਵੇ ਤਿਆਰ ਕਰਵਾਉਣਾ ਹੋਵੇ, ਪੈਟੀਓ ਰੈਡੀ ਤੁਸੀਂ ਕਰਵਾਉਣਾ ਹੈ ਤੇ ਬਹੁਤ ਹੀ ਸੋਹਣੇ ਰੰਗਾਂ ਦੇ ਵਿੱਚ ਕੰਕਰੀਟ ਦਾ ਬਹੁਤ ਹੀ ਸੋਹਣਾ ਕੰਮ, ਬਹੁਤ ਹੀ ਖੂਬਸੂਰਤ ਡਿਜ਼ਾਈਨਸ ਤੁਸੀਂ ਦੇਖੋ ਜੀ ਇਹਨਾਂ ਦਾ ਪਹਿਲਾਂ ਕੀਤਾ ਹੋਇਆ ਕੰਮ। ਤੇ ਨੰਬਰ 647-526-2372 6475262372 ਤੇ ਆਪਣੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ। ਟੈਰਿਕਸ ਕੰਕਰੀਟ ਸਰਵਿਸਿਜ਼ ਤੋਂ ਕੁਲਵਿੰਦਰ ਧਾਲੀਵਾਲ ਜੀ ਨੂੰ ਯਾਦ ਜ਼ਰੂਰ ਰੱਖਣਾ। ਤੇ ਸਾਡੇ ਨਾਲ ਨੈਕਸਟ ਕਾਲਰ ਜੋ ਬਣੇ ਹੋਏ ਨੇ ਜੀ 9384 ਜੀ, ਵੈਲਕਮ ਜੀ। ਜੀ 9384
7: ਜਿਹੜੀ ਗੁਰਦੁਆਰਾ ਕਮੇਟੀ ਪੰਡਵੀ ਬਣੀ ਆ, ਉਹਨਾਂ ਨੇ ਹਾਈਕੋਰਟ ਤੋਂ ਮੁਕੱਦਮਾ ਜਿੱਤ ਲਿਆ ਜੇ ਉਹ ਬਾਦਲਾਂ ਦੇ ਨਾਂ ਸੀ, ਵੀ ਕੀ ਕਿੱਦਾਂ ਉਹ ਮੁਕੱਦਮ ਸਹੀ ਗੱਲ ਆ ਜਾਂ ਗਲਤ ਗੱਲ ਆ, ਦੱਸ ਸਕਦੇ? ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ ਰਮੇਸ਼ ਜੀ।
1: ਨਹੀਂ ਬਾਦਲਾਂ ਬੂਤਲਾਂ ਵਾਲੀ ਉੱਥੇ ਕੋਈ ਗੱਲ ਨਹੀਂ ਜੀ, ਉੱਥੇ ਐਸ ਸੀ ਪੀ ਸੀ ਵਰਸਿਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੀ। ਜਿਸ ਜਗ੍ਹਾ ਦਾ ਤੁਸੀਂ ਜ਼ਿਕਰ ਕੀਤਾ ਉਹ ਸ਼ਾਹਬਾਦ ਵਾਲੀ ਜਗ੍ਹਾ ਆ, ਉਹ ਜਗ੍ਹਾ ਨਹੀਂ ਹੈ ਜੀ, ਉਹ ਹੈ ਮੀਰੀ ਪੀਰੀ ਜਿਹੜਾ ਚੈਰੀਟੇਬਲ ਹਸਪਤਾਲ ਕਹਿ ਸਕਦੇ ਹਾਂ ਜਾਂ ਮੈਡੀਕਲ ਸੰਸਥਾ ਕਹਿ ਸਕਦੇ, ਮੀਰੀ ਪੀਰੀ ਮੈਡੀਕਲ ਸੰਸਥਾ, ਉਹਦਾ ਕੇਸ ਚੱਲਦਾ ਸੀ। ਕੇਸ ਕਿਉਂ ਚੱਲਦਾ ਸੀ? ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ, ਉਸਨੇ ਪੈਂਦੇ ਸੱਟੇ ਕਾਨੂੰਨ ਦੇ ਮੁਤਾਬਕ ਹਰਿਆਣੇ ਦੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਐਸ ਜੀ ਪੀ ਸੀ ਕੋਲ ਸੀ ਆਪਣੇ ਅਧੀਨ ਲੈ ਲਿਆ, ਕਿਉਂਕਿ ਵੱਖਰੀ ਕਮੇਟੀ ਬਣ ਗਈ ਹਰਿਆਣੇ ਦੀ। ਉੱਥੇ ਐਸ ਜੀ ਪੀ ਸੀ ਨੇ ਤਰਕ ਦਿੱਤਾ ਕਿ ਠੀਕ ਹੈ ਤੁਸੀਂ ਗੁਰੂ ਘਰਾਂ ਦਾ ਲੈ ਲਿਆ, ਪਰੰਤੂ ਆਹ ਤੇ ਜਿਹੜਾ ਅਸੀਂ ਚਲਾਉਂਦੇ ਹਾਂ ਮੀਰੀ ਪੀਰੀ ਮੈਡੀਕਲ ਸੰਸਥਾ, ਇਹ ਨਹੀਂ ਤੁਹਾਨੂੰ ਦੇਣਾ। ਉਹ ਹਾਈਕੋਰਟ ਚਲੇ ਗਏ, ਹਾਈਕੋਰਟ ਵਿੱਚ ਕੇਸ ਚੱਲਦਾ ਸੀ। ਹੁਣ ਉਸ ਕੇਸ ਦੇ ਵਿੱਚ ਐਸ ਜੀ ਪੀ ਸੀ ਕੇਸ ਹਾਰ ਗਈ ਹਾਈਕੋਰਟ ਚੋਂ, ਮੀਰੀ ਪੀਰੀ ਮੈਡੀਕਲ ਸੰਸਥਾ ਜਿਹੜੀ ਕੁਰੂਕਸ਼ੇਤਰ ਸ਼ਾਹਬਾਦ ਤੇ ਔਰ ਜੀ ਟੀ ਰੋਡ ਦੇ ਉੱਪਰ ਪੈਂਦੀ ਹੈ, ਉਹ ਜਿਹੜੀ ਹੈਗੀ ਹੈ ਹੁਣ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਚਲੇ ਗਈ ਹੈ। ਹਾਲਾਂਕਿ ਐਸ ਜੀ ਪੀ ਸੀ ਮੈਨੂੰ ਜੋ ਖਬਰ ਹੈ ਕਿ ਉਹ ਸੁਪਰੀਮ ਕੋਰਟ ਵੀ ਜਾ ਸਕਦੀ ਹੈ, ਤੇ ਉਹ ਜੇ ਜਾਂਦੀ ਹੈ ਫਿਰ ਮਸਲਾ ਵੱਖਰਾ ਹੈ। ਹਾਈਕੋਰਟ ਦੇ ਮੁਤਾਬਕ ਉਹ ਜਿਹੜੀ ਜਗ੍ਹਾ ਆ, ਉਹ ਸੰਸਥਾ ਜਿਹੜੀ ਹੈਗੀ ਹੈ, ਉਹ ਹੁਣ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਚਲਾਏਗੀ
0: ਜੀ। ਰਮੇਸ਼ ਜੀ ਤੇ ਜੀ ਨੈਕਸਟ ਕਾਲਰ ਨੇ ਜੀ 3440 ਜੀ, ਵੈਲਕਮ
8: ਜੀ। ਮੇਰਾ ਕੁਐਸਚਨ ਤਾਂ ਕੋਈ ਨਹੀਂ ਰਮੇਸ਼ ਜੀ, ਮੈਂ ਥੋੜੀ ਅਪਡੇਟ ਕਰਨ ਦੇਣੀ ਚਾਹੁੰਦਾ। ਜਿਹੜੀ ਕੱਲ ਇੱਕ ਗੱਲ ਹੋਈ ਸੀ ਕਿ ਡਿਜੀਟਲ ਆਈਡੈਂਟੀ ਲਾਈਫ ਸਰਟੀਫਿਕੇਟ ਵਾਲਿਆਂ ਦੀ ਕੈਨੇਡਾ ਤੋਂ, ਉਹ ਬਿਲਕੁਲ ਅਵੇਲੇਬਲ ਹੈ ਜੀ। ਮੈਨੂੰ 4-5 ਸਾਲ ਹੋ ਗਏ ਭੇਜਦੇ ਨੂੰ। ਇਸੇ ਤਰ੍ਹਾਂ ਪਹਿਲਾਂ ਤਾਂ ਤੁਹਾਡੀ ਜਿਹੜੀ ਬੈਂਕ 'ਚ ਪੈਨਸ਼ਨ ਜਿੱਥੇ ਵੀ ਆਉਂਦੀ ਆ ਜਿਹੜੇ ਵੀ ਅਦਾਰੇ 'ਚ, ਉੱਥੇ ਰਿਕਾਰਡ ਹੋਣਾ ਚਾਹੀਦਾ, ਪਹਿਲਾਂ ਤੁਹਾਨੂੰ ਫਿੰਗਰਪ੍ਰਿੰਟ ਉੱਥੇ ਦੇਣੇ ਪੈਣੇ ਆ। ਉਸ ਤੋਂ ਬਾਅਦ ਜਿਹੜੀ ਇੱਥੋਂ ਫਿੰਗਰਪ੍ਰਿੰਟ ਭੇਜਣੇ ਆ ਜੀ, ਐਪ ਉਹ ਚੱਲਦੀ ਆ, ਬਟ ਜਿਹੜੇ ਸਕੈਨਰ ਨੇ ਜਿਹੜਾ ਡਿਵਾਈਸ ਹੁੰਦਾ ਆਪਣੇ ਫਿੰਗਰਪ੍ਰਿੰਟ ਕਰਨ ਵਾਲਾ, ਉਹ ਇਹ ਨਹੀਂ ਹੈਗਾ ਵੀ ਕੋਈ ਵੀ ਚੱਲੂਗਾ। ਉਹ 4-5 ਮਾਡਲ ਨੇ ਉਹਨਾਂ ਦੇ, ਜਿਹੜੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਲਿਖੇ ਹੋਏ ਨੇ, ਉਹ ਇੰਡੀਆ ਤੋਂ ਹੀ ਮਿਲਦੇ ਆ, ਉੱਥੋਂ ਲੈ ਕੇ ਆਉਣੇ ਪੈਣੇ ਆ, ਫਿਰ ਉਹ ਹਾਂਜੀ ਉਹ ਗੋ ਥਰੂ ਹੁੰਦੀ ਆ ਫਿਰ
0: ਜੀ। ਸ਼ੁਕਰੀਆ ਜੀ, ਸ਼ੁਕਰੀਆ ਤੁਸੀਂ ਅਪਡੇਟ ਦਿੱਤੀ ਜੀ ਰਮੇਸ਼ ਜੀ।
1: ਚਲੋ ਮੇਰੇ ਲਈ ਨਾ ਸਰੋਤਿਆਂ ਚ ਇੱਕ ਨੁਕਤਾ ਹੈਰਾਨੀਜਨਕ ਹੈ, ਮਾਫ ਕਰਨਾ ਮੈਂ ਇੱਕ ਸ਼ਬਦ ਜੋੜਦਾ, ਕਿਉਂ ਹੈਰਾਨੀਜਨਕ ਹੈ? ਮੈਂ ਥੋੜਾ ਜਿਹਾ ਇਸ ਮਾਮਲੇ ਨੂੰ ਜਾਣਦਾ ਇਸ ਕਰਕੇ ਕਿ ਬਤੌਰ ਪੱਤਰਕਾਰ ਜਾਂ ਜਾਣਕਾਰੀ ਰੱਖਦਾ, ਤੁਸੀਂ ਮੈਨੂੰ ਸਵਾਲ ਪੁੱਛਦੇ ਹੋ, ਮੇਰੀ ਜ਼ਿੰਮੇਵਾਰੀ ਬਣ ਜਾਂਦੀ ਕਿ ਮੈਂ ਸਿੱਖਾਂ ਜਾਣਾ। ਦੇਖੋ ਬੈਂਕ ਵਿੱਚ ਡਿਜੀਟਲ ਫਿੰਗਰਪ੍ਰਿੰਟ ਦੀ ਕੋਈ ਰਵਾਇਤ ਨਹੀਂ ਹੈ ਇੱਧਰ ਕਿਸੇ ਵੀ ਬੈਂਕ 'ਚ, ਜਿਹੜੀ ਮੇਰੀ ਜਾਣਕਾਰੀ ਕਿਸੇ ਵੀ ਬੈਂਕ ਵਿੱਚ ਤੁਸੀਂ ਖਾਤਾ ਖੁਲਵਾਉਣ ਵੇਲੇ, ਜਾਂ ਤੁਸੀਂ ਪੈਨਸ਼ਨਰ ਹੋ ਜਾਂ ਸੇਵਿੰਗ ਅਕਾਊਂਟ ਖੁਲਾਇਆ, ਮੇਰੀ ਜਾਣਕਾਰੀ ਅਨੁਸਾਰ ਅੱਜ ਤੱਕ ਕੋਈ ਵੀ ਫਿੰਗਰਪ੍ਰਿੰਟ ਜਾਂ ਦੂਜੀ ਤੀਜਾ ਨਹੀਂ ਹੈ। ਜਦੋਂ ਹੈ ਨਹੀਂ, ਉਹਦੇ ਵਿੱਚ ਉਹ ਪਹਿਲਾਂ ਜਿਹੜਾ ਤੁਹਾਡਾ ਸ਼ਬਦ ਮੈਂ ਤਾਂ ਕਿਹਾ ਕਿ ਮੈਨੂੰ ਥੋੜ੍ਹੀ ਜਿਹੀ ਇਸ ਮਾਮਲੇ 'ਚ ਇੱਥੋਂ ਗੱਲ ਵੱਖਰੀ ਲੱਗੀ ਹੈ। ਬਾਕੀ ਜਿਵੇਂ ਤੁਸੀਂ ਦੱਸਿਆ, ਮੈਨੂੰ ਕਿਸੇ ਹੋਰ ਸਰੋਤੇ ਨੇ ਵੀ ਇੱਕ ਵਾਰ ਦੱਸਿਆ ਸੀ ਕਿ ਵਾਕਿਆ ਉਹ ਐਪ ਜਿਹੜੀ ਅਸੀਂ ਇੱਥੋਂ ਚਲਾ ਰਹੇ ਹਾਂ ਕੈਨੇਡਾ 'ਚ ਵੀ ਬੈਠੇ, ਪਰੰਤੂ ਮੇਰਾ ਮੰਨਣਾ ਹੈ ਕਿ ਉਹ ਐਪ ਨਹੀਂ ਚੱਲ ਸਕਦੀ। ਉਹਦਾ ਕਾਰਨ ਹੈ ਕਿ ਉਹ ਇੱਕ ਸਰਕਾਰੀ ਭਾਰਤ ਸਰਕਾਰ ਦੀ ਪ੍ਰਮਾਣਿਤ ਐਪ ਹੈਗੀ ਹੈ, ਉਹ ਦੂਸਰੇ ਨੈਟਵਰਕ ਚ ਕਿਵੇਂ ਚਲੇਗੀ? ਇਹਦਾ ਤਾਂ ਉਹਦਾ ਫਿਰ ਪੁੱਠਾ ਇਸਤੇਮਾਲ ਹੋ ਸਕਦਾ, ਕਿਉਂਕਿ ਦੋ ਐਪਾਂ ਆਪਸ ਵਿੱਚ ਰਲਾ ਕੇ ਚੱਲਦੀਆਂ ਨੇ, ਇੱਕ ਜੀਵਨ ਪ੍ਰਮਾਣ, ਇੱਕ ਆਧਾਰ, ਜਿਹੜੀ ਆਧਾਰ ਦੇ ਨਾਲ ਕੁਛ ਹੋਰ ਸ਼ਬਦ ਹੈ, ਦੋਵੇਂ ਐਪ, ਕਿਉਂਕਿ ਆਧਾਰ ਵਿੱਚ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਆ, ਆਧਾਰ ਵਿੱਚ ਤੁਹਾਡੇ ਅੱਖਾਂ ਦਾ ਪ੍ਰਿੰਟ ਹੁੰਦਾ ਹੈ, ਜਿਹੜੀ ਜੀਵਨ ਪ੍ਰਮਾਣ ਹੈ ਉਹ ਬੈਂਕ ਨਾਲ ਜੁੜੀ ਹੁੰਦੀ, ਦੋਵੇਂ ਦਾ ਉਹ ਆਟੋਮੈਟਿਕ ਸਮੇਲ ਹੁੰਦਾ ਹੈ, ਉਹ ਐਪ ਦਾ ਜਿਹੜਾ ਢੰਗ ਹੈ। ਮੈਂ ਤੇ ਇਵੇਂ ਚਲਾਉਂਦਾ, ਜੇ ਮੈਨੂੰ ਕੋਈ ਮੇਰੀ ਸਹਾਇਤਾ ਮੰਗੇ, ਮੈਂ ਤਾਂ ਕੋਈ ਇਹੋ ਜਿਹੀਆਂ ਕਈ ਐਪ ਹੈ, ਬਾਕੀ ਚਲੋ ਇੱਦਾਂ ਕਰਦੇ ਹਾਂ, ਇਹਦੇ ਬਾਰੇ ਮੈਂ ਵੀ ਯਤਨ ਕਰਦਾ ਕਿ ਕੁਛ ਹੋਰ ਜਾਣਕਾਰੀ ਇਕੱਠੀ ਕਰਾਂਗੇ, ਜ਼ਰੂਰ ਇਹੋ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ। ਔਰ ਜਿਹੜਾ ਅਕਤੂਬਰ ਨਵੰਬਰ ਵਿੱਚ ਆਮ ਤੌਰ ਤੇ ਸ਼ੁਰੂ ਹੁੰਦਾ ਹੈ, ਜਿਹਨੂੰ ਆਪਾਂ ਲਾਈਫ ਸਰਟੀਫਿਕੇਟ ਆਖਦੇ ਹਾਂ, ਖਾਸ ਕਰਕੇ ਨਵੰਬਰ ਦੇ ਵਿੱਚ, ਅਸੀਂ ਉਹ ਤੋਂ ਪਹਿਲਾਂ ਪਹਿਲਾਂ ਸਰੋਤਿਆਂ ਤੇ ਕਾਫੀ ਸਾਰੀ ਚਰਚਾ ਕਰਕੇ ਇਸ ਮਸਲੇ ਨੂੰ ਨਿਬੇੜ ਲਵਾਂਗੇ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਮੈਂ ਹਰਪ੍ਰੀਤ ਸੈਣੀ ਜੀ ਦਾ ਫਿਰ ਤੋਂ ਸਵਾਗਤ ਕਰਦੀ ਹਾਂ। ਜੀ ਹਰਪ੍ਰੀਤ ਜੀ, ਮੁੜ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
4: ਥੈਂਕ ਯੂ ਸੋ ਮਚ ਰੁਪਿੰਦਰ।
0: ਹਰਪ੍ਰੀਤ ਜੀ, ਲਾਸਟ ਸੈਗਮੈਂਟ ਦੇ ਵਿੱਚ ਜਾਂਦੇ ਜਾਂਦੇ ਗੱਲ ਜੀ ਫਾਈਨੈਂਸ਼ੀਅਲ ਪਲੈਨਿੰਗ ਦੀ ਵੀ ਤੋਰੀਏ, ਕਿਉਂਕਿ ਪੈਸਾ ਅਸੀਂ ਜੀ ਕਮਾਉਣ ਦੇ ਵਿੱਚ ਰੁੱਝੇ ਹੁੰਦੇ ਹਾਂ ਰੋਜ਼ਾਨਾ, ਪਰ ਉਸਦੀ ਪਲੈਨਿੰਗ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ, ਤੇ ਇਸ ਬਾਰੇ ਕੁਛ ਟਿਪਸ।
4: ਬਿਲਕੁਲ ਰੁਪਿੰਦਰ, ਜਿੱਥੇ ਆਪਾਂ ਰਿਸਕ ਮੈਨੇਜਮੈਂਟ ਦੀ ਗੱਲ ਕੀਤੀ ਹੈ, ਜਿੱਥੇ ਆਪਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲਾਨਸ ਦੀ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਕੁਆਲੀਫਾਈ ਕਰਵਾ ਸਕਦੇ ਆ, ਕਿਹੜੀ ਕਵਰੇਜ ਲੈ ਸਕਦੇ ਆ, ਉੱਥੇ ਜਿਹੜੀ ਆਪਣੀਆਂ ਸੇਵਿੰਗਸ ਹੈਗੀਆਂ ਬਹੁਤ ਇੰਪੋਰਟੈਂਟ ਆ, ਕਿ ਨਾਲੋ ਨਾਲ ਡਿਸਿਪਲਿਨਡ ਵੇ ਦੇ ਨਾਲ ਤੁਹਾਡੀਆਂ ਸੇਵਿੰਗਸ ਹੋਣ। ਐਂਡ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅਗਰ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਇਹ ਵਾਲੀਆਂ ਸੇਵਿੰਗ ਸਟਾਰਟ ਕਰਦੇ ਆ, ਚਾਹੇ ਉਹ ਤੁਹਾਡਾ ਟੀ ਐਫ ਐਸ ਸੀ ਦਾ ਅਕਾਊਂਟ ਆ, ਚਾਹੇ ਤੁਹਾਡਾ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਤੁਹਾਡਾ ਕੀ ਮੋਟਿਵ ਹੈਗਾ ਆ ਇਨ ਫਿਊਚਰ ਦੇ ਵਿੱਚ, ਤੁਹਾਡਾ ਕੀ ਤੁਸੀਂ ਤੁਹਾਡਾ ਪਰਪਸ ਇਹ ਹੈਗਾ ਕਿ ਤੁਸੀਂ ਪਹਿਲੀ ਵਾਰੀ ਘਰ ਲੈਣਾ ਆ, ਜਾਂ ਤੁਹਾਡਾ ਪਰਪਸ ਇਹ ਹੈਗਾ ਕਿ ਤੁਸੀਂ ਟੀ ਐਫ ਐਸ ਏ ਦਾ ਰੂਮ ਯੂਟੀਲਾਈਜ਼ ਕਰਨਾ ਹੈਗਾ, ਤਾਂ ਕਿ ਜਿੰਨੀ ਵੀ ਗਰੋਥ ਤੁਹਾਡੇ ਪੈਸੇ ਦੇ ਉੱਪਰ ਹੋਵੇ ਉਹ ਟੈਕਸ ਫਰੀ ਅਕਮੂਲੇਟ ਹੋ ਸਕੇ। ਸੋ ਹਰੇਕ ਜਿਹੜਾ ਪਰਸਨ ਹੈਗਾ ਉਹਦਾ ਡਿਫਰੈਂਟ ਡਿਫਰੈਂਟ ਪਰਪਸ ਹੁੰਦਾ ਆ, ਉਹਦੇ ਅਕੋਰਡਿੰਗਲੀ ਆਪਾਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਕਿਹੜੇ ਵਾਲਾ ਸੇਵਿੰਗ ਪਲਾਨ ਓਪਨ ਕਰ ਸਕਦੇ ਆ, ਔਰ ਉਹਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਬੈਨੀਫਿਟਸ ਮਿਲ ਸਕਦੇ ਆ। ਤੇ ਦੂਜੀ ਚੀਜ਼ ਇਹ ਹੈਗੀ ਜਿਹੜੀ ਮੈਂ ਡਿਸਿਪਲਿਨਡ ਵੇ ਦੀ ਗੱਲ ਕਰ ਰਹੀ ਹਾਂ, ਕਿ ਅਗਰ ਤੁਸੀਂ ਸਿਸਟਮੈਟਿਕਲੀ ਇਹ ਡਿਸਾਈਡ ਕਰ ਲਓ ਕਿ ਰੈਦਰ ਦੈਨ ਅਸੀਂ ਸਾਲ ਦੇ ਐਂਡ ਦੇ ਵਿੱਚ ਜਾ ਕੇ 10,000-20,000 ਇਕੱਠਾ ਪਾਈਏ ਉਸ ਪਲਾਨ ਦੇ ਵਿੱਚ, ਤੁਸੀਂ ਅਗਰ ਡਿਸਿਪਲਿਨਡ ਵੇ ਦੇ ਨਾਲ $100 ਵੀਕਲੀ ਵੀ ਪਾਉਣਾ ਸ਼ੁਰੂ ਕਰ ਲਓ, ਜਾਂ ਤੁਸੀਂ $50 ਵੀਕਲੀ ਵੀ ਪਾਉਣਾ ਸ਼ੁਰੂ ਕਰ ਲਓ, ਉਹਦੀ ਗਰੋਥ ਜ਼ਿਆਦਾ ਹੋਊਗੀ ਕਿਉਂਕਿ ਉਹ ਡੇ ਟੂ ਡੇ ਇਨਵੈਸਟ ਹੋ ਰਿਹਾ ਆ ਪੈਸਾ। ਸੋ ਹਰ ਤਰ੍ਹਾਂ ਦੀ ਗਰੋਥ ਨੂੰ ਇੰਜੋਏ ਕਰਦਾ ਆ, ਮਾਰਕੀਟ ਅਪ ਆ, ਮਾਰਕੀਟ ਡਾਊਨ ਆ, ਸੋ ਉਹਦੇ ਵਿੱਚ ਤੁਹਾਡਾ ਪੈਸਾ ਜਿਹੜਾ ਐਂਟਰ ਹੋ ਰਿਹਾ ਆ ਮਾਰਕੀਟ ਦੇ ਵਿੱਚ, ਤੇ ਉਹਦੇ ਨਾਲ ਤੁਹਾਡੀ ਜਿਹੜੀ ਗਰੋਥ ਹੈਗੀ ਉਹ ਜ਼ਿਆਦਾ ਹੋ ਸਕਦੀ ਆ। ਬਾਕੀ ਇਹ ਹੈਗਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਸਮਝਣ ਦੇ ਲਈ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ, ਜਿਹੜਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ ਆ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ। ਤੇ ਕਿਸੇ ਵੀ ਇੰਸ਼ੋਰੈਂਸ ਬਾਰੇ ਤੁਸੀਂ ਕੋਈ ਵੀ ਗੱਲ ਕਰਨੀ ਹੋਵੇ, ਨੰਬਰ ਹੈਗਾ ਜੀ 416-817-6500-416-817-6500।
0: ਜੀ ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਜੀ ਇਸ ਨਾਲ ਜੋ ਅੱਜ ਦਾ ਜੀ ਜਾਣ ਦਾ ਸਮਾਂ ਹੋਇਆ, ਪਹਿਲਾਂ ਤਾਂ ਮੈਂ ਆਪਣੇ ਸਾਰੇ ਕਾਲਰਸ ਦਾ ਧੰਨਵਾਦ ਕਰਾਂ ਜੀ। ਗੁਰਦੀਪ ਜੀ 9384 ਤੁਸੀਂ ਹੋਲ ਤੇ ਬਣੇ ਰਹੇ ਜੀ, ਤੁਹਾਡੀ ਪੇਸ਼ੈਂਸ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਕੱਲ ਜ਼ਰੂਰ ਗੱਲ ਕਰਾਂਗੇ ਜੀ। ਤੇ ਰਮੇਸ਼ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰੀਆਂ ਖਬਰਾਂ ਜੀ ਸਾਡੇ ਤੱਕ ਲੈ ਕੇ ਆਉਂਦੇ ਹੋ, ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ ਜੀ, ਮਿਹਰਬਾਨੀ।
0: ਤੇ ਜੀ ਮੈਂ ਤੁਹਾਨੂੰ ਨੋਟ ਇਹ ਜ਼ਰੂਰ ਕਰਵਾ ਦੇਵਾਂ ਜੀ, ਐਪਲਾਈਂਸ ਜੰਕਸ਼ਨ ਤੁਸੀਂ ਇਸ ਲੌਂਗ ਵੀਕਐਂਡ ਪਹੁੰਚਣਾ ਹੈ, ਤਾਂ ਜੋ ਕਿ ਐਪਲਾਈਂਸਿਸ ਦੇ ਅੱਛੇ ਪ੍ਰਾਈਜ਼ ਤੁਸੀਂ ਲੈ ਸਕੋ। ਤੇ ਲੋਕੇਸ਼ਨਸ ਨੋਟ ਕਰ ਲਓ, ਮਿਸੀਸਾਗਾ ਤੇ ਸਟੀਲਸ ਦੇ ਪਹਿਲੀ ਲੋਕੇਸ਼ਨ ਹੈ, ਏਅਰਪੋਰਟ ਤੇ ਕਲਾਰਕ ਦੀ ਦੂਸਰੀ ਲੋਕੇਸ਼ਨ, ਐਪਲਾਈਂਸ ਜੰਕਸ਼ਨ ਦੀ ਜੀ ਨੋਟ ਬਿਲਕੁਲ ਕਰਕੇ ਰੱਖਣੀ। ਤੇ ਕੱਲ੍ਹ ਸ਼ੁੱਕਰਵਾਰ ਦਾ ਦਿਨ ਹੈ ਤੇ ਫਿਰ ਡੀਲਸ ਦਾ ਵੇਰਵਾ ਵੀ ਤੁਹਾਨੂੰ ਬਿਲਕੁਲ ਦਹਾਂਗੇ। ਤੇ ਨਾਲ ਹੀ ਨੋਟ ਇਹ ਵੀ ਕਰਵਾ ਦਈਏ ਕਿ ਅਕਾਊਂਟਿੰਗ ਦਾ ਕੰਮ ਹੈ ਤੇ ਟੈਕਸਲ ਅਕਾਊਂਟਿੰਗ ਦਾ ਨੰਬਰ ਤੁਸੀਂ ਨੋਟ ਰੱਖਣਾ, 647-461-0361। 50% ਜੀ ਡਿਸਕਾਊਂਟ ਤੁਹਾਡਾ ਪੰਜਾਬੀ ਲਹਿਰਾ ਰੇਡੀਓ ਦੇ ਲਿਸਨਰਸ ਹੋਣ ਦੇ ਲਈ ਪੱਕਾ ਹੈ ਟੈਕਸਲ ਅਕਾਊਂਟਿੰਗ ਦੇ ਪਾਸ। ਸੋ ਜੀ ਹੁਣ ਜਾਣ ਦਾ ਸਮਾਂ ਮੇਰਾ ਹੈ ਪਰ ਤੁਹਾਡਾ ਨਹੀਂ, ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਜੀ। 8 ਵਜੇ ਹਾਜ਼ਰੀ ਨਵੀ ਸਿੱਧੂ ਜੀ ਲਵਾਉਣਗੇ ਤੇ ਬਹੁਤ ਹੀ ਦਿਲਚਸਪ ਟੌਪਿਕ ਜੋ ਹਮੇਸ਼ਾ ਲੈ ਕੇ ਆਉਂਦੇ ਨੇ, ਤੇ ਉਸ ਤੇ ਵਿਚਾਰ ਚਰਚਾ ਨੰਬਰ 905-673-3337 ਤੇ ਬਿਲਕੁਲ ਜਾਰੀ ਰਹੇਗੀ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਤੁਹਾਡਾ ਜੂਨੀਅਰ ਫਰਾਈਡੇ ਜੀ ਸ਼ੁਭ ਹੋਵੇ, ਹੱਸਦੇ ਵਸਦੇ ਰਹਿਣਾ, ਸਤਿ ਸ੍ਰੀ ਅਕਾਲ।

0: Radio.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: मैं थोड़ा अपना वकील ब्रिज मोहन पिछले 32 सालों तो अक्रॉस कैनेडा कार एक्सीडेंट्स लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू इह कहंदे होए बहुत ही माण महसूस हो रहा है कि असी कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: ਵਿਵਾ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਗੁੱਡ ਮੋਰਨਿੰਗ ਕੀ ਹਾਲ ਚਾਲ ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਪਿਆਰ ਸਤਿਕਾਰ ਸਵਾਗਤ ਹੈ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ ਸਭ ਨੂੰ ਵਾਹ ਫਰਾਈਡੇ ਜੂਨੀਅਰ ਦੀ ਬੜੀ ਮਿੱਠੀ ਪਿਆਰੀ ਸੋਹਣੀ ਜੀ ਸਵੇਰ ਹੈ ਸਵੇਰ ਹਰ ਇੱਕ ਹੀ ਸੋਹਣੀ ਹੁੰਦੀ ਹੈ ਸਵੇਰ ਦੇਖਣ ਨੂੰ ਮਿਲੀ ਹੈ ਇਹੀ ਬਹੁਤ ਵੱਡੀ ਗੱਲ ਹੈ ਉਹਨਾਂ ਦਾ ਸੋਚੋ ਜਿਹੜੇ ਵਿਚਾਰੇ ਨੂੰ ਸਵੇਰ ਹੀ ਨਹੀਂ ਦੇਖਣ ਨੂੰ ਮਿਲੀ ਹੈ ਸੋ ਮੋਰਨਿੰਗ ਟਾਈਮ ਹੈ ਬਹੁਤ ਖੂਬਸੂਰਤ ਦਿਨ ਠੰਡ ਹਲਕੀ ਫੁਲਕੀ ਬਟ ਅੱਜ ਅਖੀਰਲਾ ਦਿਨ ਹੈ ਠੰਡ ਦਾ ਅਤੇ ਕੱਲ੍ਹ ਤੋਂ ਚਲੋ ਜੀ ਹੋ ਜਾਓ ਰੈਡੀ ਫਿਰ 19 ਡਿਗਰੀਜ਼ 22 24 27 28 23 ਸੋ ਅਗਲੇ ਵੀਕਐਂਡ ਤੱਕ ਬੱਲੇ ਬੱਲੇ ਆ ਅਤੇ ਬਹਿ ਜਾ ਹੋਣ ਵਾਲੀ ਹੈ ਲੌਂਗ ਵੀਕਐਂਡ ਉੱਤੋਂ ਦੀ ਯਾਰ ਜਦੋਂ ਲੌਂਗ ਵੀਕਐਂਡ ਹੋਵੇ ਫਿਰ ਤਾਂ ਖੁਸ਼ੀਆਂ ਨਹੀਂ ਸਾਂਭੀਆਂ ਜਾਂਦੀਆਂ ਸੋ ਇਸ ਵੀਕਐਂਡ ਵਿਕਟੋਰੀਆ ਡੇ ਮਨਾਓਗੇ ਤੁਸੀਂ ਸੋ ਵਿਕਟੋਰੀਆ ਡੇ 'ਤੇ ਫਿਰ ਕੀ ਪਲੈਨਸ ਨੇ ਯਾਰ ਕੀ ਕੁਛ ਕਰ ਰਹੇ ਹੋ ਕਿੱਥੇ ਜਾ ਰਹੇ ਹੋ ਮੈਨੂੰ ਲੱਗਦਾ ਕਿ ਇਸ ਵੀਕਐਂਡ ਸਾਰਿਆਂ ਨੂੰ ਵਿਆਹ ਸ਼ਾਦੀ ਬਹੁਤ ਜ਼ਿਆਦਾ ਹੈ ਕਿਉਂਕਿ ਹੁਣ ਯੂਨੋ ਵਿਕਟੋਰੀਆ ਡੇ ਤੋਂ ਥੋੜ੍ਹਾ ਜਿਹਾ ਵੈਡਿੰਗ ਸੀਜ਼ਨ ਹੈ ਜਿਹੜਾ ਉਹ ਪਿਕਅਪ ਕਰਨਾ ਸ਼ੁਰੂ ਹੋ ਜਾਂਦਾ ਸੋ ਹੈਪੀ ਲੌਂਗ ਵੀਕਐਂਡ ਹੈਪੀ ਵਿਕਟੋਰੀਆ ਡੇ ਹਜੇ ਤੁਸੀਂ ਕਹੋਗੇ ਨਵੀਂ ਯਾਰੀ ਨਹੀਂ ਕਾਹਲੀ ਨਾ ਕਰੋ ਹਜੇ ਤਾਂ ਕੱਲ੍ਹ ਨੂੰ ਸ਼ੁਰੂ ਹੈ ਨਵੀਂ ਨੇ ਤਾਂ ਅੱਜ ਹੀ ਥੋੜ੍ਹੀ ਜਿਹੀ ਐਕਸਾਈਟਮੈਂਟ ਪੈਦਾ ਕਰਤੀ ਦੇਖੋ ਐਕਸਾਈਟਮੈਂਟ ਜੇ ਕਿਸੇ ਚੀਜ਼ ਦੀ ਹੈਗੀ ਹੈ ਨਾ ਤਾਂ ਉਹ ਫਿਰ ਪੈਦਾ ਕਰਨੀ ਜ਼ਰੂਰੀ ਹੈ ਥੋੜ੍ਹਾ ਜਿਹਾ ਬੰਦਾ ਵੀ ਚਾਰਜ 'ਚ ਖੁਸ਼ੀਆਂ 'ਚ ਰਹਿੰਦਾ ਬੱਚੇ ਵੀ ਖੁਸ਼ ਹੋਣਗੇ ਕਿ ਚਲੋ ਜੀ ਲੌਂਗ ਵੀਕਐਂਡ ਹੈ ਅਤੇ ਫਿਰ ਇੱਕ ਅੱਧਾ ਮਹੀਨਾ ਬਾਕੀ ਹੈ ਅਤੇ ਸਕੂਲ ਵੀ ਡਨ ਸੋ ਵਿਕਟੋਰੀਆ ਡੇ ਨੂੰ ਇੰਜੋਏ ਕਰੋ ਹੁਣ ਕਰਨ ਨੂੰ ਤਾਂ ਬਥੇਰਾ ਕੁਛ ਹੈ ਕੀ ਗਿਣਾਈਏ ਤੁਹਾਨੂੰ ਬਟ ਜਸਟ ਗੇਟ ਆਊਟ ਦੇਅਰ ਐਂਡ ਬਹੁਤ ਸੋਹਣੀ ਕੰਟਰੀ ਹੈ ਸੋਹਣੇ ਆਪਣੇ ਸ਼ਹਿਰ ਨੇ ਦੇਖੋ ਇੰਜੋਏ ਕਰੋ ਅਤੇ ਹੈਵ ਅ ਗੁੱਡ ਟਾਈਮ ਅਤੇ ਪ੍ਰੋਗਰਾਮ ਹੈ ਪੰਜਾਬੀ ਦਾ ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ ਸੌਰਭ ਜੀ ਵੈਲਕਮ ਸਰ
1: Thank you, Navi. Good morning to you and all the listeners or Pakistan.
0: Sarabji, awaaz nahi aa rahi thodi once again. So let me give Sarabji, main nu aap call karda. Te aaj di update vi zarur zarur zarur lene aa. Ji, Sarabji, ki aaj da message sir?
1: Navi, bas aaj da message, you know, kai vari mainu aksar listeners jadon milan aunde ne ਉਹ ਪੁੱਛਦੇ ਨੇ ਕਿ ਭਾਜੀ ਪੈਸੇ ਬਣਾਉਣ ਦਾ ਤਰੀਕਾ ਕੀ ਹੈ ਮਤਲਬ ਵੀ ਲਿਸਨ ਟੂ ਯੂ ਫੋਰ ਸੋ ਮੈਨੀ ਈਅਰਸ ਔਰ ਪਿੱਛੇ ਮੈਂ ਦੱਸਿਆ ਸੀਗਾ ਕਿ ਮੈਂ ਆਪਣੇ ਉਹਨਾਂ ਲਿਸਨਰਸ ਨੂੰ ਮਿਲਿਆ ਜਿਹੜੇ ਤਕਰੀਬਨ ਪ੍ਰੋਗਰਾਮ ਆਪਣਾ ਜਿਹੜਾ ਹੈਗਾ ਆਈ ਥਿੰਕ 27 28 ਜਾਂ 30 ਸਾਲ ਤੋਂ ਸੁਣ ਰਹੇ ਨੇ ਔਰ ਮੈਂ ਕਿਹਾ ਦੇਖੋ ਪੰਜ ਛੇ ਚੀਜ਼ਾਂ ਨੇ ਜਿਹੜੀਆਂ ਹਮੇਸ਼ਾ ਧਿਆਨ 'ਚ ਰੱਖਣੀਆਂ ਚਾਹੀਦੀਆਂ ਹੈਗੀਆਂ ਨੇ ਕਿ ਆਪਾਂ ਚਾਹੇ ਬਿਜ਼ਨਸ ਹੈ ਜਾਂ ਜੋਬ ਹੈ ਆਪਾਂ ਰੋਜ਼ ਜਾਂਦੇ ਹਾਂ ਉੱਥੇ ਆਪਾਂ ਆਪਣਾ ਕੰਮ ਕਰਦੇ ਹਾਂ ਛੋਟੀ ਛੋਟੀ ਅਚੀਵਮੈਂਟਸ ਕਰਦੇ ਹਾਂ ਲੇਕਿਨ ਬਰੋਡਲੀ ਸਾਡਾ ਹਰ ਦਿਨ ਦੀ ਜਿਹੜੀ ਮਿਹਨਤ ਹੈ ਉਹ ਸਾਡੇ ਲੌਂਗ ਟਰਮ ਫਿਊਚਰ ਦੀ ਗਰੋਥ ਪ੍ਰੋਸਪੈਰਿਟੀ ਅਤੇ ਸਾਡੀ ਇੱਕ ਬਿਗ ਅਚੀਵਮੈਂਟ ਦਾ ਹਿੱਸਾ ਬਣਦੀ ਹੈ ਸਿਮਿਲਰਲੀ ਮਾਰਕੀਟ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਦੇ ਹੋ ਤੁਹਾਡੀ ਜਿਹੜੀ ਇਨਪੁੱਟ ਐਂਡ ਇਨ ਟਰਮਸ ਆਫ ਨੌਲੇਜ ਅੰਡਰਸਟੈਂਡਿੰਗ ਅਤੇ ਵਿਜ਼ਨ ਉਹ ਤੁਹਾਡੇ ਅੱਜ ਅਤੇ ਕੱਲ੍ਹ ਦੇ ਪ੍ਰੋਫਿਟ ਨੂੰ ਬੁੱਕ ਕਰਦੀ ਹੈ ਦੂਸਰੀ ਚੀਜ਼ ਇਹ ਹੈ ਕਿ ਜੋਬ ਹੋਵੇ ਜਾਂ ਬਿਜ਼ਨਸ ਹੋਵੇ ਰੈਜ਼ੀਲੀਐਂਟ ਜਿਹੜੀ ਐਟੀਟਿਊਡ ਹੋਣਾ ਬੜਾ ਜ਼ਰੂਰੀ ਹੈ ਭਾਵ ਕਿ ਹਰ ਵੇਲੇ ਚੀਜ਼ਾਂ ਠੀਕ ਨਹੀਂ ਰਹਿੰਦੀਆਂ ਕਈ ਵਾਰੀ ਮਾਰਕੀਟ 'ਚ ਪ੍ਰੋਬਲਮ ਹੈ ਰੋ ਮਟੀਰੀਅਲ 'ਚ ਪ੍ਰੋਬਲਮ ਹੈ ਕੋਈ ਮਸ਼ੀਨ ਦੀ ਪ੍ਰੋਬਲਮ ਆ ਗਈ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਹੁਣ ਉਹ ਬਿਜ਼ਨਸ ਛੱਡ ਕੇ ਕੋਈ ਹੋਰ ਬਿਜ਼ਨਸ ਸ਼ੁਰੂ ਕਰ ਲਿਆ ਜੋਬ ਛੱਡ ਦੀ ਕੋਈ ਹੋਰ ਜੋਬ ਸ਼ੁਰੂ ਕਰ ਲਈ ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਗੋਲ ਤੋਂ ਡਿਵੀਏਟ ਨਹੀਂ ਹੋਣਾ ਤੁਸੀਂ ਆਪਣੀ ਅਪਰੋਚ ਨੂੰ 2x 3x ਜਾਂ 4x ਕਰ ਦੇਣਾ ਹੈਗਾ ਕਿ ਹਾਊ ਟੂ ਕੈਚ ਅਪ ਫੋਰ ਦਾ ਲੋਸਟ ਟਾਈਮ ਸਿਮਿਲਰਲੀ ਮਾਰਕੀਟ ਦੇ ਵਿੱਚ ਜਦੋਂ ਅਪਸ ਐਂਡ ਡਾਊਨ ਆਉਂਦੇ ਹੈਗੇ ਨੇ ਜਿਹੜੇ ਅਪਸ ਹੁੰਦੇ ਨੇ ਉਹਨਾਂ ਨੂੰ ਕੈਪੀਟਲਾਈਜ਼ ਕਰਨਾ ਹੁੰਦਾ ਜਿਹੜਾ ਡਾਊਨ ਟਾਈਮ ਹੁੰਦਾ ਉਹਦੇ ਵਿੱਚ ਆਪਣੇ ਆਪਣੀ ਰੈਜ਼ੀਲੀਐਂਸ ਜਿਹੜੀ ਹੈਗੀ ਆ ਅੰਡਰਸਟੈਂਡਿੰਗ ਹੈ ਉਹਨੂੰ ਪੈਰਾਮਾਊਂਟ ਰੱਖਦੇ ਹੋਏ ਸੰਤੋਸ਼ ਨਾਲ ਚੱਲਣਾ ਹੁੰਦਾ ਹੈ ਤੀਸਰੀ ਚੀਜ਼ ਇਹ ਹੈਗੀ ਹੈ ਕਿ ਇਟਸ ਨੋਟ ਅ ਸੋਲੋ ਗੇਮ ਬਹੁਤ ਸਾਰੇ ਲੋਕ ਇਹ ਸੋਚਦੇ ਹੈਗੇ ਆ ਕਿ ਕ੍ਰੀਏਟਿੰਗ ਰਿਚਿਜ਼ ਇਜ਼ ਅ ਸੋਲੋ ਗੇਮ ਨੋ ਇਟ ਇਜ਼ ਨੋਟ ਅ ਸੋਲੋ ਗੇਮ ਇਹ ਉਹ ਗੇਮ ਹੈ ਜਿਹਦੇ ਵਿੱਚ ਤੁਹਾਡੇ ਕੰਪੈਨੀਅਨ ਦੇ ਰੂਪ ਦੇ ਵਿੱਚ ਪਲੈਨਰਸ ਵੀ ਨੇ ਮਾਰਕੀਟ ਵੀ ਹੈ ਇਕੋਨਮੀ ਵੀ ਹੈ ਗਵਰਨਮੈਂਟ ਵੀ ਹੈ ਐਕਸੈਟਰਾ ਐਕਸੈਟਰਾ ਸੋ ਯੂ ਹੈਵ ਟੂ ਅੰਡਰਸਟੈਂਡ ਕਿ ਤੁਹਾਡੇ ਲਿੱਤੇ ਹੋਏ ਡਿਸੀਜ਼ਨ ਕਿਵੇਂ ਸਪਰੈਡ ਆਊਟ ਹੋ ਰਹੇ ਨੇ ਔਰ ਤੁਹਾਨੂੰ ਕਿਵੇਂ ਗੇਨ ਦੇ ਰਹੇ ਨੇ ਲਾਸਟ ਬਟ ਨਾਟ ਲੀਸਟ ਫਾਈਨੈਂਸ਼ੀਅਲ ਪਲੈਨਿੰਗ ਇੱਕ ਸਟ੍ਰੈਟਜੀ ਹੈ, ਲੁਕਿੰਗ ਇਨਟੂ ਦਾ ਫਿਊਚਰ, ਇੱਕ ਐਸਾ ਐਸਪੈਕਟ ਹੈ ਪਲੈਨਿੰਗ ਦਾ ਜਿਹਦੇ ਵਿੱਚ ਤੁਸੀਂ ਮੇਕ ਸ਼ੋਰ ਕਰਦੇ ਹੋ ਕਿ ਤੁਸੀਂ ਟਾਈਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਹਮੇਸ਼ਾ ਸਹੀ ਰੱਖੋ, ਦਰੁਸਤ ਰੱਖੋ। ਸੋ ਇਹਨਾਂ ਆਨਸਰ ਨੂੰ ਲੈਣ ਦੇ ਲਈ ਤੁਹਾਡੇ ਰਾਈਟ ਕੁਐਸਚਨ ਹੋਣੇ ਜ਼ਰੂਰੀ ਹੈ, ਤੁਹਾਡੀ ਅਪਰੋਚ ਬਿਲਡ ਹੋਣੀ ਚਾਹੀਦੀ ਹੈ। ਇਹੀ ਕੰਮ ਮੈਂ ਕਰਦਾ ਪ੍ਰੋਡੋਮੀਨੈਂਟਲੀ, ਤਾਂ ਕਿ ਲੋਕਾਂ ਨੂੰ ਤਿਆਰ ਕੀਤਾ ਜਾ ਸਕੇ ਕਿ ਉਹ ਇੰਡਿਓਰਿੰਗ ਰਿਚਿਸ ਜਾਂ ਜਿਹੜੀ ਫਾਈਨੈਂਸ਼ੀਅਲ ਸਟਰੈਂਥ ਹੈ ਉਹਨੂੰ ਇੰਜੋਏ ਕਰ ਸਕਣ। ਸੋ ਇਸੇ ਬਾਬਤ ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਬਿਕੋਜ਼ ਦੈਟਸ ਵਾਟ ਆਰ ਜੋਬ ਇਜ਼। 416-833-8533, 416-833-8533। ਥੈਂਕ ਯੂ ਨਵੀ।
0: ਥੈਂਕ ਯੂ ਸਰ। ਨੰਬਰ ਇੱਕ ਕਿਹਾ 416-833-8533। ਸੋ ਅੱਜ ਖੇਡ ਰਿਹਾ ਵੀ ਪੰਜਾਬ ਵਾਲੇ ਹੈ, ਕੀ ਬਣੂਗਾ ਪੰਜਾਬ ਵਾਲੇ ਹੋ, ਅੱਜ ਤਾਂ ਜਿੱਤ ਜੇ ਯਾਰ, ਹੱਥ ਜੋੜ ਕੇ ਬੇਨਤੀ ਹੋਈ ਆ। ਅਤੇ ਮੁੰਬਈ ਨਾਲ ਖੇਡ ਰਿਹਾ, ਅਤੇ ਮੁੰਬਈ ਕੋਈ ਬਾਹਲੀ ਤਕੜੀ ਟੀਮ ਨਹੀਂ ਹੈਗੀ। ਮੁੰਬਈ ਵੀ ਆਪਣੇ ਵਾਂਗ ਪਿਛਲੇ 5 ਮੈਚਾਂ ਦੇ ਵਿੱਚ ਇੱਕੋ ਹੀ ਜਿੱਤੇ ਆ। ਸੋ ਪਲੀਜ਼ ਪੰਜਾਬ, ਟੂਡੇਜ਼ ਡੇ, ਥੋੜ੍ਹੇ ਟਰਨ ਅਰਾਊਂਡ ਕਰੋ ਆਪਣੇ ਸੀਜ਼ਨ ਨੂੰ ਅਤੇ ਦਿਖਾ ਦਿਓ ਆਪਣਾ ਜ਼ੋਰ। ਸੋ ਅੱਜ 10 ਮੈਚ ਸ਼ੁਰੂ ਹੈ। ਸੋ ਗੋ ਪੰਜਾਬ, ਗੋ ਗੋ ਪੰਜਾਬ ਗੋ, ਅਤੇ ਲੈਟਸ ਸੀ, ਦੇਖਦੇ ਹਾਂ ਅੱਜ ਦੇ ਮੈਚ ਦੇ ਵਿੱਚ ਕੀ ਬਣਦਾ। ਸਟੂਡੀਓ ਦਾ ਨੰਬਰ ਆਪਣਾ 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਆਲਵੇਜ਼ ਹੋ ਸਕਦੀ ਹੈ। 905-673-3337, 905-673-3337। ਓਕੇ, ਅਸੀਂ ਤੁਹਾਨੂੰ ਅਕਸਰ ਹੀ ਇੱਕ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦੀ। ਤੁਹਾਡੀ ਗੱਡੀ ਦੀ ਕੋਈ ਵੀ ਆਟੋ ਬਾਡੀ ਦੀ ਰਿਪੇਅਰ ਦਾ ਕੰਮ ਹੈ, ਗੱਡੀ ਤੁਹਾਡੀ ਪੇਂਟ ਹੋਣ ਵਾਲੀ ਹੈ ਜਾਂ ਕੋਈ ਵੀ ਬੰਪਰ ਟੁੱਟ ਗਿਆ, ਕੋਈ ਫੈਂਡਰ ਰਿਪੇਅਰ ਹੋਣ ਵਾਲਾ, ਗੱਲ ਕੀ ਗੱਡੀ ਕਿਤੇ ਤੁਸੀਂ ਠੋਕਤੀ, ਕਿਸੇ ਨੇ ਤੁਹਾਡੇ 'ਚ ਠੋਕਤੀ, ਕੋਈ ਐਕਸੀਡੈਂਟ ਵੀ ਹੋ ਗਿਆ ਅਤੇ ਹੁਣ ਰਿਪੇਅਰ ਕਰਾਉਣੀ ਆ, ਇਹ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਐਮਪਾਇਰ ਆਟੋ ਬਾਡੀ ਐਂਡ ਰਿਪੇਅਰ, 181 ਰਦਰਫਰਡ ਰੋਡ, ਸਾਊਥ ਬਰੈਂਪਟਨ 'ਚ, 905-453-6780। ਬਹੁਤ ਵਧੀਆ ਸਰਵਿਸ ਹੈ, ਤਕਰੀਬਨ ਆਲਮੋਸਟ 5 out of 5 ਰੇਟਿੰਗਸ ਨੇ ਇਹਨਾਂ ਦੀਆਂ। ਸੋ ਨਾਲੇ ਡਾਇਰੈਕਟ ਇੰਸ਼ੋਰੈਂਸ ਨੂੰ ਵੀ ਬਿਲ ਕਰਦੇ ਆ, ਗੱਡੀ ਪੂਰੀ ਪੇਂਟ ਹੋਣ ਵਾਲੀ ਹੈ, ਕੋਈ ਵੀ ਆਟੋ ਬਾਡੀ ਰਿਪੇਅਰ, 905-453-6780, 905-453-6780 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਤੁਸੀਂ ਖਬਰ ਸੁਣੀ ਹੋਣੀ ਹੈ, ਅਪੀਲ ਪੁਲਿਸ ਨੇ 2 ਹੈਮਿਲਟਨ ਦੇ ਬੰਦੇ ਨੂੰ ਅਰੈਸਟ ਕੀਤਾ, ਨਕਲੀ ਲਾਇਸੈਂਸ ਪਲੇਟ ਦੇ ਆਪਰੇਸ਼ਨ ਦੇ ਵਿੱਚ ਹੈ। 30 ਤੋਂ ਵੱਧ ਕ੍ਰਿਮੀਨਲ ਇਨਵੈਸਟੀਗੇਸ਼ਨਸ ਨਾਲ ਨਕਲੀ ਪਲੇਟਾਂ ਜੁੜੀਆਂ ਅਤੇ ਇਨਵੈਸਟੀਗੇਟਰ ਕਹਿੰਦੇ ਕਿ ਯਾਰ ਕੋਈ ਆਨਲਾਈਨ ਬਿਜ਼ਨਸ ਨਕਲੀ ਲਾਇਸੈਂਸ ਪਲੇਟਾਂ ਵੇਚ ਰਹੀ ਹੈ। ਸੋ ਇਹ ਜਿਹੜੀਆਂ ਕਾਊਂਟਰਫਿਟ ਨਕਲੀ ਪਲੇਟਾਂ ਨੇ ਇਹ ਫਰੋਡ ਕੇਸਿਸ ਲਈ ਵਰਤੀਆਂ ਗਈਆਂ, ਔਰਗਨਾਈਜ਼ਡ ਗੱਡੀ ਚੋਰੀਆਂ ਦੀ ਇਹਦੇ ਵਿੱਚ ਵਰਤੀਆਂ ਗਈਆਂ, ਕਈ ਵਾਇਲੈਂਟ ਚੀਜ਼ਾਂ ਹੋਈਆਂ, ਕਈ ਗਨ ਰਿਲੇਟਡ ਗੱਲਾਂ ਬਾਤਾਂ ਹੋਈਆਂ ਅਤੇ ਪੁਲਿਸ ਨੇ ਫਿਰ 2 ਹੈਮਿਲਟਨ ਦੇ ਘਰਾਂ 'ਚ ਇੱਕ ਸਰਚ ਵਾਰੰਟ ਜਾਰੀ ਕੀਤਾ ਅਤੇ ਉੱਥੇ ਪਲੇਟ ਪ੍ਰੈਸਿੰਗ ਇਕੁਇਪਮੈਂਟ ਮਿਲਿਆ, ਨਕਲੀ ਪਲੇਟਾਂ ਮਿਲੀਆਂ, ਕੈਸ਼, ਗੱਡੀਆਂ, ਪ੍ਰਮੋਸ਼ਨਲ ਸਮਾਨ ਵੀ ਕੁਝ ਮਿਲਿਆ। ਬੰਦੇ ਆਪਦੀਆਂ ਐਡ ਉਡ ਕਰ ਰਹੇ ਹੋਣਗੇ, ਚਲੋ ਸ਼ੁਕਰ ਹੈ ਸਾਨੂੰ ਤਾਂ ਕਾਲ ਨਹੀਂ ਆਈ ਵੀ ਸਾਡੀ ਵੀ ਐਡ ਕਰੋ ਭਾਅ ਜੀ, ਅਸੀਂ ਨਕਲੀ ਪਲੇਟਾਂ ਵੇਚਣੀਆਂ। ਅਤੇ 2 ਬੰਦੇ 28 ਸਾਲ ਦਾ ਅਤੇ 27 ਸਾਲ ਦਾ, ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਹੁਣ ਚਾਰਜਿਸ ਫੇਸ ਕਰ ਰਹੇ ਨੇ। ਕਿਆ ਬਾਤ ਹੈ ਯਾਰ, ਬਿਜ਼ਨਸ ਦੇਖੋ ਲੋਕ ਤਰ੍ਹਾਂ ਤਰ੍ਹਾਂ ਦੇ ਕਰਦੇ ਆ। ਹੈ ਨਕਲੀ ਪਲੇਟਾਂ ਵੇਚਣ ਦਾ ਵੀ ਬਿਜ਼ਨਸ ਸ਼ੁਰੂ ਹੋਇਆ ਜਦੋਂ ਅਸੀਂ ਯੰਗ ਹੁੰਦੇ ਸੀ ਨਾ, ਉਦੋਂ ਨਕਲੀਆਂ ਆਈਡੀਆਂ ਦਾ ਇੱਕ ਬੜਾ ਬਿਜ਼ਨਸ ਚੱਲਦਾ ਸੀਗਾ। ਡਾਊਨ ਟਾਊਨ ਟੋਰਾਂਟੋ ਜਾਓ ਅਤੇ ਉੱਥੇ ਨਾ ਇੱਕ ਨਿੱਕੀ ਜਿਹੀ ਸ਼ੋਪ ਦੇ ਵਿੱਚ ਤੁਸੀਂ ਜਾਣਾ, ਉਹਨਾਂ ਨੂੰ ਕਹਿ ਦੇਣਾ ਕਿ ਸਾਨੂੰ ਬਈ ਨਕਲੀ ਆਈਡੀ ਚਾਹੀਦੀ ਆ, ਐਂਡ ਫੇਕ ਆਈਡੀ ਜਿਹੜੇ 15-16 ਸਾਲ ਦੇ ਬੱਚੇ ਆ ਉਹ ਬਣਾ ਲੈਂਦੇ ਆ ਵੀ ਸਾਨੂੰ ਕਿਤੇ ਐਂਟਰੀ ਦੀ ਲੋੜ ਹੈ, ਕਲੱਬ 'ਚ ਅਸੀਂ ਜਾ ਆਵਾਂਗੇ। ਅਤੇ ਚਲੋ ਉੱਥੇ ਜਾਂਦੇ ਹੋ ਅਤੇ ਉਹ ਤੁਹਾਡੀ ਫੋਟੋ ਖਿੱਚ ਲੈਂਦੇ ਆ, ਉੱਥੇ ਨੂੰ ਫਿਰ ਪੁੱਛਦੇ ਆ ਵੀ ਨਾਂ ਕੀ ਰੱਖਣਾ, ਤੁਸੀਂ ਨਾਂ ਜੋ ਮਰਜ਼ੀ ਰੱਖ ਦਿਓ, ਭਾਵੇਂ ਤੁਸੀਂ ਜੋ ਮਰਜ਼ੀ ਹੈ ਤੁਸੀਂ ਨਾਮ ਦੱਸ ਦੇਣਾ। ਉਹਨਾਂ ਨੇ ਫਿਰ ਪੁੱਛਣਾ ਕਿਹੜੇ ਸ਼ਹਿਰ ਦੀ ਆਈ ਡੀ ਲੈਣੀ ਆ, ਤੁਸੀਂ ਨੋਵਾ ਸਕੋਸ਼ਾ ਦੀ ਲੈ ਲਓ, ਤੁਸੀਂ ਚਾਹੇ ਡੀਟਰੋਇਟ ਦੀ ਲੈ ਲਓ, ਇੰਡੀਆਨਾ ਦੀ ਲੈ ਲਓ, ਕੋਈ ਵੀ ਸਿਟੀ ਚਾਹੇ ਇੱਥੇ ਚਾਹੇ ਅਮੈਰੀਕਾ 'ਚ, ਮਤਲਬ ਤਾਂ ਚਾਹੇ ਯੂਰਪ ਦੀ ਵੀ ਕੋਈ ਆਈਡੀ ਲੈਣੀ ਉਹ ਵੀ ਬਣਾ ਦਿੰਦੇ ਸੀ, ਉਹ ਤੇ ਤੁਹਾਡੀ ਫੋਟੋ ਛਿਪ ਜਾਂਦੀ ਸੀ, ਤੇ ਫਿਰ ਜਿਹੜਾ ਨਕਲੀ ਨਾਮ ਹੈ, ਨਕਲੀ ਡੇਟ ਆਫ ਬਰਥ ਹੈ, ਨਕਲੀ ਐਡਰੈਸ, ਸਾਰਾ ਕੁਛ ਨਕਲੀ। ਉਹ ਬਿਜ਼ਨਸ ਦੇਖੋ ਅੱਜ ਤੋਂ ਕਿੰਨੇ ਕੁ ਸਾਲ ਪਹਿਲਾਂ ਦੀ ਗੱਲ ਹੈ ਨਾ ਵੀ 13, ਅੱਜ ਤੋਂ 18-20 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਵੀ ਬਿਜ਼ਨਸ ਸ਼ੁਰੂ ਹੋਈਆਂ ਸੀਗੀਆਂ। ਸੋ ਚਲੋ, ਫਰੋਡ ਤਾਂ ਦੁਨੀਆਂ 'ਤੇ ਚੱਲਦਾ ਰਹਿੰਦਾ, ਅੱਜ ਕੱਲ੍ਹ ਹੋਰ ਕਿਸਮ ਦਾ ਚੱਲ ਰਿਹਾ, ਪਹਿਲਾਂ ਹੋਰ ਕਿਸਮ ਦਾ ਚੱਲਦਾ ਸੀਗਾ। ਬਟ ਬਚੋ, ਅਤੇ ਹੁਣ ਤੁਸੀਂ ਕਈ ਬੱਚੇ ਸਾਡੇ ਹੋਣਗੇ ਯੰਗ, ਉਹ ਕਹਿੰਦੇ ਨਵੀਂ ਕਾਹਨੂੰ ਦੱਸਦਾ ਸਾਡੇ ਪੇਰੈਂਟਸ ਨੂੰ ਨਕਲੀਆਂ ਆਈਡੀਆਂ ਬਾਰੇ। ਸੋ ਚਲੋ, ਕੋਈ ਨਾ, ਸਮਾਂ ਹੁੰਦਾ ਯਾਰ, ਬੱਚੇ ਵੀ ਥੋੜ੍ਹਾ ਫਨ ਕਰਨਾ ਚਾਹੁੰਦੇ ਆ, ਐਡੀ ਕੋਈ ਗੱਲ ਨਹੀਂ ਹੈਗੀ। ਇੱਕ ਤੁਹਾਨੂੰ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਜੀ ਦਾ ਨੰਬਰ ਦਿੰਦੇ ਹਾਂ। ਨਵੀਂ ਕਿਚਨ ਤਿਆਰ ਕਰਾਉਣੀ ਹੈ ਨਾ, ਮਨਪਸੰਦ ਦੀ ਟੋਪ ਆਫ ਦਾ ਲਾਈਨ ਹਾਈ ਐਂਡ, ਬੜਾ ਹੀ ਖਾਸ ਡਿਸਕਾਊਂਟ ਦਿੰਦੇ ਨੇ, ਮੇਰਾ ਨਾਂ ਲੈ ਦਿਓ, ਨਿਊ ਹਾਈਟਸ ਕਿਚਨ। ਅਤੇ ਡਿਸਕਾਊਂਟ ਦੇ ਨਾਲ ਨਾਲ ਇਹ ਤੁਹਾਨੂੰ ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਦੇਣਗੇ, ਮੇਰਾ ਨਾਂ ਲੈ ਦਿਓ। ਤੁਸੀਂ ਨਵਾਂ ਕਿਚਨ ਰੈਡੀ ਕਰਾਉਣਾ, ਤੁਸੀਂ ਬਾਰ ਨਵਾਂ ਰੈਡੀ ਕਰਾਉਣਾ, ਵੈਨਿਟੀਜ਼ ਨਵੀਆਂ ਤਿਆਰ ਕਰਾਉਣੀਆਂ, ਗੱਲ ਕੀ ਕਿਚਨ ਦਾ, ਕਾਊਂਟਰ ਟੋਪਸ ਦਾ, ਵੈਨਿਟੀਜ਼ ਦਾ, ਕੋਈ ਵੀ ਕੰਮ, ਕੋਈ ਕਹਿੰਦੇ ਹੁੰਦੇ ਨਾ ਵੁੱਡ ਵਰਕਿੰਗ ਦਾ ਕੰਮ ਹੈ, ਇਹਨਾਂ ਨੂੰ ਕਾਲ ਕਰੋ। ਟੀਵੀ ਇੰਟਰਟੇਨਮੈਂਟ ਯੂਨਿਟ, ਟੀਵੀ ਦੇ ਆਲੇ ਦੁਆਲੇ ਸ਼ੈਲਫਾਂ ਆਦਿ ਰੈਡੀ ਕਰਾਉਣੀਆਂ, ਤਾਂ ਨਿਊ ਹਾਈਟਸ ਕਿਚਨ ਦੇ ਮਿਸਟਰ ਜਸਪਾਲ ਬਾਈ ਜੀ ਨੇ 416-859-1920 ਦੇ ਉੱਤੇ ਕਾਲ ਕਰੋ, ਅਤੇ ਤੁਹਾਡੇ ਲਈ ਜਸਪਾਲ ਰਾਏ ਬਾਈ ਜੀ ਹਾਜ਼ਰ ਨੇ, ਤੁਹਾਡੀ ਪੂਰੀ ਮਦਦ ਕਰਨਗੇ, ਇੱਕ ਵਾਰ ਤੁਸੀਂ ਫੋਨ ਘੁਮਾ ਲਓ। ਮੈਂ ਨਾ ਹਲਕੀ ਜਿਹੀ ਇੱਕ ਤੁਹਾਡੇ ਨਾਲ ਗੱਲ ਕਰਨੀ, ਤੁਹਾਡਾ ਥੋੜ੍ਹੇ ਓਪੀਨੀਅਨ ਲਈਏ। ਕੱਲ੍ਹ ਨਾ ਇੱਕ ਹੁਣ ਤੁਰੇ ਫਿਰਦੇ ਆ ਕਈ ਬੈੱਲ ਦੇ ਆਪਣੇ ਰੈਪ੍ਰੈਜੈਂਟੇਟਿਵ ਹੁੰਦੇ ਆ, ਬੈੱਲ ਦੇ ਨਾਲ ਨਾਲ ਕੋਈ ਹੁੰਦਾ, ਵੱਖਰੀਆਂ ਵੱਖਰੀਆਂ ਚਲੋ ਕੰਪਨੀਜ਼ ਦੇ ਮਾਰਕੀਟਰ ਹੁੰਦੇ ਆ, ਤੁਹਾਡੇ ਡੋਰ ਖੜਕਾਉਂਦੇ ਆ, ਕਈ ਵਾਰ ਕੋਈ ਰੀਅਲ ਇਸਟੇਟ ਏਜੰਟ ਹੁੰਦੇ ਆ, ਸੋ ਬੀ ਇਟ ਐਨੀ ਬੜੀ। ਅਤੇ ਕੱਲ੍ਹ ਨਾ ਇੱਕ ਬੰਦਾ ਉਹ ਬੈੱਲ ਦਾ ਆਇਆ, ਉਹਨੇ ਦਿਨੇ ਬੈੱਲ ਮਾਰੀ, ਚਲੋ ਐਂਸਰ ਨਹੀਂ ਕੀਤੀ, ਬਿਜ਼ੀ ਸੀ, ਫਿਰ ਚਲੋ ਅਸੀਂ ਕਿਹਾ ਵੀ ਠੀਕ ਆ, ਚਲਾ ਗਿਆ ਬੰਦਾ, ਦੈਟਸ ਇਟ। ਫਿਰ ਉਸੇ ਹੀ ਬੰਦੇ ਨੇ ਰਾਤ ਨੂੰ, ਤੁਸੀਂ ਦੇਖੋ ਕਿ ਰਾਤ ਨੂੰ ਉਹਨੇ ਤਕਰੀਬਨ 9 ਵਜੇ ਫਿਰ ਡੋਰ ਖੜਕਾਇਆ। ਹੁਣ ਇੱਕ ਬੈੱਲ ਦਾ ਰੈਪ੍ਰੈਜੈਂਟੇਟਿਵ ਕੋਈ ਵੀ ਯਾਰ ਤੂੰ ਰਾਤ ਨੂੰ ਕਿਸੇ ਦਾ ਡੋਰ ਖੜਕਾ ਰਿਹਾ, ਨੌਕ ਕਰ ਰਿਹਾ, ਉਹ ਵੀ ਰਾਤ ਨੂੰ 9 ਵਜੇ, ਹੁਣ ਲੋਕਾਂ ਦੇ ਬੱਚੇ ਨੇ ਸੁੱਤੇ ਹੁੰਦੇ ਆ, ਲੋਕ ਆਪ ਯਾਰ ਕੰਮਾਂ ਕਾਰਾਂ ਤੋਂ ਥੱਕੇ ਹੰਭੇ ਆਉਂਦੇ ਆ, ਕੀ ਤੁਹਾਨੂੰ ਲੱਗਦਾ ਕਿ ਕਿਸੇ ਦਾ ਆਏ ਡੋਰ ਖੜਕਾਉਣਾ ਰਾਤ ਨੂੰ 9 ਵਜੇ ਬੀਂਗ

0: 5474200 ਤੁਹਾਡੇ ਘਰ 'ਚ ਕੋਈ ਪਾਰਟੀ ਹੈ, ਕੇਟਰਿੰਗ ਕਰਾਉਣੀ ਆ ਬੱਚਿਆਂ ਵਾਸਤੇ, ਜਿਵੇਂ ਤੁਸੀਂ ਨਜ਼ਾਰਾ 'ਤੇ ਜਾਂਦੇ ਹੋ, ਨਜ਼ਾਰਾ ਦੀ ਬੁਕਿੰਗ ਕਰਦੇ ਹੋ, ਨਜ਼ਾਰਾ ਜਿਹੜਾ ਹੈਗਾ ਬੱਚਿਆਂ ਦਾ ਮੈਨਿਊ ਅਲੱਗ ਤੋਂ ਦਿੰਦਾ ਹੈਗਾ। ਆਮ ਤੌਰ 'ਤੇ ਕੀ ਹੁੰਦਾ, ਤੁਸੀਂ ਸਾਰੇ ਪਹੁੰਚ ਜਾਂਦੇ ਹੋ ਪਰ ਬੱਚਿਆਂ ਲਈ ਕੋਈ ਮੈਨਿਊ ਨਹੀਂ ਹੁੰਦਾ। ਸੋ ਪੀਜ਼ਾ ਸ਼ੈਫ ਦਾ ਨੰਬਰ ਹੈ 647-547-4200, 647-547 ਜੋ 5-2-4200। ਟ੍ਰਿਪਲ ਲੈਂਡਸਕੇਪਿੰਗ, ਇੰਟਰਲੋਕਿੰਗ ਦਾ, ਟੋਰਾਂਟੋ 'ਚ ਕਿਸੇ ਨੇ ਕੋਈ ਕੰਮ ਕਰਾਉਣਾ, ਕੋਈ ਪਲਾਜ਼ੇ ਦੀ ਮੈਨੇਜਮੈਂਟ ਕਰਾਉਣੀ ਆ ਲੈਂਡਸਕੇਪਿੰਗ ਦੀ, ਟ੍ਰਿਪਲ ਏ ਸਰਟੀਫਾਈਡ ਕੰਪਨੀ ਆ, ਮਲਟੀਪਲ ਪਲਾਜ਼ਾ ਅਤੇ ਮਲਟੀਪਲ ਪ੍ਰੋਪਰਟੀਜ਼ ਨੂੰ ਜਿਹੜੀ ਇਹ ਮੈਨੇਜ ਕਰਦੀ ਆ। ਤੁਸੀਂ ਆਪਣੇ ਘਰਾਂ 'ਚ ਇੰਟਰਲੋਕਿੰਗ ਜਾਂ ਘਾਹ ਦਾ ਕੰਮ ਕਰਾਉਣਾ, 647-784-1213, 647-784-1213 ਅਤੇ ਤੁਸੀਂ ਕਾਲ ਕਰਨੀ ਆ। ਏਜਡ ਲਾਈਸੈਂਸ ਡਰਾਈਵਰ ਚਾਹੀਦੇ ਆ, 8 to 12,000 ਬਣੂਗਾ, ਡਿਪੈਂਡ ਔਨ ਮਾਈਲੇਜ। 25,000 ਮਾਈਲ ਪਰ ਮੰਥ ਤੁਹਾਨੂੰ ਮਿਲੂਗੀ, 25,000 ਐਂਟੀਮ 25,000 ਮਾਈਲਸ ਚੰਗੇ ਰੇਟ ਨੇ ਕਿਉਂਕਿ ਕੰਪਨੀਆਂ ਬਹੁਤ ਵੱਡੀਆਂ ਨੇ, ਅਤੇ ਜਿਹੜੀ ਬਾਈਜ਼ਨ ਅਤੇ ਇੱਕ ਹੋਰ ਕੰਪਨੀ ਆ, ਦੋਨੋਂ ਵੱਡੀਆਂ ਕੰਪਨੀਜ਼ ਵਾਸਤੇ ਤੁਸੀਂ ਕੰਮ ਕਰਨਾ। ਇੱਕ ਨੰਬਰ 'ਤੇ ਕਾਲ ਕਰਨੀ ਹੈ, ਏਜਡ ਲਾਈਸੈਂਸ, 2 ਈਅਰ ਐਕਸਪੀਰੀਅੰਸ, ਕਲੀਨ ਰੈਕਟ, ਯੂ ਐੱਸ ਔਰ ਕੈਨੇਡਾ ਦੋਨੋਂ ਜਗ੍ਹਾ ਜਾਣਾ ਪੈਣਾ। 647-834-1930 647-834-1930 ਦੇ ਉੱਤੇ ਕਾਲ ਕਰਨੀ ਆ। ਨਾਲ ਨਾਲ ਟਰੂ ਨੌਰਥ ਵਾਲਾ ਨੰਬਰ ਨੋਟ ਕਰ ਲਓ, ਜਿੰਨੇ ਮੇਰੇ ਭਰਾ ਸੁਣਦੇ ਪਏ ਨੇ ਕੰਕਰੀਟ ਦੇ ਬਿਜ਼ਨਸ 'ਚ, ਜਾਂ ਤੁਸੀਂ ਪ੍ਰਾਈਵੇਟਲੀ ਡਰਾਈਵੇ ਪਟਾਉਣਾ ਹੈਗਾ, ਜਾਂ ਗ੍ਰੈਵਲ ਪਾਉਣੀ ਆ, ਫਾਰਮ ਹਾਊਸ ਆ ਤੁਹਾਡਾ, ਪਾਰਕਿੰਗ ਲੋਟ ਆ, ਜਾਂ ਤੁਹਾਡਾ ਕੋਈ ਗਰਾਊਂਡ ਆ ਇੱਦਾਂ ਦਾ, ਗ੍ਰੈਵਲ ਪਾਉਣੀ ਆ, ਟਰੂ ਨੌਰਥ ਟੌਪ ਦੀ ਕੰਪਨੀ ਹੈ, ਕੈਨੇਡੀਅਨ ਡੈਰੀ 'ਤੇ ਇਹਨਾਂ ਦਾ ਜਿਹੜਾ ਯਾਰਡ ਆ। ਔਰ ਜਿੰਨੀ ਵੀ ਵੇਸਟ ਹੈ ਤੁਹਾਡੀ ਕੰਕਰੀਟ ਦੀ, ਜਾਂ ਤੁਹਾਡੀ ਡਰਾਈਵੇ ਦੀ, ਜਾਂ ਲੁੱਕ ਦੀ, ਇਹ ਸਾਰੀ ਸੁਟਵਾਉਂਦੇ ਨੇ, ਇਹਨਾਂ ਕੋਲ ਯਾਰਡ ਆ, ਉੱਥੇ ਸੁੱਟ ਦਿਓ ਜਾ ਕੇ। ਅਤੇ ਇਹਨਾਂ ਕੋਲੋਂ ਅਗਰ ਕਿਸੇ ਨੇ ਗ੍ਰੈਵਲ ਪਾਉਣੀ ਆ, ਯਾਰਡ ਪੱਧਰਾ ਕਰਾਉਣਾ, ਜਾਂ ਫਾਊਂਡੇਸ਼ਨ ਦਾ ਕੋਈ ਵੀ ਕੰਮ ਆ ਕਿਸੇ ਦਾ, ਟਰੂ ਨੌਰਥ ਨੂੰ ਕਾਲ ਕਰਨੀ ਆ, 416-803-0623। ਜਾਂ ਕੋਈ ਕੰਟਰੈਕਟਰ ਮਸ਼ੀਨਾਂ ਕਿਰਾਏ 'ਤੇ ਕਰਨੀਆਂ ਚਾਹੁੰਦਾ, ਜਿਹੜੀਆਂ ਡਰਾਈਵੇ ਪੱਟਣ ਵਾਲੀ ਮਸ਼ੀਨ ਆ, ਮਸ਼ੀਨਰੀ ਰੈਂਟ ਵੀ ਕਰਦੇ ਆ, ਡੰਪ ਟਰੱਕ ਵੀ ਨੇ, ਡੰਪਸਟਰ ਵੀ ਨੇ, 416-803-0623, 416-803-0623, 416-803-0623 'ਤੇ ਕਾਲ ਕਰਨੀ ਆ। ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ ਯਾਰਾਂ ਦੇ ਯਾਰ, ਕਿਸੇ ਵੀ ਤਰ੍ਹਾਂ ਦੀ ਮੋਟਰ ਕਾਰ ਰਿਪੇਅਰ ਕਰਾਉਣੀ ਆ, ਕੋਈ ਵੀ ਇੰਜਨ, ਅਮੈਰੀਕਨ, ਜਰਮਨ, ਕੋਰੀਅਨ, ਇੰਡੀਅਨ, ਕਿਤੇ ਦਾ ਵੀ, ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੂੰ ਕਾਲ ਕਰਨੀ ਆ, 905-463-63-63 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਾਬਾ ਬਖਤੌਰਾ 'ਚ ਕਾਲ ਕਰ ਰਹੇ ਹੋ, 905-673-33-37, ਸਟੂਡੀਓ ਦੇ ਨੰਬਰ ਨੇ 905-673-33-37 'ਤੇ ਤੁਸੀਂ ਆਪਣਾ ਨਾਮ ਅਤੇ ਡੇਟ ਆਫ ਬਰਥ ਦੱਸ ਰਹੇ ਹੋ, ਅਤੇ ਅੱਜ ਦੇ ਸ਼ੋਅ ਨੂੰ ਨਜ਼ਾਰਾ ਲੈ ਕੇ ਆਉਂਦੇ ਨੇ, ਨਜ਼ਾਰਾ ਇੰਡੀਅਨ ਰੈਸਟੋ ਲੌਂਚ, ਜਿੱਥੇ ਪੈਟੀਓ ਦੇ ਨਾਲ, ਬਾਰ ਦੇ ਨਾਲ, ਜੋ ਡੀ ਜੇ ਸਿਸਟਮ ਦੇ ਨਾਲ, ਲਾਈਟਨਿੰਗ ਦੇ ਨਾਲ, ਅਤੇ ਤੁਸੀਂ ਕੈਬਿਨਸ ਬਣੇ ਹੋਏ ਨੇ, ਔਰ ਏਅਰਪੋਰਟ ਵਰਗੇ ਵਾਸ਼ਰੂਮ ਬਣੇ ਹੋਏ ਨੇ ਵੱਡੇ ਵੱਡੇ ਸਾਫ਼ ਸੁਥਰੇ, ਅਤੇ ਨਜ਼ਾਰਾ 905-451-2600, 905-451-2600 'ਤੇ ਕਾਲ ਕਰਨੀ ਹੈ। ਸਟੂਡੀਓ 'ਚ ਵਿੱਚ ਨੈਕਸਟ ਕਾਲ ਦੇ ਉੱਤੇ ਪਹੁੰਚ ਚੁੱਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ।
1: ਹੈਲੋ।
0: ਹਾਂਜੀ
1: ਹਾਂਜੀ, ਮੇਰਾ, ਹਾਂਜੀ, ਕੀ ਹਾਲ ਚਾਲ ਨੇ ਸਰ?
0: ਚੜ੍ਹਦੀ ਕਲਾ ਬਾਜੀ, ਚੜ੍ਹਦੀ ਕਲਾ।
1: ਹਾਂਜੀ, ਡੇਟ ਆਫ ਬਰਥ ਹੈ,
0: ਤੁਹਾਡਾ ਨਾਮ ਹੈ ਜੀ ਕੁਛ?
1: ਇਸ਼ਾਨ।
0: ਇਸ਼ਾਨ, ਹਾਂਜੀ ਇਸ਼ਾਨ, ਡੇਟ ਆਫ ਬਰਥ ਕੀ ਹੈ?
1: June 29, 1988।
0: ਅੱਛਾ, ਸ਼ੁਰੂ ਤੋਂ ਇਦਾਂ ਬੋਲਦੇ ਹੋ ਹੌਲੀ ਹੌਲੀ?
1: ਹਾਂਜੀ,
0: ਦੇਖੋ ਜਦਾਂ ਮੇਰਾ ਸ਼ੋਅ ਚੱਲਦਾ, ਚੌਥੀ ਟਿਕਟ ਦੇ ਰਿਹਾ ਪੁਲਿਸ ਵਾਲਾ ਮੇਰੇ ਸਾਹਮਣੇ ਖੜਾ, ਡੇਰੀ ਐਂਡ ਟੋਰਬਮ ਦੇ ਕੋਲ। ਕੇਅਰਫੁਲ, ਸਪੀਡਿੰਗ ਨਹੀਂ ਕਰਨੀ ਕਿਸੇ ਨੇ, ਅਤੇ ਧਿਆਨ ਨਾਲ ਪੁਲਿਸ ਆਫਿਸਰ ਖੜਾ, ਕੋਈ ਗੱਡੀ ਰੁਕੀ ਹੈ ਉਹਨਾਂ ਦਾ ਵੀ ਖਿਆਲ ਰੱਖਣਾ ਸੇਫਟੀ ਲਈ। ਅਤੇ ਇਸ਼ਾਨ, ਕਿੰਨਾ ਡੇਟ ਬੱਲੀਆ?
1: June 29, 1988।
0: ਅੱਛਾ, June 29।
1: ਹਾਂਜੀ,
0: ਕੀ ਕਰ ਰਹੇ ਤੁਸੀਂ ਰਾਈਟ ਨਾਓ?
1: ਗੈਸ ਸਟੇਸ਼ਨ ਆਇਆ ਸੀ।
0: ਨਹੀਂ ਨਹੀਂ, ਉਹ ਤਾਂ ਮੈਨੂੰ ਪਤਾ, ਮੈਂ ਘਰ ਦਾ ਕੰਮ ਨਹੀਂ ਪੁੱਛਿਆ, ਜ਼ਿੰਦਗੀ ਬਸ਼ਰ ਕਰ ਲਈ, ਕਿਸ ਪ੍ਰੋਫੈਸ਼ਨ ਚੋਂ, ਕੋਈ ਕਾਰੋਬਾਰ ਚੋਂ?
1: ਆਈਟੀ ਕੰਸਲਟੈਂਟ ਆ ਮੈਂ।
0: ਆਈਟੀ ਕੰਸਲਟੈਂਟ, ਅੱਛਾ,
1: ਪ੍ਰੋਜੈਕਟ ਮੈਨੇਜਮੈਂਟ ਚ।
0: ਪ੍ਰੋਜੈਕਟ ਮੈਨੇਜਮੈਂਟ ਚ ਤੁਹਾਡੇ ਤੁਹਾਡੇ ਤੇ ਡਾਕਟਰਸ ਦੇ ਜੌਬਸ ਦੇ ਵਾਸਤੇ ਇਹਨਾਂ ਨੇ AI ਯੂਜ਼ ਕਰਨੀ ਸ਼ੁਰੂ ਕੀਤੀ ਨਾ?
1: ਹਾਂਜੀ,
0: ਕੱਲ ਮੈਂ ਨਿਊਜ਼ ਦਿੱਤੀ ਸੀ ਕਿ ਜਿਹੜੇ ਡਾਕਟਰਸ ਨੇ, ਉਹਨਾਂ ਨੇ ਇੱਕ ਇੱਕ ਰਿਪੋਰਟ ਫਾਈਲ ਕੀਤੀ ਹੈ ਜਿਸ

0: ਕਿਹਾ ਕਿ ਲੋਕਾਂ ਦੇ ਇਲਾਜ ਕਰਨ ਲੱਗਿਆ ਏ ਆਈ ਰੀਡਿੰਗਸ ਹੀ ਟ੍ਰਾਂਸਕ੍ਰਿਪਟ ਗਲਤ ਤਿਆਰ ਕਰ ਦਿੰਦੀ ਆ, ਮਤਲਬ ਇਲਾਜ ਗਲਤ ਹੋ ਸਕਦਾ ਕਿਸੇ ਬੰਦੇ ਦਾ, ਰਿਸਕ ਆ। ਪਰ ਆਈ ਟੀ ਸੈਕਟਰ 'ਚ ਐਲਾਨ ਮਸਕ ਵਰਗਿਆਂ ਨੇ ਰੋਬੋਟਸ ਤਿਆਰ ਕਰ ਦਿੱਤੇ ਨੇ। ਤੱਤਪਰ ਹੋਇਆ ਹੋਇਆ ਵੀ ਕਦੋਂ ਅਸੀਂ ਸਭ ਦਾ ਪੈਸਾ ਖੋਹ ਕੇ ਦੁਨੀਆ ਦੇ ਸਭ ਤੋਂ ਅਮੀਰ ਆਖਿਰ ਛੱਡਣੇ ਮਹਿਲ ਮੁਨਾਰੇ ਬੈਠ ਸਕਦਾ ਨਹੀਂ ਰਹਿਣਾ, ਚਾਰ ਦਿਨਾਂ ਦਾ ਮੇਲਾ ਸੱਜਣਾ ਬਹੁਤ ਹੀ ਦੇਰ ਨਹੀਂ ਰਹਿਣਾ, ਜੋ ਬੀਜੇਗਾ ਕਮਲੇ ਬੰਦੇ ਆ ਉਹੀ ਵੱਢਣਾ ਪੈਣਾ। ਸੰਸਾਰ ਨਹੀਂ ਚੇਂਜ ਹੋਇਆ, ਵੱਡੇ ਵੱਡੇ ਰਾਜੇ ਚਲੇ ਗਏ, ਚੰਗੇਜ਼ ਖਾਨ ਵਰਗੇ ਚਲੇ ਗਏ। ਚੰਗੇਜ਼ ਖਾਨ ਪਤਾ ਕੌਣ ਸੀ?
1: ਨਹੀਂ,
0: ਥੋੜ੍ਹੀ ਯਾਰ ਐਨਰਜੀ ਨਾਲ ਬੋਲ ਰਹੇ ਸੀ ਯਾਰ, ਕਿਵੇਂ ਗੱਲ ਕਰ ਰਹੇ ਰੇਡੀਓ 'ਤੇ? ਚੰਗੇਜ਼ ਖਾਨ ਸੀਗਾ ਇਸ਼ਾਨ, ਜਿਹੜਾ ਕਿ ਇੱਕ ਐਸਾ ਰਾਜਾ ਹੋਇਆ ਮਿਡਲ ਈਸਟ ਦਾ ਜਿਹਨੇ ਦੁਨੀਆ ਤੋਂ ਪੈਸਾ ਖੋਇਆ ਤੇ ਪੈਸਾ ਖੋ ਕੇ ਆਪਣੇ ਕੋਲ ਇਕੱਠਾ ਕਰ ਲਿਆ, ਮਤਲਬ ਜਿੱਥੇ ਉਹਨੂੰ ਪਤਾ ਲੱਗਦਾ ਸੀ ਪੈਸਾ ਹੈਗਾ ਥੋੜ੍ਹਾ ਜਿਹਾ, ਉਹ ਖੋ ਲੈਂਦਾ ਸੀ ਹਰੇਕ ਤੋਂ, ਉਹਨੇ ਦੁਨੀਆ ਤੋਂ ਸਭ ਕੁਝ ਖੋ ਲਿਆ। ਐਂਡ ਦੇ ਵਿੱਚ ਇੱਕ ਮੂੰਹ 'ਚ ਸਿੱਕਾ ਰੱਖ ਕੇ ਗਿਆ ਸੀ, ਜਾਣ ਲੱਗਿਆ ਇੱਕ ਸਿੱਕਾ ਮੂੰਹ 'ਚ ਰੱਖਿਆ ਸੀ, ਉਹ ਵੀ ਇੱਥੇ ਹੀ ਪਿਆ ਰਹਿ ਗਿਆ ਦੁਨੀਆ 'ਚ, ਉਹ ਵੀ ਨਾਲ ਨਹੀਂ ਲੈ ਕੇ ਗਿਆ। ਸੋ ਕਬਰ ਦੇ ਵਿੱਚ ਸਿੱਕਾ ਲੈ ਕੇ ਜਾਣ ਵਾਲਾ ਬੰਦਾ ਸਿੱਕਾ ਵੀ ਇੱਥੇ ਛੱਡ ਗਿਆ। ਕਹਿਣ ਤੋਂ ਭਾਵ ਇਹ ਹੈ ਕਿ ਜੋ ਤੁਸੀਂ ਇੰਜੋਏ ਕਰ ਸਕਦੇ ਹੋ ਜ਼ਿੰਦਗੀ ਨੂੰ ਕਰੋ, ਕਮਾਓ ਖਾਓ, ਨਵੇਂ ਚੀਜ਼ਾਂ ਦੇ ਉੱਤੇ ਵਰਕਆਊਟ ਕਰੋ। ਮੇਰਾ ਮਕਸਦ ਬਾਬਾ ਬਖਤੌਰਾ ਲਿਆਉਣ ਦਾ ਇਹ ਨਹੀਂ ਹੁੰਦਾ ਕਿ ਤੁਹਾਡੀ ਜੋਤਿਸ਼ ਕੀ ਆ ਜਾਂ ਤੁਹਾਡਾ ਫਲਾਣਾ ਕੀ ਆ, ਮੇਰਾ ਮਕਸਦ ਆ ਕਿ ਤੁਸੀਂ ਨਵੀਆਂ ਚੀਜ਼ਾਂ ਨੂੰ ਸੁਣ ਸਕੋ, ਜੋ ਮੈਂ ਤੁਹਾਨੂੰ ਕਹਿ ਕੇ ਹਟਿਆ ਹੁਣੇ, ਕਿ ਐਨਰਜੈਟਿਕ ਹੋਵੋ, ਪੂਰੀ ਚੜ੍ਹਦੀ ਕਲਾ 'ਚ ਰਹੋ, ਪ੍ਰਭਾਵਸ਼ਾਲੀ ਗੱਲ ਤਰੀਕੇ ਨਾਲ ਗੱਲ ਕਰੋ। ਤੁਸੀਂ ਇੰਨੇ ਹਜ਼ਾਰ ਲੋਕਾਂ 'ਚ ਗੱਲ ਕਰ ਰਹੇ ਹੋ, ਤੁਹਾਡੀ ਆਵਾਜ਼ ਇੱਦਾਂ, ਤੁਹਾਨੂੰ ਕੋਈ ਵੀ ਕਹਿ ਸਕਦਾ ਕਿ ਐਂ ਲੱਗਦਾ ਵੀ ਜਿਵੇਂ ਬੰਦਾ ਉਹ ਟੁੱਟਿਆ ਜਾ ਹੁੰਦਾ, ਚੜ੍ਹਦੀ ਕਲਾ 'ਚ ਰਿਹਾ ਕਰੋ। ਅਸੀਂ ਮਲੰਗ ਬੰਦਿਆਂ ਦੇਖੋ ਕਿਵੇਂ ਬੜਕਾਂ ਮਾਰਦੇ ਫਿਰਦੇ ਹਾਂ, ਹੈਗੇ ਨਾ ਕਿ ਨਹੀਂ?
1: ਹਾਂਜੀ।
0: ਡੇਟ ਆਫ ਬਰਥ ਬੋਲੋ ਇੱਕ ਵਾਰ ਫਿਰ ਅਜੇ।
1: ਜੂਨ 29, 1980।
0: ਅੱਛਾ, ਜੂਨ 29 ਦੇ ਵਿੱਚ ਕੀ ਆ ਜਿਹੜਾ ਤੁਹਾਨੂੰ ਕਰਨਾ ਪੈਣਾ? ਇੱਕ ਤਾਂ ਤੁਸੀਂ ਮੰਨਣਾ ਨਹੀਂ ਮੇਰੀ ਗੱਲ ਨੂੰ, ਪਰ ਮੈਂ ਤੁਹਾਨੂੰ ਕਹਿ ਦਿੰਦਾ, ਤੁਸੀਂ ਵਹਿਮ ਬਹੁਤ ਛੇਤੀ ਕਰ ਲੈਂਦੇ ਹੋ। ਵਹਿਮ ਦੱਸਾਂ ਕਿਵੇਂ? ਜਿਵੇਂ ਕੋਈ ਚੀਜ਼ ਹੋਣੀ ਆ, ਸਪੋਜ਼ ਤੁਹਾਡੇ ਜੋਬ ਨਾਲ ਰਿਲੇਟਡ, ਕੋਈ ਹੈਲਥ ਨਾਲ ਰਿਲੇਟਡ ਜਾਂ ਕਿਸੇ ਚੀਜ਼ ਨਾਲ ਰਿਲੇਟਡ, ਵਹਿਮ ਦਾ ਮਤਲਬ ਹੁੰਦਾ ਤੁਸੀਂ ਉਹਨੂੰ ਵੱਡਾ ਬਣਾ ਲੈਂਦੇ ਹੋ ਕੱਲ ਨੂੰ। ਉਹ ਐਡੀ ਹੋਈ ਨਹੀਂ ਹੁੰਦੀ ਜ਼ਿੰਦਗੀ 'ਚ ਤੁਹਾਡੇ ਕਦੇ ਵੀ, ਜਿੱਡੀ ਤੁਸੀਂ ਉਹਨੂੰ ਸਮਝ ਕੇ ਬੋਝ ਪਾ ਲੈਂਦੇ ਹੋ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਬੋਝ ਪਾਉਂਦੇ ਨੇ, ਇੱਕ ਤਿਆਰੀ ਕਰਕੇ ਉਹਦਾ ਸਲਿਊਸ਼ਨ ਲੱਭਦੇ ਨੇ। ਦੋਨਾਂ 'ਚੋਂ ਕਿਹੜਾ ਕਾਮਯਾਬ ਹੋਊਗਾ?
1: ਸਲਿਊਸ਼ਨ ਜਿਹੜਾ ਲੱਭਦਾ ਤਿਆਰੀ ਕਰ।
0: ਯੈਸ, ਯੂ ਆਰ ਰਾਈਟ। ਸਲਿਊਸ਼ਨ ਲੱਭਣਾ ਸ਼ੁਰੂ ਕਰਦਿਆ ਕਰੋ, ਰਾਈਟ ਵੇ, ਠੀਕ ਹੈ? ਤੁਸੀਂ ਨਿਮਰਤਾ ਨਾਲ ਭਰੇ ਹੋਏ ਹੋ, ਤੁਹਾਡੇ ਅੰਦਰ ਸਾਰਿਆਂ ਲਈ ਪਿਆਰ ਬਹੁਤ ਹੈ, ਪਰ ਤੁਸੀਂ ਕਈ ਵਾਰੀ ਓਵਰ ਚੱਲਦੇ ਹੋ। ਜਿਵੇਂ ਮੈਂ ਰਿਸ਼ਤਿਆਂ 'ਚ ਗੱਲ ਕੀਤੀ ਕਿ ਕੋਈ ਗੱਲ ਘਰ 'ਚ ਹੋਈ ਜਾਂ ਕਿਸੇ ਰਿਸ਼ਤੇ 'ਚ ਹੋਈ, ਉਹਦਾ ਅਸਰ ਤੁਸੀਂ ਬਾਕੀਆਂ 'ਤੇ ਡਿਲੀਵਰ ਕਰਨਾ ਸ਼ੁਰੂ ਕਰ ਦਿੰਦੇ ਹੋ, ਠੀਕ ਹੈ? ਉਸ ਚੀਜ਼ ਨੂੰ ਉੱਥੇ ਤੱਕ ਸੀਮਿਤ ਰੱਖੋ। ਇੰਨਾ ਕੁ ਸਮਝ ਲਓ, ਜਿਹੜੇ ਤੁਸੀਂ ਹੱਥੀਂ ਤੁਹਾਡੇ ਜਾਏ ਹੋਏ ਨੇ, ਜੇ ਤੁਹਾਡੇ ਬੱਚੇ ਨੇ, ਕੱਲ੍ਹ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣੀ ਆ, ਤੁਸੀਂ ਇਹ ਉਮੀਦ ਨਾ ਰੱਖੋ ਕਿ ਤੁਹਾਡੇ ਲਈ ਉਹ ਕੀ ਕਰਨਗੇ, ਤੁਸੀਂ ਇਹ ਉਮੀਦ ਰੱਖੋ ਤੁਸੀਂ ਉਹਨਾਂ ਲਈ ਕੀ ਕਰ ਦਿੱਤਾ, ਬਸ ਇਹ ਤੋਂ ਕਹਾਂ ਸੋਚਣਾ ਰੱਖੋ। ਆਪਣੇ ਆਪ ਵੱਧ ਤੋਂ ਵੱਧ ਤੁਹਾਨੂੰ ਬੈਕ ਆਊਗਾ, ਠੀਕ ਹੈ? ਆਪਾਂ ਅੱਜ ਤੱਕ ਆਪਣੇ ਮਾਂ ਪਿਓ ਦੀ ਗੱਲ ਕਰਦੇ ਹਾਂ, ਪਰ ਸਾਡੇ ਜਿਹੜੇ ਗਾਂਹ ਵਾਲੀ ਜਨਰੇਸ਼ਨਸ ਨੇ ਉਹ ਇੱਦਾਂ ਕਰਨਗੇ ਕਿ ਨਹੀਂ, ਮੈਨੂੰ ਪਤਾ ਨਹੀਂਗਾ। ਬਹੁਤ ਸ਼ੁਕਰੀਆ। 905-673-3337 ਸਟੂਡੀਓ ਦੇ ਨੰਬਰ ਨੇ। ਬਾਬਾ ਬਖਤੌਰਾ, ਤੁਹਾਡੀ ਕਾਲ ਮੇਰੇ ਨਾਲ ਸ਼ੇਅਰ ਹੋ ਰਹੀ ਹੈ, ਡੇਟ ਆਫ ਬਰਥ, ਨਾਮ, ਅਤੇ ਫਿਰ ਬਾਬਾ ਬਖਤੌਰਾ ਬੋਲ ਪੈਂਦਾ ਕੀ ਹੋਊਗਾ। ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ। ਟੈਕਸ ਦਾ ਸੀਜ਼ਨ ਆ ਚੁੱਕਿਆ ਹੈ, ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ? ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ? ਕਿਹੜੇ-ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ? ਲੋਨ ਮਿਲ ਸਕਦੇ ਨੇ? ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ? ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਜਿੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-716-3642, 416-720-3642, ਪੰਜਾਬ ਟੈਕਸ ਸੋਲੂਸ਼ਨ। ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ? ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8104-01।
2: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
0: ਮੈਂ ਸੇਵਿੰਗ ਕਰ ਰਿਹਾ, ਨਾਲੇ ਗ੍ਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
2: ਝੂਠ ਬੋਲਣ ਦੀ ਆਦਤ ਨਹੀਂ ਗੀ ਤੁਹਾਡੀ? ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ?
0: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲਰ ਦੀ, 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗ੍ਰੋਸਰੀ ਡਿਪੂ 905-458-1300।
3: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ 1 roof। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
4: ਹਾਂ ਵੀ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
5: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
4: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
6: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
4: ਅੱਛਾ ਜੀ,
7: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, Mr. Sandhu।
8: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141-416-302-9941।
9: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
10: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
8: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
11: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
12: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
13: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
14: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
15: ਰੇਡੀਓ ਆਵਾਜ਼, ਰੇਡੀਓ ਆਵਾਜ਼, ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
16: पापा, सुनते क्यों नहीं, चॉकलेट लेनी है।
17: अजी सुनते हो, कहाँ गुम हो?
18: अरे महेश, अभी तक ऑफिस नहीं आए, पता नहीं मीटिंग थी। हेलो हेलो हेलो,
19: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।

0: ਬੋਲਾ ਤੇ ਲੁੱਟੋ ਨਜ਼ਾਰੇ ਜ਼ਿੰਦਗੀ ਦੇ ਲੁੱਟੋ ਨਜ਼ਾਰੇ ਅੱਜ ਦੇ ਦਿਨ ਨੂੰ ਖੂਬਸੂਰਤ ਢੰਗ ਨਾਲ ਇੰਜੋਏ ਕਰਨਾ 9:40 ਸਟੂਡੀਓਜ਼ ਦੀ ਘੜੀਆਂ ਦੇ ਉੱਤੇ ਅਮਰਦੀਪ ਸਿੰਘ ਬੈਨੀਪਾਲ ਤੁਹਾਡੇ ਨਾਲ CHLOAM 530 ਡਾਲ ਦੇ ਉੱਤੇ ਨਵੀਂ ਤੋਂ ਬਾਅਦ ਮੈਂ ਸ਼ਾਮਿਲ ਹੁੰਦਾ ਪੰਜਾਬੀ ਲਹਿਰਾਂ ਨੂੰ ਸਵੇਰੇ ਤੁਸੀਂ ਸੁਣਦੇ ਹੋ ਲਗਾਤਾਰ 3 ਘੰਟੇ ਅਤੇ ਸ਼ਾਮ ਨੂੰ 3 ਘੰਟੇ 6 ਘੰਟੇ ਲਈ ਅਤੇ ਮੈਂ ਮੋਰਨਿੰਗ 'ਚ 9 to 10 ਅਤੇ ਸੈਟਰਡੇ ਨੂੰ ਜਿਹੜਾ ਹੈਗਾ 10 to 1 3 ਘੰਟੇ ਯਾਨੀ 3 hours ਦੇ ਲਈ ਸ਼ੋਅ ਪ੍ਰੈਜੈਂਟ ਕਰ ਰਿਹਾ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਵੀ ਆਰ ਗਲੈਡ ਕਿ ਸਾਡੇ ਨਾਲ ਤੁਹਾਡੇ ਬਿਜ਼ਨਸ ਸਾਂਝ ਪਾਉਂਦੇ ਨੇ ਸਾਡੇ ਨਾਲ ਜਿਹੜੇ ਬਿਜ਼ਨਸ ਨੇ ਕਈ ਕਈ ਸਾਲ ਤੋਂ ਕੰਮ ਕਰ ਰਹੇ ਨੇ ਅਤੇ ਬੜਾ ਅੱਛਾ ਲੱਗਦਾ ਕਿ ਇੰਨੀ ਲੰਬੀ ਸਾਂਝ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਔਰ ਤੁਸੀਂ ਕ੍ਰੈਡੀਬਿਲਟੀ ਨਾਲ ਔਰ ਰਿਲਾਇਬਿਲਟੀ ਨਾਲ ਤੁਸੀਂ ਵਿਸ਼ਵਾਸ ਦੇ ਨਾਲ ਇਹਨਾਂ ਬਿਜ਼ਨਸਿਸ ਦੇ ਨਾਲ ਡੀਲ ਕਰਦੇ ਹੋ ਵੀ ਅਪਰੀਸ਼ੀਏਟ ਫੋਰ ਯੂਅਰ ਬਿਜ਼ਨਸ ਟੂ ਅਤੇ ਜਗਜੀਤ ਨੂੰ ਕੱਲ੍ਹ ਮਿਲਿਆ ਮੈਂ ਜਗਜੀਤ ਸਿੰਘ ਪਨੀਸਰ ਇੰਨਾ ਨਿਮਰਤਾ ਬੰਦੇ 'ਚ ਮੈਂ ਹੈਰਾਨ ਰਹਿ ਗਿਆ ਕੱਲ੍ਹ ਜਦੋਂ ਮੈਂ ਮਿਲਿਆ ਛੋਟੀ ਜਿਹੀ ਉਮਰ ਦਾ ਮੁੰਡਾ ਬੜੇ ਵੱਡੇ ਲੈਵਲ 'ਤੇ ਆਪਣੀ ਕੰਪਨੀ ਨੂੰ ਲੈ ਕੇ ਗਿਆ ਨਾਲ ਆਪਣੇ ਸਾਥੀਆਂ ਦੇ HSP ਕੰਸਟਰਕਸ਼ਨ ਇੰਕ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਫਲਾਣੇ ਬੰਦੇ ਦਾ ਐਸਟੀਮੇਟ ਆ ਕੋਈ ਤੁਹਾਨੂੰ ਹੁਣੇ ਸ਼ੁਰੂ ਕਰਨਾ ਪੈਣਾ ਕਹਿੰਦੇ ਭਾਅ ਜੀ ਮੈਂ ਇੱਕ ਇੱਕ ਪ੍ਰੋਜੈਕਟ ਫੜ ਰਿਹਾ ਮੇਰੇ 3 ਪ੍ਰੋਜੈਕਟ ਚੱਲਦੇ ਨੇ ਮੈਂ ਆਈ ਵਾਜ਼ ਗਲੈਡ ਲਾਈਕ HSP ਕੰਸਟਰਕਸ਼ਨ ਇੰਕ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਾ ਜਿਵੇਂ ਛੋਟੇ ਛੋਟੇ ਟਿਪਸ ਲੈ ਕੇ ਆਇਆ ਕਰਾਂਗੇ ਜੇ ਘਰ 'ਚ ਕੋਈ ਡ੍ਰਿਪਿੰਗ ਆ ਲੀਕੇਜ ਆ ਮੋਲਡ ਆ ਤੁਹਾਡੇ ਕੋਈ ਘਰ ਦੇ ਵਿੱਚ ਇਸ਼ੂਜ਼ ਨੇ ਨਾ ਛੋਟੇ ਛੋਟੇ ਜਿਹੇ ਹੁੰਦੇ ਨੇ ਉਹ ਕਈ ਵਾਰੀ ਸਲਿਊਸ਼ਨ ਹੁੰਦਾ ਤੁਹਾਨੂੰ ਪਤਾ ਨਹੀਂ ਹੁੰਦਾ ਕੀ ਹੈ ਤੁਸੀਂ HSP ਕੰਸਟਰਕਸ਼ਨ ਨੂੰ ਕੰਟੈਕਟ ਕਰਨਾ ਅਤੇ ਤੁਸੀਂ ਫਰੀ ਐਸਟੀਮੇਟ ਲੈਣਾ ਕਮਰਸ਼ਲ ਜਾਂ ਰੈਜ਼ੀਡੈਂਸ਼ਲ ਕੋਈ ਵੀ ਪ੍ਰੋਜੈਕਟ ਹੈ ਛੋਟਾ ਜਾਂ ਵੱਡਾ ਬਜਟ ਤੁਹਾਡਾ ਜਿੱਦਾਂ ਦਾ ਹੈਗਾ ਉਹਦੇ ਨਾਲ ਪ੍ਰੋਜੈਕਟ ਨੂੰ ਮੈਚ ਕਰ ਦੇਣਗੇ ਆਪਣਾ ਬਜਟ ਨਹੀਂ ਦੇਣਗੇ ਕਿ ਤੁਸੀਂ ਉਹਨਾਂ ਦੇ ਪੈਸਿਆਂ ਨਾਲ ਮੈਚ ਕਰੋ HSP ਨੂੰ ਕਾਲ ਕਰਨੀ ਹੈ ਕੰਸਟਰਕਸ਼ਨ ਵਾਸਤੇ ਸਪੈਸ਼ਲਾਈਜ਼ ਕਰਦੇ ਨੇ ਸਾਈਡ ਐਂਟਰੈਂਸ ਵਿਦ ਬੇਸਮੈਂਟ ਦੇ ਵਿੱਚ ਬੇਸਮੈਂਟ ਪ੍ਰੋਜੈਕਟ ਡਨ ਕਰਨਾ ਜਾਂ ਰੀਡਨ ਕਰਕੇ ਘਰ ਤੁਸੀਂ ਸੇਲ 'ਤੇ ਲਾਉਣਾ ਪਲੰਬਿੰਗ ਤੋਂ ਲੈ ਕੇ ਇਲੈਕਟ੍ਰੀਕਲ ਹੀਟਿੰਗ ਸਾਰਾ ਜਿਹੜਾ ਵੀ ਕੋਈ ਕੰਮ ਆ ਘਰ 'ਚ ਕੋਈ ਇਸ਼ੂ ਆ ਛੋਟੇ ਜੋਬ ਨੇ ਜਿਹਨਾਂ ਦੇ ਉਹ ਵੀ ਕਾਲ ਕਰ ਸਕਦੇ ਨੇ ਨੰਬਰ ਟੂ ਕਾਲ 416-671-0709 416-671-0709 416-671-0709 ਕਿਸੇ ਵੀ ਸ਼ਹਿਰ 'ਚੋਂ ਕਾਲ ਕਰਦੇ ਹੋ ਲੰਡਨ 'ਚੋਂ ਕਰਦੇ ਹੋ ਕੇਂਬਰਿਜ 'ਚੋਂ ਕਰਦੇ ਹੋ ਕਿਤੋਂ ਵੀ ਰਿਲਾਇਬਲ ਲੋਕ ਤੁਹਾਡੀ ਸੇਵਾ 'ਚ ਹਾਜ਼ਰ ਹੋਣਗੇ ਸੁਚੇਤ ਮੇਰੇ ਨਾਲ ਨੇ ਸੁਚੇਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
1: ਸਤਿ ਸ਼੍ਰੀ ਅਕਾਲ ਭਾਅ ਜੀ ਵਧੀਆ ਜੀ ਤੁਸੀਂ ਦੱਸੋ ਕੀ ਹਾਲ
0: ਗਾਰਡਨਿੰਗ ਦਾ ਸ਼ੌਕ ਹੈਗਾ ਤੁਹਾਨੂੰ ਕਿ ਨਹੀਂ
1: ਹਾਂਜੀ ਸਾਡੇ ਤੇ ਸ਼ੁਰੂ ਵੀ ਹੋ ਗਈ
0: ਹੈਗਾ ਨਾ ਤੇ ਮੈਂ ਜਿਹੜਾ ਇੱਕ ਮੈਸੇਜ ਦਿੰਦਾ ਹਾਂ ਸਾਰਿਆਂ ਨੂੰ ਕਿ ਤੁਸੀਂ ਜਿੰਨੇ ਵੀ ਲੋਕ ਨੇ ਤੁਸੀਂ ਗਾਰਡਨਿੰਗ ਵਾਸਤੇ ਇੱਕ ਕੰਪਨੀ ਆ ਗ੍ਰੀਨ ਵੈਲੀ ਗਾਰਡਨ ਸੈਂਟਰ ਮੈਂ ਜਿਹਨੂੰ ਕਹਿੰਦਾ ਹੁੰਦਾ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਤੁਸੀਂ ਜ਼ਰੂਰ ਸਾਰਿਆਂ ਨੇ ਪਹੁੰਚਣਾ ਜਿਹੜੇ 2 ਲੋਕੇਸ਼ਨ ਨੇ ਸੁਚੇਤ ਇਹ ਦਿੰਦੇ ਨੇ 249 ਦੇ ਵਿੱਚ 4 ਜਾਂ 5 ਬੂਟੇ ਹੁੰਦੇ ਨੇ ਇੱਕ ਪੋਟ ਦੇ ਵਿੱਚ ਇਹ ਪੂਰੀ ਉਹ ਟ੍ਰੇ ਦਿੰਦੇ ਨੇ 4 ਤੋਂ ਲੈ ਕੇ 6 ਬੂਟੇ ਹੁੰਦੇ ਨੇ ਇਹਨਾਂ ਕੋਲ ਤੁਸੀਂ ਮਿਰਚਾਂ ਫੁੱਲ ਜਿਹੜੇ ਫਲਾਵਰਸ ਨੇ ਉਹ ਲੈ ਕੇ ਆਉਣੇ ਨੇ ਆਲ ਸੀਜ਼ਨ ਫਲਾਵਰਸ ਲੈ ਕੇ ਆਉਣੇ ਨੇ ਤੁਸੀਂ ਸਬਜ਼ੀ ਕੋਈ ਵੀ ਬੀ ਲੈ ਕੇ ਆਉਣਾ ਕਿਸੇ ਸਬਜ਼ੀ ਦਾ ਫੁੱਲਾਂ ਦਾ ਜਾਂ ਤੁਸੀਂ ਭਿੰਡੀਆਂ ਤੋਰੀਆਂ ਬੈਂਗਣ ਕੱਦੂ ਮੈਂ ਨਾ ਕਰੇਲੇ ਹਰ ਸਾਲ ਲਾ ਕੇ ਪੀਂਦਾ ਹੁੰਦਾ ਜੂਸ ਉਹਦਾ ਸ਼ੂਗਰ ਲੈਵਲ ਨਾ ਡਾਕਟਰ ਹਰ ਸਾਲ ਕਹਿੰਦੇ ਹੁਣ ਕੰਟਰੋਲ ਹੋ ਗਈ ਹੁਣ ਚੱਲ ਪੀ ਹੁਣ ਕੰਟਰੋਲ ਹੋ ਗਈ ਉਹਦਾ ਕਾਰਨ ਦੱਸਦਾ ਕੀ ਹੈ ਕਰੇਲੇ ਜਿਹੜੇ ਘਰੇ ਲਾ ਕੇ ਆਪਾਂ ਬਣਾਉਂਦੇ ਨਾ ਜੂਸ ਕਦੇ ਉਹ ਪੀ ਕੇ ਦੇਖਿਓ ਅਤੇ ਕਦੇ ਤੁਸੀਂ ਬਾਜ਼ਾਰ 'ਚੋਂ ਲਿਆਏ ਹੋਏ ਜਿਹੜੇ ਫਰੋਜ਼ਨ ਕਰੇਲੇ ਨੇ ਇਹ ਫਰੀਜ਼ਰ 'ਚ ਹੁੰਦੇ ਨੇ ਫਰਿੱਜ 'ਚ ਨਹੀਂ ਰਹਿ ਸਕਦੇ ਇੰਨੇ ਦਿਨ ਫਰਿੱਜ 'ਚ ਨਹੀਂ ਰਹਿ ਪਾਉਂਦੇ ਅਤੇ ਉਹਨਾਂ ਨੂੰ ਫਿਰ ਦੁਬਾਰਾ ਫਰਿੱਜ 'ਚ ਲਿਆਉਂਦੇ ਨੇ ਖਾਣੇ 'ਤੇ ਕੱਲ੍ਹ ਮੈਂ ਬੋਲਿਆ ਸੀ ਵੀ ਖਾਣੇ 'ਚ ਜ਼ਹਿਰ ਨਹੀਂ ਖਾਣਾ ਫੂਡ ਖਾਣਾ ਆਪਾਂ ਸੋ ਗ੍ਰੀਨ ਵੈਲੀ ਦੇ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾ ਸਕਦੇ ਹੋ ਮਕਵੀਨ ਐਂਡ ਜਿਹੜਾ ਹੈਗਾ ਮੇਫੀਲਡ ਦਾ ਇੰਟਰਸੈਕਸ਼ਨ ਜਿੱਥੇ ਗ੍ਰੀਨ ਵੈਲੀ ਗਰੋਸਰੀ ਸੈਂਟਰ ਹੈ ਉੱਥੇ ਗ੍ਰੀਨ ਵੈਲੀ ਗਾਰਡਨ ਸੈਂਟਰ ਹੈ ਦੂਸਰੀ ਲੋਕੇਸ਼ਨ ਹੈ 2547 ਐਂਬਲਟਨ ਰੋਡ ਬ੍ਰੈਂਟਨ ਹੈਰੀਟੇਜ ਐਂਡ ਐਂਬਲਟਨ ਜਿੱਥੇ ਐਮਾਜ਼ੋਨ ਦਾ ਵੇਅਰ ਹਾਊਸ ਹੈ ਨਾ ਉਹ ਵੇਅਰ ਹਾਊਸ ਖਤਮ ਹੁੰਦੀ ਸਾਰੇ ਲੈਫਟ ਹੈਂਡ 'ਤੇ ਬੜੀ ਵੱਡੀ ਤੁਹਾਨੂੰ ਫੁੱਲਾਂ ਨਾਲ ਸਜੀ ਹੋਈ ਇੱਕ ਲੋਕੇਸ਼ਨ ਮਿਲੂਗੀ ਏਕੜ ਦੇ ਵਿੱਚ ਆ ਉਸ ਗ੍ਰੀਨ ਹਾਊਸ 'ਚ ਪਹੁੰਚ ਜਾਣਾ ਰੇਡੀਓ ਆਵਾਜ਼ ਕਹਿ ਦੇਣਾ 50 ਤੇ 100 ਡਾਲਰ ਦੀ ਪਰਚੇਜ ਦੇ ਉੱਤੇ ਤੁਹਾਨੂੰ ਸੋਇਲ ਦੇ ਬੈਗ ਜਾਂ ਤੁਹਾਨੂੰ ਫਲਾਵਰ ਦੇ ਕੋਈ ਪੋਟਸ ਕੁਛ ਵੀ ਇਹ ਫ੍ਰੀ ਦੇਣਗੇ ਤੁਹਾਨੂੰ ਫ੍ਰੀ ਲਈ ਨਹੀਂ ਵਧੀਆ ਪਨੀਰੀ ਲਈ ਜਾਣਾ ਉੱਥੇ ਅਤੇ ਰੇਟ ਦਾ ਵਾਅਦਾ ਕੋਈ ਇਹਨਾਂ ਦਾ ਰੇਟ ਬੀਟ ਨਹੀਂ ਕਰ ਸਕਦਾ 647-222-5601 ਦੇ ਉੱਤੇ ਕਾਲ ਕਰਨੀ ਆ ਮੈਂ ਸੁਚੇਤ ਲੋਕਾਂ ਨੂੰ ਸੁਚੇਤ ਦਾ ਮਤਲਬ ਹੁੰਦਾ ਅਗਾਹ ਲੋਕਾਂ ਨੂੰ ਅਲਰਟ ਲੋਕਾਂ ਨੂੰ ਐਂਬਰ ਅਲਰਟ ਆਉਂਦਾ ਜਿਹਦੇ 'ਚ ਦੱਸਿਆ ਕਿ ਆਹ ਘਟਨਾ ਵਾਪਰ ਗਈ ਹੈ ਤੁਸੀਂ ਅਲਰਟ ਰਹਿਣਾ ਸਾਨੂੰ ਇਨਫੋਰਮ ਕਰਿਓ ਜੇ ਕੁਛ ਹੋਇਆ ਆਪਣੀ ਲਾਈਫ ਦੇ ਐਂਬਰ ਅਲਰਟ ਲਈ ਤੁਸੀਂ ਬਿਲਕੁਲ ਵੀ ਜਾਣੂ ਨਹੀਂ ਹੈਗੇ ਸੁਚੇਤ ਕੌਰ ਜਿਹੜੇ ਕਿ ਜਿਹੜੇ ਲੋਕ ਵਿਜ਼ਿਟਰ ਵੀਜ਼ਿਆਂ 'ਤੇ ਇੱਥੇ ਆ ਜਾਏ ਉਹਨਾਂ ਦੀ ਇੰਸ਼ੋਰੈਂਸ ਦੇ ਵਿੱਚ ਜਿਹੜੇ ਲੋਕ ਸੁਪਰ ਵੀਜ਼ਾ 'ਤੇ ਇੱਥੇ ਨੇ ਉਹਨਾਂ ਦੀ ਹੈਲਥ ਕਵਰੇਜ ਹੈ ਨਹੀਂ ਗੀ, ਉਹਦੀ ਕਵਰੇਜ ਨੂੰ ਪ੍ਰੋਪਰਲੀ ਲੈਣਾ। ਮੈਂ ਸਾਡੇ ਆਫਿਸ ਦੇ ਵਿੱਚੋਂ ਕੋਈ ਬਿਮਾਰ ਹੋਇਆ ਜਾ ਕੇ ਆਏ ਨੇ, ਇੱਕ ਦਿਨ ਦੇ ਕੁਛ ਘੰਟਿਆਂ ਦਾ ਬਿੱਲ $1200 ਆ। ਜਸਟ ਉਹ ਲਾ ਕੇ ਥਰਮਾਮੀਟਰ ਜਿਹਾ ਲਾ ਕੇ ਦੇਖਿਆ ਕੀ ਹੋਇਆ ਕੀ ਨਹੀਂ, $1200 ਆ ਇੱਕ ਦਿਨ ਦਾ ਬਿੱਲ, ਜਸਟ ਕੋਈ ਇਲਾਜ ਨਹੀਂ ਕਰਾਇਆ, ਜਸਟ ਚੈੱਕਅਪ ਦਾ। ਅਤੇ ਤੁਸੀਂ ਕਿਵੇਂ ਅਫੋਰਡ ਕਰੋਗੇ? ਸੁਚੇਤ ਨੂੰ ਕਾਲ ਕਰਨਾ, ਸੁਚੇਤ ਜਿਹੜੇ ਕਿ ਤੁਹਾਡੇ ਲਈ ਟੋਪ ਦੇ ਜਿਹੜੇ ਹੈਗੇ ਨੇ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਕੇ ਦਿੰਦੇ ਨੇ। 647-986-8049 6478-6804 ਸੁਚੇਤ ਦਿਓ ਮੈਸੇਜ ਆਪਣਾ ਅੱਜ ਦਾ। ਹਾਂਜੀ
1: ਹਾਂਜੀ ਭਾਜੀ, ਅੱਜ ਮੈਂ ਬਹੁਤ ਹੀ ਇੰਪੋਰਟੈਂਟ ਟੋਪਿਕ ਤੇ ਗੱਲ ਕਰਨਾ ਚਾਹੁੰਦੀ ਹਾਂ, ਜਿਹਨੂੰ ਕਿ ਆਪਾਂ ਜਿਹੜੇ ਕਿ ਪੇਰੈਂਟਸ ਲਈ ਬਹੁਤ ਜ਼ਰੂਰੀ ਆ, ਇਹਨੂੰ ਆਪਾਂ RESP ਕਹਿੰਦੇ ਹਾਂ। ਇਹ ਹੁੰਦੀ ਆ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ। ਅੱਜ ਦੀ ਡੇਟ 'ਚ ਆਪਾਂ ਨੂੰ ਪਤਾ ਕਿ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ, ਅਤੇ ਉਹਦੇ ਨਾਲ ਨਾਲ ਬੱਚਿਆਂ ਦੀ ਜਿਹੜੀ ਹਾਇਰ ਐਜੂਕੇਸ਼ਨ ਆ ਉਹ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈ। ਸੋ ਆਪਾਂ ਕਾਲਜਿਸ ਦੀ ਗੱਲ ਕਰੀਏ ਜਾਂ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਇੰਟਰਨੈਸ਼ਨਲ ਪ੍ਰੋਗਰਾਮਸ ਤਾਂ ਮਹਿੰਗੇ ਹੀ ਹੈ, ਪਰ ਜਿਹੜੇ ਕੈਨੇਡਾ ਵਿੱਚ ਰਹਿ ਰਹੇ ਆ ਬੱਚੇ ਉਹਨਾਂ ਲਈ ਵੀ ਸਟੱਡੀ ਬਹੁਤ ਮਹਿੰਗੀ ਹੋ ਰਹੀ ਹੈ। ਸੋ ਅਕਸਰ ਫੈਮਿਲੀਜ਼ ਨੂੰ ਇਹ ਲੱਗਦਾ ਹੈ ਕਿ ਉਹ ਸਭ ਮੈਨੇਜ ਕਰਨਾ ਬਹੁਤ ਮੁਸ਼ਕਿਲ ਆ, ਪਰ RESP ਇੱਕ ਐਸਾ ਪਲਾਨ ਆ ਜੋ ਸਾਨੂੰ ਸਿਰਫ ਸੇਵ ਕਰਨ ਵਿੱਚ ਹੈਲਪ ਨਹੀਂ ਕਰਦਾ, ਬਲਕਿ ਸਰਕਾਰ ਵੀ ਸਾਡੇ ਨਾਲ ਮਿਲ ਕੇ ਬੱਚਿਆਂ ਦੇ ਫਿਊਚਰ ਲਈ ਕੰਟਰੀਬਿਊਟ ਕਰਦੀ ਆ। ਸੋ ਜਦੋਂ ਵੀ ਅਸੀਂ RESP ਅਕਾਊਂਟ ਓਪਨ ਕਰਦੇ ਹਾਂ ਤੇ ਰੈਗੂਲਰ ਸੇਵਿੰਗਸ ਨੂੰ ਸ਼ੁਰੂ ਕਰ ਦਿੰਦੇ ਹਾਂ, ਕੈਨੇਡਾ ਗਵਰਨਮੈਂਟ ਸਾਡੇ ਕੰਟਰੀਬਿਊਸ਼ਨ ਦੇ ਨਾਲ ਨਾਲ ਮੈਚਿੰਗ ਗ੍ਰਾਂਟਸ ਐਡ ਕਰਦੀ ਰਹਿੰਦੀ ਹੈ। ਸੋ ਇਹ ਗ੍ਰਾਂਟਸ $1000 ਤੱਕ ਹੋ ਸਕਦੇ ਆ, ਜਿਹੜਾ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ। ਇਹ ਸਾਡੀ ਐਲੀਜੀਬਿਲਿਟੀ ਤੇ ਕੰਟਰੀਬਿਊਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਜੋ ਵੀ ਅਸੀਂ ਪੈਸੇ ਸੇਵ ਕਰ ਰਹੇ ਹਾਂ ਉਹ ਸਿਰਫ ਅਸੀਂ ਆਪਣੇ ਸਾਡੇ ਲਈ ਨਹੀਂ ਹੁੰਦੇ, ਉਹ ਮਤਲਬ ਹੌਲੀ ਹੌਲੀ ਵੱਧਦੇ ਰਹਿੰਦੇ ਆ, ਜੋ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਇਸ ਚੀਜ਼ ਬਾਰੇ। ਤੇ RESP ਦੀ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਪੈਸੇ ਟੈਕਸ ਫ੍ਰੀ ਗਰੋ ਕਰਦੇ ਨੇ। ਲਾਈਕ ਜਦੋਂ ਤੱਕ ਉਹ ਅਕਾਊਂਟ ਵਿੱਚ ਹੈਗੇ ਆ ਉਹ ਇਨਵੈਸਟਮੈਂਟ ਗਰੋਥ ਤੇ ਕੋਈ ਵੀ ਟੈਕਸ ਨਹੀਂ ਲੱਗਦਾ। ਸੋ ਜਦੋਂ ਵੀ ਬੱਚੇ ਦੀ ਐਜੂਕੇਸ਼ਨ ਸਟਾਰਟ ਹੁੰਦੀ ਹੈ ਆਪਾਂ ਉਹ ਪੈਸੇ ਯੂਜ਼ ਕਰ ਸਕਦੇ ਹਾਂ ਕਿਸੇ ਵੀ ਅਨਨੈਸੈਸਰੀ ਟੈਕਸ ਬਰਡਨ ਤੋਂ। ਸਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਹਾਂ ਸਾਡਾ ਇੰਨਾ ਟੈਕਸ ਕੱਟਿਆ ਜਾਊਗਾ ਜਾਂ ਕੁਛ ਵੀ, ਇਹਦੇ 'ਚ ਕੋਈ ਟੈਕਸ ਨਹੀਂ ਹੈਗਾ। ਸੋ ਦੂਸਰੀ ਇਹਦੇ ਵਿੱਚ ਇੱਕ ਖਾਸ ਗੱਲ ਉਹ ਆ ਜੋ ਕਿ ਬਹੁਤ ਜ਼ਿਆਦਾ ਲੋਕ ਮਿਸ ਕਰ ਦਿੰਦੇ ਨੇ ਕਿ ਉਹ ਵੇਟ ਕਰਦੇ ਆ ਕਿ ਹਾਂ ਅਸੀਂ ਬਾਅਦ ਵਿੱਚ ਸਟਾਰਟ ਕਰਾਂਗੇ ਜਾਂ ਹਾਲੇ ਟਾਈਮ ਨਹੀਂ ਹੈਗਾ ਜਾਂ ਸਾਡੇ ਕੋਲ ਪੈਸੇ ਨਹੀਂ ਹੈਗੇ। ਬਟ ਇਹਦੇ ਵਿੱਚ ਸੱਚ ਇਹ ਹੈ ਕਿ ਅਸੀਂ ਜਿੰਨਾ ਜਲਦੀ ਸਟਾਰਟ ਕਰਦੇ ਹਾਂ ਉਨਾ ਹੀ ਸਾਨੂੰ ਵੱਧ ਬੈਨੀਫਿਟ ਮਿਲਦਾ ਆ। ਲਾਈਕ ਗ੍ਰਾਂਟਸ ਵੀ ਜ਼ਿਆਦਾ ਹੁੰਦੇ ਆ ਅਤੇ ਇਹਦੇ ਵਿੱਚ ਗਰੋਥ ਵੀ ਜ਼ਿਆਦਾ ਹੁੰਦੀ ਆ। ਸੋ ਜਿਹੜੀ ਦੂਸਰੀ ਇੰਪੋਰਟੈਂਟ ਚੀਜ਼ RESP ਦੀ ਇਹ ਹੈ ਕਿ ਇਹ ਪਲਾਨ ਬਹੁਤ ਹੀ ਜ਼ਿਆਦਾ ਫਲੈਕਸੀਬਲ ਆ। ਇਹਦੇ ਵਿੱਚ ਅਸੀਂ ਆਪਣੇ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਹਿਸਾਬ ਨਾਲ ਕੰਟਰੀਬਿਊਸ਼ਨਸ ਕਰ ਸਕਦੇ ਹਾਂ। ਕੋਈ ਪ੍ਰੈਸ਼ਰ ਨਹੀਂ ਹੈ ਕਿ ਸਾਨੂੰ ਹਾਂ $150 ਕਰਨਾ ਆ ਜਾਂ $250 ਪੇ ਕਰਨਾ ਆ। ਸਾਡੀ ਜੋ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਹੋਏਗੀ ਅਸੀਂ ਉਹਦੇ ਹਿਸਾਬ ਨਾਲ ਇਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ। ਆਪਾਂ ਇੱਕ ਛੋਟੀ ਜਿਹੀ ਅਮਾਊਂਟ ਨਾਲ ਵੀ ਸਟਾਰਟ ਕਰ ਸਕਦੇ ਹਾਂ। ਬਹੁਤ ਜ਼ਿਆਦਾ ਫੈਮਿਲੀਜ਼ ਹੈਗੀਆਂ ਜਿਹੜੇ ਕਿ ਬ੍ਰੈਂਪਟਨ ਦੇ ਵਿੱਚ ਆ ਜਾਂ GTA ਦੇ ਵਿੱਚ ਹੈਗੀਆਂ ਜਾਂ ਬਾਹਰ ਵੀ ਹੈ ਕੈਨੇਡਾ ਦੇ ਵਿੱਚ, ਜਿਹੜੀਆਂ ਕਿ ਪਲਾਨਸ ਨੂੰ ਯੂਜ਼ ਕਰ ਰਹੀਆਂ। ਸਿਰਫ ਉਹ ਇਸ ਕਰਕੇ ਨਹੀਂ ਯੂਜ਼ ਕਰ ਰਹੀਆਂ ਕਿ ਹਾਂ ਦੇ ਆਰ ਵੈਰੀ ਰਿਚ, ਕਿ ਉਹ ਬਹੁਤ ਜ਼ਿਆਦਾ ਰਿਚ ਨੇ, ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਆ, ਉਹ ਸਿਰਫ ਆਪਣੇ ਬੱਚੇ ਦੇ ਫਿਊਚਰ ਲਈ ਸਮਾਰਟ ਪਲੈਨਿੰਗ ਕਰ ਰਹੇ ਆ। ਸੋ ਜਿਸ ਕਿਸੇ ਨੇ ਵੀ RESP ਸਟਾਰਟ ਕਰਨਾ ਹੈ ਜਾਂ ਪੈਸੇ ਸੇਵ ਕਰਨੇ ਆ ਜਾਂ ਆਪਣੇ ਬੱਚਿਆਂ ਨੂੰ ਇੱਕ ਬੈਟਰ ਐਜੂਕੇਸ਼ਨ ਓਪਰਚੁਨਿਟੀ ਦੇਣੀ ਆ, ਉਹ ਮੈਨੂੰ ਅੱਜ ਹੀ ਕਾਲ ਕਰ ਸਕਦੇ ਨੇ। ਮੇਰਾ ਫੋਨ ਨੰਬਰ ਹੈ 647-986-8049 647-986-8049
0: 647-986-8049 647-986-8049 ਜਿਹੜੇ ਵੀ ਕਾਲ ਹੋਲਡ 'ਤੇ ਨੇ ਪਲੀਜ਼ ਹੋਲਡ 'ਤੇ ਰੱਖਣਾ ਪੈਣਾ ਤੁਹਾਨੂੰ, ਕਿਉਂਕਿ ਮੈਂ ਇਹ ਕਾਲਸ ਲੈਣ ਤੋਂ ਬਾਅਦ ਹੀ ਤੁਹਾਡੀ ਕਾਲ ਲੈ ਸਕੂੰਗਾ। ਬਾਬਾ ਬਖਤੌਰਾ ਤੁਸੀਂ ਕਾਲ ਕਰ ਰਹੇ ਸੀ 647-986-8049 ਦੇ ਉੱਤੇ 647-986-8049 ਕੋਈ ਵੀ ਛੋਟਾ ਜਿਹਾ ਪਲਾਨ ਬਣਾ ਲਓ ਜਿਹਦੇ ਨਾਲ ਤੁਹਾਡਾ ਪਰਿਵਾਰ ਅਤੇ ਤੁਸੀਂ ਪ੍ਰੋਟੈਕਟਡ ਹੋਵੋ। ਯਾਨੀ ਕੁਛ ਵੀ ਹੋ ਗਿਆ, ਹਬੀ ਨਬੀ, ਸਿਹਤ ਖਰਾਬ ਜਾਂ ਵੈਲਥ ਦੇ ਉੱਤੇ, ਇਨਕਮ ਦੇ ਉੱਤੇ ਅਸਰ ਪੈ ਗਿਆ, ਇਨਕਮ ਦੇ ਪ੍ਰੋਡਕਟ ਵੀ ਮਿਲ ਜਾਂਦੇ ਨੇ ਜੇ ਤੁਸੀਂ ਆਪਣੀ ਇਨਕਮ ਨੂੰ ਸਿਕਿਓਰ ਕਰਨਾ ਹੈਗਾ, ਉਹਦੇ ਵਾਸਤੇ ਵੀ 647-986-8049 ਦੇ ਉੱਤੇ ਤੁਸੀਂ ਜਿਹੜਾ ਸੁਚੇਤ ਕੌਰ ਹੋਣਾ ਨੂੰ ਕੰਟੈਕਟ ਕਰਨਾ। ਸੁਚੇਤ, ਥੈਂਕ ਯੂ ਸੋ ਮਚ। ਅਤੇ 647-986-8049 647-986-8049 'ਤੇ ਕਾਲ ਕਰਦੀ ਹਾਂ। ਇੱਕ ਨਾ ਘਰਾਂ 'ਚ ਪੁਰਾਣੇ ਸੋਫੇ ਪਏ ਹੁੰਦੇ ਨੇ, ਬੜੇ ਵਧੀਆ ਲੱਗਦੇ ਸੀ, ਪਰ ਹੁਣ ਕੀ ਹੋ ਗਿਆ, ਉਹ ਪਰੋ ਨਾ ਖਰਾਬ ਹੋ ਗਏ ਜਾਂ ਚੇਅਰਸ ਪਈਆਂ ਨੇ ਪੁਰਾਣੀਆਂ, ਬੜੀਆਂ ਸਟਰੋਂਗ ਨੇ। ਇਹੋ ਜਿਹੀਆਂ ਚੇਅਰਸ ਅੱਜ ਖਰੀਦਣੀਆਂ ਤਾਂ ਬੇਸ਼ਕੀਮਤੀ ਮਹਿੰਗੀਆਂ ਨੇ, ਪਰ ਉਹਨਾਂ ਨੂੰ ਖਰਾਬ ਪਈਆਂ ਚੀਜ਼ਾਂ ਨੂੰ ਨਵੀਆਂ ਤੋਂ ਵਧੀਆ ਬਣਾਉਣਾ ਚਾਹੁੰਦੇ ਹੋ, ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ ਨੇ, ਇਹਨਾਂ ਦੇ ਜਿਹੜਾ ਤੁਸੀਂ ਇਹਨਾਂ ਦੀਆਂ ਜਿਹੜੀਆਂ ਤੁਸੀਂ ਕੋਈ ਵੀ ਸਰਵਿਸਿਜ਼ ਲਓਗੇ ਨਾ, ਅਮੇਜ਼ਿੰਗ ਹੋਣਗੀਆਂ। ਤੁਸੀਂ ਇਹਨਾਂ ਦਾ ਇੱਕ ਸ਼ੋਰੂਮ ਆ, ਉੱਥੇ ਵਿਜ਼ਿਟ ਕਰਕੇ ਆਓ। ਤੁਸੀਂ ਆਪਣੇ ਘਰ ਦਾ ਇਹਨਾਂ ਨੂੰ ਫੋਟੋ ਦਿਖਾ ਦਿਓ ਕਿ ਆਹ ਐਂਟਰੀ ਆ, ਇੱਥੇ ਮੈਂ ਸ਼ੂਜ਼ ਰੈਕ ਬਣਾਉਣਾ ਚਾਹੁੰਦਾ, ਨਾਲ ਇਹਨੂੰ ਮੈਂ ਡੈਕੋਰੇਟ ਕਰਨਾ ਚਾਹੁੰਦਾ, ਨਾਲ ਉੱਥੇ ਸਟੋਰੇਜ ਬਣਾਉਣੀ ਚਾਹੁੰਦਾ ਸ਼ੂਜ਼ ਰੈਕ ਦੇ ਨਾਲ ਨਾਲ। ਉਹ ਤੁਹਾਨੂੰ ਇੱਕ ਬਣਾ ਕੇ ਦੇਣਗੇ ਸੋਫੇ ਵਰਗਾ, ਜਿਹਦੇ 'ਚ ਸ਼ੂਜ਼ ਰੈਕ ਵੀ ਹੋਊਗਾ, ਜਿਹਦੇ 'ਚ ਸਟੋਰੇਜ ਵੀ ਹੋਊ, ਅਤੇ ਜਿਹਦੇ ਬੈਠ ਕੇ ਤੁਸੀਂ ਸ਼ੂਜ਼ ਪਾ ਅਤੇ ਖੋਲ੍ਹ ਵੀ ਸਕਦੇ ਹੋ, ਅਤੇ ਡੈਕੋਰੇਟ ਕਰ ਦੇਣਗੇ। ਜਾਂ ਤੁਸੀਂ ਇਹਨਾਂ ਨੂੰ ਦਿਖਾ ਦਿਓ ਕਿ ਮੇਰੇ ਆਹ ਪੁਰਾਣਾ ਡਾਇਨਿੰਗ ਟੇਬਲ ਆ, ਮੈਂ ਦੇਖਿਆ ਸੀ ਓਕਵਲ ਤੋਂ ਇੱਕ ਪਰਿਵਾਰ ਲੈ ਕੇ ਆਇਆ ਸੀ, ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਤੁਸੀਂ ਪੁਰਾਣਾ ਫਰਨੀਚਰ, ਕੋਈ ਰੈਸਟੋਰੈਂਟ ਦੇ ਮਾਲਕ ਸੁਣਦੇ ਪਏ ਨੇ ਰਾਈਟ ਨਾਓ, ਪੁਰਾਣਾ ਜਿਹੜਾ ਫਰਨੀਚਰ ਆ ਉਹਨੇ ਨਵਾਂ ਬਣਾਉਣਾ, ਨਵੇਂ 'ਤੇ ਪੈਸੇ ਨਹੀਂ ਖਰਚਣੇ। ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ, 6477051317। ਬਹੁਤ ਸਾਰੀਆਂ ਫੋਟੋਜ਼, ਪਿਕਚਰ ਅਤੇ ਲਾਈਵ ਸੋਫੇ ਪਏ ਨੇ ਇਹਨਾਂ ਦੇ ਸ਼ੋਰੂਮ ਦੇ ਵਿੱਚ। ਇਹ ਲੋਕੇਟਡ ਨੇ 20 Melanie Drive, Unit 10, ਆਰ ਐਸ ਜੀ ਦੇ ਰਾਜ ਗਰੇਵਾਲ, ਉਹਨਾਂ ਨੂੰ ਕੰਟੈਕਟ ਕਰਨਾ, ਰਾਜ ਸਿੰਘ ਗਰੇਵਾਲ। ਨੰਬਰ ਟੂ ਕਾਲ 6477051317, 6477513 ਨੰਬਰ ਦੇ ਉੱਤੇ ਤੁਸੀਂ ਜਿਹੜੀ ਕੋਈ ਵੀ ਜਾਣਕਾਰੀ ਲਈ ਕਾਲ ਕਰਨੀ ਹੈ। ਅਸ਼ੋਕ ਸੈਣੀ CPSC ਜੀ ਨੇ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਟੈਕਸ ਨਾਲ ਰਿਲੇਟਡ ਕੋਈ ਵੀ ਕੰਸਰਨ ਹੈ, ਤੁਸੀਂ ਟੈਕਸ ਦੇ ਵਿੱਚ ਸੇਵਿੰਗ ਕਿੱਥੇ ਕਰ ਸਕਦੇ ਹੋ, ਤੁਹਾਡਾ ਅਕਾਊਂਟੈਂਟ ਤੁਹਾਡਾ ਸਾਥ ਨਹੀਂ ਦੇ ਰਿਹਾ, ਪੁਰਾਣਾ ਅਕਾਊਂਟੈਂਟ ਫੋਨ ਨਹੀਂ ਚੱਕਦਾ, ਜਾਂ ਉਹਦੀ ਕੁੜੀ ਜੀ ਫੋਨ ਚੱਕਦੀ ਅੱਗਿਓਂ, ਉਹ ਸਰ ਬਿਜ਼ੀ ਨੇ, ਦੱਸੋ ਮੈਨੂੰ ਕੀ ਗੱਲ ਹੈ, ਹਾਇਰ ਤਾਂ ਸਰ ਕੀਤਾ ਸੀਗਾ ਮੈਂ, ਅਤੇ ਮੂਹਰਲੀਆਂ ਕੁੜੀਆਂ ਕਹਿੰਦੀਆਂ ਮੈਨੂੰ ਦੱਸੋ ਕੀ ਗੱਲ ਆ, ਜਦੋਂ ਸਰ ਨੇ ਮੇਰੇ ਤੋਂ ਪੈਸੇ ਲੈਣੇ ਸੀ ਉਦੋਂ ਮੇਰੇ ਤੋਂ ਲੈ ਲਏ, ਮੁੜ ਕੇ ਕੁੜੀਆਂ ਨੂੰ ਬੌਸ ਬਣਾਤਾ, ਸਰ ਸਾਈਡ 'ਤੇ ਹੋ ਗਿਆ ਕਿ ਮੇਰੇ ਕੋਲ ਪੈਸੇ ਆ ਗਏ ਨੇ ਹੁਣ, ਨਹੀਂ, ਦਿਸ ਇਜ਼ ਨੋਟ ਕਾਲਡ ਸਰਵਿਸ। ਅਸ਼ੋਕ ਸੈਣੀ 9054581399, 9054581399, ਏਅਰਪੋਰਟ ਐਂਡ ਕੁਈਨ ਦਾ ਇੰਟਰਸੈਕਸ਼ਨ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਰਿਐਲਿਟੀ ਪੇਂਟਿੰਗ ਹੈ, ਸੁਖਮਨ ਨੇ ਪਲਾਜ਼ੇ, ਮੌਲ, ਹੋਟਲ, CRA ਦੇ ਬਿਲਡਿੰਗਸ ਤੋਂ ਲੈ ਕੇ ਹਰ ਚੀਜ਼ ਪੇਂਟ ਕੀਤੀ ਹੈ। ਸੁਖਮਨ ਉਹਨਾਂ ਦੀ ਕੰਪਨੀ ਤੁਹਾਡੇ ਕਸਟਮ ਘਰਾਂ ਨੂੰ, ਤੁਹਾਡੇ ਘਰਾਂ ਦੇ ਫਲੋਰ ਚੇਂਜ ਕਰਨੇ, ਇੱਕ ਵਾਸ਼ਰੂਮ ਨੂੰ ਨਵੇਂ ਸਟਾਈਲ ਦੇ ਵਿੱਚ ਲੈ ਕੇ ਜਾਣਾ, ਨਵੇਂ ਸਟਾਈਲ 'ਚ ਵਾਸ਼ਰੂਮ ਬਣਾਉਣਾ ਅਤੇ ਪੇਂਟ ਕਰਾਉਣਾ, ਇੱਕੋ ਕੰਪਨੀ ਕਰੂਗੀ ਫਲੋਰ, ਪੇਂਟ, ਵਾਸ਼ਰੂਮ। ਅਤੇ ਤੁਸੀਂ 4168168401684168401 'ਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਐਟਲਸ ਵਾਲੇ ਬਾਈ ਜੀ ਦਾ ਨੰਬਰ ਦੇਣ ਲੱਗਿਆ, ਵੁੱਡ ਦਾ ਘਰ 'ਚ ਕੰਮ ਕਰਾਉਣਾ ਨਾ, ਵੁੱਡ ਦਾ ਕੰਮ ਕਿਸੇ ਨੇ ਵੀ ਕਿਸੇ ਕਾਰਖਾਨੇ 'ਚ ਵੀ ਕਰਾਉਣਾ, ਬੜੇ ਵਧੀਆ ਇਨਸਾਨ ਜਿਹਨਾਂ ਨੂੰ ਮੈਂ 3 ਵਾਰ ਕੰਮ ਦਿੱਤਾ ਆਪਣਾ ਖੁਦ ਦਾ, ਮੇਰਾ ਇੰਨਾ ਵਧੀਆ ਕੰਮ ਕੀਤਾ, ਤੁਸੀਂ ਜਾ ਕੇ ਦੇਖ ਸਕਦੇ, ਮੈਂ ਤਾਂ ਇੰਨਾ ਜਿਹੜਾ ਕੀਤਾ ਉਹ ਦਿਖਾ ਸਕਦਾ ਹੈਗਾ। ਮੈਨੂੰ ਯਾਦ ਆ ਸੀ ਇੱਕ ਕਿਸੇ ਦੀ ਐਡ ਕਰਦੇ ਸੀ, ਮੇਰਾ ਵੀ ਨੁਕਸਾਨ ਹੋਇਆ ਬਾਕੀਆਂ ਦਾ ਵੀ ਹੋਇਆ, ਪਰ ਵੀ ਵਰ ਨੋਟ ਨੋਨ ਕਿ ਇੱਦਾਂ ਹੋ ਸਕਦਾ। ਮੈਂ ਇਸ ਲਈ ਕਹਿੰਦਾ ਹੁੰਦਾ ਤੁਸੀਂ ਐਟਲਸ ਕਿਚਨ ਵਾਲੇ ਨੂੰ ਕਾਲ ਕਰੋ, ਇਹਨਾਂ ਨੂੰ ਬੁਲਾ ਕੇ ਕੰਮ ਦਾ ਐਸਟੀਮੇਟ ਲਓ। ਇਹ ਨਾ ਕਿਚਨ ਪੁਰਾਣੀ ਨੂੰ ਨਵੀਂ ਬਣਾ ਦਿੰਦੇ ਨੇ, ਨਵੀਂ ਲਾਉਣੀ ਤਾਂ ਗੱਲ ਵੱਖਰੀ ਆ, ਪੁਰਾਣੀ ਨੂੰ ਵੀ ਨਵੀਂ ਬਣਾ ਦਿੰਦੇ ਆ। 21 ਸਾਲ ਦਾ ਤਜਰਬਾ, ਬਾਹਰ ਸਾਰੇ ਮੁਲਕਾਂ 'ਚ ਕੰਮ ਕੀਤਾ। ਨੰਬਰ ਕਾਲ ਕਰਨ ਲਈ 742-778-7800, 742-778-7800। PM ਟਰੱਕ ਐਂਡ ਟ੍ਰੇਲਰ ਰਿਪੇਅਰਿੰਗ, PM, ਤੁਸੀਂ ਟਰੱਕ ਟ੍ਰੇਲਰ 'ਚ ਰਿਪੇਅਰ ਦੀ ਕੋਸਟ ਥੱਲੇ ਲੈ ਕੇ ਆਉਣੀ ਚਾਹੁੰਦੇ ਹੋ ਕਿ ਤੁਹਾਡੀ ਕੋਸਟ ਥੱਲੇ ਆ ਜਾਵੇ, PM ਵਾਲਿਆਂ ਦਾ ਨੰਬਰ 905-672-0001, 905-672-0001 ਦੇ ਉੱਤੇ ਕਾਲ ਕਰਨੀ ਹੈ। ਅਤੇ ਮੇਰੇ ਨਾਲ ਮਨਮੋਹਨ ਸਿੰਘ ਨੇ, ਮਨਮੋਹਨ ਜੀ ਸਤਿ ਸ਼੍ਰੀ ਅਕਾਲ। ਮਨਮੋਹਨ ਜੀ, ਅੱਜ ਕੱਲ੍ਹ ਇੱਕ ਮਾਮਲਾ ਬੜਾ ਗਰਮ ਹੁੰਦਾ ਜਾ ਰਿਹਾ ਕਿ ਕਾਰਪੋਰੇਟ ਸਟੋਰ ਨੇ, ਇਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਕੈਮਰੇ ਲਗਾ ਦਿੱਤੇ ਨੇ ਟੂ ਮੋਨੀਟਰਿੰਗ, ਮਿਲੀਅਨਸ ਆਫ ਡਾਲਰ ਦੀ ਚੋਰੀ ਵੀ ਹੋ ਰਹੀ ਹੈ ਇਹਨਾਂ ਦੀ, ਅਤੇ ਇੰਸ਼ੋਰੈਂਸ ਉਹ ਚੋਰੀ ਦੀ ਕਵਰੇਜ ਦੇ ਦਿੰਦੀ ਹੈ ਇਹਨਾਂ ਨੂੰ। ਅਤੇ ਇੱਕ ਇਸ਼ੂ ਚੱਲ ਰਿਹਾ ਇਸ ਵੇਲੇ, ਕਹਿੰਦੇ ਵੀ ਜਿਹੜੇ ਕੈਮਰੇ ਨੇ ਲੋਕ ਕਹਿੰਦੇ ਸਾਡੀ ਪ੍ਰਾਈਵੇਸੀ ਨੂੰ ਬ੍ਰੀਚ ਕਰ ਰਹੇ ਨੇ, ਪਰ ਚਾਈਨਾ 'ਚ ਮੈਂ ਦੇਖਿਆ ਕਿ ਕੈਮਰਿਆਂ ਨੇ ਕ੍ਰਾਈਮ ਰੇਟ 0 'ਤੇ ਲਿਆਉਂਦਾ, 0 ਨਹੀਂ, ਚਲੋ 1% 'ਤੇ ਰਹਿ ਗਿਆ ਹੋਊਗਾ। ਆਪਾਂ ਇੱਥੇ ਪ੍ਰਾਈਵੇਸੀਆਂ ਖੇਡਦੇ ਹੀ ਰਹਿ ਜਾਣਾ, ਜਿਨ੍ਹਾਂ ਨੇ ਜਿਹੜੀ ਚੀਜ਼ ਦਾ ਬੈਨੀਫਿਟ ਲੈਣਾ, ਇਨਵਾਇਰਮੈਂਟ, ਪ੍ਰਾਈਵੇਸੀ, ਫਲਾਣੀ ਟਮਕਾਣੀ, ਇੰਨੀਆਂ ਲੋਬੀਜ਼ ਇਕੱਠੀਆਂ ਕਰਕੇ ਬਿਠਾਈਆਂ, ਉਹਨਾਂ 'ਚ ਇੱਕ ਇੰਸ਼ੋਰੈਂਸ ਦੀ ਲੋਬੀ ਹੈ। ਇੰਸ਼ੋਰੈਂਸ, ਇਹ ਬੌਸ ਨੇ, ਇਹ ਮਾਲਕ ਨੇ, ਤੁਸੀਂ ਗੁਲਾਮ ਹੋ ਇੰਸ਼ੋਰੈਂਸ ਦੇ, ਸੱਚੀ ਕਹਿੰਦਾ ਪਿਆ। ਸਾਰੀਆਂ ਕੰਪਨੀਆਂ ਨੇ ਏਕਾ ਕਰ ਲਿਆ ਵੀ ਇਹ ਇੰਨੇ ਸਨੈਰੀਓ ਤੋਂ ਥੱਲੇ ਨਹੀਂ ਜਾਣਾ, ਪਰ ਮਨਮੋਹਨ ਸਿੰਘ ਕਹਿੰਦਾ ਕਿ ਤੁਸੀਂ ਮੈਨੂੰ ਕਾਲ ਕਰੋ ਅਤੇ ਆਟੋ ਇੰਸ਼ੋਰੈਂਸ ਘਟੇ ਨਾ, ਬਿਲਕੁਲ ਵਾਜਿਬ ਨਹੀਂ। ਮਨਮੋਹਨ ਜੀ, ਦੱਸੋ ਤੁਸੀਂ ਆਪਣੇ ਬਾਰੇ ਪਲੀਜ਼।
2: ਜੀ, ਸੋ ਮੈਂ ਹਮੇਸ਼ਾ ਕਹਿੰਦਾ ਕਿ ਜੇ ਤੁਹਾਡੀ ਰਿਨਿਊਲ ਆ ਰਹੀ ਹੈ, ਇਸ ਵਾਰੀ ਵੱਧ ਕੇ ਆਈ ਹੈ, ਜਾਂ ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਜ਼ਿਆਦਾ ਪੈਸੇ ਪੇ ਕਰ ਰਹੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਆਪਾਂ 20 ਪਲੱਸ ਕੰਪਨੀਸ ਨਾਲ ਕੰਮ ਕਰਦੇ ਹਾਂ, ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਬੈਸਟ ਰੇਟਸ ਲੈ ਕੇ ਦਈਏ। ਲੋਕਾਂ ਦੀ ਸਭ ਤੋਂ ਵੱਡੀ ਮਿਸਟੇਕ ਇਹ ਹੈ ਕਿ ਉਹ ਚੈੱਕ ਨਹੀਂ ਕਰਦੇ, ਕਾਫੀ ਸਾਲ ਤੋਂ 7 ਸਾਲ ਤੋਂ 10 ਸਾਲ ਤੋਂ ਸੇਮ ਕੰਪਨੀ ਨਾਲ ਹੀ ਇੰਸ਼ੋਰੈਂਸ ਚੱਲ ਰਹੀ ਹੈ, ਉਹ ਹਰ ਵਾਰ ਨਿਊਰੋ ਵਧਾ ਕੇ ਭੇਜ ਦਿੰਦੇ ਆ, ਬਟ ਉਹ ਐਕਸ਼ਨ ਨਹੀਂ ਲੈਂਦੇ ਕਿ ਆਪਾਂ ਕਿਤੋਂ ਹੋਰ ਚੈੱਕ ਕਰਵਾ ਲਈਏ। ਸੋ ਆਪਾਂ ਨੂੰ ਕੋਲਸ ਆਉਂਦੀਆਂ ਨੇ, ਮੈਂ ਦੇਖਦਾ ਉਹਨਾਂ ਦੀ ਇੰਸ਼ੋਰੈਂਸ ਚੱਲ ਰਹੀ 6-7 ਸਾਲ ਤੋਂ, ਸੋ ਜਦੋਂ ਆਪਾਂ ਉਹਨਾਂ ਨੂੰ ਕੋਟ ਦਿੰਦੇ ਬਹੁਤ ਜ਼ਿਆਦਾ ਸਰਪ੍ਰਾਈਜ਼ ਹੁੰਦੇ ਆ ਕਿ ਸਾਡੇ ਇੰਨੇ ਪੈਸੇ ਸੇਵ ਹੋ ਗਏ ਆ, ਤੇ ਇੰਨੇ ਸਾਲ ਤੋਂ ਇੰਨੇ ਜ਼ਿਆਦਾ ਪੈਸੇ ਪੇ ਕਰ ਰਹੇ ਸੀਗੇ ਕਿ ਉਹਨਾਂ ਨੇ ਚੈੱਕ ਹੀ ਨਹੀਂ ਕਰਵਾਇਆ। ਇਸ ਸਾਲ ਉਹਨਾਂ ਨੂੰ ਕਾਫੀ ਆਪਣੀ ਸੇਵਿੰਗ ਦੇਖਣ ਨੂੰ ਮਿਲੀ ਕਿਉਂਕਿ ਉਹਨਾਂ ਨੇ ਸਾਡੇ ਕੋਲੋਂ ਚੈੱਕ ਕਰਵਾਇਆ ਤੇ ਆਪਾਂ ਉਹਨਾਂ ਨੂੰ ਕੰਪੇਅਰ ਕਰਕੇ ਵਧੀਆ ਕੋਟ ਪ੍ਰਾਈਸ ਦਿੱਤਾ। ਸੋ ਜੇ ਤੁਸੀਂ ਵੀ ਲੱਭ ਰਹੇ ਹਾਂ ਕੋਈ ਆਪਣੇ ਹੋਮ ਦੀ, ਆਟੋ ਦੀ, ਰੈਂਟਲ ਪ੍ਰੋਪਰਟੀ ਦੀ, ਜਾਂ ਮਲਟੀਪਲ ਵਹੀਕਲਸ ਨੇ ਤੁਹਾਡੇ ਕੋਲ, ਜਾਂ ਤੁਸੀਂ ਲੱਭ ਰਹੇ ਕਮਰਸ਼ੀਅਲ ਇੰਸ਼ੋਰੈਂਸ ਕਿਸੇ ਰੈਸਟੋਰੈਂਟ ਲਈ, ਤੁਸੀਂ ਸੈਲਫ ਇੰਪਲੋਇਡ ਹੋ, ਇਲੈਕਟ੍ਰੀਸ਼ਨ ਹੋ, ਪਲੰਬਰ ਹੋ, ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਇੱਕੋ ਹੀ ਨੰਬਰ ਹੈ 416-990-3200, 416-990-3200, 416-990-3200, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਥੈਂਕ ਯੂ ਭਾਜੀ।
0: ਥੈਂਕ ਯੂ। ਤੇ ਤੁਸੀਂ 416 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, ਆਪਣੇ ਰੇਟ ਨੀਚੇ ਲੈ ਕੇ ਆਓ 416-990-3200, 416-990-3200 ਤੇ ਇੱਕ ਵਾਰ ਟਰਾਈ ਕਰੋ, ਮਨਮੋਹਨ ਤੁਹਾਨੂੰ ਬਿਲਕੁਲ ਤਸੱਲੀ ਕਰਾ ਦੂ। ਮਨਮੋਹਨ ਸਿੰਘ ਨੂੰ ਤੁਸੀਂ ਕਾਲ ਕਰਨੀ ਹੈ 416-990-3200। ਔਰ ਜਿਹਨਾਂ ਨੇ ਇੰਡੀਆ ਪਾਕਿਸਤਾਨ ਜਾਣਾ ਜਾਂ ਆਹ ਗਰਮੀਆਂ 'ਚ ਘੁੰਮਣ ਜਾਣਾ ਕਿਤੇ, ਤੁਸੀਂ ਕੋਮਲ ਦਾ ਨੰਬਰ ਆਪਣੇ ਕੋਲ ਹਮੇਸ਼ਾ ਹੈਂਡੀ ਰੱਖੋ। ਕੋਮਲ ਦੀ ਡੀਲ ਨੂੰ ਕੋਈ ਮੈਚ ਨਹੀਂ ਕਰ ਸਕਦਾ, ਏਅਰ ਫੇਅਰ ਦੇ ਵਿੱਚ ਸੇਵਿੰਗ ਅਤੇ ਏਅਰ ਫੇਅਰ ਦਾ ਪ੍ਰੋਪਰ ਵੇ ਨਾਲ ਤੁਸੀਂ ਜਾ ਸਕੋ। ਤੁਹਾਨੂੰ ਸਾਰਾ ਸਮਝਾ ਦੂੰ, ਜਹਾਜ਼ 'ਚ ਇੱਦਾਂ ਦਾ ਫੂਡ ਮਿਲੂਗਾ, ਆਹ ਚੀਜ਼ ਅੱਛੀ ਆ, ਆਹ ਏਅਰਲਾਈਨ ਦੀ ਮਾੜੀ ਆ, ਤੁਹਾਨੂੰ ਕੁਛ ਨਹੀਂ ਪਤਾ ਹੁੰਦਾ। ਮੈਂ ਕੈਥੇ ਪੈਸੀਫਿਕ 'ਚ ਗਿਆ, ਉਹਨਾਂ ਦਾ ਫੂਡ ਸਰਵਿਸ ਵਧੀਆ, ਫੂਡ ਬਹੁਤ ਮਾੜਾ, ਮਤਲਬ ਤੁਸੀਂ ਖਾ ਹੀ ਨਹੀਂ ਸਕਦੇ ਹੈਗੇ, ਚਾਈਨਾ ਦੀ ਸੀ ਜਿਹੜੀ। ਸੋ ਮੈਂ ਇਹ ਚੀਜ਼ ਨੂੰ ਜਾਣਦਾ ਹੁੰਦਾ ਕਿ ਉੱਥੇ ਖਾਣਾ ਮਿਲਣਾ ਨਹੀਂ, ਅਤੇ 15 ਘੰਟੇ ਮੈਂ ਇਹਦੇ ਵਿੱਚ ਰਹਿਣਾ, ਮੈਂ ਛੇਤੀ ਛੇਤੀ ਇਹ ਫਲਾਈਟ ਨਾ ਲੈਂਦਾ। ਸੋ ਕੋਮਲ ਨੂੰ ਕਾਲ ਕਰੋ 905-239-7711, 905-239-7711, 905-239-7711। ਔਰ ਤੁਸੀਂ ਲੋਰੀਅਰ ਇਮੀਗ੍ਰੇਸ਼ਨ ਦੀ ਟੀਮ ਹੈ, ਇਮੀਗ੍ਰੇਸ਼ਨ ਦਾ ਕੋਈ ਵੀ ਤੁਹਾਡਾ ਪ੍ਰੋਬਲਮ ਹੈ, ਉਸ ਪ੍ਰੋਬਲਮ ਨੂੰ ਸੋਲਵ ਕਰਨਾ, ਲੋਰੀਅਰ ਇਮੀਗ੍ਰੇਸ਼ਨ ਸਲਿਊਸ਼ਨ, ਲੋਰੀਅਰ ਇਮੀਗ੍ਰੇਸ਼ਨ ਸਲਿਊਸ਼ਨ ਦਾ ਨੰਬਰ ਹੈ 905-903-3200, 905-903-3200 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈ। ਅਤੇ ਮੇਰੇ ਨਾਲ ਸੰਤੋਸ਼ ਹੈ। ਸੰਤੋਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਸੰਤੋਸ਼ ਕੌਰ, ਮੈਂ ਕੰਮ ਕਰਦੀ ਹਾਂ ਫੀਅਰਵੀਲ ਰੀਅਲਟੀ ਬ੍ਰੋਕਰੇਜ, ਆਪਣੇ ਬ੍ਰੋਕਰ ਆਫ ਰੈਕਡ ਹਰਦੀਪ ਪੰਡੇਰ ਉਹਨਾਂ ਦੀ ਟੀਮ 'ਚ। ਤੇ ਅਮਨ ਜੀ, ਕੱਲ ਦਾ ਵੀ ਮੇਰਾ ਟੌਪਿਕ ਰਹਿ ਗਿਆ ਸੀ, ਜੇ ਅੱਜ ਟਾਈਮ ਹੋਏ ਤੇ ਤੁਸੀਂ ਦੱਸ ਸਕਦੇ ਹੋ ਉਸ ਬਾਰੇ ਕੀ
0: ਕਰ। ਨਹੀਂ, ਆਪਾਂ ਸੰਤੋਸ਼ ਹੁਣ ਕੱਲ ਗੱਲ ਕਰਾਂਗੇ, ਉਹਦਾ ਰੀਜ਼ਨ, ਸੌਰੀ, ਆਪਣੇ ਕੋਲ ਮਿੰਟ ਸਿਰਫ 2 ਰਹਿ ਗਏ। ਮੈਂ ਇਹ ਜ਼ਰੂਰ ਕਹੂੰਗਾ ਕਿ ਜਿਨ੍ਹਾਂ ਕੋਲ ਨਾ ਕੌਂਡੋਜ਼ ਨੇ, ਇਸ ਸਮੇਂ ਤੁਸੀਂ ਇਕੱਲੇ ਨਹੀਂ ਹੈਗੇ, ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ ਜਿਨ੍ਹਾਂ ਨੇ ਕੌਂਡੋਜ਼ ਬੁੱਕ ਕਰਾਈਆਂ, ਜਿਨ੍ਹਾਂ ਨੇ ਮਕਾਨ ਬੁੱਕ ਕਰਾਏ, ਬਿਲਡਰ ਦੀ ਪ੍ਰਾਈਜ਼ ਮੈਚ ਨਹੀਂ ਹੋ ਰਹੀ, ਉਹ ਸਪੈਸ਼ਲੀ ਸੰਤੋਸ਼ ਨੂੰ ਕਾਲ ਕਰਿਓ। ਰੋਜ਼ ਪਰਿਵਾਰ ਕਾਲ ਕਰਦੇ ਨੇ, ਤੁਹਾਡੇ ਕੋਲ ਜੋ ਸਲਿਊਸ਼ਨ ਬਚਿਆ ਉਹਨੂੰ ਲਓ, ਆਪਣੀ ਮਕੈਨਿਕੀ ਨਾ ਘੋਟੋ, ਕਿਉਂਕਿ ਮਲੰਗ ਕਰ ਦਿੱਤੇ ਬਿਲਡਰਾਂ ਨੇ ਲੋਕ। ਮੈਂ ਇੱਕ ਨੂੰ ਜਾਣਦਾ, ਚੱਕ ਚੱਕ ਕੇ ਪ੍ਰਾਈਵੇਟ ਮੋਰਗੇਜਾਂ ਕਲੋਜ਼ ਕਰ ਲਈਆਂ ਦੂਜੀਆਂ ਪ੍ਰੋਪਰਟੀਆਂ, ਹੁਣ ਮੰਥਲੀ ਜਿਹੜਾ ਬਜਟ ਆ ਉਹ 2700 ਡਾਲਰ ਮਾਈਨਸ ਚਾ ਇਨਕਮ ਤੋਂ, 2700 ਡਾਲਰ, ਅਤੇ ਉਹ ਚੈਂਪ ਹੁਣ ਨਾ ਇੱਧਰ ਜੋਗਾ ਨਾ ਉੱਧਰ ਜੋਗਾ, ਜਿਹੜਾ ਕੋਲ 2.5-3 ਲੱਖ ਡਾਲਰ ਪਿਆ ਸੀ ਉਹ ਵੀ ਅੜਾਤਾ ਵਿੱਚ ਪਾ ਕੇ। ਪਲੀਜ਼ ਕਾਲ ਸੰਤੋਸ਼। ਸੰਤੋਸ਼ ਨੰਬਰ ਦਿਓ
3: ਜੀ, ਬਿਲਕੁਲ 416-473-4242, 416-473-4242।
0: 50,000 ਡਾਲਰ ਨਾਲ ਤੁਸੀਂ ਬਿਜ਼ਨਸ ਸਟਾਰਟ ਕਰਨਾ, 50,000 ਡਾਲਰ ਨਾਲ, ਉਸੇ ਦੇ ਨੇੜੇ 2 ਲੱਖ ਰੁਪਈਏ 'ਚ ਪੰਜਾਬੀਆਂ ਨੇ ਬਿਜ਼ਨਸ ਸਟਾਰਟ ਕੀਤਾ, ਉਸੇ ਬਿਜ਼ਨਸ ਦੇ ਨੇੜੇ 2 ਲੱਖ ਡਾਲਰ 'ਚ। ਰੇਡੀਓ 'ਤੇ ਸੁਣ ਰਹੇ ਹੋ, 50,000 ਡਾਲਰ 'ਚ ਤੁਸੀਂ ਬਿਜ਼ਨਸ ਸਟਾਰਟ ਕਰਨਾ, ਵਿੱਚੇ ਪੀਜ਼ਾ ਸਟੋਰ, ਵਿੱਚੇ ਇੰਡੀਅਨ ਰੈਸਟੋਰੈਂਟ, ਦੋਨੋਂ ਇਕੱਠੇ ਸਕਾਰਬਰੋ ਦੇ ਵਿੱਚ, 50,000 ਡਾਲਰ ਨਾਲ, ਪ੍ਰਾਈਮ ਲੋਕੇਸ਼ਨ ਆ। 12 ਮਹੀਨੇ ਬਾਅਦ ਤੁਸੀਂ ਇੱਦਾਂ ਹੋਵੋਗੇ ਕਿ ਇੱਥੇ ਫੁੱਲ ਟਾਈਮ ਜੋਬ ਵੀ ਛੱਡ ਸਕਦੇ ਜਿਹੜੀ ਹੈਗੀ ਆ। 50,000 ਨਾਲ ਸਿਰਫ ਬਿਜ਼ਨਸ ਸਟਾਰਟ ਕਰਨਾ, ਜੇ ਸੰਤੋਸ਼ ਨੂੰ ਕਾਲ ਕਰ ਲੈਣੀ ਹੈ। ਸਕਾਰਬਰੋ ਦਾ ਏਰੀਆ ਬੜੀ ਟੌਪ ਲੋਕੇਸ਼ਨ, ਬਹੁਤ ਹੀ ਟੌਪ ਲੋਕੇਸ਼ਨ ਆ, ਡਾਊਨ ਟਾਊਨ ਵੀ ਨੇੜੇ ਪੈਂਦਾ ਅਤੇ ਸਕਾਰਬਰੋ ਗਲਿੰਟਨ ਦਾ ਏਰੀਆ ਵੀ ਨੇੜੇ ਪੈਂਦਾ। ਸੰਤੋਸ਼ ਨੰਬਰ ਬੋਲ ਦਿਓ।
3: 416-473-4242,
0: 416-473-4242। ਕਿਸੇ ਕੋਈ ਕਰਜ਼ਾ ਹੈਗਾ, ਸਮਝ ਨਹੀਂ ਆ ਰਹੀ ਕੀ ਕਰਨਾ, ਮੈਨੂੰ ਕਾਲ ਕਰ ਦਿਓ 416518
4: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
5: ਪਹਿਲਾਂ ਨਾਲੋਂ ਵੀ ਘੱਟ
4: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99
5: ਇਹ ਤਾਂ ਹੋਰ ਵੀ ਘੱਟ ਹੈ
4: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
5: ਓਏ ਤੂੰ ਕਿੱਥੇ ਜਾ ਰਹੀ ਹੈ
4: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ
6: Wholesale Club, whole lot of value.
7: Swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ ਜੀਡੀਏ ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9898।
0: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-9257-5757, 6472925757।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰੋਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਈ ਹੈ। ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23।
1: लाइसेंस नंबर 10394।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
3: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340।
4: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ, AM 530 ਦੇ ਨਾਲ, ਤੇ ਸੁਣਨ ਜਾ ਰਹੇ ਹੋ ਜੀ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਮਈ ਮਹੀਨੇ ਦੀ 14 ਤਰੀਕ ਸਾਲ 2026 ਦਾ, ਤੇ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਿਸਾਖ ਦਾ ਮਹੀਨਾ ਚੱਲ ਰਿਹਾ ਜੀ, ਅੱਜ ਹੋ ਗਈ ਵਿਸਾਖ ਮਹੀਨੇ ਦੀ 31 ਤਰੀਕ, ਤੇ ਲਾਸਟ ਡੇ ਆਫ ਵਿਸਾਖ ਹੈ ਅੱਜ, ਤੇ 31 ਵਿਸਾਖ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558, ਤੇ ਸਮਾਂ ਹੋ ਗਿਆ ਜੀ 10:07 ਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਤੇ ਗੱਲਬਾਤ ਜਦੋਂ ਤੁਸੀਂ ਕਰਨੀ ਹੈ ਤੇ ਫਿਰ ਸਟੂਡੀਓ ਦਾ ਨੰਬਰ ਹੈਗਾ ਜੀ 647-874-1313 ਤੇ ਗੱਲਬਾਤ ਤੁਹਾਡੀ ਸਾਡੀ ਸਟੂਡੀਓ ਦੇ ਵਿੱਚ ਹੋਵੇਗੀ। ਲਓ ਜੀ, ਮੌਸਮ ਤਾਂ ਬੜਾ ਔਸਮ ਬਣਿਆ ਹੋਇਆ। ਜੇ ਆਪਾਂ ਦੇਖੀਏ 7 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਫੀਲ ਤੁਸੀਂ ਕਰ ਰਹੇ ਹੋ 0 ਡਿਗਰੀ, ਹਾਈ ਜਾਣਾ 11 ਡਿਗਰੀ, ਲੋ ਜਾਣਾ 6 ਡਿਗਰੀ, ਤੇ ਬੱਦਲਵਾਈ ਬਣੀ ਹੋਈ ਆ। ਤੇ ਬਸ ਜਿਵੇਂ ਕਹਿੰਦੇ ਆ ਨਾ ਵੀ ਠੰਡ, ਕਹਿੰਦੀ ਮੈਂ ਨਹੀਂ ਜਾਣਾ, ਜਿਵੇਂ ਕਹਿੰਦੇ ਨਾ ਮੈਂ ਨਹੀਂ, ਬਸ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਾ, ਤੇ ਗਰਮੀ ਨੂੰ ਨਹੀਂ ਆਉਣ ਦੇ ਰਹੀ। ਦੇਖ ਲਓ ਕਿੰਨਾ ਸਮਾਂ ਜਿਹੜਾ ਮਈ ਦਾ ਨਿਕਲ ਗਿਆ, 14 ਤਰੀਕ ਅੱਜ ਹੋ ਗਈ ਹੈ, ਤੇ ਅੱਧਾ ਮਹੀਨਾ ਤਾਂ ਮਈ ਦਾ ਵੀ ਨਿਕਲ ਗਿਆ। ਤੇ ਜਿਹੜਾ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਦੇਸੀ ਮਹੀਨੇ ਦੀ, ਉਹ ਮਹੀਨੇ ਦੇ ਵਿੱਚ ਫੁੱਲ ਫਲੈਜ ਗਰਮੀ ਹੁੰਦੀ ਹੈ, ਪਰ ਕੈਨੇਡਾ ਦੇ ਵਿੱਚ ਨਹੀਂ ਲੱਗ ਰਿਹਾ ਵੀ ਉੱਦਾਂ ਦਾ ਹੈਗਾ ਕਿ ਜਿਹੜਾ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਤੇ ਉਨੀ ਗਰਮੀ ਹੈਗੀ ਨਹੀਂ ਹੈਗੀ, ਹੈ ਨਾ। ਇਸ ਸਮੇਂ 7 ਡਿਗਰੀ ਸੈਲਸੀਅਸ ਹੈ ਜੀ, ਤੇ ਉਸ ਤੋਂ ਬਾਅਦ 8, 9, 10 ਤੇ ਬਸ 10 ਤੱਕ ਟੈਂਪਰੇਚਰ ਅੱਜ ਸ਼ੋਅ ਹੋ ਰਿਹਾ, 11-20 ਹੈਗਾ ਸ਼ਾਮ ਨੂੰ ਥੋੜ੍ਹਾ ਜਿਹਾ, ਪਰ ਜਿਹੜਾ ਟੈਂਪਰੇਚਰ ਆਪਾਂ ਕਹਿ ਸਕਦੇ ਹਾਂ ਵੀ ਠੰਡਾ ਜਿਹਾ ਹੀ ਹੈ। ਫੀਲ ਤੁਸੀਂ ਜਿਹੜਾ ਹੈ ਉਹ ਠੰਡ ਜਿਹੀ ਕਰਦੇ ਹੋ, ਜੇ ਬਾਹਰ ਜਾਂਦੇ ਹੋ ਇੱਦਾਂ ਹੀ ਫਿਰ ਤੁਹਾਨੂੰ ਲੱਗਦਾ ਵੀ ਠੰਡ ਜਿਹੀ ਲੱਗ ਰਹੀ ਹੈ, ਹੈ ਨਾ। ਤੇ ਸਨਸੈਟ ਅੱਜ ਹੋਣਾ ਜੀ 8:36 ਤੇ ਰਾਤ ਦਾ ਟੈਂਪਰੇਚਰ ਵੀ 10, 9, 8, 7 ਤੇ ਕੱਲ੍ਹ ਮੋਰਨਿੰਗ ਦੇ ਵਿੱਚ 7 ਡਿਗਰੀ ਸੈਲਸੀਅਸ ਹੋਵੇਗਾ 5 ਵਜੇ। 5:53 ਤੇ ਸਵੇਰੇ ਸਨਰਾਈਜ਼ ਹੋਣਾ, ਤੇ ਕੱਲ੍ਹ ਨੂੰ ਧੁੱਪ ਹੈ ਪੂਰੀ, ਪਰ 10 ਵਜੇ ਤੋਂ ਬਾਅਦ ਬੱਦਲਵਾਈ ਵੀ ਸ਼ੋਅ ਹੋ ਰਹੀ ਹੈ, ਪਰ ਸਵੇਰੇ ਸਵੇਰੇ ਐਨ ਕੱਲ੍ਹ ਨੂੰ ਧੁੱਪ ਚਮਕਾਰੇ ਮਾਰੂਗੀ। ਸੋ ਲਓ ਜੀ, ਬੜਾ ਵਧੀਆ ਮੌਸਮ ਹੈ ਤੇ ਕਰੋ ਇੰਜੋਏ। ਮੈਨੂੰ ਨਾ ਕਈ ਵਾਰ ਹੱਸੀ ਆਉਂਦੀ ਜਦੋਂ ਵੀ ਮੈਂ ਕਹਿੰਦੀ ਹਾਂ ਬੜਾ ਵਧੀਆ ਮੌਸਮ ਹੈ, ਤੇ ਸਾਡੇ ਨਾ ਬੜੇ ਵਧੀਆ ਆਏ ਸੀਗੇ ਕੰਮ ਕਰਨ ਵਾਸਤੇ ਕਿਚਨ ਦਾ, ਹੈ ਨਾ, ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ ਮੇ ਬੀ, ਤੇ ਉਹ ਕਹਿੰਦੇ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹੁੰਦੇ ਹਾਂ, ਤੇ ਜਦੋਂ ਤੁਸੀਂ ਉਦੋਂ ਜਦੋਂ ਸਨੋਅ ਪੈ ਰਹੀ ਸੀ, ਹੈ ਨਾ, ਤੇ ਕਹਿੰਦੇ ਤੁਸੀਂ ਕਹਿੰਦੇ ਆ ਵੀ ਸਨੋਅ ਪੈ ਰਹੀ ਆ, ਬੜਾ ਵਧੀਆ ਨਜ਼ਾਰੇ, ਬੜੇ ਵਧੀਆ, ਹੈ ਨਾ। ਕਹਿੰਦੇ ਅਸੀਂ ਰੋਡ ਤੇ ਹੁੰਦੇ ਹਾਂ, ਸਾਨੂੰ ਪਤਾ ਹੁੰਦਾ ਵੀ ਕਿਵੇਂ ਅਸੀਂ ਡਰਾਈਵ ਕਰਦੇ ਹਾਂ, ਪਰ ਜਦੋਂ ਤੁਸੀਂ ਕਹਿੰਦੇ ਹੋ ਨਾ ਫਿਰ ਸਾਨੂੰ ਵੀ ਲੱਗਣ ਲੱਗ ਜਾਂਦਾ ਵੀ ਹਾਂ ਨਜ਼ਾਰੇ ਤਾਂ ਬੜੇ ਵਧੀਆ, ਹੈ ਨਾ, ਕਿ ਚਿੱਟੀ ਚਿੱਟੀ ਸਨੋਅ ਜਿਹੜੀ ਦੂਰ ਤੱਕ ਜਿਵੇਂ ਚਾਂਦੀ ਦੀ ਚਾਦਰ ਵਿਛੀ ਹੁੰਦੀ ਹੈ ਉੱਦਾਂ ਲੱਗ ਰਿਹਾ ਹੁੰਦਾ, ਫਿਰ ਕਹਿੰਦੇ ਸਾਨੂੰ ਲੱਗਣ ਲੱਗ ਜਾਂਦਾ। ਸੋ ਕਈ ਵਾਰੀ ਨਾ ਜਦੋਂ ਤੁਸੀਂ ਪੋਜ਼ਿਟਿਵ ਵੇ ਨਾਲ ਕਿਸੇ ਚੀਜ਼ ਨੂੰ ਲੈਂਦੇ ਹੋ ਫਿਰ ਉਹ ਤੁਹਾਨੂੰ ਵਧੀਆ ਲੱਗਣ ਲੱਗ ਜਾਂਦੀ ਹੈ, ਕਿਉਂਕਿ ਜਿਹੜੇ ਕੁਦਰਤੀ ਨਜ਼ਾਰੇ ਹੈ ਨਾ, ਤੇ ਕੁਦਰਤ ਨੇ ਉਹ ਨਜ਼ਾਰੇ ਸਾਨੂੰ ਵੱਖੋ ਵੱਖਰੇ ਮੌਸਮਾਂ ਦੇ ਵਿੱਚ ਦਿੱਤੇ ਆ, ਤੇ ਉਹਨਾਂ ਨਜ਼ਾਰਿਆਂ ਨੂੰ ਜ਼ਰੂਰ ਮਾਣਨਾ ਚਾਹੀਦਾ। ਚਲੋ ਜਦੋਂ ਥੋੜ੍ਹਾ ਬਹੁਤਾ ਮੁਸ਼ਕਿਲ ਦਾ ਸਮਾਂ ਆਉਂਦਾ, ਯਾਨੀ ਕਿ ਜਦੋਂ ਆਪਾਂ ਡਰਾਈਵ ਕਰਦੇ ਹਾਂ ਨਾ, ਉਦੋਂ ਥੋੜ੍ਹਾ ਜਿਹਾ ਆਪਾਂ ਨੂੰ ਬੜੇ ਕੇਅਰਫੁਲੀ ਡਰਾਈਵ ਕਰਨਾ ਪੈਂਦਾ, ਉਹ ਜ਼ਰੂਰੀ ਹੈ। ਉਹ ਤਾਂ ਕੋਈ ਵੀ ਮੌਸਮ ਹੋਵੇ ਤੁਸੀਂ ਡਰਾਈਵ ਕਰੋਗੇ, ਯੂ ਹੈਵ ਟੂ ਬੀ ਵੈਰੀ ਵਿਜੀਲੈਂਟ ਅਤੇ ਕੇਅਰਫੁੱਲ ਰਹਿਣਾ ਪੈਂਦਾ, ਉਹ ਕੋਈ ਗੱਲ ਨਹੀਂ ਹੈ, ਪਰ ਜਿਹੜੇ ਕੁਦਰਤੀ ਨਜ਼ਾਰੇ ਹੁੰਦੇ ਆ ਉਹ ਦੇਖੋ, ਜਿਹੜੀ ਸਨੋਅ ਹੈ ਜਦੋਂ ਪਹਿਲੀ ਵਾਰ ਆਪਾਂ ਆਉਂਦੇ ਹਾਂ ਆਪਾਂ ਨੂੰ ਕਿੰਨਾ ਰਹਿੰਦਾ, ਆਪਾਂ ਦੇਖੀਏ ਫਟਾਫਟ ਸਨੋਅ ਵਾਲਾ ਸੀਜ਼ਨ ਆਵੇ ਅਤੇ ਅਸੀਂ ਸਨੋਅ ਪੈਂਦੀ ਦੇਖੀਏ, ਪਰ ਉਹ ਤੋਂ ਬਾਅਦ ਕਿਉਂਕਿ ਕੰਮਾਂ ਕਾਜਾਂ 'ਚ ਆਪਾਂ ਜ਼ਿਆਦਾ ਉਲਝ ਜਾਂਦੇ, ਸਾਨੂੰ ਲੱਗਦਾ ਵੀ ਸਭ ਕੁਝ ਠੀਕ ਠਾਕ ਹੋਵੇ ਕਿਉਂਕਿ ਅਸੀਂ ਇੱਧਰ ਉੱਧਰ ਆਉਣਾ ਜਾਣਾ ਹੁੰਦਾ, ਸਾਨੂੰ ਪ੍ਰੋਬਲਮ ਨਾ ਹੋਵੇ, ਹੈ ਨਾ। ਅਤੇ ਲਓ ਜੀ, ਅੱਜ ਆਪਾਂ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਹਾਂ, ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਨੇ ਜਾਣਾ ਪੰਜਾਬ ਵੱਲ ਨੂੰ, ਅਤੇ ਮੇਰੇ ਮਾਇੰਡ ਦੇ ਵਿੱਚ ਇਹ ਆ ਰਿਹਾ ਕਿ ਅੱਜ ਲਾਸਟ ਡੇ ਆਫ ਦੇਸੀ ਮਹੀਨਾ, ਹੈ ਨਾ। ਸੋ ਦੇਸੀ ਮਹੀਨਾ ਹੈਗਾ ਵਿਸਾਖ ਦਾ, ਸੋ ਕੱਲ੍ਹ ਨੂੰ ਸੰਗਰਾਂਦ ਹੈ ਅਤੇ ਕੱਲ੍ਹ ਨੂੰ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ, ਅਤੇ ਕੱਲ੍ਹ ਨੂੰ ਕਿਹੜੇ ਮਹੀਨੇ ਦੀ ਸ਼ੁਰੂਆਤ ਹੋਣੀ ਹੈ,
ਤੇ ਅੱਜ ਹੀ ਆਪਾਂ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਫਿਰ ਕੱਲ੍ਹ ਤੱਕ ਤਾਂ ਬੋਲਿਆ ਜਾਂਦਾ ਜਾਂ ਆਪਾਂ ਸੁਣ ਲੈਂਦੇ ਹਾਂ ਕਿਸੇ ਤੋਂ, ਪਰ ਤੁਸੀਂ ਦੱਸੋ ਵਿਸਾਖ ਤੋਂ ਬਾਅਦ ਕਿਹੜਾ ਮਹੀਨਾ ਆਉਂਦਾ? ਤੇ 12 ਮਹੀਨਿਆਂ ਦੇ ਨਾਮ ਯਾਦ ਹੈ ਦੇਸੀ, ਕਿ ਜਨਵਰੀ, ਫਰਵਰੀ, ਮਾਰਚ ਹੀ ਅੰਗਰੇਜ਼ ਹੀ ਬਣਦੇ ਆਪਾਂ ਜ਼ਿਆਦਾ, ਕਿਉਂਕਿ ਸਕੂਲਾਂ ਦੇ ਵਿੱਚ ਵੀ ਜਦੋਂ ਆਪਾਂ ਪੜ੍ਹਦੇ ਹਾਂ ਜਨਵਰੀ, ਫਰਵਰੀ, ਮਾਰਚ ਦੇ ਰੱਟੇ ਮਰਵਾਏ ਜਾਂਦੇ ਆ, ਤੇ ਪੰਜਾਬੀ ਇੱਕ ਤਾਂ ਉਂਝ ਘੱਟ ਹੈ ਤੇ ਇੱਕ ਦੇਸੀ ਮਹੀਨੇ ਜਿਹੜੇ ਆ ਉਹਨਾਂ ਨੂੰ ਤਾਂ ਹੁਣ ਚਲੋ ਮੈਨੂੰ ਨਾ ਕਈ ਵਾਰ ਤੁਹਾਡੀ ਕਾਲ ਆਉਂਦੀ ਹੈ, ਮੈਨੂੰ ਬੜਾ ਵਧੀਆ ਲੱਗਦਾ, ਉਹ ਕਹਿੰਦੇ ਆ ਵੀ ਅਸੀਂ ਨਾ ਪਹਿਲਾਂ ਸਾਨੂੰ ਇੰਨਾ ਨਹੀਂ ਸੀ ਪਤਾ, ਥੋੜ੍ਹੇ ਬਹੁਤੇ ਆਉਂਦੇ ਸੀ, ਪਰ ਜਦੋਂ ਆਏ ਸਾਲ ਸੋਰੀ ਆਏ ਮਹੀਨੇ ਤੁਸੀਂ ਇੱਕ ਤਾਂ ਸੰਗਰਾਂਦ ਦੀ ਗੱਲ ਕਰਦੇ ਹੋ ਤੇ ਇੱਕ ਜਿਹੜਾ ਹੈ ਤੁਸੀਂ ਦੱਸਦੇ ਹੋ ਦੇਸੀ ਮਹੀਨਾ ਕਿਹੜੀ ਤਰੀਕ ਹੈ ਅੱਜ, ਹੈ ਨਾ? ਸੋ ਅੰਗਰੇਜ਼ੀ ਦੇ ਨਾਲ ਨਾਲ ਦੇਸੀ ਮਹੀਨੇ ਦੀ ਜਿਹੜੀ ਤਰੀਕ ਹੁੰਦੀ ਆ ਉਹ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਸੋ ਉਹਦੇ ਲਈ ਤੁਸੀਂ ਕਹਿੰਦੇ ਹੋ ਬੜਾ ਵਧੀਆ ਉਪਰਾਲਾ, ਸੋ ਬਿਲਕੁਲ ਜੀ ਜੋ ਤੁਸੀਂ ਚਾਹੁੰਦੇ ਹੋ ਆਪਾਂ ਉਸ ਹਿਸਾਬ ਨਾਲ ਜ਼ਰੂਰ ਕਰਦੇ ਹਾਂ, ਤੇ ਫਿਰ ਚਲੋ ਆਪਾਂ ਇਹ ਗੱਲ ਕਰ ਲਈਏ ਹੁਣ ਦੇਸੀ ਮਹੀਨਿਆਂ ਦੀ, ਕਿਉਂਕਿ ਇਹ ਨਾ ਰਿਵਾਈਜ਼ ਹੁੰਦਾ ਰਹਿਣਾ ਚਾਹੀਦਾ, ਫਿਰ ਜਿਹਨੂੰ ਨਹੀਂ ਵੀ ਆਉਂਦਾ ਉਹਨੂੰ ਵੀ ਆ ਜਾਂਦਾ, ਤੇ ਦੱਸੋ ਅੱਜ ਫਿਰ ਅੱਜ ਵਿਸਾਖ ਦਾ ਮਹੀਨਾ ਦਾ ਲਾਸਟ ਡੇ ਹੈ ਤੇ ਕੱਲ੍ਹ ਨੂੰ ਸੰਗਰਾਂਦ ਹੈ, ਕਿਹੜੇ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਤੇ ਨਾਲ ਦੀ ਨਾਲ ਜਿਹੜੇ 12 ਮਹੀਨੇ ਆ ਆਪਣੇ ਦੇਸੀ ਉਹ ਤੁਸੀਂ ਦੱਸਣੇ ਅੱਜ, ਠੀਕ ਹੈ? 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਜਿਵੇਂ ਅੱਜ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ? ਪੰਜਾਬੀ 'ਚ ਆਪਾਂ ਵੀਰਵਾਰ ਕਹਿ ਦਿੰਦੇ ਹਾਂ ਨਾ, ਇੰਗਲਿਸ਼ ਦੇ ਵਿੱਚ ਥਰਸਡੇ ਹੋ ਗਿਆ, ਤੇ ਹਿੰਦੀ ਦੇ ਵਿੱਚ ਕਿਉਂਕਿ ਹਿੰਦੀ ਵੀ ਆਉਣੀ ਚਾਹੀਦੀ ਹੈ, ਜੇ ਆਪਾਂ ਦੇਖੀਏ ਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਨੇਮ ਪਲੇਟਸ ਹੈਗੀਆਂ ਨਾ ਉਹ ਸਾਰੀਆਂ ਹਿੰਦੀ ਦੇ ਵਿੱਚ ਕਰਤੀਆਂ, ਪੰਜਾਬੀ ਦਾ ਉੱਥੇ ਨਾਮੋ ਨਿਸ਼ਾਨ ਹੀ ਨਹੀਂ ਹੈਗਾ। ਸੋ ਜਿਵੇਂ ਆਪਾਂ ਕਹਿੰਦੇ ਹਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ, ਕਿੰਨੀ ਪੁਰਾਣੀ ਹੈ, ਚੰਡੀਗੜ੍ਹ ਦੇ ਵਿੱਚ ਹੈ, ਚਾਹੇ ਕੈਪੀਟਲ ਹਰਿਆਣੇ ਦੀ ਵੀ ਹੈਗੀ ਹੈ ਚੰਡੀਗੜ੍ਹ, ਬਟ ਪੰਜਾਬ ਦੀ ਕੈਪੀਟਲ ਹੈ, ਤੇ ਜੇ ਤਾਂ ਹੋਵੇ ਸ਼ੁਰੂ ਤੋਂ ਉੱਦਾਂ ਫਿਰ ਵੱਖਰੀ ਗੱਲ ਹੈ, ਪਰ ਦੇਖੋ ਹੁਣ ਚੇਂਜ ਕਰਤਾ ਤੇ ਇਹ ਤੇ ਵੀ ਬੜੀ ਕੰਟਰੋਵਰਸੀ ਜਿਹੜੀ ਛਿੜੀ ਹੋਈ ਹੈ, ਕਿਉਂਕਿ ਸਾਰੇ ਕਹਿੰਦੇ ਆ ਵੀ ਕਿਉਂ ਪੰਜਾਬੀ ਦੇ ਵਿੱਚ ਸੀਗੇ ਜਿਹੜੀਆਂ ਨੇਮ ਪਲੇਟ ਸੀ ਕਿਉਂ ਚੇਂਜ ਕੀਤੀਆਂ, ਕਿਉਂਕਿ ਨਾ ਹਰੇਕ ਜਿਹੜਾ ਸਟੇਟ ਹੈ ਉਹ ਆਪਣੀ ਜਿਹੜੀ ਉਹਨਾਂ ਦੀ ਲੈਂਗੁਏਜ ਹੁੰਦੀ ਉਸ ਸਟੇਟ ਦੀ ਉਹਨੂੰ ਤਰਜੀਹ ਦਿੱਤੀ ਜਾਂਦੀ ਹੈ, ਪਰ ਪਤਾ ਨਹੀਂ ਕਿਉਂ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਪੰਜਾਬੀ ਦੇ ਨਾਲ ਜਿਹੜੀ ਹੈ ਕੋਈ ਨਾ ਕੋਈ ਕੰਟਰੋਵਰਸੀ ਜਿਹੜੀ ਛੇੜੀ ਰੱਖਦੀਆਂ ਸਰਕਾਰਾਂ, ਚਾਹੇ ਉਹ ਫੈਡਰਲ ਹੋਵੇ ਯਾਨੀ ਕਿ ਸੈਂਟਰ ਗੌਰਮੈਂਟ, ਇੰਡੀਆ 'ਚ ਆਪਾਂ ਸੈਂਟਰ ਕਹਿ ਦਿੰਦੇ ਹਾਂ, ਸੈਂਟਰ ਦੀ ਗੌਰਮੈਂਟ ਹੋਵੇ, ਚਾਹੇ ਪ੍ਰੋਵਿੰਸ਼ੀਅਲ ਹੋਣ, ਸਟੇਟ ਗੌਰਮੈਂਟਸ ਹੋਣ, ਪਰ ਜਿਹੜੀ ਸਟੇਟ ਗੌਰਮੈਂਟ ਹੈ ਨਾ ਉਹਨੂੰ ਸੋਚਣਾ ਚਾਹੀਦਾ, ਹਰ ਇੱਕ ਸਟੇਟ ਆਪਣੇ ਬਾਰੇ ਸੋਚਦਾ। ਦੇਖੋ ਹੁਣ ਬੰਗਾਲ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ, ਮਮਤਾ ਬੈਨਰਜੀ ਕਿੰਨੀ ਵਧੀਆ ਆਪਣੀ ਲੈਂਗੁਏਜ ਦੇ ਵਿੱਚ ਗੱਲ ਕਰਦੀ, ਈਵਨ ਕਿ ਮੈਂ ਉਹਦਾ ਦੇਖ ਰਹੀ ਸੀ ਜਦੋਂ ਹੁਣ ਇਲੈਕਸ਼ਨ ਸੀਗੇ ਕਿ ਉਹ ਜਦੋਂ ਕੋਸ਼ਿਸ਼ ਕਰਦੀ ਹੁੰਦੀ ਸੀ ਨਾ ਕਿ ਕਈ ਕਹਿੰਦੇ ਸੀ ਹਿੰਦੀ ਮੇਂ ਬਾਤ ਕਰੋ ਵੀ ਸਾਨੂੰ ਪਤਾ ਲੱਗੇ ਤੁਸੀਂ ਕਹਿੰਦੇ ਕੀ ਹੋ, ਪਰ ਬਹੁਤੇ ਲੋਕ ਕਹਿਣ ਲੱਗ ਜਾਂਦੇ ਸੀ ਨਹੀਂ ਨਹੀਂ ਨਹੀਂ ਬੰਗਾਲੀ ਮੈਂ ਬੋਲੇ ਹਾਂ, ਬੰਗਾਲੀ ਮੈਂ ਬੋਲੇ, ਹੈ ਨਾ? ਸੋ ਇੱਦਾਂ ਹਰ ਇੱਕ ਸਟੇਟ ਦੀ ਆਪਣੀ ਲੈਂਗੁਏਜ ਹੈਗੀ ਜੀ ਸਟੇਟ ਦੀ, ਸੋ ਉਹ ਪ੍ਰਫੁੱਲਿਤ ਹੋਣੀ ਚਾਹੀਦੀ ਹੈ, ਕਿਉਂ ਨਹੀਂ ਹੋਣੀ ਚਾਹੀਦੀ? ਤੇ ਲਓ ਜੀ ਤੁਹਾਡੀ ਕਾਲ ਆਈ ਨਹੀਂ ਹਾਲੇ ਤੱਕ, ਕੀ ਗੱਲ ਬਈ, ਕਿਹੜੇ ਮਹੀਨੇ ਦੀ ਸ਼ੁਰੂਆਤ ਹੋ ਰਹੀ ਕੱਲ੍ਹ ਨੂੰ, ਦੇਸੀ ਮਹੀਨਾ ਕਿਹੜਾ ਹੈ, ਅਤੇ ਬਾਕੀ ਜਿਹੜੀ ਕੰਟਰੋਵਰਸੀ ਪੰਜਾਬ ਅਤੇ ਪੰਜਾਬ ਯੂਨੀਵਰਸਿਟੀ ਦੀ ਹੈ ਉਹਦੇ ਬਾਰੇ ਵੀ ਤੁਸੀਂ ਜੇ ਗੱਲਬਾਤ ਕਰਨਾ ਚਾਹੋ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰ ਹੋਣਗੇ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਆ, ਅਤੇ ਤੁਸੀਂ ਵੀ ਆ ਸਕਦੇ ਹੋ, ਦੱਸ ਸਕਦੇ ਹੋ ਕਿ ਕਿਹੜੀ ਕਿਹੜੀ ਪੜ੍ਹਾਈ, ਕਿਉਂਕਿ ਮੇਰੀ ਵੀ ਪੰਜਾਬ ਯੂਨੀਵਰਸਿਟੀ ਹੈ, ਹੈ ਨਾ, ਉੱਥੋਂ ਮੈਂ ਆਪਣੀ ਐਜੂਕੇਸ਼ਨ ਜਿਹੜੀ ਲਿੱਤੀ ਹੈ, ਬੀ ਐਡ, ਐਮ ਐਡ, ਐਮ ਫਿਲ, ਪੀ ਐਚ ਡੀ ਉੱਥੋਂ ਕੀਤੀ ਆਪਾਂ ਨੇ, ਸੋ ਤੁਸੀਂ ਵੀ ਦੱਸ ਸਕਦੇ ਹੋ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਿਹੜੇ ਈਅਰ ਦੇ ਵਿੱਚ ਪੜ੍ਹੇ ਹੋ, ਕੀ ਕੀਤਾ, ਅਤੇ ਕੋਈ ਯਾਦਾਂ ਤਾਜ਼ੀਆਂ ਕਰਨੀਆਂ ਚਾਹੁੰਦੇ ਹੋ, ਬਿਲਕੁਲ ਜਿਹੜਾ ਆਪਣਾ ਪਲੈਟਫਾਰਮ ਅੱਜ, ਕਿਉਂਕਿ ਅੱਜ ਆਪਾਂ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਹਾਂ, ਸੋ ਆ ਜਾਓ ਫਿਰ ਜਿਹੜੀ ਵੀ ਗੱਲਬਾਤ ਇਹਨਾਂ 'ਚੋਂ ਕਰਨੀ ਹੈ, ਬੜੇ ਸਾਰੇ ਆਪਸ਼ਨ ਦੇ ਦਿੱਤੇ ਮੈਂ ਤੁਹਾਨੂੰ, 647-874-1313, 6478-741313।

0: ਲਓ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ। ਬਿਲਕੁਲ ਜੀ, ਦੇਸੀ ਮਹੀਨਿਆਂ ਦੇ ਨਾਮ ਪੁੱਛਿਆ, ਕਿਹੜੇ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਕੱਲ ਨੂੰ, ਸਾਰੇ ਸੋਚੀ ਪਏ ਹੋਏ ਆ। ਆਈ ਥਿੰਕ ਵੈਸੇ ਪਤਾ ਹੋਣਾ ਚਾਹੀਦਾ, ਇਹ ਤਾਂ ਬੜੀ ਨਮੋਸ਼ੀ ਦੀ ਗੱਲ ਹੈ ਵੀ ਪਤਾ ਨਾ ਹੋਵੇ ਵੀ ਕਿਹੜਾ ਮਹੀਨਾ ਕੱਲ ਨੂੰ ਸ਼ੁਰੂ ਹੋਣ ਜਾ ਰਿਹਾ ਦੇਸੀ ਮਹੀਨਾ। ਤੇ 647-874-1313 ਤੇ ਤੁਸੀਂ ਗੱਲਬਾਤ ਕਰੋਗੇ, ਤੇ ਨਾਲ ਦੀ ਨਾਲ ਮੈਂ ਨੰਬਰ ਦੇ ਦਵਾਂ ਤੁਹਾਨੂੰ। ਸਿਲਵਰ ਲੈਡਰ ਵਿੰਡੋਜ਼ ਐਂਡ ਡੋਰਸ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਆ। ਤੁਸੀਂ ਵਧੀਆ ਜੇਕਰ ਲੈਣਾ ਚਾਹੁੰਦੇ ਹੋ ਨਾ, ਆਪਣਾ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ, ਫਿਰ ਤੁਸੀਂ ਕਾਲ ਕਰਨੀ ਹੈ ਕੈਸ਼ ਨੂੰ, ਤੇ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਦਾ ਪਹਿਲਾਂ, 647-900-2640 ਨੰਬਰ ਹੈ, 6479-26-0047 ਤੇ ਗੱਲਬਾਤ ਹੋ ਸਕਦੀ ਹੈ। ਕਿਉਂਕਿ ਇਹ ਕਹਿੰਦੇ ਆ ਕਿ ਇੱਕ ਤਾਂ ਤੁਸੀਂ ਜੇ ਰਿਪੇਅਰ ਕਰਾਉਣੀ ਹੈ ਕੋਈ ਕਿਸੇ ਕਿਸਮ ਦੀ, ਤੁਹਾਨੂੰ ਲੱਗ ਰਿਹਾ ਹੈ ਵੀ ਖਿੜਕੀਆਂ ਟੁੱਟੀਆਂ ਹੋਈਆਂ ਜਾਂ ਕਈ ਵਾਰ ਹੁੰਦਾ ਨਾ ਹਵਾ ਪਾਸ ਹੋਈ ਜਾਂਦੀ ਹੈ ਜਾਂ ਹੋਰ ਪ੍ਰੋਬਲਮ ਤੁਹਾਨੂੰ ਲੱਗ ਰਹੀਆਂ ਜਾਂ ਸ਼ੀਸ਼ੇ ਵਗੈਰਾ ਟੁੱਟੇ ਹੋਏ ਆ, ਕਰੈਕ ਹੋਏ ਹੋਏ ਆ, ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਬਾਕੀ ਤੁਸੀਂ ਕਸਟਮ ਹੋਮ ਬਣਾਉਣਾ ਤਾਂ ਵੀ ਵਿੰਡੋਜ਼ ਡੋਰਸ ਦਾ ਕੰਮ ਵਧੀਆ ਕਰਾਉਣਾ, ਕਿਉਂਕਿ ਨਾ ਇਹਨਾਂ ਨੇ ਅਪਗ੍ਰੇਡ ਵਧੀਆ ਨਾਲ ਕਰਕੇ ਜਾਣਗੇ, ਜਿਵੇਂ ਫ੍ਰੀ ਟ੍ਰਿਪਲ ਗਲਾਸ ਲਾ ਦੇਣਗੇ ਵਿੰਡੋਜ਼ ਦਾ ਕੰਮ ਕਰਨਗੇ, ਡੋਰਸ ਨੂੰ 4-ਪਿੰਨ ਸੇਫਟੀ ਲੋਕ ਇਹ ਲਾ ਕੇ ਦੇਣਗੇ ਫ੍ਰੀ ਦੇ ਵਿੱਚ, ਬਾਕੀ ਪੋਰਚ ਤੁਸੀਂ ਰੈਡੀ ਕਰਵਾਓ, ਅਤੇ ਉਹਦੇ ਲਈ ਇਹ ਜਿਹੜਾ ਕਲਰ ਹੈ ਉਹ ਅਪਗ੍ਰੇਡ ਫ੍ਰੀ ਕਰਕੇ ਦੇਣਗੇ। ਸੋ ਬਾਕੀ ਤੁਸੀਂ ਕਹਿੰਦੇ ਆ ਵੀ ਫਾਈਨਾਂਸਿੰਗ ਤੁਹਾਨੂੰ ਚਾਹੀਦੀ ਹੈ ਤਾਂ ਉਹ ਵੀ ਅਵੇਲੇਬਲ ਹੈ। ਨੰਬਰ ਹੈਗਾ 647-900-2640, 6479-26-0047 ਤੇ ਤੁਸੀਂ ਵਿੰਡੋਜ਼ ਡੋਰਸ ਦਾ ਕੰਮ ਕਰਵਾ ਸਕਦੇ ਹੋ ਤੇ ਕੈਸ਼ ਨੂੰ ਕਾਲ ਕਰ ਸਕਦੇ ਹੋ। ਤੇ ਲਓ ਜੀ ਆਪਾਂ ਹੁਣ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ, ਰੀਅਲ ਇਸਟੇਟ ਦੀ ਲੈਂਦੇ ਹਾਂ ਜਾਣਕਾਰੀ। ਤੇ ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ ਮੇਰੇ ਬਣੀਓ, ਗੁਰਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਹੜਾ ਕਿ ਤੁਹਾਨੂੰ ਡੰਡਾਸ ਅਤੇ ਹੋਰ ਓਨਟਾਰੀਓ ਸਟਰੀਟ ਦੇ ਨਜ਼ਦੀਕ ਮਿਲ ਰਿਹਾ ਵਾ, ਜਿਸ ਦੀ ਸੇਲ ਬਹੁਤ ਹੀ ਗੁੱਡ ਮਿਲੇਗੀ ਅਤੇ ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਜ਼ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਆ, ਜਿਸ ਦੇ ਵਿੱਚ ਲੇਡੀਜ਼ ਜੇਂਟਸ ਦਾ ਕੰਮ ਕੀਤਾ ਜਾਂਦਾ ਵਾ, ਲੇਜ਼ਰ ਦਾ ਕੰਮ ਕੀਤਾ ਜਾਂਦਾ ਵਾ। ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਸਾਨੂੰ ਡੰਡਾਸ ਅਤੇ ਹੋਰ ਓਨਟਾਰੀਓ ਸਟਰੀਟ ਦੇ ਕਾਰਨਰ ਦੇ ਉੱਤੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬਿਊਟੀ ਸਲੋਨ ਜਾਂ ਮਿਸਾਗਾ ਦੇ ਵਿੱਚ ਇੱਕ ਹੋਰ ਬਿਊਟੀ ਸਲੋਨ ਲਿਸਟ ਕੀਤਾ ਹੋਇਆ, ਜਾਂ ਬ੍ਰਾਂਪਟਨ ਦੇ ਵਿੱਚ 2 ਲਿਸਟ ਕੀਤੇ ਹੋਏ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਬਰਲਿੰਗਟਨ ਦੇ ਵਿੱਚ ਪੀਜ਼ਾ ਸਟੋਰ, ਜਿਹੜਾ ਕਿ ਤੁਹਾਨੂੰ ਬਹੁਤ ਹੀ ਟੁਕਮੀ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਸਕੂਲ ਦੇ ਬਿਲਕੁਲ ਸਾਹਮਣੇ ਮਿਲ ਰਿਹਾ ਵਾ, ਅਤੇ ਇਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਜ਼ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਥਰੋਲਡ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਾਂ ਨਾਗਰਾ ਫਾਲ ਦੇ ਵਿੱਚ ਫਾਲਸ ਦੇ ਨਜ਼ਦੀਕ ਪੀਜ਼ਾ ਸਟੋਰ ਲਿਸਟ ਕੀਤਾ ਹੋਇਆ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਇੱਕ ਕਾਰ ਰਿਪੇਅਰ ਸ਼ੋਪ ਬ੍ਰਾਂਪਟਨ ਦੇ ਵਿੱਚ ਜਿਹੜੀ ਕਿ ਨਿਊਲੀ ਲਿਸਟ ਕੀਤੀ ਗਈ ਹੈ ਵਿਦ 2 ਯੂਨਿਟ ਦੇ ਨਾਲ ਵਿਦ ਪ੍ਰਾਪਰਟੀ ਦੇ ਨਾਲ, ਇਸ ਦੀ ਸੇਲ 1.2 million ਤੋਂ ਉੱਪਰ ਪਰ ਈਅਰ, ਅਤੇ ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਦੇ ਨਾਲ ਤੁਹਾਨੂੰ 2 ਯੂਨਿਟ ਮਿਲ ਰਹੇ ਹਨ, ਅਤੇ ਕਾਰ ਰਿਪੇਅਰ ਸ਼ੋਪ ਦਾ ਬਿਜ਼ਨਸ ਮਿਲ ਰਿਹਾ ਵਾ ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬ੍ਰਾਂਪਟਨ ਦੇ ਵਿੱਚ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ, ਕੋਈ ਪ੍ਰਾਪਰਟੀ, ਕੋਈ ਬਿਜ਼ਨਸ ਕਿਸੇ ਵੀ ਕਿਸਮ ਦਾ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕ ਜੀ
0: ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ।
2: ਹੈਲੋ, ਸਤਿ ਸ੍ਰੀ ਅਕਾਲ ਜੀ।
0: ਹਾਂਜੀ,
2: ਚੇਤ ਦਾ ਮਹੀਨਾ ਚੱਲ ਰਿਹਾ ਜੀ।
0: ਅੱਛਾ, ਚੇਤ ਦਾ ਮਹੀਨਾ ਚੱਲ ਰਿਹਾ। ਨਹੀਂ ਨਹੀਂ, ਹੁਣ ਜਿਹੜਾ ਅੱਜ ਮਹੀਨਾ ਚੱਲ ਰਿਹਾ ਇਹ ਕਿਹੜਾ ਦੇਸੀ ਮਹੀਨਾ? ਠੀਕ ਆ, ਮੈਂ ਕਿਹਾ ਪਤਾ ਨੀ ਇਹੀ ਮਹੀਨੇ ਨੂੰ ਕਹਿਣ ਲੱਗ ਗਏ। ਅੱਛਾ, ਹੁਣ ਵਿਸਾਖ ਤੋਂ ਬਾਅਦ ਨੈਕਸਟ ਕੱਲ ਨੂੰ ਕਿਹੜੇ ਮਹੀਨੇ ਦੀ ਸ਼ੁਰੂਆਤ ਹੋਣੀ ਹੈ ਜੀ?
2: ਜੇਠ ਦੀ।
0: ਜੇਠ ਦੀ,
2: ਹਾਂਜੀ ਹਾਂਜੀ, ਜੇਠ ਜੇਠ ਗੜਨ ਦਾ ਰੱਖ ਲਾ।
0: ਠੀਕ ਆ, ਚਲੋ ਦੇਖਦੇ ਆ ਇਹੀ ਆ ਮਹੀਨਾ ਕਿ ਕੋਈ ਹੋਰ ਹੋ ਰਿਹਾ, ਸ਼ੁਰੂਆਤ ਕਿਸੇ ਹੋਰ ਮਹੀਨੇ ਦੀ ਹੋ ਰਹੀ ਹੈ। ਤੇ ਬਾਕੀ 12 ਮਹੀਨਿਆਂ ਦੇ ਨਾਮ ਯਾਦ ਆ?
2: ਲਗਭਗ
0: ਵਾਹ ਜੀ ਵਾਹ, ਬੜੇ ਰੱਟਾ ਪੂਰਾ ਲਾਇਆ। ਕੀ ਨਾਮ ਭਾਜੀ ਤੁਹਾਡਾ? ਠੀਕ ਹੈ ਜੈਮ ਸਿੰਘ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਆਪਾਂ ਲੈਂਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ, ਹੈਲੋ
3: ਹੈਲੋ ਭਾਜੀ ਸਤਿ ਸ੍ਰੀ ਅਕਾਲ।
0: ਹਾਂਜੀ ਕੀ ਹਾਲ ਚਾਲ ਹੈ ਜੀ?
3: ਅਮਰਜੀਤ ਸ਼ੀਮਾ ਬੋਲ ਰਹੇ ਤੁਸੀਂ?
0: ਹਾਂਜੀ ਹਾਂਜੀ
3: ਹਾਂਜੀ, ਪਹਿਲੀ ਗੱਲ ਤੋਂ ਪਿਛਲੇ ਮਹੀਨੇ ਦਾ ਜੇਠ ਮੇਰਾ ਖਿਆਲ ਹੈ, ਤੇ ਦੂਸਰਾ ਤੁਸੀਂ ਪੁੱਛਿਆ ਵੀ ਹਿੰਦੀ ਵਿੱਚ ਵੀਰਵਾਰ ਨੂੰ ਕੀ ਕਹਿੰਦੇ, ਮੇਰਾ ਖਿਆਲ ਗੁਰੂਵਾਰ ਕਹਿੰਦੇ ਹਨ।
0: ਅੱਛਾ, ਹਿੰਦੀ ਚ ਗੁਰੂਵਾਰ ਹੁੰਦਾ ਵੀਰਵਾਰ? ਹਾਂਜੀ,
3: ਹੋਰ ਵੀ ਤੁਹਾਨੂੰ ਸੂਰ ਤੇ ਦੱਸ ਦੇਣਗੇ, ਮੇਰਾ ਮੇਰਾ ਇਹ ਪੱਕਾ ਖਿਆਲ ਹੈ ਗੁਰੂਵਾਰ। ਅੱਛਾ, ਬਾਕੀ ਗੱਲ ਕਰ ਰਹੇ ਪੰਜਾਬੀ ਦੀ, ਇਹ ਹਿੰਦੁਸਤਾਨ ਦੇ ਵਿੱਚ ਪਤਾ ਨੀ ਕੀ ਗੱਲ ਆ, ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰਦੇ ਆ? ਈਵਨ ਆਪਣੇ ਪੰਜਾਬੀ ਬੋਲਣ ਵਾਲੇ ਵੀ ਜਿਹੜੇ ਆ ਨਾ, ਉਹ ਵੀ ਹਿੰਦੀ ਬੋਲਣ ਜਾਂ ਇੰਗਲਿਸ਼ ਬੋਲਣ ਨੂੰ ਤਰਜੀਹ ਦਿੰਦੇ ਆ, ਉਹ ਪੰਜਾਬੀ ਠੇਠ ਪੰਜਾਬੀ ਚ ਗੱਲ ਨੀ ਕਰਦੇ ਨਾ ਜੀ। ਮੈਂ ਇੱਥੋਂ ਤਾਂ ਕਹਿ ਦਿੰਦਾ, ਬੜੇ ਬੜੇ ਵਿਦਵਾਨ ਜਿਹੜੇ ਆ, ਪ੍ਰੋਫੈਸਰ ਜਿਹੜੇ, ਜੋ ਮੈਂ ਲੇਖ ਪੜ੍ਹਦਾ ਉਹਨਾਂ ਦੇ ਫੇਸਬੁੱਕ ਦੇ, ਉਹਨਾਂ ਨੇ ਵੀ ਗਲਤ ਲਿਖੀ ਹੁੰਦੀ ਆ, ਬਹੁਤ ਹੀ ਗਲਤ ਭਾਸ਼ਾ ਲਿਖੀ ਹੁੰਦੀ ਆ ਉਹਨਾਂ ਨੇ। ਬਿੰਦੀ ਟਿੱਪੀ ਦਾ ਕਿਸੇ ਨੂੰ ਖਿਆਲ ਹੀ ਨਹੀਂ ਆ।
0: ਜੀ ਜੀ ਜੀ ਬਿਲਕੁਲ, ਕਿਤੇ ਟਿੱਪੀ ਪੈਣੀ ਹੁੰਦੀ ਆ ਤਾਂ ਬਿੰਦੀ ਲਾਈ ਹੋਈ ਹੁੰਦੀ ਉੱਥੇ ਉਹਨਾਂ ਨੇ ਨਾ,
3: ਬਿੰਦੀ ਲਾਈ ਹੁੰਦੀ ਆ। ਤੁਸੀਂ ਹਾਂ ਦੇਖਿਆ ਹੋਣਾ ਬੱਸ ਦੇ ਵਿੱਚ ਲਿਖਿਆ ਹੁੰਦਾ, ਅੱਗੇ ਕੂਣੀ ਮੋੜ ਹੈ, ਬਾਂਹ ਬਾਹਰ ਨਾ ਕੱਢੋ, ਬਾਂਹ ਦੇ ਉੱਪਰ ਬਿੰਦੀ ਪਾਈ ਹੁੰਦੀ ਆ, ਕੂਣੀ ਨੂੰ

0: ਵਧੀਆ ਅਲਾਉਣ ਦੋ ਉਹਨਾਂ ਨੂੰ ਹੈ।
1: ਤੁਸੀਂ ਵੀ ਕਹਿੰਦੇ ਹੋ ਡਾਕਟਰ ਤੱਕੜ।
0: ਅੱਛਾ ਡਾਕਟਰ ਨਹੀਂ, ਮੈਨੂੰ ਕਈ ਕਹਿੰਦੇ ਆ ਪਰ ਮੈਨੂੰ ਆਪਣੇ ਆਪ ਨਹੀਂ ਨਾ ਆਪਾਂ ਕਹਿੰਦੇ, ਉਹ ਅਜੀਬ ਲੱਗਦਾ, ਦੂਜਾ ਕੋਈ
1: ਮੈਂ ਕਹਿ ਦਿਆ ਕਰੂੰਗਾ ਵੀ।
0: ਅੱਛਾ ਹਾਂ ਠੀਕ ਆ, ਤੁਸੀਂ ਕਹਿੰਦੇ ਕਰੋ ਕਿਉਂਕਿ ਜੀ
1: ਆਪਣੇ ਆਪ ਨੂੰ ਬਤਾਈਆਂ।
0: ਹਾਂਜੀ ਹਾਂਜੀ
1: ਸਾਡੀ ਭੈਣ ਜੀ ਡਾਕਟਰ ਤੱਕੜ
0: ਠੀਕ ਹੈ,
1: ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਤੇ ਇੱਕ ਗੀਤ ਲਾਇਓ ਭੈਣ ਜੀ ਕ੍ਰੇਤਾ।
0: ਕਿਹਨੇ ਗਾਇਆ ਹੋਇਆ?
1: ਹੈਲੋ
0: ਹਾਂਜੀ
1: CREETA ਕ੍ਰੇਤਾ।
0: ਅੱਛਾ
1: ਰਾਜਗਲ ਤੇ ਪ੍ਰਭ ਕੌਰ।
0: ਠੀਕ ਹੈ ਕੋਈ ਨੀ, ਮੈਂ ਲੱਭ ਲੈਂਦੀ ਹਾਂ ਲਾ ਦਿੰਦੇ ਹਾਂ। ਠੀਕ ਹੈ ਜੀ
2: ਨਹੀਂ।
0: ਹੁਣ ਜਿਹੜਾ ਆ ਮਹੀਨਾ ਚੱਲ ਰਿਹਾ ਇਹ ਕਿਹੜਾ ਦੇਸੀ ਮਹੀਨਾ? ਜੇਠ ਦਾ ਮਹੀਨਾ ਚੱਲ ਰਿਹਾ ਹੁਣ ਬਹੁਤ ਵਧੀਆ ਤੇ ਬਿਲਕੁਲ ਜੀ ਕਾਲ ਕਰਿਆ ਕਰੋ ਫੇਰ ਹੀ ਉਹੀ ਹੈ ਜਦੋਂ ਆਦਾਨ ਪ੍ਰਦਾਨ ਹੁੰਦਾ ਗੱਲਾਂ ਦਾ, ਤੁਹਾਡੀਆਂ ਗੱਲਾਂ ਅਸੀਂ ਸੁਣਦੇ ਹਾਂ ਸਾਡੀਆਂ ਤੁਸੀਂ ਸੁਣਦੇ ਹੋ, ਫੇਰ ਬੜਾ ਕੁਛ ਇੱਕ ਦੂਜੇ ਤੋਂ ਆਪਾਂ ਸਿੱਖਦੇ ਹਾਂ ਕਿਉਂਕਿ ਸਾਰਿਆਂ ਨੂੰ ਸਾਰਾ ਕੁਝ ਨਹੀਂ ਪਤਾ ਹੁੰਦਾ, ਕਿਸੇ ਨੂੰ ਕੁਛ ਪਤਾ ਕਿਸੇ ਨੂੰ ਕੁਝ ਪਤਾ, ਤੇ ਜਦੋਂ ਫਿਰ ਗੱਲਬਾਤ ਕਰਦੇ ਹਾਂ ਗੱਲਾਂ ਚੋਂ ਗੱਲ ਜਿਹੜੀ ਆ ਉਹ ਕਈ ਵਾਰੀ ਸਾਨੂੰ ਪਤਾ ਲੱਗ ਜਾਂਦੀ ਵੀ ਹਾਂ ਇਹ ਵੀ ਹੈਗਾ, ਨਹੀਂ ਤਾਂ ਨਹੀਂ ਪਤਾ ਲੱਗਦਾ ਹੈ ਨਾ। ਹੁਣ ਚਲੋ ਜਿਵੇਂ ਆਪਣੇ ਭਾਜੀ ਕਹਿ ਕੇ ਗਏ ਬੜਾ ਵਧੀਆ ਕਿ ਗੁਰੂਵਾਰ ਕਹਿੰਦੇ ਵੀਰਵਾਰ ਨੂੰ, ਹੈ ਗੁਰੂਵਾਰ ਕਹਿੰਦੇ ਆ ਵੀਰਵਾਰ ਨੂੰ ਹੀ ਕਹਿੰਦੇ ਆ ਕਿ ਰਵੀਵਾਰ ਨੂੰ ਕਹਿੰਦੇ ਆ? ਰਵੀਵਾਰ ਤਾਂ ਸੰਡੇ ਹੋ ਗਿਆ ਹੈ ਨਾ, ਤੇ ਗੁਰੂਵਾਰ ਆਈ ਥਿੰਕ ਵੀਰਵਾਰ ਨੂੰ ਹੀ ਕਹਿੰਦੇ ਆ ਬਈ, ਜ਼ਰੂਰ ਕਰੈਕਟ ਕਰਿਓ। ਕੁਛ ਹੋਰ ਵੀ ਕਹਿੰਦੇ ਆ, ਇੱਕ ਹੋਰ ਵੀ ਹੈਗਾ ਉਹ ਮੈਨੂੰ ਪਤਾ ਵੀ ਕੀ ਨਾਮ ਹੈ, ਇਹ ਗੁਰੂਵਾਰ ਦਾ ਮੈਨੂੰ ਲੱਗਦਾ ਹੈ ਵੈਸੇ ਵੀ ਹੈਗਾ ਵੀਰਵਾਰ ਹੀ ਆ, ਪਰ ਬਹੁਤੀ ਸ਼ਿਓਰ ਨਹੀਂ ਮੈਂ ਹੈਗੀ, ਤੁਸੀਂ ਦੱਸ ਸਕਦੇ ਹੋ ਵੀ ਇਹੀ ਆ। ਤੇ ਬਾਕੀ ਇੱਕ ਹੋਰ ਵੀ ਹੈ ਵੀਰਵਾਰ ਨੂੰ ਹਿੰਦੀ 'ਚ ਇੱਕ ਹੋਰ ਵੀ ਕੁਛ ਕਹਿੰਦੇ ਆ, ਉਹ ਕੀ ਕਹਿੰਦੇ ਆ ਉਹ ਵੀ ਦੱਸੋ, ਕਿਉਂਕਿ ਦੇਖੋ ਜਿਹੜੀਆਂ ਵੀ ਭਾਸ਼ਾਵਾਂ ਹੈ ਨਾ ਸਾਰੀਆਂ ਆਪਣੀਆਂ ਹੀ ਆ, ਕੋਈ ਪਰਾਈ ਨਹੀਂ ਹੈਗੀ। ਪਰ ਗੱਲ ਇਹ ਹੁੰਦੀ ਹੈ ਕਿ ਜੇ ਤੁਹਾਡਾ ਸਟੇਟ ਜਾਂ ਤੁਹਾਡੀ ਆਪਣੀ ਮਦਰ ਟੰਗ ਹੈ ਨਾ, ਜਿਹੜੀ ਮਦਰ ਜਿਹੜੀ ਮਾਤ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਤਰਜੀਹ ਦੇਣੀ ਹਰ ਇੱਕ ਦੀ ਡਿਊਟੀ ਆ, ਹਰ ਇੱਕ ਦੀ। ਜਿਵੇਂ ਹੁਣ ਆਪਾਂ ਜੇ ਕਿਊਬਿਕ ਦੀ ਗੱਲ ਕਰੀਏ ਦੇਖੋ, ਹੈ ਨਾ, ਉੱਥੇ ਉਹ ਕਹਿੰਦੇ ਆ ਵੀ ਨਾ ਨਾ ਫਰੈਂਚ ਜਿਹੜੀ ਆ ਸਭ ਤੋਂ ਮੂਹਰੇ, ਇੰਗਲਿਸ਼ ਤੇ ਫਰੈਂਚ ਹੈ ਜਦੋਂ ਕਿ ਕੈਨੇਡਾ ਦੀ ਹੈ ਨਾ। ਤੇ ਅੱਛਾ ਇੱਥੇ ਜੇ ਕੋਈ ਸਪੀਚ ਦਿੰਦਾ ਕੋਈ ਵੀ ਮਿਨਿਸਟਰ ਹੋਵੇ, ਆ ਜਿਵੇਂ ਪਿੱਛੇ ਜਿਹਾ CEO ਸੀਗਾ ਜਦੋਂ ਆਪਣਾ ਐਕਸੀਡੈਂਟ ਹੋਇਆ ਸੀ ਆਪਣੇ ਜਹਾਜ਼ ਦਾ, ਤੇ ਉਦੋਂ ਉਹਨੇ ਸਿਰਫ ਇੰਗਲਿਸ਼ ਦੇ ਵਿੱਚ ਜਿਹੜਾ ਕੰਡੋਲੈਂਸ ਮੈਸੇਜ ਜਿਹੜਾ ਦਿੱਤਾ ਸੀਗਾ, ਤੇ ਬਸ ਉੱਧਰ ਗੁੱਡ ਮਾਰਨਿੰਗ ਤੇ ਉੱਧਰ ਥੈਂਕ ਯੂ ਕਿਹਾ ਸੀ ਫਰੈਂਚ ਦੇ ਵਿੱਚ ਆਈ ਥਿੰਕ, ਬਾਕੀ ਇੰਗਲਿਸ਼ ਦੇ ਵਿੱਚ। ਹੁਣ ਉਹ ਤੇ ਉਹਦੀ ਕਿੰਨੀ ਆਲੋਚਨਾ ਹੋਈ ਸੀਗੀ ਤੇ ਉਹ ਤੋਂ ਬਾਅਦ ਉਹਨੂੰ ਅਸਤੀਫਾ ਦੇਣਾ ਪੈ ਗਿਆ ਸੀ। ਸੋ ਇਹ ਕੰਟਰੀਜ਼ ਦੇਖੋ ਕਿੰਨੀ ਮਹੱਤਤਾ ਦਿੰਦੇ ਆ ਆਪਣੀ ਮਾਤ ਭਾਸ਼ਾ ਨੂੰ, ਆਪਣੀ ਲੈਂਗੁਏਜ ਨੂੰ ਵੀ। ਠੀਕ ਹੈ ਇਹਨਾਂ ਦੀਆਂ ਕਿਉਂਕਿ ਦੋ ਹੈ ਇੰਗਲਿਸ਼ ਤੇ ਫਰੈਂਚ, ਉਹ ਕਹਿੰਦੇ ਆ ਦੋਨੋਂ ਹੀ ਆਉਣੀਆਂ ਚਾਹੀਦੀਆਂ, ਜਿਹਨੂੰ ਨਹੀਂ ਆਉਂਦੀ ਨਾ ਉਹਨੂੰ ਕਹਿ ਕਹਿ ਕੇ ਉਹ ਕਿੰਨਾ ਐਮਬੈਰਸ ਕਰ ਦਿੰਦੇ ਆ ਵੀ ਲੈ ਬੰਦੇ ਨੂੰ ਲੱਗਣ ਲੱਗ ਜਾਂਦਾ ਵੀ ਇਹ ਤਾਂ ਬੜਾ ਗਲਤ ਹੈ। ਹੁਣ ਜਦੋਂ ਇਲੈਕਸ਼ਨ ਹੁੰਦੇ ਆ ਬਹੁਤੇ ਲੋਕ ਇੱਥੇ ਵੀ ਹਾਂਜੀ ਸਾਨੂੰ ਫਰੈਂਚ ਨਹੀਂ ਆਉਂਦੀ ਤੇ ਉਹ ਨਹੀਂ ਜਾਂਦੇ ਅੱਗੇ ਆਪਣੇ ਇਲੈਕਸ਼ਨ ਲੜਨ ਦੇ ਵਿੱਚ, ਆਪਣਾ ਨਾਮ ਜਿਹੜਾ ਨਹੀਂ ਦਰਜ ਕਰਾਉਂਦੇ, ਹੈ ਨਾ, ਕਿ ਅੱਗੇ ਜਾ ਕੇ ਸਾਡੀ ਆਲੋਚਨਾ ਹੋਣੀ ਕੰਮ ਖਰਾਬ ਹੋਊਗਾ, ਨਹੀਂ। ਸੋ ਇਸ ਕਰਕੇ ਜਿਹੜੀ ਜਿਵੇਂ ਹੁਣ ਚਲੋ ਆ ਸੈਂਸਸ ਹੋ ਰਹੀ ਜਨਗਣਨਾ, ਇਹਦੇ ਵਿੱਚ ਬੜੀ ਇੰਪੋਰਟੈਂਸ ਹੈ ਤੁਹਾਡੀ ਲੈਂਗੁਏਜ ਦੀ, ਜਿਹੜੀ ਤੁਹਾਡੀ ਮਾਤ ਭਾਸ਼ਾ ਜਿਹੜੀ ਵੀ, ਜੇ ਜਿਹਨਾਂ ਦੀ ਹਿੰਦੀ ਆ ਉਹ ਹਿੰਦੀ ਲਿਖੋ, ਜਿਹਨਾਂ ਦੀ ਪੰਜਾਬੀ ਉਹ ਪੰਜਾਬੀ ਲਿਖੋ, ਉਸ ਹਿਸਾਬ ਦੇ ਨਾਲ ਹੀ ਜਿਹੜੀ ਸਰਕਾਰਾਂ ਤੁਹਾਨੂੰ ਜਿਹੜੀਆਂ ਡਿਵੈਲਪਮੈਂਟ ਦੇ ਕੰਮ ਕਰਦੀਆਂ ਫੈਸਿਲਿਟੀਜ਼ ਦਿੰਦੀਆਂ ਉਹ ਉਸ ਬੇਸ ਤੇ ਹੀ ਹੁੰਦਾ ਸਾਰਾ। ਜਨਗਣਨਾ ਦਾ ਮਤਲਬ ਹੀ ਇਹ ਹੁੰਦਾ, ਇੱਕ ਤਾਂ ਪਤਾ ਲੱਗੇ ਕਿੰਨੇ ਕੁ ਲੋਕ ਹੈ, ਕਿੰਨੀ ਕੁ ਪਾਪੂਲੇਸ਼ਨ ਹੈ, ਕਿਹੜੇ ਸਿਟੀ ਕਿਹੜੇ ਸਟੇਟ ਦੇ ਵਿੱਚ ਕਿੰਨੇ ਲੋਕ ਰਹਿੰਦੇ ਆ, ਉਸ ਹਿਸਾਬ ਦੇ ਨਾਲ ਹੀ ਜਿਹੜੇ ਹੋਸਪਿਟਲ ਹੋ ਗਏ, ਆਪਣੇ ਯੂਨੀਵਰਸਿਟੀਜ਼, ਸਕੂਲਸ, ਮਾਰਕੀਟ ਜਾਂ ਹੋਰ ਜਿਹੜੇ ਵੀ ਆਪਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਜਿਹੜੇ ਡਿਪਾਰਟਮੈਂਟ, ਉਹਨਾਂ ਬਾਰੇ ਸੋਚਿਆ ਜਾਂਦਾ, ਉਹਨਾਂ ਬਾਰੇ ਵਿਚਾਰ ਕੀਤਾ ਜਾਂਦਾ। ਸੋ ਉਹ ਬੜਾ ਜ਼ਰੂਰੀ ਹੈ, ਜੇ ਤੁਸੀਂ ਪੰਜਾਬੀ ਹੋ ਤਾਂ ਪੰਜਾਬ

0: ਪੰਜਾਬੀ ਲਿਖਣਾ ਤੁਸੀਂ ਜਿਹੜੀ ਤੁਹਾਡੀ ਮਦਰ ਟੰਗ ਹੈ ਕਿ ਤੁਸੀਂ ਘਰ 'ਚ ਕਿਹੜੀ ਲੈਂਗੁਏਜ ਜਿਹੜੀ ਬੋਲਦੇ ਹੋ ਉਹੀ ਤੁਸੀਂ ਲਿਖਣੀ ਹੈ। ਹਿੰਦੀ ਬੋਲਦੇ ਹੋ ਹਿੰਦੀ, ਇੰਗਲਿਸ਼ ਬੋਲਦੇ ਹੋ ਇੰਗਲਿਸ਼, ਪੰਜਾਬੀ, ਯਾਨੀ ਕਿ ਤੁਹਾਡੀ ਬੋਲਣ ਦਾ ਮਤਲਬ ਇਹ ਨਹੀਂ ਵੀ ਇੱਥੇ ਆਏ ਤਾਂ ਇੰਗਲਿਸ਼ ਆਉਂਦੀ, ਆਪਾਂ ਇੰਗਲਿਸ਼ ਗੱਲ ਕਰ ਰਹੇ, ਇੰਗਲਿਸ਼ ਪਰ ਦੋਨੋਂ ਤੁਹਾਡੀ ਜਿਹੜੀ ਮਦਰ ਟੰਗ ਹੈ ਉਹ ਤੁਸੀਂ ਮਦਰ ਲੈਂਗੁਏਜ ਦਾ ਨਾਮ ਉੱਥੇ ਲਿਖਣਾ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। जी जी बहुत अच्छे सर, आप बड़े दिनों में कॉल किया आज।
1: मैं कुछ काम के सिलसिले से चले गया था कहीं, स्वास्थ्य जो शिफ्ट मेरी होती थी काम की, उस दौरान आपका प्रोग्राम खत्म हो जाता था। बहरहाल मेरा ये बोलना है, देखिए जबान कोई भी सीखने का आसान तरीका आपको बता रहा हूँ वो ये है कि दुनिया की हर जबान सीख सकते हैं आप, पंजाबी से लेके चाइनीज, इंग्लिश, फ्रेंच, जो भी सीखना चाह रहे हैं, बस कंडीशन एक ही है।
0: डिस्टर्बेंस आ रही है सर, क्या आपके ड्राइव कर रहे हैं?
1: जी जी, मैं ड्राइव कर रहा था, मैं एयरपोर्ट जा रहा था अभी काम पे, जॉब पे,
0: तो आवाज आ रही है, डिस्टर्बेंस आ रही है बीच में।
1: हो सकता है ऊपर से प्लेन में जा रहा हूँ।
0: अच्छा ठीक है, हाँ जी अब बोले।
1: अभी अभी अभी भी आ रही यानी अब क्लियर हो गई?
0: हाँ जी, चलो आप अपनी बात रखें, हाँ जी शॉर्ट में रखें जी।
1: नहीं नहीं, अगर आवाज क्लियर नहीं आ रही तो मैं डिस्कनेक्ट कर देता हूँ, फिर कॉल करता हूँ।
0: आपकी आवाज आ रही है पर पीछे आवाज वैसे डिस्टरबेंस सी हो रही है, जैसे या तो आपके शीशे खुले हैं खिड़की उसके विंडो के। चलो आप बोले।
1: मैं ये कह रहा हूँ कि कोई भी जबान सीखने का आसान तरीका ये है कि आपकी जो माँ बोली है पंजाबी या उर्दू या हिंदी या इंग्लिश, जिसकी भी जो माँ बोली है, उसमें आपको तीन चीजें आना जरूरी है। वो क्या है तीन चीजें? लिखना, पढ़ना, बोलना। अगर ये तीनों चीजों में आप मास्टर है अपनी माँ बोली में, तो दुनिया की हर बोली सीख सकते आप। अगर इन तीन में से एक भी चीज आपको नहीं आती या नहीं, कम है या वीक है, तो समझ जाए कि कोई जबान नहीं सीख सकते आप। क्यों? क्योंकि आप मुकम्मल ही नहीं है।
0: जी जी,
1: क्या सीखते हैं आप? तो फ्रेंच इसलिए हटाए, उनको देखिए $470,000 उनकी सालाना तनख्वाह थी। आज के दौर में इतनी तकलीफात पूरी दुनिया में, टैरिफ, गैस, ये वो, फूड के प्राइजेस, लोग परेशान हैं, नौकरियां छोड़ दे रहे हैं, मकानात बेच दे रहे हैं, उसमें 470,000 की नौकरी 4 मिनट में चले गई क्योंकि मां करने साहब पसंद नहीं करे। वो इसलिए नहीं पसंद करे क्योंकि जो फ्रांसी जबान है वो कनाडा की दूसरी जबान बोली जाती। मामूली दवा लेने जाएं आप, छोटी से छोटी टेरेनॉल लें या कोई भी दवा ले लें, उस पर लिखा हुआ रहता है फ्रेंच में, इंग्लिश में, फ्रेंच में, इंग्लिश में। क्या वजह है? क्योंकि वो जबान है, आपको जरूरी है सीखना। और कोई बड़ी चीज नहीं है सीखना, रोजाना अगर आप आधा घंटा फ्रेंच देंगे, रोजाना बोल रहा हूँ खाली आधा घंटा देंगे, तो साल भर में आपके हो जाएंगे 248 घंटे। 248 घंटे में कौन सी जबान नहीं सीख सकते, ये हमारी कायली है। आप गलीज व्हाट्सएप में, आपको गलीज किस्म के सोशल मीडिया पे बकवास चीजें, उसमें आप टाइम देते, वो जबान सीखो, पंजाबी सीखो, फ्रेंच सीखो, कोई भी जबान जो आपके फायदे की है ये सीखो, ये बोलना चाह रहा हूँ।
0: जी जी जी, थैंक यू सर, बहुत अच्छे हैं आपके विचार होते हैं, तो बड़ा अच्छा आपने बताया। बिल्कुल, जड़ी लैंग्वेज कहते जिन्निया ज्यादा तुम सीखोगे ना, उन्ने ज्यादा थोड़ा दिमाग काम करूगा, ਉਨੀ ਇੰਟੈਲੀਜੈਂਸੀ ਜਿਹੜੀ ਆ ਤੁਹਾਡੇ 'ਚ ਵਧੂਗੀ ਕਹਿੰਦੇ ਆ। ਸੋ ਉਹਦੇ ਨਾਲ ਜਿਹੜੀ ਡਿਵੈਲਪਮੈਂਟ ਹੁੰਦੀ ਬ੍ਰੇਨ ਦੀ, ਕਿਉਂਕਿ ਜਿਵੇਂ ਨਾ ਤੁਸੀਂ ਸਕੂਲਸ ਦੇ ਵਿੱਚ ਨੋਟ ਕੀਤਾ ਹੋਣਾ, ਹੁਣ ਤਾਂ ਚਲੋ ਜਿਹੜੇ ਟੀਚਰ ਹੈ ਨਾ ਬੱਚਿਆਂ ਨੂੰ ਕੁਛ ਮਾਰਨਾ ਤਾਂ ਦੂਰ ਦੀ ਗੱਲ, ਕੁਛ ਕਹਿ ਵੀ ਨਹੀਂ ਸਕਦੇ। ਹੁਣ ਮੈਨੂੰ ਯਾਦ ਆ ਸਾਡੇ ਨਾ ਮੈਥ ਦੇ ਟੀਚਰ ਹੁੰਦੇ ਸੀ, ਚੰਦਰ ਵੀਰ ਸੀ ਉਹਨਾਂ ਦਾ ਨਾਮ, ਅਤੇ ਬੜੇ ਸਟ੍ਰਿਕਟ ਹੁੰਦੇ ਸੀਗੇ, ਅਸੀਂ ਡਰਦੇ ਹੀ ਬੜੇ, ਬਹੁਤ ਡਰਦੇ ਹੁੰਦੇ ਸੀ ਉਹਨਾਂ ਤੋਂ। ਅਤੇ ਉਹਨਾਂ ਨੇ ਇੱਦਾਂ ਹੀ ਕਹਿਣਾ, ਕਿਉਂਕਿ ਮੈਥ ਦੇ ਵਿੱਚ ਸਾਰੇ ਕਮਜ਼ੋਰ ਹੀ ਹੁੰਦੇ, ਆਮ ਤੌਰ 'ਤੇ ਬੜੇ ਘੱਟ ਬੱਚੇ ਹੁੰਦੇ ਆ, ਇੱਕ ਦੋ ਹੀ ਹੁੰਦੇ ਕਲਾਸ ਜਿਹੜੇ ਫਟਾਫਟ ਜਿਹੜੇ ਮੈਥ ਦੇ ਕੁਐਸਚਨ ਸੋਲਵ ਕਰ ਲੈਂਦੇ ਆ। ਅਤੇ ਉਹਨਾਂ ਨੇ ਇਹੀ ਕਹਿਣਾ, ਦਿਮਾਗ ਲਗਾ ਲਓ, ਪੜ੍ਹ ਲਓ, ਫਾਰਮੂਲੇ ਜਿਹੜੇ ਰੱਟੇ ਮਾਰ ਲਓ, ਯਾਦ ਕਰ ਲਓ, ਅਤੇ ਇੱਕ ਚਾਰਟ ਬਣਾ ਕੇ ਬਿਲਕੁਲ ਆਪਣੇ ਸਾਹਮਣੇ ਜਿੱਥੇ ਤੁਸੀਂ ਸੌਂਦੇ ਹੋ ਨਾ, ਬੈੱਡ 'ਤੇ ਵੀ ਉੱਠਦੇ, ਬਹਿੰਦੇ, ਸੌਂਦੇ, ਜਾਗਦੇ, ਤੁਹਾਨੂੰ ਉਹ ਫਾਰਮੂਲੇ ਨਜ਼ਰ ਆਉਣ। ਤੇ ਸਪੈਸ਼ਲ ਉਹਨਾਂ ਨੇ ਸਾਡੇ ਕੋਲੋਂ ਫਾਰਮੂਲਿਆਂ ਦਾ ਇੱਕ ਚਾਰਟ ਬਣਾਇਆ, ਫਿਰ ਕਹਿੰਦੇ ਜੀ ਜਿੱਥੇ ਤੁਸੀਂ ਸੌਂਦੇ ਹੋ ਬੈੱਡ ਹੈ ਤੁਹਾਡਾ, ਉਹਦੇ ਸਾਹਮਣੇ ਦੀਵਾਰ 'ਤੇ ਇਹਨੂੰ ਲਾਓ ਤਾਂ ਕਿ ਤੁਹਾਨੂੰ ਇਹ ਫਾਰਮੂਲੇ ਯਾਦ ਹੋ ਜਾਣ। ਕਹਿੰਦੇ ਜੇ ਤੁਸੀਂ ਨਹੀਂ ਯਾਦ ਕਰੋਗੇ, ਪੜ੍ਹੋਗੇ, ਕਹਿੰਦੇ ਦਿਮਾਗ ਨੂੰ ਜੰਗ ਲੱਗ ਜਾਣਾ, ਉਹਨਾਂ ਨੇ ਇਹੀ ਵਰਡ ਹਮੇਸ਼ਾ ਹੀ ਕਹਿਣਾ। ਮਤਲਬ ਇਹ ਹੁੰਦਾ ਕਿ ਹਾਂਜੀ ਤੁਸੀਂ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਦਿਮਾਗ ਨੂੰ ਤੁਸੀਂ ਲਾਓਗੇ, ਇਹ ਤਾਂ ਤੁਹਾਡੀ ਬੋਡੀ ਵੀ, ਦਿਮਾਗ ਵੀ, ਹਰ ਇੱਕ ਚੀਜ਼, ਜਿਵੇਂ ਹੁਣ ਜਿਹੜੇ ਬੈਠੇ ਹੀ ਰਹਿੰਦੇ ਆ ਉਹਨਾਂ ਦਾ ਦੇਖੋ ਜਾਮ ਹੀ ਹੋ ਜਾਂਦਾ ਸਰੀਰ, ਹੈ ਨਾ, ਜਦੋਂ ਉੱਠ ਕੇ ਤੁਰਦੇ ਆ ਉਹ ਪਹਿਲਾਂ ਤਾਂ ਖੜੇ ਹੀ ਨਹੀਂ ਹੋਇਆ ਜਾਂਦਾ, ਫਿਰ ਕਦਮ ਨਹੀਂ ਪੱਟਿਆ ਜਾਂਦਾ ਕਿਉਂਕਿ ਤੁਸੀਂ ਜ਼ਿਆਦਾ ਦੇਰ ਦੇ ਬੈਠੇ ਸੀ। ਇੱਦਾਂ ਹੀ ਦਿਮਾਗ ਦਾ ਕੰਮ ਹੈ, ਇੱਦਾਂ ਹੀ ਅੱਖਾਂ ਹੈ, ਜੇ ਆਪਾਂ ਜ਼ਿਆਦਾ ਦੇਰ ਬੰਦ ਰੱਖਾਂਗੇ ਖੋਲਾਂਗੇ ਉਦੋਂ ਕਿਵੇਂ, ਆਪਾਂ ਚੁੰਦਲੀਆਂ ਜੀ ਅੱਖਾਂ ਹੁੰਦੀਆਂ ਦਿਖਦੇ ਹੀ ਨਹੀਂ, ਜਾਂ ਜ਼ਿਆਦਾ ਦੇਰ ਖੁੱਲੀਆਂ ਰਹਿੰਦੀਆਂ ਮਤਲਬ ਆਪਾਂ ਜਾਗਦੇ ਰਹਿੰਦੇ ਹਾਂ, ਤੇ ਫਿਰ ਵੀ ਨਹੀਂ ਠੀਕ, ਹੈ ਨਾ। ਸਾਰਾ ਕੁਝ ਜਿਵੇਂ ਆਪਾਂ ਕਹਿੰਦੇ ਹਾਂ ਹਿਸਾਬ ਨਾਲ ਹੀ ਵਧੀਆ ਲੱਗਦਾ। ਸੋ ਬਿਲਕੁਲ ਜੀ, ਬੜੀਆਂ ਵਧੀਆ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ, ਤੇ ਬਿਲਕੁਲ ਪੰਜਾਬੀ ਦੀ ਆਪਾਂ ਗੱਲਬਾਤ ਕੀਤੀ। ਦੇਖੋ ਹਾਲੇ ਤੱਕ ਹਿੰਦੀ ਦਾ ਮੈਨੂੰ ਵਰਡ ਨਹੀਂ ਪਤਾ ਲੱਗਿਆ, ਵੀਰਵਾਰ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ। ਇੱਕ ਗੁਰੂਵਾਰ ਆ ਗਿਆ, ਇੱਕ ਹੋਰ ਵੀ ਹੈਗਾ, ਉਹ ਕਿਹੜਾ। ਬਾਕੀ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀ, ਨੇਮ ਪਲੇਟਸ ਜਿਹੜੀਆਂ ਉੱਥੇ ਹਿੰਦੀ ਦੇ ਵਿੱਚ ਲੱਗੀਆਂ, ਉਹਦੇ ਬਾਰੇ ਤੁਹਾਡੇ ਕੋਈ ਵਿਚਾਰ ਕੀ ਚਾਹੁੰਦੇ ਹੋ ਤੁਸੀਂ, ਕਿਉਂਕਿ ਉੱਥੇ ਸਟੂਡੈਂਟਸ ਜਿਹੜੇ ਆ ਪ੍ਰੋਟੈਸਟ ਕਰ ਰਹੇ ਆ, ਉਹ ਕਹਿ ਰਹੇ ਆ ਵੀ ਕਿਉਂ ਇੱਦਾਂ ਤੁਸੀਂ ਪੰਜਾਬੀ ਨੂੰ ਹਟਾ ਕੇ ਹਿੰਦੀ ਦੀਆਂ ਲਗਾਤੀਆਂ। ਠੀਕ ਹੈ ਜੇ ਹਿੰਦੀ ਦੀਆਂ ਲਾਉਣੀਆਂ, ਪਹਿਲਾਂ ਪੰਜਾਬੀ ਹੈ ਫਿਰ ਇੰਗਲਿਸ਼ ਦੀ ਹੁੰਦੀ ਹੈ, ਜਿਵੇਂ ਪੰਜਾਬ ਦੇ ਵਿੱਚ ਇੱਦਾਂ ਹੀ ਕਰਦੇ ਆ, ਉਹ ਤੋਂ ਬਾਅਦ ਥੱਲੇ ਹਿੰਦੀ ਦੀ ਲਾ ਲਓ, ਤੇ ਉੱਥੇ ਕਹਿੰਦੇ ਆ ਚੌਥੇ ਨੰਬਰ ਤੇ ਹਿੰਦੀ ਪਹੁੰਚ ਗਈ, ਪੰਜਾਬੀ ਪਹੁੰਚ ਗਈ ਪੰਜਾਬ ਦੇ ਵਿੱਚ। ਸੋ ਇਹ ਕੀ ਗੱਲ ਹੈ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਪਤਾ ਨਹੀਂ ਕਿਉਂ ਇੱਦਾਂ ਵਿਤਕਰਾ ਜਾਂ ਖਿਜਾਉਣਾ, ਤੰਗ ਕਰਨਾ ਵੀ ਲੋਕ ਭੜਕੇ ਰਹਿਣ, ਪਤਾ ਨਹੀਂ ਕਿਉਂ ਇੱਦਾਂ ਦੇ ਕੰਮ ਜਿਹੜੀਆਂ ਸਰਕਾਰਾਂ ਕਰਦੀਆਂ, ਆਈ ਡੋਂਟ ਨੋ, ਐਸੇ ਇੱਦਾਂ ਹੋਣਾ ਨਹੀਂ ਚਾਹੀਦਾ। ਤੇ ਬਾਕੀ ਤੁਹਾਡੇ ਵਿਚਾਰ ਜੇ ਦੇਣਾ ਚਾਹੋ ਬਿਲਕੁਲ ਆ ਸਕਦੇ ਹੋ ਤੁਸੀਂ 6478713131, ਕਿਉਂਕਿ ਨਾ ਕਈ ਵਾਰ ਕਾਲਾਂ ਆਈਆਂ ਹੁੰਦੀਆਂ ਤੁਹਾਡੀਆਂ ਆ ਰਹੀਆਂ ਹੁੰਦੀਆਂ ਫਿਰ ਡਰੋਪ ਹੋ ਜਾਂਦੀਆਂ, ਉਹ ਤੋਂ ਬਾਅਦ ਤੁਸੀਂ ਕਰਦੇ ਨਹੀਂ, ਹੁਣ ਕਿਸੇ ਦਾ ਹੀ ਕਾਲ ਨਹੀਂ ਹੈਗੀ, ਤੁਸੀਂ ਕਾਲ ਕਰ ਸਕਦੇ ਹੋ ਤੇ ਫਿਰ ਤੁਹਾਡੇ ਵਿਚਾਰ ਆਪਾਂ ਸੁਣਾਂਗੇ। ETN ਟਰੈਵਲਸ ਨੂੰ ਕੰਟੈਕਟ ਕਰੋ 9054631301 ਜੇ ਤੁਸੀਂ ਵਧੀਆ ਰੇਟ ਦੇ ਉੱਪਰ ਏਅਰ ਫੇਅਰ ਲੈਣੇ ਆ, ਹੁਣ ਟਿਕਟਾਂ ਬੁੱਕ ਕਰਾ ਲਓ ਕਿਉਂਕਿ ਬਹੁਤ ਵਧੀਆ ਰੇਟ ਤੁਹਾਨੂੰ ਮਿਲ ਰਿਹਾ ਹੈ। ਹੁਣ ਇਹਨਾਂ ਕੋਲ ਇੰਡੀਆ ਜਾਣ ਵਾਸਤੇ ਜਿਹੜੀਆਂ ਟਿਕਟਾਂ ਬੜੇ ਵਧੀਆ ਰੇਟ 'ਤੇ ਆਈਆਂ ਹੋਈਆਂ, ਪਾਕਿਸਤਾਨ ਜਾਣਾ ਤੁਸੀਂ ਜਾਂ ਤੁਸੀਂ ਜਾਣਾ ਚਾਹੁੰਦੇ ਹੋ ਕਿਤੇ ਹੋਰ ਜਗ੍ਹਾ, ਕੋਈ ਟੂਰ ਟ੍ਰਿਪ ਕੋਈ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਚਾਹੀਦਾ ਅਤੇ ਤੁਸੀਂ ਕਾਲ ਕਰਨੀ ਹੈ ਜੀ ਇਹ ਵਧੀਆ ਏਅਰ ਫੇਅਰ ਦੇ ਲਈ 9054631301 ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਇਹ ਖੁੱਲ੍ਹੇ ਹੁੰਦੇ ਆ। 9054631301 ETN ਟਰੈਵਲਸ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ ਅਮਰਜੀਤ ਜੀ, ਹਾਂਜੀ ਜੀ ਸਤਿ ਸ਼੍ਰੀ ਅਕਾਲ। ਬ੍ਰਹਿਸਪਤੀ ਵਾਰ, ਬਿਲਕੁਲ ਇਹੀ ਸੀ ਮੇਰੇ ਦਿਮਾਗ ਚ ਜੀ।
2: ਆਈ ਥਿੰਕ ਆਨ ਲਾਰਡ ਵਿਸ਼ਨੂੰ ਨੂੰ ਵੀ, ਆਮ ਨਾਟ ਹਿੰਦੂ ਬਟ ਹਿੰਦੂ ਫ੍ਰੈਂਡ, ਤੋਂ
0: ਵੀਰਵਾਰ ਨੂੰ ਪੂਜਦੇ ਆ,
2: ਵੀਰਵਾਰ ਵਾਲੇ ਦਿਨ ਸ਼ਾਇਦ ਉਹਨਾਂ ਨੂੰ ਪੂਜਦੇ ਆ ਤੇ ਉਹਨਾਂ ਨੂੰ ਕੁਛ ਬ੍ਰਹਿਸਪਤੀ ਕੁਛ ਮਤਲਬ ਕਰਕੇ ਰੈਫਰ ਕਰਦੇ ਆ,
0: ਇਨਫੋਰਮੇਸ਼ਨ ਦਿੱਤੀ। ਦੇਖੋ ਗੱਲ ਕਰਦੇ ਆ, ਇਨਫੋਰਮੇਸ਼ਨ ਮਿਲਦੀ ਹੈ ਨਾ। ਹਾਂਜੀ ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
3: ਹਾਂਜੀ ਮੈਂ ਬਲਜੀਤ ਬੋਲ ਰਹੀ ਹਾਂ।
0: ਹਾਂਜੀ,
3: ਹਿੰਦੀ ਦਾ ਨਾਮ ਹੈਗਾ ਬ੍ਰਹਿਸਪਤੀਵਾਰ।
0: ਬ੍ਰਹਿਸਪਤੀਵਾਰ, ਠੀਕ ਹੈ ਜੀ।
3: ਹਾਂਜੀ
0: ਜੀ,
3: ਇਹਨੂੰ ਰਵੀ ਗੁਰੂਵਾਰ ਵੀ ਕਹਿੰਦੇ ਨੇ, ਬ੍ਰਹਿਸਪਤੀਵਾਰ ਵੀ ਕਹਿੰਦੇ ਨੇ।
0: ਠੀਕ ਹੈ, ਗੁਰੂਵਾਰ ਵੀ ਹੁਣ ਚਲੋ ਹੁਣ ਤਾਂ ਪੱਕਾ ਹੀ ਹੋ ਗਿਆ ਤੁਸੀਂ ਕਹਿ ਰਹੇ ਹੋ ਜੀ।
3: ਹਾਂਜੀ
0: ਠੀਕ ਹੈ, ਵੀਰਵਾਰ ਗੁਰੂਵਾਰ ਤੇ ਬ੍ਰਹਿਸਪਤੀਵਾਰ ਇੱਕੋ ਹੀ ਹੈ, ਹੈ ਨਾ।
3: ਹਾਂਜੀ ਸਭ ਇੱਕੋ ਹੀ ਨਾਮ ਨੇ।
0: ਠੀਕ ਹੈ, ਥੈਂਕ ਯੂ।
3: ਭੈਣ ਜੀ ਆਪਣਾ ਤੁਸੀਂ ਫੋਨ ਨੰਬਰ ਚੇਂਜ ਤੁਹਾਡਾ ਹੋ ਗਿਆ ਨਾ, ਪਲੀਜ਼ ਬਾਰ ਬਾਰ ਦੱਸਿਆ ਕਰੋ ਕਿਉਂਕਿ ਸਾਨੂੰ ਹੋ ਗਿਆ ਨਾ, ਪਲੀਜ਼ ਬਾਰ ਬਾਰ ਦੱਸਿਆ ਕਰੋ ਕਿਉਂਕਿ ਸਾਨੂੰ ਹਲੇ ਨਵਾਂ ਨੰਬਰ ਮੈਮੋਰਾਈਜ਼ ਨਹੀਂ ਹੋਇਆ।
0: ਠੀਕ ਹੈ, ਕੋਈ ਗੱਲ ਨਹੀਂ,
3: ਪਲੀਜ਼ ਇੱਕ ਦੋ ਤਿੰਨ ਵਾਰੀ ਦੱਸਿਆ ਕਰੋ ਆਪਣੇ ਸ਼ੋਅ ਚ, ਸੋ ਸਾਨੂੰ ਪਤਾ ਚੱਲ ਜਾਏਗਾ ਅਸੀਂ ਕਿੱਥੇ ਕਾਲ ਕਰਨਾ।
0: ਠੀਕ ਹੈ,
3: ਰਿਕੁਐਸਟ ਹੈਗੀ ਸਾਡੀ, ਪਲੀਜ਼।
0: ਨਹੀਂ ਨਹੀਂ ਕੋਈ ਗੱਲ ਨਹੀਂ, ਬਿਲਕੁਲ ਤੁਹਾਡੇ ਲਈ ਆ, ਤੁਹਾਡੇ ਨਾਲ ਹੀ ਤਾਂ ਗੱਲ ਕਰਨੀ ਹੁੰਦੀ, ਆਪਾਂ ਤਾਂ ਕਹਿੰਦੇ ਕਰੋ, ਮੈਨੂੰ ਸਹੀ ਨਾ ਆਵੇ ਇੰਨੀ ਕਾਲਾਂ। ਜੀ ਜੀ, ਥੈਂਕ ਯੂ।
3: ਨਹੀਂ ਨਹੀਂ, ਤੁਹਾਡਾ ਸ਼ੋਅ ਬਹੁਤ ਅੱਛਾ ਹੁੰਦਾ ਹੈ, ਸੋ ਤੁਹਾਡਾ ਨੰਬਰ ਕਾਲ ਹੀ ਨਹੀਂ ਸੀ ਹੋ ਪਾ ਰਹੀ ਕਿ ਨੰਬਰ ਹੀ ਨਹੀਂ ਪਤਾ ਚੱਲ ਰਿਹਾ ਸੀ ਕਿੱਥੇ ਕਾਲ ਕਰਨੀ ਹੈ।
0: ਓ ਅੱਛਾ, ਕੋਈ ਗੱਲ ਨਹੀਂ, ਮੈਂ ਦੋ ਤਿੰਨ ਵਾਰ ਬੋਲ ਦਾਂਗੀ। ਠੀਕ ਹੈ ਜੀ, ਥੈਂਕ ਯੂ ਤੁਹਾਡਾ।
4: ਬ੍ਰਹਿਸਪਤੀ
0: ਵਾਰੀ ਕਹਿੰਦੇ। ਠੀਕ ਹੈ ਤੇ ਤੁਹਾਡੀ ਐਜੂਕੇਸ਼ਨ ਕਿੱਥੇ ਦੀ ਹੈ ਪਿੱਛੇ
4: ਮੇਰੀ ਚੰਡੀਗੜ੍ਹ ਦੀ ਹੈ ਪਰ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ
0: ਅੱਛਾ ਪੰਜਾਬੀ ਯੂਨੀਵਰਸਿਟੀ ਤੋਂ ਤੁਸੀਂ ਪੜ੍ਹੇ ਹੋ ਠੀਕ ਹੈ ਅੱਛਾ ਪੰਜਾਬ ਯੂਨੀਵਰਸਿਟੀ ਨਹੀਂ ਗਏ ਹੈ
4: ਨਹੀਂ ਪੰਜਾਬ ਯੂਨੀਵਰਸਿਟੀ ਨਹੀਂ ਗਏ ਪੰਜਾਬੀ ਯੂਨੀਵਰਸਿਟੀ ਬਟ ਕੈਂਪਸ ਉਹਦਾ ਮੋਹਾਲੀ ਚ ਸੀ
0: ਓਕੇ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਮੋਨਿਕਾ ਥੈਂਕ ਯੂ ਤੇ ਲਓ ਜੀ ਬੜਾ ਵਧੀਆ ਇਹਨਾਂ ਨੇ ਵੀ ਦੱਸਿਆ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਚੱਲ ਰਹੀਆਂ ਵੈਰੀ ਗੁੱਡ ਇਹ ਨਾ ਕਈ ਕਾਲਸ ਜਦੋਂ ਆਉਂਦੀਆਂ ਇੱਦਾਂ ਲੱਗਦਾ ਵੀ ਇਹ ਦੇਖੋ ਇਹਨਾਂ ਨੇ ਪਹਿਲਾਂ ਕਾਲ ਨਹੀਂ ਕੀਤੀ ਤੇ ਫਸਟ ਟਾਈਮ ਕੀਤੀ ਮੈਨੂੰ ਤਾਂ ਲੱਗਦਾ ਮੋਨਿਕਾ ਹੋਰਾਂ ਨੇ ਵੀ ਫਸਟ ਟਾਈਮ ਹੀ ਕੀਤੀ ਹੈ ਤੇ ਲਓ ਜੀ ਨੰਬਰ ਇੱਕ ਮੈਂ ਦੇ ਦੇਵਾਂ ਤੁਹਾਨੂੰ ਨੰਬਰ ਇਹ ਹੈਗਾ ਮੇਰੇ ਕੋਲ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਹਾਨੂੰ ਸੈੱਲਫੋਨ ਡੀਲ ਚਾਹੀਦੀ ਹੈ ਰਾਜਵੀਰ ਨੂੰ ਕਾਲ ਕਰ ਲਓ ਕਿਉਂਕਿ ਸੈੱਲਫੋਨ ਡੀਲਸ ਇਹ ਨਾ ਬੜਾ ਵਧੀਆ ਡਾਟਾ ਬੜਾ ਵਧੀਆ ਜੇ ਰੋਮਿੰਗ ਵੀ ਚਾਹੁੰਦੇ ਹੋ ਮੈਕਸੀਕੋ ਯੂ ਐਸ ਏ ਬੜੇ ਵਧੀਆ ਵਧੀਆ ਇਹਨਾਂ ਕੋਲ ਪਲੈਨ ਜਿਹੜੇ ਆਉਂਦੇ ਰਹਿੰਦੇ ਆ ਸੋ ਨੰਬਰ ਨੋਟ ਕਰ ਲਓ ਤੁਸੀਂ ਤੇ ਕਾਲ ਕਰ ਲੈਣੀ ਹੈ ਰਾਜਵੀਰ ਨੂੰ ਚਾਹੇ ਸੈੱਲਫੋਨ ਡੀਲਸ ਲੈਣੀ ਹੈ ਚਾਹੇ ਇੰਟਰਨੈਟ ਡੀਲਸ ਲੈਣੀ ਹੈ 647-35-45-6475-66-3545 ਤੇ ਤੁਸੀਂ ਕਾਲ ਕਰਨੀ ਹੈ ਤੇ ਦੁਆਬਾ ਟੂਰਸ ਐਂਡ ਟਰੈਵਲਸ ਦੀਪਾਂਸ਼ ਕਹਿੰਦੇ ਆ ਕਿ ਆ ਜਾਓ ਫਟਾਫਟ ਲੈ ਲਓ ਟਿਕਟਾਂ ਬੜੇ ਵਧੀਆ ਰੇਟ ਦੇ ਉੱਪਰ ਕਿਉਂਕਿ ਨਾ ਇਹਨਾਂ ਦੇ ਕੋਲ ਜਦੋਂ ਵੀ ਟਿਕਟਾਂ ਆਉਂਦੀਆਂ ਤੇ ਇਹ ਮੈਨੂੰ ਸੈਂਡ ਕਰਦੇ ਆ ਤੇ ਤੁਸੀਂ ਕਾਲਾਂ ਕਰਦੇ ਹੋ ਜਿਹੜੇ ਤਾਂ ਨਾਲ ਦੀ ਨਾਲ ਕਰ ਦਿੰਦੇ ਆ ਉਹ ਫਿਰ ਬੁੱਕ ਕਰਾ ਲੈਂਦੇ ਆ ਬਾਕੀ ਫਿਰ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਵੀ ਨੈਕਸਟ ਟਾਈਮ ਕਦੋਂ ਰੇਟ ਵਧੀਆ ਆਊਗਾ ਸੋ ਤੁਸੀਂ ਨਾ ਕਾਲ ਕਰਕੇ ਪਤਾ ਕਰੋ ਦੀਪਾਂਸ਼ ਨੂੰ ਦੁਆਬਾ ਟਰੈਵਲਸ ਨੂੰ ਤੇ ਬੜੇ ਵਧੀਆ ਰੇਟ ਦੇ ਉੱਪਰ ਅਪ ਟੂ ਦਸੰਬਰ ਤੱਕ ਕਦੇ ਵੀ ਤੁਸੀਂ ਜਾਣਾ ਹੈ ਨਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਤੱਕ ਤਾਂ ਆਪਾਂ ਪਹੁੰਚ ਚੁੱਕੇ ਹਾਂ ਹਨਾ ਤੇ ਉਹ ਤੋਂ ਬਾਅਦ ਹੁਣ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੱਕ ਜਦੋਂ ਵੀ ਜਾਣਾ ਇਹਨਾਂ ਕੋਲ ਅਵੇਲੇਬਿਲਟੀ ਹੈਗੀ ਟਿਕਟਸ ਦੀ ਸੋ ਤੁਸੀਂ ਨੰਬਰ ਕਰੋ ਨੋਟ 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਗੀਤ ਨਾ ਸਤਿੰਦਰ ਸਰਤਾਜ ਦਾ ਚਲੋ ਇਹ ਵੀ ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ ਹੈ ਨਾ ਸਤਿੰਦਰ ਸਰਤਾਜ ਸੋ ਦੇਖ ਲਓ ਕਿੰਨੀ ਗਹਿਰਾਈ ਦੇ ਨਾਲ ਕਿੰਨੇ ਵਰਡਸ ਜਿਹੜੇ ਇਹਨਾਂ ਦੇ ਵਧੀਆ ਵਧੀਆ ਹੁੰਦੇ ਆ ਤੇ ਕਮਾਲ ਹੀ ਹੈ ਹਨਾ ਤੇ ਪੀ ਐਚ ਡੀ ਕੀਤੀ ਹੋਈ ਹੈ ਸਤਿੰਦਰ ਸਰਤਾਜ ਡਾਕਟਰ ਸਤਿੰਦਰ ਸਰਤਾਜ ਆ ਹਨਾ ਇਹ ਤਾਂ ਤੇ ਲਓ ਜੀ ਆਪਾਂ ਥੋੜ੍ਹਾ ਜਿਹਾ ਗੀਤ ਹੋਰ ਸੁਣਦੇ ਹਾਂ ਫਿਰ ਨਿਰਦੇਵ ਸਿੱਧੂ ਭਾਅ ਜੀ ਨੂੰ ਆਪਾਂ ਨੇ ਲੈਣਾ

0: ਵਾਹ ਜੀ ਵਾਹ, ਬਿਲਕੁਲ ਅੱਗੇ ਵੀ ਸੁਣਾਂਗੇ, ਬੜਾ ਵਧੀਆ। ਜਿਹੜੇ ਆਪਣੇ ਪੰਜ ਦਰਿਆ ਹੈ ਨਾ, ਉਹਨਾਂ ਦੀ ਗੱਲਬਾਤ ਇਹਦੇ ਚ ਕੀਤੀ ਗਈ ਆ, ਉਹ ਵੀ ਆਪਾਂ ਸੁਣਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਨਿਰਦੇਵ ਸਿੱਧੂ ਭਾਜੀ ਨਾਲ ਗੱਲਬਾਤ ਕਰੀਏ, ਮੌਰਗੇਜ ਦੀ। ਜੀ ਸਰ,
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ। ਆਪਾਂ ਅੱਜ ਗੱਲ ਕਰਾਂਗੇ ਸੈਲਫ ਇੰਪਲਾਇਡ ਭੈਣ ਭਰਾਵਾਂ ਦੀ ਮੌਰਗੇਜ ਬਾਰੇ। ਜਸਵਿੰਦਰ ਜੀ, ਬਹੁਤ ਵਾਰੀ ਦੇਖਣ ਚ ਆਉਂਦਾ ਕਿ ਸੈਲਫ ਇੰਪਲਾਇਡ ਨੂੰ ਮੌਰਗੇਜ ਕਰਾਉਣ ਵਾਸਤੇ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਉਹਦੇ ਕਾਰਨ ਹੋ ਸਕਦੇ, ਇੱਕ ਕਾਰਨ ਜਿਹੜਾ ਆਮ ਤੌਰ ਤੇ ਸਾਹਮਣੇ ਆਉਂਦਾ ਕਿ ਉਹਨਾਂ ਦੀ ਨੋਟਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਕਾਫੀ ਘੱਟ ਹੁੰਦੀ ਹੈਗੀ ਹੈ। ਸੋ ਕਿਉਂਕਿ ਜਿਹੜੇ ਆਪਣੇ ਬੈਂਕ ਹੈਗੇ ਜੀ, ਏ ਲੈਂਡਰ ਹੈਗੇ, ਉਹ ਨੋਟਸ ਆਫ ਅਸੈਸਮੈਂਟ ਸੈਲਫ ਇੰਪਲਾਇਡ ਦਾ ਦੇਖਦੇ ਹੈਗੇ ਆ, ਸੋ ਉੱਥੇ ਉਹਨਾਂ ਨੂੰ ਦਿੱਕਤ ਆਉਂਦੀ ਹੈਗੀ। ਦੂਜੀ ਗੱਲ, ਜਿਹੜੇ ਆਪਣਾ ਸੈਲਫ ਇੰਪਲਾਇਡ ਦੀ ਲੈਂਡਰ ਜਿਹੜੇ ਮੌਰਗੇਜ ਕਰਦੇ ਹੈਗੇ ਆ, ਥੋੜੇ ਹੈਗੇ ਆ, ਚੋਇਸ ਘੱਟ ਹੈਗੀ, ਸੋ ਇਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੈ। ਤੀਜੀ ਗੱਲ, ਜਿਹੜੇ ਵੀ ਗਿਣੇ ਚੁਣੇ ਲੈਂਡਰ ਸੈਲਫ ਇੰਪਲਾਇਡ ਦੀ ਮੌਰਗੇਜ ਕਰਦੇ ਆ, ਕਈ ਵਾਰੀ ਉਹ ਹਰ ਕਿਸੇ ਮੌਰਗੇਜ ਏਜੰਟ ਦੇ ਨਾਲ ਕੰਮ ਨਹੀਂ ਕਰਦੇ ਹੁੰਦੇ, ਤੇ ਇਹਦੇ ਕਰਕੇ ਵੀ ਦਿੱਕਤ ਆਉਂਦੀ ਹੈ। ਸੋ ਚੰਗੀ ਗੱਲ ਇਹ ਹੈ ਜੀ ਕਿ ਮੌਰਗੇਜ ਅਲਾਇੰਸ ਦੇ ਉੱਪਰ ਆਪਾਂ ਉਹਨਾਂ ਸਾਰੇ ਲੈਂਡਰ ਦੇ ਨਾਲ ਕੰਮ ਕਰਦੇ ਹਾਂ ਜਿਹਨਾਂ ਤੋਂ ਸੈਲਫ ਇੰਪਲਾਇਡ ਦੀ ਮੌਰਗੇਜ ਸਟੇਟਡ ਇਨਕਮ ਪ੍ਰੋਗਰਾਮ ਦੇ ਤਹਿਤ ਕਰਵਾ ਕੇ ਦੇ ਸਕਦੇ ਹਾਂ। ਉਹ ਕੀ ਹੁੰਦਾ ਕਿ ਜੇਕਰ ਤੁਸੀਂ ਸੈਲਫ ਇੰਪਲਾਇਡ ਹੋ, ਤੁਹਾਡੀ ਨੋਟਿਸ ਆਫ ਅਸੈਸਮੈਂਟ ਦੇ ਉੱਪਰ ਇਨਕਮ ਘੱਟ ਹੈਗੀ ਹੈ, ਕੋਈ ਗੱਲ ਨਹੀਂ, ਤੁਹਾਡੀ ਬਿਜ਼ਨਸ ਦੀ ਇਨਕਮ ਨੂੰ ਕੰਸਿਡਰ ਕਰਕੇ ਉਹਦੇ ਬੇਸ ਤੇ ਤੁਹਾਡੀ ਮੌਰਗੇਜ ਕਰਵਾ ਕੇ ਦੇ ਸਕਦੇ ਹਾਂ। ਸੋਹਣੇ ਕੰਪੈਟੀਟਿਵ ਇੰਟਰਸਟ ਰੇਟਸ ਅਵੇਲੇਬਲ ਹੋ ਸਕਦੇ ਹੈ, ਸਾਫ਼ ਸੁਥਰੇ ਢੰਗ ਦੇ ਨਾਲ ਮੌਰਗੇਜਸ ਅਵੇਲੇਬਲ ਹੋ ਸਕਦੀਆਂ ਤੁਹਾਨੂੰ। ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਸੈਲਫ ਇੰਪਲਾਇਡ ਹੋ, ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਹੈਗੀ ਹੈ, ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਜਾਂ ਤੁਹਾਡਾ ਮੌਰਗੇਜ ਦਾ ਕੋਈ ਵੀ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਉੱਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਘਰ ਦੇ ਉੱਪਰ, ਜਾਂ ਉਹਨੂੰ ਰੀਫਾਈਨੈਂਸ ਕਰਨਾ, ਜਾਂ ਹੋਰ ਕੋਈ ਸਵਾਲ ਹੈ, ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਵਾਉਣੀ ਹੈ, ਤਾਂ ਨੰਬਰ ਹੈ ਜੀ 647-245-53-03, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ, ਨਰਦੇਵ ਸਿੱਧੂ ਜੀ ਨਾਲ ਤੁਸੀਂ ਗੱਲਬਾਤ ਕਰਨੀ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਮੌਰਗੇਜ ਲੈਣੀ ਹੈ। ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ, ਤੇ ਸਾਡੇ ਨਾਲ ਜਗੀਰ ਸਿੰਘ ਕਾਹਲੋਂ ਜੀ, ਪ੍ਰੋਫੈਸਰ ਸਾਹਿਬ ਜੁੜ ਚੁੱਕੇ ਆ। ਹਾਂਜੀ ਭਾਜੀ, ਕੀ ਹਾਲ ਚਾਲ ਜੀ?
2: ਬਹੁਤ ਵਧੀਆ ਜੀ। ਜਿਹੜਾ ਜੀ ਹੁਣ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਹੈਗਾ ਕਿ ਬਈ ਪੰਜਾਬ ਯੂਨੀਵਰਸਿਟੀ ਵਿੱਚ ਜਾਂ ਜਿਹੜੇ ਰੀਜਨਲ ਹੈਗੇ ਉਹਨਾਂ ਦੇ ਵਿੱਚ ਸੰਸਕ੍ਰਿਤ ਦਾ ਮਤਲਬ ਬੋਲਬਾਲਾ ਹੋਊਗਾ, ਇਹ ਬਹੁਤ ਗਲਤ ਔਰ ਬੇਇਨਸਾਫੀ ਵਾਲੀ ਗੱਲ ਹੈਗੀ ਆ।
0: ਹਾਂਜੀ,
2: ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਨਾ, ਇਹ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਪੈਸਿਆਂ ਨਾਲ ਬਣੀ ਸੀਗੀ
0: ਜੀ।
2: ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਇਤਿਹਾਸ ਹੈ ਨਾ ਜੀ, ਇਹਦੇ ਚ ਬਹੁਤ ਜਿਹੜੇ ਨਾ ਮਤਲਬ ਮੇਨ ਖਰਚ ਜਿਹੜਾ ਸੀਗਾ ਜੀ, ਉਹ ਸਿੱਖਾਂ ਨੇ ਕੀਤਾ ਸੀਗਾ, ਯਾਨੀ ਸਮਝ ਲਓ ਪੰਜਾਬੀਆਂ ਨੇ ਕੀਤਾ ਸੀਗਾ। ਔਰ ਜਿਹੜੀ ਪੰਜਾਬ ਯੂਨੀਵਰਸਿਟੀ ਆ ਜੀ, ਇਹਦੇ ਵਿੱਚ ਲਾਜ਼ਮੀ ਆ ਕਿ ਪੰਜਾਬੀ ਜਿਹੜੀ ਆ ਇਹਨੂੰ ਪ੍ਰੈਫਰੈਂਸ ਦਿੱਤੀ ਜਾਣੀ ਚਾਹੀਦੀ ਆ। ਸੋ ਇਸ ਕਰਕੇ ਇਹ ਜੋ ਕੁਝ ਕੀਤਾ ਜਾ ਰਿਹਾ ਹੈਗਾ, ਔਰ ਪੰਜਾਬ ਯੂਨੀਵਰਸਿਟੀ ਵਾਲੇ ਜਿਹੜੇ ਸਟੂਡੈਂਟ ਹੈਗੇ ਆ ਉਹ ਵੀ ਸਟਰਗਲ ਕਰ ਰਹੇ ਹੈਗੇ ਆ, ਔਰ ਸਾਨੂੰ ਵੀ ਉਹਦੇ ਚ ਹਿੱਸਾ ਪਾਉਣਾ ਚਾਹੀਦਾ ਜੀ। ਔਰ ਜਿਹੜਾ ਗੁਰਦਾਸ ਰੇਡੀਓ ਆ, ਇਹਨੇ ਬਹੁਤ ਵਧੀਆ ਕਾਰਜ ਕੀਤਾ ਹੈਗਾ ਜੀ, ਜਿਹੜਾ ਤੁਸੀਂ ਇਹ ਟੌਪਿਕ ਲਿਆ ਹੈਗਾ। ਔਰ ਮੈਂ ਸਮਝਣਾ ਵੀ ਪੰਜਾਬੀ ਜਿੱਥੇ ਜਿੱਥੇ ਵੀ ਦੁਨੀਆਂ ਚ ਵੱਸਦੇ ਆ ਨਾ, ਉਹਨਾਂ ਨੂੰ ਇਹ ਜ਼ਰੂਰ ਪੱਕਾ ਕਰਨਾ ਚਾਹੀਦਾ ਕਿ ਪੰਜਾਬ ਯੂਨੀਵਰਸਿਟੀ ਕਿਉਂਕਿ ਪੰਜਾਬੀਆਂ ਦੀ ਹੈਗੀ ਆ, ਇਸ ਕਰਕੇ ਔਰ ਇਹ ਜਿਹੜਾ ਜਨਰਲ ਐਟੀਚਿਊਡ ਹੈਗਾ ਨਾ ਜੀ ਗਵਰਨਮੈਂਟ ਆਫ ਇੰਡੀਆ ਦਾ, ਕਿਉਂਕਿ ਇਹਨਾਂ ਦਾ ਜਿਹੜਾ ਆਰ ਐਸ ਐਸ ਦਾ ਇਹਨਾਂ ਦੀ ਗਾਈਡੈਂਸ ਆ ਨਾ ਜੀ, ਕਿ ਹਿੰਦੂ ਹਿੰਦੀ ਹਿੰਦੁਸਤਾਨ, ਤੇ ਸਾਰੇ ਜਿਹੜੇ ਹੈਗੇ ਆ ਤੇ ਜਿਹੜੇ ਹੈ ਨਾ ਜੀ, ਸਾਰੇ ਲੋਕ ਇੱਕੋ ਹੀ ਭਾਸ਼ਾ ਬੋਲਣ, ਜਦੋਂ ਕਿ ਇੰਡੀਆ ਦੀਆਂ ਘੱਟੋ ਘੱਟ 21-22 ਲੈਂਗੁਏਜਸ ਹੈਗੀਆਂ ਜਿਹੜੀਆਂ ਨੈਸ਼ਨਲ ਲੈਂਗੁਏਜਸ ਨੇ
0: ਜੀ।
2: ਤੇ ਇਸ ਕਰਕੇ ਜੀ ਇਹ ਬਹੁਤ ਜ਼ਰੂਰੀ ਆ, ਔਰ ਤੁਸੀਂ ਇਹ ਬਹੁਤ ਵਧੀਆ ਸਟੈਪ ਲਿਆ ਹੈਗਾ, ਤੇ ਪਲੀਜ਼ ਕੰਟੀਨਿਊ, ਔਰ ਵਕਤ ਦੇਣ ਲਈ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਬੜੀ ਵਧੀਆ ਗੱਲਬਾਤ ਹੋਈ। ਤੇ ਇਹਦੇ ਨਾਲ ਹੀ ਨਾ ਸੰਸਕ੍ਰਿਤ ਦੀ ਜੇ ਗੱਲ ਕਰੀਏ, ਹੈਨਾ, ਕਹਿੰਦੇ ਆ ਸੰਸਕ੍ਰਿਤ ਵੀ ਹੁਣ ਸਕੂਲਾਂ ਚ ਇੱਦਾਂ ਹੀ ਇੰਪੋਰਟੈਂਟ ਵਿਸ਼ੇ ਵਜੋਂ ਪੜ੍ਹਾਈ ਜਾਊਗੀ, ਜਿਵੇਂ ਆਪਾਂ ਕਹਿੰਦੇ ਨਾ ਕੰਪਲਸਰੀ। ਸੋ ਚਲੋ ਠੀਕ ਹੈ ਲੈਂਗੁਏਜ, ਕਿਉਂਕਿ ਸੰਸਕ੍ਰਿਤ ਵੀ ਖਤਮ ਹੋ ਰਹੀ ਹੈ। ਜੇ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਨਾ, ਉਹਦੇ ਵਿੱਚ ਕਹਿੰਦੇ ਕੋਈ ਇੱਦਾਂ ਦੀ ਭਾਸ਼ਾ ਨਹੀਂ ਹੈਗੀ ਜਿਹੜੀ ਕਿ ਉਹਦੇ 'ਚ ਸ਼ਾਮਿਲ ਨਹੀਂ ਹੈ। ਸੋ ਸੰਸਕ੍ਰਿਤ ਦੇ ਵਰਡ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ ਆ, ਕਿਉਂਕਿ ਬਾਣੀ ਇੱਕ ਦੀ ਨਹੀਂ ਹੈਗੀ, ਬਹੁਤ ਸਾਰੇ ਗੁਰੂ ਪੀਰ ਪੈਗੰਬਰਾਂ ਫਕੀਰਾਂ ਭੱਟਾਂ ਦੀ ਬਾਣੀ ਉਹਦੇ 'ਚ ਹੈਗੀ ਹੈ। ਸੋ ਇਸ ਕਰਕੇ ਸਾਰੀਆਂ ਲੈਂਗੁਏਜਸ ਉੱਥੇ ਉਹਦੇ ਵਿੱਚ ਸ਼ਾਮਿਲ ਹੈ। ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਆ। ਹਾਂਜੀ ਭਾਅ ਜੀ, ਸਤਿ ਸ੍ਰੀ ਅਕਾਲ। ਹੈਲੋ, ਨਹੀਂ ਕਾਲ ਤੁਹਾਡੀ ਡਿਸਕਨੈਕਟ ਹੋ ਗਈ। ਹਾਂਜੀ ਭਾਅ ਜੀ, ਕੀ ਹਾਲ ਚਾਲ? 7479
3: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
0: ਹਾਂਜੀ ਭਾਅ ਜੀ, ਕੀ ਹਾਲ ਚਾਲ?
3: ਭੈਣ ਜੀ, ਆਪਣੇ ਸੰਸਕ੍ਰਿਤ ਜਿਹੜੀ ਹੈ, ਪਹਿਲਾਂ ਹਿਮਾਚਲ ਚ ਤਾਂ ਸੀਗੀ ਕਾਫੀ ਦਿਨ, ਮੈਨੂੰ ਹੁਣ ਯਾਦ ਨੀ ਕਿੰਨੀ ਦਿਨ, ਉਦੋਂ ਉੱਥੇ ਤਾਂ ਸੀਗੀ ਲਾਜ਼ਮੀ ਨਾ। ਤੇ ਆਪਣੇ ਬਾਕੀ ਪੰਜਾਬੀ ਦੀ ਗੱਲ ਇਹ ਆ ਬਈ, ਸਕੂਲਾਂ ਚੋਂ ਤਾਂ ਹਟੀ ਜਾ ਰਹੀ ਪੰਜਾਬੀ ਆਪਣੇ ਪੰਜਾਬ ਚ, ਸਾਰੇ ਇੰਗਲਿਸ਼ ਸਕੂਲਾਂ ਚ ਬੱਚੇ ਪੜ੍ਹਨ ਜਾਂਦੇ ਆ। ਇੱਥੇ ਚਾਰ ਦਿਨ ਚੰਡੀਗੜ੍ਹ ਪੜ੍ਹ ਕੇ ਆ ਗਿਆ, ਇੱਥੇ ਹਿੰਦੀ ਬੋਲਦੇ। ਮੈਂ ਉਬਰ ਕਰਦਾ ਫੁੱਲ ਟਾਈਮ, ਮੈਨੂੰ ਇੱਥੇ ਕਾਫੀ ਦੇਰ ਹੋ ਗਈ, ਬਹੁਤ ਸਾਲ ਹੋ ਗਏ ਆ। ਅਸੀਂ ਪੰਜਾਬੀ ਬੋਲਦੇ ਘਰ ਵੀ, ਬੱਚਿਆਂ ਨਾਲ ਪੰਜਾਬੀ ਬੋਲਦੇ। ਜਿੰਨੇ ਬੱਚੇ ਮੈਂ ਪਿੱਕ ਕਰਦਾ ਭੈਣ ਜੀ, ਹਿੰਦੀ ਚ ਗੱਲ ਕਰਦੇ ਆ, ਆਪਸ ਚ ਫੋਨ ਤੇ ਹਿੰਦੀ ਚ ਲੱਗੇ ਹੁੰਦੇ। ਕਿਤੇ ਮੇਰੇ ਨਾਲ ਵੀ ਕਰੂਗਾ ਹਿੰਦੀ ਚ, ਬਈ ਇਹ ਤਾਂ ਬੋਲਣ ਨੂੰ ਹਟੀ ਜਾ ਰਹੇ। ਅਸੀਂ ਹੁਣ ਯੂਨੀਵਰਸਿਟੀ ਚ ਸਾਰੀਆਂ ਚਲੋ ਪੰਜਾਬੀ ਨੂੰ ਪ੍ਰੈਫਰੈਂਸ ਦੇਣ, ਤੇ ਚਲੋ ਜੇ ਸੰਸਕ੍ਰਿਤ ਵੀ ਕਰਨੀ ਕਰ ਦੇਣ, ਏਦਾਂ ਨੀ ਕਿ ਉਹਨੂੰ ਨਹੀਂ ਕਰਨਾ, ਚਲੋ ਪੰਜਾਬੀ ਨੂੰ ਪਹਿਲ ਦੇਣ ਸਕੂਲਾਂ ਚ, ਪਹਿਲ ਦੇਵੇ। ਪੰਜਾਬ ਗਵਰਨਮੈਂਟ ਨੀ ਪੰਜਾਬ ਦੇ ਸਕੂਲਾਂ ਚ ਪਹਿਲ ਦੇ ਰਹੀ, ਸਰਕਾਰੀ ਸਕੂਲ ਇਹਨਾਂ ਨੇ ਖਤਮ ਕਰਤੇ, ਪ੍ਰਾਈਵੇਟ ਸਕੂਲ ਆ ਸਾਰੇ। ਤੇ ਉਹਨਾਂ ਨੂੰ ਹੁਣ ਦੱਸੋ ਵੀ ਇਹ ਪੰਜਾਬੀ ਹੁਣ ਕਿੰਨੀ ਦੇਰ ਸਾਡੇ ਵਰਗੇ ਰੱਖੂਗੇ, ਜਿੰਨੀ ਦੇਰ ਰੱਖੂਗੇ ਬਗਾਹ ਤਾਂ ਮੇਰਾ ਖਿਆਲ ਉਦਾਂ ਹੀ ਪੱਟੀ ਪਹੁੰਚ ਹੋ ਜਾਣੀ। ਜੇ
0: ਜਵਾਨ
3: ਬੱਚੇ ਜਿਹੜੇ ਬੋਲਦੇ ਆ ਨਾ ਹਿੰਦੀ ਬੋਲਦੇ, ਮੈਂ ਦੇਖ ਜਿੰਨੇ ਬੱਚੇ ਦੇਖੇ ਹਿੰਦੀ ਬੋਲਦੇ।
0: ਬਿਲਕੁਲ ਬਿਲਕੁਲ,
3: ਮੈਨੂੰ 40 ਸਾਲ ਦੇ ਕਰੀਬ ਹੋ ਗਏ, ਇੰਡੀਆ ਛੱਡ ਕੇ ਨੂੰ 40 ਸਾਲ ਦੇ ਕਰੀਬ ਹੋ ਗਏ ਆ, ਅਸੀਂ ਪੰਜਾਬੀ ਬੋਲਦੇ। ਬੱਚਿਆਂ ਨੂੰ ਘਰ ਚ ਪੰਜਾਬੀ ਬੋਲਣੀ, ਜਿੱਦਣ ਸਕੂਲ ਬੱਚੇ ਪਹਿਲੇ ਦਿਨ ਗਏ ਸੀ, ਉਦਣ ਟੀਚਰ ਨੇ ਕਿਹਾ ਕਹਿੰਦੀ ਤੁਸੀਂ ਘਰ ਚ ਪੰਜਾਬੀ ਬੋਲਣੀ, ਇਹਨਾਂ ਨੇ ਜੋ ਮਰਜ਼ੀ ਦੇ ਰੁੱਸ ਜੂਗੇ, 2-3-4 ਦਿਨ ਰੁੱਸੂਗੇ ਇਹਨਾਂ ਨਾਲ। ਜੇ ਤੁਸੀਂ ਹੁਣ ਇੰਗਲਿਸ਼ ਬੋਲਦੇ ਰਹੇ, ਇਹਨਾਂ ਨੂੰ ਪੰਜਾਬੀ ਸਾਰੀ ਉਮਰ ਨੀ ਆਉਣੀ, ਚਾਹੇ ਟਿਊਸ਼ਨ ਰੱਖੋ ਜੋ ਮਰਜ਼ੀ ਕਰੋ, ਜਿਹੜੇ ਮਰਜ਼ੀ ਸਕੂਲ ਚ ਪਾਓ, ਇਹ ਨੀ ਆਉਣੀ ਇਹਨਾਂ ਨੂੰ।
0: ਜੀ ਜੀ, ਜਿਹਨੇ
3: ਘਰ ਕੇ ਪੰਜਾਬੀ ਬੋਲੋ ਇਹਨਾਂ ਨਾਲ। ਇਹ ਇੱਥੇ ਮੈਂ ਸਾਰਿਆਂ ਨੂੰ ਕਹਿੰਦਾ, ਬੱਚਿਆਂ ਨੂੰ ਇੱਥੇ ਘਰ ਕੇ ਪੰਜਾਬੀ ਬੋਲੋ, 4 ਦਿਨ ਹੋ ਗਏ, ਥੋੜੇ ਜਿਹੇ ਔਖੇ ਤੱਤੇ ਠੀਕ ਹੋ ਜੂਗਾ। ਜੇ ਪਹਿਲੇ ਦਿਨ ਜਦੋਂ ਸਕੂਲ ਗਿਆ, ਉਦੋਂ ਟੀਚਰ ਨੇ ਇੱਕੋ ਗੱਲ ਕਹੀ ਸੀਗੀ ਸਾਨੂੰ, ਬੱਚੇ ਇਹਨੂੰ ਫੋਲੋਅਪ ਕਰ ਲੈਣ, ਜੇ ਕਰ ਸਕਦੇ ਜੇ ਥੋੜੀ ਜਿਹੀ ਲੈਂਗੁਏਜ ਆਪਣੇ ਨੈਕਸਟ ਜਨਰੇਸ਼ਨ ਚ ਪੰਜਾਬੀ ਮਾਂ ਬੋਲੀ ਰੱਖਣੀ ਆ, ਉਹਦੇ ਬਾਅਦ ਚ ਤਾਂ ਪਤਾ ਹੀ ਆ ਫਿਰ ਕੀ ਹੋਣਾ ਹਨਾ।
0: ਜੀ ਬਿਲਕੁਲ ਜੀ ਜੀ,
3: ਇਸ ਕਰਕੇ ਜਿੱਥੇ ਤੇ ਜ਼ੋਰ ਲਾ ਸਕਦੇ ਤੁਸੀਂ ਲਾਓ।
0: ਬਿਲਕੁਲ, ਇਹ ਨਾ ਉਹੀ ਅਸੀਂ ਗੱਲ ਕਰਦੇ ਹਾਂ ਭਾਜੀ ਕਿ ਨਾ ਜਿਹੜਾ ਵੀ ਤੁਹਾਡੀ ਲੈਂਗੁਏਜ ਹੈਗੀ ਆ, ਕੋਈ ਵੀ ਆ, ਚਾਹੇ ਤੁਸੀਂ ਉਹ ਲੈਂਗੁਏਜ ਆਪਣੀ ਜਿਹੜੀ ਮਾਤਰ ਭਾਸ਼ਾ ਹੈਗੀ ਆ ਨਾ, ਉਹਨੂੰ ਤੁਸੀਂ ਬੋਲੋ, ਤਾਂ ਕਿ ਤੁਹਾਨੂੰ ਜਿਹੜਾ ਹੈਗਾ ਉਹ ਮਾਤਰ ਭਾਸ਼ਾ ਜਿਹੜੀ ਹੈਗੀ ਆ ਉਹ ਪ੍ਰਫੁੱਲਿਤ ਹੋਵੇ। ਹੁਣ ਪੰਜਾਬ ਦੇ ਜਿਹੜੇ ਆਰਮੀ ਸਕੂਲ ਆ ਉਹਦੇ ਵਿੱਚ ਸੰਸਕ੍ਰਿਤ ਲਾਜ਼ਮੀ ਕਰਤੀ, ਪੰਜਾਬੀ ਜਿਹੜਾ ਹੈਗਾ ਆਪਸ਼ਨਲ ਵਿਸ਼ਾ ਹੋਊਗਾ ਇਹ ਤੇ, ਜਿਹੜੇ ਆਰਮੀ ਸਕੂਲ ਹੈਗੇ ਨਾ ਪੰਜਾਬ ਦੇ ਵਿੱਚ। ਸੋ ਇਹ ਕੀਤਾ ਗਿਆ, ਇਹ ਤੇ ਵੀ ਬੜਾ ਹੰਗਾਮਾ ਜਿਹੜਾ ਹੋ ਰਿਹਾ, ਇਹ ਵੀ ਲੇਟੈਸਟ ਨਿਊਜ਼ ਹੈ। ਠੀਕ ਹੈ, ਸੰਸਕ੍ਰਿਤ ਵੀ ਰੱਖੋ ਕਿ ਉਹ ਖਤਮ ਨਾ ਹੋ ਜਾਵੇ, ਕਿਉਂਕਿ ਇਹਨਾਂ ਨੂੰ ਇੱਦਾਂ ਹੁਣ ਵੀ, ਕਿਉਂਕਿ ਸੰਸਕ੍ਰਿਤ ਜਿਹੜੀ ਹੈ ਹੁਣ ਆਮ ਸਕੂਲਾਂ 'ਚ ਹੈ ਹੀ ਨਹੀਂ ਸੀਗੀ, ਹੁਣ ਪਿੱਛੇ ਜਾ, ਹੁਣ ਇਹ ਫਿਰ ਚਲੋ ਕੋਸ਼ਿਸ਼ ਕਰ ਰਹੇ ਆ, ਕੋਸ਼ਿਸ਼ ਠੀਕ ਹੈ ਹੋਣੀ ਚਾਹੀਦੀ ਹੈ, ਪਰ ਇਹ ਨਾ ਹੋਵੇ ਕਿ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਲੈਂਗੁਏਜਿਸ ਹੈਗੀਆਂ, ਆਪਣੀ ਮਾਤ ਭਾਸ਼ਾ ਹੈਗੀ ਉਸ ਸਟੇਟ ਦੀ, ਉਹ ਪਿੱਛੇ ਰਹਿ ਜਾਵੇ, ਇੱਦਾਂ ਨਹੀਂ ਹੋਣਾ ਚਾਹੀਦਾ। ਤੇ ਲਓ ਜੀ, ਨਾਲ ਦੀ ਨਾਲ ਆਪਾਂ ਕ੍ਰਿਕਟ ਦੀ ਵੀ ਤੁਹਾਡੇ ਤੱਕ ਪਹੁੰਚਾਈਏ, ਕਿਉਂਕਿ ਮੈਚ ਅੱਜ ਹੋ ਰਿਹਾ ਜੀ IPL ਦਾ। ਸੋ ਮੈਂ ਪਹਿਲਾਂ ਗੱਲ ਨਹੀਂ ਕੀਤੀ, ਮੈਂ ਕਿਹਾ ਫਿਰ ਨਾ ਉੱਧਰ ਧਿਆਨ ਜ਼ਿਆਦਾ ਰਹਿੰਦਾ। ਸੋ ਪੰਜਾਬ ਕਿੰਗਸ ਵਾਲੇ ਖੇਲ ਰਹੇ ਅੱਜ, ਤੇ ਨਾਲ ਹੈਗੇ ਆ ਮੁੰਬਈ ਇੰਡੀਅਨਸ ਹੈ। ਸੋ ਪੰਜਾਬ ਕਿੰਗਸ ਖੇਲ ਰਹੇ ਆ ਤੇ 107 ਰਨ ਬਣਾ ਲਏ, 2 ਵਿਕਟਾਂ ਚਲੇ ਗਈਆਂ, 12ਵਾਂ ਓਵਰ ਚੱਲ ਰਿਹਾ। ਸੋ ਹਾਲੇ ਤੱਕ ਤਾਂ ਚਲੋ ਉਹਨਾਂ ਦੀ ਰਫਤਾਰ ਵਧੀਆ, ਬਾਕੀ ਦੇਖਦੇ ਹਾਂ ਜੀ, ਕਿਉਂਕਿ ਜਦੋਂ ਬੈਟਿੰਗ ਪਹਿਲਾਂ ਕਰ ਲੈਂਦੇ ਆ ਨਾ, ਬਾਅਦ ਦੇ ਵਿੱਚ ਕਈ ਵਾਰੀ ਦੂਜੀ ਜਿਹੜੀ ਟੀਮ ਹੈ ਉਹ ਪ੍ਰੈਸ਼ਰ 'ਚ ਹੋ ਜਾਂਦੀ ਹੈ ਜ਼ਿਆਦਾ, ਹੈ ਨਾ, ਵੀ ਬਣਨਗੇ ਕਿ ਨਹੀਂ ਬਣਨਗੇ, ਬਣਨਗੇ ਕਿ ਨਹੀਂ ਬਣਨਗੇ, ਪਰ ਚਲੋ ਜਿੱਤ ਜਾਣ ਪੰਜਾਬ ਵਾਲੇ। ਹੁਣ ਲਗਾਤਾਰ 3-4 ਵਾਰ ਹਾਰ ਗਏ, ਹੈ ਨਾ, ਅੱਜ ਜਿੱਤਣੇ ਚਾਹੀਦੇ ਆ, ਨਹੀਂ ਤਾਂ ਫਿਰ ਅਸੀਂ ਨਹੀਂ ਹੈ। ਸੋ ਬਿਲਕੁਲ ਜੀ, ਮੈਚ ਤੁਸੀਂ ਵੀ ਦੇਖ ਰਹੇ ਹੋਣੇ, 107 ਰਨ ਬਣੇ ਆ 2 ਵਿਕਟਾਂ ਦੇ ਆਊਟ ਹੋਣ ਤੇ 12ਵਾਂ ਓਵਰ ਜਿਹੜਾ ਚੱਲ ਰਿਹਾ। ਸੋ ਬਾਕੀ ਫਿਰ ਦੇਖਦੇ ਹਾਂ ਜੀ, ਕੱਲ ਨੂੰ ਗੱਲ ਕਰਾਂਗੇ ਵੀ ਕਿਹੜੀ ਟੀਮ ਜਿੱਤੀ ਤੇ ਕਿਹੜੀ ਹਾਰੀ। ਵੈਸੇ ਪੰਜਾਬ ਕਿੰਗਸ ਜਿੱਤਣੇ ਚਾਹੀਦੇ ਆ, ਹੈ ਨਾ। ਅੱਛਾ ਨਹੀਂ, ਆਪਾਂ ਲੋਟਰੀ ਦੀ ਕੱਲ ਗੱਲ ਕੀਤੀ ਸੀ, ਉਹ ਨਾ ਸੋਸ਼ਲ ਮੀਡੀਆ ਤੇ ਪਾਈ ਹੋਈ ਆ, ਪਤਾ ਨਹੀਂ ਵੀ ਇੱਕ ਮੁੰਡਾ ਹੈਗਾ ਹੈ ਨਾ ਚੰਡੀਗੜ੍ਹ ਦਾ, ਉਹਨੇ ਜਿੱਤੀ ਹੈ, ਪਰ ਲੱਗਿਆ ਨਹੀਂ, ਕੋਈ ਨਿਊਜ਼ ਆਈ ਨਹੀਂ ਇੱਦਾਂ ਦੀ, ਹੈ ਨਾ। ਨਹੀਂ ਤਾਂ ਓਫੀਸ਼ੀਅਲੀ ਜਿਹੜੀ ਨਿਊਜ਼ ਆਉਂਦੀ ਉਹ ਤੋਂ ਪੱਕਾ ਪਤਾ ਲੱਗ ਜਾਂਦਾ। ਇਹ ਮੈਨੂੰ ਲੱਗਦਾ ਐਵੇਂ ਕਿਸੇ ਨੇ ਫੈਂਟਰ ਜਿਹਾ ਮਾਰਤਾ ਵੀ ਬੰਦੇ ਨੂੰ ਖੁਸ਼ ਕਰ ਦਿਉ, ਆਪਣੇ ਚੰਡੀਗੜ੍ਹ ਦੇ ਬੰਦੇ ਦੀ 70 ਮਿਲੀਅਨ ਦੀ ਲੋਟਰੀ ਨਿਕਲੀ ਆ। ਅੱਛਾ ਹੁਣ ਮੈਂ ਨੰਬਰ ਦੇ ਦਵਾਂ ਪਹਿਲਾਂ, ਫਿਰ ਉਸ ਤੋਂ ਬਾਅਦ, ਕਿਉਂਕਿ 55 ਹੋ ਗਏ। ਇੱਕ ਤਾਂ ਤੁਸੀਂ ਆਲ ਟਰੱਕ ਲਿਊਬ ਐਂਡ ਵਾਸ਼ ਤੇ ਜਾਣਾ, ਬੜੇ ਵਧੀਆ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ ਕਹਿੰਦੇ ਆ ਵੀ ਤੁਹਾਡੇ ਟਰੱਕਾਂ ਨੂੰ ਐਨ ਨਵਾਂ 9x9 ਕਰ ਦੇਵਾਂਗੇ ਨਵਿਆਂ ਵਰਗੇ। ਹੁਣ ਨਾ ਬਹੁਤ ਸਾਰੇ ਵਰਡਸ ਇੱਦਾਂ ਦੇ ਆ ਜਿਹੜੇ ਕਿ ਅਲੋਪ ਹੁੰਦੇ ਜਾ ਰਹੇ ਆ, ਇਹ 'ਤੇ ਵੀ ਆਪਾਂ ਇੱਕ ਦਿਨ ਗੱਲਬਾਤ ਕਰਾਂਗੇ। ਕਈ ਵਰਡਸ ਹੈਗੇ ਆ ਜਿਹੜੇ ਕਿ ਹੁਣ ਬੋਲੇ ਹੀ ਨਹੀਂ ਜਾਂਦੇ, ਬਸ ਹੁਣ ਤਾਂ ਉਹੀ ਹੈ ਵੀ ਜ਼ਿਆਦਾ ਆਪਾਂ ਐਡਵਾਂਸ ਬਣੀ ਜਾਂਦੇ ਹਾਂ ਅਤੇ ਬਸ ਕਹਿੰਦੇ ਆ ਵੀ ਇੰਗਲਿਸ਼ ਦੇ ਵਰਡ ਵਿੱਚ ਬੋਲੀਏ ਫਿਰ ਪਤਾ ਲੱਗੂਗਾ ਬੰਦਾ ਪੜ੍ਹਿਆ ਲਿਖਿਆ, ਨਹੀਂ ਤਾਂ ਵੀ ਲੈ ਪੰਜਾਬੀ ਬੋਲਦੇ ਆ ਫਿਰ ਤਾਂ ਐਵੇਂ ਹੈ, ਹੈ ਨਾ। ਇੱਦਾਂ ਆਪਾਂ ਨੂੰ ਲੱਗਦਾ ਪਰ ਇੱਦਾਂ ਨਹੀਂ ਹੈਗਾ। ਜਿਹੜੀ ਤੁਹਾਡੀ ਲੈਂਗੁਏਜ, ਇਹ ਗੱਲ ਨੂੰ ਨਾ ਮੈਨੂੰ ਸ਼ਿਲਪਾ ਸ਼ੈਟੀ ਬੜੀ ਵਧੀਆ ਲੱਗਦੀ ਹੈ, ਜਦੋਂ ਹੁਣ ਉਹ ਕਿਹੜਾ ਅਨਪੜ੍ਹ ਆ ਉਹਨੂੰ ਇੰਗਲਿਸ਼ ਨਹੀਂ ਆਉਂਦੀ, ਜਦੋਂ ਉਹ ਜਿਹੜੀ ਸੁਪਰ ਡਾਂਸਰ ਜੇ ਵਿੱਚ ਹੁੰਦੀ ਜੱਜ, ਤੇ ਉਹ ਦੇਖੋ ਜਦੋਂ ਬੱਚੇ ਵਧੀਆ ਡਾਂਸ ਕਰਦੇ ਆ ਨਾ, ਭੂਮੀ ਭੰਜਨ ਨ੍ਰਿਤ ਪਤਾ ਨਹੀਂ ਕੀ ਕੀ ਬੋਲਦੀ ਆ, ਮਤਲਬ ਕਿੰਨੇ ਔਖੇ ਔਖੇ ਵਰਡ ਬੋਲਦੀ ਆ ਉਹ। ਸੋ ਉਹ ਵੀ ਹਿੰਦੀ ਦੇ, ਉਹਦਾ ਮਤਲਬ ਕੀ ਹੈ ਕਿ ਉਹਨੂੰ ਤਰਜੀਹ ਦਿੰਦੀ ਆਪਣੀ ਭਾਸ਼ਾ ਨੂੰ। ਸੋ ਇੱਦਾਂ ਦੇਣਾ ਚਾਹੀਦਾ ਤਰਜੀਹ। ਤੇ ਲਓ ਜੀ, ਮੈਂ ਨੰਬਰ ਦੇ ਰਹੀ ਸੀ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ, ਤੁਸੀਂ ਨੋਟ ਕਰੋ, ਵਧੀਆ ਟਰੱਕਾਂ ਨੂੰ ਵਾਸ਼ ਕਰਾਓ। 905-452-9555 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਤੁਸੀਂ ਟਰੱਕ ਲੈਣੇ ਆ ਫਿਰ ਤੁਸੀਂ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਕੋਲ ਪਹੁੰਚੋ, ਨਵਿਆਂ ਵਰਗੇ ਟਰੱਕ ਬਿਲਕੁਲ ਰੈਡੀ ਖੜੇ ਕੀਤੇ ਹੋਏ ਆ ਇਹਨਾਂ ਨੇ। ਤੇ ਤੁਸੀਂ ਜਾਓ, ਪਹਿਲਾਂ ਤਾਂ ਅਪੁਆਇੰਟਮੈਂਟ ਬਣਾਉਣੀ ਹੈ, ਤੇ ਫਾਈਨਾਂਸਿੰਗ ਔਨ ਦਾ ਸਪੋਟ ਹੈ, ਸੈਕਿੰਡ ਹੈਂਡ ਟਰੱਕ ਹੈ, ਘੱਟ ਕਿਲੋਮੀਟਰ ਚੱਲੇ ਹੁੰਦੇ ਆ, ਤੇ ਤੁਹਾਨੂੰ ਜਿਹੜੀ ਡੀਲ ਆ ਉਹ ਬੜੀ ਵਧੀਆ ਬਣ ਜਾਣੀ ਹੈ। 416-819-6000-416-819-6000 ਤੇ ਗੱਲਬਾਤ ਕਰ ਸਕਦੇ ਹੋ। ਸਗਨਦੀਪ ਨੂੰ ਕਾਲ ਕਰਨੀ ਹੈ ਜੀ, ਸੋਫਾ ਸਟੂਡੀਓ ਦੇ ਸਗਨਦੀਪ, ਜਿਹੜੇ ਕਿ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਉਹਨਾਂ ਨੇ, ਤੇ ਵਧੀਆ ਸੋਫੇ ਬਣਾਓ ਐਨ ਟੋਰ ਨਾਲ, ਤੁਹਾਡੇ ਘਰ ਜਦੋਂ ਉਹ ਸੋਫੇ ਪਏ ਹੋਣਗੇ ਨਾ ਗਰੰਟੀ ਵਰੰਟੀ ਵਾਲੇ, ਤੇ ਲੰਬੇ ਚਿਰ ਤੱਕ ਤੁਹਾਡਾ ਸਾਥ ਦੇਣਗੇ ਤੁਸੀਂ, ਛੇਤੀ ਛੇਤੀ ਤੁਹਾਨੂੰ ਉਹਨਾਂ ਨੂੰ ਕੁਛ ਕਰਾਉਣਾ ਨਹੀਂ ਪੈਣਾ, ਨਹੀਂ ਤਾਂ ਨਾ ਕਈ ਵਾਰ ਬੜਾ ਛੇਤੀ ਉਹ ਫੋਮ ਜੀ ਬਹਿ ਜਾਂਦੀ ਆ, ਸਪਰਿੰਗ ਟੁੱਟ ਜਾਂਦੇ ਆ, ਪਰ ਇਹ ਕਹਿੰਦੇ ਆ ਵੀ ਸਾਡੇ ਆ ਕੰਮ ਨੰਬਰ 1 ਹੈ, ਕੋਈ ਸੇਲ ਸੂਲ ਨਹੀਂ ਅਸੀਂ ਲਾਉਂਦੇ, $50 ਮਹਿੰਗੇ ਹੀ ਹੋਣ ਭਾਵੇਂ, ਪਰ ਜਿਹੜੀ ਚੀਜ਼ ਆ ਮੂੰਹੋਂ ਬੋਲਦੀ ਹੋਊਗੀ। ਨੰਬਰ ਹੈਗਾ ਸਗਨਦੀਪ ਸੋਫਾ ਸਟੂਡੀਓ ਦਾ 905-799-8877 9057998877। ਲਓ ਜੀ, ਇੱਕ ਹੋਰ ਆਊਟ ਹੋ ਗਿਆ ਹੈ, 111 ਰਨ ਬਣ ਗਿਆ, 3 ਆਊਟ ਹੋ ਗਏ ਆ ਤੇ 12 ਓਵਰ ਹੋ ਗਏ ਖਤਮ, ਹੁਣ 13ਵਾਂ ਓਵਰ ਸ਼ੁਰੂ ਹੋਣ ਵਾਲਾ। ਸੋ 111 ਰਨ 3 ਵਿਕਟਾਂ ਦੇ ਜਾਣ ਦੇ ਨਾਲ ਪੰਜਾਬ ਕਿੰਗਸ IPL ਦੇ ਵਿੱਚ ਖੇਲ ਰਿਹਾ ਜੀ। ਤੇ ਲਓ ਜੀ, ਆਪਾਂ ਹੁਣ ਇੱਕ, ਅੱਛਾ ਕੀਰਤਨ ਦਰਬਾਰ ਹੈ ਬਈ, ਕੀਰਤਨ ਦਰਬਾਰ ਦੇ ਲਈ ਬਸ ਹੁਣ ਫਰਾਈਡੇ ਤੋਂ ਸ਼ੁਰੂ ਹੋ ਜਾਣਾ ਗਹਿਮਾ ਗਹਿਮੀ ਦਾ ਮਾਹੌਲ। ਤੁਸੀਂ ਜ਼ਰੂਰ ਕੰਟੈਕਟ ਕਰਨਾ ਹਰਜੀਤ ਸਿੰਘ ਜੀ ਨੂੰ, ਕਿਉਂਕਿ ਜਿਹੜਾ ਕੀਰਤਨ ਦਰਬਾਰ ਹੈ ਨਾ ਉਹਦੇ ਵਿੱਚ ਗਹਿ ਗੱਡ ਦੇ ਰਾਗੀ ਜਥੇ ਪਹੁੰਚ ਰਹੇ ਆ, ਜਿਹੜੇ ਕਿ ਤੁਹਾਡੇ ਲਈ ਬੜਾ ਵਧੀਆ ਤੁਹਾਨੂੰ ਨਿਹਾਲ ਕਰਨਗੇ ਕੀਰਤਨ ਦੇ ਨਾਲ। ਤੇ ਬਾਕੀ ਫਿਰ ਲੰਗਰ ਪਾਣੀ ਤਾਂ ਉੱਥੇ ਹੁੰਦਾ ਹੀ ਹੈ ਐਨ ਵਧੀਆ ਖਾਣ ਪੀਣ ਨੂੰ, ਪਰ ਜਦੋਂ ਤੁਸੀਂ ਉੱਥੇ ਜਾਂਦੇ ਹੋ ਨਜ਼ਾਰਾ ਪੂਰਾ ਬੰਨ ਹੁੰਦਾ। ਤੁਸੀਂ ਜ਼ਰੂਰ ਕੰਟੈਕਟ ਕਰਨਾ ਹਰਜੀਤ ਸਿੰਘ ਨੂੰ, ਕੋਈ ਵੀ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ, ਹੈ ਨਾ। ਕਈ ਵਾਰ ਹੁੰਦਾ ਵੀ ਤੁਸੀਂ ਉੱਥੇ ਲੰਗਰ ਲਾਉਣਾ ਕੋਈ, ਜਾਂ ਤੁਸੀਂ ਉਂਝ ਸੇਵਾ ਕਰਨੀ ਹੈ, ਦਸਵੰਧ ਕੱਢਣਾ, ਤੇ ਤੁਸੀਂ ਜ਼ਰੂਰ ਹਰਜੀਤ ਸਿੰਘ ਨਾਲ ਗੱਲਬਾਤ ਜਿਹੜੀ ਕਰਨੀ ਹੈ। ਤੇ ਨੰਬਰ ਤੁਸੀਂ ਨੋਟ ਕਰ ਲਓ ਜੀ, ਨੰਬਰ ਹੈਗਾ ਕਾਲ ਕਰਨ ਦੇ ਲਈ 647-448-1000 ਤੇ ਗੱਲਬਾਤ ਹਰਜੀਤ ਸਿੰਘ ਪੰਜਾਬੀ ਵਿਰਸਾ ਉਹਨਾਂ ਨਾਲ ਕੀਤੀ ਜਾ ਸਕਦੀ ਹੈ। ਤੇ ਨਗਰ ਕੀਰਤਨ ਨਹੀਂ, ਕੀਰਤਨ ਦਰਬਾਰ ਹੋਣਾ ਇਹ, ਤੇ ਤੁਸੀਂ ਉੱਥੇ ਪਹੁੰਚਣਾ। ਨੰਬਰ ਇੱਕ ਵਾਰ ਫਿਰ ਲੈ ਲਓ, ਕੋਈ ਤੁਸੀਂ ਸੇਵਾ ਕਰਨੀ, ਕੋਈ ਗੱਲਬਾਤ ਕਰਨੀ, ਕੋਈ ਪੁੱਛਣਾ ਗਿੱਛਣਾ, 647-448-1000। ਤੇ ਲਓ ਜੀ, ਹੁਣ ਆਪਾਂ ਚੱਲੀਏ, ਹੋ ਗਿਆ ਸਮਾਂ ਜਾਣ ਦਾ। ਤੁਸੀਂ ਕੋਈ ਵੀ ਇੰਸ਼ੋਰੈਂਸ ਦੀ ਤੁਹਾਡੀ ਕੋਈ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਵਿਜ਼ਟਰ ਸੁਪਰ ਵੀਜ਼ਾ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਮੇਰਾ ਇੱਕੋ ਨੰਬਰ ਹੈ 647-7563-40 6477-6523-40। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਨਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ 2022@

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਆਪ ਪੰਜਾਬੀ ਆ ਗਏ
2: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
3: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
4: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-526-3535 416-524-3535 ਵਿਦੇ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ
3: A to Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ
5: इस बार गणेश चतुर्थी पर भगवान गणेश का आगमन आपके घर ला रहा है ढेरों खुशियां इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्बा फ्लावर्स इको फ्रेंडली स्टैचूज जो हो जाए क्विकली डिसॉल्व इन वाटर तो इस बार सिर्फ गणेश जी की पूजा नहीं खुशियों की भी आराधना कीजिए इट्स ऑल अंडर GTA's बिगेस्ट डिवाइन शॉप इंडिया सजावट एंड पूजा हट 31 मेलनी ड्राइव यूनिट 5 ब्रैम्पटन 905-458-6808
6: ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ
7: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
6: ਯਾ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ
8: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾਵੇ ਇਹਦੇ 'ਚ ਟਨਲ ਕਾਰਵਾਸ਼ ਹੈਗਾ ਚਾਰ ਕੋਇਨ ਕਾਰਵਾਸ਼ ਹੈਗੇ ਨੇ ਇਹ 'ਚ ਕੋਇਨ ਲਾਂਡਰੀ ਹੈਗੇ ਇਹ 'ਚ ਤਿੰਨ ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ 3 ਬੈਡਰੂਮ ਅਪਾਰਟਮੈਂਟ ਹੈਗਾ ਟੇਕ ਆਊਟ ਰੈਸਟੋਰੈਂਟ ਹੈਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕਸ ਏਰੀਆ 'ਚ ਹੀ ਗਾਵੇ ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾਵੇ ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449 ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ
9: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ ਸੈਲੂਲਰ ਪੁਆਇੰਟ .ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
10: You're listening to Punjabi Versa, Monday to Friday, 11 a.m. to 12 p.m.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਹਾਜ਼ਰੀ ਲੱਗ ਰਹੀ ਹੈ ਔਰ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ, ਦੂਰੋਂ ਦੂਰੋਂ ਕਾਲਸ, ਦੂਰੋਂ ਦੂਰੋਂ ਮੈਸੇਜ, ਦੂਰੋਂ ਦੂਰੋਂ ਟੈਲੀਫੋਨ ਦੀਆਂ ਘੰਟੀਆਂ ਰੋਜ਼ ਹੀ ਮੈਂ ਸਮਝਦਾ ਬੜੀਆਂ ਮਿਸ ਹੋ ਜਾਂਦੀਆਂ। ਆਈ ਐਮ ਸ਼ੋਰ ਕਿ ਤੁਸੀਂ ਇਸ ਚੀਜ਼ ਨੂੰ ਸਮਝ ਆਏ ਹੋਵੋਗੇ ਕਿ ਬਿਜ਼ੀ ਹੋਣ ਦੇ ਕਰਕੇ ਤੁਹਾਨੂੰ ਪਤਾ ਕਿ ਕਈ ਵਾਰੀ ਫੋਨ ਨਹੀਂ ਚੱਕੇ ਜਾਂਦੇ। ਔਰ ਮੈਂ ਇੱਕ ਵਾਰੀ ਫਿਰ ਤੋਂ ਤੁਹਾਡੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ। ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ ਸਿਰਫ ਸਾਡੇ ਕੋਲ ਹੈ ਤੁਹਾਡੇ ਤੱਕ ਮੈਸੇਜ ਪਹੁੰਚਾਉਣ ਦਾ। ਔਰ ਪਰਸਨਲੀ ਤੌਰ 'ਤੇ ਮੈਂ ਜਿੰਨੇ ਵੀ ਰੇਡੀਓ ਵਾਲੇ ਕੁਲੀਗ ਸੱਜਣ ਇਹਨਾਂ ਦਾ ਮੈਸੇਜ ਜੋ ਕੀਰਤਨ ਦਰਬਾਰ ਦਾ ਮੈਸੇਜ ਹੈ ਅੱਪੜਦਾ ਕਰ ਰਿਹਾ ਘਰ ਘਰ ਦੇ ਵਿੱਚ, ਭਾਵੇਂ ਸਾਡਾ AM 530 ਦਾ ਚੈਨਲ ਹੋਵੇ ਜਾਂ ਕੋਈ ਹੋਰ ਚੈਨਲ ਵੀ ਜਿੱਥੇ ਵੀ ਮੇਰੇ ਜਿਹੜੇ ਹੋਸਟ ਆ ਇਸ ਦਾ ਮੈਸੇਜ ਪਹੁੰਚਾ ਰਹੇ ਆ, ਮੈਂ ਸਾਰਿਆਂ ਦਾ ਪਰਸਨਲੀ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ। ਇਕੱਲੇ ਇਕੱਲੇ ਦਾ ਨਾਮ ਤਾਂ ਨਹੀਂ ਲਊਂਗਾ, ਬਸ ਇਹੀ ਕਹਿ ਸਕਦਾ ਮੈਂ ਜਿਹੜੇ ਵੀ ਇਸ ਪ੍ਰੋਗਰਾਮ ਦੀ ਮੈਸੇਜ ਤੁਹਾਡੇ ਘਰ ਘਰ ਤੱਕ ਪਹੁੰਚਾ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਜਿਹਨੇ ਮੇਰੇ ਮੀਡੀਆ ਵਾਲੇ ਕੁਲੀਗ ਸੱਜਣ ਮੈਂ ਪਰਸਨਲੀ ਤੌਰ 'ਤੇ ਉਹਨਾਂ ਨੂੰ ਇਸ ਚੀਜ਼ ਦਾ ਸੱਦਾ ਪੱਤਰ ਵੀ ਦੇ ਰਿਹਾ ਕਿ ਤੁਸੀਂ ਸਾਰਿਆਂ ਨੇ ਹੋਮਾ ਮਾ ਕੇ ਆਪਣੇ ਪਰਿਵਾਰਾਂ ਸਮੇਤ ਪਹੁੰਚਣਾ ਹੈ। ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਬੜੀ ਜਲਦੀ ਟੋਰਾਂਟੋ 'ਚ ਪਹੁੰਚ ਜਾਣਗੇ ਔਰ ਬਬੀਆ ਸਾਹਿਬ ਟੋਰਾਂਟੋ 'ਚ ਬੜੀ ਜਲਦੀ ਪਹੁੰਚ ਜਾਣਗੇ, ਅਨੰਤਵੀਰ ਜੀ ਬੜੀ ਜਲਦੀ ਟੋਰਾਂਟੋ 'ਚ ਪਹੁੰਚ ਜਾਣਗੇ। ਔਰ ਸ਼ਨੀਵਾਰ ਅਤੇ ਐਤਵਾਰ ਜਿਹੜੇ ਸਮਾਗਮ ਆ 3 ਵਜੇ ਸਟਾਰਟ ਹੋ ਜਾਣਗੇ, ਰਾਤ ਦੇ 10 ਵਜੇ ਤੱਕ ਚੱਲਣਗੇ। ਇੱਥੇ ਸਿਰਫ ਤੋਂ ਸਿਰਫ ਗੁਰਮਤਿ ਦੀ ਗੱਲ ਹੋਣੀ ਹੈ, ਸ਼ਬਦ ਦੀ ਗੱਲ ਹੋਣੀ ਆ, ਸ਼ਬਦ ਦੀਆਂ ਵਿਚਾਰਾਂ ਹੋਣੀਆਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸ਼ੋਭਤ ਪੰਕਤੀਆਂ ਹਨ ਉਸ ਦੀ ਗੱਲਬਾਤ ਹੋਣੀ ਹੈ। ਹੋਰ ਉੱਥੇ ਕੋਈ ਪੋਲੀਟੀਕਲ ਗੱਲਾਂ ਨਹੀਂ ਹੁੰਦੀਆਂ, ਕਿਸੇ ਤਰ੍ਹਾਂ ਦੀ ਉੱਥੇ ਸੱਜੇ ਖੱਬੇ ਹੋਰ ਕੋਈ ਬਾਤਾਂ ਨਹੀਂ ਪੈਂਦੀਆਂ, ਸਿਰਫ ਸਿਰਫ ਸ਼ਬਦ ਦੀ ਗੱਲ ਉੱਥੇ ਹੁੰਦੀ ਹੈ। ਅਤੇ ਇਸ ਕਰਕੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਚੀਜ਼ ਦਾ ਸਬੂਤ ਹੈ ਕਿ ਤੁਸੀਂ ਵੀ ਸ਼ਬਦ ਨਾਲ ਜੁੜਨਾ ਚਾਹੁੰਦੇ ਆ, ਕੀਰਤਨ ਨਾਲ ਜੁੜਨਾ ਚਾਹੁੰਦੇ ਆ, ਉਸ ਰੱਬੀ ਕਹਿੰਦੇ ਹੁੰਦੇ ਰੂਹਾਨੀ ਬਾਣੀ ਦੇ ਨਾਲ ਜੁੜਨਾ ਚਾਹੁੰਦੇ ਆ। ਔਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਜਿਹੜੀ ਕਿ ਪਰੰਪਰਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜੋ ਇਹ ਰੀਤ ਚਲਾਈ ਹੈ ਉਹਨਾਂ ਦੇ ਵਿੱਚੋਂ ਸਾਰੇ ਪੂਰਨੇ ਪਾਏ ਹੋਏ ਤਾਂ ਆਪਾਂ ਅਮਲ ਨਹੀਂ ਕਰ ਸਕਦੇ, ਕੁਛ ਨਾ ਕੁਛ ਚੀਜ਼ਾਂ ਦੇ ਉੱਤੇ ਅਸੀਂ ਹਰ ਪਰਿਵਾਰ ਦੇ ਵਿੱਚ ਉਸ ਚੀਜ਼ ਦਾ ਅਸਰ ਹੁੰਦਾ ਹੈ। ਔਰ ਇਸ ਤਰ੍ਹਾਂ ਹੀ ਇਹ ਦਾਸ ਸਿੰਘ ਹਰਜੀਤ ਦੀ ਸੇਵਾ ਲੱਗੀ ਹੈ ਔਰ ਗੁਰੂ ਸਾਹਿਬਾਂ ਨੇ ਤਰਸ ਕਰਕੇ ਇਹ ਜਿਹੜੀ ਸੇਵਾ ਮੇਰੇ ਕੋਲੋਂ ਆਪ ਸਾਰੀਆਂ ਸੰਗਤਾਂ ਦੇ ਨਾਲੋਂ ਲਈ ਹੈ। ਔਰ ਸ਼ਨੀਵਾਰ ਅਤੇ ਐਤਵਾਰ ਮੌਸਮ ਬੜਾ ਵਧੀਆ, ਕਮਾਲ ਦੀ ਗੱਲ ਇਹ ਹੋ ਗਈ ਹੈ, ਦੇਖੋ ਹੁਣ 1-2 ਦਿਨ ਮੀਂਹ ਪੈ ਗਿਆ। ਹਰਪ੍ਰੀਤ ਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਮੈਂ ਦੇਖੋ ਕਈ ਵਾਰੀ ਹੈਰਾਨ ਹੋਣਾ ਹੁੰਦਾ, ਮਹਾਂਪੁਰਖ ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸੀ ਕਲੀਅਰ, ਕਹਿੰਦੇ ਭਾਵਨਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਆ। ਔਰ ਇਸ ਵੀਕ ਦੇ 24 ਟੈਂਪਰੇਚਰ, 28 ਟੈਂਪਰੇਚਰ ਤੇ 22 ਟੈਂਪਰੇਚਰ, ਔਰ ਬਾਰਿਸ਼ ਨਹੀਂ ਦਿਖਾ ਰਿਹਾ, ਥੋੜੀ ਦਿਖਾ ਰਹੇ ਆ, ਪਰ ਉਹ ਬਾਬਾ ਜੀ ਨੂੰ ਬੇਨਤੀ ਕਰ ਦਿੰਦੀ ਆ, ਬਾਰਿਸ਼ ਰੋਕ ਵੀ ਦਿੰਦੇ ਹੁੰਦੇ ਆ। ਤੇ ਸਿੰਘ ਜੀ ਦੀ ਬੇਨਤੀ ਇਹ ਸਾਰੀਆਂ ਸੰਗਤਾਂ ਦੀ ਬੇਨਤੀ ਕਬੂਲ ਕਰਿਓ ਜੀ, ਔਰ ਜੇ ਬਾਰਿਸ਼ ਬਾਬਾ ਜੀ ਪਾਉਣੀ ਆ ਤੇ ਤੁਸੀਂ ਮੰਗਲਵਾਰ ਤੇ ਬੁੱਧਵਾਰ ਪਵਾ ਦਿਓ, ਜੇ ਅੱਜ ਪਾਉਣੀ ਅੱਜ ਪਵਾ ਦਿਓ, ਕੱਲ ਵੀ ਪਵਾ ਦਿਓ ਜਿੰਨੀ ਪਾਉਣੀ ਹੈ, ਤੇ ਪਰਸੋਂ ਨਾ ਪਵਾਇਓ, ਕਿਉਂ ਜੀ ਆਪਾਂ ਬੇਨਤੀ ਕਰ ਸਕਦੇ ਬਾਬਾ ਜੀ, ਤੇ ਬਾਬਾ ਜੀ ਕਿਉਂ ਨਹੀਂ ਸੁਣਦੇ, ਸਾਰਿਆਂ ਸੁਣ ਲੈਂਦੇ ਆ। ਤੇ ਸ਼ਨੀਵਾਰ ਮੌਸਮ ਬੜਾ ਵਧੀਆ ਹੈ, ਸੰਡੇ ਮੌਸਮ ਬੜਾ ਵਧੀਆ ਹੈ, ਮੰਡੇ ਮੌਸਮ ਸਭ ਤੋਂ ਹਾਈ ਜਾ ਰਿਹਾ ਹੈ, ਤਕਰੀਬਨ ਦੱਸਿਆ ਜਾ ਰਿਹਾ 28 ਟੈਂਪਰੇਚਰ ਜਾ ਰਿਹਾ। ਔਰ ਖੁਸ਼ੀ ਵਾਲੀ ਗੱਲ ਇਹ ਹੈ ਮੌਸਮ ਵਧੀਆ ਹੋਏਗਾ, ਸੰਗਤਾਂ ਦਾ ਦੂਰੋਂ ਦੂਰੋਂ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੋਏਗਾ ਕਿ ਤੁਸੀਂ ਸ਼ਬਦ ਨੂੰ ਪਿਆਰ ਕਰਦੇ ਹੋ, ਤੁਸੀਂ ਕੀਰਤਨ ਨੂੰ ਪਿਆਰ ਕਰਦੇ ਹੋ। ਬ੍ਰੈਂਪਟਨ ਫੇਅਰ ਗਰਾਊਂਡ ਦੇ 'ਚ ਇਹ ਪ੍ਰੋਗਰਾਮ ਹੋ ਰਿਹਾ 16 ਤਰੀਕ ਤੋਂ ਲੈ ਕੇ 18 ਤਰੀਕ ਤੱਕ, 16 ਸ਼ਨੀਵਾਰ ਬਣਦਾ ਹੈ, 17 ਸੰਡੇ ਬਣਦਾ ਹੈ, 3 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਹੋਣਗੇ, ਅਤੇ ਮੰਡੇ ਜਿਹੜਾ ਲੌਂਗ ਵੀਕਐਂਡ ਹੈ ਸਵੇਰੇ 12 ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਸਮਾਪਤੀ ਅਸੀਂ ਕਰ ਦਾਂਗੇ। ਔਰ ਸਾਰਿਆਂ ਨੇ ਪਹੁੰਚਣਾ ਹੈ, ਬ੍ਰੈਂਪਟਨ ਫੇਅਰ ਗਰਾਊਂਡ ਉਹੀ ਹੈ ਜਿੱਥੇ ਤੁਸੀਂ ਲਗਾਤਾਰ ਪਿਛਲੇ 4 ਸਾਲਾਂ ਤੋਂ ਆ ਰਹੇ ਹੋ। ਮੈਂ ਕਈ ਵਾਰੀ ਗੱਲ ਕਰਦਾ ਹੁਣ ਆਪ ਵੀ, ਤਾਂ ਆਪਾਂ ਕਈ ਵਾਰੀ ਕੋਈ ਚੀਜ਼ ਦਿਨ ਮਿਥ ਲਈ ਹੈ ਨਾ, ਉਹ ਪਤਾ ਨਹੀਂ ਲੱਗਦਾ ਦਿਨ ਕਦੋਂ ਆ ਜਾਂਦਾ। ਉਹ ਕੱਲ੍ਹ ਦੀ ਗੱਲ ਹੀ ਸੀ, ਹਲੇ ਅਸੀਂ ਅਨਾਊਂਸਮੈਂਟ ਕਰਨੀ ਸ਼ੁਰੂ ਕੀਤੀ ਸੀ ਅਤੇ ਦੇਖ ਲਓ ਕਿਵੇਂ ਸਾਰਾ ਕੁਛ ਹੋ ਗਿਆ, ਸਮਾਂ ਨਹੀਂ ਆਉਂਦਾ, ਕਹਿੰਦੇ ਸਮਾਂ ਬੜੀ ਜਲਦੀ ਆ ਜਾਂਦਾ ਹੈ। ਔਰ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਮੈਸੇਜ, ਇਹ ਮੈਸੇਜ ਦੇਣਾ ਵੀ ਇੱਕ ਸੇਵਾ ਹੁੰਦੀ ਹੈ। ਜਿਹੜੇ ਮਹਾਂਪੁਰਖ ਕਰਨੀ ਵਾਲੇ ਹੁੰਦੇ ਆ ਨਾ, ਉਹ ਤੁਹਾਡੀਆਂ ਅੱਖਾਂ ਅਤੇ ਤੁਹਾਡੇ ਇਸ਼ਾਰੇ ਦੇਖ ਕੇ ਨਾ, ਜਿਸ ਤਰ੍ਹਾਂ ਤੁਸੀਂ ਬੈਠੇ ਹੁੰਦੇ ਆ, ਉਹ ਵੀ ਸਮਝ ਜਾਂਦੇ ਵੀ ਬੰਦਾ ਕਿੰਨੇ ਬੇਨਤੀ ਵਾਲਾ ਹੈ। ਤੁਸੀਂ ਕਿਸੇ ਨੂੰ ਆਪਣੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਮੈਸੇਜ ਵੀ ਦਿੰਦੇ ਨਾ, ਤੇ ਉਹ ਵੀ ਤੁਹਾਡੀ ਇੱਕ ਸੇਵਾ ਹੀ ਹੈ, ਕਿਉਂਕਿ ਤੁਸੀਂ ਗੁਰੂ ਘਰ ਦੇ ਨਾਲ ਉਹਨਾਂ ਜੋੜ ਰਹੇ ਹੋ। ਉਸ ਗ੍ਰੰਥ ਦੇ ਨਾਲ ਜੋੜ ਦਿਓ ਜਿਸ ਗ੍ਰੰਥ ਨੂੰ ਸਾਨੂੰ ਰੋਜ਼ ਅਰਦਾਸ ਵਿੱਚ ਪੜ੍ਹਿਆ ਜਾਂਦਾ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਹੈ ਬਈ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਜ਼ਰੂਰ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਤੇ ਇਸ ਪੰਕਤੀਆਂ ਦੇ ਨਾਲ ਜਿਹੜਾ ਕਿ ਅਸੀਂ ਇੱਕ ਵਾਰੀ ਫਿਰ ਤੋਂ ਬਾਬਾ ਜੀ ਅੱਗੇ ਅਰਦਾਸ ਕਰਾਂਗੇ। ਤਾਤੀ ਵਾਹੋ ਨਾ ਲੱਗ ਗਈ ਪਾਰ ਬ੍ਰਹਮ ਸਰਨਾਏ ਚੌ ਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਭਾਈ। ਇਹ ਜੋ ਪੰਕਤੀਆਂ ਹਨ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਿਤ ਪੰਕਤੀਆਂ ਹਨ। ਭਾਈ ਸਾਹਿਬ ਨੂੰ ਬੇਨਤੀ ਵੀ ਕਰਾਂਗੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਨੂੰ ਮੈਂ ਇੱਕ ਵਾਰੀ ਫਿਰ ਕਲੀਅਰ ਕਰਦਾ ਹਰਪ੍ਰੀਤ, ਤੁਹਾਨੂੰ ਵੀ ਜਥੇ ਸਾਰੇ ਯਾਦ ਹੀ ਹੋਣੇ ਆ।
1: ਹਾਂਜੀ,
0: ਸਾਰੇ ਜਥਿਆਂ ਦਾ ਨਾਂ ਜ਼ਰੂਰ ਇੱਕ ਵਾਰੀ ਲੈ ਦਿਓ।
1: ਬਿਲਕੁਲ ਜੀ, ਭਾਈ ਹਰਜਿੰਦਰ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਅਨੰਤਵੀਰ ਸਿੰਘ ਜੀ, ਅਨੂਪ ਸਿੰਘ ਜੀ ਐਂਡ ਜਿਹੜੇ ਬੰਬੀਹਾ
0: ਬਬੀਆ ਸਾਹਿਬ ਆ ਰਹੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਆ ਰਹੇ ਆ। ਔਰ ਇੱਕ ਵਾਰੀ ਫਿਰ ਮੈਂ ਕੱਲ ਵੀ ਸੰਗਤਾਂ ਨੇ ਬੜਾ ਦਸਵੰਧ ਭੇਜਿਆ ਹੈ ਔਰ ਇਹ ਜਿਹੜਾ ਦਸਵੰਧ ਹੈ ਗੁਰੂ ਸਾਹਿਬ ਦੀ ਸੇਵਾ ਵਾਸਤੇ ਲੱਗਣਾ ਹੈ। ਬਲਜੀਤ ਮਠਾਰੂ ਜੀ ਨੇ ਮੈਨੂੰ ਹੁਣੇ $1100 ਦੀ ਭੇਟਾ ਭੇਜੀ ਹੈ। ਹਰਜੀਤ ਜੀ, ਪਲੀਜ਼ ਐਕਸੈਪਟ ਸੰਗਤ ਸੇਵਾ ਫਰੋਮ ਬਲਜੀਤ ਸਿੰਘ ਮਠਾਰੂ ਆਫ ਬਿਰਸ ਟੈਕਨੀਕਲ। ਇਹ ਟੈਕਨੀਕਲ ਲਿਖਿਆ ਤਾਂ ਕੀ ਲਿਖਿਆ ਮੈਨੂੰ ਪੜ੍ਹਿਓ ਮਾੜਾ ਜਿਹਾ, ਮੇਰੀ ਇਹ ਨਾ ਹੈ ਨਹੀਂ ਮੇਰੇ ਕੋਲ ਇਸ ਵੇਲੇ।
1: ਹਾਂਜੀ, ਬਿਰਸ ਟੈਕਨੀਕਲ ਸਰਵਿਸਿਜ਼।
0: ਮੈਂ ਕਿਹਾ ਕਿਤੇ ਮੈਂ ਗਲਤ ਨਾ ਪੜ੍ਹ ਦਵਾਂ। ਅੱਛਾ, ਇਹਨਾਂ ਵੱਲੋਂ ਵੀ $1100 ਦੀ ਸੇਵਾ ਭੇਜੀ ਗਈ ਹੈ, ਬੜੀ ਮਿਹਰਬਾਨੀ। ਰਜਿੰਦਰ ਸ਼ੰਕਰ ਜੀ ਵੱਲੋਂ ਵੀ ਸੇਵਾ ਭੇਜੀ ਗਈ ਹੈ, ਜਸਵੀਰ ਕੌਰ ਜੀ ਵੱਲੋਂ ਸੇਵਾ ਭੇਜੀ ਗਈ ਹੈ, ਬਲਜੀਤ ਕੌਰ ਗਿੱਲ ਜੀ ਨੇ ਕੱਲ੍ਹ ਸੇਵਾ ਭੇਜੀ ਸੀ, ਅਮਰਦੀਪ ਸਿੰਘ ਸਾਡੇ ਭਾਜੀ ਨੇ ਆ, ਕੰਜ਼ਰਵੇਟਿਵ ਪਾਰਟੀ ਦੇ ਸਿਰ ਕੱਢ ਆਗੂ ਆ, $500 ਦੀ ਸੇਵਾ ਉਹਨਾਂ ਨੇ ਭੇਜੀ ਹੈ। ਗੁਰਵਿੰਦਰ ਕੌਰ ਵਿਰਕ ਜੀ ਨੇ ਭੇਜੀ ਹੈ, ਕੱਲ੍ਹ ਤੱਕ ਇੰਨੀਆਂ ਕੁ ਈਮੇਲ ਆਈਆਂ। ਪਰ ਤੁਹਾਡੀ ਸੇਵਾ ਜਿਹੜੀ ਕਿ ਅਸੀਂ ਅੱਜ ਤੁਹਾਨੂੰ ਕਹਿਣਾ ਹੈ, ਜੇ ਕੱਲ੍ਹ ਕਹਿਣਾ ਹੈ ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਨਹੀਂ ਕਹਿਣਾ, ਕਿਉਂਕਿ ਫਿਰ ਤੁਸੀਂ ਉੱਥੇ ਆਪ ਹੀ ਆਉਣਾ ਹੈ, ਆਪ ਨੇ ਆ ਕੇ ਅੱਖੀ ਡਿੱਠਾ ਹਾਲ ਦੇਖਣਾ ਹੈ। ਜਿਹਨਾਂ ਸੰਗਤਾਂ ਨੇ ਸੇਵਾ ਭੇਜਣੀ ਹੈ, ਸੇਵਾ 2022@yahoo.com ਤੇ ਤੁਸੀਂ ਆਪਣਾ ਦਸਵੰਧ ਭੇਜ ਸਕਦੇ ਹੋ। ਇਹ ਈਮੇਲ ਉਹੀ ਹੈ 2022 ਦੀ, ਉਸੇ ਦਿਨਾਂ ਦੀ ਈਮੇਲ ਚੱਲਦੀ ਆ ਰਹੀ ਹੈ। ਅਤੇ ਮੈਂ ਇੱਥੇ ਹੋਰ ਵੀ ਦੱਸ ਦੇਵਾਂ, ਹਰਪ੍ਰੀਤ ਸੈਣੀ ਇਹਨਾਂ ਨੇ ਵੀ ਉੱਥੇ ਜਿੱਥੇ ਲੰਗਰ ਦੀ ਸੇਵਾ ਕਰਨੀ ਹੈ, ਨਾਲ ਇਹਨਾਂ ਨੇ ਵੀ ਆਪਣੇ ਵੱਲੋਂ $1500 ਦੀ ਸੇਵਾ ਪਾਈ ਹੈ। ਅਤੇ ਕਹਿੰਦੇ ਸੀ ਹਰਜੀਤ ਜੀ ਅਸੀਂ ਹੋਰ ਵੀ ਸੇਵਾ ਕਰ ਦਾਂਗੇ, ਠੀਕ ਹੈ ਨਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਹਰਪ੍ਰੀਤ ਜੀ। ਮੈਨੂੰ ਕੱਲ੍ਹ ਆਏ ਸੀ ਆਫਿਸ, ਪਰਸੋਂ ਆਈ ਥਿੰਕ ਪਰਸੋਂ ਸੀ ਨਾ, ਪਰਸੋਂ ਆਉਣ ਦਾ ਮੌਕਾ ਮਿਲਿਆ। ਔਰ ਮੇਰੇ ਵੀਰ ਭੁਪਿੰਦਰ ਜੀ ਨੇ ਸਾਨੂੰ ਕਾਫੀ ਵੀ ਪਿਲਾਈ ਅਤੇ ਕਾਫੀ ਦੇ ਨਾਲ ਵੀ ਸਾਨੂੰ ਪਿਆਰ ਦੇ ਨਾਲ ਖਵਾਇਆ ਕੁਛ। ਥੈਂਕ ਯੂ ਭੁਪਿੰਦਰ ਜੀ ਤੁਹਾਡਾ। ਬਸਰਾ ਸਾਹਿਬ ਨੇ ਵੀ ਪੋਸਟ ਪਾਈ ਹੈ, ਔਰ ਸਾਡੇ ਹਰਪ੍ਰੀਤ ਸੈਣੀ ਜੀ ਔਰ ਰਵਿੰਦਰਜੀਤ ਸਿੰਘ ਬਸਰਾ ਸਾਹਿਬ, ਭੁਪਿੰਦਰ ਸੈਣੀ ਜੀ, ਸਾਰਿਆਂ ਨੇ ਪਰਿਵਾਰਾਂ ਨੇ ਉੱਥੇ ਸੇਵਾ ਕਰਨੀ ਹੈ ਔਰ ਇਹਨਾਂ ਦਾ ਉੱਥੇ ਬੂਥ ਲੱਗ ਰਿਹਾ ਹੈ ਸਪੈਸ਼ਲੀ ਤੌਰ 'ਤੇ ਲੰਗਰ ਦਾ। ਤੁਸੀਂ ਵੀ ਸੰਗਤਾਂ ਨੇ ਕਿਸੇ ਨੇ ਕੋਈ ਸੇਵਾ ਲੈਣੀ ਹੈ, ਤੁਸੀਂ ਮੈਨੂੰ ਕਾਲ ਕਰ ਲਿਓ। ਤੁਹਾਡੇ ਸਾਰਿਆਂ ਕੋਲ ਮੇਰਾ ਨੰਬਰ ਹੈ 6474481000, 6474481000। ਸੇਵਾ ਭੇਜਣ ਲਈ SEWA2022@yahoo.com। ਜੀ ਹਰਪ੍ਰੀਤ, ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ? ਅੱਜ
1: ਬਿਲਕੁਲ ਹਰਜੀਤ ਜੀ, ਸੋ ਜਿੱਥੇ ਆਪਾਂ ਕੀਰਤਨ ਦਰਬਾਰ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਸੋ ਜਿਹੜਾ ਕਿ ਇਸ ਵੀਕਐਂਡ 'ਤੇ ਆ, ਸੈਟਰਡੇ, ਸੰਡੇ ਅਤੇ ਮੰਡੇ ਲੌਂਗ ਵੀਕਐਂਡ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਉਹਨਾਂ ਨੂੰ ਜ਼ਰੂਰ ਕਹੂੰਗੀ ਕਿ ਉੱਥੇ ਆ ਕੇ ਤੁਸੀਂ ਵੀ, ਅਗਰ ਤੁਸੀਂ ਪਹਿਲੀ ਵਾਰੀ ਆ ਰਹੇ ਹਾਂ ਤਾਂ ਤੁਸੀਂ, ਮੈਨੂੰ ਲੱਗਦਾ ਕਿ ਅਗਲਿਆਂ ਸਾਲਾਂ ਦੇ ਵਿੱਚ ਫਿਰ ਤੁਹਾਨੂੰ ਐਕਸਾਈਟਮੈਂਟ ਹੋਊਗੀ, ਉਡੀਕ ਹੋਊਗੀ ਕਿ ਹਾਂ ਅਸੀਂ ਜ਼ਰੂਰ ਜਾਈਏ। ਅਤੇ ਜਿਨ੍ਹਾਂ ਨੇ ਪਹਿਲਾਂ ਆਏ ਹੋਏ ਆ ਉਹਨਾਂ ਸਾਰਿਆਂ ਨੂੰ ਤਾਂ ਪਤਾ ਹੀ ਹੈ ਕਿ ਕਿੰਨਾ ਵਧੀਆ ਇਵੈਂਟ ਹੁੰਦਾ ਹੈ। ਸੋ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਤੁਸੀਂ ਹਰਜੀਤ ਜੀ ਨੂੰ ਕਾਲ ਕਰਕੇ ਇਹਦੇ ਰਿਗਾਰਡਿੰਗ ਇਨਫੋਰਮੇਸ਼ਨ ਲੈ ਸਕਦੇ ਹਾਂ। ਵੈਸੇ ਅੱਗੇ ਇਹ ਸਕੈਜੂਲ ਨਹੀਂ ਦੱਸਦੇ ਹੁੰਦੇ, ਬਟ ਐਤ ਕਿ ਇਹਨਾਂ ਨੇ ਪੋਸਟ ਦੇ ਵਿੱਚ ਸਕੈਜੂਲ ਵੀ ਪਾਤਾ ਕਿ ਕਿਹੜੇ ਕੀਰਤਨੀ ਜਥੇ ਨੇ ਕਿੰਨੇ ਵਜੇ ਕਰਨਾ ਹੈਗਾ। ਸਕੈਜੂਲ ਕਿੰਨਾ ਕੁ ਸਹੀ ਰਹਿੰਦਾ ਹੈ ਕੁਛ ਕਹਿ ਨਹੀਂ ਸਕਦੇ,
0: ਜਿਹੜੇ ਨਾ ਬਹੁਤ ਫੋਨ ਕਾਲਸ ਆਉਂਦੀਆਂ। ਮੈਂ ਫਿਰ ਇਸ ਕਰਕੇ ਅਸੀਂ ਫਿਰ ਹਰਜੀਤ ਸਿੰਘ ਨੇ ਆਪਣੇ ਮਨ ਦੇ ਨਾਲ ਸਲਾਹ ਕੀਤੀ ਬਈ ਇੰਨੇ ਫੋਨ ਕਾਲ ਤੇ ਕੋਈ ਚੱਕੇ ਨਹੀਂ ਜਾਣੇ, ਸਕੈਜੂਅਲ ਪਾ ਦਿਓ, ਠੀਕ ਹੈ ਨਾ। ਆਪੇ ਅੱਗੇ ਦੇ ਅੱਗੇ ਸ਼ੇਅਰ ਹੋ ਜਾਂਦਾ ਹੁੰਦਾ ਸਕੈਜੂਅਲ, ਠੀਕ ਹੈ ਨਾ। ਅਤੇ ਮੇਰੀ ਫੇਸਬੁੱਕ 'ਤੇ ਜਾ ਕੇ ਤੁਸੀਂ ਦੇਖ ਸਕਦੇ ਹਾਂ, ਉੱਥੇ ਮੈਂ ਸਕੈਜੂਅਲ ਆਲਰੇਡੀ ਪਾ ਦਿੱਤਾ ਹੈ ਕੀਰਤਨ ਜਥਿਆਂ ਦਾ। ਬਹੁਤ ਨੰਬਰਸ ਆਫ ਕਾਲਸ ਜਿਹੜੀਆਂ ਆ ਰਹੀਆਂ ਹੁੰਦੀਆਂ ਕਿ ਇਹ ਜਥਾ ਕਿੰਨੇ ਵਜੇ ਲੱਗਣਾ ਹੈ, ਇਹ ਜਥੇ ਦੀ ਕਿੰਨੇ ਵਜੇ ਟਾਈਮ ਹੈ। ਅਤੇ ਇਸ ਕਰਕੇ ਜਿਹੜਾ ਸਕੈਜੂਅਲ ਹੈ ਆਲਰੇਡੀ ਮੇਰੇ ਫੇਸਬੁੱਕ 'ਤੇ ਸਿੰਘ ਹਰਜੀਤ ਪੇਜ 'ਤੇ ਤੁਸੀਂ ਜਾ ਕੇ ਵੀ ਦੇਖ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ?
1: ਬਿਲਕੁਲ ਜੀ ਜੀ, ਸੋ ਜਿੱਥੇ ਆਪਾਂ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਰਹਿੰਦੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ, ਸਪੈਸ਼ਲੀ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ, ਬਹੁਤ ਬਹੁਤ ਸਾਰੇ ਸਾਡੇ ਲਿਸਨਰਸ ਦਾ ਕੰਸਰਨ ਸੀਗਾ ਕਿ ਅਗਰ ਸਾਨੂੰ ਇੱਕ ਵਾਰੀ ਕੋਈ ਮੇਜਰ ਡਿਜ਼ੀਜ਼ ਹੋ ਜਾਂਦੀ ਹੈਗੀ ਆ, ਉਸ ਤੋਂ ਬਾਅਦ ਸਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਨਹੀਂ ਮਿਲਦਾ, ਕਿਉਂਕਿ ਜਿਹੜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ ਉਹਦੀ ਅੰਡਰ ਰਾਈਟਿੰਗ ਕਾਫੀ ਸਟ੍ਰਿਕਟ ਹੈਗੀ ਆ, ਮੈਡੀਕਲੀ ਅਪਰੂਵਲ ਦੇ ਵਿੱਚ ਕਾਫੀ ਰਿਸਟ੍ਰਿਕਸ਼ਨ ਹੁੰਦੀਆਂ, ਇੱਕ ਵਾਰੀ ਅਗਰ ਕੋਈ ਮੇਜਰ ਕੰਡੀਸ਼ਨ ਹੋ ਜਾਂਦੀ ਹੈਗੀ ਆ ਉਸ ਤੋਂ ਬਾਅਦ ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਲਾਨ ਨਹੀਂ ਮਿਲ ਸਕਦਾ। ਸੋ ਇਹਦੇ ਵਿੱਚ ਸਾਡੇ ਕੋਲ ਜਿਹੜੀ ਅਵੇਲੇਬਿਲਟੀ ਹੈਗੀ ਆ ਜਿਹੜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਨੋਨ ਮੈਡੀਕਲ ਪਲਾਨ, ਜਿਹਦੇ ਵਿੱਚ ਅਗਰ ਤੁਹਾਨੂੰ ਪਹਿਲਾਂ ਕੋਈ ਪ੍ਰੋਬਲਮ ਆ ਵੀ ਚੁੱਕੀ ਆ ਤੁਸੀਂ ਸਟਿਲ ਇਹ ਵਾਲਾ ਜਿਹੜਾ ਪਲਾਨ ਹੈਗਾ ਆ ਅਪ ਟੂ $75,000 ਤੱਕ ਦੀ ਕਵਰੇਜ ਦਾ ਇਹ ਪਲਾਨ ਲੈ ਸਕਦੇ ਆ, ਜਿਹਦੇ ਵਿੱਚ ਮੇਨ ਇਹ ਹੈਗਾ ਕਿਉਂਕਿ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ ਆ, ਮੇਜਰ ਡਿਜ਼ੀਜ਼ ਦੀ ਕਵਰੇਜ ਹੈਗੀ ਆ। ਖਾਸ ਕਰਕੇ ਇਸ ਪਲਾਨ ਦੀ ਖਾਸੀਅਤ ਇਹ ਹੈਗੀ ਆ ਕਿ ਇਹਦੇ ਵਿੱਚ ਟੂ ਇਵੈਂਟਸ ਕਵਰ ਆ, ਉਹਦਾ ਮਤਲਬ ਇਹ ਹੈਗਾ ਆ ਕਿ ਜਦੋਂ ਅਸੀਂ ਪਲਾਨ ਲਿਆ ਅਗਰ ਸਾਨੂੰ ਕੋਈ ਵੀ ਮੈਡੀਕਲ ਇਸ਼ੂ ਆ ਜਾਂਦਾ ਹੈਗਾ ਜਿਹੜਾ ਕਵਰਡ ਇਲਨੈਸਿਸ ਦੇ ਵਿੱਚੋਂ ਹੁੰਦਾ, ਇੱਕ ਵਾਰੀ ਕਲੇਮ ਲੈਣ ਤੋਂ ਬਾਅਦ ਸਟਿਲ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਇਨਫੋਰਸ ਰਹੂਗੀ ਐਂਡ ਸੈਕਿੰਡ ਇਵੈਂਟ ਵੀ ਕਵਰ ਹੋਊਗਾ। ਸੋ ਇਹਦੀ ਕੋਈ ਵੀ ਡਿਟੇਲ ਇਨਫੋਰਮੇਸ਼ਨ ਲੈਣੀ ਹੈਗੀ ਆ ਤੁਸੀਂ ਜ਼ਰੂਰ ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਅਗਰ ਆਲਰੇਡੀ ਕੋਈ ਵੀ ਮੈਡੀਕਲ ਇਸ਼ੂ ਆ ਚੁੱਕਾ ਆ ਤੁਹਾਡੀ ਆਪਣੀ ਮੈਡੀਕਲ ਹਿਸਟਰੀ ਦੇ ਵਿੱਚ, ਤੁਹਾਡੀ ਫੈਮਿਲੀ ਮੈਡੀਕਲ ਹਿਸਟਰੀ ਦੇ ਵਿੱਚ, ਡਾਇਬਿਟੀਜ਼ ਆ, ਇਨਸੁਲਿਨ 'ਤੇ ਡਿਪੈਂਡ ਕਰਦੇ ਆ, ਹਾਰਟ ਕੰਡੀਸ਼ਨ ਆ ਚੁੱਕੀ ਆ, ਕੈਂਸਰ ਦਾ ਇਸ਼ੂ ਹੋ ਚੁੱਕਾ ਆ, ਹੁਣ ਤੁਸੀਂ ਬਿਲਕੁਲ ਠੀਕ ਹੈਗੇ ਆ, ਤੁਸੀਂ ਇਹ ਵਾਲਾ ਪਲਾਨ ਕਰਵਾ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500।
0: ਔਰ ਮੇਰੇ ਸਟੂਡੀਓ ਵਿੱਚ ਰਾਜਨ ਜੀ ਵੀ ਪਹੁੰਚ ਗਏ ਆ, ਰਾਜਨ ਨਾਲ ਗੱਲਬਾਤ ਵੀ ਕਰਾਂਗੇ। ਰਾਜਨ ਜੀ ਕੀ ਹਾਲ ਚਾਲ ਹੈ ਤੁਹਾਡਾ?
2: ਬਹੁਤ ਵਧੀਆ ਜੀ, ਬਹੁਤ ਵਧੀਆ।
0: ਕਿੰਨੇ ਕੁ ਤੁਸੀਂ ਵੀ ਹੁਣ ਐਕਸਾਈਟਡ ਹੋ ਅੱਜ ਦਾ ਦਿਨ ਤੇ ਕੱਲ੍ਹ ਰਹਿ ਗਿਆ?
2: ਬਿਲਕੁਲ ਜੀ ਬਿਲਕੁਲ, ਦਿਮਾਗ
0: ਤੁਸੀਂ ਦਾੜੀ ਨੂੰ ਕੁੰਡਲ ਵਾਹੀ ਜਾਂ ਪ੍ਰਕਾਸ਼ ਕਰਾਲੀ ਹੈ?
2: ਕੁੰਡਲੀ ਪਾ
0: ਦੇ ਲੋ, ਕੁੰਡਲ ਪਾ, ਤਿਆਰੀ ਕਰ ਲਈ ਵੀ ਕੀਰਤਨ ਪਤਾ ਲੱਗ ਗਿਆ ਵੀ ਕੁੰਡਲ ਪਵਾ ਕੇ ਆਏ ਯਾਰ, ਸਪੈਕਸ ਐਕਸਪ੍ਰੈਸ ਲਿਆ, ਕਿਆ ਬਾਤ ਹੈ, ਮੁੰਡੇ ਖੁੰਡੇ ਜੇ ਬਣ ਗਏ ਉਦਾਂ
2: ਜੀ,
0: ਹੈ ਨਾ ਆਰਬੀ ਦਾ।
1: ਨਹੀਂ ਤੁਹਾਨੂੰ ਪਹਿਲਾਂ ਕੀ ਬੁੜੇ ਲੱਗਦੇ ਸੀ?
0: ਨਹੀਂ ਪਹਿਲਾਂ ਤਾਂ ਥੋੜਾ ਜਿਹਾ ਲੱਗਦਾ ਸੀ, ਦਾੜੀ ਬੋਨ ਕੇ ਲੱਗਦੇ, ਅੱਜ ਤਾਂ ਇੱਦਾਂ ਨਿਖਰੇ ਫਿਰਦੇ ਜਿਵੇਂ ਪਤਾ ਨਹੀਂ ਸਹੁਰੇ ਜਾਣਾ ਹੁੰਦਾ ਬੰਦੇ ਨੇ। ਅੱਜ ਤਾਂ ਘਰ ਵਾਲੀ ਖੁਸ਼ ਹੁੰਦੀ ਆ, ਦੇਖ ਮੇਰੇ ਸਰਦਾਰ ਨੇ ਕੁੰਡਲ ਪੋਲੇ ਦਾੜੀ ਦੇ, ਉਹ ਭਾਬੀ ਜੀ ਇਹਨਾਂ ਲੈ ਜਾਓ ਕਿਤੇ ਘੁਮਾਉਣਾ ਫਿਰਾਉਣ ਲਈ, ਪਰ ਹੁਣ ਨਾ ਲੈ ਕੇ ਜਾਏ, ਹੁਣ ਤਾਂ
1: ਕੀਰਤਨ ਦਰਬਾਰ ਤੇ
0: ਕੀਰਤਨ ਦਰਬਾਰ ਤੋਂ ਬਾਅਦ ਜਿੱਥੇ ਮਰਜ਼ੀ ਲੈ ਲਓ ਜਾਵੇ ਇਹਨਾਂ ਨੇ। ਨਹੀਂ ਦਾੜੀ ਜੱਚੀ ਬੜੀ ਉਹਦਾ,
2: ਥੈਂਕ ਯੂ।
0: ਨਹੀਂ ਕਈ ਵਾਰੀ ਮੈਂ ਵੀ ਕੁੰਡਲ ਪਵਾਉਂਦਾ ਹੁੰਦਾ ਸੀ ਪਹਿਲਾਂ, ਹੁਣ ਉਹ ਕੁੰਡਲ ਪਵਾਉਣ ਜੋਗੇ ਰਹੀ ਨਹੀਂ, ਹੁਣ ਮੈਂ ਵੀ ਪਹਿਲਾਂ ਕੁੰਡਲ ਇੱਦਾਂ ਪਵਾਉਂਦਾ ਹੁੰਦਾ ਸੀ। ਤੁਸੀਂ ਇੱਥੋਂ ਬਾਅਦ ਇੰਡੀਆ ਗਏ ਸੀ ਕੁੰਡਲ ਪਵਾਉਣ?
2: ਇੱਥੇ ਪਵਾਏ ਸਰ,
0: ਮੈਂ ਕਿਹਾ ਇੰਡੀਆ ਗਏ ਕਿਤੇ
2: ਪਿਛਲੇ ਹਫ਼ਤੇ ਤਾਂ ਦੇਖਿਆ,
0: ਪਤਾ ਨਹੀਂ ਇੰਡੀਆ ਜਾ ਕੇ ਪਤਾ ਦੂਜੇ ਦਿਨ ਮੁੜਨ ਦਾ। ਸਾਡੇ ਇੱਕ ਦੋਸਤ ਹੈਗੇ ਆ ਪਿਆਰ ਵਾਲੇ ਵਿਲੇਜ ਆਫ ਇੰਡੀਆ ਵਾਲੇ, ਉਹ ਦੋ ਦਿਨ ਇੰਡੀਆ ਲਾਉਂਦੇ, ਤੀਜੇ ਦਿਨ ਉੱਥੇ ਪਹੁੰਚੇ ਹੁੰਦੇ, ਹੋਰ ਕਿਤੇ ਪਹੁੰਚੇ ਹੁੰਦੇ ਆ।
2: ਦਲਬੀਰ ਭਾਜੀ,
0: ਦਲਬੀਰ ਕਥੂਰੀਆ ਸਾਹਿਬ, ਤੇ ਅੱਜ ਪਹਿਲੀ ਗੱਲ ਤਾਂ ਤੁਹਾਡਾ ਵੀ ਥੈਂਕ ਯੂ। ਦੇਖੋ ਹਰ ਐਪਰੀਸ਼ੀਏਸ਼ਨ ਜਿਹੜੀ ਆ ਮੈਂ ਸਮਝਦਾ ਬੜੀ ਜ਼ਰੂਰੀ ਹੁੰਦੀ ਹੈ। ਤੁਸੀਂ ਉੱਥੇ ਲੰਗਰ ਲਾ ਰਹੇ ਹੋ, ਤੁਸੀਂ ਪਰਸਨਲੀ ਤੌਰ 'ਤੇ ਵੀ 1100 ਦੀ ਸੇਵਾ ਭੇਟਾ ਭੇਜੀ ਹੈ, ਔਰ ਇਹ ਇੱਕ ਕਹਿਣਾ ਨਹੀਂ ਹੁੰਦਾ, ਇੱਕ ਐਪਰੀਸ਼ੀਏਸ਼ਨ ਹੁੰਦੀ ਹੈ, ਜਿਹੜਾ ਤੁਹਾਡਾ ਸਤਿਕਾਰ ਹੈ ਗੁਰੂ ਦੇ ਪ੍ਰਤੀ, ਕਿਉਂਕਿ ਤੁਸੀਂ ਤਾਂ ਚਲੋ ਆਪ ਖੁਦ ਗੁਰੂ ਨਾਲ ਜੁੜੇ ਹੋਏ ਹੋ, ਅੰਮ੍ਰਿਤਪਾਨ ਵੀ ਤੁਸੀਂ ਕੀਤਾ ਹੋਇਆ ਹੈ, ਔਰ ਮੈਂ ਸਮਝਦਾ ਕਿ ਰਾਜਨ ਜੀ ਤੁਹਾਡਾ ਇੱਥੇ ਇੱਕ ਵਾਰ ਫਿਰ ਤੋਂ ਔਨ ਏਅਰ ਥੈਂਕ ਯੂ ਕਰ।
2: ਬਹੁਤ ਬਹੁਤ ਧੰਨਵਾਦ ਵੀਰ ਜੀ, ਇਹ ਤਾਂ ਸੰਗਤ ਦੀ ਰੂਪ 'ਚ ਜੀ।
0: ਤੁਹਾਨੂੰ ਤਾਂ ਕਿਵੇਂ ਲੱਗਦਾ, ਤੁਸੀਂ ਪਿਛਲੀ ਵਾਰੀ ਪਹਿਲੀ ਵਾਰੀ ਆਏ ਸੀ?
2: ਪਿਛਲੀ ਵਾਰੀ ਪਹਿਲੀ ਵਾਰੀ ਆਏ ਸੀ ਜੀ, ਅਤੇ ਮੈਂ ਦੇਖ ਕੇ ਹੈਰਾਨ ਹੋ ਗਿਆ ਸੀ ਵੀ ਇੰਨਾ
0: ਕੋਈ ਇੱਧਰ ਤੁਹਾਨੂੰ ਉੱਥੇ ਮਾਹੌਲ ਲੱਗਾ ਕਿ ਕੋਈ ਯਾਰ ਕੋਈ ਬੰਦਾ ਪੋਲੀਟੀਕਲ ਉੱਥੇ ਗੱਲਾਂ ਹੋ ਰਹੀਆਂ ਸਟੇਜ 'ਤੇ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਗ ਰਹੀਆਂ?
2: ਜੀ ਜੀ, ਇਹ ਜਿਹੜਾ ਆਪਾਂ ਸਮਾਗਮ ਕਰਾ ਰਹੇ ਨਾ, ਇਹਦੀ ਵਿਲੱਖਣਤਾ ਹੀ ਇਹ ਹੈ ਵੀ ਇਹਦੇ 'ਚ ਸਿਰਫ ਅਤੇ ਸਿਰਫ ਬਾਣੀ ਅਤੇ ਬਾਣੀ, ਹੋਰ ਕੋਈ ਨਹੀਂ, ਗੁਰਬਾਣੀ ਦੇ ਨਾਲ ਜੁੜਦੇ ਹਾਂ। ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨ ਹੋ
0: ਜੀ,
2: ਬਸ ਉਹ ਕੀਰਤਨ ਦੀ ਗੱਲ ਹੁੰਦੀ ਹੈ ਜੀ, ਤੇ ਕੀਰਤਨ ਤੁਹਾਡੇ ਰੂਹ ਦੇ ਵਿੱਚ ਅੰਦਰ ਜਾ ਕੇ।
0: ਐਸੀ ਕਮਾਲ ਦੀ ਗੱਲ, ਜਦੋਂ ਗੁਰੂ ਨਾਨਕ ਸਾਹਿਬ ਜੀ ਆਪਾਂ ਤਾਂ ਹਿਸਟਰੀਆਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਜਾਂ ਕਿਤੋਂ ਕੀਰਤਨ ਜਿੱਥੇ ਕੋਈ ਸੁਣਦੇ ਹਾਂ, ਕਹਿੰਦੇ ਹੁੰਦੇ ਸੀ ਜਦੋਂ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁੰਦੇ ਸੀ ਬੜੇ ਨਾ, ਜਦੋਂ ਰੂਹ ਦੇ ਵਿੱਚ ਜਾਂ ਬੜਾ ਆਨੰਦ ਦੇ ਵਿੱਚ ਹੁੰਦੇ, ਕਹਿੰਦੇ ਹੁੰਦੇ ਸੀ ਵੀ ਮਰਦਾਨਿਆ ਛੇੜ ਰਵਾਬ
2: ਬਾਣੀ
0: ਉੱਤੇ, ਔਰ ਕੈਸੀਆਂ ਕਮਾਲ ਕਮਾਲ ਦੀਆਂ ਚੀਜ਼ਾਂ। ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਕੀਰਤਨ ਹੈ ਉਹ ਤੁਸੀਂ ਸਾਰੀਆਂ ਸੰਗਤਾਂ ਨੇ ਇਸ ਆਉਣ ਵਾਲੇ ਵੀਕ ਅੰਦਰ ਸੁਣਨਾ ਹੈ। ਇੱਕ ਵਾਰੀ ਫਿਰ ਤੋਂ ਮੇਰੇ ਆਪਣੇ ਚੈਨਲ ਤੋਂ AM 530 ਤੋਂ ਸਾਡੇ ਜਿੰਨੇ ਵੀ ਸਵੇਰ ਦੇ ਪ੍ਰੋਗਰਾਮ ਚੱਲਦੇ ਆ ਉਹਨਾਂ ਵਿੱਚ ਵੀ ਸਾਰੇ ਇਸ ਪ੍ਰੋਗਰਾਮ ਦੀ ਮੈਂ ਮੈਸੇਜ ਦਿੱਤਾ ਜਾਂਦਾ। ਮੇਰੇ ਤੋਂ ਪਹਿਲਾਂ ਗੁਣਤਾਸ ਰੇਡੀਓ ਵਾਲੇ ਆਉਂਦੇ ਆ, ਜਿਸ ਉਹਨਾਂ ਦਾ ਵੀ ਥੈਂਕ ਯੂ ਕਰਦਾ, ਅਮਨ ਜੀ ਆਉਂਦੇ ਉਹ ਵੀ ਥੈਂਕ ਯੂ ਕਰਦਾ, ਸਵੇਰੇ ਵੀ ਪੰਜਾਬੀ ਲਹਿਰਾਂ ਚੱਲਦਾ ਹੈ, ਫਿਰ ਸਾਡਾ ਪ੍ਰੋਗਰਾਮ ਆ ਜਾਂਦਾ ਹੈ, ਫਿਰ ਦੁਪਹਿਰ ਨੂੰ ਸਾਰੰਗ ਰੇਡੀਓ ਵਾਲੇ ਵੀ ਇਸਦਾ ਪੂਰ ਜ਼ੋਰ, ਜਿਹੜਾ ਕਿ ਮੈਸੇਜ ਆ ਮੇਰਾ ਵੀਰ ਰਾਜਵੀਰ ਉਹ ਵੀ ਮੈਸੇਜ ਦੇ ਰਿਹਾ ਹੈ, ਫਿਰ ਸ਼ਾਮਾਂ ਨੂੰ ਤੇਜਿੰਦਰ ਭਾਜੀ ਸਿੱਧੂ ਸਾਹਿਬ ਉਹ ਵੀ ਇਸ ਚੀਜ਼ ਦਾ ਬੜਾ ਸੇਵਾ ਸਮਝ ਕੇ, ਖੁਸ਼ੀ ਬੜੀ ਹੈ ਸਾਰਿਆਂ ਨੂੰ।
2: ਬਿਲਕੁਲ ਜੀ,
0: ਪਿਛਲੀ ਵਾਰੀ ਰਾਜਵੀਰ ਬੋਪਾ ਰਾਏ ਉੱਥੇ ਆਏ, ਉਹ ਸਟੇਜ 'ਤੇ ਬੈਠੇ ਮਸਤ ਬੈਠੇ ਸੀ, ਅੱਖਾਂ ਮੀਟ ਕੇ ਇੱਦਾਂ ਬੈਠਾ ਬੰਦਾ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕਿਹੜੀ ਦੁਨੀਆਂ ਚਲਾ ਗਿਆ। ਔਰ ਐਸਾ ਉੱਥੇ ਇੱਕ ਅਲੌਕਿਕ ਨਜ਼ਾਰਾ ਆਉਂਦਾ ਹੈ। ਦੇਸ਼ ਪ੍ਰਦੇਸ਼ ਰੇਡੀਓ ਸਿਮਰਾਜ ਸਿੱਧੂ, ਮੇਰਾ ਛੋਟਾ ਵੀਰ, ਉਹ ਵੀ ਪਰਸਨਲੀ ਤੌਰ 'ਤੇ ਮੇਰੀ ਉਹਨਾਂ ਨੇ ਪਰਸੋਂ ਇੰਟਰਵਿਊ ਕੀਤੀ ਰੇਡੀਓ ਦੇ, ਤੇਜਿੰਦਰ ਭਾਅ ਜੀ ਕਰ ਰਹੇ ਆ, ਫਿਰ ਉਸ ਤੋਂ ਬਾਅਦ ਸਾਡੇ ਸ਼ੇਰ ਆ ਜਾਂਦੇ ਆ, ਛੋਟਾ ਵੀਰ ਮੇਰਾ ਨਵੀਂ ਸਿੱਧੂ, ਉਹ ਵੀ ਬਸ ਕਹਿੰਦੇ ਜੀ ਮਾਹੌਲ ਦੇਖਣ ਵਾਲਾ ਹੁੰਦਾ। ਫਿਰ ਵੱਡੇ ਵੀਰ ਆ ਜੀ ਸਾਡੇ ਸਤਿੰਦਰਪਾਲ ਸਿੰਘ ਜੀ ਸਿੱਧਵਾ ਸਾਹਿਬ, ਉਹ ਪਰਸਨਲੀ ਤੌਰ 'ਤੇ ਆ ਕੇ ਪੰਜਾਬੀ ਵਿਰਸਾ ਦੇ ਵਿੱਚ ਵੀ, ਅਤੇ ਨਵੀਂ ਕਹਿੰਦਾ ਹੁੰਦਾ ਕਹਿੰਦਾ ਡੈਡ ਇਹ ਮੈਸੇਜ ਤੁਸੀਂ ਦਿਓ, ਤੁਹਾਡੇ ਮੂੰਹ ਤੋਂ ਉੱਤੋਂ ਜ਼ਿਆਦਾ ਜੱਚਦਾ ਮੈਸੇਜ ਹੈ ਨਾ, ਅਤੇ ਆਪ ਪਰਸਨਲੀ ਤੌਰ 'ਤੇ ਹਰਪ੍ਰੀਤ ਸਤਿੰਦਰਪਾਲ ਜੀ ਆਪ ਆ ਗਏ, ਤਕਰੀਬਨ ਹਰ ਰੋਜ਼ ਹੀ ਜਿਹੜਾ ਮੈਸੇਜ ਸੰਗਤਾਂ ਤੱਕ ਡਿਲੀਵਰ ਕਰਦੇ ਆ, ਕਿਉਂਕਿ ਵੱਡੇ ਵੀਰਾਂ ਜੀ ਆਪ ਬੜੀ ਜ਼ਿੰਦਗੀ ਸਮਾਂ ਉਹਨਾਂ ਨੇ ਸਟੇਜਾਂ 'ਤੇ ਲਵਾਇਆ ਹੈ ਨਾ, ਅਤੇ ਸਟੇਜਾਂ 'ਤੇ ਜਿਹੜੇ ਬੰਦੇ ਨੇ ਸਮਾਂ ਲਾਇਆ ਉਹਨਾਂ ਨੂੰ ਉਸ ਚੀਜ਼ ਦਾ ਹੋਰ ਗਿਆਨ ਹੁੰਦਾ ਹੈ ਕਿ ਗੁਰਬਾਣੀ ਦੇ ਜਦੋਂ ਪ੍ਰਮਾਣ ਲਾ ਕੇ ਅਸੀਂ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ। ਉਹ ਸਤਿੰਦਰਪਾਲ ਸਿੰਘ ਸਿੱਧੂ ਸਾਹਿਬ ਮੇਰੇ ਅੱਜ ਸ਼ਾਮ ਦੇ ਪ੍ਰੋਗਰਾਮ 'ਚ ਹਾਜ਼ਰ ਵੀ ਲਵਾਉਣਗੇ, ਕੱਲ੍ਹ ਵੀ ਅਸੀਂ ਪੰਜਾਬੀ ਵਿਰਸਾ 'ਚ ਗੱਲ ਵੀ ਕਰਾਂਗੇ, ਪੰਜਾਬੀ ਲਹਿਰਾਂ ਵਿੱਚ ਗੱਲਬਾਤ ਵੀ ਕਰਾਂਗੇ। ਰਾਜਨ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ?
2: ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ, ਅਤੇ ਅਜੀਤ ਜੀ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਵਾ ਰਹੇ ਹੋ ਤਹਿ ਦਿਲੋਂ ਤੁਹਾਡਾ ਅਤੇ ਸਾਰੀ ਸੰਗਤ ਦਾ ਧੰਨਵਾਦ ਜੀ, ਜਿਹੜਾ ਇੱਕ ਮੌਕਾ ਦਿੰਦੇ ਨੇ ਸਾਡੇ ਜਿਹੜੇ ਜੱਥੇ ਆ ਰਹੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਟੋਰੋਂਟੋ ਦੀ ਧਰਤੀ ਨੂੰ ਨਿਹਾਲ ਕਰਦੇ ਨੇ
0: ਜੀ।
2: ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਬਾਰੇ ਕਹਿਣਾ ਚਾਹਾਂਗੇ ਜੀ, ਅੱਜ ਵੀ ਸਾਡੇ ਕੋਲ ਜਿਵੇਂ ਹਮੇਸ਼ਾ ਦੱਸੀਦਾ ਡਾਕਟਰ ਅਵੇਲੇਬਲ ਹੈ, ਸੋ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਥਰਸਡੇ, ਫਰਾਈਡੇ ਅਤੇ ਸੈਟਰਡੇ ਤਿੰਨੋਂ ਦਿਨ ਡਾਕਟਰ ਅਵੇਲੇਬਲ ਹੈ, ਔਰ ਖਾਸ ਕਰਕੇ ਲੌਂਗ ਵੀਕਐਂਡ ਹੈ, ਬਹੁਤ ਸਾਰੇ ਹੁੰਦੇ ਸਾਡੇ ਜਿਨ੍ਹਾਂ ਨੇ ਕੋਈ ਪਲਾਨ ਵੀ ਕੀਤੇ ਹੁੰਦੇ ਨੇ ਜਾਂ ਕਈ ਨੇ ਪਲਾਨ ਨਹੀਂ ਵੀ ਕੀਤੇ ਹੁੰਦੇ, ਜੇ ਤੁਸੀਂ ਕਿਤੇ ਆਉਣਾ ਜਾਣਾ ਵੀ ਹੈ ਸੈਟਰਡੇ ਨੂੰ ਤੁਸੀਂ ਆ ਕੇ, ਜੇ ਤੁਹਾਡੇ ਕੋਲ ਥਰਸਡੇ ਫਰਾਈਡੇ ਨਹੀਂ ਟਾਈਮ ਹੈਗਾ ਸੈਟਰਡੇ ਨੂੰ ਵੀ ਆ ਕੇ ਆ ਐਗਜ਼ਾਮ ਤੁਸੀਂ ਕਰਵਾ ਸਕਦੇ ਹੋ, ਕੰਪਲੀਟ ਕੰਪਰੀਹੈਂਸਿਵ ਆ ਐਗਜ਼ਾਮ ਹੈ ਜੀ, ਅਤੇ ਐਗਜ਼ਾਮ ਕਰਵਾਉਣ ਦੇ ਲਈ ਅਪੁਆਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ 905 460

0: ਅਸਲ ਬ੍ਰਾਂਡ ਦੀਆਂ ਹੋਣਗੀਆਂ। ਸੋ ਜਿਹੜੇ ਵੀ ਮੇਰੇ ਭੈਣ ਭਰਾ ਗਰਮੀਆਂ ਵਾਸਤੇ ਬ੍ਰਾਂਡਡ ਪ੍ਰਿਸਕ੍ਰਿਪਸ਼ਨ ਵਾਲੀਆਂ ਸਨਗਲਾਸ ਬਣਵਾਉਣਾ ਚਾਹੁੰਦੇ ਨੇ, ਜ਼ਰੂਰ ਸਾਨੂੰ ਕਾਲ ਕਰੋ 905-460-8888। ਅਤੇ ਜੇ ਤੁਸੀਂ ਸਨਗਲਾਸਿਸ ਦੇ ਬਜਾਏ ਕਲੀਅਰ ਵਾਲੀਆਂ ਗਲਾਸਿਸ ਬਣਵਾਉਣੀਆਂ, ਉਹਦੇ ਵਾਸਤੇ ਵੀ ਸਾਡੇ ਕੋਲ ਬਹੁਤ ਵਧੀਆ ਡੀਲ ਹੈ ਜੀ। ਸਿਲੈਕਟਡ ਬ੍ਰਾਂਡਡ ਫਰੇਮ ਹੈਗੇ ਨੇ ਸਾਡੇ ਕੋਲ, ਲਿਵਾਈਸ ਦੇ, ਰੂਟਸ ਦੇ, ਐਡੀ ਬਾਵਰ ਦੇ, ਵੈਨ ਹਿਊਸਨ ਦੇ, ਇਹ ਫਰੇਮ ਅਤੇ ਨਾਲ ਸਿੰਗਲ ਵਿਜ਼ਨ ਲੈਂਸਿਸ, ਯਾਨੀ ਦੂਰੀ ਦੀ ਜਾਂ ਨਿਗਾਹ ਜਾਂ ਨੇੜੇ ਦੀ ਨਿਗਾਹ ਸਹੀ ਕਰਨ ਦੇ ਲੈਂਸਿਸ, ਇਹ $400 ਦਾ ਪੈਕੇਜ ਹੈ, ਤੁਹਾਨੂੰ ਅਸੀਂ ਸਿਰਫ ਅਤੇ ਸਿਰਫ $129 'ਚ ਦੇ ਰਹੇ ਹਾਂ ਜੀ। ਅਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ ਤਾਂ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸਿਸ ਅਤੇ 300 ਦਾ ਫਰੇਮ, $600 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ। ਅਤੇ ਜਿੰਨੇ ਵੀ ਸਰੋਤੇ ਆ ਕੇ ਸਾਡੇ ਕੋਲ ਅੱਜ ਕੱਲ੍ਹ ਅਤੇ ਪਰਸੋਂ ਇਹ ਡੀਲ ਲੈ ਰਹੇ ਨੇ, ਉਹਨਾਂ ਨੂੰ ਨਾਲ ਅਸੀਂ ਇੱਕ ਗਿਫਟ ਸਕੈਚਸ ਜਾਂ ਪੋਲੋਰਾਈਜ਼ਡ ਸਨ ਗਲਾਸਿਸ ਬਿਲਕੁਲ ਫਰੀ ਦੇ ਰਿਹਾ। ਸੋ ਜਿਹੜੇ ਵੀ ਸਾਡੇ ਭੈਣ ਭਰਾ ਡੀਲ ਲੈਣਾ ਚਾਹੁੰਦੇ ਨੇ, ਜ਼ਰੂਰ ਕਾਲ ਕਰਕੇ ਆਪਣਾ ਨਾਮ ਲਿਖਵਾ ਦੇਣ, 905-460-8888, ਜਾਂ ਪਹੁੰਚਣਾ ਜੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ
1: ਜੀ।
0: ਸੋ ਇੱਕੋ ਇੱਕ ਨੰਬਰ ਜੀ, 905-460-8888, 905-460-8888।
1: ਚੰਗੇ ਕੁੰਡਲ ਪਵਾ ਗਏ, ਜਵਾਨੀ ਆ ਗਈ ਹੈ, ਸਾਡੇ ਟੇਬਲ ਟੂਬਲ ਭੰਨੀ ਜਾਂਦੇ ਸਟੂਡੀਓ ਦੇ ਭਾਈ, ਬਚ ਗਏ,
0: ਫੋਨ ਨਹੀਂ ਡਿੱਗਾ ਥੱਲੇ,
1: ਜੋ ਵੀ ਕੀਤਾ ਫੋਨ ਤਾਂ ਖਰਾਬ ਮੇਰਾ ਹੋਇਆ। ਹੈ ਤੁਹਾਡਾ ਨਵਾਂ ਫੋਨ ਹੈ ਮੇਰੇ ਤੋਂ?
0: ਨਹੀਂ।
1: ਕਿਹੜਾ ਮਾਡਲ ਹੈ?
0: 16 ਜੀ।
1: ਬਦਲ ਲਓ, ਇੱਧਰ 12 ਆ।
0: ਅੱਛਾ,
1: ਇੱਧਰ 12। ਹਰਪ੍ਰੀਤ ਨੂੰ ਇਸ ਤੋਂ ਵੀ ਦੇਖੋ, ਹਰਪ੍ਰੀਤ ਇਹ ਤਾਂ ਫੋਲਡ ਜਿਹਾ ਫੋਨ ਲੱਗਦਾ, ਕਿਹੜਾ ਇਹ ਕੀ ਡਬਲ ਫੋਲਡ ਹੋ ਜਾਂਦਾ ਕੀ ਹੈ?
2: ₹250
1: ਆਪਾਂ ਨੂੰ ਤੁਸੀਂ ਸਾਰੀਆਂ ਲਿਆਉਣ ਦੀ ਲੋੜ ਹੀ ਨੀ, ਤੁਸੀਂ ਦੋ ਦੋ ਤਿੰਨ ਤਿੰਨ ਪੀਸ ਲੈ ਆਓ, ਅਸੀਂ ਆਪੇ ਵੰਡ ਵੁੱਟਦੇ ਹਾਂ, ਕਿੱਥੇ ਵੰਡਣੀ ਆ? ਤੁਹਾਡੀ ਜ਼ਿੰਮੇਵਾਰੀ ਕੀ ਹੈ? ਉਹ ਲੇਡੀਜ਼ ਦੀਆਂ ਐਨਕਾਂ ਨਾਲੇ, ਅਸੀਂ ਕੋਈ ਜਿਹੜਾ ਲੇਡੀਆਂ ਉੱਥੇ ਆ ਕੇ ਪਸੰਦ ਕਰਨੀ ਆ, ਸਾਡੀ ਪਸੰਦ ਲੇਡੀ ਲੈ ਲੈਣਗੀਆਂ, ਕੋਈ ਗੱਲ ਨੀ, ਅੱਗੇ ਅਗਲੇ ਹਫਤੇ ਲੈ ਕੇ ਆਉਣੀਆਂ ਦੋ ਦੋ ਤਿੰਨ ਤਿੰਨ ਐਨਕਾਂ, ਤਿੰਨ ਹਰਪ੍ਰੀਤ ਵਾਸਤੇ, ਤਿੰਨ ਮੇਰੇ ਵਾਸਤੇ।
0: ਠੀਕ ਹੈ, ਤੁਸੀਂ ਇੱਕ ਦਿਨੇ ਇੱਕ ਸ਼ਾਮੇ ਤੇ ਰਾਤੀ ਸੌਣ ਲੱਗੇ ਲਾਣੀ?
1: ਉਹ ਯਾਰ ਮੈਂ ਲੇਡੀਜ਼ ਦੀਆਂ ਕਹਿ ਰਿਹਾ ਤੁਹਾਨੂੰ, ਗਰਮੀ ਬਹੁਤ ਆ, ਮੌਸਮ ਜਿਹੜਾ ਉੱਥੇ, ਜਾਂ ਕੀਰਤਨ ਦਾ ਬਾਅਦ ਲੈ ਆਓ, ਉੱਥੇ ਲਾ ਲਾਂਗੇ ਅਸੀਂ, ਠੀਕ ਹੈ ਨਾ? ਧੁੱਪ ਬਹੁਤ ਪੈਣੀ ਹਰਪ੍ਰੀਤ,
0: ਤਿੰਨ ਦਿਨ ਤੇ ਤਿੰਨ ਅਲੱਗ ਅਲੱਗ ਲਗਾਉਣਗੇ ਹਰਪ੍ਰੀਤ ਜੀ,
1: ਕਲਰ ਵੱਖਰੇ ਵੱਖਰੇ ਲੈ ਕੇ,
0: ਸੈਟਰਡੇ ਸੰਡੇ।
1: ਹਾਂ, ਤਿੰਨ ਤਾਂ ਮੈਂ ਤਿੰਨ ਗਈ। ਹੈਲੋ ਕੀਰਤਨ ਦਰਬਾਰ ਤੇ ਆਯੋ ਤੁਸੀਂ ਸਾਰੇ ਜਾਣੇ ਬਾਈ?
3: ਵਧੀਆ ਵਧੀਆ ਭਾਜੀ, ਮੈਂ ਕਿਹਾ ਭਾਜੀ ਨੂੰ ਬਾਲਾ ਤਾਂ ਉਹਨਾਂ ਕੋ ਮੇਰੇ ਨਾਲ ਫੋਨ ਐਕਸਚੇਂਜ ਕਰ ਲੈਣ।
1: ਕਿੰਨਾ ਨਾਲ?
3: ਜਿੰਨਾ ਕੋ 7 ਆ, ਮੇਰੇ ਕੋ 2 ਆ ਫੋਲਡ।
1: ਅੱਛਾ, ਉਹ ਫੋਲਡ 2 ਲਈ ਫਿਰਦੇ ਆ?
0: ਅੱਛਾ,
1: ਉਹ ਇਸ ਤੋਂ ਉੱਪਰ? ਮੈਨੂੰ ਨੀ ਪਤਾ ਬਾਈ।
3: ਭਾਜੀ ਉਹ ਤਾਂ 2020 ਚ ਆਇਆ ਸੀ।
1: ਕਿਹੜਾ? ਤੁਹਾਡੇ ਵਾਲਾ ਤੇ ਜਿਹੜਾ ਇਹਨਾਂ ਕੋਲ ਆ?
3: ਇਹਨਾਂ ਦਾ ਤਾਂ ਹਜੇ ਪਿਛਲੇ ਸਾਲ ਆਇਆ।
1: ਉਹ ਇਹ ਬੰਦੇ ਬੜੇ ਐਕਟਿਵ ਆ ਭਰਾਵਾ,
3: ਓਨਲੀ 2200।
1: ਅੱਛਾ, 2200 ਦਾ?
3: ਮੈਂ ਕਿਹਾ ਤੁਸੀਂ 250 ਕਹਿੰਦੇ ਪਏ, ਉਹਦਾ ਤਾਂ ਇੱਕ ਪਲੇਟ ਵੀ ਨਹੀਂ ਆਣੀ 250
1: ਦੀ। ਓਏ ਹੋਏ ਹੋਏ ਹੋਏ ਹੋਏ, ਉਹ ਇਹ ਕਿਹੜਾ ਫੋਨ ਇਹਨਾਂ ਖਰੀਦੇ ਹਰਪ੍ਰੀਤ ਨੂੰ? ਹਰਪ੍ਰੀਤ ਮੈਂ ਜਾਣਦਾ ਨੀ, ਕਿਤੇ ਇੰਸ਼ੋਰੈਂਸ ਕੰਪਨੀ ਲਵਾਇਆ ਇਹਨਾਂ ਨੂੰ ਫੋਨ?
3: ਜਿੱਧਰ ਵਰਜਿਆ ਤੁਹਾਨੂੰ
2: ਇਦਾਂ ਤਾਂ ਮੈਂ ਪਹਿਲੀ ਵਾਰ ਸੁਣਿਆ।

0: ਕੰਪਨੀ ਫੋਨ ਬਣਦੀ ਫਿਰ
1: ਨਹੀਂ ਬਣਦੀ ਆ ਤੁਸੀਂ ਜਿਹੜੇ ਜਾਣੇ ਆ ਕਦੀ
0: ਰੋਜਰ ਰੋਜਰ ਵਾਲੇ ਦੇ ਦੇਣੇ ਤੁਹਾਨੂੰ ਡੀਲ ਦੇ ਨਾਲ ਤਾਂ ਅਲੱਗ ਹਾਲਾ ਉਹ ਵੀ ਨਾਲ ਚਾਰਜ ਕਰਦੇ ਤੁਹਾਨੂੰ
2: ਰੋਜਰ ਵਾਲੇ ਡੀਲ ਤੇ ਦਿੰਦੇ ਆ ਬਟ ਉਹ ਵਾਪਸ ਲੈ ਲੈਂਦੇ ਆ ਫੋਨ ਰੱਖਣ ਨੀ ਦਿੰਦੇ
1: ਹਾਂ ਉਹ ਕਹਿੰਦੇ ਵਾਪਸ ਲੈਣ ਦੇ ਫੋਨ ਰੱਖਣ ਨੀ ਦਿੰਦੇ ਕੋਈ ਏਦਾਂ ਡੀਲ
0: ਨਹੀਂ ਉਹ ਤਾਂ ਹੁਣ ਤੁਸੀਂ ਲੀਜ਼ ਤੇ ਲਿਆ ਹੁੰਦਾ ਹੈ ਅਸੀਂ ਲੀਜ਼ ਤੇ ਨਹੀਂ ਨਾ ਲੈਂਦੇ
1: ਅੱਛਾ
2: ਆਈਫੋਨ 17 ਪ੍ਰੋ ਮੈਕਸ ਤੇ ਫੋਲਡ 7 ਤੇ ਲਗਾਏ ਨਾ ਤੁਸੀਂ ਫੋਨ ਰੱਖ ਨਹੀਂ ਸਕਦੇ
1: ਅੱਛਾ ਰੱਖ ਨਹੀਂ ਸਕਦੇ ਫੋਨ ਅੱਛਾ
2: ਦੋ ਸਾਲ ਦਾ ਕੰਟੈਂਟ ਹੁੰਦਾ ਤੁਹਾਨੂੰ ਵਾਪਸ ਹੀ ਕਰਨਾ ਪੈਣਾ
1: ਅੱਛਾ ਅੱਛਾ ਚਲੋ ਕੋਈ ਨੀ ਆਪਾਂ ਲੈਣਾ ਹੀ ਨਹੀਂ ਆਪਾਂ ਵਾਪਸ ਕਰਨਾ ਕਿਉਂ ਨਾ ਆਪਾਂ ਲੈਣਾ ਨਾ ਆਪਾਂ ਮੋੜਨਾ
2: ਸੈਮਸੰਗ ਦੇ ਸਟੋਰ ਤੋਂ ਦਵਾਂਗੇ ਭਾਜੀ
1: ਚਲੋ ਬੜੀ ਮਿਹਰਬਾਨੀ ਵੀਰੇ ਥੈਂਕ ਯੂ ਤੁਹਾਡੀਆਂ ਕਮੈਂਟਸ ਤੁਹਾਡਾ ਪਿਆਰ ਬੜਾ ਵਧੀਆ ਸੈਮੀ ਢਿੱਲੋਂ ਸਾਹਿਬ ਮੇਰੀ ਲਾਈਨ ਤੇ ਹਾਜ਼ਰ ਹੋ ਚੁੱਕੇ ਆ ਢਿੱਲੋਂ ਸਾਹਿਬ ਔਰ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਤਕਰੀਬਨ ਪਿਛਲੇ ਸਾਲ ਵੀ ਹਾਜ਼ਰੀ ਲਵਾਉਂਦੇ ਹੋ ਕੀਰਤਨ ਦਰਬਾਰ ਦੇ ਵਿੱਚ ਔਰ ਤੁਹਾਡਾ ਇੰਨਾ ਲੰਬਾ ਤਜਰਬਾ ਹੈ ਕੈਨੇਡਾ ਦੀ ਧਰਤੀ ਦਾ ਕੀ ਕਹਿਣਾ ਚਾਹੋਗੇ ਸਾਰੀਆਂ ਸੰਗਤਾਂ ਨੂੰ ਸਰ
3: ਬਿਲਕੁਲ ਜੀ ਸੋ ਸਾਰੀਆਂ ਸੰਗਤਾਂ ਨੂੰ ਤੁਸੀਂ ਤਾਂ ਕਹਿੰਦੇ ਹੁੰਦੇ ਆ ਵੀ ਅਪੀਲ ਕਰ ਹੀ ਦਿੱਤੀ ਆ ਜੀ ਸੋ ਇੱਕ ਵਾਰ ਫੇਰ ਦੇਖੋ ਜਿਹੜਾ ਉੱਥੇ ਮੋਸਟਲੀ ਤਾਂ ਵੈਸੇ ਮੈਨੂੰ ਨਹੀਂ ਲੱਗਦਾ ਕੋਈ ਉੱਥੇ ਵਾਂਝਾ ਰਿਹਾ ਹੈਗਾ ਆ ਜਿਹੜੇ ਆਪਣੇ ਪਹਿਲੇ ਕੀਰਤਨ ਦਰਬਾਰ ਹੋਏ ਹੈਗੇ ਆ ਸੋ ਇੱਕ ਤਾਂ ਇਸ ਹਫ਼ਤੇ ਮੈਂ ਕਹਿੰਦਾ ਕਿ ਦੇਖੋ ਠੰਡ ਜਿਹੜੀ ਜਾ ਨਹੀਂ ਰਹੀ ਹੈਗੀ ਗੀ ਉਹ ਕੱਲ੍ਹ ਤੋਂ ਜਾਊਗੀ ਕੱਲ ਤੋਂ ਬਾਅਦ ਮੌਸਮ ਹੈ ਜਵਾਂ ਦੇਖਿਓ ਜੇ ਪ੍ਰਮਾਤਮਾ ਦੀ ਮਿਹਰ ਹੋ ਜਾਣੀ ਹੈ ਜੀ ਔਰ ਕੋਈ ਮੀਂਹ ਨੀ ਕੋਈ ਐਨ ਜਵਾਂ ਧੁੱਪ ਵਧੀਆ ਲੱਗੂਗੀ ਔਰ
1: 27 ਟੈਂਪਰੇਚਰ 24 ਟੈਂਪਰੇਚਰ ਤਿੰਨੇ ਦਿਨ ਦੇਖੋ ਕੈਸੀ ਗੁਰੂ ਸਾਹਿਬ ਦੀ ਮੌਜ ਹੋਈ ਹੈ
3: ਬਿਲਕੁਲ ਬਿਲਕੁਲ ਤੁਹਾਨੂੰ ਉੱਥੇ ਪੱਖਿਆਂ ਦੀ ਲੋੜ ਪੈਣੀ ਹੈ ਹਰਜੀਤ ਜੀ ਉਹ ਅਸੀਂ ਸਪੌਂਸਰ ਕਰ ਦਿੰਦੇ ਹਾਂ ਦੇਖ ਲਓ
1: ਇਹ ਦੇਖ ਲਓ ਤੁਸੀਂ ਚੰਗਾ ਕੀਤਾ ਦੱਸਦਾ ਬਈ ਪੱਖੇ ਕਹਿੰਦੇ ਲੋੜ ਪੈਣੀ ਹੈ ਆਪਾਂ ਨੂੰ ਆਪਣੇ ਦਿਮਾਗ ਗੱਲ ਨਹੀਂ ਆਈ ਸੀ
0: ਨਹੀਂ ਪਰ ਮੈਨੂੰ ਲੱਗਦਾ ਸ਼ਾਮੀ ਠੀਕ ਹੋ ਜਾਂਦਾ ਜਦੋਂ ਤੁਸੀਂ ਉਹ ਖੋਲ ਦਿੰਦੇ ਆ ਉਹਨਾਂ ਦੇ ਗਰਾਜ ਵਾਲੇ ਡੋਰਸ
1: ਨਹੀਂ ਪਰ ਫਿਰ ਵੀ ਢਿੱਲੋਂ ਸਾਹਿਬ ਦੀ ਗੱਲ ਸਹੀ ਹੈ ਥੋੜੇ ਜਿਹੇ ਅੰਦਰ ਨਾ ਫੈਨ ਚਾਹੀਦੇ ਹੁੰਦੇ ਆ ਫਰੈਸ਼ ਏਅਰ ਵਾਸਤੇ ਢਿੱਲੋਂ ਸਾਹਿਬ ਚਲੋ ਠੀਕ ਆ ਤੁਸੀਂ ਜ਼ਿੰਮੇਵਾਰੀ ਲੈ ਲਈ ਔਨ ਏਅਰ ਹੀ ਤੁਹਾਡੀ ਬੜੀ ਮਿਹਰਬਾਨੀ ਕਹਿੰਦੇ ਵੀ ਪੱਖੇ ਸੇਵਾ ਅਸੀਂ ਕਰ ਦਾਂਗੇ ਉੱਥੇ ਤੇ ਪੱਖੇ ਤੁਸੀਂ ਲੈ ਕੇ ਜਾਂ ਮੁੜ ਕੇ ਡੱਬਿਆਂ ਚ ਬੰਦ ਕਰਕੇ ਵਿੱਚ ਹੀ ਪਾ ਦਾਂਗੇ ਕੰਟੇਨਰ ਵਿੱਚ ਅਗਲੇ ਸਾਲ ਲੋੜ ਪੈਣੀ ਆ
3: ਬਿਲਕੁਲ ਬਿਲਕੁਲ
1: ਠੀਕ ਆ ਸਰ
3: ਕਹਿੰਦਾ ਤਾਂ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਜਸਟ ਤਾਂ ਕਿ ਦੇਖੋ ਪਤਾ ਕਿ ਆਹ ਜਿਹੜੀ ਵਿੰਟਰ ਆ ਨਾ ਐਤਕੀ ਬਹੁਤ ਬਹੁਤ ਕਹਿੰਦੇ ਹੁੰਦੇ ਆ ਬਰੂਟਲ ਰਹੀ ਆ ਲੋਕੀ ਇੱਕ ਤਾਂ ਜਦੋਂ ਵਿੰਟਰ ਹੁੰਦੀ ਆ ਤੁਹਾਡਾ ਜਿਹੜਾ ਮੈਂਟਲ ਸਟੇਟ ਆ ਉਹ ਥੋੜਾ ਜਿਹਾ ਨਾ ਜਿੱਦਾਂ ਸਹੀ ਨਹੀਂ ਹੁੰਦਾ ਗਾ ਸੋ ਜਦੋਂ ਸਮਰ ਆਉਂਦੀ ਆ ਸੋ ਇਹ
1: ਮੈਂ ਸਮਝਦਾ ਢਿੱਲੋਂ ਸਾਹਿਬ ਇਹ ਗੁਰੂ ਸਾਹਿਬ ਦੀ ਕੈਸੀ ਮੌਜ ਹੋਈ ਹੈ ਕਿ ਤਿੰਨੇ ਦਿਨ ਦਾ ਮੌਸਮ ਦੇਖੋ ਕੈਸਾ ਕਮਾਲ ਦਾ ਮੌਸਮ ਹੈ
3: ਬਿਲਕੁਲ ਬਿਲਕੁਲ
1: ਔਰ ਮੈਨੂੰ ਹੁਣੇ ਹੀ ਸਾਡੇ ਸਪੌਂਸਰ ਜਾਂ ਸੁਰਜੀਤ ਸਿੰਘ ਬੱਡਾ ਸਾਹਿਬ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਹਰਜੀਤ ਜੀ ਪਲੇਟਾਂ ਦਾ ਸਾਈਜ਼ ਦੱਸੋ ਪਲੇਟਾਂ ਭਾਜੀ ਆਪਾਂ ਕਿਹੜੀਆਂ ਹੁਣ ਮਤਲਬ ਕਿ ਚਾਈਨਾ ਜਾਣਾ ਬਣਾਉਣ ਲਈ ਜਿਹੜੀਆਂ ਮਤਲਬ ਕਿ ਪਲੇਟਾਂ ਸਟੈਂਡਰਡ ਸਾਈਜ਼ ਹੈਗਾ ਨਾ ਪੱਡਾ ਸਾਹਿਬ 9 ਇੰਚ ਦੀ ਪਲੇਟ ਹੁੰਦੀ ਹੈ ਜਿਹੜੀ ਪਕੌੜਿਆਂ ਵਾਲੀ ਹੁੰਦੀ ਹੈ ਉਹ ਤੇ ਨਾਲ ਆਪਣੇ ਚਾਹ ਵਾਲੇ ਜਿਹੜੇ ਕੱਪ ਵਗੈਰਾ ਹੁੰਦੇ ਆ ਸਾਰੇ ਉਹ ਲੈ ਆਇਓ ਪੱਡਾ ਸਾਹਿਬ ਤੇ ਨਾਲ ਜਿਹੜੀਆਂ ਪਲੇਟਾਂ ਖਾਣੇ ਵਾਲੀਆਂ ਹੁੰਦੀਆਂ ਪਰ ਉਹ ਵੀ ਮੇਰਾ ਖਿਆਲ ਜ਼ਿਆਦਾ ਤੁਸੀਂ ਲੈ ਆਇਓ ਜਿੰਨਾ ਜੋ ਕਿਸੇ ਦੀ ਮਰਜ਼ੀ ਆ ਡਿਸਪੋਜ਼ਬਲ ਪਲੇਟਾਂ ਜਿਹੜੀਆਂ ਚਮਚੇ ਹੁੰਦੇ ਆ ਗਲਾਸ ਹੁੰਦੇ ਆ ਨੈਪਕਿਨ ਹੁੰਦੇ ਆ ਕੱਲ੍ਹ ਇੱਕ ਲੇਡੀ ਦਾ ਮੈਨੂੰ ਕਾਲ ਆਈ ਕਹਿੰਦੇ ਹਰਜੀਤ ਜੀ ਮੇਰੇ ਕੋਲ ਇੱਕ ਡੱਬਾ ਪੂਰਾ ਭਰਿਆ ਪਿਆ ਨੈਪਕਿਨ ਦਾ ਮੈਂ ਕਿਹਾ ਜੀ ਲੈ ਉੱਥੇ ਸੇਵਾ ਆ ਗਏ ਤੁਸੀਂ ਕਰੋ ਸਾਰੇ ਨੈਪਕਿਨ ਵੰਡੋ ਆ ਗਏ ਤੇ ਇਹ ਜਿਹੜੀ ਸੇਵਾ ਹੈ ਹਰ ਚੀਜ਼ ਦੀ ਸੇਵਾ ਹੈ ਭਾਵੇਂ ਉਹ ਗਲਾਸ ਆ ਰਿਹਾ ਚਾਹ ਵਾਲੇ ਭਾਵੇਂ ਉਹ ਕੱਪ ਆ ਰਹੇ ਉੱਥੇ ਭਾਵੇਂ ਉਹ ਪਲੇਟਾਂ ਆ ਰਹੀਆਂ ਭਾਵੇਂ ਨੈਪਕਿਨ ਆ ਰਹੇ ਭਾਵੇਂ ਚਮਚ ਆ ਰਹੇ ਆ ਇਹ ਹਰ ਇੱਕ ਦੀ ਸੇਵਾ ਹੈ ਕਿਉਂਕਿ ਇਹ ਸੰਗਤ ਨੇ ਯੂਜ਼ ਕਰਨੀ ਆ ਉੱਥੇ ਚੀਜ਼ਾਂ ਇਸ ਕਰਕੇ ਇਹ ਕੋਈ ਵੀ ਜਿਵੇਂ ਕਹਿੰਦੇ ਹੁੰਦੇ ਖਾਣ ਵਾਲੀ ਚੀਜ਼ ਹੁੰਦੀ ਆ ਉਹ ਲੰਗਰ ਚੱਲ ਜਾਣੀ ਆ ਇਹ ਵੀ ਚੀਜ਼ਾਂ ਇੱਕ ਸੇਵਾ ਹੀ ਆ ਜਿੰਨੀਆਂ ਵੀ ਸੰਗਤਾਂ ਸੁਣ ਰਹੀਆਂ ਇੱਕ ਇੱਕ ਪੈਕਟ ਜਿਹੜਾ ਕੋਈ 40-50 ਉਹਦੇ 'ਚ ਪਲੇਟਾਂ ਹੁੰਦੀਆਂ 100 ਪਲੇਟਾਂ ਹੁੰਦੀਆਂ ਉਹ ਜ਼ਰੂਰ ਇੱਕ ਇੱਕ ਲੈ ਕੇ ਆਇਓ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਅਸੀਂ ਨਹੀਂ ਚਾਹੁੰਦੇ ਉੱਥੇ ਥੁੱਟ ਜਾਵੇ ਕਿਉਂਕਿ ਢਿੱਲੋਂ ਸਾਹਿਬ ਹਰ ਸਾਲ ਹੀ ਥੁੱਟ ਜਾਂਦੀਆਂ ਇਹ ਚੀਜ਼ਾਂ ਤੇ ਉਹ ਸਾਡੇ ਟਰੱਕ ਲੱਗੇ ਰਹਿੰਦੇ ਆ ਫਿਰ ਲੌਂਗ ਵੀਕਐਂਡ ਹੁੰਦਾ ਕਈ ਚੀਜ਼ਾਂ ਬੰਦ ਹੁੰਦੀਆਂ ਫਿਰ ਫੈਕਟਰੀਆਂ ਵੀ ਕਈ ਸਾਨੂੰ ਖੁਲਾਈਆਂ ਸੀ ਇੱਕ ਵਾਰੀ ਤੇ ਉੱਥੋਂ ਵੀ ਸਾਰਾ ਸਮਾਨ ਮੰਗਾਉਣਾ ਪਿਆ ਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਹੋਰ ਸਰ
3: ਇੱਕ ਤਾਂ ਇਹ ਹੈਗਾ ਜੀ ਇਹ ਲੌਂਗ ਵੀਕਐਂਡ ਆ ਲੌਂਗ ਵੀਕਐਂਡ ਤੇ ਜਿੱਥੇ ਤੁਸੀਂ ਕੀਰਤਨ ਦਰਬਾਰ ਤੇ ਪਹੁੰਚਣਾ ਆ ਉੱਥੇ ਜੇਕਰ ਤੁਸੀਂ ਬ੍ਰੈਂਪਟਨ ਦੇ ਵਿੱਚ ਟੋਰਾਂਟੋ ਦੇ ਵਿੱਚ ਦੂਰੋਂ ਆਏ ਹੋ ਤੇ ਆਈ ਪੀ ਟੀ ਵੀ ਬਾਕਸ ਪਿਕਅਪ ਕਰਨਾ ਆ ਤਾਂ ਢਿੱਲੋਂ ਵੀਡੀਓ ਤੇ ਪਹੁੰਚੋ ਜਿੱਥੇ ਕੀਰਤਨ ਦਰਬਾਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੂਗਾ ਉੱਥੇ ਸਾਡੇ ਵੱਲੋਂ ਜੀ ਢਿੱਲੋਂ ਵੀਡੀਓ ਵੱਲੋਂ ਇੱਕ ਨਵਾਂ ਰੇਡੀਓ ਜਿਹੜਾ ਹੈਗਾ ਆ ਜਿਹਨੂੰ ਕਿ ਪਲੱਗ ਇਨ ਪਲੇ ਕਹਿੰਦੇ ਹੈਗੇ ਆ ਆਪਾਂ ਉਹਨੂੰ ਉਹਦੇ ਵਿੱਚ ਕੋਈ ਬੈਟਰੀ ਨਹੀਂ ਪਾਈ ਜਾਂਦੀ ਗੀ ਉਹ ਸਿਰਫ ਤੇ ਸਿਰਫ ਤੁਹਾਡੇ ਘਰੇ ਪਲੱਗ ਨਾਲ ਚੱਲਦਾ ਹੈਗਾ ਆ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਆ ਉਹਦੀ ਜਿਹੜੀ ਪ੍ਰਾਈਸ ਆ ਅਸੀਂ ਬਹੁਤ ਹੀ ਸਪੈਸ਼ਲ ਰੱਖੀ ਆ ਸਿਰਫ ਤੇ ਸਿਰਫ $20 ਸੋ $20 ਦੇ ਵਿੱਚ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ ਤੁਸੀਂ ਐਨੀ ਟਾਈਮ ਢਿੱਲੋਂ ਵੀਡੀਓ ਤੋਂ ਆ ਕੇ ਪਿਕਅਪ ਕਰ ਸਕਦੇ ਹੋ। ਜੇਕਰ ਤੁਸੀਂ ਇਸ ਕੀਰਤਨ ਦਰਬਾਰ ਦੇ ਵਿੱਚ ਆ ਰਹੇ ਹੋ ਤਾਂ ਡੈਫਨਿਟਲੀ ਇਸ ਲੌਂਗ ਵੀਕਐਂਡ ਤੇ ਢਿੱਲੋਂ ਵੀਡੀਓ ਤੇ ਪਹੁੰਚੋ। ਜਿਹੜੇ ਸਾਡੇ ਆਵਰਸ ਹੋਣਗੇ ਜੀ, ਸੈਚਰਡੇ ਵੀ ਅਸੀਂ 11 to 8, ਸੰਡੇ ਵੀ 11 to 8, ਅਤੇ ਮੰਡੇ ਲੌਂਗ ਵੀਕਐਂਡ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ ਉਹ ਖੁੱਲ੍ਹਾ ਹੋਏਗਾ ਐਬਨੀਜ਼ਰ ਐਂਡ ਗੌਰ ਰੋਡ ਤੇ। IPTV ਗੁਰਬਾਣੀ ਰੇਡੀਓ, ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਲੈਣ ਵਾਸਤੇ ਢਿੱਲੋਂ ਵੀਡੀਓ ਤੇ ਪਹੁੰਚੋ ਐਬਨੀਜ਼ਰ ਐਂਡ ਗੌਰ ਰੋਡ। ਨੰਬਰ ਸਾਡਾ ਇੱਕੋ ਇੱਕ ਹੈਗਾ ਜੀ, 905-204-1313।
1: ਨੰਬਰ ਢਿੱਲੋਂ ਸਾਹਿਬ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
3: ਬਿਲਕੁਲ ਜੀ, 905-204-1313।
1: ਬੜੀ ਮਿਹਰਬਾਨੀ ਸਰ, ਮਿਲਦੇ ਹਾਂ ਜੀ, ਔਰ ਜ਼ਰੂਰ ਮੈਂ ਤੁਹਾਨੂੰ ਅੱਜ ਤੁਹਾਡੇ ਦਰਸ਼ਨ ਵੀ ਕਰਨ ਆਊਂਗਾ, ਤੁਹਾਨੂੰ ਉੱਥੇ ਮਿਲੂੰਗਾ ਆਗੇ ਸਰ ਮੈਂ। ਠੀਕ ਹੈ ਜੀ, ਬੜੀ ਮਿਹਰਬਾਨੀ ਜੀ ਢਿੱਲੋਂ ਸਾਹਿਬ, ਥੈਂਕ ਯੂ ਵੈਰੀ ਮੱਚ। ਔਰ ਇੱਕ ਨੰਬਰ ਮੈਂ ਦੇਣਾ ਬਹੁਤ ਜ਼ਰੂਰੀ ਹੈ, ਰੋਇਲ ਇੰਡੀਆ ਬੈਂਕਟ ਹਾਲ ਦਾ। ਵਧੀਆ ਤੁਸੀਂ ਫੰਕਸ਼ਨ ਪਾਰਟੀਜ਼ ਕਰਨੇ ਆ, ਵਿਆਹ ਸ਼ਾਦੀਆਂ ਦਾ ਕੋਈ ਫੰਕਸ਼ਨ ਹੈ, ਕੋਈ ਮਾਈਆਂ ਕੋਈ ਮੰਗਣੇ ਕਰਨੇ ਆ, ਜਾਗੋ ਕੱਢਣ ਵਾਸਤੇ ਇਹ ਜਿਹੜਾ ਬੈਂਕਟ ਹਾਲ ਬਹੁਤ ਵਧੀਆ। ਇੱਥੇ ਪਾਰਕਿੰਗ ਲੋਟ ਦੇ ਵਿੱਚ ਤੁਸੀਂ ਆਪਣੀ ਟਰਾਲੀ ਘੁਮਾ ਸਕਦੇ ਹਾਂ, ਜੀਪ ਘੁਮਾ ਸਕਦੇ ਹਾਂ। ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ, ਸਟੀਲ ਨਾਲ ਮੈਲਨੀ ਦੇ ਉੱਤੇ ਆ, ਲੋਕਲ ਆ, ਆਪਣੇ ਸ਼ਹਿਰ ਦੇ ਵਿੱਚ ਆ, ਸਿਟੀ ਦੇ ਵਿੱਚ ਆ ਮੇਨ। ਔਰ ਦੂਸਰੀ ਵੱਡੀ ਗੱਲ ਇਹ ਹੈ ਕਿ 250-300 ਬੰਦੇ ਦੀ ਕਪੈਸਿਟੀ ਦਾ ਇਹ ਹਾਲ ਹੈ, ਤੁਸੀਂ 100 ਬੰਦਿਆਂ ਦੀ ਗੈਦਰਿੰਗ ਕਰਨੀ ਹੈ। ਔਰ ਇਸ ਦੇ ਨਾਲ ਖਾਣਾ ਜਿਹੜਾ ਇਹਨਾਂ ਦਾ ਬੜਾ ਇੱਕ ਕਮਾਲ ਦਾ, ਸਾਰੇ ਪਰਿਵਾਰ ਇਹਨਾਂ ਦਾ ਖਾਣਾ ਬੜਾ ਲਾਈਕ ਕਰਦੇ ਆ। ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ, 905-4584-0011 ਤੇ ਕਾਲ ਵੀ ਕੀਤੀ ਜਾ ਸਕਦੀ ਹੈ, 905-458-0011 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਔਰ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤੇ ਤੁਸੀਂ ਬਈ ਆਪਣੀਆਂ ਪਾਰਟੀ ਫੰਕਸ਼ਨ ਬੁੱਕ ਕਰਾ ਸਕਦੇ ਆ। ਰੋਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ। ਅਕਾਲ ਡਾਕਟਰ ਕਲੀਨਿਕ ਵਾਲਿਆਂ ਦਾ ਤੁਹਾਡਾ ਮੈਨੂੰ ਐਸਾ ਦੇਣਾ ਚਾਹੁੰਦਾ, ਅਕਾਲ ਡਾਕਟਰ ਕਲੀਨਿਕ ਦੇ $140 ਵਿੱਚ ਤੁਹਾਡੀ ਡਾਕਟਰ ਕਲੀਨਿੰਗ ਹੋ ਰਹੀ ਹੈ। ਜਿਹੜੇ ਪਰਿਵਾਰਾਂ ਨੇ ਵੀ ਡਾਕਟਰ ਕਲੀਨਿੰਗ ਕਰਾਉਣੀ ਹੈ, $140 ਦੇ ਵਿੱਚ ਸਿਰਫ ਹੋਏਗੀ, ਤੁਸੀਂ ਕੋਈ ਟੈਕਸ ਨਹੀਂ ਪੇ ਕਰਨਾ। 3000 ਸਕੇਅਰ ਫਿੱਟ ਤੱਕ ਦਾ ਘਰ ਜਿਹੜਾ ਕਿ ਡਾਕਟਰ ਕਲੀਨਿੰਗ ਹੋ ਜਾਏਗਾ। ਅਕਾਲ ਡਾਕਟਰ ਕਲੀਨਿੰਗ 416-710-0662 ਦੇ ਕਾਲ ਕੀਤੀ ਜਾ ਸਕਦੀ ਹੈ। ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਚੇਚੇ ਤੌਰ ਤੇ ਟੋਰਾਂਟੋ 'ਚ ਪਹੁੰਚ ਰਹੇ ਆ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਲਈ। ਇੱਕ ਗੱਲ ਹੋਰ ਆ, ਬੜਾ ਕੁਐਸਚਨ ਆ ਰਿਹਾ, ਕਿਹੜਾ ਕਿਹੜਾ ਰਾਗੀ ਜਥਾ, ਰਾਜਨ ਜੀ ਪੁੱਛਦੇ ਆ ਵੀ ਕਿਹੜੇ ਕਿਹੜੇ ਦਿਨ ਕੀਰਤਨ ਜਥਾ ਕਰੇਗਾ। ਮੈਂ ਇੱਕ ਗੱਲ ਇੱਥੇ ਕਲੀਅਰ ਹੋਰ ਕਰ ਦੇਣਾ, ਆਉਣੇ ਆ ਜਿੰਨੇ ਵੀ ਜਥੇ ਆ ਰਹੇ ਆ, ਸਾਰੇ ਦੇ ਸਾਰੇ ਜਥੇ ਤਿੰਨੋਂ ਦਿਨ ਕੀਰਤਨ ਕਰਨਾ। ਕਈ ਵਾਰੀ ਕਹਿੰਦੇ ਜੀ ਭਾਈ ਸਾਹਿਬ ਹਰਜਿੰਦਰ ਸਿੰਘ ਨੇ ਕਿੰਨੇ ਵੇ ਲੱਗਣਾ, ਅਨੰਤ ਵੀਰ ਜੀ ਨੇ, ਬਬੀਆ ਸਾਹਿਬ ਨੇ ਕਿੰਨੇ ਵੇ ਲੱਗਣਾ, ਇਹ ਜਿੰਨੇ ਵੀ ਜਥੇ ਆ ਤਿੰਨੇ ਦਿਨ ਹੀ ਕੀਰਤਨ ਕਰਨਗੇ। ਪਰ ਤੁਸੀਂ ਉੱਥੇ ਇਹ ਸੋਚੋ ਕਿ ਤੁਸੀਂ ਉੱਥੇ ਨਾਮ ਸਿਮਰਨ ਦੇ ਵਿੱਚ ਆ ਰਹੇ ਹੋ ਔਰ ਅੰਮ੍ਰਿਤ ਦੀ ਵਰਖਾ ਹੋਣੀ ਹੈ ਉੱਥੇ, ਉਸ ਵਰਖਾ ਦੇ ਵਿੱਚ ਤੁਸੀਂ ਆ ਕੇ ਆਪਣੇ ਆਪਣਾ ਜੀਵਨ ਸਫਲ ਕਰ ਸਕਦੇ ਹੋ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਔਰ ਭਾਈ ਜਗਜੀਤ ਸਿੰਘ ਜੀ ਬਬੀ ਆਲਰੇਡੀ ਫਲਾਈਟ 'ਤੇ ਬੈਠ ਗਏ ਆ, ਉਹਨਾਂ ਨੇ ਪਹੁੰਚ ਜਾਣਾ। ਮੈਨੂੰ ਹੁਣੇ ਮੈਸੇਜ ਆਇਆ ਉਹਨਾਂ ਦਾ, ਕਹਿੰਦੇ ਹਰਜੀਤ ਜੀ ਮੈਸੇਜ ਪਹੁੰਚ ਗਿਆ ਜੀ, ਫਲਾਈਟ 'ਤੇ ਬੈਠ ਗਏ ਆ, ਤੁਹਾਡੇ ਦਰਸ਼ਨ ਕਰਦੇ ਹਾਂ। ਤੁਹਾਨੂੰ ਮੈਸੇਜ ਮੈਂ ਸਾਰਿਆਂ ਨੂੰ ਸੁਣਾ ਵੀ ਦੇਣਾ ਹੁਣੇ ਹੁਣੇ ਮੈਨੂੰ ਮੈਸੇਜ ਆਇਆ ਅਤੇ ਆਪਾਂ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਵੀ ਕਰ ਲੈਂਦੇ ਹਾਂ। ਕਿੱਥੇ ਗਏ ਬਬੀਆ ਸਾਹਿਬ ਦਾ ਨੰਬਰ, ਬਬੀਆ ਸਾਹਿਬ ਕਹਾਂ ਹੋ ਆਪ, ਆਹ ਲਓ ਜੀ ਬਬੀਆ ਸਾਹਿਬ ਦਾ ਮੈਸੇਜ ਸੁਣੋ। ਹੁਣੇ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ, ਹਰਜੀਤ ਜੀ ਮੈਂ ਫਲਾਈਟ ਵਿੱਚ ਬੈਠ ਗਿਆ ਅਤੇ ਤੁਹਾਡੀਆਂ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਲਈ ਆ ਰਿਹਾ।
4: ਭਾਜੀ ਫਲਾਈਟ 'ਤੇ ਬਹਿ ਗਏ ਦਰਸ਼ਨ ਕਰਦੇ ਤੁਹਾਡੇ,
1: ਲਓ ਜੀ ਠੀਕ ਹੈ ਜੀ। ਆਵਾਜ਼ ਵੀ ਫਲਾਈਟ ਵਰਗੀ ਸੀ ਨਾ, ਜਿੱਦਾਂ ਜਹਾਜ਼ ਚੱਲਦਾ ਹੁੰਦਾ ਨਾ, ਉਹ ਭਾਈ ਚੱਲਦੇ ਚੱਲਦੇ 'ਚ ਵਟਸਐਪ ਕਿੱਦਾਂ ਚੱਲ ਗਿਆ।
4: ਭਾਜੀ ਫਲਾਈਟ 'ਤੇ ਬਹਿ ਗਏ ਦਰਸ਼ਨ ਕਰਦੇ ਤੁਹਾਡੇ,
1: ਹਾਂ ਭਾਜੀ ਇਹਨਾਂ ਦਾ ਮੈਸੇਜ ਆ ਗਿਆ, ਫਲਾਈਟ 'ਤੇ ਕਹਿੰਦੇ ਬਹਿ ਗਏ ਹਾਂ ਅਤੇ ਦਰਸ਼ਨ ਕਰਦੇ ਹਾਂ ਤੁਹਾਡੇ।

0: ਈਗਲ ਟਰੱਕ ਸੇਲਸ ਵਾਲੇ ਵੀ ਉੱਥੇ ਸੇਵਾ ਕਰ ਰਹੇ ਆ ਔਰ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਵੀ ਕਰਨਾ ਚਾਹੁੰਦਾ ਸਾਡੇ ਬਿੱਲ ਸੇਖੋ ਸਾਹਿਬ ਵੀ ਔਰ ਬਹੁਤ ਬਿਜ਼ਨਸਮੈਨ ਜਿਹੜੇ ਕਿ ਪਰਸਨਲੀ ਤੌਰ 'ਤੇ ਮੈਨੂੰ ਫੋਨ ਕਰ ਰਹੇ ਆ ਔਰ ਆਪਣੀਆਂ ਸੇਵਾ ਦੇ 'ਚ ਆਪਣਾ ਹਿੱਸਾ ਪਾ ਰਹੇ ਆ ਤੁਹਾਡਾ ਵੀ ਤਿਲ ਫੁੱਲ ਇਸ ਕਾਰਜ ਦੇ ਵਿੱਚ ਬੜੀ ਸਹਾਈ ਹੋਏਗਾ ਤੁਸੀਂ ਵੀ ਸੰਗਤਾਂ ਨੇ ਆਪਣੇ ਦਸਵੰਧ ਭੇਜਣਾ ਹੈ ਸੇਵਾ 2022@yahoo.com SEWA2022@yahoo.com ਤੇ ਆਪਣਾ ਦਸਵੰਧ ਪਾ ਸਕਦੇ ਹੋ ਜੀ ਹਰਪ੍ਰੀਤ ਜੀ
1: ਬਿਲਕੁਲ ਜੀ ਜੀ ਸੋ ਜਿੱਥੇ ਆਪਾਂ ਜਿਹੜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਦੇ ਨੋਨ ਮੈਡੀਕਲ ਪਲਾਨ ਦੇ ਬਾਰੇ ਇਨਫੋਰਮੇਸ਼ਨ ਦੇ ਰਹੇ ਸੀਗੇ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਕਿਸੇ ਦਾ ਕੋਈ ਵੀ ਕੁਸ਼ਚਨ ਹੈਗਾ ਆ ਚਾਹੇ ਉਹ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੇ ਨਾਲ ਰਿਲੇਟਡ ਆ ਈਵਨ ਦੋ ਅਗਰ ਤੁਸੀਂ ਲਾਈਫ ਇੰਸ਼ੋਰੈਂਸ ਲਈ ਵੀ ਟਰਾਈ ਕੀਤਾ ਸੀਗਾ ਲਾਈਫ ਇੰਸ਼ੋਰੈਂਸ ਦੀ ਕਵਰੇਜ ਤੁਹਾਨੂੰ ਨਹੀਂ ਮਿਲੀ ਹੈਗੀ ਜਾਂ ਫਿਰ ਤੁਹਾਡੀ ਪੋਲਿਸੀ ਦਾ ਪ੍ਰੀਮੀਅਮ ਤੁਹਾਨੂੰ ਹਾਈ ਹੋ ਕੇ ਮਿਲਿਆ ਹੈਗਾ ਪੋਲਿਸੀਜ਼ ਦੇ ਵਿੱਚ ਰੇਟਿੰਗ ਹੋਈ ਆ ਇੱਕ ਵਾਰ ਜ਼ਰੂਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ ਕਿਉਂਕਿ ਆਪਾਂ ਇਹ ਚੀਜ਼ ਦੇਖ ਸਕਦੇ ਹਾਂ ਕਿ ਕਿਹੜੀ ਕੰਪਨੀ ਦੇ ਵਿੱਚ ਤੁਹਾਨੂੰ ਘੱਟ ਤੋਂ ਘੱਟ ਰੇਟਿੰਗ ਹੋ ਸਕਦੀ ਹੈ ਜਾਂ ਕੁਛ ਕੰਪਨੀਜ਼ ਇੱਦਾਂ ਦੀਆਂ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ 100% ਤੱਕ ਦੀ ਰੇਟਿੰਗ ਜਿਹੜੀ ਹੈਗੀ ਆ ਸੁਪੀਰੀਅਰ ਰਿਸਕ ਪ੍ਰੋਗਰਾਮ ਦੇ ਅੰਡਰ ਵੇਵ ਕੀਤੀ ਜਾ ਰਹੀ ਆ ਸੋ ਕੁੱਡ ਪੋਸੀਬਲ ਤੁਹਾਨੂੰ ਰੈਗੂਲਰ ਸਟੈਂਡਰਡ ਪੋਲਿਸੀ ਜਿਹੜੀ ਹੈਗੀ ਉਹ ਮਿਲ ਸਕੇ ਤੁਹਾਡੀ ਕੰਡੀਸ਼ਨ ਦੇ ਕਰਕੇ ਸੋ ਸਾਰੀਆਂ ਚੀਜ਼ਾਂ ਡਿਸਕਸ ਕਰਨ ਦੇ ਲਈ ਨੰਬਰ ਹੈਗਾ ਜੀ 4168176500 ਅਗਰ ਤੁਹਾਨੂੰ ਕਵਰੇਜ ਨਹੀਂ ਮਿਲੀ ਡਿਕਲਾਈਨਡ ਹੋਈ ਆ ਤਾਂ ਨੋਨ ਮੈਡੀਕਲ ਆਪਸ਼ਨਸ ਦੇ ਵਿੱਚ ਜਿੱਥੇ ਆਪਣੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਹੈਗੇ ਆ ਉੱਥੇ ਲਾਈਫ ਇੰਸ਼ੋਰੈਂਸ ਦੇ ਪਲਾਨਸ ਦੀਆਂ ਵੀ ਆਪਸ਼ਨਸ ਹੈਗੀਆਂ ਐਂਡ ਅਗਰ ਤੁਸੀਂ ਆਪਣੇ ਪੇਰੈਂਟਸ ਦੇ ਲਈ ਕੋਈ ਫਾਈਨਲ ਐਕਸਪੈਂਸ ਦੀ ਕਵਰੇਜ ਦੇਖਣੀ ਆ ਜਸਟ $15,000-$20,000 ਦੀ ਕਵਰੇਜ ਦੇ ਲਈ ਫਿਊਨਰ ਵਗੈਰਾ ਦੀ ਕਵਰੇਜ ਦੇ ਲਈ ਤੁਸੀਂ ਪਲਾਨ ਲੈਣਾ ਚਾਹੁੰਦੇ ਆ ਤਾਂ ਗਰੰਟਡ ਇਸ਼ੂ ਵਾਲੇ ਜਿਹੜੇ ਪਲਾਨਸ ਹੈਗੇ ਆ ਉਹ ਵੀ ਅਵੇਲੇਬਲ ਆ ਨੰਬਰ ਮੇਰਾ 4168176500 416-817-6500
0: ਔਰ ਹਰਪ੍ਰੀਤ ਸੈਣੀ ਜੀ ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਹੈ ਔਰ ਮੈਂ ਇੰਨੀ ਗੱਲ ਜ਼ਰੂਰ ਦੱਸ ਦਿੰਦਾ ਹਰਪ੍ਰੀਤ ਜੀ ਭਾਵੇਂ ਆਪਾਂ ਜਿੰਨਾ ਮਰਜ਼ੀ ਹਾਸਾ ਮਜ਼ਾਕ ਚਲੋ ਇੱਕ ਪਾਰਟ ਆਫ ਦਾ ਲਾਈਫ ਹੈ ਪਰ ਮੈਨੂੰ ਇਹਨਾਂ ਦੀ ਨੇਚਰ ਪਤਾ ਹੈ ਬਹੁਤ ਧਾਰਮਿਕ ਆ ਬਸ ਮੈਂ ਇਹੀ ਕਹਿ ਸਕਦਾ ਹੋਰ ਕੁਛ ਕਹਿ ਨਹੀਂ ਸਕਦਾ ਇੰਨਾ ਕੀ ਬਹੁਤ ਆ ਕਹਿਣਾ ਐਵੇਂ ਜ਼ਿਆਦਾ ਕਹਿਤਾ ਫਿਰ ਹਰਪ੍ਰੀਤ ਜ਼ਿਆਦਾ ਖੁਸ਼ ਹੋ ਜੂਗੀ ਦਿਲ ਖੁਸ਼ ਕਰਤਾ ਰਾਜੇ ਨੇ ਅਤੇ ਹਰਪ੍ਰੀਤ ਜੀ ਵਾਕਈ ਰੀਅਲ ਦੇ ਵਿੱਚ ਬਹੁਤ ਜਿਸ ਵੇਲੇ ਇਹੋ ਜਿਹੇ ਕਾਰਜ ਹੁੰਦੇ ਆ ਉਸ ਵੇਲੇ ਬੜੇ ਸੀਰੀਅਸ ਹੁੰਦੇ ਆ
2: ਬਹੁਤ ਸੇਵਾ ਭਾਵਨਾ
0: ਸੇਵਾ ਭਾਵਨਾ ਵਾਲੇ ਹੁੰਦੇ ਆ ਔਰ ਇਹਨਾਂ ਦੇ ਵਿੱਚ ਜਿਹੜਾ ਬੰਦਾ ਗੁਰੂ ਤੋਂ ਡਰਦਾ ਨਾ ਸਰ ਆਪਣੀ ਜ਼ਿੰਦਗੀ 'ਚ ਬੜਾ ਸਕਸੈਸ ਹੁੰਦਾ
2: ਬਿਲਕੁਲ ਬਿਲਕੁਲ
0: ਕਿਉਂਕਿ ਜਿਹੜਾ ਸ਼ੁਕਰ ਹੈ ਗੁਰੂ ਸਾਹਿਬਾਂ ਦਾ ਅਤੇ ਜਦੋਂ ਕੀਰਤਨਬਾਦ ਦੀ ਗੱਲ ਆਉਂਦੀ ਆ ਉਦੋਂ ਫਿਰ ਇਹ ਭੁਪਿੰਦਰ ਸੈਣੀ ਦੇ ਨਹੀਂ ਸੁਣਦੇ ਹੁਣ ਭੁਪਿੰਦਰ ਸੈਣੀ ਪਤਾ ਤੁਹਾਨੂੰ ਕੌਣ ਆ ਭੁਪਿੰਦਰ ਜੀ ਇਹ ਤੁਸੀਂ ਲੱਕੀ ਆ ਤੁਹਾਨੂੰ ਏਦਾਂ ਦੀ ਵਾਈਫ ਮਿਲੀ ਆ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ
1: ਜਦੋਂ ਉਹਨਾਂ ਨਾਲ ਗੱਲ ਕਰਦੇ ਉਦੋਂ ਕਹਿ ਦਿੰਦੇ ਆ ਇਹ ਲੱਕੀ ਆ ਤੇ ਤੁਹਾਨੂੰ ਏਦਾਂ ਦੇ ਹਸਬੈਂਡ ਮਿਲੇ
0: ਮੈਂ ਲੜਾਈ ਥੋੜਾ ਪਾਉਣੀ
1: ਆ ਕਿ ਦੋਨੋਂ ਹੀ ਲੱਕੀ
2: ਦੋਨੋਂ ਹੀ ਲੱਕੀ
0: ਅੱਛਾ ਇਹ ਹੁਣ ਚੰਗੀ ਗੱਲ ਅੱਛਾ ਚਲੋ ਤੁਸੀਂ ਏਦਾਂ ਕਰੋ ਮੈਂ ਹੁਣ ਔਨ ਏਅਰ ਦੋ ਕਾਲਾਂ ਲੈ ਲੈਣਾ ਜੇ ਤੁਸੀਂ ਉਹਦੇ ਹਸਬੈਂਡ ਨੂੰ ਕਹਿ ਰਹੇ ਹਾਂ ਕਿ ਤੁਸੀਂ ਬੜੇ ਲੱਕੀ ਆ ਤੁਹਾਨੂੰ ਵਾਈਫ ਏਦਾਂ ਦੀ ਮਿਲੀ ਹੈ ਅਤੇ ਉਹਦੀ ਵਾਈਫ ਨੂੰ ਕਹਿ ਰਹੇ ਹਾਂ ਤੁਹਾਨੂੰ ਹਸਬੈਂਡ ਏਦਾਂ ਦੇ ਮਿਲੇ ਆ ਲੱਕੀ ਆ ਤੇ ਕੋਈ ਮਾੜੀ ਗੱਲ ਤਾਂ ਨਹੀਂ
1: ਕਿਸੇ ਨੇ ਕਿਹੜਾ ਕਿਹਾ ਕਿ ਮਾੜੀ ਹੈ
0: ਨਹੀਂ ਆਪਾਂ ਜੇ ਲੈਣੀ ਸਲਾਹ ਲੈ ਲੈਣੀ ਕਿਸੇ ਦੀ
1: ਤੁਸੀਂ ਲੈਣੀ ਹੈ ਵੈਸੇ ਸਲਾਹ ਜੋ ਮਰਜ਼ੀ ਲਈ ਚਲੋ
0: ਨਹੀਂ ਨਹੀਂ ਆਪਾਂ ਤਾਂ ਦੇਖੋ ਆਪਾਂ ਤਾਂ
1: ਉਹ ਕਹਿੰਦਾ ਤੁਸੀਂ ਕਹੋ ਸਹੀ ਮਾੜੀ ਹੈ ਮੈਂ ਹੁਣੇ ਸਲਾਹ ਲੈ ਲੈਣਾ ਤੁਸੀਂ ਮਾੜੀ ਕਹੋ
0: ਨਹੀਂ ਮੈਂ ਮਾੜੀ ਨਹੀਂ ਕਹਿੰਦਾ ਮੈਂ ਕਿਹਾ ਭੁਪਿੰਦਰ ਨੂੰ ਕਹਿੰਦਾ ਵੀ ਤੂੰ ਬੜਾ ਲੱਕੀ ਹੋ ਭੁਪਿੰਦਰ ਪਰ ਬਾਅਦ ਮੈਨੂੰ ਦੱਸ ਦਿੰਦਾ ਹੁੰਦਾ ਕਹਿੰਦਾ ਹਰਜੀਤ ਜੀ ਨਾ ਪੁੱਛੋ ਐਵੇਂ ਨਾ ਮੈਨੂੰ ਇਹੋ ਜਿਹੀਆਂ ਗੱਲਾਂ ਕਰਿਆ ਕਰੋ ਤੁਹਾਨੂੰ ਕੀ ਪਤਾ ਤੁਸੀਂ ਬਸ ਰਹਿਣ ਦਿਆ ਕਰੋ ਮੈਨੂੰ ਕੱਲ੍ਹ ਫੋਨ ਦੁਬਾਰਾ ਆ ਗਿਆ ਸ਼ਾਮੀ ਫੋਨ ਆ ਗਿਆ ਕਹਿੰਦਾ ਭਾਜੀ ਤੁਸੀਂ ਕੀ ਗੱਲਾਂ ਕਰਦੇ ਹੋ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਤੁਸੀਂ ਐਵੇਂ ਸਿਰ ਚੜਾਤਾ ਹਰਪ੍ਰੀਤ ਨੂੰ ਮੈਨੂੰ ਪਰਸੋਂ ਫੋਨ ਬਾਅਦ ਹੀ ਫੋਨ ਕਰਤਾ ਮੈਂ ਹਲੇ ਉਹ ਸਾਹਮਣੇ ਕਿਤੇ ਗਿਆ ਦੁੱਧ ਲੈਣ ਲਈ ਮੈਨੂੰ ਨਾਲ ਹੀ ਪਿੱਛੋਂ ਫੋਨ ਆ ਗਿਆ ਕਹਿੰਦੇ ਭਾਜੀ ਤੁਸੀਂ ਏਦਾਂ ਨਾ ਕਿਹਾ ਕਰੋ ਮੈਂ ਕੀ ਗੱਲ ਹੋ ਗਈ
1: ਨਹੀਂ ਦੁੱਧ ਲੈਣ ਲਈ ਕੌਣ ਗਿਆ ਇੰਨਾ ਝੂਠ ਤਬਾਨ ਮਾਈ ਗੋਡ
0: ਦੇਖੋ ਜਦੋਂ ਨਾ ਨਹੀਂ ਦੁੱਧ ਮੈਂ ਲੈਣ ਗਿਆ ਇਹ
1: ਕਿਹਾ ਤੁਸੀਂ ਲੈਣ ਗਏ ਸੀ ਅੱਛਾ ਤੁਸੀਂ ਕਦੀ ਅੱਜ ਤੱਕ ਗਏ ਗ੍ਰੋਸਰੀ ਸਟੋਰ ਦੁੱਧ ਲੈਣ
0: ਤੇ ਭੁਪਿੰਦਰ ਕਹਿੰਦਾ ਕਹਿੰਦਾ ਭਾਜੀ ਤੁਸੀਂ
1: ਕਿੰਨੇ ਕਿਦਾ ਪੈਕਟ ਸੀ ਦੁੱਧ ਦਾ
2: ਭਾਜੀ ਇਹ ਤਾਂ ਵਿੱਚ ਮੈਂ ਦੁੱਧ ਹੀ ਕਦਰ ਲੱਗ ਗਿਆ ਤੈਨੂੰ ਲੱਗ ਗਿਆ ਵਿਜ਼ਨ ਉਦਾਂ ਹੋ ਗਿਆ
0: ਦੇਖੋ ਗੱਲ ਪਤਾ ਕੀ ਹੈ
1: ਇੰਡੀਆ ਨੂੰ ਯਾਦ ਕਰਨ ਲੱਗ ਪਿਆ ਜਦੋਂ ਕਹਿੰਦੇ ਡੋਲੂ ਚ ਦੁੱਧ ਲੈਣ ਜਾਂਦੇ ਸੀ
0: ਉੱਥੇ ਦੁੱਧ ਚੋਂਦੇ ਹੁੰਦੇ ਸੀ ਆਪ ਜਾ ਕੇ ਮੈਂ ਚੋਂਦਾ ਰਿਹਾ ਦੁੱਧ ਜਾ ਕੇ ਉੱਥੇ ਬਹੁਤ ਵਧੀਆ ਹੁੰਦਾ ਸੀ ਸਿਸਟਮ ਉੱਥੇ ਲਓ ਜੀ ਇੱਕ ਈਮੇਲ ਹੋਰ ਆਈ ਜੀ ਨਵਦੀਪ ਕੌਰ ਵਿਰਕ ਦੀ ਥੈਂਕ ਯੂ ਜੀ ਤੁਹਾਡੀ ਸੇਵਾ ਵੀ ਪਹੁੰਚੀ ਹੈ ਦੇਖੋ ਰੇਡੀਓ ਦੇ ਨਾਲ ਲੈਣ ਨਾ ਆਪਾਂ ਹੱਸ ਲਈਏ ਉਹ ਬੜੀ ਚੰਗੀ ਗੱਲ ਹੁੰਦੀ ਹੈ ਕਿਉਂਕਿ ਬਹੁਤ ਫੈਮਿਲੀਜ਼ ਇਸ ਕਰਕੇ ਵੀ ਪ੍ਰੋਬਲਮਸ ਹੁੰਦੀਆਂ ਹਾਸਾ ਮਜ਼ਾਕ ਜਿਹੜਾ ਕਿ ਜ਼ਿੰਦਗੀ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਮੈਂ ਤਾਂ ਨਾ ਦੋਨਾਂ ਮੀਆਂ ਬੀਬੀ 'ਚ ਦੇਖੋ ਮਾੜੀ ਮਾੜੀ ਤੂੰ ਤੂੰ ਮੈਂ ਤਾਂ ਹੋ ਹੀ ਜਾਂਦੀ ਹੈ ਮੈਂ ਤਾਂ ਕੱਲ੍ਹ ਭੁਪਿੰਦਰ ਨੂੰ ਕਹਿਤਾ ਤੈਨੂੰ ਵਾਈਫ ਬੜੀ ਚੰਗੀ ਹੈ ਅੱਜ ਇਹਨਾਂ ਨੂੰ ਕਹਿਤਾ ਭੁਪਿੰਦਰ ਚੰਗਾ ਦੋਨੇ ਇੱਕ ਦੂਜੇ ਨਾਲ ਖੁਸ਼ ਅਸੀਂ ਕੀ ਲੈਣਾ ਵਿੱਚੋਂ ਹੈਂ ਮੀਆਂ ਬੀਬੀ ਰਾਜੀ ਤੂੰ ਕਿਆ ਕਰੇਗਾ
2: ਬੱਚਿਆਂ ਦਾ ਜਿਹੜਾ ਨੰਬਰ ਹੈ ਉਹ ਹਰ ਸਾਲ ਵਧੀ ਜਾ ਰਿਹਾ ਕੋਈ ਤਰੀਕਾ ਹੈਗਾ ਵੀ ਬੱਚਿਆਂ ਦੀ ਨੰਬਰ ਰੁਕ ਜੇ ਕਿਉਂਕਿ ਹੁੰਦਾ ਕਿ ਇੱਕ ਸਾਲ ਪਹਿਲਾਂ ਚੈੱਕ ਕਰਾਇਆ ਤੇ ਦੋ ਨੰਬਰ ਹੈ ਅੱਜ ਚੈੱਕ ਕਰਾਉਂਦੇ ਨੇ ਤਿੰਨ ਨੰਬਰ ਹੈ ਤੇ ਫਿਕਰ ਪੈ ਜਾਂਦਾ ਕਿ ਇਹ ਹੋ ਸਕਦਾ ਅਗਲੇ ਸਾਲ ਚਾਰ ਹੋ ਜਾਵੇ ਪੰਜ ਹੋਵੇ ਛੇ ਹੋ ਜਾਵੇ ਬਿਲਕੁਲ ਜੀ ਇਹ ਬੜੀ ਕਾਮਨ ਪ੍ਰੋਬਲਮ ਹੈ ਔਰ ਤਕਰੀਬਨ 10 ਦੇ ਵਿੱਚੋਂ ਜਿਹੜੇ 4 ਤੋਂ 5 ਬੱਚੇ ਨੇ ਕਹਿੰਦੀ 50% ਬੱਚੇ ਉਹਨਾਂ ਨੂੰ ਇਹ ਇਸ਼ੂ ਆਉਂਦਾ ਹੀ ਆਉਂਦਾ ਸੋ ਇਹਦਾ ਮੇਨ ਰੀਜ਼ਨ ਹੁੰਦਾ ਵੀ ਜਿਹੜੇ ਬੱਚਿਆਂ ਦੇ ਵੀ ਜਿਹੜੀ ਗਰੋਥ ਹੋ ਰਹੀ ਹੈ ਨਾ ਉਹ ਇਰੈਗੂਲਰ ਹੈ ਜਦੋਂ ਤੁਹਾਡੀ ਬਾਡੀ 'ਚ ਗਰੋਥ ਹੁੰਦੀ ਬੱਚੇ ਦੀ ਉਹਦੇ ਨਾਲ ਬੱਚੇ ਦੀ ਜਿਹੜੀ ਅੱਖ ਹੈ ਉਹਦਾ ਵੀ ਸਾਈਜ਼ ਵੱਧਦਾ ਅਤੇ ਜੇ ਅੱਖ ਦਾ ਸਾਈਜ਼ ਵੱਧਦਾ ਉਹਦਾ ਨੰਬਰ ਵੀ ਵੱਧ ਜਾਂਦਾ
0: ਠੀਕ ਹੈ
2: ਸੋ ਅਸੀਂ ਇੱਕ ਸਪੈਸ਼ਲ ਮਸ਼ੀਨ ਲੈ ਕੇ ਆਏ ਹਾਂ ਇਹ ਮਸ਼ੀਨ ਨੂੰ ਕਹਿੰਦੇ ਟੋਪੋਗ੍ਰਾਫੀ ਇਹ ਟੋਪੋਗ੍ਰਾਫੀ ਮਸ਼ੀਨ ਕੀ ਕਰਦੀ ਹੈ ਇਹ ਤੁਹਾਡੇ ਅੱਖ ਦਾ ਜਿਹੜਾ ਸਾਈਜ਼ ਹੈ ਇਹਨੂੰ ਕਹਿੰਦੇ ਨੇ ਐਕਸੀਅਲ ਲੈਂਥ ਮੈਜਰਮੈਂਟ ਇਹ ਕਰ ਲੈਂਦੀ ਹੈ ਇਹ ਕਰਕੇ ਤਾਂ ਸਾਨੂੰ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਬੱਚਾ ਉਸ ਕੈਟੇਗਰੀ 'ਚ ਆਉਂਦਾ ਹੈ ਜਿਹਦਾ ਹਰ ਸਾਲ ਨੰਬਰ ਵੱਧਦਾ ਜਾਏਗਾ ਕਿ ਬੱਚਾ ਨੋਰਮਲ ਕੰਡੀਸ਼ਨ ਵਾਲਾ ਹੈ ਸੋ ਜਿਹੜੇ ਤਾਂ ਬੱਚੇ ਜਿਹੜੇ ਨੋਰਮਲ ਕੰਡੀਸ਼ਨ ਵਾਲੇ ਆ ਉਹਨਾਂ ਨੂੰ ਤਾਂ ਨੋਰਮਲ ਕਲਾਸਿਸ ਬਣਾ ਦੇ ਦੀਆਂ ਪਰ ਜੇ ਬੱਚਾ ਤੁਹਾਡਾ ਉਸ ਕੰਡੀਸ਼ਨ 'ਚ ਆਉਂਦਾ ਹੈ ਵੀ ਜਿਹਦਾ ਨੰਬਰ ਹਰ ਸਾਲ ਹੀ ਵੱਧਣਾ ਹੈ ਤਾਂ ਅਸੀਂ ਪਹਿਲੇ ਹੀ ਉਹਨਾਂ ਨੂੰ ਦੱਸ ਦਈਦਾ ਕਿ ਤੁਹਾਡੇ ਬੱਚੇ ਦੀ ਕੰਡੀਸ਼ਨ ਇਹ ਹੈ ਜਿਹ 'ਚ ਨੰਬਰ ਹਰ ਸਾਲ ਵਧੇਗਾ ਸੋ ਇਹਨੂੰ ਰੋਕਣ ਦਾ ਕੋਈ ਤਰੀਕਾ ਜੇ ਸਾਡੇ ਪੇਰੈਂਟ ਪੁੱਛਦੇ ਨੇ ਹੈਗਾ ਤਾਂ ਬਿਲਕੁਲ ਜੀ ਇਹਨੂੰ ਰੋਕਣ ਦਾ ਬਹੁਤ ਵਧੀਆ ਤਰੀਕਾ ਹੈਗਾ ਇਹਨੂੰ ਰੋਕਣ ਦੇ ਲਈ ਸਾਡੇ ਕੋਲ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਹੁੰਦਾ ਹੈ ਸੋ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਕੋਈ ਖਾਸ ਫਰਕ ਨਹੀਂ ਹੈ ਇਹਦੇ 'ਚ ਅਸੀਂ ਇੱਕ ਸਪੈਸ਼ਲ ਕਿਸਮ ਦੇ ਲੈਂਜ਼ ਜਿਹੜੇ ਨੇ ਉਹ ਐਨਕ 'ਚ ਪਾ ਕੇ ਦਿੰਦੇ ਹਾਂ ਸੋ ਬੱਚੇ ਨੂੰ ਦੇਖਣ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਸੇਮ ਹੀ ਲੈਂਦਾ ਪਰ ਇੱਕ ਥੈਰੇਪੀ ਸਟਾਰਟ ਹੋ ਜਾਂਦੀ ਹੈ ਔਰ ਇਹ ਥੈਰੇਪੀ ਇੰਨਾ ਕੰਟਰੋਲ ਕਰਦੀ ਹੈ ਕਿ ਬੱਚਿਆਂ ਦਾ ਨੰਬਰ ਅੱਗੋਂ ਵਧਣਾ ਬੰਦ ਹੋ ਜਾਂਦਾ
0: ਅਤੇ
2: ਕੰਪਨੀਆਂ ਜਿਹੜੀਆਂ ਬਣਾਉਂਦੀਆਂ ਨੇ ਐਸਿਲਰ ਕੰਪਨੀ ਹੈ ਇਹ ਸਟੈਲਸ ਲੈਂਜ਼ ਬਣਾਉਂਦੀ ਹੈ ਜੀ ਇਹ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਸੋ ਇਹ ਕੰਪਨੀਆਂ ਗਰੰਟੀ ਕਰਦੀਆਂ ਕਿ ਬੱਚੇ ਦਾ ਨੰਬਰ ਅਗਲੇ ਸਾਲ ਤੱਕ ਨਹੀਂ ਵਧੇਗਾ ਜੇ ਨੰਬਰ ਸਾਲ ਦੇ ਵਿੱਚ ਵੱਧ ਜਾਂਦਾ ਹੈ ਤਾਂ ਤੁਹਾਨੂੰ ਅਸੀਂ ਨਵੇਂ ਲੈਂਸ ਪਾ ਕੇ ਦਿੰਦੇ ਹਾਂ ਅਤੇ ਉਹਦਾ ਕੋਈ ਵੀ ਚਾਰਜ ਨਹੀਂ ਹੁੰਦਾ ਔਰ ਇਹ ਕੰਪਨੀ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਨੇ ਸੋ ਜਿਹੜੇ ਵੀ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੇ ਬੱਚੇ ਇਸ ਕੰਡੀਸ਼ਨ 'ਚ ਹੈਗੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਹੈ ਔਰ ਉਹ ਚਾਹੁੰਦੇ ਨੇ ਕਿ ਇਹਨੂੰ ਰੋਕਿਆ ਜਾਵੇ ਕਿਉਂਕਿ ਇੱਕ ਵਾਰੀ ਜਦ ਨੰਬਰ ਤੁਹਾਡਾ ਵੱਧ ਗਿਆ ਜਦੋਂ ਬੱਚੇ ਦੀ ਏਜ 8-9 ਸਾਲ ਹੈ ਉਦੋਂ ਤੁਸੀਂ ਉਹਨੂੰ ਰੋਕ ਲਿਆ ਜਾਂ 10 ਸਾਲ 11 ਸਾਲ 12 ਸਾਲ ਤੱਕ ਰੋਕ ਲਿਆ ਤਾਂ ਠੀਕ ਹੈ ਜੇ ਨਹੀਂ ਰੋਕਿਆ ਤਾਂ ਜੇ ਬੱਚਾ 17 ਸਾਲ ਦੀ ਉਮਰ ਦਾ ਹੋ ਗਿਆ ਤਾਂ ਉਹਦਾ ਨੰਬਰ -8 ਜਾਂ -10 ਹੋ ਗਿਆ ਅਤੇ ਫਿਰ ਉਹਨੂੰ ਵਾਪਸ ਲਿਆਂਦਾ ਕੋਈ ਤਰੀਕਾ ਨਹੀਂ ਸੋ ਬੈਸਟ ਵੇ ਇਹੀ ਹੈ ਜੀ ਜਦੋਂ ਬੱਚਾ ਤੁਹਾਡਾ ਛੋਟਾ ਹੈ ਸਭ ਤੋਂ ਪਹਿਲਾਂ ਉੱਥੇ ਬੱਚਿਆਂ ਦਾ ਹਰ ਸਾਲ ਜਾ ਕੇ ਆਈ ਐਗਜ਼ਾਮ ਕਰਾਓ ਇਹ ਬੜਾ ਜ਼ਰੂਰੀ ਹੈ ਅਤੇ ਸਪੈਸ਼ਲੀ ਜਿਹੜੀ ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ ਇਹਦੇ ਵਿੱਚ ਆਪਣੇ ਬੱਚੇ ਦਾ ALM ਟੈਸਟ ਜ਼ਰੂਰ ਕਰਾਓ ਕਿ ਇਸ ਤੋਂ ਪਹਿਲਾਂ ਦੇਰ ਹੋ ਜਾਵੇ ਔਰ ਬੱਚੇ ਦਾ ਨੰਬਰ ਵੱਧ ਜਾਵੇ ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹ ਟੈਸਟ ਕਰਵਾਉਣਾ ਚਾਹੁੰਦੇ ਨੇ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਅਤੇ ਇਹ ਵੀ ਜਾਣਕਾਰੀ ਦੇ ਦਈਏ ਕਿ ਮੋਸਟਲੀ ਜਿਹਨਾਂ ਕੋਲ ਇੰਸ਼ੋਰੈਂਸ ਹੈਗੀਆਂ ਨੇ ਇਹ ਟੈਸਟ ਤੁਹਾਡੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਕਵਰ ਕਰਦੀਆਂ ਨੇ ਸੋ ਤੁਹਾਨੂੰ ਆਊਟ ਆਫ ਪਾਕਿਟ ਨਹੀਂ ਪੇ ਕਰਨਾ ਪੈਂਦਾ ਤੁਹਾਡੀ ਇੰਸ਼ੋਰੈਂਸ ਹੀ ਕਵਰ ਕਰ ਲੈਂਦੀ ਹੈ ਸੋ ਪਹੁੰਚਣਾ ਕਿੱਥੇ ਹੈ ਜੀ ਇਹ ਐਗਜ਼ਾਮ ਕਰਾਉਣ ਦੇ ਲਈ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਡਾਕਟਰ ਸਾਡੇ ਕੋਲ ਅੱਜ ਥਰਸਡੇ ਕੱਲ੍ਹ ਫਰਾਈਡੇ ਅਤੇ ਪਰਸੋਂ ਸੈਟਰਡੇ ਤਿੰਨੋਂ ਦਿਨ ਨੇ ਸੋ ਆਪਣੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ 905-460-8888 905-460-8888
0: ਹਸੀਬ ਸ਼ੇਖ ਸਾਹਿਬ ਕੱਲ ਪਰਸੋਂ ਬੋਲ ਕੇ ਗਏ ਸੀ ਔਰ ਤੁਸੀਂ ਬੜੀਆਂ ਕਾਲਸ ਕਰਦੇ ਹੋ ਇੱਕ ਸਕੂਲ ਜਿਹੜਾ ਨਾ ਆਇਆ ਜਿਹੜਾ ਕਿ ਬਿਨਾਂ ਟੈਕਸ ਤੋਂ ਸਿਟੀ ਵਾਲੇ ਉਹਦਾ ਟੈਕਸ ਵੀ ਨਹੀਂ ਲੈ ਰਹੇ ਔਰ ਬੜੀ ਅੱਛੀ ਪ੍ਰੋਪਰਟੀ ਇਹ ਵਾਲੀ ਹੈ ਮੈਨੂੰ ਇੱਕ ਸੱਜਣ ਦੀ ਕਾਲ ਵੀ ਆਈ ਸੀ ਮੈਂ ਹਸੀਬ ਸ਼ੇਖ ਸਾਹਿਬ ਦਾ ਨੰਬਰ ਵੀ ਉਹਨੂੰ ਦਿੱਤਾ ਸੀ ਔਰ ਜਿੱਥੇ ਇੱਕ ਰੈਸਟੋਰੈਂਟ ਆਏ ਇਹਨਾਂ ਕੋਲ ਬੜੇ ਵਧੀਆ ਫਰੈਂਚਾਈਜ਼ ਹੋਰ ਜਿਹੜੇ ਕਿ ਬਿਜ਼ਨਸ ਬਹੁਤ ਵਧੀਆ ਆਏ ਆ ਤੁਸੀਂ ਉਹ ਹਸੀਬ ਸ਼ੇਖ ਜੀ ਨਾਲ ਸੰਪਰਕ ਕਰ ਸਕਦੇ ਹਾਂ 6479884449 'ਤੇ ਕਾਲ ਕੀਤੀ ਜਾ ਸਕਦੀ ਹੈ ਇੱਕ ਗੱਲ ਮੈਂ ਇੱਥੇ ਹੋਰ ਦੱਸ ਦੇਵਾਂ ਸਾਰੀਆਂ ਸੰਗਤਾਂ ਨੂੰ ਮੈਂ ਤਾਂ ਹੁਣ 12 ਵਜੇ ਤੋਂ ਬਾਅਦ ਉੱਥੇ ਹਾਂ ਜੀ ਕਿਉਂਕਿ ਅੱਜ ਤੋਂ ਸੇਵਾ ਸਟਾਰਟ ਹੋ ਜਾਏਗੀ ਜਿਹੜੀਆਂ ਵੀ ਸੰਗਤਾਂ ਕੋਲ ਟਾਈਮ ਹੈ, ਜਿਹੜੇ ਵੀ ਸਾਡੇ ਫੈਮਿਲੀ ਸੁਣ ਰਹੀਆਂ ਹੈ, ਵਲੰਟੀਅਰਸ ਸੁਣ ਰਹੇ ਆ, ਵਲੰਟੀਅਰਸ ਨਹੀਂ ਮੈਂ ਇੱਥੇ ਕਹਿ ਸਕਦਾ, ਸੇਵਾਦਾਰ ਕਹਿ ਸਕਦਾ, ਕਿਉਂਕਿ ਵਲੰਟੀਅਰਸ ਤਾਂ ਕਿਸੇ ਸ਼ੋਅ 'ਚ ਹੋ ਸਕਦੇ ਆ, ਪਰ ਜਿਸ ਵੇਲੇ ਗੁਰੂ ਸਾਹਿਬ ਦੇ ਕਾਰਜ ਹੋਣੇ ਆ ਉੱਥੇ ਤਾਂ ਸਿਰਫ ਤੁਸੀਂ ਸੇਵਾ ਕਰ ਸਕਦੇ ਆ। ਜਿੰਨਾ ਕੋਲ ਸਾਡੀਆਂ ਲੇਡੀਜ਼ ਦੀਆਂ ਬੜੀਆਂ ਕਾਲਜ ਆਈਆਂ, ਹਰਜੀਤ ਜੀ ਅਸੀਂ ਉੱਥੇ ਆ ਕੇ ਸੇਵਾ ਕਰਨੀ ਆ, ਤੁਹਾਡੇ ਕੋਲ ਹੁਣ ਟਾਈਮ ਹੈ ਅਤੇ ਮੈਂ ਤਕਰੀਬਨ 12:30 ਉੱਥੇ ਪਹੁੰਚ ਜਾਣਾ ਹਾਲ ਦੇ ਵਿੱਚ ਜਿੱਥੇ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਅਤੇ ਸ਼ਾਮ ਦੇ ਅਸੀਂ ਹੁਣ ਪਤਾ ਨਹੀਂ 12 ਵਜੇ ਤੱਕ ਉੱਥੇ ਹਾਂ, 1 ਵਜੇ ਤੱਕ ਇੱਥੇ, ਰਾਤ ਦੇ 2 ਵਜੇ ਤੱਕ ਉੱਥੇ ਹਾਂ, ਉੱਥੇ ਹੀ ਹਾਂ। ਕੱਲ੍ਹ ਵੀ ਸਵੇਰੇ ਪ੍ਰੋਗਰਾਮ ਕਰਕੇ ਮੈਂ 12:30 ਉੱਥੇ ਪਹੁੰਚ ਜਾਣਾ, 12:30-1 ਵਜੇ ਦੇ ਦਰਮਿਆਨ, ਅਤੇ ਫਿਰ ਵੀ ਕੱਲ੍ਹ ਰਾਤ ਤੱਕ ਉੱਥੇ ਹੋਵਾਂਗੇ। ਬੜੀਆਂ ਤਿਆਰੀਆਂ ਚੱਲ ਰਹੀਆਂ, ਔਰ ਅੱਜ ਉੱਥੇ ਸਾਊਂਡ ਸਿਸਟਮ ਸਟੇਜ ਵਾਲੇ ਸਾਰੇ ਪਹੁੰਚ ਗਏ ਸਵੇਰੇ 8 ਵਜੇ ਦੇ, ਟਰੱਕਾਂ ਦੇ ਟਰੱਕ ਲੱਗ ਰਹੇ ਉੱਥੇ, ਲੋਡ ਅਨਲੋਡ ਹੋ ਰਹੇ ਆ। ਔਰ ਤੁਸੀਂ ਰਾਜਨ ਜੀ ਆ ਕੇ ਦੇਖਿਓ ਜੇ ਅੱਜ ਸਮਾਂ ਲੱਗਿਆ ਨਾ, ਹਰਪ੍ਰੀਤ ਆਉਂਦੇ ਹੁੰਦੇ ਸ਼ਾਮੀ, ਤੁਸੀਂ ਆ ਕੇ ਦੇਖੋ ਸਮਾਨ ਆਉਂਦਾ ਕਿੰਨਾ ਹੈ,
2: ਪਤਾ ਚੱਲਦਾ ਹੀ ਹੈ।
0: ਕਈ ਵਾਰੀ ਕੀ ਹੁੰਦਾ ਕਿ ਚੀਜ਼ ਲੱਗੀ ਹੋਵੇ ਨਾ ਕਿਤੇ, ਆ ਹੁਣ ਜਿਹੜੀਆਂ ਪਿੱਛੇ ਸਕਰੀਨਾਂ ਲੱਗਦੀਆਂ,
2: ਹਾਂਜੀ,
0: ਉਹ ਇੱਕ ਪੈਨਲ 2x2 ਦਾ ਹੁੰਦਾ,
2: ਹਾਂਜੀ,
0: 2x2 ਦਾ ਪੈਨਲ ਹੁੰਦਾ, ਤੇ ਉਹ ਪੈਨਲ ਆਣੇ ਕਿੰਨੇ ਆ, ਉਹ ਜੋੜਨੇ ਕਿੱਦਾਂ ਪੈਨਲ, ਉਹ ਇੱਕ ਆਪਣੇ ਆਪ ਦੇ ਵਿੱਚ ਵੀ ਇੱਕ ਸਮਾਨ ਹੁੰਦਾ। ਫਿਰ ਉਹ ਸਕਰੀਨਾਂ ਜਿਹੜੇ ਬਾਕਸ ਵਿੱਚ ਆਉਂਦੀਆਂ ਉਹ ਬੜੇ ਸੇਫਟੀ ਨਾਲ ਆਉਂਦੀਆਂ, ਕਿਉਂਕਿ ਅੱਗੇ ਉਹ ਕਿੰਨੀ ਕੁ ਬਰੀਕ ਹੁੰਦੀ ਜਿਵੇਂ ਸਕਰੀਨ ਕਹਿੰਦੇ ਆ, ਤੇ ਫਿਰ ਟਰੱਸਟ ਵੱਡੇ ਲਾਈਟ ਜਿਹੜੇ ਵੱਡੀਆਂ। ਮੈਂ ਇੱਕ ਗੱਲ ਇੱਥੇ ਔਨ ਏਅਰ ਜ਼ਿਕਰ ਕਰੂੰਗਾ, ਕਿਉਂਕਿ ਮੈਨੂੰ ਪਤਾ ਮੇਰੀਆਂ ਜਿਹੜੀਆਂ 1-2 ਦਿਨਾਂ ਦਾ ਮੇਰਾ ਪ੍ਰੋਗਰਾਮ ਰਿਕਾਰਡ ਕੀਤਾ ਜਾ ਰਿਹਾ, ਬਾਹਰ ਸੱਜਣ ਬੜੇ ਸੁਣ ਰਹੇ ਆ, ਪਿਆਰ ਦੇ ਨਾਲ ਮੈਨੂੰ ਕਈ ਵਾਰੀ ਮੈਸੇਜ ਵੀ ਕਰ ਰਹੇ ਆ। ਜਿਹੜੇ ਅਸੀਂ ਕੌਂਸਰਟ ਕਰਾਉਂਦੇ ਹਾਂ ਨਾ, ਜਿਹੜੇ ਅਸੀਂ ਕੋਈ ਸ਼ੋਅ ਕਰਾਉਂਦੇ ਹਾਂ, ਮੇਰੀ ਤਮੰਨਾ ਮਨ ਦੀ ਇਹ ਹੈ ਕਿ ਇਹ ਕੌਂਸਰਟ ਤੋਂ ਵੱਡਾ ਜਿੰਨੀ ਕੁ ਮੈਂ ਸਜਾਵਟ ਕਰ ਸਕਦਾ ਹਾਂ ਉੱਥੇ ਕਰਾਂ। ਇਹ ਕੌਂਸਰਟ ਜਿਹੜਾ ਹੈ ਤੁਹਾਡਾ ਨਹੀਂ ਹੈ, ਮੇਰਾ ਨਹੀਂ ਹੈ, ਇਹ ਕੌਂਸਰਟ ਉਸ ਦਾ ਹੈ, ਦੁਨੀਆਂ ਦਾ ਸਭ ਤੋਂ ਵੱਡਾ ਕੌਂਸਰਟ ਹੈ ਜਿਹੜਾ ਹੁਣ ਹੋਣ ਜਾ ਰਿਹਾ ਇਹ ਇਸ ਵੀਕਐਂਡ ਦੇ, ਅਤੇ ਇੱਥੇ ਜਿੰਨੀ ਕੁ ਮੇਰੀ ਬੁੱਧੀ ਕੰਮ ਕਰਦੀ ਹੈ ਉੰਨੀ ਕੁ ਮੈਂ ਇੱਥੇ ਸਜਾਵਟ ਕਰਾ ਦੇਣੀ ਹੈ। ਅਤੇ ਤੁਸੀਂ ਆ ਕੇ ਦੇਖਿਓ ਇਸ ਵਾਰੀ ਕਿ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਉੱਥੇ ਹੋ ਕੀ ਰਿਹਾ ਇਸ ਵਾਰੇ। ਔਰ ਮੈਂ ਕਹਿੰਦਾ ਬੜੇ ਬੜੇ ਵੱਡੇ ਵੱਡੇ ਕੌਂਸਰਟ ਹੁੰਦੇ ਆ, ਕੋਈ ਲੋਕ 20,000 ਲੋਕ ਹੁੰਦਾ, ਕਿਤੇ ਕੋਈ ਵੱਡੇ ਵੱਡੇ ਰੋਜਰ ਸੈਂਟਰ ਦੇ 50,000 ਲੋਕ ਬਹਿੰਦੇ, ਉਹ ਵੀ ਕੌਂਸਰਟ ਹੁੰਦੇ ਆ। ਇਹ ਸਾਡੇ ਪਿਓ ਦਾ ਕੌਂਸਰਟ ਹੋ ਰਿਹਾ ਸਭ ਤੋਂ ਵੱਡਾ, ਜਿਸ ਸਿਰ ਤੇ ਅਸੀਂ ਰੋਟੀ ਰੋਜ਼ੀ ਖਾ ਰਹੇ ਹਾਂ, ਜਿਸ ਦੇ ਸਿਰ ਤੇ ਸਾਡੀ ਘਰ ਦੀ ਕਿਸ਼ਤਾਂ ਚੱਲ ਰਹੀਆਂ, ਜਿਸ ਦੇ ਘਰ ਦੇ ਸਿਰ ਤੇ ਸਾਡੇ ਬੱਚੇ ਤੰਦਰੁਸਤ ਆ, ਤੇ ਅਸੀਂ ਆਪਣੇ ਪਿਓ ਦਾ ਕੌਂਸਰਟ ਕਿੱਡਾ ਕੁ ਵੱਡਾ ਕਰ ਸਕਦੇ ਹਾਂ, ਇਸ ਤੋਂ ਵੱਡਾ ਕੌਂਸਰਟ ਕੋਈ ਹੋ ਨਹੀਂ ਸਕਦਾ ਦੁਨੀਆ ਦੇ ਵਿੱਚ। ਮੇਰੀ ਕੋਸ਼ਿਸ਼ ਇਹ ਹੈ, ਹਰਪ੍ਰੀਤ ਨੂੰ ਪਤਾ, ਤੁਹਾਨੂੰ ਵੀ ਪਤਾ, ਆਪਾਂ ਸ਼ੋਅ ਲਾਈਨ ਦੇ ਵਿੱਚ ਜਿਸ ਵੇਲੇ ਅਸੀਂ ਸ਼ੋਅ ਕਰਾਉਂਦੇ ਹਾਂ, ਸਾਨੂੰ ਸਪੈਸ਼ਲੀ ਤਾਂ ਟੈਕ ਰਾਈਟਰ ਆਉਂਦੇ ਉਹਨਾਂ ਦੇ ਆਰਟਿਸਟਾਂ ਦੇ, ਸਾਨੂੰ ਜੀ ਇਹ ਲਾਈਟਾਂ ਚਾਹੀਦੀਆਂ, ਸਾਨੂੰ ਮੂਵਿੰਗ ਹੈੱਡ ਇੰਨੇ ਚਾਹੀਦੇ ਆ, ਸਾਨੂੰ ਵਾਸ਼ਰਸ ਲਾਈਟ ਇੰਨੀਆਂ ਚਾਹੀਦੀਆਂ ਜਿਹੜੀਆਂ ਕਿ ਸਟੇਜ ਦੇ ਉੱਤੇ ਪੈਣ, ਸਾਨੂੰ ਸਪੋਟ ਲਾਈਟ ਇੰਨੀਆਂ ਚਾਹੀਦੀਆਂ ਜਿਹੜੀਆਂ ਇਕੱਲੇ ਆਰਟਿਸਟ ਦੇ ਉੱਤੇ ਪੈਣ, ਫਿਰ ਸਾਨੂੰ ਫਲੋਰ ਦੇ ਉੱਤੇ ਮੂਵਿੰਗ ਲਾਈਟ ਚਾਹੀਦੀਆਂ ਜਿਹੜੀਆਂ ਕਿ ਆਡੀਅੰਸ ਵੱਲ ਜਾਣ। ਇਹ ਕੌਂਸਰਟ ਉੱਤੇ ਪਤਾ ਨਹੀਂ ਕਿੰਨੀਆਂ ਮੂਵਿੰਗ ਲਾਈਟ, ਕਿੰਨੇ ਵਾਸ਼ਰਸ, ਕਿੰਨੀਆਂ ਜਿਹੜੀਆਂ ਬਾਬਾ ਜੀ 'ਤੇ ਸਵਾਰੀ ਹੁੰਦੀ, ਉਹ 'ਤੇ ਇਕੱਲੀ ਵਾਈਟ ਕਲਰ ਦੀ ਲਾਈਟ ਪੈਂਦੀ, ਤੁਸੀਂ ਨੋਟ ਕੀਤਾ ਹੋਣਾ, ਇਜ਼ ਕਾਸਟ ਬਿਗ ਮਨੀ। ਉਹ ਵੱਡੇ ਵੱਡੇ ਕੌਂਸਰਟ ਜਿਹੜੇ ਹਾਲ ਹੈਗੇ ਜਿਵੇਂ ਸਕੋਸ਼ੀਆ ਅਰੀਨਾ ਹੋ ਗਏ ਆ ਜਾਂ ਰੋਜਰ ਸੈਂਟ, ਉਹ ਪਿੱਛੋਂ ਲਾਈਟਾਂ ਲੱਗਦੀਆਂ, ਉਹ ਸਟੇਜ ਤੱਕ ਲਾਈਟਾਂ ਜਿਵੇਂ ਨਾ ਇਕੱਲੇ ਬੰਦੇ ਦੇ ਉੱਤੇ ਪੈਂਦੀਆਂ ਆਉਂਦੀਆਂ, ਅਤੇ ਇਹ ਲਾਈਟਾਂ ਜਿਹੜੀਆਂ ਹੈਗੀਆਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੋਣੀਆਂ। ਇਹ ਮੇਰੇ ਮਨ ਦਾ ਚਾਅ ਹੈ, ਮੇਰੀ ਤਮੰਨਾ ਹੈ ਮਨ ਦੀ ਕਿ ਇੰਨਾ ਕੁ ਵਧੀਆ ਇਹ ਫੰਕਸ਼ਨ ਹੋਵੇ, ਇੰਨਾ ਕੁ ਵਧੀਆ ਸਮਾਗਮ ਹੋਵੇ ਕਿ ਸੰਗਤਾਂ ਦੂਰ ਦੂਰ ਤੱਕ ਇਸ ਸਾਲ ਨੂੰ ਉਡੀਕਣ।
2: ਬਿਲਕੁਲ ਜੀ,
0: ਅਸੀਂ ਅਗਲੇ ਸਾਲ ਇਹ ਪ੍ਰੋਗਰਾਮ ਹੋਣਾ, ਤੇ ਹਰਜੀਤ ਜੀ ਨੂੰ ਅਸੀਂ ਸ਼ਾਬਾਸ਼ ਦੇਣੀ ਹੈ, ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ। ਮੈਂ ਜਿਹੜੇ ਸਾਊਂਡ ਵਾਲੀ ਕੰਪਨੀ ਹੈ ਨਾ ਰਾਜਨ ਜੀ, ਮੈਂ ਹਰ ਸਾਲ ਹੀ ਕੋਈ ਨਾ ਕੋਈ ਨਵੀਂ ਚੀਜ਼ ਕਰਾਉਂਦਾ ਉਹਨਾਂ ਕੋਲੋਂ,
2: ਠੀਕ ਹੈ।
0: ਉਹ ਖੁਦ ਹੈਰਾਨ ਹੁੰਦੇ, ਕਹਿੰਦੇ ਹਰਜੀਤ ਜੀ ਤੁਸੀਂ ਡਿਜ਼ਾਇਨ ਕਿੱਦਾਂ ਕਰਦੇ ਆ। ਮੈਂ ਕਿਹਾ ਡਿਜ਼ਾਇਨ ਮੈਂ ਉਦੋਂ ਹੀ ਕਰ ਲੈਣਾ ਜਦੋਂ ਹਰਪ੍ਰੀਤ ਉਹ ਪ੍ਰੋਗਰਾਮ ਚੱਲਦਾ ਹੁੰਦਾ, ਮੈਂ ਪਿੱਛੇ ਖੜਾ ਹੋ ਜਾਂਦਾ ਉਹਨਾਂ, ਮੈਂ ਦੂਰੋਂ ਦੇਖਦਾ ਉਹਨਾਂ ਚੀਜ਼ ਹੁਣ ਕਿਹੜੀ ਕਮੀ ਕਿਹੜੀ
2: ਮਿਸਿੰਗ ਹੈ,
0: ਮੈਂ ਪਲੱਸ ਨਹੀਂ ਪਤਾ ਨਹੀਂ ਦੇਖਦਾ ਕਿ ਅਸੀਂ ਯਾਰ ਪਿਛਲੇ ਸਾਲ ਇੱਥੇ ਸੀ, ਅੱਜ ਇੱਥੇ ਹੈਗੇ ਹਾਂ। ਮੈਂ ਉਸ ਚੀਜ਼ ਦੇ ਵਿੱਚ ਇਹ ਦੇਖਦਾ ਹੁੰਦਾ ਕਿ ਇਹਦੇ 'ਚ ਅੱਜ ਮਿਸਟੇਕ ਕਿਹੜੀ ਲੱਗ ਰਹੀ ਹੈ ਮੈਨੂੰ, ਅਤੇ ਉਹ ਜਿਹੜੀ ਫਿਰ ਮਿਸਟੇਕ ਹੁੰਦੀ ਹੈ। ਇਹ ਵੀ ਗੱਲ ਪੱਕੀ ਹੈ ਕਿ ਮੈਂ ਗੁਰੂ ਸਾਹਿਬਾਂ ਦੀ ਉਦੋਂ ਹਜ਼ੂਰੀ 'ਚ ਅਰਦਾਸ ਕਰਦਾ ਨਾ, ਬਾਬਾ ਜੀ ਸਮੱਤ ਬਖਸ਼ੀ, ਤੰਦਰੁਸਤੀ ਦਾਤਾਂ ਬਖਸ਼ੀ, ਅਗਲੇ ਸਾਲ ਇਹ ਮੇਰੇ ਮਨ ਦੀ ਇੱਕ ਹੋਰ ਨਵੀਂ ਭਾਵਨਾ ਆ ਗਈ ਹੈ, ਇਹ ਵੀ ਪੂਰੀ ਕਰ ਉਹ ਗੁਰੂ ਸਾਹਿਬ ਕਰ ਰਿਹਾ, ਕਿਉਂਕਿ ਅੱਗੇ ਅਸੀਂ ਇੱਕ ਦਿਨ ਵਾਸਤੇ ਪਹਿਲਾਂ ਲੈਣੇ ਹੁੰਦੇ, ਐਕਚੁਅਲੀ 2 ਦਿਨ ਪਹਿਲਾਂ ਅਸੀਂ ਹਾਲ ਲਿਆ ਕਿਉਂਕਿ ਸਾਡੇ ਕੰਮ ਨਹੀਂ ਉੱਥੇ ਮੁੱਕਦੇ।
2: ਬਿਲਕੁਲ ਜੀ,
0: ਹਰਪਿਤਾ ਨਹੀਂ ਵੀ ਉੱਥੇ ਆ ਕੇ ਸੇਵਾ ਕਰਾਉਂਦੇ ਹੁੰਦੇ, ਵਿਛਾਈ ਕਰਾਉਂਦੇ ਹੁੰਦੇ ਆ, ਨਾਲ ਭੁਪਿੰਦਰ ਜੀ ਵੀ ਆਉਂਦੇ ਹੁੰਦੇ ਆ, ਕਈ ਵਾਰ ਤਾਂ ਆਪਣੀਆਂ ਬੇਟੀਆਂ ਵੀ ਇਹਨਾਂ ਦੇ ਨਾਲ ਆ ਜਾਂਦੀਆਂ। ਇਹ ਸਾਰਾ ਦੇ ਸਾਰਾ ਇੱਕ ਸੇਵਾ ਭਾਵਨਾ ਦਾ ਕੰਮ ਹੈ। ਅਸੀਂ ਉੱਥੇ 12:30 ਵਜੇ ਹੋਵਾਂਗੇ ਹੁਣ, ਅਤੇ ਜਿਹੜੀਆਂ ਸੰਗਤਾਂ ਉੱਥੇ ਬ੍ਰੈਂਪਟਨ ਫੇਅਰ ਗਰਾਊਂਡ ਜਾਣਾ ਚਾਹੁੰਦੀਆਂ ਅਤੇ ਆ ਜਾਣ, ਉੱਥੇ ਟੈਂਟ ਵਗੈਰਾ ਲੱਗਣੇ ਸ਼ੁਰੂ ਹੋ ਗਿਆ, ਮੈਨੂੰ ਉਹਨਾਂ ਨੇ ਵੀਡੀਓ ਭੇਜ ਦਿੱਤੀਆਂ, ਨਾਲ ਡਾਇਰੈਕਸ਼ਨਸ ਲਈ ਜਾਂਦੇ ਮੇਰੇ ਕੋਲ, ਆਹ ਚੀਜ਼ ਕਿੱਥੇ ਕਰਨੀ ਭਾਅ ਜੀ, ਆਹ ਚੀਜ਼ ਕਿੱਥੇ ਕਰਨੀ ਹੈ। 12:30 ਹੁਣ ਮੈਂ ਉੱਥੇ ਹੀ ਹਾਂ, ਅਤੇ ਮਿਸਟਰ ਸਿੰਘ ਪੀਜ਼ਾ ਸੱਚ ਮੈਸੇਜ ਦੇਣਾ ਵੀ ਭੁੱਲ ਹੀ ਗਿਆ। ਇਸ ਲੌਂਗ ਵੀਕ ਦੇ ਉੱਤੇ ਜਿਨ੍ਹਾਂ ਨੇ ਹਰਪੀ ਜੀ ਉੱਥੇ ਪੀਜ਼ੇ ਲੈ ਕੇ ਜਾਣੇ ਆ ਲੰਗਰ ਦੇ ਰੂਪ ਦੇ ਵਿੱਚ, $10 ਦਾ ਲਾਰਜ ਪੀਜ਼ਾ ਦੇਣਾ।
1: ਹਾਂਜੀ,
0: ਉਹਦਾ ਕੋਈ ਟੈਕਸ ਨਹੀਂ ਹੋਏਗਾ, ਸਿਰਫ $10 ਤੁਸੀਂ ਫਲੈਟ ਪੇ ਕਰਨੇ ਆ, ਅਨਲਿਮਿਟਡ ਟੋਪਿੰਗ ਉਹਨਾਂ ਨੇ ਪਾ ਕੇ ਦੇਣੇ ਆ, ਕਿਉਂਕਿ ਸਾਡੇ ਵੀਰ ਆਪ ਬੜੇ ਗੁਰਸਿੱਖ ਬੰਦੇ ਆ, ਬੁਰੇ ਬਾਬਾ ਜੀ ਦਾ ਸਤਿਕਾਰ, ਉਹਨਾਂ ਦੀ ਪੂਰੀ ਟੀਮ ਉੱਥੇ ਹੋਏਗੀ, ਉਹ ਸੇਵਾਦਾਰ ਆ। ਫਿਰ ਕਲੱਬਾਂ ਬੜੀਆਂ ਰਲ ਗਈਆਂ, ਸਰ ਨੌਜਵਾਨ ਮੁੰਡੇ ਮੇਰੇ ਹੋਰ ਵੀਰ ਬੜੇ ਆ ਰਹੇ ਆ, ਹਰਜੀਤ ਭਾਅ ਜੀ ਦੱਸੋ, ਕੰਟੇਨਰ ਉੱਥੇ ਪਹੁੰਚ ਗਿਆ ਜਿਹਦੇ ਸਮਾਨ ਲੱਦਿਆ ਹੁੰਦਾ ਸਾਰਾ, ਹੁਣ ਕੰਟੇਨਰ ਅਨਲੋਡ ਹੋ ਜਾਣਾ, ਔਰ ਉੱਥੇ ਸਭ ਤੋਂ ਪਹਿਲਾਂ ਹੁਣ ਜਾ ਕੇ ਫਰਸ਼ ਦੀ ਸੇਵਾ ਉੱਥੇ ਚੱਲ ਰਹੀ ਹੈ, ਫਰਸ਼ ਧੋਤੇ ਜਾ ਰਹੇ ਆ ਸਾਰੇ ਜਿੱਥੇ ਸੰਗਤਾਂ ਨੇ ਬਹਿਣਾ। ਫਿਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਸ ਨੂੰ ਫਿਰ ਵਾਸ਼ ਕੀਤਾ ਜਾਂਦਾ ਹੈ, ਫਿਰ ਉੱਥੇ ਸਾਰੀ ਵਿਛਾਈ ਸਾਫ਼ ਸੁਥਰੀ ਵਿਛਾਈ, ਹਰ ਵਾਰੀ ਸਾਡੇ ਗੁਰਮੇਲ ਸਿੰਘ ਜੀ ਸੱਗੂ ਸਾਹਿਬ ਦੀ ਡਿਊਟੀ, ਨਵੀਆਂ ਚਾਦਰਾਂ ਨਵੀਂ ਵਿਛਾਈ ਜਿੱਥੇ ਰਾਗੀ ਸਿੰਘ ਜਾਂ ਜਿੱਥੇ ਗੁਰੂ ਸਾਹਿਬਾਂ ਦਾ ਸਤਿਕਾਰ ਹੋਣਾ ਹੈ। ਫਿਰ ਇੱਕ ਅਸੀਂ ਨਵੀਂ ਚੀਜ਼ ਹੋਰ ਕਰ ਰਹੇ ਹਾਂ ਇਸ ਵਾਰੀ, ਜਿਹੜੀ ਕਿ ਮੈਂ ਹੁਣ ਦੱਸਣਾ ਨਹੀਂ ਚਾਹੁੰਦਾ, ਉਹ ਜਦੋਂ ਤੁਸੀਂ ਦੇਖੋਗੇ ਆ ਗਏ ਸੰਗਤਾਂ, ਅਤੇ ਉਸ ਵੇਲੇ ਉਹਨਾਂ ਨੂੰ ਇੱਕ ਐਸਾ ਦੂਰੋਂ ਹੀ ਕਹੋਗੇ ਬਈ ਵਾਹ, ਤੁਹਾਡੇ ਆਪੇ ਹੀ ਮੁਹਰੇ ਗੁਰੂ ਸਾਹਿਬਾਂ ਦੀ ਸਟੇਜ ਇੰਨੀ ਵਧੀਆ, ਔਰ ਮੈਂ ਸਮਝਦਾ ਇਸ ਤੋਂ ਵੱਡਾ ਦੁਨੀਆਂ ਦੇ ਵਿੱਚ ਜੇ ਤੁਸੀਂ ਕੌਂਸਲ ਦਾ ਨਾਂ ਦਿੰਦੇ ਆ ਜਾਂ ਇਸ ਧਾਰਮਿਕ ਸਮਾਗਮ, ਦੁਨੀਆਂ 'ਚ ਇਸ ਤੋਂ ਵੱਡਾ ਸਮਾਗਮ ਕੋਈ ਨਹੀਂ ਹੈ, ਕਿਉਂਕਿ ਹਰ ਜਥਾ ਕਹਿ ਕੇ ਜਾਂਦਾ ਕਿ ਇਸ ਵੇਲੇ ਵਰਲਡ ਦਾ ਇਹ ਨੰਬਰ 1 ਜਿਹੜਾ ਕਿ ਕੀਰਤਨ ਦਰਬਾਰ ਸੰਗਤਾਂ ਦੇ ਸਹਿਯੋਗ ਨਾਲ ਬਣਿਆ ਹੈ। ਤੁਹਾਡੀ ਸੇਵਾ ਆ ਸਕਦੀ, ਫੰਡ ਦੀ ਲੋੜ ਪੈਂਦੀ ਹੈ, ਹਜ਼ਾਰਾਂ ਡਾਲਰ ਲੱਖਾਂ ਡਾਲਰ ਦਾ ਖਰਚਾ ਹੈ ਇਹਦੇ ਵਿੱਚ, ਤੁਹਾਡਾ ਦਸਵੰਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। SEWA2022@yahoo.com ਜੀ ਹਰਪ੍ਰੀਤ, ਅਖੀਰ ਤੇ
1: ਬਿਲਕੁਲ ਜੀ ਜੀ, ਸੋ ਜਿੰਨੀ ਵੀ ਇੰਸ਼ੋਰੈਂਸ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਹੈ, ਨੋਨ ਮੈਡੀਕਲ ਕ੍ਰਿਟੀਕਲ ਇਲਨੈਸ, ਲਾਈਫ ਇੰਸ਼ੋਰੈਂਸ, ਇਸ ਤੋਂ ਇਲਾਵਾ ਕੋਈ ਵਿਜ਼ਿਟਰ ਟਰੈਵਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ ਫਾਇੰਡ ਆਊਟ ਕਰਨਾ ਹੈਗਾ, ਜੋ ਜਿੰਨੇ ਵੀ ਇਨਵੈਸਟਮੈਂਟ ਪਲਾਨਸ ਹੈਗੇ ਆ ਉਹਨਾਂ ਦੇ ਬਾਰੇ ਤੁਸੀਂ ਗੱਲ ਕਰਨੀ ਆ। ਨੰਬਰ ਹੈਗਾ ਜੀ ਮੇਰਾ 4168176500, ਆਫਿਸ ਸਾਡਾ ਲੋਕੇਟਡ ਆ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਅਤੇ ਨੰਬਰ ਮੇਰਾ ਅਗੇਨ 4168176500।
0: ਰਾਜਨ ਜੀ ਤੁਸੀਂ ਆਪਣਾ ਨੰਬਰ ਦੇ ਦਿਓ।
2: ਬਿਲਕੁਲ, ਜਾਂਦੇ ਜਾਂਦੇ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਥਰਸਡੇ ਸ਼ਾਮੀ, ਕੱਲ੍ਹ ਨੂੰ ਫਰਾਈਡੇ ਸ਼ਾਮੀ ਅਤੇ ਸੈਟਰਡੇ ਮਾਰਨਿੰਗ ਅਵੇਲੇਬਲ ਹੈ, ਸੋ ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ। ਇੱਕੋ ਇੱਕ ਨੰਬਰ 905-460-8888-905-460-8888।
0: ਭਾਈ ਸਾਹਿਬ ਹਰਜਿੰਦਰ ਸਿੰਘ ਨੂੰ ਬੇਨਤੀ ਕਰਾਂਗੇ ਕਿ ਆਹ ਸ਼ਬਦ ਉੱਥੇ ਜ਼ਰੂਰ ਸੁਣਾਉਣ, ਹਮ ਕੋਕਰ ਤੇਰੇ ਦਰਬਾਰ ਗਿਆ, ਬੜਾ ਪੁਰਾਣਾ ਸ਼ਬਦ, ਇਹਨਾਂ ਨੇ ਪਤਾ ਨਹੀਂ ਕਿਹੜੇ ਸਾਲ 'ਚ ਰਿਕਾਰਡ ਕਰਾਇਆ ਸੀ ਸ਼ਬਦ ਇਹ, ਪਰ ਮੈਂ ਰੇਡੀਓ 'ਤੇ ਖੁਦ ਇਹ ਸ਼ਬਦ ਬੜਾ ਲਾਉਂਦਾ। ਮੈਨੂੰ ਯਾਦ ਆ ਅਸੀਂ ਉਸ ਟਾਈਮ ਇੰਡੀਆ ਸੀ, ਉਸ ਵੇਲੇ ਸ਼ਬਦ ਸੀ, ਇੱਕ ਸ਼ਬਦ ਸੀ ਨਾ ਗੱਲੇ ਯੋਗ ਨਾ ਹੋਵੇ, ਜਿੱਥੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਦੀ ਪਹਿਚਾਣ ਬਣ ਗਈ ਸੀ, ਔਰ ਹਰ ਗੁਰਦੁਆਰੇ ਦੇ ਵਿੱਚ ਹਰ ਧਾਰਮਿਕ ਸਥਾਨ 'ਤੇ ਇਹ ਸ਼ਬਦ ਜ਼ਰੂਰ ਚੱਲਦੇ ਸੀ, ਔਰ ਉਹੀ ਸ਼ਬਦਾਂ ਦੀ ਬੇਨਤੀ ਇਸ ਵਾਰੀ ਫਿਰ ਕਰਾਂਗੇ ਭਾਈ ਸਾਹਿਬ ਵਾਲਿਆਂ ਨੂੰ। ਜੇ ਤੁਹਾਡੇ ਕੋਈ ਸ਼ਬਦ ਹਨ ਰਾਜਨ ਜੀ, ਹਰਪ੍ਰੀਤ ਜੀ, ਤੁਸੀਂ ਵੀ ਕੋਈ ਸੁਣਨਾ ਚਾਹੋ, ਅਤੇ ਆਪਾਂ ਬੇਨਤੀ ਉਹਨਾਂ ਜ਼ਰੂਰ ਕਰਾਂਗੇ,
2: ਕੱਪ ਗੱਲ ਲਾਵੇਂਗੇ।
0: ਹਾਂ, ਕੱਪ ਗੱਲ ਲਾਵੇਂਗੇ। ਲਓ ਜੀ, ਸਮਾਂ ਸਮਾਪਤ ਹੈ, ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ 6474481000 ਆ ਜਾਓ ਬ੍ਰੈਂਪਟਨ ਫੇਅਰ ਗਰਾਊਂਡ 'ਚ, ਆਪਾਂ ਚੱਲੇ ਹਾਂ ਉੱਥੇ ਭਾਈ, ਆ ਜਾਓ ਜਿਨ੍ਹਾਂ ਨੇ

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-7410-647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
9: ਨਹੀਂ ਨਹੀਂ,
8: ਤੂੰ ਚੋਰ ਹੈਂ,
9: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈਂ।
10: ਚੋਰ ਹੈਂ ਤੂੰ।
11: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।
12: ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000-647-871-5000-6475000।
13: Indian Fruitland, one stop for all your grocery needs.
14: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰਾਂਟਨ।
15: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
16: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
15: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
16: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
15: 40 ਸਾਲਾਂ ਤੋਂ ਬੇਦਾਗ ਸਰਵਿਸ,
17: ਗਿੱਲ ਇੰਟਰਨੈਸ਼ਨਲ ਟ੍ਰੈਵਲ।
16: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
17: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
16: 905-671-8400 or 905-796-8800 or visit giltravels.ca.
18: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
19: ਨਾਓ, ਓਪਨ ਟਿਲ 2 AM।
10: ਆਰ ਯੂ ਰੈਡੀ?
6: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
3: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
6: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
6: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
3: ਕਾਲ 647-429-4040,
6: 647-429-4040, 40 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
20: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
21: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
22: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੂਟ 9057944667।
23: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
24: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।
25: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज्ज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरां नाल तुहानू जोड़ के रखिए। 1 बजे तो बाद गीत संगीत का भी इंतजाम होगा। 2 बजे तक तुहाडी साडी मुलाकात चलती रहेगी। कोई गलबात करनी है, कोई इशू दिमाग च आ रहा है तो यू कैन ऑलवेज कॉल अस, नो प्रॉब्लम व्हाटसोएवर। ਗੁਰਪ੍ਰੀਤ ਸਾਹਿਬ ਪ੍ਰੋਗਰਾਮ ਸਵਾਗਤ ਹੈ ਵੀਰੇ, ਕੀ ਹਾਲ ਹੈ?
1: ਬਿਲਕੁਲ ਵਧੀਆ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ।
0: ਦੇਖਿਆ ਕੱਲ ਮਾਰਿਆ ਨਾ ਛੱਕਾ ਐਂਡ ਤੇ ਬਲੂਜੇ ਵਾਲਿਆਂ ਨੇ
1: ਭਾਜੀ, ਕੱਲ ਕਮਾਲ ਕਰਤੀ ਵਾਰਸ਼ੋ ਨੇ। ਔਰ ਦੂਜੀ ਟੀਮ ਨੇ ਗਰੇਰੋ ਨੂੰ ਤੇ ਕਜ਼ੂਮਾ ਓਕਾਮੋਟੋ ਨੂੰ ਤਾਂ ਵਾਕ ਆਫ ਦੇ ਦਿੱਤੀ ਵੀ ਚਲੋ ਕੋਈ ਗੱਲ ਨੀ, ਇਹ ਤਕੜੇ ਨੇ। ਤੇ ਵਾਰਸ਼ੋ ਨੂੰ ਉਹਨਾਂ ਨੇ ਲਾਈਟਲੀ ਲੈ ਲਿਆ ਤੇ ਗ੍ਰੈਂਡ ਸਲੈਮ ਫਿਰ ਵਾਰਸ਼ੋ ਨੇ ਮਾਰਤਾ ਤੇ 5-3 ਦੇ ਨਾਲ ਫਾਈਨਲੀ ਆਪਣੀ ਟੀਮ ਟੈਂਪਾ ਬੇ ਤੋਂ ਜਿੱਤੀ ਆ। ਨਹੀਂ ਤਾਂ ਸਿਕਸਰ ਉਧਰੋਂ ਵੱਜ ਜਾਣਾ ਸੀ ਜੀ, 6 ਦੀਆਂ 6 ਗੇਮਾਂ ਉਹਨਾਂ ਨੇ ਜਿੱਤ ਜਾਣੀਆਂ ਸੀ। 5-1 ਐਜ਼ ਆਫ ਨਾਓ ਦਾ ਸੀਰੀਜ਼।
0: ਤੇ ਅੱਜ ਕਹਿੰਦੇ ਕੱਲ ਗੇਮ ਜਿੱਤੀ, ਅੱਜ ਕਹਿੰਦੇ ਐਂ ਕਰਦੇ ਛੁੱਟੀ ਕਰ ਲੈਂਦੇ ਆ ਫਿਰ।
1: ਅੱਜ ਛੁੱਟੀ ਚਾਹੀਦੀ ਸੀਗੀ ਜੀ, ਮਸਾਂ ਤਾਂ ਜਿੱਤੇ ਨੇ, ਛੁੱਟੀ ਇੱਕ ਕਰ ਲੈਣ ਦੋ, ਇੰਜੋਏ ਕਰਨ ਦੋ। ਤੇ ਹੁਣ ਕੱਲ ਫਿਰ ਡਿਟਰੋਇਟ ਟਾਈਗਰਸ ਦੇ ਨਾਲ ਮੈਚ ਸ਼ੁਰੂ ਹੋ ਜਾਣਾ 6:40 ਤੇ।
0: ਔਰ ਅੱਜ ਪੰਜਾਬ ਵਾਲਿਆਂ ਨੇ ਖੇਲਣਾ ਸੀ, ਉਹਨਾਂ ਦਾ ਕੀ ਬਣਿਆ?
1: ਪੰਜਾਬ ਵਾਲੇ ਖੇਡੀ ਜਾਂਦੇ ਆ ਜੀ, ਇਟ ਵਾਜ ਅ ਇਨਿੰਗ ਆਫ, ਤੁਸੀਂ ਕਹਿ ਸਕਦੇ ਹੋ ਕਿ 2 ਤਰੀਕਿਆਂ ਦੇ ਨਾਲ ਇਨਿੰਗ ਖੇਡੀ ਆ। ਪੰਜਾਬ ਨੇ ਪਹਿਲਾਂ ਬੈਟਿੰਗ ਕਰਦੇ ਹੋਏ 200 ਰਨ ਜ਼ਰੂਰ ਬਣਾਏ ਨੇ, ਜੋ ਤੁਸੀਂ ਕਹਿੰਦੇ ਹੋ ਵੀ 200 ਰਨ ਫੋਰ ਦਾ ਲਾਸ ਆਫ 8 ਵਿਕਟਸ ਵੀ ਚੰਗਾ ਸਕੋਰ ਕਰ ਲਿਆ। ਹੈਵਿੰਗ ਸੈਟ ਸੋ, ਪਹਿਲੇ 12 ਓਵਰਾਂ ਚ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੀ ਪੂਰੀ ਚੜ੍ਹਾਈ ਰਹੀ। 12 ਤੋਂ ਲੈ ਕੇ 17 ਤੱਕ ਜਿਹੜੀ ਆ ਮੁੰਬਈ ਨੇ ਬਹੁਤ ਵਧੀਆ ਵਾਪਸੀ ਕੀਤੀ, 5-6 ਵਿਕਟਾਂ ਲਗਾਤਾਰ ਉਹਨਾਂ ਨੂੰ ਮਿਲੀਆਂ। ਪਰ ਉਸ ਤੋਂ ਬਾਅਦ ਜਿਹੜੇ ਲਾਸਟ 3 ਓਵਰ ਸੀ ਨੇ, ਉਹਨਾਂ ਨੇ ਗੇਮ ਦਾ ਜਿਹੜਾ ਜੀ ਮੋਮੈਂਟਮ ਚੇਂਜ ਕੀਤਾ ਔਰ ਪੰਜਾਬ ਦੀ ਫੇਵਰ ਚ ਮੋਮੈਂਟਮ ਜ਼ਰੂਰ ਕੀਤਾ। ਉਮਰ ਜ਼ਾਈ ਦੇ 38 17 ਬਾਲਾਂ ਚ ਤੇ ਨਾਲ ਵਿਸ਼ਨੂੰ ਵਿਨੋਦ ਤੇ ਜ਼ੇਵੀਅਰ ਬਾਰਟਲਟ ਨੇ ਬਹੁਤ ਵਧੀਆ ਇਨਿੰਗ ਫਿਨਿਸ਼ ਕੀਤੀ ਆ। ਤੇ ਹੁਣ ਜਦੋਂ ਮੁੰਬਈ ਨੇ ਸ਼ੁਰੂਆਤ ਕੀਤੀ ਆ ਤਾਂ 2 ਓਵਰਾਂ ਚ ਉਹਨਾਂ ਦੇ 13 ਰਨ ਨੇ ਜੀ, ਕੋਈ ਖਿਡਾਰੀ ਆਊਟ ਨਹੀਂ ਹੈ। ਮੁੰਬਈ ਇਹ ਮੈਚ ਜਿੱਤੇ ਜਾਂ ਹਾਰੇ ਉਹਨਾਂ ਦੀ ਪੋਜੀਸ਼ਨ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਪੰਜਾਬ ਜੇਕਰ ਹਾਰਦਾ ਤਾਂ ਪੰਜਾਬ ਦੀ ਪੋਜੀਸ਼ਨ ਨੂੰ ਬਿਲਕੁਲ ਪਲੇਆਫ ਦੇ ਵਿੱਚ ਜਾਣ ਨੂੰ ਫਰਕ ਪੈਂਦਾ ਜੀ।
0: ਵਾਓ। ਅੱਛਾ, ਇੱਕ ਖਬਰ ਆਈ ਹੈ ਜਿਹੜੀ ਕਿ ਤੁਹਾਡੇ ਕਿੱਤੇ ਨਾਲ ਰਿਲੇਟਡ ਹੈ, ਰੀਅਲ ਸਟੇਟ ਦੀ। $30 million ਦੀ ਡੀਲ ਬਣਾਈ ਹੈ ਇੱਕ ਫਰਮ ਨੇ, ਜਿਹੜੇ ਅਨਸੋਲਡ ਕਾਂਡੋ ਆ, ਜਿਹੜੇ ਵਿਕੇ ਨਹੀਂ ਕਾਂਡੋ, ਉਹ ਲੈਣ ਲਈ ਉਹਨਾਂ ਨੇ ਉਹ ਕਾਂਡੋ ਲੈ ਕੇ ਮੁੜ ਕੇ ਕਿਰਾਏ ਤੇ ਚੜਾਉਣੇ ਆ। ਇੱਕ ਫਰਮ ਨੇ $30 million ਦੀ ਡੀਲ ਬਣਾਈ ਆ ਯਾਰ, ਹੱਦ ਹੋ ਗਈ।
1: ਐਬਸੋਲਿਊਟਲੀ ਦੇਵ ਜੀ, ਵੈਸੇ ਇਸ ਕੰਪਨੀ ਨੇ $500 million ਤੱਕ ਇਨਵੈਸਟ ਕਰਨਾ ਇੱਥੇ ਬੌਕ ਦੇ ਵਿੱਚ, ਇਹਨਾਂ ਨੇ ਪਰਚੇਜ਼ ਕਰਨੀ ਹੈ ਟੋਰੋਂਟੋ ਦੇ ਵਿੱਚ, ਮੌਂਟਰੀਅਲ ਦੀ ਇਹ ਕੰਪਨੀ ਹੈ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਰੈਂਟ ਟੂ ਓਨ ਜਾਂ ਰੈਂਟਲ ਜਿਹੜਾ ਮਾਰਕੀਟ ਹੈ ਉਸ ਨੂੰ ਪੂਰਾ ਕੰਟਰੋਲ ਕਰਨਗੇ। ਇਸ ਦੇ ਫਾਇਦੇ ਵੀ ਨੇ, ਇਸ ਦੇ ਨੁਕਸਾਨ ਵੀ ਨੇ। ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਇਸ ਤਰੀਕੇ ਦੇ ਨਾਲ, ਸਪੈਸ਼ਲੀ ਜਪਾਨ ਵਗੈਰਾ ਦੇ ਵਿੱਚ ਇਹ ਪ੍ਰੋਗਰਾਮ ਚੱਲਦੇ ਨੇ ਵਿਦ ਸਬਸਿਡੀ ਫਰੋਮ ਦਾ ਗਵਰਨਮੈਂਟ। ਪਰ ਇੱਥੇ ਇਹ ਕਿਸ ਤਰੀਕੇ ਦੇ ਨਾਲ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ, ਤੇ ਜੇਕਰ ਰੈਂਟ ਕੰਟਰੋਲ ਪੂਰੇ ਦਾ ਪੂਰਾ ਉਹ ਕਰ ਲੈਂਦੇ ਨੇ ਤਾਂ ਫਿਰ ਯੂਨੋ ਕੰਪੀਟੀਸ਼ਨ ਜਿਹੜਾ ਉਹੀ ਡਰਾਈਵ ਕਰਨਗੇ।
0: ਆਪਣਾ ਫੋਨ ਨੰਬਰ ਤੇ ਜਿਹੜੀ ਤੁਸੀਂ ਲਿਸਟਿੰਗ ਦੀ ਗੱਲ ਕਰ ਰਹੇ ਸੀ ਉਹ ਵੀ ਦੱਸ ਦਿਓ।
1: ਬਿਲਕੁਲ ਜੀ, ਲਿਸਟਿੰਗ ਆਪਣੀ ਜਿਹੜੀ ਆ ਇਹ ਬ੍ਰੈਂਟਫੋਰਡ ਦੇ ਵਿੱਚ ਆ ਚੁੱਕੀ ਹੈ। 4 ਬੈਡਰੂਮ ਤੇ 4 ਹੀ ਵਾਸ਼ਰੂਮ ਨੇ ਇਸ ਦੇ ਵਿੱਚ, ਕਿਉਂਕਿ ਇੱਕ ਵਾਸ਼ਰੂਮ ਬੇਸਮੈਂਟ ਚ ਹੈ, ਫਿਨਿਸ਼ਡ ਬੇਸਮੈਂਟ ਹੈ ਵਿਦ ਸਾਈਡ ਐਂਟਰੈਂਸ, ਪਾਵਰ ਆਫ ਸੇਲ ਤੇ ਇਹ ਪ੍ਰੋਪਰਟੀ ਹੈ। ਇਹਦੇ ਵਾਸਤੇ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਜੀ 416-669-1423, 416-669-1423। ਔਰ WNBA ਦੇ ਵਿੱਚ ਦੇਵ ਜੀ, ਕੱਲ ਟੋਰੋਂਟੋ ਦੀ ਪਹਿਲੀ ਜਿੱਤ ਹੋਈ ਹੈ, ਇਤਿਹਾਸਿਕ ਜਿੱਤ ਹੈ, ਕਿਉਂਕਿ ਜਦੋਂ ਕੋਈ ਵੀ ਪਹਿਲੀ ਜਾਂ ਆਖਰੀ ਚੈਂਪੀਅਨਸ਼ਿਪ ਵਾਲੀ ਜਿੱਤ ਹੁੰਦੀ ਹੈ ਉਹ ਸੁਨਹਿਰੀ ਅੱਖਰਾਂ 'ਚ ਲਿਖੀ ਜਾਂਦੀ ਹੈ। ਸੋ ਟੋਰੋਂਟੋ ਟੈਂਪੋ ਕੱਲ 86 ਦੇ ਮੁਕਾਬਲੇ 73 ਦੇ ਸਕੋਰ ਦੇ ਨਾਲ ਸਿਆਟਲ ਤੋਂ ਜੇਤੂ ਰਿਹਾ, ਤੇ ਕੱਲ ਨੂੰ ਸ਼ਾਮ ਨੂੰ 10 ਵਜੇ ਆਪਣੀ ਟੀਮ ਐਲਏ ਸਪਾਰਕਸ ਦੇ ਨਾਲ ਖੇਡੇਗੀ। ਸੋ ਦੇਖਦੇ ਹਾਂ ਜੀ ਫਿਰ ਲੜਕੀਆਂ ਕਿਸ ਤਰੀਕੇ ਦੇ ਨਾਲ ਉਸ ਦੇ ਵਿੱਚ ਪਰਫਾਰਮ ਕਰਦੀਆਂ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ।
1: ਥੈਂਕ ਯੂ ਜੀ।
2: ਮੈਂ ਕਿਹਾ ਕਿੱਥੇ ਜਾ ਰਹੀ ਹੈ?
3: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
2: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
3: 100 ਕੈਨੇਡੀ ਰੋਡ, ਬ੍ਰੈਂਪਟਨ, ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ। ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
4: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
3: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ। ਨੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟਰਸਟਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
4: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
3: ਕਾਲ ਰਵਿੰਦਰ ਤੰਬਰ 6477104659
4: ਜਾਂ ਹਰਮਨ ਢਿੱਲੋਂ 6479866760।
3: ਵਿਜ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 9051801800 9056718100।
5: ਕੰਡੀਸ਼ਨਸ ਅਪਲਾਈ।
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
7: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
0: Ijjat aur tareef mangi nahi jandi, sajna kamai jandi hai.
9: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Mortgage Solution de Gurpreet Samraji, tuhade makan di renewal aa rahi hai, tusi apni mortgage BC lender to hata ke A lender na karwani hai aur interest rate te bhi bachat karni hai. Call 905-460-9099. Pre-approval bhi karwa ke dende han taan ki confidence na makan lai sakde ho. 80-90,000 base no banaun layi chahide ne, makan land vele is da bhi arrangement kita jana hai. Gurpreet Samraj naal baith ke discuss karo. 2155 B Steels Avenue near Toprum Unit 32. 905-460-9099 905-460-9099 ਇਹਨਾਂ ਦਾ ਨੰਬਰ ਹੈ।
10: Radio with a difference, the Dave Tatler Show.
0: ਲਓ ਜੀ, ਛਤਰੀ ਛੱਤ ਰਿਪੋਰਟ ਹਾਜ਼ਰ ਹੈ। ਅੱਜ ਸੂਰਜ ਸਿੰਘ 5:53 ਤੇ ਸਵੇਰੇ ਆਇਆ, ਸ਼ਾਮ ਨੂੰ 8:34 ਤੇ ਚਲੇ ਜਾਣਾ। ਮਾਮਾ ਚੰਦ ਸਿੰਘ ਲਵਾਰਸ ਜਾਏਗਾ, ਸਵੇਰੇ 4:12 ਤੇ ਆ ਗਿਆ, ਸ਼ਾਮ ਨੂੰ 6:23 ਤੇ ਜਾਏਗਾ। ਜੇ ਮੂੰਹ ਚੱਕ ਕੇ ਤਾਂ ਨੂੰ ਦੇਖੀਏ ਆਪਾਂ ਕਿਤੇ ਨਾ ਕਿਤੇ ਲੱਭ ਜਾਣਾ ਇਹ। ਖੈਰ, ਅੱਜ ਦਾ ਤਾਪਮਾਨ ਕਾਨੂੰਨੀ ਤੌਰ ਤੇ 14 ਡਿਗਰੀ ਦੱਸਿਆ ਜਾ ਰਿਹਾ। ਸਾਰਾ ਦਿਨ ਬਦਲਵਾਈ ਰਹੇਗੀ ਤੇ ਚੰਦਰਮਾ ਵੀ ਨਹੀਂ ਦਿਖਣਾ। ਕੱਲ ਨੂੰ 16 ਡਿਗਰੀ ਮੋਸਟਲੀ ਸਨੀ ਰਹੇਗਾ। ਸੈਟਰਡੇ ਨੂੰ 20 ਡਿਗਰੀ ਮਿਕਸ ਆਫ ਸਨ ਐਂਡ ਕਲਾਉਡ, ਸੰਡੇ ਨੂੰ 20 ਡਿਗਰੀ ਮਿਕਸ ਆਫ ਸਨ ਐਂਡ ਕਲਾਉਡ, ਮੰਡੇ ਨੂੰ 23 ਡਿਗਰੀ ਰਹੇਗਾ ਤਾਪਮਾਨ, ਔਰ ਟਿਊਜ਼ਡੇ ਨੂੰ 26 ਡਿਗਰੀ ਤਾਪਮਾਨ ਰਹੇਗਾ। ਲੇਕਿਨ ਹਲਕੀ ਹਲਕੀ ਬਾਰਿਸ਼ ਪੈਣ ਦੇ ਆਸਾਰ ਨਜ਼ਰ ਆਉਂਦੇ ਨੇ। ਆਪਣੇ ਇਸ ਸਾਲ ਦੇ ਪਹਿਲੇ 3 ਮਹੀਨਿਆਂ ਚ ਜਿਹੜੇ 37,121 ਕੈਨੇਡੀਅਨ ਨੇ ਜਿਨ੍ਹਾਂ ਨੇ ਕੰਜ਼ੂਮਰ ਪ੍ਰਪੋਜ਼ਲ ਕੀਤੀ ਹੈ ਜਾਂ ਬੈਂਕਰਪਸੀ ਕਰ ਦਿੱਤੀ ਹੈ। ਬਹੁਤ ਸਾਰੇ ਕਹਿੰਦੇ ਆ ਜੀ ਇੱਥੇ ਹਾਲਾਤ ਵਿਗੜ ਗਏ, ਇੱਥੇ ਐਂ ਹੋ ਗਿਆ, ਮਹਿੰਗਾਈ ਹੋ ਗਈ, ਆਹ ਹੋ ਗਿਆ, ਉਹ ਹੋ ਗਿਆ। ਉਹਦੇ ਚ ਸਾਡੇ ਅਸੀਂ ਕਿੰਨੇ ਕੁ ਜ਼ਿੰਮੇਵਾਰ ਹਾਂ? ਇੱਕ ਘਰ ਛੱਡ ਕੇ 2-3 ਬੁੱਕ ਕਰਾ ਲਏ, 2-3 ਲੱਖ ਡਾਊਨ ਦੇ ਤਾ, ਉਹ 5-5 ਲੱਖ ਥੱਲੇ ਆ ਗਏ। ਅਸੀਂ ਵੀ ਲਾਲਚੀ ਸੀ ਨਾ ਥੋੜੇ ਜਿਹੇ, ਸੀਗਾ ਕਿ ਨਹੀਂ?
11: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-4939।
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
9: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
9: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
0: ਲਓ ਜੀ, 40 ਰਨ ਬਣਾ ਲਏ 4 ਓਵਰਾਂ ਚ ਬੰਬਈ ਇੰਡੀਅਨਸ ਨੇ, ਕੋਈ ਆਊਟ ਨਹੀਂ ਹੋਇਆ। ਪੰਜਾਬ ਕਿੰਗਸ ਨੇ 200 ਰਨ ਬਣਾਏ ਸੀ 20 ਓਵਰਾਂ ਚ। ਆਪਣੇ ਵੀਰ ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
9: कल्चर ऑफ पंजाब, आपका डेली एंटरटेनमेंट डोज।
12: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
0: CTC वाले ਇਹ ਸਟ੍ਰਾਈਕ ਤੇ ਜਾਣ ਨੂੰ ਤਿਆਰ ਆ। ਉਧਰੋਂ ਵਰਲਡ ਕੱਪ ਹੋਣ ਲੱਗਿਆ, ਇਹਨਾਂ ਦੀ ਨੀ ਸਮਝ ਆਉਂਦੀ ਹੈਗੀ, ਇਹ ਖਿੜਕੀ ਚ ਫਸਾਈ ਫਿਰਦੇ ਸਾਡੇ। TTC ਦਾ ਜਿਹੜਾ CEO ਆ ਮਨਦੀਪ ਲਾਲੀ ਹੈ, ਉਹ ਕਹਿੰਦਾ ਕੋਈ ਗੱਲ ਨੀ, ਅਸੀਂ ਡੀਲ ਡੂਲ ਕਰ ਲਾਂਗੇ। ਆਲਰਾਈਟ, ਇਹਦੇ ਨਾਲ ਨਾਲ ਜਿਹੜੀਆਂ ਹੋਰ ਖਬਰਾਂ ਉਹ ਵੀ ਦੱਸ ਦਿਆਂ, ਲੇਕਿਨ ਪਹਿਲਾਂ ਜਾਣਕਾਰੀ ਦੇਈਏ ਐਵਰੇਜ ਟਰਾਂਸਪੋਰਟ ਦੀ। ਤੁਸੀਂ ਕ੍ਰੋਸ ਬਾਰਡਰ ਏਜ ਡਰਾਈਵਰ ਕੰਮ ਕਰਨਾ ਚਾਹੁੰਦੇ ਹੋ, ਨੋ ਪ੍ਰੋਬਲਮ। ਤੁਹਾਨੂੰ ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3000 ਮੀਲ ਵੀਕ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡਵੈਸਟ ਅਤੇ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। 905-842-29, 846-229, 846-229 ਐਕਸਟੈਂਸ਼ਨ 4। ਜਿਹੜੇ ਥੋੜੇ ਵੱਡੀ ਉਮਰ ਦੇ ਆ, ਐਕਚੁਅਲੀ ਉਮਰ ਨਾਲ ਤਾਂ ਕੋਈ ਤਾਲੁਕ ਹੀ ਨਹੀਂ ਹੈ, ਕੋਲੈਸਟਰੋਲ ਜ਼ਰੂਰ ਚੈੱਕ ਕਰਾ ਲਿਆ ਕਰੋ, ਇਹਨਾਂ ਤੁਹਾਡੀ ਜਾਨ ਬਚ ਸਕਦੀ ਆ। ਇੱਕ ਬੋਰਡ ਕਰੂਜ਼ ਹੋਰ ਹੈ, ਇੱਕ ਦੇ ਤਾਂ ਚੂਹਿਆਂ ਵਾਲੀ ਬਿਮਾਰੀ ਆ ਗਈ ਸੀ, ਇੱਕ ਤੇ ਹੋਰ ਖਾਣੀ ਕਿਹੜਾ ਬਿਮਾਰੀ ਆ ਗਈ। 1000 ਤੋਂ ਵੱਧ ਯਾਤਰੀਆਂ ਨੂੰ ਰੋਕਿਆ ਗਿਆ। ਪੈਟਰੋਲੀਅਮ ਮੰਤਰੀ ਨੇ ਕਿਹਾ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ ਅਤੇ 45 ਦਿਨਾਂ ਦੇ LPG ਸਟਾਕ ਵਿੱਚ ਹੈ। ਉਸ ਤੋਂ ਬਾਅਦ ਮੋਦੀ ਸਾਹਿਬ ਕਹਿੰਦੇ ਸੋਨਾ ਨਾ ਲਓ, ਗੱਡੀਆਂ ਨਾ ਚਲਾਓ।
13: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
14: ਕਾਲ 647-429-4040,
13: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
15: ਅਗਰ ਤੁਹਾਡੇ ਘਰੇ ਕੋਈ ਫੰਕਸ਼ਨ ਹੈ ਤਾਂ ਤੁਸੀਂ ਇੱਧਰ ਉੱਧਰ ਬਹੁਤ ਜਾਣੇ, ਤੁਹਾਨੂੰ ਪਤਾ ਘੁੰਮ ਫਿਰ ਕੇ ਤੁਸੀਂ ਸਾਡੇ ਕੋਲ ਹੀ ਆਣਾ, ਤਾਂ ਕਿਉਂ ਨਾ ਤੁਸੀਂ ਪਹਿਲਾਂ ਹੀ ਸਾਡੇ ਕੋਲ ਆਜੋ। ਇੱਕ ਤਾਂ ਫੂਡ ਵੀ ਬਹੁਤ ਸਵਾਦ ਆ, ਉੱਪਰ ਆਫਰਾਂ ਵੀ ਬਹੁਤ ਵਧੀਆ ਆ। ਜਿੱਦਾਂ ਅਗਰ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ$12 ਪਰ ਪਰਸਨ, ਤੁਹਾਨੂੰ 3 ਸਬਜ਼ੀਆਂ, ਰਾਇਤਾ, ਸੈਲਡ, ਰਾਈਸ ਤੇ ਤੁਹਾਡੀ ਮਨ ਪਸੰਦ ਦੀ ਸਵੀਟ ਮਿਲੂਗੀ ਤੁਹਾਨੂੰ। ਅਗਰ ਤੁਸੀਂ ਸਨੈਕਸ ਐਡ ਕਰਵਾਉਣੇ ਤਾਂ ਤੁਹਾਨੂੰ ਕਿਹਨੇ ਰੋਕੇ, ਤੁਸੀਂ ਕਰਵਾ ਲਿਓ। ਕਾਲ ਕਿਤੇ ਕਰਨੀ ਹੈ ਇੰਡੀਅਨ ਸਵੀਟ ਮਾਸਟਰ।
14: ਆ ਭੈਣੇ ਖਰੀਦ ਲਿਆ ਗਹਿਣੇ
16: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
14: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
16: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
17: ਜਨਕ ਜਵੈਲਰਸ ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
0: ਸੱਜਣਾ ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ ਬਸ ਨੀਡ ਅਤੇ ਵਾਂਟ ਲੋੜ ਕੀ ਹੈ ਔਰ ਚਾਹੁੰਦੇ ਕੀ ਹੋ ਇਸ ਦਾ ਧਿਆਨ ਰੱਖਿਓ ਲੈ ਕੇ ਚੱਲਦੇ ਬ੍ਰਹਮਡਾ ਟੀਵੀ ਅਪਲਾਈਸਿਸ ਸੁਲਤਾਨ ਜੀ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ
18: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰ੿ਯਾ
0: ਸੁਲਤਾਨ ਜੀ ਲੌਂਗ ਵੀਕਐਂਡ ਆ ਰਿਹਾ ਕਿਹਾ ਅਪਡੇਟ ਹੈ ਸਰ
18: ਬਿਲਕੁਲ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਅਪਡੇਟ ਦਵਾਂਗੇ ਜੀ ਕਿਉਂਕਿ ਸਾਡੇ ਕੋਲ ਇਸ ਟਾਈਮ ਜਿਹੜੇ ਬੰਡਲ ਪੈਕੇਜਿਸ ਹੈ ਉਹਦੇ ਚ ਡਿਸਕਾਊਂਟ ਹੈ ਕਿਸੇ ਦੇ ਵੀ ਘਰਾਂ ਦੀਆਂ ਕਲੋਜ਼ਿੰਗਸ ਆ ਰਹੀ ਹੈ ਜਾਂ ਤੁਸੀਂ ਬੇਸਮੈਂਟ ਅਪਾਰਟਮੈਂਟ ਬਣਾ ਰਹੇ ਹੋ ਜਾਂ ਤੁਹਾਡਾ ਕੋਂਡੋਮੀਨੀਅਮ ਚ ਕੋਈ ਵੀ ਤੁਹਾਨੂੰ ਬੰਡਲ ਪੈਕੇਜ ਚਾਹੀਦਾ ਤੇ ਸਾਡੇ ਕੋਲ ਫਰਿੱਜ ਸਟੋਵ ਦੋ ਚੀਜ਼ਾਂ ਕਿਚਨ ਚ ਹੋਣਗੀਆਂ ਸਟੇਨਲੈਸ ਸਟੀਲ ਦੀਆਂ ਤੇ ਨਾਲ ਵਾਸ਼ਰ ਐਂਡ ਡਰਾਇਰ ਲਾਂਡਰੀ ਚ ਹੋਏਗਾ $4,000 ਵਾਲਾ ਪੈਕੇਜ $2,699 ਦਾ ਲੈ ਕੇ ਤੁਸੀਂ ਐਟਲੀਸਟ $1,400 ਦੀ ਸੇਵਿੰਗ ਕਰ ਸਕਦੇ ਹੋ ਚਾਰ ਹੋਮ ਅਪਲਾਈਸਿਸ ਤੇ $2,699 ਫਰੀ ਹੋਮ ਡਿਲੀਵਰੀ ਮਿਲਣੀ ਹੈ ਜੀ ਬੋਵੇਡ ਐਂਡ ਚੰਕੂਜ਼ੀ ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿਹੜੇ ਕਸਟਮਰ ਪੈਨਲ ਰੈਡੀ ਫਰਿੱਜ ਦੇਖ ਰਹੇ ਆ ਸਾਡੇ ਕੋਲ ਐਲੀਕਾ ਇਟਾਲੀਅਨ ਬ੍ਰੈਂਡ ਹੈ ਪੈਨਲ ਰੈਡੀ ਫਰਿੱਜ 48 ਇੰਚ ਦਾ ਇਹਦੇ ਨਾਲ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਇਹ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਪੈਨਲ ਰੈਡੀ 48 ਇੰਚ ਫਰਿੱਜ ਦੇ ਨਾਲ ਬੰਡਲ ਪੈਕੇਜ $25,000 ਤੋਂ ਸਿਰਫ $18,900 ਦਾ ਸਪੈਸ਼ਲ ਪ੍ਰਾਈਸ ਤੇ ਦਿੱਤਾ ਜਾ ਰਿਹਾ ਜੇ ਤੁਸੀਂ ਕਸਟਮੇਡ ਕਿਚਨ ਬਣਾ ਰਹੇ ਹੋ ਪੈਨਲ ਰੈਡੀ ਕੋਲਮਸ ਲਗਾਉਣਾ ਚਾਹੁੰਦੇ ਹੋ 48 ਇੰਚ ਦਾ ਪੈਨਲ ਰੈਡੀ ਫਰਿੱਜ ਤੁਹਾਨੂੰ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਬੰਡਲ ਪੈਕੇਜ ਦੇ ਨਾਲ ਸਿਰਫ $18,900 ਚ ਜਿਹਦੇ ਚ ਕੁੱਕਟੋਪ ਤੇ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਤੇ ਡਿਸ਼ਵਾਸ਼ਰ ਪੈਨਲ ਰੈਡੀ ਇੰਕਲੂਡਿਡ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,500 ਵਾਲਾ $1,799 ਚ ਮਿਲਣਾ $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਤੇ 85 ਇੰਚ ਦਾ ਸੈਮਸੰਗ ਦਾ ਕਿਊ ਐਲ ਈ ਡੀ ਕੁਆਂਟਮ ਪ੍ਰੋਸੈਸਰ ਦੇ ਨਾਲ ਸਿਰਫ $1,399 ਦਾ $2,000 ਵਾਲਾ ਕਿਊ ਐਲ ਈ ਡੀ 85 ਇੰਚ $1,399 ਦਾ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੋਂ ਲਿਆ ਜਾ ਸਕਦਾ ਜੀ ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828-905-450-2828
0: ਔਰ ਪੈਸੇ 6 ਮਹੀਨਿਆਂ ਚ ਦੇਣੇ ਆ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
18: ਥੈਂਕ ਯੂ ਵਰਮਾ ਜੀ ਬਹੁਤ ਸ਼ੁਕਰੀਆ
0: ਕੋਈ ਆਇਆ ਹੋਇਆ ਜਾਂ ਬੱਚਿਆਂ ਨੂੰ ਲੈ ਕੇ ਆਉਣਾ ਇੱਕ ਤਾਂ ਉਹ ਸਸਤਾ ਪੈਂਦਾ ਸੀ ਤੇਲ ਹੀ ਲੱਗਦਾ ਸੀ ਛੋਲੇ ਭਟੂਰੇ ਘਰੋਂ ਲੈ ਜਾਣੇ ਤੇ ਕੂਲਰ ਚ ਬੀਰਾਂ ਲਗੋ ਕੇ ਲੈ ਜਾਣੀਆਂ ਉੱਥੇ ਖਾ ਪੀ ਕੇ ਗਿੜੇ ਗੁੜੇ ਕੱਢ ਕੇ ਮੁੜੇ ਹੁੰਦੇ ਸੀ
19: ਘਰ ਦੀ ਮੁਰਗੀ ਦਾਲ ਬਰਾਬਰ ਵਾਲਾ ਕੰਮ ਸੀ
0: ਲੇਕਿਨ ਹੁਣ ਢਾਬਾ ਆਉਂਦਾ ਫੋਲ ਆ ਉੱਥੇ
19: ਹਾਂਜੀ
0: ਬਹੁਤ ਬਿਹਤਰੀਨ ਰੈਸਟੋਰੈਂਟ ਹੈ ਤੁਸੀਂ

0: ਸਾਲਾਂ ਲਈ ਚੱਕੀ ਪੀਸਿੰਗ ਐਂਡ ਪੀਸਿੰਗ ਐਂਡ ਪੀਸਿੰਗ। ਲੇਕਿਨ ਗੱਲ ਸੋਚਣ ਵਾਲੀ ਇਹ ਹੈ, ਇੱਕ ਬੀਬੀ ਦੀ ਜਾਨ ਚਲੀ ਗਈ ਜਿਹੜੀ ਓਲੰਪਿਕ ਚ ਖੇਡਦੀ ਸੀ, ਉਹਦੇ ਮੁੰਡੇ ਨੇ ਸੱਟਾਂ ਲੱਗੀਆਂ, ਸਜ਼ਾ ਸਿਰਫ 2.5 ਸਾਲ। ਇੱਕ ਬੰਦੇ ਦੀ ਜਾਨ ਦੀ ਕੀਮਤ 2.5 ਸਾਲ ਹੱਦ ਹੋ ਗਈ। 60 ਦੇ ਜ਼ੋਨ ਚ 108 ਕਿਲੋਮੀਟਰ ਭਜਾਈ ਜਾਂਦਾ ਸੀ। ਅਮਰੀਕਾ ਵਿੱਚ ਚੀਨ ਦੇ ਗੁਪਤ ਪੁਲਿਸ ਕੇਂਦਰ ਦਾ ਪਰਦਾਫਾਸ਼ ਨਿਊਯਾਰਕ ਨਿਵਾਸੀ ਦੋਸ਼ੀ ਕਰਾਰ ਦਿੱਤਾ ਗਿਆ। ਆਪਣੇ ਇੱਥੇ ਵੀ ਨਾ ਚਾਈਨਾ ਟਾਊਨ ਦੇ ਵਿੱਚ ਪਿੱਛੇ ਖਬਰਾਂ ਆਈਆਂ ਸੀ ਪਿਛਲੇ ਸਾਲ ਵੀ, ਇੱਥੇ ਵੀ ਚੀਨ ਦੇ ਪੁਲਿਸ ਸਟੇਸ਼ਨ ਖੋਲੇ ਹੋਏ ਆਪਦੇ। ਜੇ ਪੰਜਾਬ ਪੁਲਿਸ ਵਾਲੇ ਇੱਥੇ ਖੋਲ ਲੈਣ, ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀਆਂ AK-47 ਲਾਈਆਂ ਹੋਈਆਂ ਘੱਟੀਆਂ ਨੇ ਸੱਜੇ ਖੱਬੇ ਉਹ ਉਤਾਰਨਗੇ। ਸਕਸਾ ਵੈਲਕਮ ਟੂ ਦਾ ਸ਼ੋਅ ਸਰ, ਕੀ ਹਾਲ ਹੈ?
1: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਆ ਇਸ ਵੀਕਐਂਡ ਦੇ ਉੱਪਰ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਚਾਹੇ ਤੁਸੀਂ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਜਾਂ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਜਿਹੜੀ ਬਹੁਤ ਸਾਰੀ ਇਨਵੈਂਟਰੀ ਨਵੀਂ ਲੱਗ ਚੁੱਕੀ ਆ, ਸੋ ਜ਼ਰੂਰ ਇੱਕ ਚੱਕਰ ਲਾਓ ਇਸ ਲੌਂਗ ਵੀਕਐਂਡ ਦੇ ਉੱਪਰ, ਕਿਉਂਕਿ ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ। ਹਰੇਕ ਪਰਚੇ ਦੇ ਨਾਲ ਤੋਹਫਾ ਵੀ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ ਆ ਨਵੀਂ ਇਨਵੈਂਟਰੀ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਰ ਰੋਡ ਦੇ ਉੱਪਰ, 6685 ਟੋਮਗਰ ਰੋਡ ਦੇ ਉੱਪਰ ਪਰਿਵਾਰ ਪਹੁੰਚ ਸਕਦੇ ਨੇ ਇਸ ਵੀ ਲੌਂਗ ਵੀਕਐਂਡ ਦੇ ਉੱਪਰ। ਤੇ ਇੱਕ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਲੌਂਗ ਵੀਕਐਂਡ ਸਪੈਸ਼ਲ, ਜੇ ਤੁਸੀਂ ਆਪਣੇ ਲਿਵਿੰਗ ਫੈਮਿਲੀ ਰੂਮ ਦੇ ਲਈ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਜੀ ਹਾਂ, ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਜਿਹਦੇ ਵਿੱਚ 3-ਸੀਟਰ ਸੋਫਾ, 2-ਸੀਟਰ ਲੱਪਸੀਟ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, LED ਲਾਈਟਾਂ, ਆਰਮਾਂ ਦੇ ਵਿੱਚ ਸਟੋਰੇਜ, ਵਾਇਰਲੈਸ ਚਾਰਜਰ, ਕੱਪ ਹੋਲਡਰ, ਫੁੱਲੀ ਲੋਡਡ, ਬਲੈਕ ਕਲਰ ਚਾਹੀਦਾ, ਬਰਾਊਨ ਕਲਰ ਚਾਹੀਦਾ, ਸੋ ਲੈਦਰ ਦੇ ਵਿੱਚ ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ 3,35,000 ਸੀ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ 1299 ਦੇ ਵਿੱਚ ਫੁੱਲੀ ਲੋਡਡ ਪਾਵਰ ਰਿਕਲਾਈਨਰ, ਕੱਲਾ ਸੋਫਾ ਨਹੀਂ, ਸੋਫਾ ਸੈੱਟ, ਸੋਫਾ ਐਂਡ ਲੱਪਸੀਟ 1299 ਦੇ ਵਿੱਚ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ 6085 ਟੋਮਗਨ ਰੋਡ, 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਜਤਿੰਦਰ ਆਪਣੇ ਕਮਲਜੀਤ ਜੀ,
2: ਹਾਂਜੀ ਦੇਵ ਜੀ,
0: ਕਾਰਡ ਰਨ ਬਣਾ ਲਏ ਬੰਬਈ ਵਾਲਿਆਂ ਨੇ, ਕੋਈ ਆਊਟ ਨਹੀਂ ਹੋਇਆ।
2: ਮੁੰਬਈ ਵਾਲਿਆਂ ਨੇ ਕਾਟ ਰਨ ਕਾਫੀ ਬਣ ਗਏ,
0: ਕੋਈ ਰਨ ਬਣਾ ਲਏ, 82 ਬਾਲਾਂ 'ਚ 140 ਰਨ ਬਣਾਉਣੇ। ਮੈਨੂੰ ਲੱਗਦਾ ਪੰਜਾਬ ਵਾਲਿਆਂ 5ਵਾਂ ਮੈਚ ਵੀ ਹਾਰਨਗੇ ਅੱਜ, ਦੇਖਦੇ ਹਾਂ ਕੀ ਬਣਦਾ ਨਾਲ ਦੇ ਨਾਲ ਸਕੋਰ ਦੱਸ ਦੇਣਾਗੇ। ਫਰੀਦਕੋਟ ਦੀ ਰਿਆਸਤ ਆ, 25,000 ਕਰੋੜ ਦੀ ਜਾਇਦਾਦ ਦਾ ਝਗੜਾ ਹੋਣਾ ਆਪਸੀ ਸਹਿਮਤੀ ਨਾਲ ਸੋਚਣਾ ਰਾਜ ਮਹਾਰਾਜਾ ਨੇ ਸੀਗੀ। 35 ਸਾਲ ਹੋ ਗਏ ਕੇਸ ਚੱਲਦੇ ਨੂੰ, 35 ਸਾਲ, ਕਿੰਨੇ ਮਰ ਗਏ ਹੋਣੇ ਆ, ਕਿੰਨੇ ਨਵੇਂ ਜੰਮੇ ਹੋਣੇ ਆ। ਐਨੀਵੇ ਮੋਟਰਸਾਈਕਲ ਵਾਲਾ ਕ੍ਰੈਸ਼ ਹੋਇਆ, ਵਾਹਨ ਦੇ ਵਿੱਚ ਉਸਦੀ ਮੌਤ ਹੋਈ। ਹੈਮਿਲਟਨ ਦੇ ਵਿੱਚ ਚਾਕੂ ਛੁਰੀਆਂ ਚੱਲੀਆਂ ਆ, ਉਸ ਤੋਂ ਬਾਅਦ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ। ਅੰਟੇਰੀਓ ਦੀ ਇੱਕ ਬੀਬੀ ਹੈ ਜਿਹਨੇ $3,000 ਜਿਹੜਾ ਉਹਨੇ ਲੈਂਡਸਕੇਪਿੰਗ ਸਕੈਮ ਤੇ ਖਰਾਬ ਕਰ ਲਿਆ। ਸੋ ਜਦੋਂ ਕੋਈ ਲੈਣ ਆਉਂਦਾ ਜੀ, ਹਮ ਆਪਕਾ ਘਾਸ ਕੱਟ ਦੇਂਗੇ, ਹਮ ਆਪਕੇ ਵਧੀਆ ਸਾ ਰਿਓ ਪਾ ਦੇਂਗੇ, ਇਹਨਾਂ ਤੋਂ ਬਚ ਕੇ। ਕਈ ਕਹਿਣਗੇ ਹਮ ਆਪਕੀ ਛੱਤ ਬਦਲ ਦੇਂਗੇ, ਆਹ ਕਰ ਦੇਂਗੇ। ਪਹਿਲਾਂ ਚੈੱਕ ਕਰੋ ਵੀ ਇਹ ਕੰਪਨੀ ਕੋਈ ਰਜਿਸਟਰ ਵੀ ਆ, ਕਿਉਂ ਹੀ ਗੱਡੀ ਚੱਕ ਟੋਪੀ ਲੈ ਕੇ ਇੱਥੇ ਆ ਜਾਂਦੇ ਆ।
2: ਬਿਲਕੁਲ,
0: 2 ਲੋਕਾਂ ਨੇ ਗੋਲੀ ਮਾਰੀ ਗਈ ਜੀ ਵਾਹਨ ਦੇ ਘਰ ਦੇ ਸਾਹਮਣੇ ਰਾਤ, ਠਾ ਠਾ ਠਾ, ਪਤਾ ਨੀ ਕਿੰਨੀਆਂ ਗੋਲੀਆਂ ਚੱਲੀਆਂ, ਮੈਂ 3 ਗਣਾਈ ਆ। ਐਨੀਵੇ ਦਲਜੀਤ ਦਸਾਂਝ ਦਾ ਉਹ ਖਾਲਿਸਤਾਨ ਵਾਲਾ ਰੌਲਾ ਠੰਡਾ ਨੀ ਹੋਇਆ ਸੀ, ਉਹ ਬੀਬੀ ਵਾਲਾ ਚੱਲ ਪਿਆ। ਇੱਕ ਕੋਈ 15-16 ਸਾਲ ਦੀ ਕੁੜੀ ਨੇ ਜਾ ਕੇ ਵਿਚਾਰੀ ਨੇ ਜੱਫੀ ਜੁਫੀ ਪਾ ਲਈ, ਹੁਣ ਵੱਡਾ ਆਰਟਿਸਟ ਆ, ਬੱਚਿਆਂ ਨੂੰ ਚਾਹੇ ਹੁੰਦਾ, ਹੁਣ ਹੇਮਾ ਮਾਲੀ ਆ ਜੇ ਜੱਫੀ ਨੇ, ਹੁਣ ਤਾਂ ਬੁੜੀ ਹੋ ਗਈ, ਹੁਣ ਕੀ ਜੱਫੀ ਪਾਉਣੀ ਹੁੰਦਾ ਹੀ ਆ, ਉਹਨੂੰ ਕਰੀ ਜਾਂਦੇ ਆ। ਜਿਹੜੇ ਜਾਲੀ ਮੀਡੀਆ ਜੀ, ਇਹ ਆਪਦੀਆਂ ਭੈਣਾਂ ਭੇਜ ਦਿੰਦੇ ਆ, ਆਪਦੀਆਂ ਜਨਾਨੀਆਂ ਭੇਜ, ਲਾਈਕ ਵਾਟਸ ਰੋਂਗ ਵਿਦ ਯੂ ਪੀਪਲ। ਕੋਈ ਸਿੱਧੀ ਗੱਲ ਵੀ ਕਰ ਲਓ, ਨੈਗੇਟਿਵ ਤੋਂ ਬਿਨਾਂ ਕੁਛ ਆਉਂਦਾ ਹੀ ਨਹੀਂ ਇਹਨਾਂ ਲੋਕਾਂ ਨੂੰ, ਸੀਰੀਅਸ ਆ। ਅੱਛਾ, ਉਹ ਤਾਂ ਯੁਗਰਾਜ ਆ, ਉਹਨੇ ਜੀ ਡਾਇਲੋਗ ਇਹੋ ਜਿਹਾ ਬੋਲਦਾ, ਉਹ ਤਾਂ ਮਾਂ ਭੈਣ ਦੀਆਂ ਗਾਲਾਂ ਕੱਢਦੇ ਆ ਹੀਰੋ, ਉਦੋਂ ਤਾਂ ਤੁਹਾਨੂੰ ਯਾਦ ਨਹੀਂ ਆਉਂਦਾ ਹੈਗਾ। ਆ ਜਲੰਧਰ ਕਿਹੜੀ ਮੂਵੀ ਆਈ ਸੀ,
2: ਤਰਿੰਦਰ,
0: ਹਾਂ ਉਹ ਚ ਗਾਲਾਂ ਹੀ ਕੱਢਦੇ ਆ
2: ਸਾਰੀਆਂ।
0: ਤੇ ਜਿੰਨੀਆਂ ਮੂਵੀਆਂ ਪਹਿਲਾਂ ਹੁੰਦੀਆਂ, ਹੁਣ ਤਾਂ ਰੇਪ ਰੂਪ ਜੇ ਘੱਟ ਹੋਣ ਲੱਗੇ, ਉਹ ਬੁੜੇ ਬੁੜੇ ਜੇ ਹੁੰਦੇ ਸੀਗੇ, ਜੀਵਨ ਹੋਇਆ, ਪ੍ਰਾਣ ਹੋਇਆ, ਉਹ ਯੰਗ ਕੁੜੀਆਂ ਦੇ ਰੇਪ ਕਰਦੇ ਹੁੰਦੇ ਸੀ, ਉਦੋਂ ਤੱਕ ਇਹਨੂੰ ਆਇਆ ਨੀ, ਪਤਾ ਕਿਉਂ ਨੀ ਉਦੋਂ ਬੋਲੇ, ਉਦੋਂ ਸੋਸ਼ਲ ਮੀਡੀਆ ਤੇ ਰੀਲਾਂ ਨੀ ਬਣਦੀਆਂ ਸੀ, ਰੀਲਾਂ ਬਣਾ ਕੇ ਰੇਕ ਹੀ ਚੜਾਈ ਜਾਂਦਾ ਯਾਰ, ਹੱਦ ਹੋ ਗਈ ਤੁਹਾਡੀ। ਐਨੀਵੇ ਤੁਸੀਂ ਕੀ ਕਹਿਣਾ ਫਰਮਾਓਗੇ ਜਨਾਬ?
2: ਦੇਵ ਜੀ, ਹੁਣ ਨਾ ਜਿਹੜੀ ਫਰਮਾਉਣ ਵਾਲੀ ਗੱਲ ਤਾਂ ਇਹ ਹੈ, ਜਿਹੜੇ ਆਪਣੇ ਭੈਣ

0: ਭਰਾਵਾਂ ਕੋਲੇ ਘਰ ਆ ਹਨਾ ਦੇਵ ਜੀ। ਸਭ ਤੋਂ ਪਹਿਲੀ ਗੱਲ ਤਾਂ ਹੁਣ ਇਹ ਆ ਵੀ ਚਲੋ ਅੱਜ ਕੱਲ ਇਹ ਨੀ ਮੈਂ ਕਹਿ ਸਕਦਾ ਵੀ ਕੰਮ ਕਾਰ ਬਹੁਤ ਬਿਜੀ ਆ, ਹਰੇਕ ਬੰਦੇ ਦਾ ਕੰਮ ਕਾਰ ਸਲੋ ਹੈਗਾ ਹਨਾ, ਪਰ ਜੇ ਕੰਮ ਕਾਰ ਸਲੋ ਆ ਇਹਦਾ ਮਤਲਬ ਇਹ ਤਾਂ ਨੀ ਦੇਵ ਜੀ ਆਪਾਂ ਪ੍ਰੋਪਰਟੀ ਆਪਦੀਆਂ ਕੌਡੀ ਦੇ ਭਾਅ ਛੱਡ ਦੇਗੇ ਹਨਾ, ਜਾਂ ਆਪਾਂ ਆਪਦੀ ਹੁਣ ਦੇਵ ਜੀ ਕਿਉਂਕਿ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਐਕਟਿਵ ਹੀ ਹੁੰਦੀ ਆ, ਪੈਸੇ ਦੇਣ ਵਾਲੇ ਹੁੰਦੇ ਆ ਥੋੜੇ, ਜਿਵੇਂ ਕਹਿ ਦਿਓ $30,000-40,000 $50,000 ਤੱਕ ਦੇਣ ਵਾਲਾ ਹਨਾ, ਤੇ ਉਹ ਇਹ ਪੁੱਛਦੇ ਆ ਬਾਈ ਜੀ ਵੀ ਆਪਾਂ ਬੈਂਕਰਪਸੀ ਨਾਲ ਗੱਲ ਕੀਤੀ ਤੇ ਇੰਨੇ ਪੈਸਿਆਂ ਚ ਗੱਲ ਹੋ ਗਈ ਵੀ ਆਪਾਂ ਬੈਂਕਰਪਸੀ ਕਰ ਰਹੇ ਹਾਂ ਹਨਾ। ਸਭ ਤੋਂ ਪਹਿਲਾਂ ਤਾਂ ਦੇਵ ਜੀ ਮੈਂ ਇੱਥੇ ਇਹ ਗੱਲ ਕਹਿਣੀ ਚਾਹੂੰਗਾ, ਬੈਂਕਰਪਸੀ ਜਿਹੜੀ ਪਲੈਨਡ ਹੁੰਦੀ ਆ, ਜੇ ਤਾਂ ਜਿਵੇਂ ਕਹਿੰਦੇ ਹੁੰਦੇ ਤੁਹਾਡਾ ਯਾਰ ਕੈਨੇਡਾ ਦੇ ਵਿੱਚ ਹਿੱਸਾ ਪਾਇਆ ਹੋਇਆ ਤੇ ਉੱਥੇ ਤੁਸੀਂ ਬੈਂਕਰਪਸੀਆਂ ਵਗੈਰਾ ਕਰੋ, ਉੱਥੇ ਤੁਹਾਡੇ ਪਹਿਲਾਂ ਪਲੈਨ ਕਰਕੇ ਸਾਰੇ ਕਿਸੇ ਪਾਸੇ ਰੱਖਿਆ ਹੁੰਦਾ ਹਨਾ, ਆਪਣੇ ਕੋਲ ਇੱਕ ਤਾਂ ਪ੍ਰੋਪਰਟੀ ਹੁੰਦੀ ਆ, ਉਹ ਵੀ ਆਪਣੇ ਜਵਾਕਾਂ ਦੀ ਰਹਿਣ ਵਾਲੀ ਛੱਤ ਬਣਾਈ ਹੋਈ ਆ। ਹੁਣ ਦੇਵ ਜੀ ਜਦੋਂ ਬੈਂਕਰਪਸੀ ਕਰਾਂਗੇ ਜਾਂ ਕੁਛ ਵੀ ਕਰਾਂਗੇ, ਜੇ ਆਪਣਾ ਘਰ ਹੀ ਉਹਦੇ ਵਿੱਚ ਚਲਾ ਗਿਆ $40,000-50,000 ਪਿੱਛੇ, ਉਹਦੇ ਵਿੱਚ ਹੁਣ ਦੇਵ ਜੀ ਆਪਾਂ ਡਾਊਨ ਪੇਮੈਂਟ ਵੀ ਪਹਿਲਾਂ ਘਰ ਲੈਣ ਲੱਗਿਆ ਦਿੱਤੀ ਆ, ਉਹ ਵੀ ਮਿੱਟੀ, ਉੱਤੋਂ ਤੁਸੀਂ ਲਾਇਰ ਦੀ ਫੀਸ ਵੀ ਦਿੱਤੀ ਆ, ਉਹ ਵੀ ਮਿੱਟੀ, ਉੱਤੋਂ ਤੁਸੀਂ ਲੈਂਡ ਟ੍ਰਾਂਸਫਰ ਟੈਕਸ ਵੀ ਵਗੈਰਾ ਦਿੱਤਾ ਹੋਇਆ ਜਿਹੜਾ $20,000-25,000 ਦਿੱਤਾ ਹੋਇਆ ਹਨਾ। ਤੇ ਹੁਣ ਗਾਂਹ ਤੁਸੀਂ ਜਦੋਂ ਫੇਰ ਕੋਈ ਪ੍ਰੋਪਰਟੀ ਲਓਗੇ 5-6 ਸਾਲ, ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਰੈਕਟ ਤੇ ਕਿਸੇ ਬੈਂਕ ਨੇ ਥੜੇ ਨੀ ਚੜਨ ਦਿੰਦਾ, ਕੋਈ ਮੁੜ ਗਈ ਨੀ ਮਿਲਣੀਗੀ, ਰੈਕਟ ਸਹੀ ਕਰਕੇ ਫੇਰ ਦੁਬਾਰਾ ਜਾਓਗੇ ਤੇ ਫੇਰ ਦੁਬਾਰਾ ਡਾਊਨ ਪੇਮੈਂਟ ਜੋੜੋਗੇ। ਦੇਵ ਜੀ ਜਦੋਂ ਇੱਕ ਵੀ ਫਾਈਨਾਂਸ ਦੇ ਵਿੱਚ ਸਟੈਪ ਗਲਤ ਹੋ ਜਾਏ ਨਾ, ਤੇ ਮੇਰੇ ਸਮਝ ਦੇ ਅਨੁਸਾਰ ਤਾਂ ਬੰਦਾ 7-8 ਸਾਲ ਪੱਕਾ ਹੀ ਪਿੱਛੇ ਪੈ ਜਾਂਦਾ। ਸੋ ਜੇ ਤੁਹਾਨੂੰ ਕੋਈ ਵੀ ਇਹੋ ਜਿਹੀ ਸਲਾਹ ਦੇ ਰਿਹਾ ਵੀ ਆਪ ਬੈਂਕਰਪਸੀ ਕਰ ਦਿਓ, ਇੱਕ ਵਾਰੀ ਤੁਸੀਂ ਫੋਨ ਕਰਕੇ ਕੰਸਰਨ ਜ਼ਰੂਰ ਆਪਦਾ ਕਲੀਅਰ ਕਰ ਲਓ ਵੀ ਅਸੀਂ ਬੈਂਕਰਪਸੀ ਵਾਲੇ ਰਾਹ ਤੇ ਖੜੇ ਹਾਂ ਜਾਂ ਨਹੀਂ ਖੜੇ ਗੇ। ਤੇ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਵੀ ਆ ਜਿਨ੍ਹਾਂ ਕੋਲ ਘਰ ਦੇ ਵਿੱਚ ਐਕਟਿਵ ਹੀ ਹੁੰਦੀ ਆ ਤੇ ਥੋੜੇ ਘਾਣੇ ਪੈਸੇ ਪਿੱਛੇ ਬੈਂਕਰਪਸੀ ਵਾਲੇ ਤੁਰ ਪੈਂਦੇ ਆ, ਜਾਂ ਜਿਨ੍ਹਾਂ ਦੇ ਘਰ ਦੀ ਪੇਮੈਂਟ ਮਿਸ ਹੋਣ ਲੱਗੀ ਆ। ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਜੇ ਆਪਣੇ ਕੋਲੇ ਘੱਟੋ ਘੱਟ ਨਹੀਂ ਮਿਲੀ ਜਾਂਦੀ ਮੌਰਗੇਜ, ਤਾਂ ਆਪਾਂ ਨੂੰ ਘਰ ਚਲਾਉਣ ਲਈ $1,000,000 ਨਹੀਂ ਚਾਹੀਦਾ, ਘਰ ਚਲਾਉਣ ਲਈ ਆਪਾਂ ਨੂੰ $50,000-60,000 ਹੀ ਚਾਹੀਦਾ ਹੁੰਦਾ ਸਾਲ ਦਾ ਹਨਾ। ਜੇ ਕੋਈ ਵੀ ਮੇਰਾ ਭੈਣ ਭਰਾ ਇਸ ਤੰਗੀ ਦੇ ਵਿੱਚੋਂ ਗੁਜ਼ਰ ਰਿਹਾ, ਕੋਈ ਪੈਸੇ ਦਾ ਹੱਲ ਵਸੀਲਾ ਨਹੀਂ ਹੋ ਰਿਹਾ, ਤਾਂ ਕਾਲ ਕਰ ਲਿਓ 416-356-1870, 416-356-1870, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦਾ।
1: ਚੁੱਪ ਰਹਿਣਾ ਇੱਕ ਸਾਧਨਾ ਹੈ, ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ। ਗਏ ਤੇ ਆਏ ਜੀ,
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ।
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: ਨਾ ਇੰਨੇ ਪਰੇਸ਼ਾਨ ਕਾਹਦੀ ਹੈ ਫਰਸਟ੍ਰੇਸ਼ਨ?
6: ਉਹ ਕੀ ਦੱਸਾਂ, ਕਰਨਾ ਇੱਕ ਫੰਕਸ਼ਨ।
7: ਚੱਲ ਫਿਰ ਟਿੱਕਾ ਜੰਕਸ਼ਨ।
8: ਟਿੱਕਾ ਜੰਕਸ਼ਨ 100-125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
9: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ, 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ। 647-735-6072, 647-735-6072।
10: ਜਿੱਦਾਂ ਕਿਸੇ ਦੀ ਖੂਬਸੂਰਤੀ ਸੁਰਖੀ ਤੇ ਬਿੰਦੀ ਵਧਾ ਦਿੰਦੀ ਹੈ ਨਾ, ਉਸੇ ਤਰ੍ਹਾਂ ਘਰ ਦੀ ਖੂਬਸੂਰਤੀ ਸੋਹਣੀਆਂ ਟਾਈਲਾਂ ਵਧਾਉਂਦੀਆਂ ਨੇ।
11: ਤਾਂ ਹੀ ਤੇ ਆਪਣੇ ਘਰ ਵੀ ਸਾਰਾ ਸਮਾਨ ਬਿਲਡਰਸ ਬਲਿਸ ਤੋਂ ਆਏਗਾ। ਬਿਲਡਰਸ ਬਲਿਸ, ਸਟੋਨ ਐਂਡ ਟਾਈਲਸ ਆਫ ਪੈਰਾਡਾਈਸ, ਨੀਅਰ ਡਿਕਸੀ ਐਂਡ ਸਟੀਲ ਔਨ 185 ਐਡਵਾਂਸ ਬੁਲੇਵਾਰਡ ਇਨ ਬ੍ਰੈਂਪਟਨ। ਕਾਲ 905-799-2075।
12: PreetLadi.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
13: ਕਲਚਰ ਆਫ ਪੰਜਾਬ।
14: ਕਲਚਰ ਆਫ ਪੰਜਾਬ
15: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾ ਪਲਾਨ 416-677-0609, 416-677-0609।
13: ਕਲਚਰ ਆਫ ਪੰਜਾਬ।
14: ਕਲਚਰ ਆਫ ਪੰਜਾਬ
16: ਲੇਡੀਜ਼ ਐਂਡ ਜੈਂਟਲਮੈਨ
1: ਹੋਰ ਖਬਰਾਂ ਚ ਖਬਰ ਹੈ, ਟੋਰਾਂਟੋ ਦੇ ਹੋਟਲ ਵਿੱਚ ਹਮਲੇ ਅਤੇ ਡਕੈਤੀ ਤੋਂ ਬਾਅਦ 3 ਸ਼ੱਕੀ ਗ੍ਰਿਫਤਾਰ, 2 ਭੱਜ ਗਏ। ਪਰਵੀਨ ਜਗਨ ਸਵਰ ਮਣਮਣ ਇਹਨੂੰ ਫੜਿਆ ਹੈ ਜੀ, ਇਹ ਵਿਟਵੀ ਦਾ ਹੈ। ਗੁਰਮਨ ਭੰਡਾਲ 25 ਸਾਲ ਦਾ, ਕੈਲਡਨ ਦਾ ਹੈ 25 ਸਾਲ ਦਾ, ਇੱਕ ਹੈ ਹਰਨੀਤ ਢੀਂਸਾ। ਫਿਰ ਕਹਿੰਦੇ ਜੀ ਕੈਨੇਡਾ ਮਾੜਾ ਹੋ ਗਿਆ, ਅੱਗੇ ਜਾ ਕੇ ਰਹਿਣ ਜੋਗਾ ਨਹੀਂ ਰਿਹਾ, ਇਹਨੂੰ ਮਾੜਾ ਕਰਦਾ ਕੌਣ ਹੈ। ਸਰੀ ਵਿਚ ਫਰੌਤੀ ਨਾਲ ਸੰਬੰਧਿਤ ਗੋਲੀਆਂ ਰੋਜ਼ ਚੱਲਦੀਆਂ ਨੇ। ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਮਰਜੀਤ ਸਿੰਘ 22 ਸਾਲ ਦਾ ਤੇ ਪਰਦਮਨ ਸਿੰਘ 30 ਸਾਲ ਦਾ। ਫਿਰ ਕਹਿੰਦੇ ਜੀ ਕੈਨੇਡਾ ਪਹਿਲਾਂ ਜੋਗਾ ਨਹੀਂ ਰਿਹਾ, ਬਈ ਖਰਾਬ ਕਿਹਨੇ ਕੀਤਾ ਹੈ? ਦੇਸੀ ਘਿਓ ਤੁਸੀਂ ਚੋਰੀ ਕਰਦੇ ਹੋ, ਬਟਰ ਤੁਸੀਂ ਚੋਰੀ ਕਰਦੇ ਹੋ, ਸ਼ਰਾਬ ਤੁਸੀਂ ਨਹੀਂ ਛੱਡਦੇ ਹੈਗੇ, ਹੁਣ ਤਾਂ ਮੀਟ ਨੂੰ ਵੀ ਤਾਲੇ ਲਾਉਣ ਲੱਗ ਗਏ। ਅਨੀਸ਼ਾ ਜੀ ਵੈਲਕਮ ਟੂ ਦ ਸ਼ੋ।
17: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ। ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
1: ਬੁੱਲੇ ਸ਼ਾਹ ਕਹਿੰਦਾ ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ।
18: ਕੋਈ ਨਾ ਅੱਜ ਤੇਰੀ ਤਰੀ ਬਣਾਉਂ, ਮੈਂ ਚਾਪਾ ਕੇ ਚੰਗਾ ਰਾੜਾ ਲਾਉਂ।
1: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
19: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
20: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
19: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ, ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
21: ਬੱਚੇ ਮਾਂ ਪਿਓ ਨੂੰ ਭੁੱਲ ਜਾਂਦੇ ਨੇ, ਮਾਂ ਪਿਓ ਕਦੇ ਬੱਚਿਆਂ ਨੂੰ ਨਹੀਂ ਭੁੱਲਦੇ। ਸਾਰੀ ਜ਼ਿੰਦਗੀ ਬਿਨਾਂ ਤਨਖਾਹ ਤੋਂ ਨੌਕਰੀ ਮਾਂ ਪਿਓ ਦੀ, ਸਾਰੀ ਜ਼ਿੰਦਗੀ ਸਰਵਿਸ 24 ਘੰਟੇ, ਤਨਖਾਹ ਵੀ ਕੋਈ ਨਹੀਂ ਤੇ ਡਿਊਟੀ ਵੀ 24 ਘੰਟੇ ਮਾਂ ਪਿਓ ਦੀ। ਦੋ ਗੱਲਾਂ ਵੀ ਇਹਨਾਂ ਕੋਲ ਬਹਿ ਕੇ ਚੰਗੀਆਂ ਨਹੀਂ ਕਰ ਸਕਦੇ। ਸ਼ਾਮ ਨੂੰ ਬਹਿ ਕੇ ਦੋ ਗੱਲਾਂ ਹੀ ਕਰ ਲਿਆ ਕਰੋ ਇਹਨਾਂ ਨਾਲ, ਕੁਛ ਨਹੀਂ ਮੰਗਦੇ ਤੁਹਾਡੇ ਤੋਂ। ਸਾਰੀ ਜ਼ਿੰਦਗੀ ਦੀ ਕਮਾਈ ਦੇ ਦਿੱਤੀ, ਫਿਰਦੇ ਨੇ ਧਾਰਮਿਕ ਸਥਾਨਾਂ ਤੇ ਦੁੱਧ ਪਿਆਉਂਦੇ ਲੋਕਾਂ ਨੂੰ, ਮਾਂ ਪਿਓ ਦੀ ਸੀਸ ਨਹੀਂ ਲੈ ਸਕਦੇ। ਨਹੀਂ ਤੁਹਾਨੂੰ ਮਿਲਣੀ ਕਿਸੇ ਦੇਵੀ ਦੇਵਤੇ ਪੀਰ ਫਕੀਰ ਗੁਰੂ ਦੀ ਆਸ਼ੀਰਵਾਦ ਜੇ ਮਾਂ ਪਿਓ ਦੀ ਆਸ਼ੀਰਵਾਦ ਨਾ ਮਿਲੀ। ਜਿੱਥੇ ਮਰਜ਼ੀ ਸਰੋਪੇ ਲਈ ਜਾਓ, ਜਾ ਕੇ ਰਗੜੀ ਜੋ ਨੱਕ ਜਿੱਥੇ ਜਾਣਾ, ਤੇ ਜੇ ਮਾਤਾ ਪਿਤਾ ਦੀ ਖੁਸ਼ੀ ਨਾ ਮਿਲੀ ਤੈਨੂੰ ਗੁਰੂ ਦੀ ਖੁਸ਼ੀ ਮਿਲਣੀ ਨਹੀਂ।
1: ਇੱਥੇ ਦਸਵਾਂ ਦਸੌਂਦ ਕੱਢੀ ਜਾਂਦੇ ਆ ਜੀ, ਗੁਰੂ ਘਰ ਜਾ ਕੇ ਨੱਕ ਰਗੜੀ ਜਾਂਦੇ, ਦੋਨੇ ਹੱਥ ਖੋਲ ਲੈਂਦੇ, ਬਾਬਾ ਹੋਰ ਦੇ ਉਹ ਜਿਹੜਾ ਕੋਈ ਦਿੱਤਾ ਹੋਇਆ ਮਾਂ ਪਿਓ ਉਹਨਾਂ ਨੂੰ ਸਾਂਭਦੇ ਨੀਗੇ।
22: ਬਿਲਕੁਲ,
1: ਫਿਰ ਜਾ ਕੇ ਲੋਕਾਂ ਚ ਕੰਬਲ ਵੰਡਣਗੇ, ਆਹ ਛੋਲਾਂ ਵੰਡਣਗੇ, ਆਹ ਕਰਨਗੇ, ਮਾਂ ਬਾਪ ਸਾਂਭੇ ਨੀ ਜਾਂਦੇ। ਸਦਕੇ ਹੋਏ ਸ਼ੇਰੋ ਤੁਹਾਡੇ। ਐਨੀਵੇ, ਖਬਰਾਂ ਚ ਖਬਰ ਹੈ ਲਤਵੀਆ ਦੇ ਵਿੱਚ, ਉੱਥੇ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ, ਕਹਿੰਦੇ ਆਹ ਚੱਕੋ ਕੁਰਸੀ ਆਪਦੀ ਆਪਾਂ ਛੱਡੀ, ਉੱਥੇ ਗੱਠਜੋੜ ਸੀ ਟੁੱਟ ਗਿਆ, ਛੱਡਣੀ ਸੀ। ਇੰਡੀਆ ਵਾਲੇ ਕਰੀਏ, ਇਰਾਨ ਹਮਾਰਾ ਭਾਈ ਹੈ, ਇੰਡੀਆ ਇਰਾਨ ਭਾਈ ਭਾਈ, ਕੋਈ ਭਾਈ ਭਾਈ ਨਹੀਂ ਹੈ। ਉੱਥੇ ਹਿੰਦੁਸਤਾਨੀ ਝੰਡੇ ਵਾਲਾ ਇੱਕ ਸ਼ਿਪ ਸੀਗਾ ਓਮਾਨ ਦੇ ਨੇੜੇ, ਜਹਾਜ਼ ਤੇ ਮਿਜ਼ਾਈਲਾਂ ਨਾਲ ਹਮਲਾ ਕਰਤਾ, ਉਹ ਡੋਬਤਾ। ਜਿਹੜੇ ਕੋਸਟ ਗਾਰਡ ਸੀਗੇ ਉਹਨਾਂ ਨੇ 14 ਜਿਹੜੇ ਵਿੱਚ ਕੰਮ ਕਰਨਾ ਉਹਨਾਂ ਨੂੰ ਬਚਾਇਆ ਗਿਆ। ਅੱਛਾ, ਮੌਰਗੇ ਰਿਲੇਟਡ ਹੋਰ ਕੀ ਕਹਿਣਾ ਚਾਹੋਗੇ
0: ਦੇਵ ਜੀ? ਬਾਕੀ ਆਪਣੀ ਗੱਲ ਇਹੀ ਹੈ, ਜੇ ਕਿਸੇ ਵੀ ਭੈਣ ਭਰਾ ਨੇ ਹੁਣ ਕੋਈ ਵੀ ਨਵੀਂ ਪ੍ਰੋਪਰਟੀ ਲੈਣੀ ਆ, ਨਵੀਂ ਪ੍ਰੋਪਰਟੀ ਲੈਣ ਦਾ ਕੋਈ ਵੀ ਇਸ਼ੂ ਨਹੀਂ ਗਾ। ਘਰਾਂ ਦਾ ਰੇਟ ਵੀ ਹੁਣ ਜਿਵੇਂ ਕਹਿੰਦੇ ਬਾਹਰ ਮਾਰਕੀਟ ਆ, ਤੁਹਾਨੂੰ ਘਰ ਵੀ ਜਾਇਜ਼ ਮਿਲ ਜੂਗਾ, ਪਰ ਘਰ ਵੇਖਣ ਤੋਂ, ਘਰ ਸੋਚਣ ਤੋਂ ਪਹਿਲਾਂ ਆਪਦੇ ਮੌੜਗੀ ਦਾ ਹੱਲ ਜ਼ਰੂਰ ਕਰਕੇ ਰੱਖੋ, ਤਾਂ ਕਿ ਤੁਹਾਨੂੰ ਐਂਡ ਦੇ ਉੱਤੇ ਜਾ ਕੇ ਕੋਈ ਵੀ ਹਰਾਸਮੈਂਟ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਸਿਰਫ ਤੁਹਾਨੂੰ 5% ਚਾਹੀਦਾ ਜਾਂ ਸਿਰਫ ਤੁਹਾਨੂੰ $30,000-$40,000 ਚਾਹੀਦਾ, ਤੇ ਇੱਥੋਂ ਤੱਕ ਦੀ ਪ੍ਰੋਪਰਟੀ ਲੈ ਲਓ। ਕਿਉਂਕਿ ਜਿਹੜਾ 5% ਹੁੰਦਾ ਜਾਂ 10% ਹੁੰਦਾ ਉਹ ਵੀ ਕਿਸੇ ਤੇ ਲਾਗੂ ਹੁੰਦਾ, ਹਰੇਕ ਲਈ ਨਹੀਂ ਹੁੰਦਾ ਵੀ ਤੁਸੀਂ 5% ਜਾਂ 10% ਨਾਲ ਪ੍ਰੋਪਰਟੀ ਲੈ ਲਓ। ਸੋ ਕਿਸੇ ਵੀ ਭੈਣ ਭਰਾ ਨੇ ਕੋਈ ਪ੍ਰੋਪਰਟੀ ਵੇਖਣੀ ਆ, ਤੁਹਾਨੂੰ ਕਿੰਨੀ ਡਾਊਨ ਪੇਮੈਂਟ ਚਾਹੀਦੀ ਆ, ਕਿੰਨੀ ਤੁਹਾਡੀ ਕਿਸ਼ਤ ਬਣਨੀ ਆ, 5% ਨਾਲ ਤੁਹਾਡੀ ਕੀ ਕਿਸ਼ਤ ਬਣਨੀ ਆ, 10% ਜਾਂ ਤੁਸੀਂ 10% ਤੇ ਲੈ ਸਕਦੇ ਹੋ ਜਾਂ 20% ਤੇ ਲੈ ਸਕਦੇ ਹੋ। ਸੋ ਇਸ ਦੇ ਮਸਲੇ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਕੰਸਰਨ ਆ, ਕੋਈ ਵੀ ਕੁਐਸਚਨ ਆ, ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ। 416-356-1870 416-356-1870 ਬਾਕੀ ਦੇਵ ਜੀ ਇਹਦੇ ਵਿੱਚ ਇੱਕ ਗੱਲ ਹੋਰ ਵੀ ਆਪਾਂ ਐਡ ਆਨ ਕਰ ਦਿੰਦੇ ਹਾਂ ਕਿਉਂਕਿ ਪ੍ਰੀ ਕੰਸਟਰਕਸ਼ਨ ਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਦਾ ਆਪਣਾ ਨੁਕਸਾਨ ਹੋ ਰਿਹਾ ਉਹ ਹੋ ਇਸ ਕਰਕੇ ਰਿਹਾ ਕਿਉਂਕਿ ਆਸੇ ਪਾਸੇ ਬੰਦਾ ਸੁਣ ਹੀ ਲੈਂਦਾ ਚੱਲ ਯਾਰ ਜੇ ਪ੍ਰੋਪਰਟੀ ਆਪਾਂ ਨਹੀਂ ਕਲੋਜ਼ ਹੁੰਦੀ ਤਾਂ ਆਪਾਂ ਛੱਡ ਦਈਏ ਉਸ ਕੰਡੀਸ਼ਨ ਦੇ ਵਿੱਚ ਦੇਵ ਜੀ ਕਿਉਂਕਿ ਬਿਲਡਰ ਤੁਹਾਡੇ ਪੁਰਾਣੇ ਘਰ ਦੇ ਉੱਤੇ ਵੀ ਲੀਨ ਪਾ ਰਿਹਾ ਉੱਤੋਂ ਜਿਹੜੇ ਪਹਿਲਾਂ ਵੀ ਤੁਸੀਂ ਡਿਪੋਜ਼ਿਟ ਦਿੱਤਾ ਸੀ ਉਹ ਵੀ ਤੁਸੀਂ ਆਪਦੇ ਪੁਰਾਣੇ ਘਰ ਦੇ ਵਿੱਚੋਂ ਕੱਢਿਆ ਹੋਇਆ ਸੀਗਾ ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਪ੍ਰੋਪਰਟੀ ਬੁੱਕ ਕਰਾਈ ਹੋਈ ਆ ਜ਼ਰੂਰੀ ਨਹੀਂ ਹੁੰਦਾ ਜੇ ਤੁਹਾਡਾ ਅਪਰੇਜ਼ਲ ਕਿਸੇ ਇੱਕ ਬੈਂਕ ਤੋਂ ਨਹੀਂ ਆਏਗਾ ਤਾਂ ਤੁਹਾਨੂੰ ਪ੍ਰੋਪਰਟੀ ਛੱਡਣੀ ਪੈਣੀ ਹੈ ਕਿਉਂਕਿ ਬਹੁਤ ਸਾਰੇ ਬੈਂਕ ਇਹੋ ਜਿਹੇ ਵੀ ਹੈਗੇ ਆ ਜਿਹੜੇ ਤੁਹਾਡੀ ਜਿੰਨੇ ਦਾ ਤੁਸੀਂ ਮੰਨ ਲਓ 7 ਲੱਖ ਜਾਂ 8 ਲੱਖ ਦਾ ਪਰਚੇਸ ਕਰਾਇਆ ਉਹਦਾ ਤੁਹਾਨੂੰ 80% ਦੇ ਹਿਸਾਬ ਨਾਲ ਮੌਰਗੇਜ ਮਿਲ ਜੂਗੀ ਕਿਉਂਕਿ ਜੇ ਤੁਸੀਂ ਕਲੋਜ਼ ਕਰਾ ਲਈ ਜਿਹੜਾ ਤੁਹਾਡਾ ਡਿਪੋਜ਼ਿਟ ਗਿਆ ਹੋਇਆ ਤੁਹਾਡਾ ਉਹ ਵੀ ਬਚ ਜਾਣਾ ਜਿਸ ਟਾਈਮ ਪ੍ਰੋਪਰਟੀ ਥੋੜੀ ਬਹੁਤ ਤਾਂ ਜਾਣੀ ਹੈ ਤੁਹਾਡਾ ਸਾਰਾ ਪਾਸਿਓ ਫਾਇਦਾ ਹੋ ਜਾਣਾ ਕਿਉਂਕਿ ਐਂਡ ਮੂਵਮੈਂਟ ਦੇ ਉੱਤੇ ਜਾ ਕੇ ਆਪਾਂ ਬਹੁਤ ਸਾਰੇ ਭੈਣ ਭਰਾ ਵੇਖੇ ਦੇਵ ਜੀ ਜਿਹੜੇ ਪ੍ਰਾਈਵੇਟ ਕਲੋਜ਼ ਕਰਾ ਰਹੇ ਹੋ ਪ੍ਰਾਈਵੇਟ ਕਲੋਜ਼ ਹੀ ਇਸ ਲਈ ਕਰਾ ਰਹੇ ਆ ਕਿਉਂਕਿ ਤੁਸੀਂ ਜਦੋਂ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਉਂਦੇ ਤੁਸੀਂ 3 ਸਾਲ ਪਹਿਲਾਂ ਆਪਦੀ ਮੌਰਗੇਜ ਕਰਵਾ ਕੇ ਰੱਖ ਸਕਦੇ ਜਿਹੜੀ 3 ਸਾਲ ਲਈ ਵੈਲਿਡ ਹੁੰਦੀ ਆ ਸੋ ਜਿਹੜੇ ਲਾਸਟ 30 ਦਿਨਾਂ ਦੇ ਵਿੱਚ ਆਪਾਂ ਮੌਰਗੇਜ ਵੇਖਣੀ ਹੁੰਦੀ ਆ 30 ਦਿਨਾਂ ਦੇ ਵਿੱਚ ਤੁਸੀਂ 1-2 ਬ੍ਰੋਕਰਾਂ ਕੋਲ ਜਾਂਦੇ ਆਖੀਰੀ ਐਂਡ ਆਫ ਦਾ ਡੇਟ ਜਾ ਕੇ ਤੁਹਾਨੂੰ ਕੋਈ ਨਾ ਕੋਈ ਪ੍ਰਾਈਵੇਟ ਪੈਸੇ ਦੇ ਦਿੰਦਾ ਸੋ ਕਿਸੇ ਭੈਣ ਭਰਾ ਨੇ ਵੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਹੋਇਆ ਕੋਈ ਪ੍ਰਾਈਵੇਟ ਤੁਹਾਨੂੰ ਕਲੋਜ਼ ਕਰਾਉਣ ਦੀ ਲੋੜ ਨਹੀਂ ਜੇ ਤੁਸੀਂ ਬੈਂਕ ਤੋਂ ਪ੍ਰੋਪਰਟੀ ਕਲੋਜ਼ ਕਰਾਉਂਗੇ ਤਾਂ ਹੀ ਤੁਹਾਡੀ ਇਨਵੈਸਟਮੈਂਟ ਗਿਣੀ ਜਾਣੀ ਆ ਇੱਕ ਤਾਂ ਅਪਰੇਜ਼ਲ ਘੱਟ ਹੁੰਦੀ ਹੈ ਇੱਕ ਤੁਸੀਂ ਉੱਥੋਂ ਲੈ ਵੀ ਪ੍ਰਾਈਵੇਟ ਰਿਹਾ ਤੇ ਮੈਨੂੰ ਤਾਂ ਲੱਗਦਾ ਨਹੀਂ ਉਹਦੇ ਵਿੱਚ ਤੁਹਾਨੂੰ ਕੋਈ ਫਾਇਦੇ ਵਾਲੀ ਗੱਲ ਹੈਗੀ ਆ ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਘਰ ਉਹਦੀ ਮੌਰਗੇਜ ਕਰਵਾਉਣੀ ਆ ਨੰਬਰ 416-356-1870 416-356-1870 ਇੱਕ ਦੇਵ ਜੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਦੇ ਹਾਂ ਵੀ ਜਦੋਂ ਰੀਨਿਊਲ ਦਾ ਟਾਈਮ ਆਉਂਦਾ ਨਾ ਉਸ ਟਾਈਮ ਤੁਸੀਂ ਆਪਦੇ ਨਿੱਕੇ ਮੋਟੇ ਖਰਚ ਕਰਜ਼ੇ ਮੌਰਗੇਜ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਜਿਹੜਾ ਮੌਰਗੇਜ ਦਾ ਰੇਟ ਆਫ ਇੰਟਰਸਟ ਆ ਉਹ ਬਾਕੀ ਸਾਰੇ ਹੀ ਕਰਜ਼ਿਆਂ ਨਾਲੋਂ ਘੱਟ ਆ ਕਿਉਂਕਿ ਮੌਰਗੇਜ ਤੁਹਾਨੂੰ ਮਿਲਦੀ ਹੁੰਦੀ ਹੈ 3.5-4 ਰੇਟ ਆਫ ਇੰਟਰਸਟ ਦੇ ਉੱਤੇ ਜੇ ਤੁਸੀਂ ਹੁਣ ਪ੍ਰਾਈਵੇਟ ਮੌਰਗੇਜ ਲਈ ਆ ਕਿਸੇ ਕਾਰਨ ਕਰਕੇ ਸੈਕਿੰਡ ਮੌਰਗੇਜ ਲਈ ਉਹਦਾ ਵੀ ਰੇਟ ਆਫ ਇੰਟਰਸਟ ਹਾਈ ਹੁੰਦਾ ਤੁਹਾਡਾ ਕੋਈ ਕ੍ਰੈਡਿਟ ਕਾਰਡ ਦਾ ਕਰਜ਼ਾ ਚੱਲਦਾ ਉਹਦਾ ਵੀ ਰੇਟ ਆਫ ਇੰਟਰਸਟ ਹਾਈ ਹੁੰਦਾ ਬਹੁਤ ਸਾਰੇ ਭੈਣਾਂ ਭੈਣਾਂ ਈਜ਼ੀ ਫਾਈਨਾਂਸ ਦੇ ਹੋ ਗਏ ਮਨੀ ਮਾਰਟ ਦੇ ਹੋ ਗਏ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਨ ਲਏ ਹੁੰਦੇ ਆ ਜਿਨ੍ਹਾਂ ਦਾ ਰੇਟ ਆਫ ਇੰਟਰਸਟ ਬਹੁਤ ਹਾਈ ਹੁੰਦਾ ਸੋ ਰੀਨਿਊਲ ਦੇ ਉੱਤੇ ਤੁਹਾਡੇ ਕੋਲ ਗੋਲਡਨ ਟਾਈਮ ਹੁੰਦਾ ਕਿਸੇ ਵੀ ਭੈਣ ਭਰਾ ਕੋਈ ਕਰਜ਼ਿਆਂ ਦੇ ਨਾਲ ਲੜ ਰਿਹਾ ਜਾਂ ਉਹਦੇ ਕੋਲੋਂ ਨਹੀਂ ਕੋਈ ਹੱਲ ਹੋ ਰਿਹਾ ਗਾ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਜ਼ਰੂਰ ਹੋ ਜਾਣਾ 416-356-1870 416-356-1870 ਦੇਵ ਜੀ ਇੱਕ ਚੀਜ਼ ਇੱਥੇ ਹੋਰ ਐਡ ਆਨ ਕਰਨੀ ਚਾਹੂੰਗਾ ਬਹੁਤ ਸਾਰੇ ਭੈਣ ਭਰਾ ਨਾ ਹੁਣ ਇਸ ਟਾਈਮ ਟਰੱਕ ਲੈਣ ਦੀ ਸੋਚ ਰਹੇ ਹਨਾ ਟਰੱਕ ਲੈਣ ਦੀ ਤਾਂ ਸੋਚ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਾਰਪੋਰੇਸ਼ਨ ਦੇ ਉੱਤੇ ਜੇ ਤੁਹਾਡੇ ਕੋਲ ਟਰੱਕ ਹੋਊਗਾ ਤਾਂ ਹੀ ਤੁਸੀਂ ਉਹ ਸਿੱਧਾ ਚੈੱਕ ਲੈ ਸਕਦੇ ਨਹੀਂ ਤਾਂ ਕੰਮ ਪੇਰੋਲ ਦੇ ਜਾਣ ਵਾਲਾ ਹੀ ਆ ਹਨਾ ਹੁਣ ਦੇਵ ਜੀ ਬਹੁਤ ਸਾਰੇ ਜਿਹੜੇ ਪਹਿਲੇ ਫਸਟ ਟਾਈਮ ਕੋਈ ਵੀ ਟਰੱਕ ਲੈ ਰਿਹਾ ਤੁਸੀਂ ਮਾਰਕੀਟ ਦੇ ਵਿੱਚੋਂ ਕਿਤੋਂ ਵੀ ਪਤਾ ਕਰੋਗੇ ਤੁਹਾਨੂੰ ਬਹੁਤਿਆਂ ਤੋਂ ਤਾਂ ਨਾ ਹੀ ਹੋਣੀ ਆ ਜਾਂ ਕਹਿਣਗੇ ਜੇ ਤੁਹਾਡੇ ਕੋਲ ਘਰ ਹੈਗਾ ਤਾਂ ਤੁਸੀਂ ਤਾਂ ਹੀ ਟਰੱਕ ਲੈ ਸਕਦੇ ਆ ਸੋ ਇਸ ਜੀ ਨਾ ਤਾਂ ਕੋਈ ਘਰ ਦੀ ਤੁਹਾਨੂੰ ਲੋੜ ਆ ਤੁਹਾਡੇ ਕੋਲ ਘਰ ਨਹੀਂ ਗਾ ਟਰੱਕ ਤੁਹਾਡਾ ਤਾਂ ਵੀ ਤੁਹਾਡਾ ਟਰੱਕ ਲੋਨ ਹੋਊਗਾ ਹੁਣ ਦੇਵ ਜੀ ਇਹਦੇ ਵਿੱਚ ਗੱਲ ਇੱਕ ਇਹ ਵੀ ਜਿਹੜੇ ਵੀ ਭੈਣ ਭਰਾ ਕੋਈ ਵੀ ਫਸਟ ਟਾਈਮ ਟਰੱਕ ਲੈ ਰਿਹਾ ਤੁਹਾਨੂੰ ਮਾਰਕੀਟ ਦੇ ਵਿੱਚੋਂ ਕਿਤੋਂ ਵੀ ਲੋਨ ਨਹੀਂ ਮਿਲ ਰਿਹਾ ਤੁਸੀਂ ਕਾਲ ਕਰ ਲਿਓ ਤੁਹਾਨੂੰ ਟਰੱਕ ਲੋਨ ਦਾ ਵੀ ਹੱਲ ਕਰਕੇ ਦੇਵਾਂਗੇ 416-356-1870 416-356-1870
1: ਜਿਸ ਤਰ੍ਹਾਂ ਦੱਸਿਆ ਕਿ ਹਿੰਦੁਸਤਾਨ ਚ ਤੇਲ ਤੇ ਗੈਸ ਦੀ ਕਿੱਲਤ ਆ ਰਹੀ ਹੈ ਰੂਸ ਕਹਿੰਦਾ ਭਾਰਤ ਤੇਲ ਕੀ ਚਿੰਤਾ ਬਿਲਕੁਲ ਨਾ ਕਰੇ ਕੀ ਰੂਸ ਜਿਹੜਾ ਤੇਲ ਹੈ ਭਾਰਤ ਰੂਸ ਤੋਂ ਲੈ ਸਕਦਾ ਕਿਉਂਕਿ ਭਾਰਤ ਦੇ ਟਰੰਪ ਨਾਲ ਵੀ ਯਾਰੀ ਜੀ ਪਾਈ ਫਿਰਦਾ ਟਰੰਪ ਚੀਨ ਫੇਰੀ ਲਈ ਜਿਹੜੀ ਹੈ ਉਹ ਚੱਲ ਰਹੀ ਹੈ ਅਮਰੀਕਾ ਤੇ ਚੀਨ ਨੂੰ ਭਾਈਵਾਲ ਹੋਣਾ ਚਾਹੀਦਾ ਹੈ ਵਿਰੋਧੀ ਨਹੀਂ ਤਾਈਵਾਨ ਤੋਂ ਪਹਿਲਾਂ ਤਾਈਵਾਨ ਤੇ ਪਹਿਲਾਂ ਦਿੱਤੀ ਵਾਰਨਿੰਗ ਤੋਂ ਬਾਅਦ ਸ਼ੀ ਨੇ ਇਹ ਫਰਮਾਇਆ ਤੁਸੀਂ ਦੇਖਿਆ ਹੋਣਾ ਕਿਉਂ ਜੀ ਜਿਹੜਾ ਫਰਾਂਸ ਦਾ ਰਾਸ਼ਟਰਪਤੀ ਆ ਜਹਾਜ਼ ਦੇ ਵਿੱਚ ਉਹਦੀ ਘਰਵਾਲੀ ਉਹਦੇ ਵਿੱਚ ਪੇੜ ਮਾਰੀ ਸੀ
0: ਨਹੀਂ ਦੇਵ ਜੀ ਮੈਂ ਨੀ ਉਹ ਚੀਜ਼ ਵੇਖੀ ਗਈ
1: ਬੀਬੀ ਦਾ ਸੀ ਯੂਪੀ ਵਿਚ ਤੂਫਾਨ ਆਇਆ 104 ਦੀ ਮੌਤ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਏ ਤੂਫਾਨ ਨੇ ਇੱਕ ਵਿਅਕਤੀ ਨੂੰ ਉਡਾ ਦਿੱਤਾ ਉਹ ਉੱਡ ਕੇ ਵਿਚਾਰਾ ਖਣੀ ਕਿੱਥੇ ਛੱਡ ਗਿਆ ਰਾਜਸਥਾਨ ਵਿਚ ਗਰਮੀ ਦਾ ਰੈਡ ਅਲਰਟ ਮੱਧ ਪ੍ਰਦੇਸ਼ ਚ ਗਰਮੀ ਦੀ ਲਪੇਟ ਵਿਚ ਆਇਆ ਹੋਇਆ ਹੈ ਜਾਣੇ ਆਉਂਦੇ ਲੇਕਿਨ ਸਕੋਰ ਦੱਸਦੀ ਹੈ 86-2 ਹੋ ਗਏ ਜੀ ਆਹ ਚੱਕੋ
2: ਬੂਆ ਖੋਲਾ ਬਾਈ
3: ਬਾਈ ਕਾਹਦੇ ਲਈ
2: ਤਲਾਸ਼ੀ ਲੈਣੀ ਤੁਹਾਡੇ ਘਰ ਦੀ
3: ਹੈ ਪਰ ਕਦੋਂ
2: ਸਾਨੂੰ ਪਤਾ ਲੱਗਿਆ ਤੁਸੀਂ ਘਰ ਚ ਨਾ ਕੋਈ ਖਤਰਨਾਕ ਆਤਵਾਦੀ ਛੁਪਾ ਕੇ ਰੱਖਿਆ
3: ਖਬਰ ਤਾਂ ਤੁਹਾਡੀ ਬਿਲਕੁਲ ਸਹੀ ਹੈ ਜੀ ਪਰ ਪੁਲਿਸ ਜੀ ਹਾਲੇ ਆਪਣੇ ਪੇਕਿਆਂ ਨੂੰ ਗਈ ਹੋਈ ਆ
2: ਹੈ
4: ਤੇ ਮੂੰਹ ਤੇਰੇ।
5: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
22: ਨਹੀਂ ਨਹੀਂ,
5: ਤੂੰ ਚੋਰ ਹੈਂ,
22: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈਂ।
23: ਚੋਰ ਹੈਂ ਤੂੰ।
24: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 6471715000।
25: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
26: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
25: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
27: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
28: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
27: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
28: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
27: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
28: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475589999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
29: ਮੈਂ ਨਵੀਂ ਕਾਰ ਲੈ ਕੇ ਸਭ ਤੋਂ ਪਹਿਲਾਂ ਤਾਂ ਨਾ ਮੈਂ ਆਪਣੇ ਘਰ ਵਾਲੀ ਨੂੰ ਸਰਪ੍ਰਾਈਜ਼ ਦੇਣਾ। ਉਹ ਬਹੁਤ ਚਾਹੁੰਦੀ ਹੁੰਦੀ ਸੀ ਕਿ ਕਾਰ ਮਿਲ ਜਾਵੇ। ਹੁਣ ਪਹਿਲਾਂ ਕੁੰਡਾ ਤਾਂ ਖੜਕਾਲਵਾਂ।
30: ਹਾਂਜੀ,
29: ਉਹ ਮੈਂ ਕਿਹਾ ਡਾਰਲਿੰਗ ਛੇਤੀ ਛੇਤੀ ਕੁੰਡਾ ਖੋਲ ਲੈ, ਤੇਰਾ ਕਿੰਨੇ ਸਾਲਾਂ ਦਾ ਸੁਪਨਾ ਅੱਜ ਪੂਰਾ ਹੋ ਗਿਆ।
30: ਹਾਏ ਹਾਏ, ਕੀ ਕਹਿ ਰਹੇ ਹੋ, ਤੁਹਾਡੀ ਮੰਮੀ ਨੂੰ ਕੀ ਹੋ ਗਿਆ, ਸਵੇਰੇ ਤਾਂ ਠੀਕ ਸੀ।
29: ਹੈ
4: ਫਿੱਟੇ ਮੂੰਹ ਤੇਰੇ।
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 9054609099, ਪ੍ਰੀ ਅਪਰੂਵਲ ਵੀ ਕਰਵਾ। ਦਾਲ ਮੇ ਕੁਛ ਕਾਲਾ ਹੈ, ਗੜਬੜ ਹੋ ਗਈ ਭਾਈ ਸਾਹਿਬ, ਗੜਬੜ ਕੋ ਦੂਰ ਕਰਦੇ ਹਾਂ। ਅੱਛਾ, ਉਹਨਾਂ ਜੇ ਤੁਸੀਂ ਦੱਸ ਦੋ ਮੋਰਗੇਜ ਦੇ ਪੈਸਿਆਂ ਪੂਸਿਆਂ ਬਾਰੇ।
0: ਦੇਵ ਜੀ, ਮੈਂ ਐਂਡ ਤੇ ਤੁਹਾਨੂੰ ਇਹੀ ਕਹਿਣਾ ਚਾਹੂੰਗਾ, ਕਿਸੇ ਵੀ ਭੈਣ ਭਰਾ ਨੇ ਮੋਰਗੇਜ ਬੈਂਕ ਤੋਂ ਕਰਵਾਉਣੀ ਆ, ਕਿਉਂਕਿ ਆਪਾਂ ਨੂੰ ਕਰਵਾਉਣੀ ਹੀ ਬੈਂਕ ਤੋਂ ਚਾਹੀਦੀ ਆ, ਹਨਾ। ਕਿਉਂਕਿ ਦੇਵ ਜੀ, ਜਿਹੜਾ ਬੈਂਕ ਤੋਂ ਤੁਸੀਂ ਕਰਵਾਉਂਦੇ ਨਾ ਕੰਮ, ਉੱਥੇ ਤੁਹਾਨੂੰ ਲੈਂਡਿੰਗ ਫੀਸ ਵੀ ਨਹੀਂ ਪੈਂਦੀ, ਰੇਟ ਆਫ ਇੰਟਰਸਟ ਵੀ ਘੱਟ ਲੈਣਾ, ਇੱਕ ਵਾਰੀ ਮੋਰਗੇਜ ਲਈ ਤੁਸੀਂ 30 ਸਾਲ ਰੱਖ ਸਕਦੇ ਆ, ਹਨਾ। ਸੋ ਕਿਸੇ ਵੀ ਭੈਣ ਭਰਾ ਨੇ ਕੰਮ ਬੈਂਕ ਤੋਂ ਕਰਵਾਉਣਾ ਜਾਂ ਕਿਸੇ ਕਾਰਨ ਕਰਕੇ ਉਹਨਾਂ ਦਾ ਸਕੋਰ ਲੋ ਆ, ਇਹ ਨਹੀਂ ਉਹਨਾਂ ਨੂੰ ਪ੍ਰਾਈਵੇਟ ਲੈਣ ਦੀ ਲੋੜ ਪੈਂਦੀ, ਆਪਣੇ ਕੋਲ ਬਹੁਤ ਸਾਰੇ ਬੀ ਸੋਲੂਸ਼ਨ ਵੀ ਹੁੰਦੇ ਆ। ਜੇ ਕਿਸੇ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਬੁੱਕ ਕਰਾਇਆ, ਮੋਰਗੇਜ ਪਹਿਲਾਂ ਕਰਾ ਕੇ ਰੱਖਣੀ ਆ ਜਾਂ ਕਿਸੇ ਦਾ ਰੀਨਿਊਲ ਦਾ ਟਾਈਮ ਆ ਗਿਆ, ਰੀਨਿਊਲ ਦੇ ਟਾਈਮ ਦੇ ਵਿੱਚ ਦੇਵ ਜੀ ਬਹੁਤ ਸਾਰੇ ਭੈਣ ਭਰਾ ਹੁੰਦੇ ਜਿਨ੍ਹਾਂ ਨੇ ਕਿਸੇ ਦਾ ਨਾਂ ਪਵਾਉਣਾ ਵੀ ਹੁੰਦਾ, ਆਪਦੇ ਧੀ ਪੁੱਤ ਦਾ ਜਾਂ ਕਿਸੇ ਦਾ ਆਪਦੇ ਬੱਚੇ ਦਾ ਕੋਈ ਵਿਆਹ ਜਾਂਦਾ, ਉਹਦਾ ਨਾਂ ਕਢਵਾਉਣਾ ਵੀ ਹੁੰਦਾ, ਹਨਾ। ਉਹ ਵੀ ਤੁਸੀਂ ਰੀਨਿਊਲ ਦੇ ਉੱਤੇ ਟਾਈਮ ਤੇ ਕਰ ਸਕਦੇ ਹੋ, ਕਿਉਂਕਿ ਅੱਗੋਂ ਪਿੱਛੋਂ ਤੁਹਾਨੂੰ ਪੈਨਲਟੀ ਦਾ ਸਾਹਮਣਾ ਕਰਨਾ ਪੈ ਸਕਦਾ। ਜੇ ਕਿਸੇ ਭੈਣ ਭਰਾ ਨੂੰ ਕੋਈ ਆਪਣੇ ਘਰ ਦੀਆਂ ਮੋਰਗੇਜਾਂ ਦੀ ਪੇਮੈਂਟ ਦੇਣ ਦੇ ਵਿੱਚ ਦਿੱਕਤ ਆ ਰਹੀ ਆ ਜਾਂ ਕੋਈ ਡੇਲੀ ਰੁਝਾਨ ਦੀ ਪੇਮੈਂਟਾਂ ਦੇ ਵਿੱਚ ਕੋਈ ਦਿੱਕਤ ਆ ਰਹੀ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-356-1800-4161-356-1870। ਇੱਕ ਗੱਲ ਮੈਂ ਦੇਵ ਜੀ ਇੱਥੇ ਜ਼ਰੂਰ ਕਹਿਣੀ ਚਾਹੂੰਗਾ, ਕਿਉਂਕਿ ਜਦੋਂ ਸੀਗਾ ਨਾ 2021-22 ਦਾ ਟਾਈਮ, ਉਦੋਂ ਹਰੇਕ ਬੰਦਾ ਕੋਈ ਫਾਈਲ ਦਿੰਦਾ ਸੀ ਇੱਧਰੋਂ, ਚਲੋ ਜੀ ਮੋਰਗੇਜ ਬੈਂਕ ਤੋਂ ਹੋ ਗਈ, ਹਨਾ। ਅੱਜ ਕੱਲ੍ਹ ਦਾ ਇਹ ਟਾਈਮ ਆ ਬੈਂਕ ਦੇ ਵੀ ਜਿਹੜਾ ਇੱਕ ਫਾਈਲ ਆ ਤੇ ਇੰਪਲੋਈ ਉੱਤੇ ਚਾਰ ਚਾਰ ਉਹ ਫਾਈਲ ਨੂੰ ਦੇਖਣ ਤੇ ਬੈਠੇ ਆ, ਕਿਉਂਕਿ ਹੁਣ ਜਿਹੜਾ ਬੈਂਕ ਨਾਲ ਕੰਮ ਕਰਨ ਦਾ ਢੰਗ ਤਰੀਕਾ ਉਹ ਟੋਟਲੀ ਵੱਖਰਾ ਹੋ ਗਿਆ ਵਾਲਾ ਕੰਮ ਹੈ ਨੀਗਾ, ਤੁਸੀਂ ਦੋ ਪੇਪਰ ਦਿਓ ਤੇ ਆਪਣਾ ਕੰਮ ਹੋ ਜੂਗਾ। ਸੋ ਜੇ ਕਹਿਣ ਦਾ ਮਤਲਬ ਆ ਬੈਂਕ ਤੋਂ ਕੰਮ ਕਰਾਉਣਾ ਕਿਸੇ ਢੰਗ ਤਰੀਕੇ ਨਾਲ ਕਰਾਉਣਾ, ਤਾਂ ਕਿਉਂਕਿ ਗਾਹ ਨੂੰ ਵੀ ਤੁਹਾਨੂੰ ਚੱਲਦੀ ਬੈਂਕ ਦੀ ਮੋਰਗੇਜ ਦੇ ਦੌਰਾਨ ਕੋਈ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਨਾ ਹੋਵੇ ਤੁਸੀਂ ਅੱਜ ਮੋਰਗੇਜ ਕਰਵਾਈਏ ਤੇ ਸਾਲ ਨੂੰ ਬੈਂਕ ਤੁਹਾਨੂੰ ਉਹਨੂੰ ਜਿਹੜਾ ਤੁਹਾਨੂੰ ਫਰਾਡ ਦਾ ਪੇਪਰ ਜਾਂ ਤੁਹਾਨੂੰ ਪੇ ਆਊਟ ਭੇਜਣ ਲੱਗੀ ਹੈ ਵੀ ਤੁਸੀਂ ਆਪਦੀ ਮੋਰਗੇਜ ਕਿਤੇ ਹੋਰ ਲੈ ਜਾਓ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਹਰਾਸਮੈਂਟ ਤੋਂ ਬਚਣਾ, ਨੰਬਰ 1416-356-1800-4161-356-1800 3561870 ਤੇ ਲਾਸਟ ਦੇਵ ਜੀ ਇੱਕ ਇਹੀ ਕਹੂੰਗਾ ਕਿਸੇ ਵੀ ਭੈਣ ਭਰਾ ਨੂੰ ਟਰੱਕ ਦੀ ਲੋੜ ਆ ਜੇ ਉਹਨਾਂ ਨੇ ਟਰੱਕ ਲੈਣਾ ਕਹਿਣ ਦਾ ਮਤਲਬ ਜਦੋਂ ਤੁਸੀਂ ਫਸਟ ਟਾਈਮ ਬਾਇਰ ਨੇ ਟਰੱਕ ਫਸਟ ਟਾਈਮ ਤੁਸੀਂ ਟਰੱਕ ਲੈਣਾ ਤੁਹਾਨੂੰ ਮਾਰਕੀਟ ਦੇ ਵਿੱਚ ਜੇ ਲੋਨ ਨਹੀਂ ਮਿਲਦਾ ਬਹੁਤ ਸਾਰੇ ਕਹਿ ਦਿੰਦੇ ਜਾਂ ਘਰ ਚਾਹੀਦਾ ਹੁਣ ਜ਼ਰੂਰੀ ਨਹੀਂ ਹੁੰਦਾ ਜਿਹਨੇ ਟਰੱਕ ਲੈਣਾ ਉਹਨੂੰ ਘਰ ਵੀ ਚਾਹੀਦਾ ਤੁਹਾਡਾ ਸਕੋਰ ਸਹੀ ਆ ਤੁਸੀਂ ਫਸਟ ਟਾਈਮ ਘਰ ਟਰੱਕ ਲੈ ਰਹੇ ਹੋ ਤੁਹਾਡੇ ਕੋਲ ਘਰ ਵੀ ਹੈ ਨੀਗਾ ਵਧੀਆ ਰੇਟ ਆਫ ਇੰਟਰਸਟ ਦੇ ਉੱਤੇ ਲੈਣਾ ਕਿਉਂਕਿ ਬਹੁਤ ਹੀ ਵਾਰੀ ਤੁਸੀਂ ਇਹ ਵੇਖਿਆ ਹੋਣਾ ਜੇ ਤੁਸੀਂ ਕਿਸੇ ਨੂੰ ਰੇਟ ਆਫ ਇੰਟਰਸਟ ਪੁੱਛੋਗੇ ਉਹਨਾਂ ਨੇ ਤੁਹਾਨੂੰ ਸਿਰਫ ਇਕੱਲੀ ਕਿਸ਼ਤ ਦੱਸਣੀ ਹੈ ਕਹਿਣਗੇ ਬਾਈ ਜੀ ਇਹ ਲੀਜ਼ ਆ ਲੀਜ਼ ਵੀ ਆਈ ਆ ਲੀਜ਼ ਵੀ ਵਿੱਚ ਰੇਟ ਆਫ ਇੰਟਰਸਟ ਲਾ ਕੇ ਹੀ ਬਣੀ ਆ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਵੀ ਇਕੱਲੀ ਲੀਜ਼ ਹੀ ਉਹਦਾ ਵੀ ਰੇਟ ਆਫ ਇੰਟਰਸਟ ਹੁੰਦਾ ਸਾਫ਼ ਸੁਥਰਾ ਪੇਪਰ ਵੇਖਣ ਲਈ ਸਾਰਾ ਕੁਛ ਸਾਫ਼ ਸੁਥਰਾ ਤੁਸੀਂ ਸਮਝਣਾ ਟਰਾਂਸਪੇਰੈਂਟ ਸਮਝਣਾ ਨੰਬਰ 1-1-416-1561-1860-3561870
1: ਜਤਿੰਦਰ ਬਾਈ ਕੀ ਹਾਲ ਹੈ ਸਰ ਵੈਲਕਮ ਟੂ ਦ ਸ਼ੋਅ
4: ਠੀਕ ਠਾਕ ਦੇਵ ਭਾਜੀ ਕੀ ਹਾਲ ਚਾਲ ਕਿਵੇਂ ਠੀਕ ਹੋ ਜੀ ਦੇਵ ਭਾਜੀ ਕੀ ਹਾਲ ਚਾਲ ਜੀ
1: ਠੀਕ ਹੈ ਸਰ ਲਿਸਟਿੰਗ ਦੱਸੋ
4: ਦੇਵ ਭਾਜੀ ਜੇ ਸਾਡੇ ਕਿਸੇ ਵੀ ਸਰੋਤੇ ਨੇ ਬ੍ਰੈਂਟਨ ਦੇ ਵਿੱਚ ਕੈਲਟਨ ਦੇ ਵਿੱਚ ਡਿਟੈਚ ਕਰ ਲੈਣੇ ਹੋਣ ਆਪਣੇ ਕੋਲ ਨਵੀਂ ਲਿਸਟ ਆਈ ਹੈ ਦੇਵ ਭਾਜੀ 4 ਬੈਡਰੂਮ ਦਾ ਡਿਟੈਚ ਮਕਾਨ 9,50,000 ਦੇ ਵਿੱਚ ਕਲੋਜ਼ਿੰਗ 1 ਸਾਲ ਦੇ ਵਿੱਚ ਮਿਲੇਗੀ ਪਹਿਲਾਂ ਕਰਾਉਣੀ ਪਹਿਲਾਂ ਕਰਾ ਸਕਦੇ ਹੋ ਇੱਕ ਵਾਰ ਫਿਰ ਡਿਟੇਲ ਦੇ 4 ਬੈਡਰੂਮ ਦਾ ਡੀਟੈਚ ਮਕਾਨ 9,50,000 ਡਾਲਰ ਦੇ ਵਿੱਚ ਜੇ ਤੁਸੀਂ ਰਹਿਣਾ ਚਾਹੁੰਦੇ ਹੋ ਅਪ ਟੂ 4500 ਸਕੇਅਰ ਫੀਟ ਦਾ ਮਕਾਨ 4500 ਸਕੇਅਰ ਫੀਟ ਦਾ ਮਕਾਨ 13,88,000 ਡਾਲਰ ਦੇ ਵਿੱਚ 1.388 ਦੇ ਵਿੱਚ ਡਬਲ ਕਾਰ ਗਰਾਜ ਨੰਬਰ ਸਾਡਾ 416-265-22 ਦੋ ਪੀਜ਼ਾ ਸੋਨੇ ਦੇ ਭਾਜੀ ਦੋ ਗੈਸ ਸਟੇਸ਼ਨ ਨੇ ਤੇ ਦੋ ਸਾਡੇ ਕੋਲ ਸਲੂਨ ਨੇ ਇੱਕ ਬ੍ਰੈਂਟਨ ਇੱਕ ਮਿਸਾਗਾ ਦੇ ਵਿੱਚ ਜੇ ਤੁਸੀਂ ਕੋਈ ਵੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਦੋ ਕਨਵੀਨੀਅੰਸ ਸਟੋਰ ਵੀ ਨੇ ਬ੍ਰੈਂਟਨ ਦੇ ਵਿੱਚ ਲੋਕੇਟਡ ਨੰਬਰ 1-1 ਡਾਇਲ ਕਰਨਾ ਹੈ 416-265-22 ਥੈਂਕ ਯੂ ਮੈਂ ਦੇ ਭਾਜੀ
1: ਥੈਂਕ ਯੂ ਸਰ ਔਰ ਖਬਰਾਂ 'ਚ ਖਬਰ ਆ ਉੱਤਰ ਪ੍ਰਦੇਸ਼ ਵਿੱਚ ਲਓ ਖਬਰ ਸੁਣ ਲਓ ਕਮਲ ਜੀ
0: ਹਾਂਜੀ
1: ਉੱਤਰ ਪ੍ਰਦੇਸ਼ 'ਚ ਸ਼ਾਦੀ ਸੀ
0: ਹਾਂਜੀ
1: ਦੁਲਹਨ ਨੂੰ ਸਾੜੀ ਦਿੱਤੀ ਮੈਨੂੰ ਤਾਂ ਨਹੀਂ ਸਾੜੀ ਪਸੰਦ ਹੈਗੀ
0: ਹਾਂਜੀ
1: ਕਹਿੰਦੇ ਵਿਆਹ ਤੋੜਤਾ 2000 ਦੀ ਸਾੜੀ ਕਿਉਂ ਦਿੱਤੀ ਕਹਿੰਦੇ ਮਹਿੰਗੀ ਦੇਣੀ ਸੀ
0: ਨਹੀਂ ਪਰ ਫੇਰ ਵੀ ਜਿਹੜਾ ਟਾਈਮ ਨਾਲ ਹੀ ਨਿਬੇੜਤਾ ਦੇਵ ਜੀ ਕੰਮ ਨੇ ਤਾਂ ਗਾਂਹ ਜਾ ਕੇ ਵੀ
1: ਹੈਦਰਾਬਾਦ ਦੀ ਸੁਣ ਲਓ ਕੈਦੀ ਹੁਣ ਫੀਸ ਦੇ ਕੇ ਕੈਦੀਆਂ ਵਾਂਗ ਰਹਿ ਸਕਦੇ
0: ਅੱਛਾ ਜੀ
1: ਸ੍ਰੀ ਲੰਕਾ ਵਿੱਚ ਲੋਕ 35 ਕਿਲੋਗ੍ਰਾਮ ਦਾ ਬਿਸਤਰਾ ਲੈ ਕੇ 8 ਕਿਲੋਮੀਟਰ ਦੀ ਦੌੜ ਵਿੱਚ ਭੱਜੇ ਯਾਰ ਕਿਹੜੇ ਕੰਮਾਂ ਚ ਪਿਆ ਹੋਇਆ ਹਿੰਦੁਸਤਾਨ ਅਹਿਮਦਾਬਾਦ ਵਿੱਚ ਇੱਕ ਕੁੜੀ ਦੇ ਮੋਬਾਈਲ ਫੋਨ ਤੇ ਲੱਤ ਨੂੰ ਤੋੜਨ ਲਈ 4 ਬਾਉਂਸਰ ਰੱਖ ਲਏ ਵੀ ਇਹਨੂੰ ਫੋਨ ਨਹੀਂ ਦੇਣਾ ਭਾਜਪਾ ਕਹਿੰਦੀ ਰਾਹੁਲ 22 ਸਾਲਾਂ ਚ 54 ਵਾਰ ਵਿਦੇਸ਼ ਗਿਆ ਫੰਡਿੰਗ ਕਿਹਨੇ ਕੀਤੀ ਤੇ ਮੋਦੀ ਰੋਜ਼ ਹੀ ਤੁਰਿਆ ਰਹਿੰਦਾ ਜਹਾਜ਼ੇ ਚ ਐਨੀਵੇ ਐਂਡ ਤੇ ਕੀ ਕਹਿਣਾ ਚਾਹੋਗੇ ਮਹਾਰਾਜ
0: ਐਂਡ ਤੇ ਦੇਵ ਜੀ ਮੈਂ ਬਸ ਇਹੀ ਕਹਿਣਾ ਚਾਹੂੰਗਾ ਕਿਸੇ ਵੀ ਭੈਣ ਭਰਾ ਨੇ ਮੌਰਗੇਜ ਬੈਂਕ ਤੋਂ ਕਰਵਾਉਣੀ ਆ ਕੋਈ ਰੀਨਿਊਲ ਦੇ ਟਾਈਮ ਦੇ ਉੱਤੇ ਤੁਹਾਡਾ ਕੋਈ ਵੀ ਕੰਮ ਆ ਗਿਆ ਜਾਂ ਤੁਹਾਡੇ ਤੁਸੀਂ ਰੀਫਾਈਨਾਂਸ ਕਰਾਉਣੀ ਆ ਘਰ ਨੂੰ ਇਹ ਕੰਮ ਦੇਵ ਜੀ ਆਪਾਂ ਸਾਰਾ ਜੇ ਬੈਂਕ ਤੋਂ ਕਰਾਉਣਾ ਤਾਂ ਨੰਬਰ 1-1-416-365-1870 ਕਿਸੇ ਵੀ ਭੈਣ ਭਰਾ ਨੂੰ ਟਰੱਕ ਦੀ ਲੋੜ ਆ ਟਰੱਕ ਲੋਨ ਨਹੀਂ ਹੋ ਰਿਹਾ ਗਾ ਤੁਹਾਡਾ ਜਾਂ ਤੁਹਾਨੂੰ ਇਹ ਕਿਹਾ ਜਾ ਰਿਹਾ ਵੀ ਤੁਹਾਡੇ ਕੋਲ ਘਰ ਹੈ ਨੀ ਗਾ ਤੁਹਾਡਾ ਟਰੱਕ ਲੋਨ ਨਹੀਂ ਹੋਣਾਗਾ ਤੁਹਾਨੂੰ ਟਰੱਕ ਲੋਨ ਵੀ ਪ੍ਰਾਈਵੇਟ ਚੱਕਣਾ ਪੈ ਰਿਹਾ ਕਿਉਂਕਿ ਜਿਹੜੀ ਚੀਜ਼ ਤੇ ਤੁਸੀਂ ਕਮਾਈ ਕਰਨੀ ਉਹੀ ਤੁਸੀਂ ਰੇਟ ਆਫ ਇੰਟਰਸਟ ਜ਼ਿਆਦਾ ਤੇ ਲੈ ਲਈ ਆ ਤਾਂ ਉਹਦੇ ਵਿੱਚ ਕੋਈ ਫਾਇਦਾ ਨਹੀਂ ਨਿਕਲਣਾ ਸੋ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੋਈ ਬੁੱਕ ਕਰਾਇਆ ਉਹਦੇ ਕਿਸੇ ਵੀ ਕੰਮ ਦਾ ਜਾਣਕਾਰੀ ਲੈਣੀ ਹੈ ਵੀ ਘਰ ਕਿਹੜੀ ਬੈਂਕ ਤੋਂ ਕਲੋਜ਼ ਹੋਊਗਾ ਕਿੱਦਾਂ ਕਲੋਜ਼ ਹੋਊਗਾ ਕੀ ਰੇਟ ਆਫ ਇੰਟਰਸਟ ਤੇ ਕਲੋਜ਼ ਹੋਊਗਾ ਜਾਂ ਕੋਈ ਵੀ ਭੈਣ ਭਰਾ ਆਪਣਾ ਫਸਟ ਟਾਈਮ ਬਾਇਰ ਆ ਉਹਨੇ ਇਸ ਚੀਜ਼ ਦਾ ਪਤਾ ਕਰਨਾ ਹੋਵੇ ਕਿੰਨੀ ਪੇਮੈਂਟ ਆ ਜਾਂ ਕਿੰਨੀ ਡਾਊਨ ਪੇਮੈਂਟ ਦੀ ਆਪਾਂ ਨੂੰ ਜ਼ਰੂਰਤ ਆ ਕਿੰਨੀ ਆਪਾਂ ਨੂੰ ਐਮੋਟਾਈਜੇਸ਼ਨ ਮਿਲਣੀ ਆ ਸੋ ਮੁੱਕ ਦੀ ਗੱਲ 100 ਰੱਸਾ ਸਿਰੇ ਤੇ ਗੰਢ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੰਸਰਨ ਆ ਜਾਂ ਤੁਹਾਡੇ ਕੋਲ ਟਰੱਕ ਲੋਨ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੰਸਰਨ ਆ ਨੰਬਰ 1-1-416-365-1870-416-356-1870
1: ਕਿੰਨਾ ਲੰਮਾ ਰੱਸਾ ਦੇ ਐਂਡ ਤੇ ਗੰਢ ਬੰਨਣੀ ਆ
0: 100 ਹੱਥ ਰੱਸਾ ਸਿਰੇ ਤੇ ਗੰਢ
1: ਇਹ ਗੰਢ ਜ਼ਰੂਰ ਬੰਨਣੀ ਆ ਪਹਿਲਾਂ ਗੰਢ ਬੰਦ ਉੱਥੇ ਬੰਦਾ ਰੁਕ ਜੇ ਉੱਥੇ ਕੰਮ ਹੋ ਜੇ ਆਲਰਾਈਟ ਇੱਕ ਵਾਰ ਫੇਰ ਦੱਸ ਦਈਏ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ ਇਜ਼ ਅ ਡਰਾਈਵਰ ਡੈਡੀਕੇਟਡ ਆਟੋ ਪਾਰਟਸ ਦੇ ਰਨ ਨੇ ਰੋਜ਼ ਸ਼ਾਮ ਨੂੰ ਘਰੇ ਆ ਜਾਓਗੇ 300 ਮੀਲ ਵੀਕ ਦੇ ਮਿਲਣਗੇ ਨਾਲ ਦੀ ਨਾਲ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ 905-846-2229 ਇਹਨਾਂ ਦਾ ਨੰਬਰ ਹੈ ਆਲਰਾਈਟ ਦੇਖਦੇ ਹਾਂ ਅੱਗੇ ਕਿਆ ਹੋਤਾ ਹੈ ਅਜੇ ਸਾਡਾ ਸਿਸਟਮ ਉਹ ਕੀ ਕਹਿੰਦੇ ਹੁੰਦੇ ਆ ਜਦੋਂ ਨਾ ਅਪਰ ਡਾਊਨਲੋਡ ਹੁੰਦਾ ਚੱਕਰੀ ਜੀ ਘੁੰਮੀ ਜਾਂਦੀ ਆ
0: ਬਫਰਿੰਗ
1: ਬਫਰਿੰਗ ਹਾਂ ਬਫਰਿੰਗ ਬਫਰਿੰਗ ਉਹ ਹੋ ਰਹੀ ਆ ਆਹ ਦੇਖੋ ਆਹ ਆਪਣਾ ਪ੍ਰੋਗਰਾਮ ਆ ਕਿੱਧਰ ਗਿਆ ਖੁੱਲੇ ਬੜੇ ਹੋਏ ਨੇ ਸੁੱਕਣ
0: ਮਾੜਾ ਜਿਹਾ ਸਕੋਰਾਂ ਤੇ
1: ਆਹ ਦੇਖੋ ਚੱਕਰੀ ਘੁੰਮ ਰਹੀ ਆ
0: ਜਿਹੜਾ
1: ਸਕੋਰ ਆ ਉਹ ਦੱਸ ਦੇ 98-3 ਹੋ ਗਏ ਜੀ ਤੇ ਓਵਰ ਹੋ ਗਏ 10 ਉਹਨਾਂ ਦੇ ਜਿੱਤਣ ਦੇ ਚਾਂਸ ਅਜੇ ਹੈਗੇ ਆ ਔਰ ਅੱਜ 3 ਸੈਂਟ ਜਾਂ 4 ਸੈਂਟ ਅੱਧੀ ਰਾਤੋਂ ਪ੍ਰਾਈਸ ਥੱਲੇ ਆ ਰਹੀ ਹੈ ਪੈਟਰੋਲ ਦੀ
6: ਆਪਾਂ ਰੌਲਾ ਬਹੁਤ ਪਾਉਂਦੇ, ਪੈਟਰੋਲ ਮਹਿੰਗਾ ਹੋ ਗਿਆ ਮਹਿੰਗਾ ਹੋ ਗਿਆ, ਜੇ 5 ਸੈਂਟ ਉੱਪਰ ਜਾਵੇ
0: ਹਾਂਜੀ
6: ਤੇ 50 ਲੀਟਰ ਪਿੱਛੇ $5 ਬਣਦੇ ਆ
0: ਹਾਂਜੀ,
6: ਸ਼ਾਮ ਨੂੰ ਅੱਧਾ ਪੈਗ ਘੱਟ ਪੀ ਲਓ
0: ਬਸ
6: ਉੱਥੇ ਗੱਲ ਆ ਜਾਣੀ ਆ, ਉਹ ਨੀ ਛੱਡਣੀ ਗੱਲ। ਔਰ ਮੰਡੀਆਂ ਦੇ ਭਾਅ ਜਨ ਯੂਨੀਅਨ ਦੇ ਸਹਿਯੋਗ ਨਾਲ ਦੱਸ ਦਿੰਦੇ ਆ ਜੀ ਤੁਹਾਨੂੰ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ ਇਹ ਉੱਪਰ ਆ, ਕਰੂਡ ਆਇਲ, ਡਾਲਰ, ਸੋਨਾ ਇਹ ਸਮੇਂ ਥੱਲੇ ਚੱਲ ਰਿਹਾ ਹੈ। ਆਲਰਾਈਟ,
1: ਆਪਣੇ ਨੰਬਰ ਹੈ ਜੀ 416-677-0609, 6770609। ਕੋਈ ਵੀ ਐਡਵਰਟਾਈਜ਼ ਕਰਨੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਐਨੀ ਟਾਈਮ, ਨੋ ਪ੍ਰੋਬਲਮ ਵਟਸ ਸੋ ਐਵਰ। ਇਸ ਤਰ੍ਹਾਂ ਜੁੜੇ ਰਹਿਣਾ ਅੱਗੇ ਚੱਲ ਕੇ ਕਰਨ ਜੀ ਵੀ ਆਪਣਾ ਪ੍ਰੋਗਰਾਮ ਲੈ ਕੇ ਆ ਰਹੇ ਵਤਨੋਂ ਦੂਰ ਨਾ। ਉਹ ਇਹਨਾਂ ਕੋਲ ਸੀ ਡੀ ਪਲੇਅਰ ਵੀ ਹੈ, ਇਹ ਗਾਣੇ ਵੀ ਸੁਣਾਉਂਦੇ ਆ। ਯਾਰ ਮੈਨੂੰ ਸੀ ਡੀ ਪਲੇਅਰ ਹੀ ਲੈ ਦਿਓ, ਗੋ ਫੰਡ ਮੀ ਤੇ ਜਾ ਕੇ ਪੈਸੇ ਇਕੱਠੇ ਕਰ ਲਓ ਥੋੜੇ ਜੇ, ਨਹੀਂ 10-10 ਕੱਢਣ ਲੱਗ ਜਾਓ ਉਹਦੇ ਨਾਲ ਦੇ ਦਿਆ ਕਰਿਓ। ਐਨੀ ਵੇ ਆਲਰਾਈਟ, ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡਿਪਟ ਵਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਸ਼ੁਰੂ ਕਰ ਲਓ।
7: Of the host and their guests and do not reflect the views and opinions of the management and staff of CHLO AM 530.
8: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
9: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
8: This is Watno Dur Radio.

0: ਉੱਚਾ ਉੱਠ ਜ਼ਮੀਂ ਤੋਂ ਪਿਆਰੇ ਜੇ ਤੈਨੂੰ ਖੰਭ ਰੱਬ ਨੇ ਲਾਏ ਉਹ ਕਿਉਂ ਰਿੜੇ ਗੋਡਿਆਂ ਭਾਨੇ ਚ ਉੱਡ ਅਸਮਾਨੀ ਜਾਏ। ਸੋ ਦੋਸਤੋ ਇਹਨਾਂ ਸਤਰਾਂ ਦੇ ਨਾਲ ਤੇ ਕਬੀਰ ਦੇ ਦੋਹੇ ਦੇ ਨਾਲ ਤੁਹਾਡੇ ਪ੍ਰੋਗਰਾਮ ਦਾ ਅੱਜ ਆਗਾਜ਼ ਕੀਤਾ। ਥਰਸਡੇ ਦੀ ਦੁਪਹਿਰ ਹੈ, ਮੈਂ ਸੁਖੀ ਨਿੱਜਰ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਕਿਰਨ ਹੋਰੀ ਤੇ ਜਲੰਧਰ ਤੋਂ ਮਨਪ੍ਰੀਤ ਵੀ ਬਹੁਤ ਜਲਦੀ ਜੁੜ ਰਹੇ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਹੀ ਹੋ। ਟੋਰਾਂਟੋ ਦਾ ਮੌਸਮ ਬੜਾ ਠੰਡਾ ਜਿਹਾ, ਕਿਰਨ ਜੀ ਵੈਲਕਮ ਜੀ, ਆਇਆਂ ਨੂੰ ਨਿੱਘਾ ਸਵਾਗਤ।
1: ਜੀ ਭਾਜੀ ਤੁਹਾਡਾ ਵੀ ਨਿੱਘਾ ਸਵਾਗਤ, ਸਾਡੇ ਸਾਰੇ ਲਿਸਨਰਸ ਦਾ ਨਿੱਘਾ ਸਵਾਗਤ ਹੈ। ਔਰ ਮੌਸਮ ਜਿਹੜਾ ਹੈ ਜੀ ਕਾਫੀ ਅੱਛਾ। ਸੁਖੀ ਜੀ ਤੁਹਾਨੂੰ ਏਦਾਂ ਨਹੀਂ ਲੱਗ ਰਿਹਾ ਅੱਜ ਕਿਉਂਕਿ ਮੈਂ ਹੁਣੀ ਬਾਹਰ ਗਈ ਸੀਗੀ ਆਫਿਸ ਤੋਂ ਬਾਹਰ, ਹਨਾ, ਏਦਾਂ ਲੱਗ ਰਿਹਾ ਜਿੱਦਾਂ ਆਪਾਂ ਸਮਰ ਤੋਂ ਬਾਅਦ ਠੰਡਾ ਦੀ ਸਟਾਰਟਿੰਗ ਨਹੀਂ ਹੁੰਦੀ ਅਕਤੂਬਰ ਨਵੰਬਰ ਦੇ ਵਿੱਚ, ਮੈਨੂੰ ਲੱਗ ਰਿਹਾ ਉਹੀ ਹਾਲ ਹੈ
0: ਕਿਉਂਕਿ ਕੈਨੇਡਾ ਦੇ ਵਿੱਚ ਉਹੀ ਤਾਂ ਕਹਿੰਦੇ ਹੁੰਦੇ ਨਾ ਕਿ ਮੌਸਮ ਦਾ ਪਤਾ ਹੀ ਨਹੀਂ,
1: ਉਹੀ ਗੱਲ ਹੈ ਨਾ
0: ਵੈਦਰ ਵਰਕ ਅੱਗੇ ਪਤਾ ਨੀ ਮੈਨੂੰ ਕੀ ਹੈ, ਹੋਰ ਤਿੰਨ ਚਾਰ ਚੀਜ਼ਾਂ ਹੁੰਦੀਆਂ ਸ਼ਾਇਦ।
1: ਹਾਂਜੀ ਪਰ ਮੈਨੂੰ ਵੀ ਨਹੀਂ ਪਤਾ।
0: ਚਲੋ ਦੇਖ ਲੈਂਦੇ ਹਾਂ, ਸਾਡੇ ਸ਼ਾਇਦ ਲਿਸਨਰ ਨੂੰ ਪਤਾ ਹੋਵੇ। 9057999 ਸਾਡਾ ਅੱਜ ਦਾ ਨੰਬਰ ਹੈ। ਤੇ ਲਓ ਫਿਰ ਜਿੱਥੇ ਸਾਡੇ ਅੱਜ ਦੇ ਸਪੋਂਸਰਾਂ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਦਾ ਹਿੱਸਾ ਅੱਜ ਦਾ ਸਪੋਂਸਰ ਕੀਤਾ ਗਿਆ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ, ਔਰ ਜਿਹੜੀਆਂ ਦੋ ਲੋਕੇਸ਼ਨਾਂ ਨੇ, ਇੱਕ ਗਲੇਡਨ ਸੋਰੀ ਗਿਲਿਗਮ ਡਰਾਈਵ ਦੇ ਉੱਤੇ ਆ ਜਿਹੜੀ ਕਿ ਹਾਈਵੇ 10 ਅਤੇ ਬੁਵੇਡ ਦਾ ਕਾਰਨਰ ਹੈ ਉੱਥੋਂ, ਤੇ ਦੂਜੀ ਹੈਗੀ ਆ ਜਿਹੜੀ ਸੈਂਡਲਵੁੱਡ ਅਤੇ ਏਅਰਪੋਰਟ ਦਾ ਕਾਰਨਰ, ਤੀਜੀ ਬਹੁਤ ਜਲਦੀ ਓਪਨਿੰਗ ਹੋਣ ਜਾ ਰਹੀ ਹੈ ਵਤਨੋਂ ਦੂਰ ਲਾਈਵ ਪੇਸ਼ ਹੋਵੇਗਾ ਉੱਥੋਂ, ਬਹੁਤ ਸਾਰੇ ਗਿਫਟ ਤੁਹਾਨੂੰ ਦੇਵਾਂਗੇ, ਪਰ ਫਿਲਹਾਲ ਆਪਣੇ ਡਾਲਰਾਂ ਦੀ ਬਚਤ ਕਰ ਲਓ ਨੋਵਲ ਫਰੈਸ਼ ਫੂਡ ਤੇ ਜਾ ਕੇ। ਤੇ ਪ੍ਰੋਗਰਾਮ ਦਾ ਹਿੱਸਾ ਸਮੋਸਾ ਸਵੀਟ ਫੈਕਟਰੀ ਦੇ ਸਯੋਗਨਾ ਵੀ ਅਸੀਂ ਪੇਸ਼ ਕਰ ਰਹੇ ਹੈਗੇ। ਸਮੋਸਾ ਸਵੀਟ ਫੈਕਟਰੀ ਤੁਹਾਨੂੰ ਵੈਲਕਮ ਕਰ ਰਿਹਾ ਜੀ ਤਿੰਨ ਲੋਕੇਸ਼ਨਾਂ ਤੋਂ, ਜਿਹੜੀ ਕਿ ਦੋ ਲੋਕੇਸ਼ਨਾਂ ਚਲੋ ਫਰੈਸ਼ਕੋ ਦੇ ਵਿੱਚ ਹੈ ਤੇ ਇੱਕ ਜਿਹੜੀ ਮੇਨ ਲੋਕੇਸ਼ਨ ਹੈ ਉਹ ਐਲਬੀਅਨ ਦੇ ਉੱਤੇ ਆ, ਜਿੱਥੋਂ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਹੋਲਸੇਲ ਦੇ ਵਿੱਚ ਵੀ ਜਿਹੜੀ ਹੈਗੀ ਹੈ ਮਠਿਆਈ ਲੈ ਸਕਦੇ ਹੋ, ਕੇਟਰਿੰਗ ਕਰਵਾ ਸਕਦੇ ਹੋ, ਤੇ ਜੇਕਰ ਤੁਹਾਡਾ ਰੈਸਟੋਰੈਂਟ ਹੈ ਤਾਂ ਵੀ ਤੁਸੀਂ ਇਹਨਾਂ ਕੋਲੋਂ ਮਠਿਆਈਆਂ ਲੈ ਸਕਦੇ ਹੋ। ਤੇ ਨਾਲ ਦੀ ਨਾਲ ਅੱਜ ਮੋਨਾ ਮਹਿੰਗੀ ਹੋਰਾਂ ਨੇ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਲੈਣੀ ਹੈ ਮੋਨਾ ਮਹਿੰਗੀ 416-509-1509 ਜੀ।
1: ਜੀ ਔਰ ਨਾਲ ਦੀ ਨਾਲ ਜਿੱਥੇ ਕਿ ਜਿਹੜਾ ਜੀ ਵੈਦਰ ਰਿਪੋਰਟ ਮੈਂ ਜ਼ਰੂਰ ਸਾਂਝੀ ਕਰ ਦੂੰਗਾ, ਤਰੀਕ ਅੱਜ ਹੋ ਗਈ ਆ ਮਈ 14 ਤੇ ਨਾਲ ਦੀ ਨਾਲ ਵੈਦਰ ਰਿਪੋਰਟ ਹੈਗੀ ਹੈ ਜੀ 13 ਡਿਗਰੀ ਆਫਟਰਨੂਨ ਦਾ ਵੈਦਰ ਆ, ਔਰ ਮੌਸਮ ਜਿਹੜਾ ਹੈ ਜੀ ਆਪਾਂ ਕਹਿ ਸਕਦੇ ਹਾਂ ਬੱਦਲਵਾਲੀ ਵਾਲਾ ਹੈਗਾ ਆ। ਸ਼ਾਮ ਨੂੰ ਹੈਗਾ ਜੀ 10 ਡਿਗਰੀ, ਓਵਰਨਾਈਟ ਹੈਗਾ 8 ਡਿਗਰੀ, ਜਿੱਥੇ ਕਿ ਹਵਾ ਦੀ ਸਪੀਡ ਹੈਗੀ 23 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਏਅਰ ਕੁਆਲਿਟੀ ਹੈਗੀ ਜੀ 2, ਤੇ ਜਿੱਥੇ ਕਿ ਅੱਜ ਸਨਰਾਈਜ਼ ਹੋਇਆ ਸੀਗਾ 5:55 AM ਤੇ ਦਿਨ ਜਿਹੜਾ ਜੀ ਢਲ ਜਾਣਾ 8:36। ਸੋ ਇਹ ਸੀਗੀ ਵੈਦਰ ਰਿਪੋਰਟ, ਤੇ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਾਹਿਬ ਸਿੰਘ ਸੈਜਰਾ ਫਰੋਮ ਬੈਲਿਆਰ ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ। ਤੁਸੀਂ ਦੇਖੋ ਆਟੋ ਇੰਸ਼ੋਰੈਂਸ ਕਰਾਉਣੀ ਆ, ਤੁਸੀਂ ਜਿਹੜਾ ਜੀ ਘਰਾਂ ਦੀ ਇੰਸ਼ੋਰੈਂਸ ਜਾਣੀ ਕਿ ਗੱਡੀਆਂ ਔਰ ਘਰਾਂ ਦੀ ਇੰਸ਼ੋਰੈਂਸ ਜੇ ਤੁਸੀਂ ਕਰਾਉਣੀ ਆ, ਕਈ ਵਾਰੀ ਜਿਹੜਾ ਜੀ ਆਪਾਂ ਜੇ ਕੰਬਾਈਂਡ ਕਰਾਉਂਦੇ ਹਾਂ ਇੱਕ ਜਗ੍ਹਾ ਤੇ, ਤੁਹਾਨੂੰ ਕਾਫੀ ਜਿਹੜਾ ਜੀ ਆਫਰ ਇਸ ਤੇ ਮਿਲਦਾ। ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲ ਕਰਨੀ ਤਾਂ ਵੀ ਕਰ ਸਕਦੇ, ਫਿਰਨਲ ਇੰਸ਼ੋਰੈਂਸ ਲੈਣੀ ਚਾਹੁੰਦਾ ਹੈ ਤਾਂ ਵੀ ਤੁਸੀਂ ਇਹਨਾਂ ਨਾਲ ਸਾਰੀ ਸਲਾਹ ਲੈ ਸਕਦੇ ਹਾਂ। 6471 1309 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ। ਔਰ ਅੱਜ ਜਿਹੜਾ ਹੈ ਜੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਪੈਕਸ ਐਕਸਪ੍ਰੈਸ ਦੇ ਸਯੋਗ ਨਾਲ ਵੀ ਪੇਸ਼ ਕੀਤਾ ਹੈਗਾ, ਜਿੱਥੇ ਕਿ ਅਸੀਂ ਦੱਸਦੇ ਹੁੰਦੇ ਹਾਂ
0: ਕੀਤਾ ਨੇ ਜੀ ਕਰ ਰਹੇ ਹਾਂ
1: ਜੀ ਕਰ ਰਹੇ
0: ਹਾਂ ਹੁੰਦਾ ਪਾਸਟ ਟੈਂਸ ਕਰ ਰਹੇ ਰਾਈਟ ਨਾਓ
1: ਜੀ ਓਕੇ ਬਿਲਕੁਲ ਜੀ ਕਰ ਰਹੇ ਹੈਗੇ ਆ ਸਪੈਕਸ ਐਕਸਪ੍ਰੈਸ ਤੋਂ। ਤੇ ਸਪੈਕਸ ਐਕਸਪ੍ਰੈਸ ਤੇ ਜਿਹੜਾ ਹੈ ਜੀ ਫਰਾਈਡੇ ਹੋਰ ਸੈਟਰਡੇ ਡਾਕਟਰਸ ਦੀ ਟੀਮ ਅਵੇਲੇਬਲ ਹੁੰਦੀ ਹੈ, ਜੇ ਤੁਸੀਂ ਜਿਹੜਾ ਹੈ ਜੀ ਆਪਣੀਆਂ ਅੱਖਾਂ ਚੈੱਕਅਪ ਕਰਾਉਣਾ ਚਾਹੁੰਦੇ ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ 9054608888 ਔਰ ਜਾਂ ਤੁਸੀਂ ਪਹੁੰਚ ਸਕਦੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਜਾਂ 10635 ਖਰੜ ਰੋਡ ਤੇ ਜੀ।
0: ਜੀ ਨਾਲ ਦੀ ਨਾਲ ਜੁਐਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੁਸੀਂ ਜਿਹੜੇ ਕਿ ਸਿਲਵਰ ਦੀ ਜੁਐਲਰੀ, ਗੋਲਡ ਦੀ ਜੁਐਲਰੀ, ਡਾਇਮੰਡ ਦੀ ਜੁਐਲਰੀ, ਵਾਈਟ ਗੋਲਡ ਦੀ ਜੁਐਲਰੀ, ਤੇ ਕੋਈ ਇੱਕ ਨਾਮ ਹੈ ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸਕਦੇ ਹੋ ਉਹ ਹੈ ਮਿਸਾਗਾ ਮਾਲਟਨ ਦੇ ਏਅਰਪੋਰਟ ਰੋਡ ਦੇ ਉੱਤੇ ਸਿੰਗਾਪੁਰ ਜੁਐਲਰ 9056121500। ਲੌਂਗ ਵੀਕਐਂਡ ਆ ਰਿਹਾ ਤੇ ਲੌਂਗ ਵੀਕਐਂਡ ਦੇ ਉੱਤੇ ਟੈਲੀ ਟੈਮ ਤੁਹਾਨੂੰ ਪਤਾ ਹਮੇਸ਼ਾ ਕੋਈ ਨਾ ਕੋਈ ਧਮਾਕਾ ਕਰਦਾ ਤੇ ਕੱਲ ਨੂੰ ਆਪਣਾ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਹੋਵੇਗਾ ਟੈਲੀ ਟੈਮ ਤੋਂ, ਸੋਨੂ ਹੋਰਾਂ ਦੇ ਨਾਲ ਅੱਜ ਵੀ ਹਾਜ਼ਰੀ ਲਵਾਉਣਗੇ ਕਿ ਕੱਲ ਨੂੰ ਇਸ ਲੌਂਗ ਵੀਕਐਂਡ ਦੇ ਉੱਤੇ ਕੀ ਸਪੈਸ਼ਲ ਅਨਾਊਂਸਮੈਂਟ ਹੋਵੇਗੀ। ਤੇ ਇੰਸ਼ੋਰੈਂਸ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਬੱਚਿਆਂ ਦੀ ਇੰਸ਼ੋਰੈਂਸ ਚਾਹੀਦੀ ਆ, ਆਪਣੇ ਲਈ ਚਾਹੀਦੀ, ਪੇਰੈਂਟਸ ਦੀ ਚਾਹੀਦੀ ਆ, ਤੇ ਤੁਸੀਂ ਹਰਪ੍ਰੀਤ ਸੈਣੀ ਹੋਰਾਂ ਨਾਲ ਗੱਲਬਾਤ ਕਰ ਲਓ 416-817-6500 ਜੀ।
1: ਜੀ ਔਰ ਨਾਲ ਦੀ ਨਾਲ ਜਿੱਥੇ ਕਿ ਲੌਂਗ ਵੀਕਐਂਡ ਆ ਰਿਹਾ ਹੈਗਾ ਆ, ਬਹੁਤ ਸਾਰੀ ਜਿਹੜੀਆਂ ਜੀ ਡੀਲ ਸਾਡੇ ਸਾਰੇ ਸਪੋਂਸਰਸ ਨੇ ਆਪਣੇ ਆਪਣੇ ਜਿਹੜੇ ਜੀ ਬਿਜ਼ਨਸ ਵਪਾਰਾਂ ਤੇ ਲਾਈਆਂ ਹੋਈਆਂ ਆ, ਔਰ ਤੁਸੀਂ ਜਿਹੜਾ ਜੀ ਇਸ ਚੀਜ਼ ਦਾ ਫਾਇਦਾ ਜ਼ਰੂਰ ਲੈ ਸਕਦੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕੀ ਸਪੈਸ਼ਲ ਹੈਗਾ ਹਰ ਇੱਕ ਬਿਜ਼ਨਸ ਦੇ ਵਿੱਚ ਉਹ ਅਸੀਂ ਤੁਹਾਨੂੰ ਦੱਸਾਂਗੇ। ਫਿਲਹਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਘਰਾਂ ਨੂੰ ਤੁਸੀਂ ਡੈਕੋਰੇਟ ਕਰਨਾ, ਨਵੇਂ ਸੋਫੇ ਲੈ ਕੇ, ਨਵੇਂ ਬੈੱਡ ਲੈ ਕੇ ਤੁਸੀਂ ਬਿਲਕੁਲ ਫਰਨੀਚਰ ਇੰਪਾਇਰ ਤੇ ਜਿਹੜਾ ਜੀ ਪਹੁੰਚ ਸਕਦੇ। ਉਹਨਾਂ ਦੇ ਟੈਂਟ ਸੇਲ ਲੱਗੀ ਹੋਈ ਆ, ਬਹੁਤ ਸਾਰੀ ਇਨਵੈਂਟਰੀ ਉਹਨਾਂ ਨੇ ਕਲੀਅਰ ਆਊਟ ਕਰਨੀ ਆ, ਤੇ ਪ੍ਰਾਈਜ਼ਸ ਬੜੀਆਂ ਜਿਹੜੀਆਂ ਜੀ ਸਸਤੀਆਂ ਕੀਮਤਾਂ ਹੈਗੀਆਂ। ਸੋ 9054971100 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਜਾਂ ਪਹੁੰਚ ਸਕਦੇ ਆ 126 ਡੈਵਨਸ ਰੋਡ, DEVON ਡੈਵਨਸ ਰੋਡ ਜਿਹੜਾ ਹੈ ਜੀ ਉਹਨਾਂ ਦਾ ਐਡਰੈਸ ਹੈ, ਬਰੈਂਪਟਨ ਦੇ ਵਿੱਚ ਏਅਰਪੋਰਟ ਰੋਡ ਐਂਡ ਕਲਾਰਕ ਦਾ ਹੈਗਾ ਹੈ ਜੀ ਇਹ ਇੰਟਰਸੈਕਸ਼ਨ। ਸਾਡੇ ਨਾਲ ਕੋਈ ਗੱਲਬਾਤ ਕਰਨੀ, ਕੋਈ ਸਾਂਝ ਪਾਉਣਾ ਚਾਹੁੰਦੇ ਆ, ਨੰਬਰ ਹੈਗਾ ਆ 9057990999। ਔਰ ਜੇ ਤੁਸੀਂ ਚਾਹੁੰਦੇ ਆ ਕਿ ਆਪਾਂ ਤੁਹਾਡਾ ਵੀ ਬਿਜ਼ਨਸ ਜਿਹੜਾ ਜੀ ਵਧੀਆ ਤਰੀਕੇ ਨਾਲ ਪ੍ਰਮੋਟ ਕਰਕੇ ਦਈਏ ਰੇਡੀਓ ਤੇ, ਨਾਲ ਦੀ ਨਾਲ ਸਾਡਾ 24 ਘੰਟੇ ਜਿਹੜਾ ਹੈ ਜੀ ਐਵਰੀਡੇ ਟੀਵੀ ਚੱਲਦਾ ਆ, ਵਤਨੋ ਦੂਰ IPTV, ਅਸੀਂ ਉੱਥੇ ਵੀ ਤੁਹਾਡਾ ਬਿਜ਼ਨਸ ਜਿਹੜਾ ਜੀ ਪ੍ਰਮੋਟ ਕਰਕੇ ਦੇ ਸਕਦੇ ਹੈਗੇ ਆ। ਸੋ ਜ਼ਰੂਰ ਸਾਡੇ ਨਾਲ ਹੁਣ ਜਾਂ ਰੇਡੀਓ ਤੋਂ ਬਾਅਦ ਵੀ ਗੱਲਬਾਤ ਹੋ ਸਕਦੀ 9057990999 ਤੇ ਜੀ।
0: ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਲਾਈਨ ਸਾਡੀ ਜੁੜ ਗਈ ਹੈ ਜੀ ਪੰਜਾਬ ਦੇ ਨਾਲ, ਔਰ ਮਨਪ੍ਰੀਤ ਹੋਰੀ ਵੀ ਆ ਗਏ ਨੇ, ਹਾਲ ਚਾਲ ਪੁੱਛਦੇ ਆ ਉੱਥੋਂ ਦਾ, ਤੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਪੀਜ਼ਾ ਡਿਪੋ, ਟਿੱਕਾ ਜੰਕਸ਼ਨ, ਢਾਬਾ ਔਨ ਦ ਫਾਲ ਤੇ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹਾਂ ਜੀ। ਤੇ ਮਨਪ੍ਰੀਤ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਨੇ? ਮੈਨੂੰ ਲੱਗਦਾ ਜੀ ਇੱਧਰ ਸਾਡੇ ਕਈ ਕੁਛ ਹੀ ਆਨ ਹੋ ਗਿਆ, ਤੇ ਥੋੜਾ ਜਿਹਾ ਦਿਓ ਸਾਨੂੰ ਸਮਾਂ ਤੇ ਹੁਣ ਆ ਜਾਓ, ਤੁਹਾਡੀ ਆਵਾਜ਼ ਹੋ ਗਈ ਸਹੀ। ਜੀ ਆਇਆਂ ਨੂੰ
2: ਜੀ ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ, ਜੀ ਆਇਆਂ ਨੂੰ, ਸਾਡੇ ਲਿਸਨਰਸ ਨੂੰ ਵੀ ਹਾਲ ਚਾਲ ਬਹੁਤ ਵਧੀਆ, ਉਮੀਦ ਕਰਦੇ ਆ ਤੁਸੀਂ ਤੇ ਸਾਡੇ ਪਿਆਰੇ ਪਿਆਰੇ ਸਰੋਤੇ ਠੀਕ ਠਾਕ ਹੋਵੋਗੇ।
0: ਠੀਕ ਹੈ ਜੀ, ਵੈਸੇ ਕਹਿੰਦੇ ਬਸ ਫਲੂ ਜਿਹਾ ਹੋਇਆ, ਕਹਿੰਦਾ ਬਾਕੀ ਸਭ ਠੀਕ ਹੈ। ਉਹ ਕਹਿੰਦੇ ਉਹ ਜਦੋਂ ਨਾ ਪੁਰਾਣੇ ਵਿਅਕਤੀ ਜਦੋਂ ਚਿੱਠੀ ਲਿਖਦੇ ਹੁੰਦੇ ਸੀ ਘਰ ਨੂੰ, ਫੌਜੀ ਹੁੰਦੇ ਸੀ ਤੇ ਉਹਨਾਂ ਨੇ ਚਿੱਠੀ ਲਿਖਣੀ ਤੇ ਘਰੋਂ ਚਿੱਠੀ ਆਉਣੀ, ਉਹਦੇ ਵਿੱਚ ਲਿਖਿਆ ਹੁੰਦਾ ਸੀਗਾ ਲਿਖ ਤੋਂ ਫਲਾਨਾ ਤੇ ਬਾਕੀ ਸਭ ਠੀਕ ਠਾਕ ਹੈ। ਤੇ ਜੀ ਮੱਝ ਸਾਡੀ ਮਰ ਗਈ ਹੈ, ਬਾਕੀ ਸਭ ਠੀਕ ਠਾਕ ਹੈ। ਤੇ ਮੁੰਡਾ ਜਿਹੜਾ ਕੰਧ ਤੋਂ ਡਿੱਗ ਕੇ ਸਿਰ ਪੜਵਾ ਲਿਆ, ਬਾਕੀ ਸਭ ਠੀਕ ਠਾਕ ਹੈ। ਬਾਪੂ ਨੂੰ 6 ਦਿਨਾਂ ਤੋਂ ਬੁਖਾਰ ਨਹੀਂ ਉਤਰਿਆ, ਬਾਕੀ ਸਭ ਠੀਕ ਠਾਕ ਹੈ। ਸੋ ਏਦਾਂ ਹੀ ਤੁਸੀਂ ਲੱਗਦਾ ਸੀ ਵੀ ਠੀਕ ਠਾਕ ਹੈ।
2: ਤੁਸੀਂ ਪਾਤਰ ਸਾਹਿਬ ਦੇ ਵਾਂਗੂ ਕਹਿ ਦਿੱਤਾ, ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਮਨ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਤੇ ਚਲੋ ਖੈਰ ਚਾਹੀਦੀ ਆ, ਚੜ੍ਹਦੀ ਕਲਾ ਦੇ ਪ੍ਰਤੀਕ ਆ। ਵੈਸੇ ਵੀ ਅਸੀਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਵੀ ਕੁਛ ਵੀ ਮਨ ਦੇ ਵਿੱਚ ਹੋਵੇ, ਕੁਛ ਵੀ ਘਰ ਦੇ ਵਿੱਚ ਹੋਵੇ, ਕੁਛ ਵੀ ਤਨ ਤੇ ਹੰਡਾਰੇ ਹੋਈਏ ਤੇ ਅਸੀਂ ਚੜ੍ਹਦੀ ਕਲਾ ਹੀ ਕਹਿੰਦੇ ਹਾਂ ਸਾਹਮਣੇ ਵਾਲੇ ਨੂੰ। ਤੇ ਮੈਂ ਤੇ ਅੱਗੇ ਵੀ ਇੱਕ ਦਿਨ ਕਿਰਨ ਜੀ ਦੇ ਨਾਲ ਗੱਲ ਕੀਤੀ ਸੀ, ਮੈਂ ਕਿਹਾ ਕਿਰਨ ਜਦੋਂ ਚੜ੍ਹਦੀ ਕਲਾ ਕਹਿੰਦੇ ਆ ਨਾ ਬੰਦਾ ਕਿੰਨੀ ਮਰਜ਼ੀ ਤਕਲੀਫ ਚ ਹੋਵੇ, ਪਰ ਜਦੋਂ ਕਹਿੰਦੇ ਨਾ ਚੜ੍ਹਦੀ ਕਲਾ ਤੇ ਆਟੋਮੈਟਿਕਲੀ ਚੜ੍ਹਦੀ ਕਲਾ ਮੂੰਹ ਤੇ ਸਮਾਇਲ ਦੇ ਕੇ ਨਿਕਲਦਾ ਹੈ।
0: ਬਹੁਤ ਜਲਦੀ ਚੜ੍ਹਦੀ ਕਲਾ ਇੱਕ ਫਿਲਮ ਵੀ ਆ ਰਹੀ ਹੈ, ਆਪਾਂ ਉਹਦੀ ਜਾਣਕਾਰੀ ਵੀ ਦੇਵਾਂਗੇ। ਤੇ ਮਨਪ੍ਰੀਤ ਜੀ ਹੁਣ ਆਪਾਂ ਥੋੜੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ, ਤੇ ਖਬਰਾਂ ਦਾ ਇਹ ਭਾਗ ਜਿਹੜਾ ਹੈ ਸਪਾਂਸਰ ਕੀਤਾ ਸਾਡੀ ਰੀਮਿਕਸ ਗੋਲਡ ਦੀ ਟੀਮ ਨੇ, ਔਰ ਸਾਡੇ ਕੋਲ ਕਾਫੀ ਇਸ ਟਾਈਮ ਪ੍ਰੋਜੈਕਟ ਚੱਲ ਰਹੇ ਨੇ। ਨੰਬਰ ਹੈ ਸਾਡਾ 4168817070। ਸੋ ਮਨਪ੍ਰੀਤ ਜੀ ਜਿਹੜਾ ਦੇਖਦੇ ਹਾਂ ਜੀ, ਪਹਿਲਾਂ ਤਾਂ ਕਾਲ ਲੈ ਲਈਏ। ਜੀ ਆਇਆਂ ਨੂੰ ਜੀ
3: ਬਹੁਤ ਬਹੁਤ ਧੰਨਵਾਦ ਜੀ ਸੁਖੀ ਭਾਜੀ।
0: ਰਾਜਨ ਜੀ ਕੀ ਹਾਲ ਚਾਲ ਨੇ? ਤੁਸੀਂ, ਅਸੀਂ ਤੁਹਾਡੀ ਵੇਟ ਕਰ ਰਹੇ ਕਿ ਤੁਸੀਂ ਚਾਹ ਲੈ ਕੇ, ਕਾਫੀ ਲੈ ਕੇ ਸਾਡੇ ਲਈ ਸਟੂਡੀਓ ਚ ਆਓਗੇ, ਕਿਉਂਕਿ ਬਾਹਰ ਠੰਡ ਹੈ ਤੇ ਤੁਸੀਂ ਸਿਰਫ ਟੈਲੀਫੋਨ ਤੋਂ ਹੀ ਆਪਣਾ ਪਿਆਰ ਦਿਖਾ ਰਹੇ ਹੋ।
3: ਬਿਲਕੁਲ ਜੀ, ਅੱਜ ਥੋੜਾ ਜਿਹਾ ਸਮੇਂ ਦੀ ਮੁਸ਼ਕਿਲ ਸੀ ਤਾਂ ਕਰਕੇ ਮੈਂ ਇਸੇ ਕਰਕੇ ਮੈਸੇਜ ਕਰਤਾ ਸੀ ਤੁਹਾਨੂੰ ਜੀ।
0: ਮੈਸੇਜ ਤੁਸੀਂ ਲਿਖ ਕੇ ਕੀਤਾ ਹੋਣਾ, ਮੈਨੂੰ ਕਿਹੜਾ ਪੜ੍ਹਨਾ ਹੋਗਾ?
3: ਨਹੀਂ ਕਹੋ ਵੀ ਮੈਂ ਪੜ੍ਹਨ ਵਾਸਤੇ ਐਨਕਾਂ ਨਹੀਂ ਸੀ ਲਾਈਆਂ ਤਾਂ ਵੀ ਐਨਕਾਂ ਸਕਸੈਸ ਲਾਈਆਂ ਸੀ।
0: ਦੇਖੋ ਕਹਿੰਦੇ ਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਏ ਤੇ ਖਾਣ ਗਿਆ, ਤੇ ਤੁਸੀਂ ਤਾਂ ਇਹੋ ਜਿਹੀ ਜੋਬ ਕਰ ਰਹੇ ਹੋ ਕਿ ਜਿਹੜੇ ਤੁਹਾਨੂੰ ਕਈ ਜਦੋਂ ਜਿਹਨੂੰ ਦਿਖਣ ਲੱਗ ਜਾਏ, ਪੜ੍ਹਨ ਲੱਗ ਜਾਣ ਜਾਂ ਦੂਰ ਦੀ ਨਿਗਾਹ ਭਾਵੇਂ ਜਾਂ ਨੇੜੇ ਦੀ ਨਿਗਾਹ, ਤੇ ਉਹ ਤੁਹਾਨੂੰ ਸੀਸਾ ਹੀ ਦਿੰਦੇ ਆ ਤੇ ਨਾਲ ਤੁਹਾਨੂੰ ਪੈਸੇ ਵੀ ਦਿੰਦੇ ਆ। ਬਿਲਕੁਲ
3: ਜੀ, ਸੋ ਲੌਂਗ ਵੀਕਐਂਡ ਅਸੀਂ ਅੱਜ ਥਰਸਡੇ ਨੂੰ ਸ਼ਾਮੀ 7 ਤੱਕ ਖੁੱਲੇ ਆ, ਕੱਲ ਨੂੰ ਫਰਾਈਡੇ ਵੀ 11-7 ਹੈ ਤੇ ਸੈਟਰਡੇ ਨੂੰ 10 ਤੋਂ ਲੈ ਕੇ 5 ਤੱਕ ਖੁੱਲੇ ਆ। ਸਪੈਸ਼ਲ ਡੀਲ ਜੀ ਵਿਕਟੋਰੀਆ ਡੇ ਹੈ, ਪਤਾ ਸਾਰਿਆਂ ਨੂੰ ਕਿ ਗਰਮੀਆਂ ਸ਼ੁਰੂ ਹੋ ਗਈਆਂ ਜਦੋਂ ਇਹ ਮੌਸਮ ਆਉਂਦਾ, ਤੇ ਹਰ ਕੋਈ ਚਾਹੁੰਦਾ ਜੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕੋਈ ਵਧੀਆ ਸਨਗਲਾਸਿਸ ਮਿਲਣ। ਸੋ ਸਪੈਸ਼ਲ ਡੀਲ ਹੈ ਜੀ, ਜਿੰਨੇ ਵੀ ਸਾਡੇ ਕੋਲ ਸਰੋਤੇ ਅੱਜ ਥਰਸਡੇ, ਫਰਾਈਡੇ ਤੇ ਸੈਟਰਡੇ 3 ਆ ਰਹੇ ਨੇ, ਕੋਈ ਵੀ ਪਰਚੇਸ ਕਰ ਰਹੇ ਨੇ, ਮੈਂ ਰਿਪੀਟ ਕਰਦਾ, ਕੋਈ ਵੀ ਪਰਚੇਸ ਕਰ ਰਹੇ ਨੇ, ਤੇ ਹਰ ਪਰਚੇਸ ਦੇ ਨਾਲ ਸਕੈਚਸ ਦੀਆਂ ਪੋਲੋਰਾਈਜ਼ਡ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਦੇ ਦਿੱਤੀਆਂ ਜਾ ਰਹੀਆਂ ਜੀ। ਸੋ ਮੈਂ ਰਿਪੀਟ ਕਰਦਾ ਜੀ, ਸਾਡੇ ਜਿਹੜੇ ਵੈਲਿਊ ਪੈਕੇਜਸ ਹੁੰਦੇ ਨੇ ਜਿਹਦੇ ਚ ਬਹੁਤ ਸੇਵਿੰਗ ਹੁੰਦੀ ਹੈ, ਚਾਹੇ ਤੁਸੀਂ ਵੈਲਿਊ ਪੈਕੇਜ ਲੈ ਰਹੇ ਹੋ ਸਾਡੇ ਕੋਲ ਜਿਹੜਾ ਕਿ $129 ਦਾ, ਇਹਦੇ ਚ ਆਪਾਂ ਫਰੇਮ ਵੀ ਦਿੰਦੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਦੇ ਰਹੇ ਹਾਂ, ਇਹਦੇ ਨਾਲ ਵੀ ਤੁਹਾਨੂੰ ਸਕੈਚਸ ਦੀਆਂ ਪੋਲਰ ਸਨਗਲਾਸਿਸ ਫ੍ਰੀ ਹੈ। ਤੇ ਜੇ ਤੁਸੀਂ $258 ਵਾਲਾ ਲੈ ਰਹੇ ਹੋ ਪੈਕੇਜ ਜਿਹਦੇ ਚ ਪ੍ਰੋਗਰੈਸਿਵ ਗਲਾਸਿਸ ਨੇ, ਯਾਨੀ ਕਿ ਦੂਰ ਔਰ ਨਜ਼ਦੀਕ ਦੀ ਇਕੱਠੀ ਐਨਕ ਬਣਵਾਉਣੀ ਚਾਹੁੰਦੇ ਹੋ, ਕੋਈ ਲਾਈਨ ਨਾ ਹੋਵੇ ਤੇ ਵਧੀਆ ਬ੍ਰਾਂਡਡ ਹੋਵੇ ਫਰੇਮ, ਤੇ $600 ਵਾਲਾ ਪੈਕੇਜ ਸਿਰਫ 258 ਚ ਹੈ, ਤੇ ਇਹਦੇ ਨਾਲ ਵੀ ਸਕੈਚਸ ਦੀਆਂ ਪੋਲੋਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਸੋ ਜਿਹੜੇ ਵੀ ਭੈਣ ਭਰਾ ਇਹ ਡੀਲ ਲੈਣਾ ਚਾਹੁੰਦੇ ਨੇ ਜ਼ਰੂਰ ਕਾਲ ਕਰਕੇ ਆਪਣਾ ਨਾਮ ਲਿਖਵਾ ਦੇਣ 905-460-8888 ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਜੀ ਸਾਡੇ ਕੋਲ ਅੱਜ ਥਰਸਡੇ ਕੱਲ ਫਰਾਈਡੇ ਤੇ ਪਰਸੋਂ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ। ਅੱਜ ਥਰਸਡੇ ਸ਼ਾਮ ਨੂੰ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਡਾਕਟਰ ਅਵੇਲੇਬਲ ਨੇ ਤੇ ਕੱਲ ਨੂੰ ਫਰਾਈਡੇ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤੇ ਸੈਟਰਡੇ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਸੋ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਜੀ ਤੇ ਇੱਕੋ ਇੱਕ ਨੰਬਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕਾਲ ਕਰਦੇ ਹਾਂ। ਸੋ ਜਿਹੜੇ ਵੀ ਸਾਡੇ ਭੈਣ ਭਰਾ ਫਰਾਈਡੇ ਤੇ ਸੈਟਰਡੇ ਨੂੰ ਪਹੁੰਚਣਾ ਚਾਹੁੰਦੇ ਨੇ ਆਪਣਾ ਅੱਖਾਂ ਦਾ ਚੈੱਕਅਪ ਕਰਾਉਣ ਲਈ ਜਾਂ ਵਧੀਆ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫੇਰ 905-460-8888 905-460-8888
0: थैंक यू जी बहुत जल्दी। ਸੋ ਇਸ ਦੇ ਨਾਲ ਨਾਲ ਤੁਹਾਨੂੰ ਕੁਝ ਦਿਨ ਤੋਂ ਕੱਲ ਪਰਸੋਂ ਦੇ ਇੱਕ ਸੂਚਨਾ ਦੇ ਰਹੇ ਹਾਂ ਕਿ ਸਾਡੀ ਟੀਮ ਦੇ ਕੋਲ ਤਕਰੀਬਨ 7-8 ਗੈਸ ਸਟੇਸ਼ਨ ਇਸ ਟਾਈਮ ਸੇਲ ਦੇ ਉੱਪਰ ਨੇ ਜਿਹੜੇ ਕਿ ਕਿਚਨਰ ਦੇ ਵਿੱਚ, ਵਾਟਰਲੂ ਦੇ ਵਿੱਚ, ਬੈਰੀ ਦੇ ਵਿੱਚ ਔਰ ਵੁੱਡ ਸਟਾਕ ਦੇ ਵਿੱਚ, ਇਹਦੇ ਨਾਲ ਹੈਮਿਲਟਨ ਦੇ ਵਿੱਚ ਮਾਫ ਕਰਨਾ ਤੇ ਤੁਸੀਂ ਉਹਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤੇ 416-881-7070 ਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਜੀ। ਤੇ ਲਓ ਫਿਰ ਮਨਪ੍ਰੀਤ ਹੋਰਾਂ ਨੂੰ ਖਬਰਾਂ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ। ਮਨਪ੍ਰੀਤ ਜੀ ਜੀ ਪਹਿਲੀ ਖਬਰ ਕਿਹੜੀ ਹੈ ਜੀ?
2: ਜੀ ਸੁਖੀ ਜੀ, ਖਬਰਾਂ ਬਹੁਤ ਸਾਰੀਆਂ ਨੇ ਪਰ ਪਹਿਲੀ ਖਬਰ ਜਿਹੜੀ ਆ ਉਹਦੇ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਕਈ ਐਸੀਆਂ ਖਬਰਾਂ ਵੀ ਆਈਆਂ ਨੇ ਜਿਨ੍ਹਾਂ ਨੂੰ ਸੱਚੀ ਸੁਣਾਉਣ ਨੂੰ ਜਿਹੜਾ ਲਿਸਨਰਸ ਦੇ ਨਾਲ ਸ਼ੇਅਰ ਕਰਨ ਨੂੰ ਦਿਲ ਨਹੀਂ ਕਰਦਾ, ਪਰ ਅਸੀਂ ਜਿਹੜੀਆਂ ਦੁਖਦਾਈ ਖਬਰਾਂ ਉਹਨਾਂ ਨਾਲ ਬਾਅਦ ਚ ਜਾਵਾਂਗੇ। ਪਹਿਲਾਂ ਚੱਲਦੇ ਹਾਂ ਮੌਸਮ ਦੇ ਵੱਲ। ਬਹੁਤ ਜਗ੍ਹਾ ਤੇ ਇਸ ਵਕਤ ਮੌਸਮ ਜਿਹੜਾ ਹੈ ਕੱਲ ਦੀ ਤਰ੍ਹਾਂ ਖਰਾਬ ਹੈ। ਬੱਤੀ ਕਈ ਘੰਟਿਆਂ ਤੋਂ ਕਈ ਜਗ੍ਹਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਗੋਲਿਆ, ਤੇਜ਼ ਹਨੇਰੀ, ਝੱਖੜ ਕਈ ਜਗ੍ਹਾ ਤੇ ਮੀਂਹ ਦੇ ਨਾਲ ਗੜੇ ਪੈ ਰਹੇ ਨੇ, ਬਿਜਲੀ ਲਿਸ਼ਕ ਰਹੀ ਆ, ਔਰ ਜਲੰਧਰ ਦੇ ਵਿੱਚ ਵੀ ਬਹੁਤ ਸਾਰੀਆਂ ਜਗ੍ਹਾ ਤੇ ਤਕਰੀਬਨ ਹੀ ਇਸ ਵਕਤ ਜਿਹੜੀ ਆ ਬਿਜਲੀ ਗੋਲਿਆ। ਇਹਦੇ ਨਾਲ ਹੀ ਪਿਛਲੇ 48 ਘੰਟਿਆਂ ਦੇ ਵਿੱਚ 3 ਵੱਡੇ ਫੈਸਲੇ ਲਏ ਗਏ ਨੇ ਪੱਛਮੀ ਏਸ਼ੀਆ ਦੇ ਵਿੱਚ, ਜੋ ਵੀ ਇਸ ਵਕਤ ਆਪਾਂ ਸਭ ਨੂੰ ਪਤਾ ਤਣਾਅ ਚੱਲ ਰਿਹਾ ਹੈ, ਔਰ ਵਿਸ਼ਵ ਤੇਲ ਬਾਜ਼ਾਰ ਦੇ ਵਿੱਚ ਵੱਧਦੀ ਜਿਹੜੀ ਕਹਿ ਸਕਦੇ ਹਾਂ ਪਰੇਸ਼ਾਨੀ ਦੇ ਵਿਚਕਾਰ ਭਾਰਤ ਸਰਕਾਰ ਨੇ ਵੀ ਪਿਛਲੇ 48 ਘੰਟਿਆਂ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਨੇ। ਸਰਕਾਰ ਨੇ ਸੋਨੇ ਤੇ ਚਾਂਦੀ ਦੇ ਉੱਤੇ ਆਯਾਤ ਡਿਊਟੀਆਂ ਨੂੰ ਵਧਾਇਆ ਹੈ, ਦੁੱਧ ਦੀਆਂ ਕੀਮਤਾਂ ਜਿਹੜੀਆਂ ਉਹ ਵਧਾਈਆਂ ਨੇ, ਖੰਡ ਦੀ ਬਰਾਮਦ ਉੱਤੇ ਪਾਬੰਦੀ ਲਗਾਈ ਆ, ਔਰ ਇਹਨਾਂ ਕਦਮਾਂ ਨੇ ਜਿਹੜਾ ਕਿਤੇ ਨਾ ਕਿਤੇ ਖਦਸ਼ਾ ਵੀ ਪੈਦਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ, ਡੀਜ਼ਲ ਤੇ LPG ਦੀਆਂ ਜਿਹੜੀਆਂ ਕੀਮਤਾਂ ਆ ਉਹਨਾਂ ਤੇ ਅਸਰ ਪੈ ਸਕਦਾ ਆ। ਫਿਲਹਾਲ ਸੈਂਟਰ ਸਰਕਾਰ ਦੀ ਜੇ ਗੱਲ ਕਰੀਏ ਤਾਂ ਸੁਖੀ ਜੀ, ਅਜੇ ਤੱਕ ਤੇਲ ਦੀਆਂ ਕੀਮਤਾਂ ਦੇ ਵਾਧੇ ਵਿੱਚ ਕੋਈ ਸਪਸ਼ਟੀਕਰਨ ਸਰਕਾਰ ਨੇ ਨਹੀਂ ਦਿੱਤਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇਲ ਬਚਾਉਣ ਦੀ ਅਪੀਲ ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਹੋਣਾ ਦੇ ਬਿਆਨਾਂ ਦੇ ਨਾਲ ਇਹ ਇਸ਼ਾਰਾ ਜ਼ਰੂਰ ਮਿਲਿਆ ਆ ਕਿ ਸਰਕਾਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕਾਫੀ ਜ਼ਿਆਦਾ ਗੰਭੀਰ ਆ
0: ਜੀ। ਤੇ ਮਨਪ੍ਰੀਤ ਜੀ, ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਪਣੀਆਂ ਗੱਡੀਆਂ ਦੀ ਕਟੌਤੀ ਕਰਤੀ, ਕਹਿੰਦੇ ਇੰਨਾ ਤੇਲ ਨਹੀਂ ਫੂਕਣਾ ਆਪਾਂ, ਹਨਾ, ਥੋੜੀਆਂ ਗੱਡੀਆਂ ਘਟਾ ਲਈਏ।
2: ਵਧੀਆ ਗੱਲ ਹੈ ਸੁਖੀ ਜੀ, ਚੰਗੀ ਗੱਲ ਹੈ, ਕਿਤੇ ਨਾ ਕਿਤੇ ਖਬਰ ਚੰਗੀ ਲੱਗੀ ਆ, ਕਿਉਂਕਿ ਪ੍ਰਧਾਨ ਮੰਤਰੀ ਨੇ ਆਪਣੀਆਂ ਕਾਰਾਂ ਦੇ ਕਾਫਲੇ ਦੇ ਵਿੱਚ ਕਟੌਤੀ ਕਰਕੇ ਇੱਕ ਹਿਸਾਬ ਨਾਲ ਮਿਸਾਲ ਪੇਸ਼ ਕੀਤੀ ਆ ਕਿ ਉਹ ਜੋ ਕੁਝ ਹੋਰਾਂ ਨੂੰ ਕਰਨ ਦੇ ਲਈ ਕਹਿ ਰਹੇ ਨੇ ਉੱਤੇ ਪਹਿਲਾਂ ਖੁਦ ਵੀ ਅਸਰ ਜਿਹੜਾ ਕਰ ਰਹੇ ਨੇ, ਇੱਕ ਹਿਸਾਬ ਦਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਉਹਨਾਂ ਵੱਲੋਂ ਆਪਣੀਆਂ ਕਾਰਾਂ ਦੇ ਕਾਫਲੇ ਨੂੰ ਛੋਟਾ ਕਰਨ ਤੋਂ ਬਾਅਦ ਕੁਝ ਕੇਂਦਰੀ ਮੰਤਰੀਆਂ ਨੇ ਵੀ ਇਹੋ ਜਿਹਾ ਹੀ ਕੀਤਾ, ਵੀ ਉਹਨਾਂ ਨੇ ਵੀ ਉਸ ਮਿਸਾਲ ਤੇ ਖਰੇ ਉਤਰ ਕੇ ਜਿਹੜਾ ਆ ਦਿਖਾਇਆ ਆ, ਔਰ ਉਮੀਦ ਹੈ ਕਿ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਦੇ ਮੁੱਖ ਮੰਤਰੀ ਤੇ ਮੰਤਰੀ ਵੀ ਜਹਾ ਕਰਨਗੇ ਤੇ ਇਹ ਇੱਕ ਗੈਰ ਭਾਜਪਾ ਸ਼ਾਸਿਤ ਰਾਜਾਂ ਦੇ ਵਿੱਚ ਵੀ ਜਿਹੜਾ ਆ ਦਿਸਣਾ ਚਾਹੀਦਾ ਆ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਅਪੀਲ ਤੋਂ ਬਾਅਦ ਹੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਅੱਜ ਸਾਰੇ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਆ, ਔਰ ਮੀਟਿੰਗ ਦੇ ਵਿੱਚ ਉਹਨਾਂ ਨੇ 10 ਅਹਿਮ ਫੈਸਲੇ ਲਏ ਨੇ ਜਿਨ੍ਹਾਂ ਨੂੰ ਸੰਖੇਪਤਾ ਦੇ ਵਿੱਚ ਸਰੋਤਿਆਂ ਦੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਪਹਿਲਾ ਫੈਸਲਾ, ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ 'ਚ 2 ਦਿਨ ਘਰੋਂ ਜਿਹੜਾ ਕੰਮ ਕੀਤਾ ਜਾਊਗਾ, ਦੂਜਾ ਸੋਮਵਾਰ ਨੂੰ ਮੰਤਰੀ ਤੇ ਅਧਿਕਾਰੀ ਮੈਟਰੋ ਰਾਹੀਂ ਦਫ਼ਤਰ ਜਾਣਗੇ, ਉਸ ਤੋਂ ਬਿਨਾਂ 50% ਮੀਟਿੰਗਾਂ ਆਨਲਾਈਨ ਕੀਤੀਆਂ ਜਾਣਗੀਆਂ। ਦਿੱਲੀ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਅਧਿਕਾਰੀ ਅਗਲੇ 1 ਸਾਲ ਤੱਕ ਕਿਸੇ ਵੀ ਸਰਕਾਰੀ ਵਿਦੇਸ਼ ਯਾਤਰਾ ਤੇ ਨਹੀਂ ਜਾਊਗਾ, ਔਰ ਦਿੱਲੀ ਸਰਕਾਰ ਅਗਲੇ 3 ਮਹੀਨਿਆਂ ਲਈ ਕੋਈ ਵੱਡਾ ਸਮਾਗਮ ਨਹੀਂ ਆਯੋਜਿਤ ਕਰੂਗੀ। ਦਿੱਲੀ ਸਰਕਾਰ ਦੇ ਅਧਿਕਾਰੀਆਂ ਦੇ ਲਈ ਪੈਟਰੋਲ ਤੇ ਡੀਜ਼ਲ ਦੀ ਸੀਮਾ 20% ਘਟਾ ਦਿੱਤੀ ਗਈ ਆ। ਦਿੱਲੀ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਏਅਰ ਕੰਡੀਸ਼ਨਰਾਂ ਦਾ ਟੈਂਪਰੇਚਰ 24-26 ਡਿਗਰੀ ਤੱਕ ਰਹੂਗਾ, ਔਰ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਦਿੱਲੀ ਵਿੱਚ ਇੱਕ ਜਾਗਰੂਕਤਾ ਮੁਹਿੰਮ ਕੀਤੀ ਜਾਊਗੀ। ਇਹ ਮੁਹਿੰਮ 90 ਦਿਨਾਂ ਤੱਕ ਚੱਲੇਗੀ। ਦਿੱਲੀ ਸਰਕਾਰ ਸਿਰਫ 100 ਪ੍ਰਤੀਸ਼ਤ ਮੇਡ ਇਨ ਇੰਡੀਆ ਉਤਪਾਦਾਂ ਦੀ ਵਰਤੋਂ ਕਰੂਗੀ ਤੇ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ, ਦਸਵਾਂ ਫੈਸਲਾ ਕੀਤਾ ਹੈ ਕਿ ਉਹ ਅਗਲੇ 6 ਮਹੀਨਿਆਂ ਦੇ ਲਈ ਕੋਈ ਵੀ ਨਵਾਂ ਪੈਟਰੋਲ, ਡੀਜ਼ਲ ਜਾਂ ਇਲੈਕਟ੍ਰੋਨਿਕ ਵਾਹਨ ਨਹੀਂ ਖਰੀਦੇਗੀ।
0: ਜੀ ਮਨਪ੍ਰੀਤ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਇੱਧਰ ਫੋਨ ਤੇ ਫੋਨ ਮੇਰੇ ਵੀ ਵੱਜਣ ਲੱਗ ਪਏ ਨੇ, ਤੇ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਵਾਪਸ ਪਰਤਦੇ, ਕੁਝ ਖਬਰਾਂ ਹੋਰ ਸਾਡੇ ਕੋਲ ਪਹੁੰਚੀਆਂ ਨੇ, ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਜੀ।
4: ਮਿੱਤਰਾਂ ਦੇ ਜੰਕਸ਼ਨ ਤੇ,
5: ਉਹ ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਰਾਤ ਲੱਗੀਆਂ ਮਹਿਫਲਾਂ ਨਾਰੇ, ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40, 6474294049, 4040, ਇੱਕਾ ਜੰਕਸ਼ਨ ਬ੍ਰੈਂਪਟਨ।

0: समोसा एंड स्वीट फैक्ट्री जिथे पाजी दिया सारिया आइटमां डॉलर 475 पर पाउंड तो शुरू ने। बेसन पिस्ता रसगुल्ले और जस्ट डॉलर 5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
2: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888। दैट्स 9054608888।
1: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
3: सत श्री अकाल जी, मैं हां थोड़ा अपना साहिब सिंह सहजरा, ऑटो होम एंड लाइफ इंश्योरेंस ब्रोकर। फॉर ऑटो होम या कमर्शियल इंश्योरेंस की कोटली असी डील करते हैं मोर देन 15 इंश्योरेंस कंपनीज ना, तो आज ही कॉल करो 647-241-1309 647-241-1309। ਜੇਕਰ ਤੁਸੀਂ TFSA, RRSP ਜਾਂ RESP ਜਾਂ SIP ਖੁਲਵਾਉਣਾ ਚਾਹੁੰਦੇ ਹਾਂ, ਜਾਂ ਤੁਸੀਂ ਬਿਜ਼ਨਸ ਓਨਰ ਆ, ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ, ਤਾਂ ਵੀ ਕਾਲ ਕਰੋ 647-241-1309 647-241-1309।
4: ਜੀ ਦੋਸਤੋ, ਇੱਕ ਵਾਰੀ ਫਿਰ ਵਤਨ ਦੂਰ ਸਵਾਗਤ। 9057990999 ਨੰਬਰ ਹੈ, ਔਰ ਖਬਰਾਂ ਕੁਛ ਹੋਰ ਵੀ ਨੇ ਸਾਡੇ ਕੋਲ। ਮਨਪ੍ਰੀਤ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ। ਸਟੂਡੀਓ ਦੇ ਵਿੱਚ ਮਹਿਮਾਨ ਨਾਸਰ ਸ਼ਾਹ ਸਾਹਿਬ ਵੀ ਪਹੁੰਚੇ ਹੋਏ ਨੇ। ਸ਼ਾਹ ਸਾਹਿਬ, ਪਹਿਲਾਂ ਵੈਲਕਮ ਤੁਹਾਨੂੰ।
5: ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਡਾ ਕੀ ਹਾਲ ਹੈ?
4: ਬਸ ਠੀਕ ਹੈ ਜੀ, ਥੋੜਾ ਜਿਹਾ ਸਿਹਤ ਹੀ। ਤੁਸੀਂ ਡਾਕਟਰ ਨਾਲ ਨਹੀਂ ਲੈ ਕੇ ਆਏ? ਮੈਂ ਕਿਹਾ ਜੀ ਇਲਾਜ ਕਰਾਈ।
5: ਡਾਕਟਰ ਸਾਹਿਬ ਨਾਲ ਅਪਾਇੰਟਮੈਂਟ ਲੈਣੀ ਪੈਣੀ, ਬਹੁਤ ਬਿਜ਼ੀ ਹੋ ਗਏ ਤੁਹਾਡੇ ਨਾਲ। ਜਿੰਨੇ ਪ੍ਰੋਗਰਾਮ ਕੀਤੇ ਨਾ
4: ਜੀ,
5: ਲੋਕਾਂ ਨੇ ਬਹੁਤ ਫਾਇਦਾ ਚੁੱਕਿਆ, ਔਰ ਬਹੁਤ ਸਾਰੇ ਕਾਲ ਆਉਂਦੀਆਂ ਨੇ। ਹਲੇ ਵੀ ਤੁਹਾਨੂੰ ਕੋਈ ਮਸ਼ਵਰਾ ਚਾਹੀਦਾ, ਕੋਈ ਗੱਲਬਾਤ ਕਰਨੀ ਹੈ,
6: ਕੋਈ ਤੁਹਾਨੂੰ ਤਕਲੀਫ ਹੈ, ਤੁਸੀਂ ਕਾਲ ਕਰੋ। ਵਤਨ ਦੂਰ ਦੇ ਕੋਲੋਂ ਨੰਬਰ ਲੈ ਲਓ, ਰੇਡੀਓ ਤੇ ਕਾਲ ਕਰਕੇ 9057990999 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ। ਸੁੱਖੀ ਜੀ
4: ਜੀ, ਤੇ ਇਸ ਟਾਈਮ ਜੀ ਸਾਡੇ ਨਾਲ ਕਟਾਰੀਆ ਟੂਰ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ ਸਾਹਿਬ ਨੇ, ਜਿਹੜੇ ਕਿ ਭਾਰਤ, ਪਾਕਿਸਤਾਨ, ਭਾਵੇਂ ਕਿਤੇ ਹੋਰ ਕਿਤੇ ਵੀ ਜਾਣਾ ਹੋਵੇ ਤੇ ਬਹੁਤ ਵਧੀਆ ਸਸਤੀਆਂ ਹਵਾਈ ਟਿਕਟਾਂ ਦਾ ਇੰਤਜ਼ਾਮ ਤੁਹਾਨੂੰ ਕਰਕੇ ਦਿੰਦੇ ਨੇ। ਸੋ ਅੱਜ ਦੇਖਦੇ ਹਾਂ ਕਿਹੜੀ ਖਬਰ ਲੈ ਕੇ
6: ਆਏ। ਹਾਲੇ ਸੁੱਖੀ ਜੀ, ਉਹ ਮੈਂ ਸੁਣਿਆ ਸੀ ਵੀਜ਼ੇ ਵੀ ਲਵਾਉਂਦੇ,
4: ਪੁੱਛ ਲੈਣੇ
6: ਜੀ ਬੰਦੇ ਨੇ, ਕੋਈ ਪਾਕਿਸਤਾਨ ਜਾਣਾ, ਇੰਡੀਆ ਜਾਣਾ, ਵੀਜ਼ੇ ਵੀ ਲਵਾਉਂਦੇ ਨੇ। ਪਾਕਿਸਤਾਨ ਕਾਫੀ ਲੋਕ ਲੈ ਕੇ ਗਏ,
4: ਪਰ ਮੈਨੂੰ ਇੰਨਾ ਪਤਾ ਵੀਜ਼ੇ ਦਾ ਤਾਂ ਲਵਾਉਂਦੇ ਵੀ ਆ, ਪਰ ਟਿਕਟ ਜਦੋਂ ਆਰਡਰ ਕਰਦੇ ਵੀਜ਼ਾ ਕਾਰਡ ਵੀ ਮੰਗ ਲੈਂਦੇ।
6: ਅੱਛਾ, ਤੇ ਕਟਾਰੀਆ ਸਾਹਿਬ, ਮੈਂ ਵੀ ਵੀਜ਼ਾ ਲਵਾਉਣਾ, ਮੈਂ ਇੰਡੀਆ ਜਾਣਾ, ਮੈਨੂੰ ਉਹ ਵੀ ਦੱਸੋ ਕੀ ਕਰਨਾ ਪਏਗਾ।
4: ਕਟਾਰੀਆ ਸਾਹਿਬ ਵੈਲਕਮ।
7: ਬਿਲਕੁਲ ਜੀ, ਥੈਂਕ ਯੂ ਵੈਰੀ ਮਚ ਸੁਖੀ ਭਾਜੀ ਐਂਡ ਨਾਸ਼ਿਸ਼ ਭਾਜੀ, ਨਾਸਰ ਭਾਜੀ, ਐਂਡ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ। ਲੌਂਗ ਵੀਕਐਂਡ ਆ ਰਿਹਾ ਜੀ, ਤੇ ਬਹੁਤ ਸਾਰੇ ਲੋਕਾਂ ਨੇ, ਕਿਉਂਕਿ ਕਈ ਵਾਰੀ ਹੁੰਦਾ 3-4 ਛੁੱਟੀਆਂ ਹੋਣ ਤੇ ਲੋਕ ਕਹਿੰਦੇ ਘੁੰਮਣ ਫਿਰਨ ਜਾਈਏ, ਤੇ ਦੱਸੋ ਫਿਰ ਅੱਜ ਕੋਈ ਬ੍ਰੇਕਿੰਗ ਨਿਊਜ਼?
7: ਬ੍ਰੇਕਿੰਗ ਨਿਊਜ਼ ਤਾਂ ਦੇਖੋ ਜੀ, ਹੁਣ ਜਿਵੇਂ ਬੱਚਿਆਂ ਦੀਆਂ ਛੁੱਟੀਆਂ ਵੀ ਸ਼ੁਰੂ ਹੋ ਗਈਆਂ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੌਂਗ ਵੀਕਐਂਡ ਵੀ ਸ਼ੁਰੂ ਹੋ ਗਏ ਆ
4: ਜੀ।
7: ਤੇ ਮੈਂ ਤਾਂ ਆਲਵੇਜ਼ ਰਿਕੁਐਸਟ ਸਾਰੇ ਭੈਣ ਭਰਾਵਾਂ ਨੂੰ ਇਹ ਕਰਦਾ ਵੀ ਜਿੰਨੀ ਐਡਵਾਂਸ ਟਿਕਟ ਬੁੱਕ ਕਰਾਈ ਹੋਊਗੀ ਓਨਾ ਹੀ ਤੁਹਾਡਾ ਫਾਇਦਾ ਹੋਊਗਾ, ਓਨਾ ਹੀ ਤੁਸੀਂ ਵਧੀਆ ਪ੍ਰਾਈਸ ਵੀ ਲੈ ਸਕਦੇ ਹੋ, ਵਧੀਆ ਸਰਵਿਸਿਸ ਵੀ ਲੈ ਸਕਦੇ ਹੋ, ਵਧੀਆ ਵਧੀਆ ਹੋਟਲ ਵੀ ਮਿਲਦੇ ਆ ਜਿੰਨੇ ਐਡਵਾਂਸ ਦੇ ਵਿੱਚ ਬੁੱਕ ਕਰਾਓਗੇ। ਤੇ ਨੇੜੇ ਨੇੜੇ ਜਿਵੇਂ ਤੁਸੀਂ ਕਹਿੰਦੇ ਆ, ਪਹਿਲਾਂ ਜਿਵੇਂ ਬੱਚਿਆਂ ਦੀਆਂ ਛੁੱਟੀਆਂ ਵਾ, ਬੱਚੇ ਕਈ ਵਾਰ ਕਹਿੰਦੇ ਹੁੰਦੇ ਜੀ ਅਸੀਂ ਇੰਨੀ ਦੂਰ ਨਹੀਂ ਜਾਣਾ ਤੇ ਨੇੜੇ ਨੇੜੇ ਜਾਣਾ, ਜੇ ਕਿਸੇ ਨੇ ਡੋਮਿਨਿਕਨ ਜਾਣਾ ਜਾਂ ਕਿਸੇ ਨੇ ਕੋਸਟਰੀਕਾ ਜਾਣਾ ਜਾਂ ਕਿਸੇ ਨੇ ਮੈਕਸੀਕੋ ਜਾਣਾ। ਮੈਕਸੀਕੋ ਦੇ ਬੜੇ ਸ਼ਹਿਰ ਆ ਆਪਣੇ ਕੋਲੇ ਜੀ, ਜਿਹੜੇ ਕਿ ਨਾਉ ਤਾਂ $1,150 ਦੇ, ਪਰ ਕੁਛ ਡੇਟਾਂ ਸਾਡੇ ਕੋਲ 899 ਤੋਂ ਸਟਾਰਟ ਹੋ ਜਾਂਦੀਆਂ, ਜਿਹੜੀਆਂ 899 ਤੋਂ ਸਟਾਰਟ ਹੁੰਦੀਆਂ। ਫੁੱਲ ਪੈਕੇਜ ਹੈ ਜੀ, ਆਲ ਇਨਕਲੂਸਿਵ ਪੈਕੇਜ ਹੁੰਦਾ, ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਸਿਰਫ ਆਪਣੇ ਕੱਪੜੇ ਟੈਸੀ ਚ ਪਾ ਕੇ ਲਿਜਾਣੇ ਹੁੰਦੇ ਆ। ਉਹਦੇ ਵਿੱਚ ਏਅਰ ਫੇਅਰ ਹੁੰਦਾ, ਟ੍ਰਾਂਸਫਰ ਹੁੰਦੀ ਆ, ਹੋਟਲਸ ਹੁੰਦਾ, ਔਰ ਉੱਥੋਂ ਦਾ ਖਾਣਾ ਪੀਣਾ ਰਹਿਣਾ ਸਹਿਣਾ ਸਭ ਕੁਛ ਤੁਹਾਡੇ ਵਿੱਚ ਇਨਕਲੂਡਡ ਹੁੰਦਾ ਇਹ ਪੈਕੇਜ ਦੇ, ਜਿਹੜਾ ਕਿ ਪੀਣਾ ਵੀ ਅਨਲਿਮਿਟਡ ਸੁੱਖੀ ਭਾਜੀ। ਖਾਣਾ ਵੀ ਅਨਲਿਮਿਟਡ, ਪੀਣਾ ਨੀ ਮੈਂ ਕਹਿ ਸਕਦਾ ਬਾਲਾ, ਪਰ ਖਾਣਾ ਵੀ ਅਨਲਿਮਿਟਡ,
4: ਕਿਉਂਕਿ ਪੀਣ ਨੂੰ, ਕਿਉਂਕਿ ਦੁੱਧ ਪੀ ਸਕਦੇ ਆ, ਕੋਕ ਪੀ ਸਕਦੇ ਆ, ਸੈਵਨ ਅਪ ਪੀ ਸਕਦੇ ਆ, ਕਈ ਕੁਛ ਪਾਣੀ ਪੀ ਸਕਦੇ,
7: ਬਿਲਕੁਲ
4: ਹਾਂਜੀ
7: ਬਿਲਕੁਲ, ਕੋਈ ਵੀ ਚੀਜ਼ ਤੁਹਾਡੀ ਹਿੰਮਤ ਹੈ ਤੁਸੀਂ ਕੀ ਖਾ ਪੀ ਸਕਦੇ ਹੋ, ਇਹ ਤਾਂ ਤੁਹਾਡੀ ਹੈ, ਜਿਵੇਂ ਜਿੰਨਾ ਮਰਜ਼ੀ ਹੈ 24 ਘੰਟੇ ਖੁੱਲਾ ਰਹਿੰਦਾ ਜੀ ਸਾਰਾ ਕੁਛ ਇਹ ਚੀਜ਼ਾਂ ਦੇ ਵਿੱਚ। ਆਪਣੇ ਕੋਲ 899 ਤੋਂ ਪੈਕੇਜ ਸ਼ੁਰੂ ਹੋ ਜਾਂਦੇ ਆ ਮੈਕਸੀਕੋ ਦੇ, ਉਸ ਤੋਂ ਬਾਅਦ ਸਾਡੇ ਕੋਲ 1100 ਡੋਮਿਨਿਕਨ ਦਾ, 1200-1300 ਡਾਲਰ ਦਾ, ਆਪਣੇ ਕੋਲ ਕੋਸਟ ਰਿਕਾ ਦਾ, ਬਹਾਮਸ ਦਾ, ਜਿੱਥੇ ਵੀ ਜਾਣਾ ਹੈਗਾ ਸਾਡੇ ਕੋਲ ਬੜੇ ਬੜੇ ਵਧੀਆ ਪੈਕੇਜਸ ਪਏ ਆ, ਜਿਹੜੇ ਕਿ ਤੁਹਾਨੂੰ, ਮੈਂ ਤੈਨੂੰ ਪਹਿਲਾਂ ਇੱਕੋ ਗੱਲ ਕਹੀ ਵੀ ਜਿੰਨਾ ਐਡਵਾਂਸ ਖਰੀਦੋਗੇ ਓਨਾ ਹੀ ਫਾਇਦਾ ਹੋਊਗਾ। ਉਸ ਤੋਂ ਬਾਅਦ ਸੁੱਖੀ ਭਾਜੀ ਜੇ ਕੋਈ ਦਿੱਲੀ ਜਾਣਾ ਚਾਹੁੰਦਾ 1-way ਟਿਕਟ ਲੈ ਕੇ $825 ਦੀ, ਤੇ ਅੰਮ੍ਰਿਤਸਰ 985 ਦੀ, ਇਹੀ ਰਿਟਰਨ ਟਿਕਟ ਜਿਹੜੀ ਪਿਛਲੇ ਵੀਕ ਅਸੀਂ 1295 ਦੀ ਵੇਚੀ ਸੀ ਤੇ ਅੱਜ ਅੰਮ੍ਰਿਤਸਰ ਦੀ ਵੱਧ ਕੇ $1830 ਹੋ ਗਈ ਹੈ, ਤੇ ਦਿੱਲੀ ਦੀ ਟਿਕਟ $1685 ਦੀ, ਤੇ ਬਾਕੀ ਮੇਰੇ ਵੀਰ ਬੈਠੇ ਆ ਨਾਲ ਨਾਸਿਰ ਭਾਜੀ, ਇਹ ਤਾਂ ਇਹਨਾਂ ਨੂੰ ਪਤਾ ਹੋਣਾ ਸੀ ਜਦੋਂ ਦਾ ਅਨਾਊਂਸ ਕਰਨਾ ਸ਼ੁਰੂ ਕੀਤਾ, ਜਿੰਨੇ ਵੀ ਪਾਕਿਸਤਾਨ ਸਟੇਸ਼ਨ, ਜਿੰਨੇ ਵੀ ਸਾਰੇ ਜਾਣਨ ਵਾਲੇ ਪਾਕਿਸਤਾਨ ਭਾਈ ਆ ਸਾਡੇ ਬੜੇ, ਬਹੁਤ ਪਿਆਰ ਨਾਲ ਬੜਾ ਵਧੀਆ ਰਿਸਪੋਂਸ ਦਿੱਤਾ ਭੈਣ ਭਰਾਵਾਂ ਨੇ, ਤੇ ਇਸ ਕਰਕੇ ਅਸੀਂ ਅਨਾਊਂਸ, ਇਹਨਾਂ ਦੇ ਵੀ ਪ੍ਰਾਈਜ਼ ਜਿਵੇਂ ਕਿਸੇ ਨੇ ਮੰਨ ਲਓ ਲਾਹੌਰ ਜਾਣਾ ਹੋਵੇ $1,190 ਦੀ, ਕਰਾਚੀ ਦੀ $985 ਦੀ, ਤੇ ਇਸਲਾਮਾਬਾਦ ਦੀ $900 ਦੀ, ਤੇ ਜਿਵੇਂ ਲਾਹੌਰ ਦੀ ਰਿਟਰਨ ਟਿਕਟ ਲੈਣੀ ਹੋਵੇ ਤਾਂ $2,095 ਦੀ, ਤੇ ਕਰਾਚੀ ਦੀ 1930 ਦੀ, ਤੇ ਇਸਲਾਮਾਬਾਦ $1,890 ਦੇ ਵਿੱਚ।
6: ਡਾਕਟਰ ਸਾਹਿਬ ਤੁਸੀਂ ਤਾਂ ਬੱਲੇ ਬੱਲੇ ਕਰਾਤੀ, ਇੰਨੀ ਵਧੀਆ ਪ੍ਰਾਈਸ ਤੇ ਕਿਧਰੋਂ ਹੀ ਨਹੀਂ ਮਿਲਦੀਆਂ ਪਈਆਂ, ਤੁਸੀਂ ਤਾਂ ਬੱਲੇ ਬੱਲੇ
7: ਕਰਾਤੀ। ਬਿਲਕੁਲ ਜੀ, ਬਿਲਕੁਲ, ਅਸੀਂ ਤੁਹਾਡੇ ਲਈ, ਮੇਰੇ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ ਜੀ ਤੁਹਾਡਾ, ਬੜਾ ਕਮਿਊਨਿਟੀ ਦਾ ਮੈਂ ਤਾਂ ਦਿਲੋਂ ਧੰਨਵਾਦ, ਸਾਰੇ ਭੈਣ ਭਰਾਵਾਂ ਦਾ ਹੀ ਧੰਨਵਾਦ ਕਰਦਾ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਆ, ਕਿਉਂਕਿ ਨਸਰ ਸਾਹਿਬ ਇਹਨਾਂ ਦੇ ਸਦਕਾ ਹੀ ਪ੍ਰਾਈਸ ਸਾਡੇ ਕੋਲ ਵਧੀਆ ਆਉਂਦਾ, ਭੈਣ ਭਰਾ ਸਾਡਾ ਸਾਥ ਦਿੰਦੇ ਆ
6: ਜੀ, ਬਿਲਕੁਲ ਇਸ ਤਰ੍ਹਾਂ ਜੀ,
7: ਦਿਲੋਂ ਇਹਨਾਂ ਦਾ ਧੰਨਵਾਦ ਆ। ਬਾਕੀ ਰਹਿ ਗਈ ਜਿਵੇਂ ਪੇਪਰ ਵਰਕ ਦੀ ਕੋਈ ਗੱਲ ਆ, ਤੁਹਾਨੂੰ ਕਿਤੇ ਵੀ ਟਰੈਵਲ ਰਿਲੇਟਡ ਕੋਈ ਵੀ ਪੇਪਰ ਵਰਕ ਆ, ਜੇ ਕੋਈ ਇੰਡੀਆ ਦਾ ਵੀਜ਼ਾ ਚਾਹੀਦਾ, ਚਾਹੇ ਪਾਸਪੋਰਟ ਰਿਨਿਊ ਹੋਣ ਵਾਲਾ, OCI ਦੇ ਕੋਈ ਵੀ ਪੇਪਰ ਵਰਕ ਆ, ਦੁਖੀ ਭਾਜੀ OCI ਲਈ ਮੈਂ ਤੁਹਾਨੂੰ ਅਪਡੇਟ ਕਰਨ ਲੱਗਾ, ਜਿੰਨਾ ਭੈਣ ਭਰਾਵਾਂ ਨੇ ਪੁਰਾਣੇ ਪਾਸਪੋਰਟ ਦੇ ਉੱਤੇ ਕੈਨੇਡੀਅਨ ਪਾਸਪੋਰਟ ਤੇ OCI ਲਿੱਤੀ ਹੋਈ ਸੀ, ਅੱਜ ਕੱਲ ਤੁਹਾਨੂੰ ਅਪਡੇਟ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ, ਹਰ 10 ਸਾਲ ਬਾਅਦ ਪਾਸਪੋਰਟ ਬਣਦਾ ਤੇ ਉਹ ਅਪਡੇਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਅੱਜ OCI ਤੁਹਾਡਾ ਅਪਡੇਟ ਨਾ ਹੋਇਆ ਹੋਊਗਾ ਤੇ ਤੁਹਾਨੂੰ ਹੋ ਸਕਦਾ ਤੁਹਾਡੇ ਏਅਰਪੋਰਟ ਤੇ ਉਤਰ ਕੇ ਜੁਰਮਾਨੇ ਲੱਗਣ ਉੱਥੇ, ਪਲੀਜ਼ ਇਹ ਚੀਜ਼ ਨੂੰ ਤੇ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣ ਲਈ।
4: ਅੱਛਾ ਜੀ, ਕਟਾਰੀਆ ਸਾਹਿਬ ਵਿੱਚ ਸਵਾਲ ਇੱਕ ਆਉਂਦਾ ਕਿ ਇਹ ਜਿਹਨੇ ਪਾਸਪੋਰਟ ਚੇਂਜ ਕੀਤਾ ਕੈਨੇਡੀਅਨ, ਉਹਨੂੰ ਅਪਗ੍ਰੇਡ ਕਰਾਉਣ ਦੀ ਲੋੜ ਹੈ ਕਿ ਜਾਂ ਫਿਰ
7: ਉਹਨਾਂ ਲਈ
4: ਹਾਂਜੀ, ਪਾਸਪੋਰਟ ਤਾਂ ਪੁਰਾਣਾ ਹੀ ਹਾਲੇ ਚੱਲ ਰਿਹਾ, 1-2 ਸਾਲ ਰਹਿੰਦੇ, ਉਹਨਾਂ ਨੂੰ ਨਹੀਂ ਜ਼ਰੂਰਤ,
7: ਉਹਨਾਂ ਨੂੰ ਨੀ ਜ਼ਰੂਰੀ। ਜਿਵੇਂ ਮੰਨ ਲਓ ਤੁਸੀਂ 10 ਸਾਲ ਪਹਿਲਾਂ ਲਿੱਤੀ ਸੀ OCI, ਅੱਜ ਤੁਹਾਡਾ ਕੈਨੇਡੀਅਨ ਪਾਸਪੋਰਟ ਰਿਨਿਊ ਹੋ ਕੇ ਨਵਾਂ ਬਣ ਗਿਆ, ਉਹਨਾਂ ਲਈ ਅਪਡੇਟ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਜੀ, ਕਿਉਂਕਿ ਏਅਰਪੋਰਟਾਂ ਦੇ ਉੱਤੇ ਕਈ ਵਾਰ ਜੁਰਮਾਨੇ ਵੀ

0: ਫਾਰਮ ਭਰੇ ਵੀ ਹੋਏ ਆ ਤਾਂ ਵੀ ਕੋਈ ਗੱਲ ਨੀ, ਜੇ ਨਹੀਂ ਭਰੇ ਹੋਏ ਤਾਂ ਵੀ ਅਸੀਂ ਭਰਵਾਉਣ ਚ ਤੁਹਾਡੀ ਹੈਲਪ ਕਰਾਂਗੇ, ਉਹਦੀ ਸਰਵਿਸ ਫੀਸ ਹੁੰਦੀ ਹੈ ਜੀ, ਹਰ ਚੀਜ਼ ਤੁਹਾਨੂੰ ਪਤਾ ਹੀ ਹੈ ਉਹਦੇ ਮੁਤਾਬਿਕ ਆ। ਤੇ ਬਾਕੀ ਜੇ ਕਿਸੇ ਨੇ ਮਿਡਲ ਈਸਟ ਜਾਣਾ, ਨੇਪਾਲ ਦਾ ਵੀਜ਼ਾ ਲੈਣਾ, ਕੋਈ ਵੀ ਪੇਪਰ ਵਰਕ ਆ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ, ਅੱਜ ਕੱਲ ਇਹ ਨੀ ਹੈਗਾ, ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਕਈ ਕੰਟਰੀਆਂ ਇਹੋ ਜਿਹੀਆਂ ਜਿਹੜੇ ਕੋਲ ਚਾਹੇ ਕੈਨੇਡੀਅਨ ਪਾਸਪੋਰਟ ਵੀ ਹੋਵੇ ਪਰ ਤੁਹਾਨੂੰ ETR ਇਸ਼ੂ ਕਰਾਉਣਾ ਬਹੁਤ ਜ਼ਰੂਰੀ ਆ। ਜਿਹੜਾ ਉਹ ਜਿਵੇਂ ਈ ਵੀਜ਼ਾ ਹੁੰਦਾ ਉਸ ਟਾਈਪ ਦੇ ਵਿੱਚ ਹੁੰਦਾ, ਉਹ ਨਾ ਭੁੱਲਿਓ ਪਲੀਜ਼। ਬੜੇ ਲੋਕ ਆ ਜਿਹੜੇ ਬੰਦੇ ਜਿਹੜੇ ਵਿਚਾਰੇ ਲੈ ਕੇ ਨੀ ਜਾਂਦੇ, ਟਿਕਟਾਂ ਲੈ ਲੈਂਦੇ, ਬਾਅਦ ਦੇ ਵਿੱਚ ਟਿਕਟਾਂ ਦਾ ਬਹੁਤ ਨੁਕਸਾਨ ਹੁੰਦਾ, ਏਅਰਪੋਰਟਾਂ ਤੇ ਖੜ ਕੇ ਉਹ ਇੰਨੀ ਦੇਰ ਚ ਨਹੀਂ ਆਉਂਦਾ, ਉਸ ਟਾਈਮ ਫਿਰ ਉਹ ਟਿਕਟ ਚੇਂਜ ਕਰਾਉਣੀ ਪੈਂਦੀ ਹੈ ਜਾਂ ਟਿਕਟ ਨਾਨ ਰਿਫੰਡੇਬਲ ਹੁੰਦੀ ਆ। ਸੋ ਮੇਕ ਸ਼ੋਰ ਕੋਲ ਕਰਿਆ ਕਰੋ ਇਹ ਚੀਜ਼ ਲਈ, ਫੁੱਲ ਇਨਫੋਰਮੇਸ਼ਨ ਲਈ ਕਟਾਰੀਆ ਟੂਰ ਐਂਡ ਟਰੈਵਲ ਆਉਣਾ ਪੈਣਾ, ਜਿਹੜਾ ਕਿ ਸੱਤੇ ਦਿਨ ਖੁੱਲਦਾ। ਸੁੱਖੀ
1: ਨੰਬਰ ਦੇ ਦਿਓ ਜੀ, ਫੋਨ ਨੰਬਰ
0: ਦੋ ਲੋਕੇਸ਼ਨਾਂ ਤੋਂ 905-678-1200 9056781200।
1: ਬਹੁਤ ਬਹੁਤ ਧੰਨਵਾਦ ਕਟਾਰੀਆ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਨੰਬਰ ਜੇਕਰ ਤੁਹਾਡੇ ਕੋਲ ਨਹੀਂ ਲਿਖਿਆ, ਸਾਡੇ ਕੋਲੋਂ ਵੀ ਕਦੀ ਵੀ ਲੈ ਸਕਦੇ ਹੋ। ਸੋ ਲਓ ਫਿਰ ਨਾਸਰ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ, ਨਾਸਰ ਸਾਹਿਬ ਤੁਹਾਡੇ ਜਵਾਨੀ ਵੇਲੇ ਦੀ ਇੱਕ ਫਿਲਮ ਅੱਜ ਮੈਨੂੰ ਗੀਤ ਲੱਭਿਆ, ਥੋੜਾ ਜਿਹਾ ਪਹਿਲਾਂ ਉਹ ਸੁਣਾਈਏ ਔਰ ਦੇਖਦੇ ਹਾਂ ਜੀ ਸਾਡੇ ਸੁਣਨ ਵਾਲਿਆਂ ਨੂੰ ਵੀ ਪਤਾ ਲੱਗੇ ਕਿਹੜੀ ਫਿਲਮ ਦਾ ਗੀਤ ਹੈ।
2: ਬਿਲਕੁਲ, ਨੰਬਰ ਪਹਿਲੇ ਦੱਸੋ ਵੀ ਅਗਰ ਸਟੂਡੀਓ ਕਾਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ
1: 9057990999।
2: ਵਾਹ ਵਾਹ, ਕਿਆ ਈਜ਼ੀ ਨੰਬਰ।
1: ਹਾਂਜੀ, ਬਹੁਤ ਸੌਖਾ ਨੰਬਰ ਹੈ। ਫਿਲਮ ਦਾ ਨਾਮ ਤੇ ਹੀਰੋਇਨ ਦਾ ਨਾਮ ਦੱਸ ਦੇਣ।
2: ਵਾਹ ਜੀ,
1: ਔਰ ਬੜੇ ਮਸ਼ਹੂਰ ਹੈ ਫਿਲਮ।
2: ਅੱਛਾ ਜੀ,
1: ਹਾਂਜੀ।

0: ਸਾਹਿਬ ਇੱਕ ਵੀ ਕਾਲ ਨੀ ਹੈ ਕਿਸੇ ਨੂੰ ਪਤਾ ਨੀ ਲੱਗਿਆ ਮੇਰੇ ਖਿਆਲ ਤੁਸੀਂ ਤਾਂ ਜਿਹਨੂੰ ਫਿਲਮ ਨੂੰ ਮੇਰੇ ਖਿਆਲ ਚਾਰ ਵਾਰੀ ਦੇਖਿਆ ਬਹੁਤ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਵਾਰੀ
1: ਦਾਦਾ ਜੀ ਮੇਰੇ ਕੋਲ ਕਈ ਐਸੇ ਬੰਦੇ ਨੇ ਜਿਹਨੇ 20 ਵਾਰੀ ਵੇਖੀ ਹੈ ਮੂਵੀ
0: ਕਿਉਂਕਿ ਉਹਦੇ ਚ ਇੱਕ ਦੋ ਸੀਨ ਬੜੇ ਮਤਲਬ ਜ਼ਬਰਦਸਤ
1: ਵਧੀਆ ਸੀ ਔਰ
0: ਰਾਜਨ ਹੋਣੀ ਵੀ ਸਾਡੇ ਨਾਲ ਆ ਗਿਆ ਜੀ ਸਪੈਕਸ ਐਕਸਪ੍ਰੈਸ ਤੋਂ ਇਹਨਾਂ ਨੂੰ ਪੁੱਛ ਲੈਂਦੇ ਹਾਂ
1: ਅੱਛਾ ਜੀ
0: ਕਿਉਂਕਿ ਐਨਕਾਂ ਲਾ ਕੇ ਦੇਖੀ ਹੋਣੀ ਫਿਲਮ
1: ਹਾਂਜੀ ਹਾਂਜੀ
0: ਰਾਜਨ ਜੀ ਵੈਲਕਮ
2: ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ
0: ਅੱਛਾ ਤੁਸੀਂ ਇਹ ਫਿਲਮ ਨੂੰ ਦੇਖਿਆ ਜੀ
2: ਬੜੇ ਸਾਡੇ ਸਰੋਤੇ ਫੋਨ ਕਰ ਰਹੇ ਨੇ ਵੀ ਕੋਈ ਬ੍ਰਾਂਡਡ ਫਰੇਮ ਜਾਂ ਬ੍ਰਾਂਡਡ ਸਨਗਲਾਸੇ ਲੈਣੇ ਹੋਣ ਤੇ ਉਹ ਤੇ ਵੀ ਕੋਈ ਰੀਚ ਚੱਲ ਰਹੀ ਆ ਸੋ ਦੱਸਣਾ ਚਾਹਾਂਗੇ ਸਾਡੇ ਸਰੋਤਿਆਂ ਨੂੰ ਜੀ ਸਾਰੇ ਹੀ ਵਧੀਆ ਬ੍ਰਾਂਡਡ ਸਨਗਲਾਸੇ ਤੇ ਬ੍ਰਾਂਡਡ ਫਰੇਮਾਂ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ ਜੀ ਜਿਹਨਾਂ ਨੇ ਵੀ ਰੇਬਨ ਦੇ ਫਰੇਮ ਲੈਣੇ ਨੇ ਅਰਮਾਨੀ ਦੇ ਲੈਣੇ ਨੇ ਜਾਂ ਫਿਰ ਮਾਈਕਲ ਕੋਰਸ ਦੇ ਲੈਣੇ ਜਿਵੇਂ ਕੋਚ ਦੇ ਕੇਟ ਸਪੇਡ ਦੇ ਮਾਰਕ ਜੈਕਬ ਦੇ ਹਿਊਗੋ ਬੌਸ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਫਲੈਟ 50% ਆਫ ਦਿੱਤੀ ਜਾ ਰਹੀ ਹੈ ਸੋ ਮੈਂ ਸੁਖੀ ਸਾਹਿਬ ਰਿਪੀਟ ਕਰਦਾ ਵੀ ਇਹ ਫਲੈਟ ਹੈ ਅਪ ਟੂ ਨਹੀਂ ਹੈ ਕਈ ਵੀਰ ਆਪਣੇ ਦਿਮਾਗ ਚ ਹੁੰਦਾ ਅਸੀਂ ਜਾਵਾਂਗੇ ਰੇਡੀਓ ਤੇ 50% ਬੋਲਦੇ ਪਏ ਨੇ ਉੱਥੇ ਜਾ ਕੇ 15% ਜਾਂ 20% ਮਿਲਣਾ ਜੇ ਰੇਡੀਓ ਤੇ 50% ਬੋਲ ਰਹੇ ਹਾਂ ਤੇ ਜਦੋਂ ਤੁਸੀਂ ਆਓਗੇ ਉਦੋਂ ਵੀ 50% ਹੀ ਮਿਲੇਗਾ ਸੋ ਤੁਸੀਂ ਸਟੋਰ ਚ ਐਂਟਰ ਕਰਨਾ ਲੈਫਟ ਹੈਂਡ ਸਾਈਡ ਦੇ ਉੱਤੇ ਤਕਰੀਬਨ 400 ਤੋਂ 500 ਵਧੀਆ ਬ੍ਰਾਂਡਡ ਫਰੇਮ ਲੱਗੇ ਨੇ ਤੁਸੀਂ ਆਪਣੀ ਮਨਪਸੰਦ ਦਾ ਫਰੇਮ ਚੂਜ ਕਰੋ ਹਰ ਫਰੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ ਜੋ ਵੀ ਪ੍ਰਾਈਸ ਟੈਗ ਲੱਗਾ ਉਹਦਾ ਅੱਧਾ ਮੁੱਲ ਕਰ ਲਓ ਤੇ ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲਣਗੇ ਇਸ ਤੋਂ ਇਲਾਵਾ ਇੱਕ ਹੋਰ ਸਪੈਸ਼ਲ ਡੀਲ ਹੈ ਜੀ ਕੈਲਵਿਨ ਕਲਾਈਨ ਦੇ ਫਰੇਮ ਹੈ ਜਾਂ ਫਿਰ ਟੋਮੀ ਹਿਲ ਫਿਗਰ ਦੇ ਫਰੇਮ ਹੈ ਤੇ ਨਾਲ ਫੈਂਡੀ ਦੇ ਤੇ ਵੈਲੈਂਟੀਨੋ ਦੇ ਇਹ ਚਾਰ ਬ੍ਰਾਂਡਡ ਜਿਹੜੀ ਲਾਈਨਾਂ ਨੇ ਜੀ ਇਹਨਾਂ ਦਾ ਕੋਈ ਵੀ ਫਰੇਮ ਤੁਸੀਂ ਚੂਜ਼ ਕਰਦੇ ਹੋ ਤੇ ਫਲੈਟ 75% ਆਫ ਦਿੱਤਾ ਜਾ ਰਿਹਾ ਮੈਂ ਰਿਪੀਟ ਕਰਦਾ ਜੀ 75% ਫਲੈਟ ਹੈ ਅਪ ਟੂ ਨਹੀਂ ਹੈ ਐਗਜ਼ਾਮਪਲ ਦੇ ਉੱਤੇ ਜੇ ਫੈਂਡੀ ਦਾ ਫਰੇਮ 599 ਦਾ ਹੈ ਤੇ 75% ਆਫ ਕਰਕੇ ਸਿਰਫ $149 ਤੁਸੀਂ ਲੈ ਕੇ ਜਾ ਸਕਦੇ ਹੋ ਸੋ ਜੇ ਇਹ ਡੀਲਾਂ ਲੈਣੀਆਂ ਨੇ ਤੇ ਪਹੁੰਚਣਾ ਪੈਣਾ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਜੀ 905 460 88 88 ਤੇ ਅਗੇਨ

0: ਜਿੰਨੇ ਵੀ ਸਰੋਤੇ ਆ ਕੇ 50% ਆਫ ਰੇਮ ਲੈ ਰਹੇ ਨੇ ਜਾਂ 75% ਆਫ ਲੈ ਰਹੇ ਨੇ ਜਾਂ ਕੋਈ ਵੀ ਪਰਚੇਸ ਕਰ ਰਹੇ ਨੇ, ਹਰ ਪਰਚੇਸ ਦੇ ਨਾਲ ਸਕੈਚਰਸ ਜਾਂ ਪੋਲੋਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਹੈ। ਸੋ ਜਿਹੜੇ ਵੀ ਭੈਣ ਭਰਾ ਇਹ ਗਿਫਟ ਲੈਣਾ ਚਾਹੁੰਦੇ ਨੇ ਜ਼ਰੂਰ ਕਾਲ ਕਰਕੇ ਨਾਮ ਲਿਖਵਾ ਦੇਣ, ਤੇ ਜੇ ਤੁਸੀਂ ਕੱਲ ਜਾਂ ਪਰਸੋਂ ਨਹੀਂ ਆ ਸਕਦੇ ਤੇ 2 ਹਫ਼ਤਿਆਂ ਬਾਅਦ ਵੀ ਆਓਗੇ ਤਾਂ ਵੀ ਇਹ ਡੀਲ ਤੁਹਾਨੂੰ ਮਿਲੇਗੀ ਜੇ ਤੁਸੀਂ ਕਾਲ ਕਰਕੇ ਆਪਣਾ ਨਾਮ ਲਿਖਵਾਇਆ। ਸੋ ਕਾਲ ਕਰਨ ਦੇ ਲਈ ਨਾਮ ਲਿਖਵਾਉਣ ਦੇ ਲਈ ਇੱਕੋ ਇੱਕ ਨੰਬਰ ਹੈ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ, ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ। ਸੋ ਉਹਦੇ ਵਾਸਤੇ ਵੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ ਹੈ ਜੀ 905-460-8888 905-460-8888।
1: ਥੈਂਕ ਯੂ ਰਾਜਨ ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਇਹ ਸਨ ਬਾਈਕਸ ਐਕਸਪ੍ਰੈਸ ਤੋਂ ਰਾਜਨ ਜੀ। ਔਰ ਨਾਲ ਦੀ ਨਾਲ ਦੱਸ ਦਈਏ ਕਿ ਸਟੂਡੀਓ ਦੇ ਵਿੱਚ ਸ਼ਾਹ ਸਾਹਿਬ ਵੀ ਬੈਠੇ ਨੇ, ਕਿਰਨ ਹੁਰੀ ਵੀ ਬੈਠੇ ਨੇ, ਕੁਝ ਖਬਰਾਂ ਵੀ ਹੋਰ ਮਨਪ੍ਰੀਤ ਹੋਰਾਂ ਦੇ ਕੋਲ ਆ। ਸ਼ਾਹ ਸਾਹਿਬ ਇੱਕ ਆਪਣੇ ਕੋਲ ਤੁਹਾਨੂੰ ਪਤਾ ਕਿ ਆਪਾਂ ਰੀਅਲ ਸਟੇਟ ਦਾ ਕੰਮ ਕਰਦੇ, ਨਾਲ ਨਾਲ ਤੁਸੀਂ ਮੋਰਗੇਜ ਦਾ ਲੋਨ ਦਾ ਕੰਮ ਕਰਦੇ ਹੋ। ਔਰ ਕੱਲ ਅਨਾਊਂਸ ਕੀਤਾ ਸੀਗਾ ਤੇ ਸਾਡੇ ਕੋਲ 4-5 ਇਨਕੁਆਰੀਆਂ ਆਈਆਂ, ਆਪਣੇ ਕੋਲ 8-10 ਗੈਸ ਸਟੇਸ਼ਨ ਆਏ।
2: ਅੱਛਾ ਜੀ,
1: ਹਾਂਜੀ, ਜਿਹੜੇ ਕਿ ਕਿਚਨਰ ਦੇ ਵਿੱਚ ਆ, ਵਾਟਰਲੂ ਦੇ ਵਿੱਚ ਆ, ਬੈਰੀ ਦੇ ਵਿੱਚ ਆ, ਔਰੰਜਵਿਲ ਦੇ ਵਿੱਚ ਹੈਗੇ ਆ, ਔਰ ਬਹੁਤ ਵਧੀਆ ਗੈਸ ਸਟੇਸ਼ਨ ਆ ਜਿਹਨਾਂ ਚ ਪੈਟਰੋ ਕੈਨੇਡਾ, ਐਸੋ ਤੇ ਅਲਟਰਾਮਾਰਟ, ਔਰ ਕਈਆਂ ਗੈਸ ਸਟੇਸ਼ਨਾਂ ਦੇ ਨਾਲ ਕਾਰਵਾਸ਼ ਹੈ ਤੇ ਕਈਆਂ ਦੇ ਨਾਲ ਟਿਮ ਹੋਟਲ ਹੈ।
2: ਸੁਖੀ ਜੀ ਬਿਲਕੁਲ, ਪਹਿਲੇ ਮੈਂ ਕਹਿਣਾ ਚਾਹਾਂਗਾ ਤੁਹਾਨੂੰ ਪਤਾ ਆਪਣੇ ਕੋਲ ਗੈਸ ਸਟੇਸ਼ਨ ਹੈਗੇ ਨੇ, ਔਰ ਬਹੁਤ ਵਧੀਆ ਬਿਜ਼ਨਸ ਹੈ। ਅਗਰ ਤੁਸੀਂ ਕਹਿੰਦੇ ਹੋ ਲੈਸ ਐਡਿਕ ਹੋਵੇ ਔਰ ਅੱਛੀ ਰੀਜ਼ਨੇਬਲ ਇਨਕਮ ਹੋਵੇ ਤੇ ਤੁਹਾਨੂੰ ਜ਼ਰੂਰ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਇਸ ਕੰਮ ਵਿੱਚ। ਔਰ ਇਹ ਜਿਹੜੀ ਤੁਹਾਡੇ ਕੋਲ ਆਈ ਹੈ ਗੈਸ ਸਟੇਸ਼ਨ ਹੈ, ਬਹੁਤ ਵਧੀਆ ਪ੍ਰਾਈਸਿਸ ਔਰ ਪਲੱਸ ਜਿਹੜੀ ਇਹਦੀ ਇਨਕਮ ਬੜੀ ਰੀਜ਼ਨੇਬਲ
1: ਹੈ।
2: ਕੋਈ ਵੀ ਜਾਣਕਾਰੀ ਤੁਸੀਂ ਸੁਖੀ ਨੇ ਜਿਹਨੂੰ ਕਾਲ ਕਰ ਸਕਦੇ ਹੋ
1: 416-803-0999 ਤੇ ਵੀ ਕਰ ਸਕਦੇ ਆ। ਔਰ ਸ਼ਾਹ ਸਾਹਿਬ ਹਰ ਗੈਸ ਸਟੇਸ਼ਨ ਦੇ ਵਿੱਚ ਤਕਰੀਬਨ 10-11% ਦੇ ਜਿਹੜਾ ਕੈਪ ਰੇਟ ਹੈ
2: ਜੀ। ਇਹ ਦੇਖੋ ਅੱਜ ਦੀ ਡੇਟ ਚ 10-12% ਦਾ ਮਤਲਬ ਕੀ ਹੈ, ਇਹ ਬਹੁਤ ਵਧੀਆ ਕੈਪ ਰੇਟ ਹੈ। GTA ਪੂਰੇ ਚ ਤੁਹਾਨੂੰ 5% ਤੋਂ ਵੱਧ ਕੈਪ ਰੇਟ ਨਹੀਂ ਮਿਲਦਾ, ਤੇ ਇਹ ਕੈਪ ਰੇਟ ਅਗਰ ਤੁਹਾਨੂੰ ਮਿਲਦਾ ਤੇ ਇਹਦਾ ਮਤਲਬ ਤੁਸੀਂ ਬਹੁਤ ਵਿਨ ਵਿਨ ਸਿਚੁਏਸ਼ਨ ਚ ਹੈਗੇ ਹੋ ਔਰ ਤੁਹਾਨੂੰ ਆਉਣ ਵਾਲੇ ਵਕਤ ਹੀ ਫਾਇਦਾ ਹੋਏਗਾ। ਫਿਰ ਇੱਕ ਗੈਸ ਸਟੇਸ਼ਨ ਬੰਦਾ ਦੂਸਰਾ ਖੋਲ ਲੈਂਦਾ, ਦੂਸਰੇ ਨੇ ਤੀਸਰਾ ਖੋਲ ਜਾਂਦਾ।
1: ਸ਼ਾਹ ਸਾਹਿਬ ਜਿੱਦਾਂ ਹੁਣ ਕਿਸੇ ਨੇ ਕੋਈ ਮੰਨ ਲਓ ਗੈਸ ਸਟੇਸ਼ਨ ਕੋਈ ਲੱਭ ਰਿਹਾ, ਚਲੋ ਗੈਸ ਸਟੇਸ਼ਨ ਆਪਣੇ ਕੋਲ 8-10 ਹੈਗੇ ਹਰ ਸਿਟੀ ਚ ਹੈਗੇ, ਆਪਾਂ ਉਹਨਾਂ ਨੂੰ ਦਵਾ ਸਕਦੇ ਹਾਂ
2: ਜੀ।
1: ਤੇ ਉਹਨਾਂ ਨੇ ਲੋਨ ਲੈਣਾ ਹੋਵੇ ਮੋਰਗੇਜ, ਉਹਦਾ ਕੀ ਪ੍ਰੋਸੀਜਰ ਹੈ?
2: ਦੇਖੋ ਸੁਖੀ ਜੀ, ਇਹਦੇ ਚ ਨਾ 65% ਤੁਹਾਨੂੰ ਲੋਨ ਟੂ ਵੈਲਿਊ ਮਿਲ ਜਾਂਦੀ ਹੈ,
1: 65%
2: 35% ਹੋਟਲ ਮੋਟਲ ਜੋ ਇਸ ਤਰ੍ਹਾਂ ਦੇ ਬਿਜ਼ਨਸ ਹੈਗੇ ਨੇ ਵੱਡੇ, ਉਹਨਾਂ 'ਚ 35% ਤੁਹਾਨੂੰ ਕੋਲੋਂ ਪਾਉਣਾ ਪੈਂਦਾ, ਬਾਕੀ 65% ਅਸੀਂ ਬੈਂਕ ਤੋਂ ਦਵਾ ਦਿੰਦੇ ਹਾਂ। ਤੇ ਇਸ ਵਾਸਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤੁਸੀਂ ਕਾਲ ਕਰ ਸਕਦੇ 647-741-9000 ਔਰ ਅਸੀਂ ਗਰੰਟੀ ਦੇ ਨਾਲ ਤੁਹਾਡੀ ਮੋਰਗੇਜ ਕਰਵਾ ਦੇਵਾਂਗੇ, ਕਿਉਂਕਿ ਗੈਸ ਸਟੇਸ਼ਨ 65% ਲੋਨ ਟੂ ਵੈਲਿਊ ਚਾਹੀਦਾ। ਵੀ ਸਾਡੇ ਕੋਲ ਖਾਲੀ ਬੈਂਕ ਨਹੀਂ, ਸਾਡੇ ਕੋਲ ਬੈਂਕ ਵੀ ਹੈਗੇ ਨੇ, ਸਾਡੇ ਕੋਲ ਪ੍ਰਾਈਵੇਟ ਲੈਂਡਰ ਵੀ ਹੈਗੇ ਨੇ ਜਿਹੜੇ ਗੈਸ ਸਟੇਸ਼ਨ ਲੋਨ ਦਿੰਦੇ ਨੇ। ਤੇ ਤੁਸੀਂ ਕੋਈ ਵੀ ਕਾਲ ਕਰ ਸਕਦੇ ਹੋ 647-741-9000। ਤੇ ਮੈਂ ਦੱਸਦਾ ਜਾਵਾਂ ਸੁਖੀ ਜੀ ਆਪਣੇ ਬਾਰੇ ਥੋੜ੍ਹਾ ਜਿਹਾ, ਵੀ ਤੁਹਾਨੂੰ ਪਤਾ ਪਿਛਲੇ 27 ਸਾਲਾਂ ਤੋਂ ਅਸੀਂ ਮੋਰਗੇਜ ਕਰ ਰਹੇ ਹਾਂ, ਲੋਨਸ ਕਰ ਰਹੇ ਹਾਂ, ਔਰ ਤੁਹਾਨੂੰ ਅਸੀਂ ਬਾਰ ਬਾਰ ਇਹ ਕਹਿੰਦੇ ਹਾਂ ਭਾਈ ਜਦੋਂ ਵੀ ਤੁਹਾਨੂੰ ਕੋਈ ਮੋਰਗੇਜ ਦੀ ਲੋੜ ਪਵੇ ਸਾਨੂੰ ਇੱਕ ਵਾਰੀ ਜ਼ਰੂਰ ਕਾਲ ਕਰੋ, ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਔਰ ਕਿਸ ਤਰ੍ਹਾਂ ਤੁਹਾਨੂੰ ਮੋਰਗੇਜ ਮਿਲ ਸਕਦੀ ਹੈ। ਕਿਸੇ ਤਰ੍ਹਾਂ ਦੀ ਕਮਰਸ਼ੀਅਲ ਮੋਰਗੇਜ ਲੈਣੀ ਹੈ ਜਾਂ ਕੋਈ ਕਾਰਵਾਈ ਕਰਨਾ ਹੈ, ਕਿਉਂਕਿ ਬਹੁਤ ਸਾਰੇ ਲੋਕ ਫਸੇ ਬੈਠੇ ਨੇ ਜਿਹੜੇ ਬਿਲਡਰਾਂ ਕੋਲੋਂ ਬੁਕਿੰਗ ਕਰਵਾ ਕੇ, ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ, ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ। ਸਾਡੇ ਕੋਲ ਬਹੁਤ ਸਾਰੀ ਪ੍ਰੋਡਕਟਸ ਹੈਗੀਆਂ ਨੇ, ਉਹ ਤੁਸੀਂ ਸਾਨੂੰ ਇੱਕ ਵਾਰੀ ਕਾਲ ਕਰਕੇ ਪੁੱਛੋ, ਅਸੀਂ ਵੇਖਾਂਗੇ ਤੁਸੀਂ ਉੱਥੇ ਉਸ ਪ੍ਰੋਡਕਟ ਹੀ ਤੁਸੀਂ ਆ ਸਕਦੇ ਹੋ ਨਹੀਂ ਆ ਸਕਦੇ, ਤੇ ਉਹਦੇ ਵਾਸਤੇ ਜਾਣਕਾਰੀ ਵਿੱਚ ਕਾਲ ਕਰੋ 647-744-9000। ਔਰ ਕਮਰਸ਼ੀਅਲ ਮੋਰਗੇਜ ਦਾ ਮੈਂ ਦੱਸਦਾ ਜਾਵਾਂ, ਕੋਈ ਵੀ ਤੁਸੀਂ ਹੋਟਲ ਲੈਣਾ, ਮੋਟਲ ਲੈਣਾ, ਗੈਸ ਸਟੇਸ਼ਨ ਲੈਣਾ, ਪਲਾਜ਼ਾ ਲੈਣਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਫਰੈਂਚਾਈਜ਼ ਕੋਈ ਬਾਈ ਕਰਨੀ ਹੈ, ਤੇ ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਕਮਰਸ਼ੀਅਲ ਮੋਰਗੇਜ ਦਾ ਤੁਹਾਨੂੰ ਗਰੰਟੀ ਦੇ ਨਾਲ ਬੈਸਟ ਰੇਟ ਦਵਾਵਾਂਗੇ ਤੇ ਨਾਲ ਬੈਸਟ ਜਿਹੜੇ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ। ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ, ਸਾਡੇ ਲੋਕਾਂ ਕੋਲ ਪੈਸਾ ਵੀ ਪਿਆ, ਸਾਰਾ ਕੁਝ ਹੈਗਾ, ਉਹ ਸਿਰਫ ਇਹ ਡਰ ਕੇ ਸੋਚ ਕੇ ਬੈਠੇ ਨੇ ਪਤਾ ਨਹੀਂ ਕੀ ਹੋਣਾ ਫਿਊਚਰ 'ਚ। ਅਸੀਂ ਦੇਖੋ ਮਾਰਕੀਟ 'ਚ ਹੈਗੇ ਹਾਂ, ਰੋਜ਼ ਸਾਡੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ, ਜੋ ਵੀ ਹੋਣਾ ਹੁਣ ਚੰਗੇ ਪਾਸੇ ਹੋਣਾ, ਅਸੀਂ ਔਖਾ ਵੇਲਾ ਲੰਘ ਚੁੱਕੇ ਹਾਂ, ਹੁਣ ਇਨਵੈਸਟਮੈਂਟ ਦਾ ਟਾਈਮ ਹੈ, ਅਗਰ ਪੈਸੇ ਪਏ ਜੇ ਉਹਨਾਂ ਨੂੰ ਯੂਜ਼ ਕਰੋ, ਅਗਰ ਨਹੀਂ ਪੈਸੇ ਪਏ, ਪ੍ਰਾਪਰਟੀ 'ਚ ਪੈਸੇ ਪਏ ਤੇ ਪ੍ਰਾਪਰਟੀ 'ਚ ਪੈਸੇ ਰੱਖਣ ਦਾ ਕੋਈ ਫਾਇਦਾ ਨਹੀਂ ਇਸ ਕੰਟਰੀ 'ਚ। ਇਸ ਕੰਟਰੀ 'ਚ ਤੁਹਾਨੂੰ ਅਗਰ ਪੈਸੇ ਨੂੰ ਰੋਲ ਕਰਦੇ ਹੋ ਤੁਹਾਨੂੰ ਫਾਇਦਾ ਹੋਣਾ, ਪੈਸੇ ਨਾਲ ਪੈਸਾ ਜੁੜਦਾ। ਤੇ ਅਗਰ ਤੁਸੀਂ ਇਹ ਸੋਚ ਕੇ ਬੈਠੇ ਰਹਿੰਦੇ ਹੋ ਜੀ ਉਹ ਮੇਰੇ ਘਰ ਪੇਡ ਆਫ ਹੈ ਜੀ ਮੈਂ ਬੜਾ ਖੁਸ਼ ਹੈਗਾ, ਉਹਦਾ ਕੋਈ ਫਾਇਦਾ ਨਹੀਂ। ਜੇ ਘਰ 'ਚੋਂ ਪੈਸੇ ਕੱਢਣੇ ਨੇ, ਕੋਈ ਕਮਰਸ਼ੀਅਲ ਪ੍ਰਾਪਰਟੀ ਹੈ, ਪਲਾਜ਼ਾ ਹੈਗਾ, ਕੋਈ ਯੂਨਿਟ ਹੈਗਾ, ਉਹਦੇ ਤੁਹਾਨੂੰ ਅਸੀਂ ਰੀਫਾਈਨਾਂਸ ਕਰਾ ਕੇ ਤੁਹਾਨੂੰ ਪੈਸੇ ਕੱਢ ਕੇ ਦੇਵਾਂਗੇ, ਜਿੰਨੇ ਵੀ ਚਾਹੀਦੇ ਨੇ, ਜਿਹੜੀ ਵੀ ਤੁਸੀਂ ਚੀਜ਼ ਲੈਣੀ, ਗੈਸ ਸਟੇਸ਼ਨ ਲੈਣਾ, ਹੋਟਲ ਮੋਟਲ, ਕੋਈ ਪਲਾਜ਼ਾ ਲੈਣਾ, ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਉਹਦੇ ਵਾਸਤੇ ਤੁਹਾਨੂੰ ਅਸੀਂ ਤੁਹਾਡੀ ਪ੍ਰਾਪਰਟੀ ਰੀਫਰਾਂਸ ਕਰਾ ਕੇ ਉਹਦੇ 'ਚ ਪੈਸੇ ਕੱਢਾਂਗੇ ਔਰ ਤੁਹਾਨੂੰ ਨਾਲ ਪ੍ਰਾਪਰਟੀ ਬਾਈ ਕਰਕੇ ਦੇਵਾਂਗੇ। ਜਾਣਕਾਰੀ ਵਾਸਤੇ 6477741 9000 ਇੱਕ ਬਹੁਤ ਵਧੀਆ ਲੋਨ ਹੈ, ਉਹਨੂੰ ਕਹਿੰਦੇ ਨੇ SBL ਲੋਨ ਔਰ ਸਮਾਲ ਬਿਜ਼ਨਸ ਲੋਨ ਵੀ ਕਹੀਦਾ। ਉਸ ਲੋਨ ਨੂੰ ਵਧੀਆ ਉਹਦੀ ਖੂਬੀ ਕੀ ਹੈ, ਉਹਦੇ 'ਚ ਤੁਹਾਡੀ ਪਰਸਨਲ ਗਰੰਟੀ ਬਹੁਤ ਘੱਟ ਹੈਗੀ ਹੈ। ਉਹਦੇ 'ਚ ਬੈਂਕ ਤੁਹਾਨੂੰ ਗੌਰਮੈਂਟ ਤੋਂ ਗਰੰਟੀ ਲੈ ਕੇ ਤੁਹਾਨੂੰ 5 ਲੱਖ ਦਾ ਪੈਸੇ ਦੇ ਦਿੰਦਾ ਔਰ ਉਹਦੇ ਬਦਲੇ 'ਚ ਬੈਂਕ ਚਾਰਜ ਕਰਦਾ ਗੌਰਮੈਂਟ ਕੋਲੋਂ 2%, ਤੁਸੀਂ ਕਹੋ ਪੇ ਕਰਦਾ
1: ਜੀ,
2: 2% ਪੇ ਕਰਦਾ ਔਰ ਪੇ ਕਰਕੇ ਉਹਦੇ ਬਦਲੇ ਉਹ ਇੰਸ਼ੋਰੈਂਸ ਮਿਲ ਜਾਂਦੀ ਗੌਰਮੈਂਟ ਤੋਂ ਵੀ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ। 5 ਲੱਖ ਤੱਕ ਤੁਸੀਂ ਰਿਸਕ ਲੈ ਸਕਦੇ ਹੋ, ਥੋੜ੍ਹੇ ਜਿਹੇ ਰਿਸਕ ਨਾਲ ਤੁਸੀਂ ਵਧੀਆ ਬਿਜ਼ਨਸ ਕਰ ਸਕਦੇ ਹੋ। 5 ਲੱਖ ਤੱਕ ਕੋਈ ਵੀ ਤੁਸੀਂ ਫਰੈਂਚਰ ਲੈਣੀ, ਕੋਈ ਇੰਡਸਟਰੀ ਲਗਾਉਣੀ, ਕੋਈ ਮਸ਼ੀਨਰੀ ਲਗਾਉਣੀ ਹੈ, ਆਪਣਾ ਕੋਈ ਮਸ਼ੀਨ ਤੁਹਾਡੇ ਆਲਰੇਡੀ ਤੁਸੀਂ ਮਸ਼ੀਨਾਂ ਲਾਈਆਂ ਨੇ, ਮਸ਼ੀਨਾਂ ਨੂੰ ਐਡ ਕਰਨਾ, ਕੋਈ ਮਸ਼ੀਨ ਨਵੀਂ ਲਾਣੀ ਹੈ, ਉਹਦੇ ਵਾਸਤੇ ਵੀ ਤੁਹਾਨੂੰ ਲੋਨ ਮਿਲ ਸਕਦਾ। ਬਿਊਟੀ ਪਾਰਲਰ ਖੋਲਣਾ, ਸਪਾ ਖੋਲਣਾ, ਉਹਦੇ ਵਾਸਤੇ ਤੁਹਾਨੂੰ 5 ਲੱਖ ਤੱਕ ਲੋਨ ਮਿਲ ਸਕਦਾ। ਉਹਦੇ ਵਾਸਤੇ ਜਾਣਕਾਰੀ ਕੋਈ ਚਾਹੀਦੀ ਨੰਬਰ ਕਾਲ ਤੁਸੀਂ ਕਰ ਸਕਦੇ ਹੋ 6477741 9000 6477741 9000 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਇਹਦੇ ਇਲਾਵਾ ਇੱਕ ਲੇਡੀਜ਼ ਵਾਸਤੇ ਬਹੁਤ ਵਧੀਆ ਲੋਨ ਆਏਗਾ ਤੁਹਾਨੂੰ, ਅਗਰ ਉਸ ਲੇਡੀਜ਼ ਵਾਸਤੇ ਕੋਈ ਪ੍ਰੋਗਰਾਮ, ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਮਾਵਾਂ ਧੀਆਂ ਭੈਣਾਂ ਵਾਸਤੇ। ਖੁਸ਼ਖਬਰੀ ਹੈ, ਤੁਸੀਂ ਆਰਾਮ ਨਾਲ ਆਪਣਾ 50,000 ਤੋਂ ਲੈ ਕੇ 1 ਲੱਖ ਤੱਕ ਲੋਨ ਲੈ ਸਕਦੇ ਹੋ। ਉਹਦੇ ਵਾਸਤੇ ਸ਼ਰਤ ਇੱਕੋ ਹੀ ਹੈ, ਕਿਉਂਕਿ ਅਨਸਿਕਿਉਰਡ ਲੋਨ ਹੁੰਦਾ, ਤੁਹਾਡੇ ਪਰਸਨਲ ਕ੍ਰੈਡਿਟ ਸਹੀ ਹੋਣਾ ਚਾਹੀਦਾ। ਅਗਰ ਤੁਹਾਡਾ ਕ੍ਰੈਡਿਟ ਸਹੀ ਹੈ 50,000 ਤੋਂ ਲੈ ਕੇ 1 ਲੱਖ ਤੱਕ ਮਿਲ ਸਕਦਾ, ਸੇਮ ਨੰਬਰ 6477741 9000 ਤੇ ਕਾਲ ਕਰ ਸਕਦੇ ਹੋ। ਔਰ ਅਗਰ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ, ਸੈਕਿੰਡ ਮੋਰਗੇਜ ਵਿਦ ਇਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ, ਬਗੈਰ ਕ੍ਰੈਡਿਟ ਚੈੱਕ ਕੀਤੇ, ਬਗੈਰ ਜਾਬ ਦੀ ਇਨਫੋਰਮੇਸ਼ਨ ਤੋਂ। ਤੁਹਾਡੇ ਘਰ ਸਿਰਫ ਇਕੁਇਟੀ ਪਈ ਹੈ, ਤੁਹਾਨੂੰ ਅਸੀਂ 1 ਮਿਲੀਅਨ ਤੱਕ ਦਵਾ ਸਕਦੇ ਹਾਂ 24 ਘੰਟੇ ਦੇ ਵਿੱਚ ਵਿੱਚ। ਨੰਬਰ ਸੇਮ 6477741 9000 ਤੇ ਕਾਲ ਕਰ ਸਕਦੇ ਜੀ।
1: ਥੈਂਕ ਯੂ ਜੀ, ਔਰ ਸ਼ਾਹ ਸਾਹਿਬ ਇੱਥੇ ਹੀ ਨੇ ਸਾਡੇ ਕੋਲ, ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਾਲ ਵੀ ਕਰ ਸਕਦੇ ਹੋ। ਇਸਦੇ ਨਾਲ ਨਾਲ ਦੱਸ ਦਈਏ ਇੱਕ ਵਾਰੀ ਫਿਰ ਜੀ, ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ। 2 ਲੋਕੇਸ਼ਨਾਂ ਨੇ ਰਾਈਟ ਨਾਓ ਔਰ 3 ਰੈਡੀ ਹੋ ਰਹੀ ਹੈ ਬਹੁਤ ਜਲਦੀ। ਵਤਨੋਂ ਦੂਰ ਤੁਹਾਨੂੰ ਗ੍ਰੈਂਡ ਓਪਨਿੰਗ ਕਰਵਾਵੇਗਾ, ਕਾਫੀ ਗਿਫਟ ਦਵਾਵੇਗਾ ਤੇ ਤੁਸੀਂ ਇਸ ਟਾਈਮ ਪਹੁੰਚ ਸਕਦੇ ਹੋ ਹਾਈਵੇ 10 ਤੇ ਬਵੇੜ ਦਾ ਕਾਰਨਰ, ਸੈਂਡਲ ਬੋਰਡਰ ਤੇ ਏਅਰਪੋਰਟ ਦਾ ਕਾਰਨਰ, ਜਿਹੜਾ ਕਿ ਨੋਬਲ ਫਰੈਸ਼ ਫੂਡ ਦੇ ਉੱਤੇ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਲੰਚ ਦਾ ਸਮਾਂ ਟਿੱਕਾ ਜੰਕਸ਼ਨ ਤੇ ਪਹੁੰਚੋ, ਜਿਹੜਾ ਕੁਵੀਨ ਅਤੇ ਰਦਰਫੋਰਡ ਦੇ ਕਾਰਨਰ ਦੇ ਉੱਪਰ ਹੈ, ਜਿੱਥੇ ਲਾਈਵ ਮਿਊਜ਼ਿਕ ਵੀ ਚੱਲਦਾ ਹੁੰਦਾ ਤੇ ਨਾਲ ਤੁਸੀਂ ਪਾਰਟੀ ਕਰਨੀ ਚਾਹੁੰਦੇ ਹੋ ਤੇ ਉਹਨਾਂ ਦਾ ਛੋਟਾ ਬੈਂਕਟ ਹਾਲ ਵੀ ਆ, ਉਹਦੀਆਂ ਸੇਵਾਵਾਂ ਵੀ ਲੈ ਸਕਦੇ ਹੋ ਜੀ। ਤੇ ਲਓ ਫਿਰ ਹੁਣ ਤੁਹਾਡੇ ਪੈਸਿਆਂ ਦੀ ਹੋਰ ਬਚਤ ਕਰੀਏ। ਲੌਂਗ ਵੀਕਐਂਡ ਆ ਰਿਹਾ ਤੇ ਲੌਂਗ ਵੀਕਐਂਡ ਦੇ ਉੱਤੇ ਜਿਹੜਾ ਹੈਗਾ ਉਹ ਫਰਨੀਚਰ ਅੰਪਾਇਰ ਦੇ ਉੱਤੇ ਬੜੀ ਵੱਡੀ ਜਿਹੜੀ ਟੈਂਟ ਸੇਲ ਚੱਲ ਰਹੀ ਹੈਗੀ ਆ, ਔਰ ਕੱਲ ਮੈਨੂੰ ਜਾਣ ਦਾ ਮੌਕਾ ਮਿਲਿਆ, ਬਾਹਰ ਦੇਖਿਆ ਵੱਡੇ ਵੱਡੇ 2-3 ਟੈਂਟ ਲੱਗੇ ਹੋਏ ਨੇ, ਔਰ ਕੀ ਸਪੈਸ਼ਲ ਨੇ ਸਾਡੇ ਨਾਲ ਇਸ ਟਾਈਮ ਲਾਈਨ ਜੁੜ ਚੁੱਕੀ ਆ। ਜੀ ਆਇਆਂ ਨੂੰ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਜੀ ਬਹੁਤ ਬਹੁਤ ਵੈਲਕਮ ਸਿਮਰਨ ਜੀ, ਕੀ ਹਾਲ ਚਾਲ ਆ?
3: ਬਹੁਤ ਬਹੁਤ ਵਧੀਆ ਜੀ।
4: ਬਿਲਕੁਲ ਜੀ, ਸੋ ਬਿਲਕੁਲ ਜਿੱਥੇ ਲੌਂਗ ਵੀਕਐਂਡ ਆ ਰਿਹਾ ਸਿਮਰਨ ਜੀ, ਸੋ ਮੈਂ ਚਾਹੂੰਗੀ ਕਿ ਤੁਸੀਂ ਸਾਡੇ ਦਰਸ਼ਕਾਂ ਤੱਕ ਕੁਝ ਕੁ ਜਿਹੜੀਆਂ ਜੀ ਡੀਲਾਂ ਜ਼ਰੂਰ ਸਾਂਝੀਆਂ ਕਰਿਓ।
3: ਬਿਲਕੁਲ ਜੀ ਬਿਲਕੁਲ। ਸੋ ਲੌਂਗ ਵੀਕਐਂਡ ਸਪੈਸ਼ਲ, ਜੇ ਤੁਸੀਂ ਸਾਡੀ ਕੋਈ ਵੀ ਪ੍ਰਮੋਸ਼ਨ ਦੇਖਣੀ ਆ, ਤੁਸੀਂ ਡੈਫੀਨੇਟਲੀ ਸਾਨੂੰ ਇੰਸਟਾਗ੍ਰਾਮ, ਟਿਕਟੋਕ ਤੇ ਫੋਲੋ ਕਰ ਸਕਦੇ ਹੋ। ਅਸੀਂ ਹਰ ਰੋਜ਼ ਉਹਦੇ ਤੇ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਪ੍ਰਮੋਸ਼ਨਲ ਪ੍ਰਾਈਸਸ ਦੀਆਂ। ਬਟ ਮੈਂ ਦੱਸਣਾ ਚਾਹੂੰਗੀ ਜਿਹੜੀਆਂ ਮੈਂ ਤੁਹਾਨੂੰ ਡੀਲਸ ਦੇਣ ਜਾ ਰਹੀ ਹਾਂ ਉਹ ਬਹੁਤ ਹੀ ਲਿਮਿਟਡ ਟਾਈਮ ਲਈ ਹੈਗੀਆਂ ਨੇ, ਵੀਕਐਂਡ ਸਪੈਸ਼ਲ ਪ੍ਰਮੋਸ਼ਨਸ ਹੈਗੀਆਂ ਆ। ਹੁਣ ਸਾਡੇ ਕੋਲ ਬਹੁਤ ਕਸਟਮਰਸ ਆਉਂਦੇ ਨੇ ਕਿ 1000 ਤੋਂ ਥੱਲੇ ਸੈਕਸ਼ਨਸ ਦੀ ਤਾਂ ਉਹਨਾਂ ਨੂੰ ਵੈਰਾਇਟੀ ਨਹੀਂ ਮਿਲਦੀ ਮਾਰਕੀਟ ਦੇ ਵਿੱਚ। ਫਰਨੀਚਰ ਅੰਪਾਇਰ ਤੇ ਤੁਸੀਂ ਆਓ, ਆਪਾਂ ਤੁਹਾਨੂੰ ਵੈਰਾਇਟੀ ਦਿੰਦੇ ਹਾਂ। ਜੇ ਤੁਸੀਂ ਸੈਕਸ਼ਨਲ ਸੋਫਾ ਵਿਦ ਸਟੋਰੇਜ ਆਟਮਨ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਕੱਪ ਹੋਲਡਰ ਵੀ ਹੋਵੇ ਤੇ ਐਟਲੀਸਟ 6-7 ਸੀਟਰ ਦਾ ਸੈਕਸ਼ਨਲ ਹੋਵੇ ਲੈਦਰ ਦੇ ਵਿੱਚ, ਈਜ਼ੀ ਟੂ ਕਲੀਨ, ਈਜ਼ੀ ਟੂ ਮੇਨਟੇਨ। ਜੇ ਤੁਹਾਡੇ ਘਰ ਬੱਚੇ ਹੈਗੇ ਨੇ ਤਾਂ ਕੁਛ ਵੀ ਉੱਪਰ ਸਪਿਲ ਹੁੰਦਾ ਤੁਸੀਂ ਆਰਾਮ ਨਾਲ ਉਹਨੂੰ ਸਾਫ਼ ਕਰ ਸਕਦੇ ਹੋ। ਸਿਰਫ ਤੇ ਸਿਰਫ $599 ਦੇ ਵਿੱਚ, $599 ਦੇ ਵਿੱਚ ਸਾਡੇ ਕੋਲ ਦੋ ਕਲਰ ਅਵੇਲੇਬਲ ਹੈਗੇ ਨੇ। ਇੱਕ ਸਾਡੇ ਕੋਲ ਜਿੰਜਰ ਕਲਰ ਅਵੇਲੇਬਲ ਆ, ਇੱਕ ਸਾਡੇ ਕੋਲ ਬਲੈਕ ਕਲਰ ਅਵੇਲੇਬਲ ਆ, ਤੇ ਇਹ ਸਾਡੇ ਕੋਲ ਇਨ ਸਟਾਕ ਹੈਗੇ ਨੇ। ਸੋ ਮਤਲਬ ਤੁਹਾਨੂੰ ਬ੍ਰਾਂਡ ਨਿਊ ਇਨ ਬੋਕਸਿਸ ਪੀਸਸ ਮਿਲਣਗੇ। ਹੁਣ ਜੇ ਤੁਸੀਂ ਆਪਣੀ ਬੇਸਮੈਂਟ ਲਈ ਜਾਂ ਅਪਾਰਟਮੈਂਟ ਲਈ ਇੱਕ ਬਹੁਤ ਹੀ ਈਜ਼ੀ ਟੂ ਗੋ ਵਾਲਾ ਸੈਕਸ਼ਨਲ ਲੈਣਾ ਚਾਹੁੰਦੇ ਹੋ, ਮਤਲਬ ਜਿਹਦੇ ਵਿੱਚ ਤੁਹਾਨੂੰ ਕੁਛ ਵੀ ਅਸੈਂਬਲ ਕਰਨ ਦੀ ਲੋੜ ਨਾ ਪਵੇ, ਤਾਂ ਫਰਨੀਚਰ ਅੰਪਾਇਰ ਇਜ਼ ਇੰਟਰੋਡਿਊਸਿੰਗ ਫਰੇਮਲੈਸ ਸੈਕਸ਼ਨਲ ਸੋਫਾ ਜਿਹਨੂੰ ਆਪਾਂ ਬੋਨਲੈਸ ਵੀ ਕਹਿ ਦਿੰਦੇ ਹਾਂ ਕਿਉਂਕਿ ਉਹਦੇ 'ਚ ਕੋਈ ਵੀ ਵੁਡਨ ਫਰੇਮ ਨਹੀਂ ਹੁੰਦਾ, ਹਾਈ ਡੈਂਸਿਟੀ ਫੋਮ ਸੀਟਿੰਗ ਹੁੰਦੀ ਆ, ਤੇ ਨਾਲ ਸਾਡੇ ਕੋਲ ਦੋ ਫੈਬਰਿਕਸ ਦੇ ਵਿੱਚ ਅਵੇਲੇਬਲ ਹੈਗੇ ਆ ਜੀ, ਇੱਕ ਕੋਰਡਰੋਏ ਫੈਬਰਿਕ ਜਿਹੜਾ ਕਿ ਬਹੁਤ ਹੀ ਜ਼ਿਆਦਾ ਇਨ ਟ੍ਰੈਂਡ ਆ ਮਾਰਕੀਟ ਦੇ ਵਿੱਚ, ਜੇ ਤੁਸੀਂ ਆਪਣੇ ਲਿਵਿੰਗ ਰੂਮ ਨੂੰ ਕੰਫਰਟੇਬਲ ਬਣਾਉਣਾ ਚਾਹੁੰਦੇ ਹੋ ਤੇ ਆ ਕੇ ਵਿਜ਼ਿਟ ਕਰਕੇ ਦੇਖ ਕੇ ਜਾਓ, ਫਰੇਮਲੈਸ ਸੈਕਸ਼ਨਲ ਸੋਫਾ ਤੁਹਾਨੂੰ ਸਿਰਫ ਤੇ ਸਿਰਫ $499 ਤੋਂ ਸਟਾਰਟ ਮਿਲਣਗੇ, $499 ਤੋਂ ਸੈਕਸ਼ਨਲ ਫਰੇਮਲੈਸ ਵਾਲੇ ਤੁਹਾਨੂੰ ਮਿਲ ਜਾਣਗੇ। ਹੁਣ ਜੇ ਤੁਸੀਂ ਪੁੱਲ ਆਊਟ ਸੋਫਾ ਬੈੱਡ ਲੈਣਾ ਆ, ਜੇ ਤੁਹਾਡੇ ਘਰੇ ਮੰਨ ਲਓ ਓਵਰਨਾਈਟ ਕੋਈ ਗੈਸਟ ਸਟੇ ਕਰ ਰਿਹਾ, ਤੁਹਾਨੂੰ ਚਾਹੀਦਾ ਕਿ ਕੋਈ ਤੁਹਾਨੂੰ ਐਸੀ ਸਪੇਸ ਮਿਲ ਜੇ ਜਿਹਨੂੰ ਤੁਸੀਂ ਐਜ਼ ਅ ਸੈਕਸ਼ਨਲ ਤੇ ਉਹਨੂੰ ਬਾਅਦ ਚ ਤੁਸੀਂ ਬੈੱਡ ਵੀ ਬਣਾ ਸਕਦੇ ਹੋ, ਤੇ ਇੱਕ ਅਸੀਂ ਐਕਸਟਰਾ ਫੀਚਰ ਦਿੰਦੇ ਹਾਂ ਜਿਹਦੇ ਵਿੱਚ ਸਟੋਰੇਜ ਵੀ ਹੈਗੀ ਆ। ਹੁਣ ਉਹ ਸੈਕਸ਼ਨਲ ਸੋਫਾ ਜਿਹੜਾ ਮਾਰਕੀਟ ਦੇ ਵਿੱਚ ਤੁਹਾਨੂੰ 999 1100-1200 ਦਾ ਜਾ ਕੇ ਮਿਲਦਾ ਆ, ਫਰਨੀਚਰ ਅੰਪਾਇਰ ਤੇ ਸਿਰਫ $599 ਦਾ ਲੱਗਾ ਹੋਇਆ। ਹੁਣ ਮੈਂ ਤੁਹਾਨੂੰ ਹੁਣੇ ਹੀ ਮੈਂ ਤੁਹਾਨੂੰ ਦੇਖ ਲਓ 1000 ਤੋਂ ਥੱਲੇ ਵਾਲੇ ਜਿਹੜੇ ਸੈਕਸ਼ਨਸ ਨੇ, ਇੰਨੀ ਵੈਰਾਇਟੀ ਮੈਂ ਤੁਹਾਨੂੰ ਦੇ ਦਿੱਤੀ ਆ, ਭਾਵੇਂ ਤੁਸੀਂ ਸਟੋਰੇਜ ਆਟੋਮਨ ਨਾਲ ਲੈ ਲਓ, ਬੈੱਡ ਲੈ ਲਓ, ਭਾਵੇਂ ਤੁਸੀਂ ਫਰੇਮਲੈਸ ਲੈ ਲਓ। ਜੇ ਤੁਸੀਂ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਅੰਡਰ 1000 ਤੇ ਕੈਨੇਡੀਅਨ ਮੇਡ, ਕੈਨੇਡੀਅਨ ਮੇਡ ਸੋਫਾ ਸੈੱਟ ਜਿਹੜੇ ਕਿ ਵਿਦ ਲਾਈਫ ਟਾਈਮ ਵਾਰੰਟੀ ਆਉਂਦੇ ਨੇ, ਤੇ ਨਾਲ ਦੀ ਨਾਲ ਕਲਰ ਆਪਸ਼ਨ, ਫੈਬਰਿਕ ਆਪਸ਼ਨ ਮਿਲਦੇ ਨੇ, ਉਹਦੇ ਵਿੱਚ ਸੀਟਿੰਗ ਕੁਸ਼ਨ ਵੀ ਤੁਹਾਡੇ ਹਿਸਾਬ ਨਾਲ ਕਸਟਮਾਈਜ਼ ਹੋ ਜਾਂਦੀਆਂ ਨੇ, ਸਿਰਫ ਤੇ ਸਿਰਫ ਸਟਾਰਟ ਹੋ ਰਹੇ ਨੇ $799 ਤੋਂ, $799 ਦੇ ਵਿੱਚ। ਹੁਣ ਤੁਸੀਂ ਲਾ ਲਓ ਕਿ ਲਾਈਫ ਟਾਈਮ ਵਾਰੰਟੀ ਦੇ ਨਾਲ ਸੋਲਿਡ ਵੁੱਡ ਫਰੇਮ ਵਾਲਾ ਸੈਕਸ਼ਨਲ ਕਲਰ ਤੇ ਫੈਬਰਿਕ ਆਪਸ਼ਨ ਦੇ ਨਾਲ $799 ਦਾ, ਮੈਨੂੰ ਨੀ ਲੱਗਦਾ ਤੁਹਾਨੂੰ ਬੈਟਰ ਪ੍ਰਾਈਸ ਹੋਰ ਕਿਤੇ ਵੀ ਮਾਰਕੀਟ ਚ ਮਿਲ ਸਕਦਾ ਆ। ਵਨ ਸਟੋਪ ਸ਼ੋਪ ਫਰਨੀਚਰ ਅੰਪਾਇਰ ਤੇ ਹੀ ਤੁਹਾਨੂੰ ਮਿਲੂਗਾ। ਜੇ ਆਪਾਂ ਡਾਇਨਿੰਗ ਟੇਬਲਾਂ ਦੀ ਗੱਲ ਕਰਦੇ ਹਾਂ ਤਾਂ ਸਿਰਫ ਤੇ ਸਿਰਫ $199 ਤੋਂ ਡਾਇਨਿੰਗ ਟੇਬਲ ਦੇ ਸੈੱਟ ਸਟਾਰਟ ਹੋ ਰਹੇ ਆ। ਡਾਇਨਿੰਗ ਟੇਬਲ ਮਤਲਬ ਬਹੁਤ ਹੀ ਸੋਹਣੇ ਮਾਡਰਨ ਡਿਜ਼ਾਈਨ ਦੇ ਡਾਇਨਿੰਗ ਟੇਬਲ ਵਿਦ 6 ਚੇਅਰਸ ਤੁਹਾਨੂੰ $199 ਦੇ ਮਿਲ ਸਕਦੇ ਨੇ। ਜਲਦੀ ਜਲਦੀ ਵਿਜ਼ਿਟ ਕਰੋ ਫਰਨੀਚਰ ਅੰਪਾਇਰ ਤੇ। ਬੈਡਰੂਮ ਸੈੱਟ ਦੀ ਜੇ ਆਪਾਂ ਗੱਲ ਕਰੀਏ ਤੇ ਸਾਡੇ ਕੋਲ ਇੱਕ ਬਹੁਤ ਹੀ ਸੋਹਣਾ ਸੈੱਟ ਹੈਗਾ ਹੈ ਜੀ, ਜਿਹਦੇ ਵਿੱਚ ਤੁਹਾਨੂੰ ਲੈਦਰ ਦਾ ਹੈੱਡਬੋਰਡ, ਸੋਲਿਡ ਵੁੱਡ ਦਾ ਬੈਡਰੂਮ ਸੈੱਟ ਆ, ਨਾਲ ਡਰੈਸਰ ਮਿਰਰ ਨਾਈਟ ਟੇਬਲ ਤੁਹਾਨੂੰ ਮਿਲੂਗਾ। ਹੈੱਡਬੋਰਡ ਦੇ ਵਿੱਚ LED ਲਾਈਟਸ ਵੀ ਨੇ, ਲੈਦਰ ਲੱਗੀ ਹੋਈ ਆ, ਤੇ ਨਾਲ ਕ੍ਰਿਸਟਲ ਟਫਟਿੰਗ ਆ
4: ਜੀ।
3: ਤੇ ਜੇ ਤੁਸੀਂ ਪ੍ਰਾਈਸ ਸੁਣ ਲਓਗੇ ਸਿਰਫ ਤੇ ਸਿਰਫ $599 ਦੇ ਵਿੱਚ, $599 ਦੇ ਵਿੱਚ ਪੂਰਾ ਕੰਪਲੀਟ ਸੈੱਟ ਤੁਹਾਨੂੰ ਮਿਲੂਗਾ ਸੋਲਿਡ ਵੁੱਡ ਬੈਡਰੂਮ ਸੈੱਟ ਦਾ। ਹੁਣ ਤੁਹਾਨੂੰ ਪਤਾ ਆ ਕਿ ਤੁਸੀਂ ਆਉਣਾ ਕਿੱਥੇ ਆ, ਡੀਲਸ ਜਿਹੜੀਆਂ ਹੈਗੀਆਂ ਨੇ ਲਿਮਿਟਡ ਟਾਈਮ ਓਨਲੀ, ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਇਹ ਸਟਾਕ ਜਿਹੜਾ ਹੈਗਾ ਹੈ ਜੀ ਸਾਡਾ ਬਹੁਤ ਹੀ ਜਲਦੀ ਸੋਲਡ ਆਊਟ ਹੋ ਰਿਹਾ ਆ। ਸੋ ਜੇ ਤੁਸੀਂ ਵੀ ਲੋ ਪ੍ਰਾਈਸ ਬਟ ਹਾਈ ਕੁਆਲਿਟੀ ਦਾ ਫਰਨੀਚਰ ਲੈਣਾ ਚਾਹੁੰਦੇ ਹੋ ਤੇ ਜਲਦੀ ਜਲਦੀ ਗੱਡੀਆਂ ਘੁਮਾਓ, 126 ਡੈਵਨ ਰੋਡ ਬ੍ਰੈਮਟਨ, 126 ਡੈਵਨ ਰੋਡ ਬ੍ਰੈਮਟਨ, ਏਅਰਪੋਰਟ ਐਂਡ ਕਲਾਰਕ ਦੀ ਮੇਜਰ ਇੰਟਰਸੈਕਸ਼ਨ ਤੇ ਹੈਗਾ ਹੈ ਜੀ। ਜੇ ਤੁਸੀਂ ਆਓਗੇ ਬਲੂ ਕਲਰ ਦੀ ਵੱਡੀ ਬਿਲਡਿੰਗ, ਤੇ ਜਿੱਦਾਂ ਭਾਜੀ ਨੇ ਦੱਸਿਆ ਕਿ ਬਾਹਰ ਟੈਂਟ ਲੱਗੇ ਹੋਏ ਆ ਦੋ ਵੱਡੇ ਵੱਡੇ, ਜਿਹਦੇ ਵਿੱਚ ਪ੍ਰੋਡਕਟ ਸਟਾਰਟ ਹੋ ਰਹੇ ਨੇ ਸਿਰਫ ਤੇ ਸਿਰਫ $40 ਤੋਂ। ਜੇ ਤੁਸੀਂ ਨਾਈਟ ਟੇਬਲ ਲੈਣੇ ਆ, ਇਕੱਲੇ ਡਰੈਸਰ ਲੈਣੇ ਆ, ਜਾਂ ਫਿਰ ਇਕੱਲੀਆਂ ਡਾਇਨਿੰਗ ਚੇਅਰਸ ਲੈਣੀਆਂ ਆ, ਸੈਕਸ਼ਨਲ ਲੈਣੇ ਆ, ਤੇ ਸਾਡੇ ਕੋਲ ਕਲੀਅਰੈਂਸ ਤੇ, ਮਤਲਬ ਕਲੀਅਰੈਂਸ ਕਲੀਅਰੈਂਸ ਕਲੀਅਰੈਂਸ ਤੇ ਪ੍ਰੋਡਕਟ ਹੈਗੇ ਆ ਜੀ, ਟੈਂਟ ਦੇ ਵਿੱਚ $45 ਤੋਂ ਸਟਾਰਟ ਹੋ ਰਹੇ ਨੇ। ਸੋ ਜਲਦੀ ਜਲਦੀ ਗੱਡੀਆਂ ਘੁਮਾਓ ਜਾਂ ਫਿਰ ਸਾਨੂੰ ਕਾਲ ਕਰੋ 9054971100, 9054971100, 7 days a week ਆਪਾਂ ਓਪਨ ਹੈਗੇ ਆ। ਤੁਸੀਂ ਆ ਕੇ ਵਿਜ਼ਿਟ ਕਰਕੇ ਪ੍ਰੋਡਕਟ ਦੇਖ ਕੇ ਜਾਓ, ਪ੍ਰੋਡਕਟ ਦੀ ਕੁਆਲਿਟੀ ਦੇਖ ਕੇ ਜਾਓ, ਤੇ ਪ੍ਰਾਈਸ ਤੁਹਾਨੂੰ ਪਤਾ ਆ ਕਿ ਲੋ ਇੱਕੋ ਜਗ੍ਹਾ ਤੋਂ ਮਿਲਨੇ ਆ, ਤੇ ਉਹ ਹੈਗਾ ਜੀ ਫਰਨੀਚਰ ਐਮਪਾਇਰ।
4: ਬਹੁਤ ਬਹੁਤ
1: ਸ਼ੁਕਰੀਆ, ਥੈਂਕ ਯੂ ਜੀ,
3: ਥੈਂਕ ਯੂ।
1: ਔਰ ਇਸ ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਜੀ ਕਿ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਅਸੀਂ ਫਰਨੀਚਰ ਅੰਪਾਇਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਉਸ ਦੇ ਨਾਲ ਨਾਲ ਟੈਲੀਟਾਈਮ ਦਾ ਵੀ ਸਹਿਯੋਗ ਹੈ। ਬਹੁਤ ਜਲਦੀ ਅਸੀਂ ਸੋਨੂ ਹੋਰਾਂ ਦੇ ਨਾਲ ਵੀ ਜੁੜਾਂਗੇ, ਲੌਂਗ ਵੀਕਐਂਡ ਦੇ ਉੱਤੇ ਕਾਫੀ ਕੁਝ ਟੈਲੀਟਾਈਮ ਵੱਲੋਂ ਵੀ ਹੋ ਰਿਹਾ। ਔਰ ਇੱਕ ਸਾਡੀ ਟੀਮ ਦੇ ਕੋਲ ਕੁਝ ਯੂਨਿਟ ਆਏ ਨੇ ਮਿਸੀਸਾਗਾ ਦੇ ਵਿੱਚ, ਔਰ ਕਮਰਸ਼ੀਅਲ ਯੂਨਿਟ ਨੇ ਜਿਹਦੇ ਵਿੱਚ ਤੁਸੀਂ 1000 square feet, 2000 square feet, 3000 square feet ਜਿੰਨੇ ਮਰਜ਼ੀ ਲੈ ਸਕਦੇ ਹੋ, ਔਰ ਉੱਥੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਰੈਂਟ ਨਾਲੋਂ ਵੀ ਤੁਹਾਨੂੰ ਸਸਤੇ ਮਿਲਣਗੇ, ਸਿਰਫ $550 ਸਕੇਅਰ ਫੀਟ ਦੇ ਹਿਸਾਬ ਦੇ ਨਾਲ ਇਹ ਜਿਹੜੀ ਪ੍ਰੋਪਰਟੀ ਤੁਹਾਡੀ ਆਪਣੀ ਹੋ ਸਕਦੀ ਹੈ। ਬਿਲਕੁਲ ਹਾਈਵੇ 403 ਤੇ 410 ਦੇ ਨਜ਼ਦੀਕ ਹੈ, ਜਿੱਥੇ ਕਿ ਤੁਸੀਂ ਮੈਡੀਕਲ ਆਫਿਸ ਬਣਾਉਣਾ ਚਾਹੁੰਦੇ ਹੋ, ਜਾਂ ਕੋਈ ਫੈਕਟਰੀ ਬਣਾਉਣਾ ਚਾਹੁੰਦੇ ਹੋ, ਕੋਈ ਕਿਚਨ ਕੈਬਨਿਟ ਦਾ ਕੰਮ ਕਰਨਾ ਚਾਹੁੰਦੇ ਹੋ, ਜਾਂ ਕੁਛ ਵੀ ਕਰਨਾ ਚਾਹੁੰਦੇ ਹੋ, ਸਾਰੇ ਤਰ੍ਹਾਂ ਦੀ ਜ਼ੋਨਿੰਗ ਹੈ ਉਹ ਤੁਹਾਨੂੰ ਮਿਲ ਸਕਦੀ ਹੈ। ਨੰਬਰ ਹੈ 416-881-7070, ਸਾਡੀ ਟੀਮ ਦੇ ਨਾਲ ਗੱਲਬਾਤ ਕਰ ਲਓ। ਇਸ ਤੋਂ ਇਲਾਵਾ 2028 ਦੇ ਵਿੱਚ ਬਣ ਕੇ ਰੈਡੀ ਹੋਣਾ ਜੀ ਇੱਕ ਪਲਾਜ਼ਾ, ਬ੍ਰੈਂਪਟਨ ਦੇ ਵਿੱਚ ਜਿਹੜੀ ਬੁਕਿੰਗ ਓਪਨਿੰਗ ਸ਼ੁਰੂ ਹੋ ਚੁੱਕੀ ਹੈ ਔਰ ਇਹ ਬਹੁਤ ਹੀ ਵਧੀਆ ਜਗ੍ਹਾ ਦੇ ਉੱਤੇ ਲੋਕੇਸ਼ਨ ਹੈ ਹਾਈਵੇ 410 ਤੇ ਮੇਫੀਲਡ ਦੇ ਏਰੀਆ ਦੇ ਵਿੱਚ ਬਹੁਤ ਵਧੀਆ ਪਲਾਜ਼ਾ ਬਣੇਗਾ ਤੁਹਾਡੇ ਕੋਲ ਹੁਣ ਮੌਕਾ ਹੈ ਕਿਉਂਕਿ ਐਕਸਕਲੂਸਿਵ ਬਾਅਦ ਦੇ ਵਿੱਚ ਲੋਕ ਬੁੱਕ ਕਰਵਾ ਲੈਂਦੇ ਨੇ ਤੁਸੀਂ ਕਿਸੇ ਤਰ੍ਹਾਂ ਵੀ ਕੋਈ ਡੈਂਟਿਸਟ ਆਫਿਸ ਬਣਾਉਣਾ ਕੋਈ ਸਪਾ ਬਣਾਉਣਾ ਹੈ ਕੋਈ ਉੱਥੇ ਕਿਸੇ ਤਰ੍ਹਾਂ ਦਾ ਬਿਜ਼ਨਸ ਕਰਨ ਲਈ ਆਪਣਾ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਸਾਡੀ ਟੀਮ ਤੋਂ ਬੁੱਕ ਕਰਵਾ ਸਕਦੇ ਹੋ 416-881-7070 ਭਾਵੇਂ ਗੋਲਡ ਦੀ ਸ਼ਾਪਿੰਗ ਕੋਈ ਕਰਨ ਲਈ ਸਟੋਰ ਬਣਾਉਣਾ ਜਾਂ ਕੁਛ ਵੀ ਤੇ ਤੁਹਾਨੂੰ ਐਕਸਕਲੂਸਿਵ ਜਿਹੜਾ ਮਿਲ ਸਕਦਾ ਹੈ
4: 416-881-7070 ਮੇਡ ਇਨ ਕੈਨੇਡਾ ਇਹ ਸਾਰਾ ਜਿਹੜਾ ਜੀ ਗਲਾਸ ਏਸੀਪੀ ਅਲਮੀਨੀਅਮ ਸਾਰਾ ਇੱਥੇ ਦਾ ਹੀ ਯੂਜ਼ ਕਰਦੇ ਹੈਗੇ ਆ ਸੋ ਗੱਲਬਾਤ ਕਰਨ ਲਈ ਨੰਬਰ 4379552200 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਸੀ ਸੋਗਨਾ ਵੀ ਪੇਸ਼ ਕਰ ਰਹੇ ਹੈਗੇ ਆ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਜਾਂ ਤੁਹਾਨੂੰ ਜਿਹੜਾ ਹੈ ਜੀ ਲੋਨ ਚਾਹੀਦਾ ਅਰਜੈਂਟਲੀ ਤਾਂ ਵੀ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ ਔਰ ਉਹ ਕਹਿੰਦੇ ਆ ਕਿ ਘਰਾਂ ਦੇ ਰੈਨੋਵੇਸ਼ਨ ਜੇ ਤੁਸੀਂ ਕਰਾਉਣੀ ਹੈ ਜੀ ਇਹ ਗੱਲ ਧਿਆਨ ਨਾਲ ਸੁਣਿਓ ਕਹਿੰਦੇ ਕਿ ਘਰਾਂ ਦੀ ਰੈਨੋਵੇਸ਼ਨ ਦੇ ਲਈ ਜੇ ਤੁਸੀਂ ਪੈਸਾ ਚਾਹੁੰਦੇ ਆ ਕਿ ਤੁਹਾਨੂੰ ਘਰਾਂ ਦੇ ਵਿੱਚੋਂ ਹੀ ਮਿਲੇ ਤਾਂ ਤੁਸੀਂ ਫਟਾਫਟ ਇਹਨਾਂ ਨੂੰ ਜਿਹੜੀ ਜੀ ਕਾਲ ਕਰੋ 6475127000 ਤੇ
1: ਲਓ ਜੀ ਫਿਰ ਇੱਕ ਛੋਟੇ ਜਿਹੇ ਗੀਤ ਵੱਲ ਨੂੰ ਚੱਲਦੇ ਆ ਤੇ ਉਸ ਤੋਂ ਬਾਅਦ ਫਿਰ ਕੁਝ ਖਬਰਾਂ ਜਿਹੜੀ ਮੈਂ ਥੋੜੀ ਜਿਹੀ ਗੱਲ ਕਰ ਦਵਾਂ ਕਿ ਅੱਜ ਇੱਕ ਬੜੀ ਹੋਰ ਖਤਰਨਾਕ ਜੀ ਖਬਰ ਪਹੁੰਚੀ ਸਾਡੇ ਕੋਲ ਕਿ ਦਿੱਲੀ ਦੇ ਵਿੱਚ ਚੱਲਦੀ ਬੱਸ ਦੇ ਵਿੱਚ ਔਰਤ ਦੇ ਨਾਲ ਰੇਪ ਕੀਤਾ ਗਿਆ ਡਰਾਈਵਰ ਤੇ ਕੰਡਕਟਰ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਢਾਬਾ ਪੈਂਦਾ ਨਾਮ ਹੈ ਹੈਪੀ ਢਾਬਾ 8-10 ਵਿਅਕਤੀਆਂ ਨੇ ਉੱਥੇ ਅੰਨੇਵਾਹ ਗੋਲੀਬਾਰੀ ਕੀਤੀ ਕਾਫੀ ਨੁਕਸਾਨ ਹੋਇਆ 24 ਸਾਲ ਦਾ ਇੱਕ ਜੰਡਿਆਲਾ ਗੁਰੂ ਦਾ ਲਾਗੇ ਪਿੰਡ ਪੈਂਦਾ ਜੀ ਉੱਥੋਂ ਦਾ ਵਿਅਕਤੀ ਆਪਣੇ ਸਹੁਰੇ ਪਿੰਡ ਗਿਆ ਕੀ ਹੋਇਆ ਕਾਰਨ ਕਿਰਨ ਜੀ ਕਿ ਉਹਨਾਂ ਨੇ ਹਸਬੈਂਡ ਵਾਈਫ ਨੇ ਦੋਨਾਂ ਨੇ ਵੀਜ਼ਾ ਅਪਲਾਈ ਕੀਤਾ ਸੀ ਬਾਹਰ ਆਉਣ ਦਾ ਵਾਈਫ ਨੂੰ ਵੀਜ਼ਾ ਲੱਗ ਗਿਆ ਤੇ ਮੁੰਡੇ ਨੂੰ ਲੱਗਿਆ ਨੀ ਹਸਬੈਂਡ ਨੂੰ ਤੇ ਉਹਨੇ ਕਿਹਾ ਕਿ ਨਹੀਂ ਦੁਬਾਰਾ ਆਪਾਂ ਅਪਲਾਈ ਕਰੀਏ ਤੇ ਉਹਦੇ ਕੁੜੀ ਦੇ ਘਰ ਦੇ ਕਹਿੰਦੇ ਨਹੀਂ ਕੁੜੀ ਨੂੰ ਇਕੱਲੀ ਨੂੰ ਭੇਜ ਦਿੰਦੇ ਆ ਤੇ ਉਹ ਜਾ ਕੇ ਥੋੜੀ ਬਹੁਤ ਝਗੜਾ ਹੋਇਆ ਲੜਾਈ ਹੋਈ ਉਹ ਸਹੁਰਿਆਂ ਦੇ ਘਰ ਹੀ ਮੁੰਡੇ ਨੇ ਜ਼ਹਿਰ ਖਾ ਕੇ ਜਿਹੜਾ ਹੈਗਾ ਉਹ
4: ਜੀ ਜੁਲਾਈ ਔਰ ਅਗਸਤ ਤੱਕ ਦਾ ਹਲੇ ਸਟਿਲ ਟਾਈਮ ਹੈਗਾ ਆ ਔਰ ਜੇ ਤੁਸੀਂ ਉਹਦੇ ਬਾਅਦ ਨਹੀਂ ਫਿਲ ਆਊਟ ਕਰਦੇ ਤਾਂ ਤੁਹਾਨੂੰ $500 ਦਾ ਫਾਈਨ ਪੈਂਦਾ ਸੋ ਨੰਬਰ ਹੈਗਾ 833-852-2026 ਤੇ ਤੁਸੀਂ ਜਾ ਕੇ ਜਿਹੜੀ ਜੀ ਆਪਣੀ ਸੈਂਸਸ ਕੋਡ ਲੈ ਸਕਦੇ
1: ਤੇ ਲਓ ਫਿਰ ਖੂਬਸੂਰਤ ਗੀਤ ਜਿਸ ਨੂੰ ਸਪਾਂਸਰ ਕੀਤਾ ਹੈ ਮੋਨਾ ਮਹਿੰਗੀ ਹੋਰਾਂ ਨੇ ਨੰਬਰ ਹੈ 416-509-1509

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਮਿੱਤਰਾਂ ਦੇ ਜੰਕਸ਼ਨ ਤੇ।
4: ਉਹ ਕਿਹੜੇ ਜੰਕਸ਼ਨ ਤੇ?
5: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
3: ਰਾਤ ਲੱਗੀਆਂ ਮਹਿਫਲਾਂ ਨਾਰੇ,
5: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
6: ਜੀ ਇਸ ਦੇ ਨਾਲ ਨਾਲ ਦੱਸਦੇ, ਇਸ ਲੌਂਗ ਵੀਕਐਂਡ ਤੇ ਅਗਰ ਨਾਗਰਾ ਫਾਲ ਵਗੈਰਾ ਜਾਣਾ ਚਾਹੁੰਦੇ ਹੋ, ਢਾਬਾ ਉਹਨਾਂ ਦਾ ਫਾਲ ਜਾਣਾ ਨਹੀਂ ਭੁੱਲਣਾ, ਕਿਉਂਕਿ ਬਹੁਤ ਵਧੀਆ ਖਾਣਾ ਉਹਨਾਂ ਦਾ ਹੁੰਦਾ ਤੇ ਤੁਹਾਨੂੰ ਇੱਥੋਂ ਘਰੋਂ ਪਰੌਂਠੇ ਲੈ ਕੇ ਜਾਣ ਦੀ ਲੋੜ ਨਹੀਂ। ਜੋ ਕਹੋਗੇ ਘਰ ਵਰਗਾ ਹੀ ਖਾਣਾ ਮਿਲੇਗਾ, ਫਾਲ ਤੋਂ ਸਿਰਫ 2-3 ਮਿੰਟ ਦੀ ਦੂਰੀ ਦੇ ਉੱਤੇ ਆ। ਇੱਕ ਵਾਰੀ ਜਾਂਦੇ ਜਾਂਦੇ ਫਿਰ ਸਪੈਕਸ ਐਕਸਪ੍ਰੈਸ ਦੇ ਉੱਤੇ ਪਹੁੰਚ ਗਏ ਜੀ। ਜੀ ਰਾਜਨ ਜੀ, ਜਾਂਦੇ ਜਾਂਦੇ ਕੀ ਖਬਰ ਹੈ?
7: ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸੀਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਦੇ ਸਪੈਸ਼ਲ ਅਰੇਂਜਮੈਂਟ ਹੈ ਜੀ ਥਰਸਡੇ, ਫਰਾਈਡੇ ਤੇ ਸੈਟਰਡੇ। ਤੇ ਜਦੋਂ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਹੋ, ਕੰਪਲੀਟ ਕੰਪ੍ਰੀਹੈਂਸਿਵ ਡਿਜੀਟਲ ਆਈ ਐਗਜ਼ਾਮ ਹੁੰਦਾ ਹੈ ਨਵੇਂ ਐਡਵਾਂਸਡ ਇਕਵਿਪਮੈਂਟਸ ਦੇ ਨਾਲ, ਤੇ ਨਾਲ ਦੇ ਨਾਲ ਜਿਹਨਾਂ ਨੇ ਗਲਾਸਿਸ ਬਣਵਾਉਣੀਆਂ ਨੇ ਤੇ ਸਾਡਾ ਵੈਲਿਊ ਪੈਕੇਜ ਲੈਣਾ ਭੁੱਲਣਾ ਨਾ, $129 ਦਾ ਸੁਖੀ ਭਾਜੀ ਵੈਲਿਊ ਪੈਕੇਜ ਦੇ ਰਹੇ ਹਾਂ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਹੈ, ਤੇ $258 ਦਾ ਵੈਲਿਊ ਪੈਕੇਜ ਹੈ ਜੀ, ਜਿਹਦੇ ਚ ਪ੍ਰੋਗਰੈਸਿਵ ਲੈਂਸ ਨੇ SLR ਕੰਪਨੀ ਦੇ, ਹਾਈ ਡੈਫੀਨੇਸ਼ਨ ਡਿਜੀਟਲ ਤੇ ਨਾਲ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ। ਤੇ ਜਿੰਨੇ ਵੀ ਸਰੋਤੇ ਆ ਕੇ ਇਹ ਪੈਕੇਜ ਲੈ ਰਹੇ ਨੇ 129 ਦਾ ਜਾਂ 258 ਦਾ, ਉਹਨਾਂ ਨੂੰ ਨਾਲ ਅਸੀਂ ਵਿਕਟੋਰੀਆ ਡੇ ਕਰਕੇ ਸਪੈਸ਼ਲ ਗਿਫਟ ਸਕੈਚਸ ਜਾਂ ਪੋਲੋਰਾਈਜ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਿਹਾ। ਸੋ ਦੋਸਤੋ, ਡੀਲਾਂ ਲੈਣੀਆਂ ਨੇ ਤੇ ਪਹੁੰਚੋ ਸਪੈਕਸ ਐਕਸਪ੍ਰੈਸ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ 1 ਹੈ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888।
6: ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਲਓ ਫਿਰ ਸ਼ਾਹ ਸਾਹਿਬ, ਆਪਾਂ ਵੀ ਕੋਈ ਸੂਚਨਾ ਦਈਏ ਕਿ ਲੌਂਗ ਵੀਕਐਂਡ ਦੇ ਉੱਤੇ ਜਿਹੜੇ ਕਿ ਬਹੁਤ ਸਾਰੇ ਲੋਕ ਪਰੇਸ਼ਾਨ ਨੇ, ਜਿਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਹੈ, ਉਹਨਾਂ ਨੂੰ ਖੁਸ਼ ਕਰੋ ਥੋੜ੍ਹਾ ਜਿਹਾ।
8: ਜੀ ਸੁੱਖੀ ਜੀ, ਇਸ ਤਰ੍ਹਾਂ ਤੁਹਾਨੂੰ ਪਤਾ ਪਿਛਲੇ 27 ਸਾਲਾਂ ਤੋਂ ਮੈਂ ਮੋਰਗੇਜ ਕਰ ਰਿਹਾ, ਲੋਨਸ ਕਰ ਰਿਹਾ, ਔਰ ਲੋਨਸ ਹੁੰਦਾ ਇਸ ਵਾਸਤੇ ਵੀ ਤੁਸੀਂ ਜਦੋਂ ਵੀ ਔਖੇ ਵੇਲੇ 'ਚ ਹੋਵੋ, ਤੁਸੀਂ ਲੋਨ ਲੈ ਕੇ ਆਪਣਾ ਕੰਮ ਸਟਾਰਟ ਕਰ ਸਕਦੇ ਹੋ, ਔਰ ਬਹੁਤ ਵਧੀਆ ਮੌਕਾ ਹੈ ਤੁਹਾਨੂੰ। 5 ਲੱਖ ਤੱਕ ਅਸੀਂ ਲੋਨ ਦਵਾ ਸਕਦੇ ਹਾਂ, 5 ਲੱਖ ਤੱਕ ਲੋਨ ਦਵਾਉਣਾ ਬੜਾ ਮੁਸ਼ਕਿਲ ਹੈ, ਲੇਕਿਨ ਉਹ ਬੜਾ ਆਸਾਨੀ ਨਾਲ ਅਸੀਂ ਦਵਾ ਸਕਦੇ ਹਾਂ। ਅਗਰ ਕੋਈ ਤੁਸੀਂ ਬਿਜ਼ਨਸ ਕਰਨਾ ਹੈ, ਉਹ ਬਿਜ਼ਨਸ ਵਾਸਤੇ ਹੈਗਾ, ਕੋਈ ਤੁਸੀਂ ਗਰੋਸਰੀ ਸਟੋਰ ਖੋਲਣਾ ਹੈ, ਕੋਈ ਰੈਸਟੋਰੈਂਟ ਖੋਲਣਾ, ਕੋਈ ਫਰੈਂਚਾਈਜ਼ ਲੈਣੀ ਹੈ, ਕੋਈ ਪਲਾਜ਼ਾ ਲੈਣਾ, ਕਿਸੇ ਤਰ੍ਹਾਂ ਦਾ ਤੁਸੀਂ ਬਿਜ਼ਨਸ ਖੋਲਣਾ, ਤੇ ਜਾਂ ਮਸ਼ੀਨਰੀ ਕੋਈ ਬੰਦਾ ਇੰਡਸਟਰੀ ਲਗਾ ਕੇ ਬੈਠਾ ਹੋਇਆ, ਕਈਆਂ ਬੰਦਿਆਂ ਨੇ ਮਸ਼ੀਨਾਂ ਲਾਈਆਂ, ਮਸ਼ੀਨ ਕੋਈ ਬਾਈ ਕਰਨੀ ਹੈ, ਐਡ ਕਰਨੀ ਹੈ, ਉਹਦੇ ਵਾਸਤੇ ਵੀ ਖੁਸ਼ਖਬਰੀ ਹੈ। ਤੁਸੀਂ ਸਾਨੂੰ ਕਾਲ ਕਰੋ 647-747-9000, ਔਰ ਕਮਰਸ਼ੀਅਲ ਮੋਰਗੇਜ ਦੇ ਬਾਰੇ ਦੱਸਣਾ ਚਾਹਾਂਗੇ, ਕੋਈ ਤੁਸੀਂ ਹੋਟਲ, ਮੋਟਲ, ਗੈਸ ਸਟੇਸ਼ਨ, ਕੋਈ ਫਰੈਂਚਾਈਜ਼ ਲੈਣੀ ਹੈ, ਕੋਈ ਪਲਾਜ਼ਾ ਲੈਣਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਔਰ ਗਰੰਟੀ ਦੇ ਨਾਲ ਤੁਹਾਨੂੰ ਅਸੀਂ ਮੋਰਗੇਜ ਦਵਾ ਸਕਦੇ ਹਾਂ, ਔਰ ਲੱਭਣ ਲਭਾਉਣ 'ਚ ਵੀ ਸੁਖੀ ਨੇ ਜਿਹਦਾ ਕਾਫੀ ਐਕਸਪੀਰੀਅੰਸ ਹੈ, ਉਹ ਤੁਹਾਡੀ ਹੈਲਪ ਕਰ ਦੇਵਾਂਗੇ। 647-747-9000 ਤੇ ਕਾਲ ਕਰ ਸਕਦੇ ਹੋ, ਔਰ ਉਹਦੇ ਨਾਲ ਨਾਲ ਤੁਸੀਂ ਕੋਈ ਵੀ ਲੇਡੀਜ਼, ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ ਹੈ, ਤੁਸੀਂ ਘਰੋਂ ਬਹਿ ਕੇ ਕੋਈ ਕੰਮ ਕਰਨਾ ਚਾਹੁੰਦੇ ਹੋ, ਤੁਹਾਡਾ ਕ੍ਰੈਡਿਟ ਸਹੀ ਹੈ, ਹਲੇ ਤੱਕ ਬਚਾਇਆ ਹੈ ਤੁਸੀਂ ਆਪਣਾ ਕ੍ਰੈਡਿਟ, ਤੇ 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਦਵਾ ਸਕਦੇ ਹਾਂ, 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਲੋਨ ਚਾਹੀਦਾ, ਉਹਦੇ ਵਾਸਤੇ ਕਾਲ ਕਰੋ 647-747-9000, ਔਰ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ ਹੈ ਤੁਹਾਨੂੰ, ਬੜੀ ਆਸਾਨੀ ਨਾਲ ਅਸੀਂ ਵਿਦ ਇਨ 24 ਆਵਰਸ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। 1 ਮਿਲੀਅਨ ਤੱਕ ਚਾਹੀਦਾ ਕਾਰਜ, ਸਿਰਫ ਇੱਕੋ ਹੀ ਸ਼ਰਤ ਹੈ, ਤੁਹਾਡੇ ਕਾਰਜ ਇਕੁਟੀ ਹੋਣੀ ਚਾਹੀਦੀ ਹੈ, ਅਗਰ ਕਾਰਜ ਇਕੁਟੀ ਹੈ ਤੇ 1 ਮਿਲੀਅਨ ਤੱਕ ਤੁਹਾਨੂੰ ਅਸੀਂ 24 ਘੰਟੇ ਦੇ ਵਿੱਚ ਵੀ ਦਵਾ ਸਕਦੇ ਹਾਂ। ਨੰਬਰ 6 ਨੰਬਰ ਨੋਟ ਕਰ ਲਓ 647-747-9000, ਔਰ ਇਹਦੇ ਨਾਲ ਨਾਲ ਕੋਈ ਵੀ ਤੁਸੀਂ ਬਿਜ਼ਨਸ ਸਟਾਰਟ ਕਰਨਾ, ਫਿਰ ਮੈਂ ਦੁਬਾਰਾ ਰਿਪੀਟ ਕਰ ਰਿਹਾ, ਬਿਜ਼ਨਸ ਸਟਾਰਟ ਕਰਨਾ, ਉਹਨਾਂ ਵਾਸਤੇ ਖੁਸ਼ਖਬਰੀ ਹੈ, ਬੜੀ ਆਸਾਨੀ ਨਾਲ ਤੁਹਾਨੂੰ ਅਸੀਂ 5 ਲੱਖ ਤੱਕ तक दवा सकते हैं। 5 लाख तक तो चाहिए और लाजमी सू कॉल करो और बड़ी आसानी ने दवा दवा कोई मोड़ की चाहिए किसी तरह की कार बाय करना है या कोई प्रॉपर्टी बाय करनी है तुम रीफाइनेंस करा के अपना प्रॉपर्टी बाय करना चाहते हो कमर्शियल पैसे पे ने या कार च पैसे पे ने असि दोवे सूरतें पैसे कट के तहत प्रॉपर्टी लभ के दवागे और गरंटी करा जिमें सुखी जी ने कहा गैस स्टेशन आए ने या प्लाजा आए ने वो तुम वधिया तो वधिया तुम
6: नंबर
8: 6477419000 जी
6: जी बहुत बहुत धन्यवाद सारे का लिसनर का भी धन्यवाद और कोई भी होर गलबात करनी है कोई वतन दूर के नाल गल करनी है जां कोई प्रॉपर्टी खरीदने बारे गैस स्टेशन बारे गल करनी है जां कोई जिहड़े यूनिट साडे कोल आए ने बहुत ही वधिया जिथे कोई भी तरह का बिजनेस तुसी खोल सकते हो ते नंबर है बहुत ईजी 416-881-7070 रब ने चाहिया ते कल फिर मिलांगे तद तक दे लई सत श्री अकाल जी।

0: ਪੰਜਾਬ ਵਾਲੇ ਯਾਰ ਅੱਜ ਫੇਰ ਹਾਰ ਗਏ ਆ, ਦਿਲ ਜਿਹਾ ਟੁੱਟਿਆ। ਸੋ ਕੋਸ਼ਿਸ਼ ਕਰਾਂਗੇ ਕਿ ਪ੍ਰਭਾ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਾਵੇ। ਹਾਰੇ ਤਾਂ ਐਂਡ ਜੇ ਤੇ ਜਾ ਕੇ ਆ, ਪਰ ਪੰਜਵਾਂ ਮੈਚ ਲਗਾਤਾਰ ਜਿਹੜਾ, ਅਤੇ ਉਹ ਉਹਨਾਂ ਦਾ ਤਾਂ ਕੋਈ ਬਾਹਲਾ ਫਰਕ ਨਹੀਂ ਸੀ ਉਹਨਾਂ ਨੂੰ ਪੈਣਾ ਜਿੱਤਣ ਦੇ ਨਾਲ, ਤਕਰੀਬਨ ਆਲਮੋਸਟ ਉਹ ਆਊਟ ਵਾਲਾ ਕੰਮ ਹੀ ਆ। ਆਪਣੇ ਵਾਲਿਆਂ ਨੂੰ ਫਰਕ ਪੈਣਾ ਸੀਗਾ, ਅਤੇ ਜਿੱਤ ਜਾਂਦੇ ਤਾਂ ਚੰਗਾ ਸੀਗਾ, ਚਲੋ ਕਰੋ ਖੇਡਾਂ ਦਾ ਵਿਹਾਰ, ਭਾਵੇਂ ਜਿੱਤ ਭਾਵੇਂ ਹਾਰ, ਗੱਲਬਾਤ ਇੱਦਾਂ ਹੀ ਬਣੀ ਰਹਿੰਦੀ ਆ। ਸੋ ਕੋਸ਼ਿਸ਼ ਕਰਦੇ ਹੁੰਦੇ ਆ ਹਰੇਕ ਬੰਦਾ ਹੀ ਕਿ ਅਸੀਂ ਜਿੱਤੀਏ, ਸਾਰੇ ਜਿਹੜੇ ਖੇਡਣ ਆਉਂਦੇ ਉਹ ਜਿੱਤਣ ਲਈ ਆਉਂਦੇ ਆ। ਟੈਨਸ ਸਾਹਿਬ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਜਾਵਾਂ ਯੂਨੀ ਗਲੋਬਲ 'ਤੇ। ਯੂਨੀ ਗਲੋਬਲ 'ਤੇ ਇਸ ਕਰਕੇ ਲਿਜਾਣਾ ਬਣਦਾ ਕਿਉਂਕਿ ਇੱਕ ਤਾਂ ਧਿਆਨ ਦੇ ਨਾਲ ਸੁਣ ਲਿਓ, ਪੰਜ ਸੱਤ ਕੁ ਚੀਜ਼ਾਂ ਤਾਂ ਜਿਹੜੀਆਂ ਮੇਨ ਮੇਨ ਸਮਝ 'ਚ ਆਉਂਦੀਆਂ ਨੇ ਇਹ ਆ ਕਿ ਜੇ ਤੁਸੀਂ ਨਵੇਂ ਆਏ ਹੋ, ਚਾਹੇ ਮਹੀਨਾ ਹੋਇਆ ਆਇਆਂ ਨੂੰ, ਚਾਹੇ 2 ਮਹੀਨੇ ਹੋਇਆ, 4 ਮਹੀਨੇ ਹੋਇਆ, 6 ਮਹੀਨੇ ਹੋਇਆ, ਜੇ ਤੁਹਾਡੇ ਕੋਲ ਪੀ ਆਰ ਕਾਰਡ ਹੈਗਾ ਜਾਂ ਤੁਸੀਂ ਸਿਟੀਜਨ ਹੈਗੇ ਹੋ, ਤਾਂ ਤੁਸੀਂ ਇਹ ਗ੍ਰਾਂਟ ਦੇ ਲਈ, ਜਿਹੜੀ ਸਰਕਾਰੀ ਤੌਰ 'ਤੇ ਗ੍ਰਾਂਟ ਤੁਹਾਡੇ ਖਾਤੇ ਦੇ ਵਿੱਚ ਆਉਣੀ ਆ, ਉਹਦੇ ਲਈ ਤੁਸੀਂ ਐਲੀਜੀਬਲ ਹੋ। ਉਹਦੇ ਲਈ ਤੁਸੀਂ 10ਵੀਂ ਪਾਸ ਹੋ, ਚਾਹੇ ਤੁਸੀਂ 12ਵੀਂ ਪਾਸ ਹੋ, ਇੰਡੀਆ ਤੋਂ ਤੁਸੀਂ ਐਲੀਜੀਬਲ ਹੋ। ਉਹਦੇ ਲਈ ਤੁਹਾਡੇ ਕੋਲ ਘਰ ਹੈ ਜਾਂ ਨਹੀਂ ਹੈ, ਕਾਰ ਹੈ ਜਾਂ ਨਹੀਂ ਹੈ, ਕੰਮ ਹੈ ਜਾਂ ਨਹੀਂ ਹੈ, ਤੁਸੀਂ ਐਲੀਜੀਬਲ ਹੋ। ਉਹਦੇ ਲਈ ਤੁਹਾਡੀ ਉਮਰ ਚਾਹੇ 30 ਸਾਲ ਆ, 25 ਸਾਲ ਆ, 40 ਸਾਲ ਆ, 50 ਸਾਲ ਆ, 55 ਸਾਲ ਆ, 60 ਸਾਲ ਆ, 65 ਸਾਲ ਆ, ਮਤਲਬ ਉਮਰ ਦਾ ਕੋਈ ਦਿੱਕਤ ਨਹੀਂ ਹੈ, ਤਾਂ ਵੀ ਤੁਸੀਂ ਐਲੀਜੀਬਲ ਹੋ। ਤੁਹਾਡੇ ਕੋਲ ਫੈਮਿਲੀ ਸਾਈਜ਼, ਤੁਹਾਡੇ ਕੋਲ ਬੱਚੇ 2 ਨੇ, 2 ਤੁਸੀਂ ਆਪ ਹੋ, ਜਾਂ 3 ਬੱਚੇ ਆ, 2 ਜਣੇ ਤੁਸੀਂ ਆਪ ਹੋ, 5 ਜਣੇ ਦੀ ਫੈਮਿਲੀ ਆ, ਜਿੰਨੀ ਵੱਡੀ ਫੈਮਿਲੀ ਆ ਉਹਦੇ ਨਾਲ ਤੁਹਾਨੂੰ ਗ੍ਰਾਂਟ ਵੱਧ ਆਉਣੀ ਆ, ਤੁਹਾਡੇ ਅਕਾਊਂਟ ਦੇ ਵਿੱਚ ਆਉਣੀ ਆ। ਯੂਨੀ ਗਲੋਬਲ 'ਤੇ ਆਪਾਂ ਚੱਲਦੇ ਹਾਂ, ਬਹੁਤ ਸਾਰੇ ਲੋਕ ਲਾਹਾ ਲੈ ਰਹੇ ਆ। ਸੋ ਸਿਮਰਨ ਜੀ ਸਾਡੇ ਨਾਲ, ਸਿਮਰਨ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ।
0: ਅੱਛਾ ਸਰ, ਇੱਕ ਚੀਜ਼ ਦੱਸੋ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਤੁਹਾਡੀ ਉਮਰ 25 ਸਾਲ ਆ, 30 ਸਾਲ ਆ, 40 ਸਾਲ ਆ, 50 ਸਾਲ ਆ, 60-65 ਸਾਲ ਆ, ਸੋ ਉਹ ਤੋਂ ਬਾਅਦ ਤਾਂ ਫਿਰ ਪੈਨਸ਼ਨ ਵੀ ਲੱਗ ਜਾਂਦੀ ਹੈ, ਜੇ ਬੰਦੇ ਨੂੰ ਪੈਨਸ਼ਨ ਮਿਲਦੀ ਹੋਵੇ ਉਹ ਵੀ ਐਲੀਜੀਬਲ ਆ, ਉਹ ਵੀ ਅਪਲਾਈ ਕਰ ਸਕਦਾ ਕਿ ਨਹੀਂ?
1: ਹਾਂਜੀ ਕਰ ਸਕਦੇ ਹੋ ਅਪਲਾਈ, ਸੋ ਤੁਹਾਡੀ ਪੈਨਸ਼ਨ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ, ਤੁਸੀਂ ਅਪਲਾਈ ਕਰ ਸਕਦੇ ਹੋ। ਆਪਣਾ ਹੁਣ ਇੱਕ ਕਲਾਇੰਟ ਆਏ ਸੀਗੇ, ਉਹ ਵੀ ਪੈਨਸ਼ਨ ਤੇ ਸੀਗੇ, ਸੋ ਉਹਨਾਂ ਨੇ ਆਪਣੀ ਵਾਈਫ ਦਾ ਇਨਰੋਲ ਕਰਵਾਇਆ ਹੈ, ਆਈ ਥਿੰਕ ਤੁਹਾਡੇ ਰੇਡੀਓ ਤੋਂ ਸੁਣ ਕੇ ਹੀ ਆਏ ਸੀਗੇ। ਸੋ ਹਾਂਜੀ ਉਹਨਾਂ ਨੇ ਅਪਲਾਈ ਕਰਵਾਇਆ ਹੈ, ਸੋ ਆਪਣੇ ਕੋਲ ਜੇ ਹੁਣ 2-3 ਬੈਚ ਹੀ ਰਹਿ ਗਏ ਨੇ, ਸੋ ਉਹਨਾਂ ਨੇ ਜਿਹੜਾ ਆਪਣਾ ਰੀਸੈਂਟ ਬੈਚ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਇਨਰੋਲ ਕਰਵਾਇਆ। ਸੋ ਆਪਣੀ ਇਨਕਮ ਹੀ ਦੇਖੀ ਜਾਂਦੀ ਹੈ ਤੇ ਉਹਨਾਂ ਦੀ ਫੈਮਿਲੀ ਸਾਈਜ਼ ਦੇਖਿਆ ਜਾਂਦਾ ਵਾ, ਤੁਹਾਡੀ ਪੈਨਸ਼ਨ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ, ਉਹ ਤੁਹਾਨੂੰ ਜਿਵੇਂ ਤੁਹਾਡੀ ਹੁੰਦੀ ਹੈ ਸੇਮ ਐਜ਼ ਇਟ ਇਜ਼ ਹੀ ਆਉਂਦੀ ਰਹਿੰਦੀ ਹੈ ਤੁਹਾਨੂੰ।
0: ਸੋ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ ਇਹਨਾਂ ਦੇ ਨਾਲ, ਨੰਬਰ ਇੱਕ ਵਾਰ ਪਹਿਲਾਂ ਅਨਾਊਂਸ ਕਰ ਦਿਓ ਥੋੜਾ ਜਿਹਾ।
1: ਨੰਬਰ ਸਾਡਾ ਹੈਗਾ 437-264-3175, 437-264-3175। ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਆਫਿਸ ਸਾਡਾ ਹੈ ਜੀ 218 ਐਕਸਪੋਰਟ ਬੁਲੇਵਾਰਡ, ਮਿਸੀ ਸਾਹਿਬ ਵਿੱਚ ਲੋਕੇਟਡ ਆਪਾਂ। ਸੋ ਤੁਸੀਂ ਸਾਨੂੰ ਫੋਨ ਕਰਕੇ ਇੱਕ ਵਾਰ ਆਪਣੀ ਕੈਲਕੂਲੇਸ਼ਨ ਪੁੱਛਣ ਲਈ ਸਾਨੂੰ ਆਪਣੀ ਇਨਕਮ ਦੱਸਣੀ ਆ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਆਪਾਂ ਤੁਹਾਨੂੰ ਰਾਈਟ ਵੇ ਦੱਸ ਦਿੰਦੇ ਹਾਂ ਕਿ ਤੁਸੀਂ ਕਿੰਨੇ ਦੀ ਅਮਾਊਂਟ ਲਈ ਤੁਸੀਂ ਐਲੀਜੀਬਲ ਹੁੰਦੇ ਆ, ਤੁਹਾਨੂੰ ਕਿੰਨੀ ਗ੍ਰਾਂਟ ਹੋਏਗੀ, ਕਿੰਨਾ ਲੋਨ ਹੋਏਗਾ, ਸਾਰੀਆਂ ਚੀਜ਼ਾਂ ਤੁਹਾਨੂੰ ਆਪਾਂ ਔਨ ਕਾਲ ਤੁਹਾਨੂੰ ਸਾਰਾ ਐਕਸਪਲੇਨ ਕਰ ਸਕਦੇ
0: ਹਾਂ। ਕੋਸਟ ਜੀ ਇਹਨਾਂ ਦੀ ਕੋਈ ਨਹੀਂ ਹੈ, ਇਹਨਾਂ ਨੇ ਤੁਹਾਡੇ ਤੋਂ ਤੁਹਾਡੇ ਤੋਂ ਕੋਈ ਇਹਨਾਂ ਨੇ ਇਹ ਨਹੀਂ ਕਿ ਤੁਹਾਡੇ ਤੋਂ ਪਹਿਲਾਂ $1000 ਫੰਡ ਆ ਕੇ ਤੁਹਾਨੂੰ ਦੱਸਾਂਗੇ ਜਾਂ 500 ਫੰਡ, ਨਾ ਕੱਖ ਨਹੀਂ ਹੈ। ਜਦੋਂ ਤੁਹਾਡੇ ਇਹ ਵੀ ਨਹੀਂ ਵੀ ਅਪਲਾਈ ਕਰਨ ਤੋਂ, ਨਾ ਨਾ, ਜਦੋਂ ਤੁਹਾਡੇ ਅਕਾਊਂਟ 'ਚ ਆ ਗਏ ਉਹ ਤੋਂ ਬਾਅਦ ਇਹਨਾਂ ਨੂੰ $199, $199 ਜਾਂ $499, ਦੇਖਣਾ ਕਿਹੜਾ ਕੋਰਸ ਆ ਤੁਹਾਡਾ, ਉਹ ਤੁਸੀਂ ਜਦੋਂ ਤੁਹਾਡੇ ਅਕਾਊਂਟ 'ਚ 20,000, 25,000, 30,000, 40,000 ਡਿੱਗ ਪਿਆ ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਦੇਣਾ, ਪਹਿਲਾਂ ਨਹੀਂ ਕੁਛ ਵੀ ਦੇਣਾ ਹੈਗਾ। ਸੋ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ, 437-264-3175, 437-264-3175, ਹੁਣੇ ਕਾਲ ਕਰ ਸਕਦੇ।

0: ਕਦੇ ਤੇਰੇ ਕੋਲ ਕਦੇ ਮੇਰੇ ਕੋਲ ਪੈਸੇ ਦਾ ਕੀ ਮਾਣ ਬੰਦਿਆ। ਸੋ ਟਣਾ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਟਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਬਿਲਕੁਲ ਬਾਈ ਜੀ, ਪਰ ਨਾ ਸਿਰਫ ਪੈਸੇ ਦੇ ਬਾਰੇ ਗੱਲਾਂ ਤੋਂ ਸਾਰੇ ਹੀ ਬਹੁਤ ਕਰਦੇ ਆ, ਪਰ ਪੈਸੇ ਦਾ ਮੋਹ ਤਿਆਗਣ ਵਾਲਾ ਬੰਦਾ ਮੈਨੂੰ ਨੀ ਅੱਜ ਤੱਕ ਮਿਲਿਆ ਜੀ। ਪੰਜਾਬੀ ਜਿੰਨੀਆਂ ਜਾਣਕਾਰੀਆਂ ਸਮਝਦੇ ਆ, ਜਿੰਨੇ ਪ੍ਰਵਚਨ ਕਰਦੇ ਆ, ਨਾਲੇ ਸਾਰੀ ਉਮਰ ਕਰੀ ਜਾਣਗੇ ਪੈਸਾ ਨਾਲ ਨੀ ਜਾਣਾ, ਜੇਬ ਦੇ ਕਦੇ ਕਫਨ ਖੀਸਾ ਨੀ ਲੱਗਿਆ ਹੁੰਦਾ, ਕਫਨ ਦੇ ਕਦੇ ਖੀਸਾ ਨੀ ਹੁੰਦਾ, ਸਿਕੰਦਰ ਦੇ ਵੀ ਖਾਲੀ ਹੱਥ ਸੀ, ਇਹ ਜ਼ਮੀਨਾਂ ਜਾਇਦਾਦਾਂ ਕਿਹੜਾ ਹਿੱਕ ਤੇ ਧਰ ਕੇ ਲੈ ਜਾਣੀਆਂ, ਜਿੰਦ ਪਾਣੀ ਦੇ ਬੁਲਬਲੇ ਵਰਗੀ ਆ, ਇੰਨੀਆਂ ਗੱਲਾਂ ਜਾਣਦੇ ਪਰ ਫਿਰ ਵੀ 500-500 ਰੁਪਏ ਦੇ ਉੱਤੇ ਆਪਾਂ ਲੜਦੇ ਮਰਦੇ ਆ। ਸੋ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਪੰਜਾਬੀ ਹੋਣ ਲੱਗਦਾ ਵੀ ਐਸੇ ਬੰਦੇ ਆ ਜਿਹੜੇ ਪੈਸੇ ਦੀ ਖਿੱਚ ਵੀ ਬਹੁਤ ਕਰਦੇ ਆ, ਪੈਸੇ ਤੋਂ ਸੰਤੁਸ਼ਟ ਵੀ ਵਿਰਲੇ ਕਾਵੇਂ ਲੋਕ ਹੁੰਦੇ ਆ। ਬਾਹਰਲੇ ਮੁਲਕ ਦੇ ਵਿੱਚ ਜਾ ਕੇ ਵੀ ਮੇਰੇ ਵਰਗੇ ਬੰਦੇ ਬਹੁਤੇ ਇਹ ਗੱਲ ਕਹਿਣਗੇ ਵੀ ਭਾਈ ਸਾਡੇ ਪਿੰਡ ਆਹ ਕੁਝ ਬਣ ਜੇ, ਪਿੰਡ ਆਹ ਕੁਝ ਬਣ ਜੇ, ਇੱਥੇ ਆਹ ਕੁਝ ਬਣ ਜੇ, ਇੱਥੇ ਬੈਠੇ ਕਰੀ ਜਾਂਦੇ, ਜੇ ਕਿਤੇ ਬਾਹਰ ਹੋ ਜਾਏ ਤਾਂ ਫਿਰ ਐਂ ਹੋ ਜੇ। ਜਿਹਦੇ ਕੋਲੇ 1,00,000 ਆ ਉਹ 2,00,000 ਪਿੱਛੇ ਲੜੀ ਜਾਂਦਾ, ਜਿਹਦੇ ਕੋਲੇ 5,000 ਆ ਉਹ 10,000 ਰੁਪਏ ਪਿੱਛੇ ਲੜੀ ਜਾਂਦਾ,
0: ਆਪਣੇ
1: ਲੱਛਣ ਆ ਵੀ ਸ਼ਰਮ ਨਾਲ ਤਾਂ ਵੀ ਮਰ ਜਾਣੇ ਜੋ ਅਸੀਂ ਹਟਦਾ ਹੀ ਨੀ, ਅਸੀਂ ਹਟਦਾ ਹੀ ਨੀ। ਮੈਂ ਨਾ ਕੱਲ ਇੱਕ ਥਾਂ ਤੇ ਰਿਪੋਰਟ ਪੜੀ ਜੀ, ਉਹ ਬੰਦਾ ਇੱਕ ਬੰਦਾ ਕਹਿੰਦਾ ਜੀ ਦੇਖੋ ਮੇਰੀਆਂ ਲੋੜਾਂ, ਕਹਿੰਦਾ ਜੀ 100 ਰੁਪਇਆ ਮੰਨ ਲਓ, ਕੁਦਰਤ ਨੇ ਮੈਨੂੰ 125 ਦਿੱਤਾ ਤੇ ਮੈਂ 150 ਕੀ ਕਰਨਾ, ਜਦੋਂ ਮੇਰਾ ਸਭ ਕੁਝ ਠੀਕ ਚੱਲ ਰਿਹਾ ਤੇ ਮੈਂ ਕੀ ਕਰਨੇ ਵਾਲੇ ਪੈਸੇ। ਏਦਾਂ ਦੀ ਗੱਲ ਸੋਚਣ ਵਾਲੇ ਬੰਦੇ ਹੀ ਵਰਨੇ ਟਾਵੇ ਰਹਿ ਗਏ ਜੀ।
0: ਅੱਛਾ, ਇੱਕ ਜਿਹੜੀ ਖਬਰ ਟਣਾ ਸਾਹਿਬ ਚਰਚਾ ਚ ਹੁਣ ਹੈਗੀ ਆ, ਉਹ ਯੋਗਰਾਜ ਹੋਣਾ ਦੀ ਆ। ਯੋਗਰਾਜ ਹੋਣੀ ਪਹਿਲਾਂ ਵੀ ਕਈ ਵਾਰ ਆਪਣੀਆਂ ਬਿਆਨ ਦਿੰਦੇ ਆ, ਕਦੇ ਧੋਨੀ ਦੇ ਖਿਲਾਫ ਜਾਂ ਕਦੇ ਕੁਛ, ਕਦੇ ਕੁਛ, ਕਦੇ ਕੁਛ, ਕਿਸ ਤਰੀਕੇ ਨਾਲ ਉਹ ਅਲੱਗ ਅਲੱਗ ਥਾਵਾਂ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ, ਸੁਰਖੀਆਂ 'ਚ ਰਹਿੰਦੇ ਨੇ, ਖਬਰਾਂ 'ਚ ਰਹਿੰਦੇ ਨੇ, ਪਰ ਕਈ ਵਾਰ ਉਹ ਪੱਤਰਕਾਰਾਂ ਨੂੰ ਵੀ ਪੈ ਨਿਕਲਦੇ ਆ। ਪਰ ਹੁਣ ਜੇ ਆਪਾਂ ਦੇਖਦੇ ਹਾਂ ਕਿ ਯੋਗਰਾਜ ਸਿੰਘ ਹੁਣਾਂ 'ਤੇ ਇੱਕ ਪਰਚਾ ਹੋਇਆ ਵਾ, ਔਰਤ ਕਮਿਸ਼ਨ ਨੇ ਇਹਦਾ ਜਵਾਬ ਮੰਗਿਆ ਵਾ, ਸੋ ਥੋੜ੍ਹਾ ਜਿਹਾ ਦੱਸੋਗੇ ਵਿਸਥਾਰ ਦੇ ਵਿੱਚ ਅਸਲ ਦੇ ਵਿੱਚ ਪਰਚਾ ਕਿਉਂ ਹੋਇਆ ਅਤੇ ਕੀ ਹੁਣ ਉਹਨਾਂ ਦਾ ਕੋਈ ਕਹਿਣਾ ਹੈ, ਉਹਨਾਂ ਨੇ ਕੋਈ ਸਪਸ਼ਟੀਕਰਨ ਦਿੱਤਾ?
1: ਬਾਈ ਜੀ, ਉਹਨਾਂ ਨੇ ਪਰਚਾ ਦਰਜ ਹੋਣ ਤੋਂ ਬਾਅਦ ਤਾਂ ਨਹੀਂ ਮੇਰਾ ਇਸ ਗੱਲ ਤੋਂ ਗੱਲ ਕਹੀ, ਕਿਉਂਕਿ ਮੈਂ ਉਹਨਾਂ ਦਾ ਉਹ ਬਿਆਨ ਪੜਿਆ ਨਹੀਂ ਆ। ਪਰ ਜਿਹੜੀ ਗੱਲ ਉਹਨਾਂ ਨੇ ਇੱਕ ਵੈਬ ਸੀਰੀਜ਼ ਦੇ ਵਿੱਚ ਕਹੀ ਆ, ਉਹ ਬੜੀ ਗੰਦੀ ਗੱਲ ਆ ਤੇ ਉਹ ਆਪਾਂ ਰੇਡੀਓ ਦੇ ਉੱਤੇ ਸਾਂਝੀ ਨਹੀਂ ਕਰ ਸਕਦੇ, ਕਿਉਂਕਿ ਆਪਣਾ ਪਰਿਵਾਰਕ ਰੇਡੀਓ ਆ। ਉਹਦੇ ਵਿੱਚ ਉਹਨਾਂ ਨੇ ਔਰਤਾਂ ਦੇ ਬਾਰੇ ਕੋਈ ਡਾਇਲੋਗ ਬੋਲਿਆ, ਬੜਾ ਗੰਦਾ ਡਾਇਲੋਗ ਆ, ਉਹਨਾਂ ਨੂੰ ਨਹੀਂ ਸੀ ਬੋਲਣਾ ਚਾਹੀਦਾ। ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਕਿ ਯੋਗਰਾਜ ਸਿੰਘ ਬਹੁਤ ਵਧੀਆ ਅਦਾਕਾਰ ਆ, ਪਰ ਸਮੱਸਿਆ ਇਹ ਆ ਕਿ ਉਹਨਾਂ ਨੇ ਇਕੱਲਾ ਰੇਸ ਵਾਲਾ ਬਟਨਾ ਬ੍ਰੇਕ ਵਾਲਾ ਹੈ ਨੀਗਾ, ਉਹ ਸਮੇਂ ਸਮੇਂ ਦੇ ਉੱਤੇ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਹੁੰਦੇ ਜਿਹੋ ਜਿਹੀ ਉਹਨਾਂ ਨੇ ਹੁਣ ਵੀ ਕੀਤੀ ਆ, ਤਾਂ ਫਿਰ ਉਹਦੇ ਵਿੱਚ ਕੁੱਝ ਵੀ ਕਹਿ ਜਾਂਦੇ ਹੁੰਦੇ ਆ, ਉਦੋਂ ਕੋਈ ਇਹ ਨੀ ਸੋਚਦੇ ਵੀ ਭਾਈ ਆਹ ਗੱਲ ਨੂੰ ਮੈਂ ਨਾ ਕਹਿੰਦਾ ਤਾਂ ਵੀ ਚੰਗਾ ਸੀਗਾ। ਸੋ ਹੁਣ ਵੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਇਹਦੇ ਉੱਤੇ ਰੌਲਾ ਬਹੁਤ ਵੱਡੇ ਪੱਧਰ ਤੇ ਪੈ ਗਿਆ, ਇਹ ਪਤਾ ਨੀ ਕਿੰਨੀ ਕੁ ਦੇਰ ਵਾਸਤੇ ਰੌਲਾ ਜਾਰੀ ਰਹੂਗਾ। ਪਰ ਗੱਲ ਇਹ ਵੀ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ, ਦੋ ਵਕੀਲਾਂ ਨੇ ਉਹਨਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਆ, ਉਹਦੇ ਆਧਾਰ ਦੇ ਉੱਤੇ ਪਰਚਾ ਦਰਜ ਹੋਇਆ। ਤੇ ਅਗਲੀ ਗੱਲ ਇਹ ਵੀ ਕਿ ਔਰਤ ਕਮਿਸ਼ਨ ਦੇ ਵੱਲੋਂ ਵੀ ਇਹਨਾਂ ਨੂੰ ਤਲਬ ਕੀਤਾ ਗਿਆ ਵੀ ਤੁਸੀਂ ਔਰਤ ਦੇ ਅਪਮਾਨ ਦੀ ਗੱਲ ਕਿਉਂ ਕੀਤੀ ਹੈ ਜੀ।
0: ਸੋ ਮੈਂ ਵੀ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਾਡੇ ਦਿਲਾਂ ਦੇ ਵਿੱਚ ਬੜਾ ਸਤਿਕਾਰ ਸੀ ਅਤੇ ਪਰ ਹੁਣ ਉਹ ਚੀਜ਼ ਆ ਜਿਹੜਾ ਉਹ ਡਾਇਲੋਗ ਬੋਲਿਆ ਗਿਆ ਇਹਨਾਂ ਦੇ ਵੱਲੋਂ, ਉਹਨੇ ਉਹ ਸਤਿਕਾਰ ਆ ਜਿਹੜਾ ਉਹ ਖੋ ਲਿਆ, ਉਹ ਖੁੱਸ ਗਿਆ ਕਿ ਕੁਛ ਪੈਸਿਆਂ ਦੀ ਖਾਤਰੀ। ਜੇ ਪੈਸੇ ਤੋਂ ਹੀ ਆਪਾਂ ਗੱਲ ਚਲਾਈ ਸੀ ਕਿ ਪੈਸੇ ਦੀ ਖਾਤਰੀ ਜਦੋਂ ਆਪਾਂ ਕੋਈ ਵੈਬ ਸੀਰੀਜ਼ ਜਾਂ ਕੁਛ ਵੀ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਅਤੇ ਸ਼ੁਰੂਆਤ ਤਾਂ ਉਹ ਪੈਸੇ ਤੋਂ ਹੀ ਹੁੰਦੀ ਹੈ ਕਿ ਉਹਨਾਂ ਨੇ ਸਾਫ ਲਫ਼ਜ਼ ਕਿਹਾ ਕਿ ਪੈਸੇ ਦੀ ਖਾਤਰੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਡਾਇਲੋਗ ਬੋਲਣਾ ਚਾਹੀਦਾ ਜਾਂ ਨਹੀਂ, ਇਸ ਉਮਰ ਦੇ ਤਕਾਜੇ ਦੇ ਨਾਲ ਬੋਲਣਾ ਚਾਹੀਦਾ ਜਾਂ ਨਹੀਂ। ਐਨੀਵੇ, ਸੋ ਦੇਖੋ ਅੱਗੇ ਜਾ ਕੇ ਹੁਣ ਇਹ ਕੇਸ ਕਿਸ ਰੰਗਤ ਬਦਲ ਜਾਂਦਾ। ਅਤੇ ਗੱਲ ਜੇ ਪੈਸੇ ਦੀ ਚੱਲੀ ਆ ਤਾਂ ਪੈਸੇ ਤੋਂ ਹੀ ਫਿਰ ਦੁਬਾਰਾ ਮੈਂ ਸ਼ੁਰੂ ਕਰਦਾ ਵੀ ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਹੁਣ ਕੋਈ ਪੈਸੇ ਦੀ ਕਿੱਲਤ ਆ ਕੋਈ? ਕਿਉਂਕਿ ਭਾਜਪਾ ਵਾਲਿਆਂ ਨੇ ਕਿਹਾ ਕਿ ਪਿਛਲੇ 22 ਸਾਲਾਂ ਦੇ ਵਿੱਚ ਉਹ ਕਦੇ 54 ਵਾਰ ਬਾਹਰਲੇ ਦੇਸ਼ਾਂ ਦੇ ਵਿੱਚ ਘੁੰਮਣ ਫਿਰਨ ਗਏ ਆ ਜਾਂ ਕਿਸੇ ਕਾਰਨ ਕਰਕੇ ਗਏ ਆ, ਪਰ ਫੰਡਿੰਗ ਕਿੱਥੋਂ ਆਈ ਆ? ਉਹ ਕਹਿੰਦੇ ਇਹ ਦੱਸੋ, ਸੋ ਉਹਨਾਂ ਕੋਲ ਆਪਦੇ ਕੋਲ ਪੈਸਾ ਤੇਲਾ ਹੈ ਨੀ ਜੀ?
1: ਉਹ 54 ਦੀ ਥਾਂ ਤੇ 5400 ਵਾਰ ਜਾਣ, ਕਿਸੇ ਨੂੰ ਕੀ ਦਿੱਕਤ ਆ? ਪਰ ਗੱਲ ਇਹ ਜੀ ਕਿ ਬੀਜੇਪੀ ਨੇ ਸਵਾਲ ਖੜਾ ਕੀਤਾ, ਉਹ ਕਹਿੰਦੇ ਜੀ 22 ਵਰਿਆਂ ਦੇ ਵਿੱਚ ਰਾਹੁਲ ਗਾਂਧੀ 14 ਵਾਰ ਵਿਦੇਸ਼ੀ ਯਾਤਰਾ ਤੇ ਗਿਆ, ਜਦੋਂ ਵੀ ਉਹ ਵਿਦੇਸ਼ ਦੇ ਵਿੱਚ ਜਾਂਦਾ 3-4 ਲੋਕਾਂ ਨੂੰ ਨਾਲ ਲੈ ਕੇ ਜਾਂਦਾ। ਉਹਨੇ ਹੁਣ ਤੱਕ ਵਿਦੇਸ਼ ਯਾਤਰਾਵਾਂ ਦੇ ਉੱਤੇ 60 ਕਰੋੜ ਰੁਪਇਆ ਕਹਿੰਦੇ ਖਰਚ ਕੀਤਾ, ਇਹਨੂੰ ਫੰਡਿੰਗ ਕੌਣ ਕਰਦਾ, ਇਹ ਕਾਹਦੇ ਲਈ ਜਾਂਦਾ? ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਵੇਰਵਾ ਨਸ਼ਰ ਕਰਤਾ। ਉਹ ਕਹਿੰਦੇ ਜੀ 12 ਸਾਲਾਂ ਦੇ ਵਿੱਚ ਇਹਨਾਂ ਨੇ 96 ਦੌਰੇ ਕੀਤੇ ਆ, 76 ਦੇਸ਼ਾਂ ਨੇ 96 ਦੌਰੇ ਕੀਤੇ ਆ, ਕਈ ਦੇਸ਼ਾਂ ਦੇ ਵਿੱਚ ਦੂਰੀ ਦੂਰੀ ਵਾਰ ਵੀ ਗਏ ਆ। ਤੇ ਤੁਸੀਂ ਦੱਸੋ ਵੀ ਭਾਈ ਪ੍ਰਧਾਨ ਮੰਤਰੀ ਸਾਹਿਬ ਕਿਹੜੇ ਬਾਸਮਤੀ ਵੇਚ ਕੇ ਪੈਸੇ ਲਿਆਉਂਦੇ ਆ? ਸੋ ਮਤਲਬ ਇਹ ਵੀ ਕਿ ਕਾਂਗਰਸ ਤੇ ਬੀਜੇਪੀ ਇਸ ਵਿਸ਼ੇ ਦੇ ਉੱਤੇ ਆਹਮੋ ਸਾਹਮਣੇ ਹੋਏ ਪਏ ਆ। ਉਹ ਕਹਿੰਦੇ ਵੀ ਭਾਈ ਤੁਸੀਂ ਪੈਸੇ ਕਿੱਥੋਂ ਲਿਆਉਂਦੇ ਹੋ, ਕਹਿੰਦੇ ਤੁਸੀਂ ਕਿੱਥੋਂ ਲਿਆਉਂਦੇ? ਉਹ ਕਹਿੰਦੇ ਤੁਸੀਂ ਦੇਸ਼ ਦਾ ਨੁਕਸਾਨ ਕਰਦੇ ਹੋ, ਕਹਿੰਦੇ ਤੁਸੀਂ ਦੇਸ਼ ਦਾ ਨੁਕਸਾਨ ਕਰਦੇ ਆ। ਮੈਂ ਅੱਜ ਆਪਦੇ ਇੱਕ ਦੋਸਤ ਨੂੰ ਦੱਸਿਆ, ਮੈਂ ਕਿਹਾ ਵੀ ਰਾਹੁਲ ਗਾਂਧੀ ਨੇ 22 ਸਾਲਾਂ 'ਚ 56 ਦੇਸ਼ਾਂ ਦੇ ਦੌਰੇ ਕੀਤੇ, ਰੌਲਾ ਪੈ ਗਿਆ। ਉਹ ਕਹਿੰਦਾ 22 ਸਾਲਾਂ ਦੇ ਵਿੱਚ 65 ਦੇਸ਼ਾਂ ਦੇ ਦੌਰੇ ਤਾਂ ਮੈਂ ਕੀਤੇ, ਬਾਬਾ ਮੇਰਾ ਨੀ ਪੈ ਗਿਆ। ਮੈਂ ਕਿਹਾ ਵੀ ਤੇਰੇ ਬਾਰੇ ਬੀਜੇਪੀ ਨੂੰ ਦੱਸਣਾ ਪੈਣਾ, ਫਿਰ ਪਤਾ ਲੱਗੂਗਾ ਜੀ।
0: ਠਹਿਣਾ ਸਾਹਿਬ, ਜਾ ਕੇ ਤੁਸੀਂ ਵੀ ਹੁਣੇ ਹੁਣੇ ਆਸਟ੍ਰੇਲੀਆ ਆਏ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਛਾ, ਅਗਲੀ ਗੱਲਬਾਤ ਆਪਾਂ ਚੱਲਦੇ ਹਾਂ। ਕੈਬਨਿਟ ਮੰਤਰੀ ਹੈ ਸੰਜੀਵ ਅਰੋੜਾ ਹੁਣੀ, ਉਹਨਾਂ ਦੇ ਮਾਮਲੇ 'ਚ ਹਾਈਕੋਰਟ 'ਤੇ ਕਹਿੰਦੇ ਕਾਫੀ ਤਿੱਖੀ ਬਹਿਸ ਹੋਈ ਹੈ ਜੀ।
1: ਬਿਲਕੁਲ ਜੀ, ਕਿਉਂਕਿ ਉਹ ਇਸ ਵੇਲੇ ਰਿਮਾਂਡ 'ਤੇ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਈਡੀ ਨੇ ਕਥਿਤ ਬੇਨਿਯਮਾਂ ਤੇ ਕਥਿਤ ਘਪਲੇਬਾਜ਼ੀਆਂ ਦੇ ਮਾਮਲੇ ਦੇ ਵਿੱਚ। ਤੇ ਅੱਜ ਉਹਨਾਂ ਨੇ ਮਾਮਲੇ ਦੇ ਵਿੱਚ ਹਾਈਕੋਰਟ ਦੇ ਵਿੱਚ ਕਹਿੰਦੇ ਜੀ ਤਿੱਖੀ ਬਹਿਸ ਹੋਈ ਆ। ਇਹ ਬਹਿਸ ਦੇ ਵਿੱਚ ਜਿਹੜੇ ਇਹਨਾਂ ਦੇ ਵਕੀਲ ਆ ਉਹਨਾਂ ਨੇ ਗੱਲ ਕਹੀ ਆ, ਸੰਜੀਵ ਅਰੋੜਾ ਸਾਹਿਬ ਦੇ ਵਕੀਲਾਂ ਨੇ, ਉਹ ਕਹਿੰਦੇ ਵੀ ਦੇਖੋ ਇਹ ਬੜੇ ਦੁੱਖ ਦੀ ਗੱਲ ਆ ਵੀ ਭਾਈ ਇਹਨਾਂ ਦੀ ਗ੍ਰਿਫਤਾਰੀ ਵੀ ਗਲਤ ਆ ਤੇ ਉਹ ਕਹਿੰਦੇ ਜੀ ਰਿਮਾਂਡ ਦਾ ਤਰੀਕਾ ਵੀ ਗਲਤ ਆ। ਉਧਰ ਦੂਜੇ ਪਾਸੇ ਜਿਹੜੇ ਕਿ ਇਹਨਾਂ ਨੇ ਵਿਰੋਧੀ ਆ, ਜਿਹੜੇ ਦੂਜੇ ਪਾਸੇ ਦੇ ਵਕੀਲ ਆ, ਉਹਨਾਂ ਨੇ ਇਹ ਕਿਹਾ ਜੀ ਕਿ ਗ੍ਰਿਫਤਾਰੀ ਵੀ ਸਹੀ ਆ ਤੇ ਰਿਮਾਂਡ ਵੀ ਸਹੀ ਆ ਤੇ ਇਹਨਾਂ ਦੇ ਵੱਲੋਂ ਬੀਤੇ ਵੇਲੇ ਦੇ ਵਿੱਚ ਬੜਾ ਕੁਝ ਗਲਤ ਕੀਤਾ ਗਿਆ। ਸੋ ਰੱਬ ਜਾਣਦਾ ਵਿੱਚੋਂ ਕੀ ਨਿਕਲਣਾ ਜੀ, ਪਰ ਗੱਲ ਇਹ ਜੀ ਕਿ ਸਿਆਸਤ ਵੀ ਬੜੇ ਵੱਡੇ ਪੱਧਰ ਤੇ ਆ, ਹਰ ਰੋਜ਼ ਕੁਝ ਨਾ ਕੁਝ ਐਸਾ ਸਾਹਮਣੇ ਆਉਂਦਾ ਜਿਹਦਾ ਨਤੀਜਾ ਕੋਈ ਨਿਕਲਦਾ ਨੀਗਾ, ਪਰ ਇਹ ਹੈ ਜੀ ਕਦੇ ਉਹਨੇ ਉਹਨੂੰ ਕੁਛ ਕਹਿਤਾ, ਕਦੇ ਉਹਨੇ ਉਹਨੂੰ ਕੁਛ ਕਹਿਤਾ, ਆਹ ਕੁਛ ਚੱਲੀ ਜਾਂਦਾ ਜੀ।
0: ਅੱਛਾ, ਨਸ਼ਿਆਂ ਬਾਬਤ ਜਿਹੜੇ ਥੋੜਾ ਜਿਹਾ ਦੱਸਿਓ ਕਿ ਠੱਲ ਪੈਂਦੀ ਨਜ਼ਰ ਆਉਂਦੀ ਹੈ ਕਿ ਹਰੇਕ ਵਾਰ ਵੋਟਾਂ ਦੇ ਵਿੱਚ ਹੀ ਸਿਰਫ ਨਸ਼ਿਆਂ ਦੀ ਗੱਲਬਾਤ ਚੱਲਦੀ ਰਹਿੰਦੀ ਹੈ ਕਿ ਭਾਈ ਅਸੀਂ ਨਸ਼ਿਆਂ ਨੂੰ ਰੋਕਾਂਗੇ, ਕਿਉਂਕਿ ਸਰਬਜੀਤ ਸਿੰਘ ਖਾਲਸਾ ਹੁਣੇ ਵੀ ਕਹਿੰਦੇ ਸੀ ਕਿ ਜੇਕਰ ਨਸ਼ੇ ਨਹੀਂ ਰੋਕਣਗੇ ਤਾਂ ਮੈਂ 2027 ਜਿਹੜੀਆਂ ਵੋਟਾਂ 'ਚ ਹੀ ਨਹੀਂ ਖੜਾਂਗਾ। ਸੋ ਤੁਹਾਨੂੰ ਲੱਗਦਾ ਕਿ ਉਹ ਤਾਂ ਹਰੇਕ ਵਾਰ ਹੀ ਹੁੰਦੀ ਹੈ ਇਹ ਚੀਜ਼, ਅਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਪੁੱਛੋ ਸ਼ਹਿਰ ਦੇ, ਪੁੱਛੋ ਜ਼ਹਿਰ ਦੇ, ਇਹਨਾਂ ਵਣਜਾਰਿਆਂ ਨੂੰ ਕਿੱਥੋਂ ਵੇਚੋਗੇ ਮਾਰ ਕੇ ਸਾਰਿਆਂ ਨੂੰ, ਹਿੰਮਤ ਹਾਰੇ ਉਹਨਾਂ ਜੇਕਰ ਜਿੱਤਣਾ ਹੈ, ਹੁੰਦੀ ਹਾਰ ਤਾਂ ਸਿਦਕ ਤੋਂ ਹਾਰਿਆਂ ਨੂੰ ਜੀਤਣਾ। ਸਭ
1: ਦੇਖੋ ਬਾਈ ਜੀ, ਗੱਲ ਇਹ ਆ ਵੀ ਪੰਜਾਬ ਦੇ ਵਿੱਚ ਨਸ਼ੇ ਪਹਿਲਾਂ ਵੀ ਸੀ, ਨਸ਼ੇ ਅੱਜ ਵੀ ਆ। ਜੇ ਕੋਈ ਸਿਆਸੀ ਧਿਰ ਇਹ ਗੱਲ ਕਹੇ ਜੀ ਕਿ ਅਸੀਂ ਨਸ਼ੇ ਮੁਕਾਤੇ, ਇਹ ਵੀ ਮੂਰਖ ਬਣਾਉਣ ਵਾਲੀ ਗੱਲ ਆ। ਨਾ ਇਹ ਨਸ਼ੇ ਮੁੱਕਣੇ ਆ, ਨਾ ਪੰਜਾਬੀ ਨਸ਼ੇ ਮੁਕਾਉਣਾ ਚਾਹੁੰਦੇ ਆ। ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਵੀ ਕਮੀ ਨਹੀਂ ਆ ਜਿਹੜੇ ਲੋਕਾਂ ਨੇ ਆਪਦੀਆਂ ਪੀੜ੍ਹੀਆਂ ਬਰਬਾਦ ਕਰ ਲਈਆਂ ਨਸ਼ੇ ਕਰਕੇ। ਉਹਨਾਂ ਨੂੰ ਜੇ ਕਹਿਣੀ ਆ, ਉਹ ਸਰਕਾਰ 'ਚ ਨੁਕਸ ਕੱਢੀ ਜਾਂਦੇ, ਸਰਕਾਰ ਨੂੰ ਕਹਿੰਦੇ ਉਹ ਲੋਕਾਂ 'ਚ ਨੁਕਸ ਕੱਢੀ ਜਾਂਦੇ, ਤਾਂ ਮਸਲਾ ਉੱਥੇ ਦਾ ਉੱਥੇ ਆ। ਹੁਣ ਮੈਂ ਕੱਲ੍ਹ ਇੱਕ ਰਿਪੋਰਟ ਦੇਖੀ, ਉਹਦੇ ਵਿੱਚ ਇੱਕ ਕੁੜੀ ਜੇਲ੍ਹ ਦੇ ਵਿੱਚ ਆ, ਉਹਦੇ ਉਹਨੂੰ ਸਵਾਲ ਕੀਤੇ ਜਾ ਰਹੇ ਜੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਸ਼ੰਟੀ ਦੇ ਵੱਲੋਂ। ਉਹ ਕੁੜੀ ਇਹ ਦੱਸਦੀ ਹੈ ਜੀ, ਕਹਿੰਦੀ ਜੀ ਕਿ ਸਾਡੇ ਪਿੰਡ ਅਮਰਗੜ੍ਹ ਦੀਆਂ 17 ਕੁੜੀਆਂ ਚਿੱਟਾ ਵਰਤਦੀਆਂ, ਚਿੱਟਾ ਪੀਂਦੀਆਂ, ਤੇ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਆ, ਤੇ ਸਾਡੀ ਜ਼ਿੰਦਗੀ ਇਉਂ ਇਉਂ ਬਰਬਾਦ ਹੋਈ। ਉਹਨੇ ਕਈ ਨੁਕਤੇ ਦੱਸੇ ਵਿੱਚ, ਕਈ ਗੱਲਾਂ ਦੱਸੀਆਂ। ਮਤਲਬ ਕਹਿਣ ਦਾ ਇਹ ਵੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਵੀ ਸੀਗਾ ਤੇ ਅੱਜ ਵੀ ਆ। ਅੱਜ ਹਾਈਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਵੀ ਤੁਸੀਂ ਇਹਦੇ ਬਾਬਤ ਉੱਤਰ ਦਿਓ ਕਿ ਭਾਈ ਨਸ਼ੇ ਦੇ ਖਾਤਮੇ ਲਈ ਹੁਣ ਤੱਕ ਕੀਤਾ ਕੀ ਹੈ।
0: ਕਹਿਣਾ ਸਰ, ਇੱਕ ਗੱਲ ਨਹੀਂ ਸਮਝ ਆਉਂਦੀ ਕਿ ਜਿਵੇਂ ਤੁਸੀਂ ਦੱਸਿਆ ਕਿ ਇੱਕ ਤਾਂ ਇਹ ਨਹੀਂ ਪਤਾ ਕਿ ਸ਼ਰਾਬ ਨੂੰ ਨਸ਼ਾ ਮੰਨਿਆ ਵੀ ਜਾਂਦਾ ਜਾਂ ਨਹੀਂ ਮੰਨਿਆ ਜਾਂਦਾ। ਜੇ ਮੰਨਿਆ ਜਾਂਦਾ ਵੀ ਸ਼ਰਾਬ ਨਸ਼ੇ ਦੇ ਵਿੱਚ ਹੀ ਆਉਂਦੀ ਆ, ਤਾਂ ਫਿਰ ਜਿਹੜੀ ਸਾਡੀ ਵਿਆਹਾਂ ਸ਼ਾਦੀਆਂ 'ਤੇ ਜਦੋਂ ਆਓ ਭਗਤ ਕਰਨੀ ਹੁੰਦੀ ਆ ਕੁੜੀ ਵਾਲਿਆਂ ਨੇ ਵੀ, ਉਹ ਕਹਿੰਦੇ ਆ ਕਿ ਮਹਿੰਗੀ ਤੋਂ ਮਹਿੰਗੀ ਦਾਰੂ ਹੋਵੇ। ਜੇ ਮਹਿੰਗੀ ਤੋਂ ਮਹਿੰਗੀ, ਫਿਰ ਇਹਦਾ ਮਤਲਬ ਜੇ ਸ਼ਰਾਬ ਨਸ਼ਾ ਵਾ ਤਾਂ ਨਸ਼ਾ ਤਾਂ ਮਾੜੀ ਚੀਜ਼ ਆ। ਜੇ ਮਾੜੀ ਚੀਜ਼ ਆ, ਫਿਰ ਆਪਾਂ ਜਦੋਂ ਕੋਈ ਆਪਣੇ ਅਤਿਥੀ ਆਉਂਦੇ ਆ, ਜਦੋਂ ਕੋਈ ਗੈਸਟ ਆਉਂਦੇ ਆ, ਆਪਾਂ ਤਾਂ ਉਹਨਾਂ ਨੂੰ ਚੰਗੀ ਚੀਜ਼ ਪਰੋਸਣੀ ਹੁੰਦੀ ਨਾ, ਫਿਰ ਮਾੜੀ ਚੀਜ਼ ਆਪਾਂ ਕਿਉਂ ਪਰੋਸੀਏ? ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਕੋਈ ਐਸੇ ਬੰਦੇ ਵੀ ਹੋਣ ਜਿਹੜਾ ਬਿਮਾਰ ਹੋਵੇ, ਉਹ ਨਸ਼ੇ ਦੀ ਤਲਬ ਦੇ ਨਾਲ ਭੋਰਕ ਗਿਆ ਅੰਦਰ। ਜਿਵੇਂ ਕਹਿ ਦਿੰਦੇ ਆ ਕਿ ਇੱਕ ਨੂੰ ਕਾਲਾ ਪੀੜਿਆ ਹੋਇਆ ਸੀ, ਉਹ ਕਹਿੰਦੇ ਨਸ਼ਾ ਤਾਂ ਤੇਰੇ ਲਈ ਜ਼ਹਿਰ ਆ, ਪਰ ਨਹੀਂ ਹਟਿਆ, ਥੋੜ੍ਹਾ ਜਿਹਾ ਗਿਆ ਤਾਂ ਕੰਮ ਖਤਮ। ਸੋ ਫਿਰ ਤਾਂ ਚੰਗੀ ਚੀਜ਼ ਪਰੋਸਣੀ ਚਾਹੀਦੀ ਆ। ਇਹਨੂੰ ਨਸ਼ਾ ਮੰਨਦੇ ਵੀ ਆ ਆਪਣੇ ਕਿ ਮੰਨਦੇ ਨਹੀਂ ਹੈ, ਇਹ ਨਸ਼ੇ 'ਚ ਆਉਂਦਾ ਹੀ ਨਹੀਂ ਜੀ?
1: ਬਾਈ ਜੀ, ਜਿਹੜਾ ਜਿਹੜੇ ਨਸ਼ੇ ਨੂੰ ਲੱਗਾ ਹੋਇਆ ਨਾ, ਉਹ ਉਹਨੂੰ ਨਸ਼ਾ ਹੀ ਨਹੀਂ ਮੰਨ ਰਿਹਾ। ਉਹ ਇਹ ਗੱਲ ਕਹਿੰਦਾ ਵੀ ਇਹ ਤਾਂ ਨਸ਼ਾ ਹੈ ਹੀ ਨਹੀਂ, ਚਿੱਟੇ ਵਾਲਾ ਕਹਿੰਦਾ ਮੇਰੀ ਮਜਬੂਰੀ ਆ, ਥੀਮ ਵਾਲਾ ਕਹਿੰਦਾ ਮੇਰੀ ਮਜਬੂਰੀ ਆ, ਦਾਰੂ ਵਾਲਾ ਕਹਿੰਦਾ ਮੇਰੀ ਮਜਬੂਰੀ ਆ, ਭੰਗ ਵਾਲਾ ਕਹਿੰਦਾ ਮੇਰੀ ਮਜਬੂਰੀ ਆ। ਹੁਣ ਤਾਂ ਹਾਲਾਤ ਇਹ ਬਣੇ ਪਏ ਆ ਬਈ ਹਰ ਬੰਦੇ ਨੇ ਨੁਕਸਾਨਦਾਇਕ ਨਸ਼ਾ ਕਿਹੜਾ ਉਹਦੇ ਅਰਥ ਆਪੋ ਆਪਣੇ ਕੱਢਦੇ ਆ। ਪਰ ਬਾਈ ਜੀ, ਸਿਆਣੇ ਤਾਂ ਇਹ ਗੱਲ ਕਹਿੰਦੇ ਵੀ ਨਸ਼ਾ ਚਾਹ ਦਾ ਵੀ ਮਾੜਾ, ਤੇ ਜਿਹੜਾ ਨਸ਼ਾ ਤੁਹਾਨੂੰ ਬਿਲਕੁਲ ਲੱਤ ਲੱਗ ਜਾਏ ਜਿਹੜੀ ਚੀਜ਼ ਦੀ, ਉਹ ਮਾੜੀ ਮਾੜੀ ਆ। ਪਰ ਨਹੀਂ ਅਸਲ ਵਿੱਚ ਬਾਈ ਕੁਛ ਸਮਝ ਕੇ ਰਾਜ਼ੀ ਹੀ ਨਹੀਂ। ਹੁਣ ਮੇਰੇ ਜਿਹੜੇ ਆ ਉਹ ਪੱਤਰਕਾਰ ਭਾਈਆਂ ਦੇ ਆਪਣੇ ਜਾਣਦੇ ਕਿ 90% ਦੋਸਤ ਦਾਰੂ ਪੀਂਦੇ ਹੁੰਦੇ ਆ, ਪਰ ਮੈਨੂੰ ਕਦੇ ਕਿਸੇ ਨੇ ਢਾ ਕੇ ਨਹੀਂ ਇਹ ਗੱਲ ਕਹੀ ਵੀ ਤੈਨੂੰ ਪਿਆ ਕੇ ਛੱਡਾਂਗੇ, ਇਹ ਕੀਤੀ ਤਾਂ ਨਹੀਂ ਕੀਤੀ।
0: ਗੱਲ ਸਹੀ ਆ ਕਿ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਸੁਸਾਇਟੀ ਇਹੋ ਜਿਹੀ ਆ, ਰਹਿਣਾ ਬਹਿਣਾ ਇਹੋ ਜਿਹਾ ਵਾ, ਖਾਣਾ ਪੀਣਾ ਇਹੋ ਜਿਹਾ, ਇਹੋ ਜਿਹੇ ਦੇਸ਼ਾਂ 'ਚ ਰਹਿੰਦੇ ਹਾਂ। ਗੱਲ ਤੁਹਾਡੀ ਪੱਕੀ ਆ ਕਿ ਕੋਈ ਕਿਸੇ ਨੂੰ ਇਹ ਨਹੀਂ ਧੱਕਾ ਨਹੀਂ ਕਰ ਸਕਦਾ ਕਿ ਪੀਣੀ ਆ, ਪਰ ਤੁਸੀਂ ਆਪੋ ਆਪਣੀ ਸਿਹਤ ਦਾ ਖਿਆਲ ਜ਼ਰੂਰ ਸਾਰਿਆਂ ਰੱਖਣਾ। ਸੋ ਟਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ।
1: ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ,
0: ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਗੱਲ ਸਹੀ ਆ ਕਿ ਆਪੋ ਆਪਣੀ, ਤੁਸੀਂ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰੀ ਸਿਹਤ ਲਈ ਕੀ ਚੰਗਾ ਅਤੇ ਕੀ

0: ਪੈਸੇ ਦਾ ਕੋਈ ਮਾਣ ਨਹੀਂ ਹੈ, ਪੈਸੇ ਦਾ ਮਾਣ ਕਰਨਾ ਵੀ ਨਹੀਂ ਚਾਹੀਦਾ। ਸੋ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਹੁਣ ਅਸੀਂ ਚੱਲਾਂਗੇ ਯੂਨੀ ਗਲੋਬਲ 'ਤੇ, ਸਿਮਰਨ ਜੀ ਨੂੰ ਪੁੱਛਦੇ ਹਾਂ। ਸਿਮਰਨ ਜੀ, ਥੋੜ੍ਹਾ ਜਿਹਾ ਇਹ ਦੱਸਿਓ ਕਿ ਕਈ ਵਾਰ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਲਾਸਿਸ ਸਾਰੀਆਂ ਔਨਲਾਈਨ ਨੇ, ਔਨਲਾਈਨ ਜੇ ਬੰਦਾ ਕਲਾਸ ਲਾ ਰਿਹਾ ਵਾ ਤਾਂ ਔਨਲਾਈਨ ਕਲਾਸ ਦੇ ਵਿੱਚੋਂ ਅਤੇ ਕਲਾਸਿਸ ਤਾਂ ਪਹਿਲਾਂ ਸ਼ੁਰੂ ਹੋ ਜਾਣੀ ਨੇ, ਉਹਦੇ ਵਿੱਚੋਂ ਉਹ ਬੰਦੇ ਦੀ ਜੇ ਅਪਰੂਵਲ ਨਾ ਆਵੇ ਤਾਂ ਫਿਰ ਜਿਹੜੀ ਕਾਲਜ ਦੀ ਫੀਸ ਆ ਬੰਦਾ ਆਪਦੇ ਕੋਲੋਂ, ਇਹ ਬਹੁਤ ਵੱਡਾ ਡਰ ਹੁੰਦਾ ਕਿ ਮੈਂ ਭਾਈ ਕਾਲਜ ਦੀ ਫੀਸ ਕਿਉਂ ਭਰਾਂ। ਹੁਣ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਤੁਸੀਂ ਅਪਲਾਈ ਕਰਤਾ, ਅਪਲਾਈ ਕਰਕੇ ਅਪਰੂਵਲ ਆਜੂਗੀ, ਅਤੇ ਤੁਸੀਂ ਮੋਸਟਲੀ ਦਿਖਾਉਂਦੇ ਵੀ ਮੋਸਟਲੀ ਜਿਹੜੀਆਂ 99% ਤੁਹਾਡੀਆਂ ਅਪਰੂਵਲਸ ਆਉਂਦੀਆਂ ਵੀ ਨੇ, ਪਰ ਰੱਬ ਨਾ ਕਰੇ ਕਿਸੇ ਇੱਕ ਦੇ ਨਾ ਆਵੇ ਤਾਂ ਫਿਰ ਉਹ ਬੰਦਾ ਕਾਲਜ ਦੀ ਫੀਸ ਦਾ ਕੀ ਕਰੂਗਾ, ਦੱਸੋ ਥੋੜ੍ਹਾ ਜਿਹਾ।
1: ਹਾਂਜੀ, ਸੋ ਕਾਲਜ ਦੀ ਫੀਸ ਗਵਰਨਮੈਂਟ ਹੀ ਪੇ ਕਰਦੀ ਹੈ। ਸੋ ਕਾਲਜ ਸਾਨੂੰ ਟਾਈਮ ਪੀਰੀਅਡ ਦਿੰਦਾ ਹੁੰਦਾ ਵਾ ਕਿ ਲਾਈਕ 3 ਮਹੀਨੇ ਦਾ ਮੈਕਸਿਮਮ ਟਾਈਮ ਦਿੰਦਾ ਹੁੰਦਾ ਵੀ 3 ਮਹੀਨੇ ਦੇ ਵਿੱਚ ਅਗਰ ਸਾਡੀ ਅਪਰੂਵਲ ਨਹੀਂ ਆਉਂਦੀ ਹੈਗੀ ਤਾਂ ਉਹ ਆਟੋਮੈਟਿਕਲੀ ਸਟੂਡੈਂਟ ਨੂੰ ਜਾਂ ਤਾਂ ਉਹ ਲਾਈਕ ਨੈਕਸਟ ਬੈਚ ਦੇ ਵਿੱਚ ਕਰ ਦਿੰਦਾ ਵਾ ਸ਼ਿਫਟ, ਜਾਂ ਫਿਰ ਉਹਨਾਂ ਨੂੰ ਆਲਰੇਡੀ ਇਨਫੋਰਮ ਕਰ ਦਿੰਦਾ ਸਟੂਡੈਂਟ ਨੂੰ ਵੀ ਤੁਹਾਡੇ ਫਾਈਲ ਵਿੱਚ ਆਈ। ਮੋਸਟਲੀ ਆਪਾਂ ਫਾਈਲ ਉਹੀ ਲੈਂਦੇ ਹਾਂ ਕਿ ਜਿਹਨਾਂ ਦਾ ਅਪਰੂਵਲ ਆ ਜਾਏਗਾ, ਆਪਾਂ ਪਹਿਲਾਂ ਫਾਈਲ ਉਸ ਅਕੋਰਡਿੰਗ ਹੀ ਸਬਮਿਟ ਕਰਦੇ ਹਾਂ। ਅਗਰ ਕੋਈ ਵੀ ਇਸ਼ੂ ਹੁੰਦਾ ਸਾਨੂੰ ਗਵਰਨਮੈਂਟ ਪਹਿਲੇ ਹੀ ਮੈਸੇਜ ਕਰ ਦਿੰਦੇ ਕਿ ਸਾਨੂੰ ਇਸ ਸਟੂਡੈਂਟ ਦਾ ਇਹ ਡਾਕੂਮੈਂਟ ਚਾਹੀਦਾ ਹੈ, ਮੰਨ ਲਓ ਤੁਹਾਡੀ ਕੋਈ, ਮੰਨ ਲਓ ਤੁਸੀਂ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋਏ ਹੋ ਓਨਟਾਰੀਓ, ਤੁਹਾਡੀ ਐਡਰੈਸ ਹਿਸਟਰੀ ਚਾਹੀਦੀ ਹੈ ਜਾਂ ਤੁਹਾਡਾ ਕੋਈ ਹੋਰ ਡਾਕੂਮੈਂਟੇਸ਼ਨ ਚਾਹੀਦਾ ਹੈ, ਉਹ ਸਾਨੂੰ ਆਟੋਮੈਟਿਕਲੀ ਕਾਲਜ ਨੂੰ ਮੈਸੇਜ ਪਾ ਦਿੰਦਾ ਵਾ ਕਿ ਸਾਨੂੰ ਆਹ ਸਟੂਡੈਂਟ ਦਾ ਡਾਕੂਮੈਂਟ ਚਾਹੀਦਾ ਵਾ, ਤੁਸੀਂ ਡਾਕੂਮੈਂਟ ਪ੍ਰੋਵਾਈਡ ਕਰ ਦਿਓ। ਸੋ ਮੋਸਟ ਆਫ ਦਾ ਟਾਈਮ ਸਟੂਡੈਂਟ ਦੀ ਅਪਰੂਵਲ ਜਿਹੜੀ ਆ ਉਹ ਆ ਹੀ ਜਾਂਦੀ ਹੈ, 2 ਮਹੀਨੇ ਮੈਕਸੀਮਮ 2 ਮੰਥ ਲੱਗਦੇ ਨੇ, ਉਸ ਤੋਂ ਪਹਿਲਾਂ ਅਪਰੂਵਲ ਆ ਹੀ ਜਾਂਦੀ ਹੈ। ਸੋ ਏਦਾਂ ਦਾ ਕੋਈ ਇਸ਼ੂ ਨਹੀਂ ਆਇਆ ਹੈਗਾ ਕਿ ਸਟੂਡੈਂਟ ਆਪਣੀ ਪੋਕਟ ਚ ਫੀਸ ਪੇ ਕਰਨੀ ਪਵੇ।
0: ਸੋ ਤੁਸੀਂ ਜੇਕਰ ਜਿੱਥੇ ਵੀ ਦੂਰ ਦਰੇਡੇ ਤੋਂ ਵੀ ਸੁਣ, ਕਈ ਵਾਰ ਬੰਦਾ ਕੋਈ ਵਿੰਡਸਰ ਤੋਂ ਸੁਣ ਰਿਹਾ, ਕੋਈ ਬੰਦਾ ਕੈਂਬਰੇਜ ਤੋਂ ਸੁਣ ਰਿਹਾ, ਕੋਈ ਦੂਰੋਂ ਸੁਣ ਰਿਹਾ, ਸੋ ਉਹਨਾਂ ਨੇ ਵੀ ਜੇ ਉੱਥੋਂ ਬੈਠੇ ਬੈਠੇ ਦੀਆਂ ਕਲਾਸਿਸ ਨੇ ਉਹ ਸਾਰਾ ਸੈਟਅਪ ਤੁਸੀਂ ਆਨਲਾਈਨ ਕਲਾਸਿਸ ਵਗੈਰਾ ਦਾ ਸਾਰਾ ਫੋਨ ਤੇ ਜ਼ਰੀਏ ਜਾਂ ਕੁਛ ਉਹਨਾਂ ਦਾ ਸਾਰਾ ਆਪਣੇ ਆਪ ਸੈਟਅਪ ਕਰ ਦਿੰਦੇ ਹੋ ਸਾਰਾ ਕੁਛ?
1: ਹਾਂਜੀ, ਆਪਾਂ ਫੋਨ ਦੇ ਉੱਤੇ ਉਹਨਾਂ ਨੂੰ ਵੀਡੀਓ ਕਾਲ ਤੇ ਕਰਕੇ ਹੈ ਨਾ ਤੁਸੀਂ ਸਾਡਾ ਕਲਾਸ ਆਪਣਾ ਸਾਰਾ ਲੈ ਸਕਦੇ ਹੋ, ਸਿਸਟਮ ਸਾਰਾ ਸੈੱਟ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਵੀ ਕੁਐਸਚਨ ਹੁੰਦਾ ਵਾ, ਕੋਈ ਵੀ ਕੁਐਰੀ ਹੈਗੀ ਆ, ਤੁਸੀਂ ਸਾਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਦਿਓ ਵਟਸਐਪ ਤੇ ਕਿ ਸਾਨੂੰ ਆਹ ਇਸ਼ੂ ਆ ਰਿਹਾ ਜਾਂ ਕੁਛ ਵੀ। ਸੋ ਤੁਹਾਨੂੰ ਆਪਣੀ ਟੀਮ ਚੋਂ ਕੋਈ ਨਾ ਕੋਈ ਜ਼ਰੂਰ ਕੰਟੈਕਟ ਕਰੇਗਾ, ਪਲੱਸ ਤੁਹਾਨੂੰ ਪ੍ਰੋਪਰ ਐਕਸਪਲੇਨੇਸ਼ਨ ਦੇਗਾ ਕਿ ਕਿਵੇਂ ਤੁਸੀਂ ਕਲਾਸਿਸ ਔਨ ਕਰਨੀ ਹੈ। ਕੋਈ ਕਲਾਸ ਇਸ਼ੂ ਆ ਰਿਹਾ ਤਾਂ ਤੁਹਾਨੂੰ ਈਮੇਲ ਵੀ ਪ੍ਰੋਵਾਈਡ ਕਰ ਦਿੰਦੇ ਵੀ ਤੁਸੀਂ ਕਾਲਜ ਨੂੰ ਡਾਇਰੈਕਟ ਵੀ ਕੰਟੈਕਟ ਕਰ ਸਕਦੇ ਹੋ।
0: ਇੱਕ ਚੀਜ਼ ਦੱਸੋ ਵੀ ਇਹਦੇ ਚ ਕੋਈ ਐਗਜ਼ਾਮ ਵਗੈਰਾ, ਕੋਈ ਪੇਪਰ ਵਗੈਰਾ, ਇਹ ਬੰਦੇ ਦਾ ਡਰ ਹੁੰਦਾ ਵੀ ਯਾਰ ਜੇ ਮੈਨੂੰ ਮੈਂ ਫੇਲ ਹੋ ਗਿਆ ਜਾਂ ਕੁਛ ਹੋ ਗਿਆ, ਉਹਦਾ ਤਾਂ ਨਹੀਂ ਕੋਈ ਚੱਕਰ ਫੇਲ ਫੂਲ ਹੋਣ ਦਾ? ਵੀ ਜੇ ਫੇਲ ਹੋਗਾ ਤਾਂ ਬਾਅਦ ਚੋਂ ਕਹਿਣ ਕਿ ਤੁਸੀਂ ਗ੍ਰਾਂਟ ਵਾਪਸ ਕਰੋ। ਇਹ ਨਹੀਂ ਹੈ ਵੀ ਜਿਹੜੀ ਇੱਕ ਵਾਰ ਗ੍ਰਾਂਟ ਦੇਤੀ ਉਹ ਕਹਿਣ ਬਾਅਦ ਨਹੀਂ ਤਾਂ ਤੁਸੀਂ ਤਾਂ ਪਾਸ ਨਹੀਂ ਹੋਏ ਤਾਂ ਤੁਸੀਂ ਵਾਪਸ ਕਰੋ। ਕੋਈ ਘੁੰਡੀ ਨੀ ਹੈ, ਮਤਲਬ ਇਹ ਚ ਕੋਈ ਕੈਚ ਨੀ ਹੈ, ਇਹ ਚ ਕੋਈ ਐਸੀ ਚੀਜ਼ ਨੀ ਹੈ ਕਿ ਪਤਾ ਨੀ, ਨਾ ਤਾਂ ਕੋਈ ਫੇਕ ਡਾਕੂਮੈਂਟ ਲੱਗਣਾ ਵਾ ਤੁਹਾਡੀ $1,00,000 ਦਾ ਲੋਨ ਵੀ ਲੈਣਾ ਹੋਵੇ ਉਹਦੇ ਲਈ ਵੀ ਬਹੁਤ ਡਾਕੂਮੈਂਟ ਮੰਗਦੇ ਆ, ਉਹ ਕਹਿੰਦੇ ਤੁਹਾਡੇ ਕੋਲ ਘਰ ਹੈਗਾ, ਉਹ ਚੈਕਟੀ ਹੈਗੀ ਆ, ਫਲਾਣਾ ਹੈਗਾ ਵਾ, ਲਾਇਬਿਲਟੀਜ਼ ਕਿਹੜੀਆਂ ਨੇ, ਕੀ ਖਰਚਾ ਵਾ, ਕਿੰਨੀ ਕਮਾਈ ਆ, ਕੀ ਕੁਛ ਆ। ਸੋ ਇਹਦੇ ਵਿੱਚ ਇੱਦਾਂ ਦੇ ਕੋਈ ਡਾਕੂਮੈਂਟ ਨਹੀਂ, ਉਹ ਡਾਕੂਮੈਂਟ ਤੁਹਾਡੇ ਘਰੇ ਹੀ ਪਏ ਹੋਣੇ ਆ, ਤੁਹਾਡੇ ਕੋਲ ਜਿਹੜਾ ਨੋਟਸ ਆਫ ਅਸੈਸਮੈਂਟ ਪਿਆ ਹੋਣਾ 2024 ਦਾ ਉਹ ਘਰੇ ਤੁਹਾਡੇ ਪਿਆ ਹੋਣਾ, ਮੈਰਿਜ ਸਰਟੀਫਿਕੇਟ ਤੁਹਾਡੇ ਘਰੇ ਪਿਆ ਹੋਣਾ, ਬੱਚਿਆਂ ਦੇ ਬਰਥ ਸਰਟੀਫਿਕੇਟ ਤੁਹਾਡੇ ਘਰੇ ਪਏ ਹੋਣੇ ਆ, 10ਵੀਂ ਜਾਂ 12ਵੀਂ ਤੁਸੀਂ ਇੰਡੀਆ ਚੋਂ ਕੀਤੀ ਹੋਈ ਆ, ਉਦਾਂ ਦਾ ਐਜ ਇਟ ਇਜ਼ ਉਵੇਂ ਹੀ, ਕੁਛ ਨਹੀਂ ਕਰਨਾ ਉਹਨੂੰ, ਉਹ ਸਰਟੀਫਿਕੇਟ ਤੁਹਾਡੇ ਘਰੇ ਪਿਆ ਹੋਣਾ ਵਾ, ਦੈਟਸ ਇਟ। ਹੋਰ ਤਾਂ ਮੈਨੂੰ ਲੱਗਦਾ ਕੋਈ ਡਾਕੂਮੈਂਟ ਚਾਹੀਦੇ ਨਹੀਂ ਹੈ ਨਾ ਜੀ? ਸਾਡੀ ਫੈਮਿਲੀ ਦੇ ਵਿੱਚ ਆਹ ਬੰਦੇ ਹੈਗੇ ਜੀ ਤੇ ਮੈਂ ਵਾਈਫ ਨੂੰ ਦਬਾਉਣਾ ਚਾਹੁੰਦਾ ਜਾਂ ਆਪ ਕਰਨਾ ਚਾਹੁੰਦਾ, ਆਨਲਾਈਨ ਕਲਾਸਿਸ ਨੇ ਜਿਹੜੀਆਂ 2.5-3 ਘੰਟੇ 4 ਘੰਟੇ ਜਿਹੜੀਆਂ ਤੁਸੀਂ ਸ਼ਾਮ ਨੂੰ ਲਾਉਣੀਆਂ ਨੇ, 437-264-3175 ਸ਼ਾਮ ਨੂੰ ਕੰਮ ਤੋਂ ਆ ਕੇ ਵੀ ਤੁਸੀਂ ਇਹ ਕਲਾਸਿਸ ਆਨਲਾਈਨ ਲਾ ਸਕਦੇ ਹੋ, 437-264-3175। ਜਿਹੜੀਆਂ ਹਾਊਸ ਵਾਈਫ ਨੇ ਘਰੇ ਰਹਿੰਦੇ ਨੇ ਭੈਣਾਂ, ਉਹਨਾਂ ਦੇ ਲਈ ਵੀ ਬਹੁਤ ਵਧੀਆ ਮੌਕਾ ਵਾ ਕਿ $40,000-50,000 ਜੇ ਤੁਹਾਨੂੰ ਸਰਕਾਰ ਦਿੰਦੀ ਆ ਜਾਂ $1,00,000 ਤੁਹਾਨੂੰ ਦੋਨਾਂ ਜਣਿਆਂ ਨੂੰ ਸਰਕਾਰ ਦਿੰਦੀ ਆ ਤਾਂ ਡੈਫੀਨੇਟਲੀ ਤੁਸੀਂ ਲਓ ਜੀ 437-264-3175 4372643175 ਤੇ ਤੁਸੀਂ ਹੁਣੇ ਕਾਲ ਕਰ ਲਿਓ ਜੀ, ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਗ੍ਰੈਂਡ ਹੋਮ ਫਰਨੀਚਰ।
1: ਇਸ ਹਫਤੇ ਵੱਡੀ ਸੇਲ ਆ ਗ੍ਰੈਂਡ ਹੋਮ ਫਰਨੀਚਰ ਤੇ ਲੱਗਣੀ ਹੈ 6085 ਟਮਕਨ ਰੋਡ ਤੇ। ਵਕਾਰ ਖਾਨ ਸਾਹਿਬ ਸਾਡੇ ਨਾਲ ਆ ਗਏ ਆ। ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹਨੂੰ
2: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ

0: 8064 8064 8064 8000
1: ਤੇ ਤੁਸੀਂ ਸੰਪਰਕ ਕਰ ਸਕਦੇ ਹੋ। 647-864-8000 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਕਾਰ ਖਾਨ ਸਾਹਿਬ ਦੇ ਨਾਲ। ਖਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
0: ਥੈਂਕ ਯੂ ਸਰ, ਥੈਂਕ ਯੂ,
1: ਥੈਂਕ ਯੂ ਜੀ।

0: ਆ ਗੀਤ ਸਪੈਸ਼ਲ ਇੱਕ ਖਾਸ ਸ਼ਖਸੀਅਤ ਆ ਸਾਡੀ, ਉਹਨਾਂ ਦਾ ਬਹੁਤ ਫੇਵਰੇਟ ਆ ਅਤੇ ਉਹਨਾਂ ਦੇ ਕਰਕੇ ਲਾਉਂਦੇ ਹਾਂ। ਅਤੇ ਸਾਡੇ ਨਾਲ ਗਿਆਰੀ ਬਾਈ ਜੀ ਆ ਚੁੱਕੇ। ਗਿਆਰੀ ਬਾਈ ਜੀ ਆਇਆਂ ਨੂੰ ਵੈਲਕਮ। ਮੈਨੂੰ ਯਾਦ ਆ ਗੱਲਾਂ ਗੋਰੀ ਦੇ ਵਿੱਚ ਟੋਏ ਗਿਆਰੀ ਬਾਈ ਉਹਨਾਂ ਦੀ ਖਾਸ ਫਰਮਾਇਸ਼ ਤੇ। ਅੱਛਾ ਗਿਆਰੀ ਬਾਈ ਇੱਕ ਚੀਜ਼ ਹੋਰ ਸੁਣਿਓ, ਕਹਿੰਦਾ ਮੱਥੇ ਚੜਿਆ ਵੱਟ ਮਾਰਦਾ, ਮਾੜੇ ਨੂੰ ਤਾਂ ਝੱਟ ਮਾਰਦਾ। ਕਈ ਵਾਰ ਮੱਥੇ ਤਿਉੜੀਆਂ ਪਾ ਲੈਂਦੇ ਬੰਦੇ, ਮੱਥੇ ਚੜਿਆ ਵੱਟ ਮਾਰਦਾ, ਮਾੜੇ ਨੂੰ ਤਾਂ ਝੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ। ਦਵਾ ਦਵਾਈ ਦਾਰੂ ਕੋਈ ਨਹੀਂ, ਇਸ ਤੋਂ ਵੱਧ ਕੇ ਮਾਰੂ ਕੋਈ ਨਹੀਂ, ਸੱਪ ਦਾ ਡੰਗਿਆ ਫਿਰ ਵੀ ਬਚ ਜੇ, ਇਹਦੇ ਡੰਗ ਨਾਲ ਤਾਰੂ ਕੋਈ ਨਹੀਂ, ਕੋਈ ਜ਼ਖਮ ਨਿਸ਼ਾਨ ਨਹੀਂ ਦਿਖਦਾ, ਐਸੀ ਕਸੂਤੀ ਸੱਟ ਮਾਰਦਾ, ਬੰਦਾ ਅੰਦਰੋਂ ਇੰਜ ਨਹੀਂ ਮਰਦਾ, ਦਿਲ ਤੇ ਲੱਗਿਆ ਫੱਟ ਮਾਰਦਾ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਕਿਉਂ ਬਾਈ ਜੀ?
1: ਸੋ ਬਿਲਕੁਲ,
0: ਸੋ ਇਮੀਗ੍ਰੇਸ਼ਨ ਦੇ ਵਿੱਚ ਜਦੋਂ ਵੀ ਤੁਹਾਨੂੰ ਅਸੀਂ ਰਿਕਮੈਂਡ ਕਰਦੇ ਹਾਂ ਤਾਂ CIC ਇਮੀਗ੍ਰੇਸ਼ਨ ਪਹਿਲੀ ਕਤਾਰ ਦੇ ਵਿੱਚ ਆ ਕੇ ਖੜ ਜਾਂਦੀ ਹੈ। ਖਾਸ ਗੱਲ ਇਹ ਆ, ਇਹਨਾਂ ਦਾ ਸਲੋਗਨ ਉਹ ਲੋਕਾਂ ਦੇ ਦਿਲਾਂ 'ਤੇ ਘਰ ਕਰ ਗਿਆ ਕਿ ਫੀਸਾਂ ਘੱਟ ਅਸੀਸਾਂ ਵੱਧ, ਅਸੀਸਾਂ ਹੀ ਖੱਟੀਆਂ ਹੁਣ ਤੱਕ ਇਹਨਾਂ ਨੇ। ਸੋ ਬਾਈ ਥੋੜ੍ਹਾ ਜਿਹਾ ਦੱਸੋ ਕਿ ਖਾਸ ਤੌਰ 'ਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਵੀਰ ਭੈਣ, ਉਹਨਾਂ ਨੇ ਵੀ ਕਈਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹੁੰਦੇ ਆ, ਕਈਆਂ ਨੇ ਓਪਨ ਵਰਕ ਪਰਮਿਟ ਆ ਰਹੇ ਹੁੰਦੇ ਆ, ਸੋ ਕਈਆਂ ਦਾ ਸਟੂਡੈਂਟ ਵੀਜ਼ਾ ਜਿਹੜਾ ਉਹਨਾਂ ਦੀਆਂ ਉਹ ਕਲਾਸਿਸ ਖਤਮ ਹੋਣੀ ਹੁੰਦੀਆਂ। ਸਟੂਡੈਂਟ ਭਾਈਚਾਰੇ ਨੂੰ ਥੋੜ੍ਹਾ ਜਿਹਾ ਦਿਓ, ਕਰੋ ਕਿ ਉਹਨਾਂ ਨੂੰ ਗਾਈਡਲਾਈਨਸ ਦਿਓ ਕੀ ਕਰਨਾ ਚਾਹੀਦਾ।
1: ਬਿਲਕੁਲ ਬਾਬਾ ਜੀ, ਜਿਵੇਂ ਅੱਜ ਕੱਲ੍ਹ ਮਾਹੌਲ ਚੱਲ ਰਿਹਾ, ਬਹੁਤ ਸਾਰੇ ਪ੍ਰੋਗਰਾਮ ਜਿਹੜੇ ਕਰੰਟਲੀ ਚੱਲ ਰਹੇ ਨੇ ਆਉਣ ਵਾਲੇ ਮਹੀਨਿਆਂ 'ਚ ਵੀ ਤਬਦੀਲ ਹੋਣ ਜਾ ਰਹੇ ਨੇ। ਕੋਈ ਪ੍ਰੋਗਰਾਮ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ, ਉਹਨਾਂ ਦੀ ਜਗ੍ਹਾ ਨਵੀਆਂ ਸਟ੍ਰੀਮ ਆ ਰਹੀਆਂ ਨੇ, ਖਾਸ ਕਰਕੇ ਓਨਟੈਰੀਓ PNP ਦੀ ਗੱਲ ਕਰਦਾ। ਸੋ ਜਿੰਨੇ ਵਿਦਿਆਰਥੀ ਭੈਣ ਭਰਾ ਸੁਣਦੇ, ਖਾਸ ਕਰ ਉਹ ਵਿਦਿਆਰਥੀ ਜਿਨ੍ਹਾਂ ਨੇ ਆਪਣਾ ਪਾਸਿਟ ਟੂ PR ਲਿਖਿਆ ਹੋਇਆ, ਉਹਦੇ ਵਾਸਤੇ ਮਿਹਨਤ ਕਰ ਰਹੇ ਨੇ, ਜਾਂ ਆਪਣੀ PNP ਫਾਈਲ ਇੰਪਲੋਇਰ ਬੇਸ ਜਿਹੜੀ ਸਪੋਰਟ ਹੈਗੀ ਆ ਉਹ ਸਬਮਿਟ ਕੀਤੀ ਹੋਈ ਹੈ, ਤਾਂ ਜਿਹੜਾ 31 May 2026 ਨੂੰ ਜਿਹੜੀ ਕਰੰਟ ਪ੍ਰੋਗਰਾਮ ਚੱਲ ਰਹੇ ਨੇ ਓਨਟੈਰੀਓ PNP ਦੇ, ਸਾਰੀਆਂ ਸਟ੍ਰੀਮ ਬੰਦ ਹੋਣ ਜਾ ਰਹੀਆਂ ਨੇ। ਉਹਦੀ ਜਗ੍ਹਾ ਨਵਾਂ ਜੋ ਵੀ ਲਾਂਚ ਕਰਨਾ ਹੈ ਉਹਦੀ ਡਿਟੇਲ ਹਜੇ ਆਉਣੀ, ਫੁੱਲ ਡਿਟੇਲ ਹਜੇ ਆਉਣੀ ਬਾਕੀ ਹੈ। ਸੇਮ ਉਸੇ ਟਰੈਕ 'ਤੇ ਜਿਹੜਾ ਐਕਸਪਰਸੈਂਟਿਵ ਪ੍ਰੋਗਰਾਮ ਦੇ ਜਿਹੜੇ ਕਰੰਟ ਸਟ੍ਰੀਮ ਨੇ, ਉਹ ਵੀ ਹੁਣ ਅਗਲੇ ਮਹੀਨਿਆਂ ਤੱਕ ਜਾਂ ਅਗਲੇ ਸਾਲ ਤੱਕ ਫਾਲ ਦੇ ਵਿੱਚ ਉਹਦੀ ਇੰਟਰੋਡਕਸ਼ਨ ਆਏਗੀ, ਅਗਲੇ ਸਾਲ 'ਚੋਂ ਲਾਗੂ ਹੋਣ ਜਾ ਰਹੇ ਨੇ, ਨਵਾਂ ਪ੍ਰੋਗਰਾਮ ਲਿਖਿਆ ਜਾ ਰਿਹਾ। ਸੋ ਕਹਿਣ ਤੋਂ ਭਾਵ ਹੈ ਕਿ ਜਿੰਨੇ ਵਿਦਿਆਰਥੀ ਭੈਣ ਭਰਾ ਨੇ ਸਾਰੇ ਸਟੱਡੀ ਕਰਦੇ ਨੇ, ਉਸ ਤੋਂ ਬਾਅਦ ਮਿਹਨਤ ਕਰਦੇ ਨੇ, ਕਿੰਨੀ ਕਿੰਨੀ ਫੀਸਾਂ ਭਰਦੇ ਨੇ, ਜਿਹੜਾ ਇੱਕ ਮੇਨ ਮਕਸਦ ਹੈ ਜਾਂ ਉਹਨਾਂ ਦਾ ਇੱਕ ਪ੍ਰਿਵਿਲੇਜ ਟੂ PR ਹੋਣਾ, ਉਹਨਾਂ ਦਾ ਇੱਕ ਜਿਹੜਾ ਫਾਈਨਲ ਪਾਥਵੇ ਹੈ, ਉਹਦੇ ਵਾਸਤੇ ਹਮੇਸ਼ਾ ਸਹੀ ਸਮੇਂ 'ਤੇ ਸਹੀ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਕਿਹੜੀ ਜੋਬ ਕਰ ਰਹੇ ਹੋ, ਕਿਹੜਾ ਓਕੂਪੇਸ਼ਨ ਹੈ, ਕੀ ਤੁਹਾਡਾ ਸਕੋਰ ਚੱਲ ਰਿਹਾ, ਪਾਇਲਟਸ ਦੇ ਕਿੰਨੇ ਬੈਂਡ ਨੇ, ਫ੍ਰੈਂਚ ਜੇ ਕਰੋਗੇ ਤਾਂ ਉਹਦੀ ਕੀ ਐਡਵਾਂਟੇਜ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਸਮਝਣ ਦੇ ਵਾਸਤੇ ਫ੍ਰੀ ਕੰਸਲਟੇਸ਼ਨ ਸਾਡੀ CIC ਇਮੀਗ੍ਰੇਸ਼ਨ ਤੁਹਾਨੂੰ ਦੇ ਹਮੇਸ਼ਾ ਦਿੰਦੀ ਰਹੀ ਹੈ। ਔਰ ਨੰਬਰ ਹੈਗਾ 416-456-6161। ਉਹਦੇ ਨਾਲ ਹੀ ਜਿਵੇਂ ਜਿਹੜੇ ਵਿਦਿਆਰਥੀ ਖਾਸ ਕਰਕੇ ਆਪਣਾ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਡ ਵਰਕ ਪਰਮਿਟ ਸਬਮਿਟ ਕਰਦੇ ਨੇ, ਉਹਨਾਂ 'ਚ ਰਿਫਿਊਜ਼ਲ ਬਹੁਤ ਆ ਰਹੀਆਂ ਨੇ ਅੱਜ ਕੱਲ੍ਹ ਰਾਜੇ ਬਾਈ ਜੀ। ਉਹਦੇ ਰੀਜ਼ਨ ਵੱਖ ਵੱਖ ਨੇ, ਕਈਆਂ ਨੇ ਆਪਣੇ ਆਈਲਟਸ ਅਟੈਚ ਨਹੀਂ ਕੀਤੇ ਹੁੰਦੇ, ਜਾਂ ਕਈਆਂ ਨੂੰ ਪਤਾ ਨਹੀਂ ਹੁੰਦਾ, ਜਾਂ ਉਹਨਾਂ ਦਾ ਜਿਹੜਾ ਸਟੇਟਸ ਹੁੰਦਾ ਉਹ ਐਕਸਪਾਇਰ ਹੋ ਚੁੱਕਾ ਹੁੰਦਾ। ਸੋ PG ਵਰਕ ਪਰਮਿਟ ਵੀ ਆਪਣੇ ਆਪ ਅਪਲਾਈ ਨਾ ਕਰੋ, ਇੱਕ ਸਿੰਪਲ ਜਿਹੀ ਐਪਲੀਕੇਸ਼ਨ ਹੈ, ਪਰ ਤੁਹਾਡੇ ਵਾਸਤੇ ਇਹ ਜੇ

0: ਪ੍ਰੋਡਕਟ ਤੁਹਾਨੂੰ ਚੂਜ਼ ਹੋ ਗਿਆ ਤਾਂ ਤੁਹਾਡਾ ਉਸ ਤੋਂ ਅੱਗੇ ਪਾਥਵੇ ਨਹੀਂ ਚੱਲਣਾ। ਸੋ ਕੋਈ ਵੀ ਤੁਹਾਡਾ ਸਵਾਲ ਹੈ, ਮੁੱਦਾ ਹੈ, ਕੋਈ ਐਪਲੀਕੇਸ਼ਨ ਹੈ, ਸੋ ਹਮੇਸ਼ਾ 416-456-6661 'ਤੇ ਸੰਪਰਕ ਕਰੋ, ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ, ਔਰ ਵਾਕਿਨ ਵੀ ਕਰ ਸਕਦੇ ਹੋ ਸਾਡੇ ਆਫਿਸ ਤਾਂ ਕਿ ਸਹੀ ਜਾਣਕਾਰੀ ਦੇ ਨਾਲ ਤੁਹਾਡੀ ਫਾਈਲ ਸਬਮਿਟ ਕੀਤੀ ਜਾਵੇ।
1: ਬਾਈ ਇੱਕ ਚੀਜ਼ ਹੋਰ ਦੱਸੋ ਕਿ ਜਿਹੜੇ ਕਈ ਵਾਰ ਵਿਜ਼ਟਰ ਆਏ ਹੁੰਦੇ ਆ ਉਹਨਾਂ ਦੇ ਉਹ ਵੀਜ਼ਾ ਐਕਸਟੈਂਡ ਕਰਵਾ ਲੈਂਦੇ ਆ, ਜਾਂ ਉਹਨਾਂ ਨੂੰ ਵੀ ਵਰਕ ਪਰਮਿਟ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੁੰਦਾ ਉਸ ਵੀਜ਼ੇ ਨੂੰ ਵਿਜ਼ਟਰ ਵੀਜ਼ੇ ਨੂੰ, ਅਤੇ ਕੀ ਪ੍ਰੋਸੈਸ ਹੁੰਦਾ ਉਹਦਾ?
0: ਜਿਹੜੇ ਭਾਅ ਜੀ ਵਿਜ਼ਟਰ ਵੀਜ਼ੇ ਟੂ ਵਰਕ ਪਰਮਿਟ ਵਾਲੇ ਪ੍ਰੋਗਰਾਮ ਵੀ ਹੁਣ ਬੰਦ ਹੋ ਚੁੱਕੇ ਨੇ ਪਿਛਲੇ ਸਾਲਾਂ ਤੋਂ, ਸੋ ਬੈਟਰ ਐਡਵਾਈਸ ਇਹੀ ਹੈ ਕਿ ਜਿਹੜੇ ਪਹਿਲਾਂ ਐਲਐਮਈ ਇੱਥੇ ਆ ਕੇ ਐਲਐਮਈ ਲੱਭਦੇ ਸੀ ਜਾਂ ਹੋਸਟਲ ਤੇ ਆ ਕੇ, ਜਾਂ ਹੁਣ ਵੀ ਕਈ ਕਲਾਇੰਟਸ ਲੈਂਦੇ ਨੇ ਕਿ ਵਿਜ਼ਟਰ ਵਿੱਚ ਮੇਰਾ ਬ੍ਰਦਰ ਜਾਂ ਸਿਸਟਰ ਜਾਂ ਕੋਈ ਰਿਲੇਟਿਵ ਨੇ ਆਉਣਾ, ਉਹਦਾ ਵਰਕ ਪਰਮਿਟ ਹੋ ਜਾਏਗਾ, ਸੋ ਉਹ ਪ੍ਰੋਗਰਾਮ ਬੰਦ ਹੋ ਚੁੱਕੇ ਨੇ। ਉਦੋਂ ਦਾ ਕੋਈ ਵੀ ਸੋਚ ਕੇ ਨਾ ਆਓ, ਵਿਜ਼ਟਰ ਵੀਜ਼ਾ ਤੇ ਆਏ ਹੋ ਤਾਂ ਤੁਹਾਡਾ ਜਿਹੜਾ ਐਜ਼ ਅ ਟੂਰਿਸਟ ਐਂਟਰ ਹੋਏ ਹੋ, ਹਾਂ ਠੀਕ ਹੈ, ਤੁਹਾਡੀ ਕੋਈ ਐਲੀਜੀਬਿਲਿਟੀ ਬਣਦੀ ਹੈ, ਕਿਵੇਂ ਬਣ ਸਕਦੀ ਹੈ, ਉਹਦੀ ਜਾਣਕਾਰੀ ਹਾਸਲ ਕਰੋ, ਅਸੈਸਮੈਂਟ ਕਰਾਓ, ਨਾ ਕਿ ਇੱਧਰ ਉੱਧਰ ਜਾ ਕੇ ਕਿਸੇ ਨੂੰ ਕਹੋ ਕਿ ਮੈਨੂੰ ਵਰਕ ਪਰਮਿਟ ਕਰਾ ਦਿਉ ਜਾਂ ਐਲਐਮਈ ਕਰਾ ਦਿਉ। ਉਹ ਸਾਰਾ ਕੁਛ ਅੱਜ ਕੱਲ੍ਹ ਸਭ ਫੁੱਲ ਸਟਾਪ ਲੱਗ ਚੁੱਕੇ ਨੇ, ਔਰ ਜਿਹੜੇ ਵੀ ਇੰਡੀਵਿਜੁਅਲ ਵਿਜ਼ਟਰ ਵੀਜ਼ਾ ਤੇ ਪਹੁੰਚੇ ਹੋਏ ਨੇ, ਸਟੇਟਸ ਮੇਨਟੇਨ ਰੱਖਣ ਦੀ ਤੁਹਾਡੀ ਜ਼ਿੰਮੇਵਾਰੀ ਹੈ। ਜਦੋਂ 6 ਮਹੀਨੇ ਤੁਹਾਡਾ ਟਾਈਮ ਡਿਊਰੇਸ਼ਨ ਪੂਰਾ ਹੋ ਚੁੱਕਾ ਹੈ, ਉੱਧਰ ਐਕਸਟੈਂਸ਼ਨ ਵੀ ਤੁਸੀਂ ਆਪ ਕਰਾਉਣੀ ਹੈ, ਉਹਦੇ ਵਿੱਚ ਵੀ ਕਈ ਵਾਰ ਇੱਕ ਵਾਰ ਜਾਂ ਦੋ ਵਾਰ ਐਕਸਟੈਂਸ਼ਨ ਕਰ ਲੈਂਦੇ ਹੋ ਤਾਂ ਦੁਬਾਰਾ ਫਾਈਲ ਜਦੋਂ ਕਰਦੀ ਹੈ ਤਾਂ ਤੁਹਾਨੂੰ ਡਿਪਾਰਚਰ ਆਰਡਰ ਵੀ ਆ ਸਕਦਾ। ਅੱਜ ਕੱਲ੍ਹ ਕਾਫੀ ਸਟ੍ਰਿਕਟਨੈਸ ਚੱਲ ਰਹੀ ਹੈ ਭਾਅ ਜੀ ਚਾਰੇ ਪਾਸੇ, CBSA ਵੀ ਕਾਫੀ ਐਕਟਿਵ ਹੋ ਚੁੱਕਾ ਹੈ, ਸੋ ਜਿੰਨੇ ਵੀ ਇੱਥੇ ਟੂਰਿਸਟ ਜਾਂ ਵਿਜ਼ਟਰ ਜਾਂ ਟੈਂਪਰੇਰੀ ਸਟੇਟਸ ਵਾਲੇ ਇੰਡੀਵਿਜੁਅਲ ਜਿੰਨੇ ਵੀ ਹੈਗੇ ਨੇ, ਉਹਨਾਂ ਵਿੱਚ ਸਟੱਡੀ ਪਰਮਿਟ ਵੀ ਆ ਜਾਂਦੇ ਨੇ, ਵਰਕ ਪਰਮਿਟ ਵੀ ਆ ਜਾਂਦੇ ਨੇ, ਪੁਰਾਣੇ ਰਿਫਿਊਜੀ ਵੀ ਆ ਜਾਂਦੇ ਨੇ, ਜਿਹੜਾ ਵਰਕ ਪਰਮਿਟ ਚੱਲ ਰਹੇ ਨੇ, ਸੋ ਸਟੇਟਸ ਜਦੋਂ ਐਕਸਟੈਂਡ ਕਰਾਉਣਾ ਹੈ, ਮੇਨਟੇਨ ਕਰਾਉਣ ਦੀ ਜਿਹੜੀ ਐਕਸਟੈਂਡਡ ਐਪਲੀਕੇਸ਼ਨ ਲਾਉਣੀ ਹੈ, ਉਹ ਵੀ ਬੜੀ ਤਰੀਕੇ ਨਾਲ ਲਾਉਣੀ ਬਣਦੀ ਹੈ, ਸੋ ਇੱਕ ਸਹੀ ਸਲਾਹ ਮਸ਼ਵਰਾ ਸਹੀ ਟਾਈਮ ਤੇ ਲੈਣਾ ਵੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ, ਤਾਂ ਕਿ ਤੁਹਾਨੂੰ ਕੋਈ ਡਿਪਾਰਚਰ ਆਰਡਰ ਨਾ ਆ ਜਾਏ, ਕੋਈ CBSA ਲੈਟਰ ਨਾ ਆ ਜਾਏ।
1: ਜੇਕਰ ਤੁਹਾਨੂੰ ਕੋਈ ਇਸ ਤਰੀਕੇ ਦੀ ਲੈਟਰ ਇਮੀਗ੍ਰੇਸ਼ਨ ਵੱਲੋਂ ਆ ਵੀ ਗਈ ਹੈ ਤਾਂ ਤੁਸੀਂ ਇਹਨਾਂ ਨੂੰ ਮਿਲ ਲਿਓ, ਜਾ ਕੇ ਬੈਠ ਕੇ 1-on-1 ਗੱਲਬਾਤ ਕਰ ਲਿਓ, ਹੱਲ ਕੀ ਹੋ ਸਕਦਾ। ਜੇ ਪ੍ਰੋਬਲਮ ਹੈਗੀਆਂ ਤਾਂ ਪ੍ਰੋਬਲਮ ਦਾ ਹੱਲ ਵੀ ਕੋਈ ਨਾ ਕੋਈ ਤਾਂ ਜ਼ਰੂਰ ਹੁੰਦਾ, ਪਰ ਐਕਸਪਰਟ ਕੋਲ ਹੁੰਦਾ। ਸੋ ਜੇ ਕਈ ਵਾਰ ਤੁਸੀਂ ਕੋਈ ਫਾਈਲ ਆਪ ਲਾਈ ਜਾਂ ਕੋਈ ਇੱਕ ਅੱਧੀ ਕੁੰਡੀ ਰਹਿ ਗਈ, ਚਾਹੇ ਤੁਸੀਂ ਵੀਜ਼ਾ ਐਕਸਟੈਂਡ ਕਰਨ ਦੀ ਖਾਤਰੀ ਵਿਜ਼ਟਰ ਵੀਜ਼ਾ ਸੀਗਾ ਤਾਂ ਤੁਸੀਂ ਫਾਈਲ ਲਾਈ ਸੀ, ਉਹ 'ਚ ਕੋਈ ਤੁਹਾਡੀ ਕਮੀ ਪੇਸ਼ੀ ਰਹਿ ਗਈ ਤਾਂ ਵੀ ਤੁਸੀਂ ਮੁੜ ਕੇ ਫਿਰ ਦਿੱਕਤ 'ਚ ਆ ਦਿੰਦੇ ਹੋ। ਸੋ ਇਹਨਾਂ ਨਾਲ ਸੰਪਰਕ ਕਰ ਲਿਓ, ਕੋਈ ਫੀਸਾਂ ਬਹੁਤ ਜ਼ਿਆਦਾ ਨਹੀਂ ਰੱਖੀਆਂ ਹੋਈਆਂ, ਜਿਵੇਂ ਮੈਂ ਪਹਿਲੀ ਗੱਲ ਇਹ ਕੀਤੀ ਸੀ ਕਿ ਫੀਸਾਂ ਵੱਧ ਫੀਸਾਂ ਘੱਟ, ਇਸੇ ਕਰਕੇ ਹੁਣ ਇੰਨੇ ਲੰਬੇ ਟਾਈਮ ਤੋਂ ਨੰਬਰ 1 'ਤੇ CIC ਇਮੀਗ੍ਰੇਸ਼ਨ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਆਲਰੇਡੀ ਇਹਨਾਂ ਨਾਲ ਰਾਬਤਾ ਕਾਇਮ ਕਰਦੇ ਆ। ਸੋ ਗੈਰੀ ਬਾਈ ਹੁਣੀ ਆਪ ਮਿਲਣਗੇ ਤੁਹਾਨੂੰ, ਆਪ ਤੁਹਾਨੂੰ ਦੱਸਣਗੇ ਕਿ ਭਾਈ ਆਹ ਨਹੀਂ ਆਹ ਹੱਲ ਹੈਗਾ। 416-456-6661 ਗਰੀਬ ਉਹਨਾਂ ਦੀ ਪੂਰੀ ਟੀਮ ਦਾ ਨੰਬਰ ਹੈ, 416-456-6661 'ਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਇਮੀਗ੍ਰੇਸ਼ਨ ਬਾਬਤ ਤਾਂ ਸਵਾਲ ਪੁੱਛ ਸਕਦੇ ਹੋ। ਬਹੁਤ ਸਾਰੇ ਲੋਕ ਆ ਜਿਹੜੇ ਉਹ ਡਿਪੋਰਟ ਕੀਤੇ ਜਾਂਦੇ ਆ ਹਰ ਦਿਨ ਹੀ, ਕੁਝ ਆਪਾਂ ਨੂੰ ਪਤਾ ਨਹੀਂ ਲੱਗਦਾ ਗਰੀਬ ਭਾਈ, ਕਈ ਵਾਰ ਤੁਹਾਨੂੰ ਤਾਂ ਜ਼ਿਆਦਾ ਪਤਾ ਲੱਗਦਾ ਹੋਊਗਾ ਕਿ ਹਰ ਦਿਨ ਹੀ ਡਿਪੋਰਟੇਸ਼ਨਸ ਹੋ ਰਹੀਆਂ ਨੇ। ਉਹ ਤੋਂ ਬਚਣ ਦੇ ਲਈ ਸਹੀ ਰਾਸਤਾ, ਸਹੀ ਸਲਾਹ, ਸਹੀ ਟਾਈਮ 'ਤੇ ਲੈਣੀ ਬਹੁਤ ਜ਼ਰੂਰੀ ਆ।
0: ਬਿਲਕੁਲ ਭਾਅ ਜੀ, ਡਿਪੋਰਟੇਸ਼ਨ ਵੀ ਅੱਜ ਕੱਲ੍ਹ ਸੀਨੀਅਰਸ ਕਾਫੀ ਐਕਟਿਵ ਹੈਗਾ, ਔਰ ਜਿਹੜੇ ਵੀ ਸਟੇਟਸ ਨੇ ਜਾਂ ਡਿਪੋਰਟੇਸ਼ਨ ਦੀ ਗੱਲ ਕਰ ਲਓ ਤਾਂ ਵੀਕਲੀ ਬੇਸ ਤੇ ਇਹ ਵੀ ਕਾਰਵਾਈ ਜਾਰੀ ਹੈ, ਜਿਹਦੀ ਕਿ ਜ਼ਿਆਦਾ ਜਿਵੇਂ ਪਬਲਿਸਿਟੀ ਨਹੀਂ ਹੁੰਦੀ, ਸੋ ਅੰਦਰ ਖਾਤੇ ਉਹ ਵੀ ਚੱਲ ਰਿਹਾ।
1: ਬਿਲਕੁਲ, 416-456-6661 ਗਰੀਬੇ ਕੁਛ ਹੋਰ ਐਂਟਰ ਕਰਨਾ ਚਾਹੁੰਦੇ ਹੋ?
0: ਆਪਣੇ ਸੁਪਰਵਾਈਜ਼ਰ ਦੀ ਗੱਲ ਕਰ ਦੇਣਾ ਭਾਅ ਜੀ, ਸੁਪਰਵਾਈਜ਼ਰ ਹੁਣ ਕਾਫੀ ਜਿਵੇਂ ਸਾਰੇ ਹੀ ਉਹ ਇੰਡੀਵਿਜੁਅਲ ਜਿਹੜੇ PR ਹੋ ਚੁੱਕੇ ਨੇ, ਚਾਹੇ ਵਿਦਿਆਰਥੀ ਭੈਣ ਭਰਾ ਨੇ, ਉਹ ਵੀ ਜੇ PR ਹੁਣੇ ਹੁਣੇ ਵੀ ਹੋਏ ਹੋ ਤਾਂ ਵੀ ਸੁਪਰਵਾਈਜ਼ਰ ਆਪਣੇ ਪੇਰੈਂਟਸ ਦਾ ਜਾਂ ਗ੍ਰੈਂਡਪੇਰੈਂਟਸ ਦਾ ਸਪਾਂਸਰ ਕਰਨਾ ਲਾਜ਼ਮੀ ਹੈ। ਫਾਈਨ ਪ੍ਰੋਗਰਾਮ ਹੈ, ਅਪਰੂਵਲ ਰੇਟ 100/100 ਹੈ, ਤੁਸੀਂ PR ਹੋਣੇ ਚਾਹੀਦੇ ਹੋ। ਗ੍ਰੋਸ ਇਨਕਮ ਲਾਈਕ ਉਹਦੀ ਪਿਛਲੇ 6 ਸਾਲ ਦੀ ਜਿਹੜੇ 2025 ਹੈ ਜਾਂ ਉਸ ਤੋਂ ਪਿਛਲੀ ਵੀ ਤੁਹਾਡੀ ਚੱਲ ਸਕਦੀ ਹੈ, ਫੈਮਿਲੀ ਸਾਈਜ਼ ਦੇ ਅਕੋਰਡਿੰਗ, ਜੋ ਬਾਕੀ ਹੋਰ ਕੀ ਡਾਕੂਮੈਂਟਸ ਨੇ, ਕੀ ਉਹ ਤੁਹਾਡੀ ਉਹਦੇ ਜਾਣਕਾਰੀ ਹੈ, ਕੀ ਕੰਪਲੇਂਟਸ ਨੇ, ਮੈਸੇਜ ਕਰ ਦਿਓ, ਵਟਸਐਪ ਕਰ ਦਿਓ, ਆਪਣੀ ਈਮੇਲ ਆਈਡੀ ਸ਼ੇਅਰ ਕਰ ਦਿਓ, ਸੋ ਚੈੱਕ ਸਾਡੇ ਆਫਿਸ ਤੋਂ ਹੀ। ਸੋ ਸੁਪਰ ਵੀਜ਼ਾ ਹੁਣ ਤੱਕ ਨਹੀਂ ਅਪਲਾਈ ਕੀਤਾ, ਚਾਹੇ ਪਹਿਲਾਂ ਕਦੇ ਰਜਿਸਟਰ ਵੀ ਜੇ ਤੁਹਾਡੇ ਪੇਰੈਂਟਸ ਦੇ ਰਿਫਿਊਜ਼ ਵੀ ਹੋਏ ਨੇ, ਤਾਂ ਵੀ ਸੁਪਰ ਵੀਜ਼ਾ ਅਪਲਾਈ ਕਰਨਾ ਲਾਜ਼ਮੀ ਹੈ, ਹਰ ਪਲਾਟ ਦੀ ਜ਼ਰੂਰਤ ਹੈ। ਨੰਬਰ 416-456-6661 CIC ਇਮੀਗ੍ਰੇਸ਼ਨ। ਥੈਂਕ ਯੂ ਰਾਜਰ ਭਾਜੀ, ਧੰਨਵਾਦ,
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। 416-456-6661 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਧੰਨਵਾਦ ਜੀ, ਥੈਂਕ ਯੂ।

0: ਸੁੱਖ ਜੀ ਕੀ ਹਾਲ ਚਾਲ ਨੇ?
1: ਧੰਨਵਾਦ ਬੋਪਰਾ ਸਾਹਿਬ, ਕੱਲ ਦੀਆਂ ਤਿਆਰੀਆਂ ਜੀ, ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਚੱਲਣਾ, ਤਿਆਰੀਆਂ ਕਰ ਰਹੇ ਹਾਂ ਸਰ।
0: ਫਰਨੀਚਰ ਦੀ ਜਿਵੇਂ ਲੈਂਦੀ ਪਿੰਗ ਹੁਲਾਰੇ ਚੜੀ ਜਵਾਨੀ ਦੀ, ਫਰਨੀਚਰ ਤੇ ਜਵਾਨੀ ਚਾੜ ਦਿਓ, ਕੱਲ ਨੂੰ ਦੇਖੀ ਜਾਊ।
1: ਚੜ ਗਈ ਜਵਾਨੀ ਸਰ, ਚਾੜੀ ਹੈ ਜਵਾਨੀ, ਟੇਲਰ ਬੈਡਰੂਮ ਸੈੱਟ ਤੇ ਚਾੜਦੀ ਹੈ ਜਵਾਨੀ।
0: ਟੇਲਰ ਬੈਡਰੂਮ ਜਿਹੜਾ ਉਹ ਤਾਂ ਇੰਨਾ ਲੋਕਾਂ ਦੇ ਫੇਵਰੇਟ ਸੈੱਟ ਆ, ਜਿਹੜਾ ਤੁਸੀਂ ਜਿਹੜਾ ਮੈਨੂੰ ਲੱਗਦਾ ਕਿ ਤੁਸੀਂ ਵੀ ਬਹੁਤ ਬਹੁਤ ਸਾਰੀ ਜਿਹੜੀ ਫੈਮਿਲੀ ਨੇ ਆਲਰੇਡੀ ਤੁਹਾਡੇ ਕੋਲੋਂ ਮਹਿੰਗਾ ਵੀ ਲੈ ਕੇ ਗਏ ਹੋਣਗੇ, ਹੁਣ ਉਸ ਹਿਸਾਬ ਨਾਲ ਰੇਟ ਦੱਸਿਓ ਹੁਣ।
1: ਅੱਜ ਬਾਈ ਜੀ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਆ, ਇੱਕ ਤਾਂ ਵਿਕਟੋਰੀਆ ਡੇ ਲੌਂਗ ਵੀਕਐਂਡ ਆ ਰਿਹਾ, ਤੇ ਜਦੋਂ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਹੁੰਦਾ ਬਾਈ ਜੀ, ਫਿਰ ਪ੍ਰਾਈਜ਼ਾਂ ਕੜਾਕੇ ਕੱਢਣੀ ਆ, ਕਿਉਂਕਿ ਪਿਛਲੀ ਪ੍ਰਾਈਜ਼ ਨੂੰ ਹਮੇਸ਼ਾ ਸਾਨੂੰ ਬੀਟ ਕਰਨਾ ਪੈਂਦਾ। ਪਹਿਲਾਂ ਵੀ ਟੇਲਰ ਦੀ ਪ੍ਰਾਈਜ਼ ਲਾਈ ਸੀ, ਪਰ ਅੱਜ ਧਿਆਨ ਨਾਲ ਸੁਣ ਲਿਓ, ਗੂਗਲ ਤੇ ਚੈੱਕ ਵੀ ਕਰ ਲਓ, ਮਾਡਲ ਨੰਬਰ ਵੀ ਦੱਸ ਦਿੰਦੇ ਆ, ਟੇਲਰ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਟੇਲਰ ਟੇਲਰ ਟੇਲਰ ਗੂਗਲ ਕਰ ਲਿਓ। ਪਰ ਕੱਲ ਨੂੰ ਜਿਹੜੇ ਪਰਿਵਾਰ 2 ਵਜੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਦੇਣ ਲੱਗੇ ਆ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਥੱਲੇ LED ਲਾਈਟ, ਡਰੋਰ ਸੋਫਟ ਕਲੋਜ਼ਰ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਜੋ ਪਰ ਵਾਇਰਲੈਸ ਚਾਰਜਰ, ਸੋ ਟੇਲਰ ਕਿੰਗ ਸਾਈਜ਼ ਦਾ ਬੈਡਰੂਮ ਸੈੱਟ LED ਲਾਈਟਰ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, 4,000 ਦਾ ਕਿਤੋਂ 3,500 ਦਾ ਵੀ ਲਿਆਓ, ਕਿਤੋਂ 3,000 ਦਾ ਵੀ ਲੈ ਲਿਆਓ, ਕਿਤੇ 2,500 ਦਾ ਵੀ ਲਿਆਓ, ਪਰ ਇਹ ਗ੍ਰੈਂਡ ਫਰਨੀਚਰ ਹੈ, ਇਹਦੀ ਪ੍ਰਾਈਜ਼ ਨਹੀਂ ਬੀਟ ਹੋਣੀ। ਪੂਰਾ ਬੈਡਰੂਮ ਸੈੱਟ ਕੱਲ 2 ਵਜੇ ਪਹੁੰਚਿਓ, ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਚੱਲਣਾ, ਪ੍ਰੋਗਰਾਮ 6685 ਟੌਮਗਨ ਰੋਡ ਦੇ ਉੱਪਰ, 6685 ਟੌਮਗਨ ਰੋਡ ਦੇ ਉੱਪਰ ਆ ਜਾਓ, ਟੇਲਰ ਬੈਡਰੂਮ
0: ਬਾਈ ਜੀ,
1: ਕਿੰਗ ਸਾਈਜ਼ ਦਾ ਪੂਰਾ ਬੈਡਰੂਮ ਸੈੱਟ ਜੀ ਬਾਈ ਜੀ,
0: ਮੈਂ ਕੱਢ ਲਿਆ ਜੀ ਟੇਲਰ ਬੈਡਰੂਮ ਸੈੱਟ ਜਿਹੜਾ ਆਨਲਾਈਨ,
1: ਕਿੰਨੇ ਦਾ ਨਿਕਲਿਆ ਸਰ?
0: ਇੱਕ ਤਾਂ ਇੱਥੇ ਨਿਕਲਿਆ 3599 ਦਾ ਵੀ ਹੈਗਾ ਵਾ, ਤੇ ਇੱਕ ਨਿਕਲ ਇਹ ਇੰਨਾ ਫਰਕ 4299 ਦਾ ਵੀ ਹੈਗਾ ਵਾ ਜੀ, ਇਹ ਇੱਕ ਘੱਟ ਤੋਂ ਘੱਟ $2,198 ਦਾ ਵੀ ਟੇਲਰ ਹਾਈਡ੍ਰੋਲਿਕ ਸਟੋਰੇਜ ਬੈਡਰੂਮ ਸੈੱਟ, ਇਹੀ ਹੈ ਨਾ?
1: ਬਿਲਕੁਲ, 2198 ਦਾ ਲੋਅਸ ਨਿਕਲਿਆ ਸਰ।
0: ਹਾਂਜੀ 2198 ਦਾ ਨਿਕਲਿਆ, 2399 ਦਾ ਜੀ, ਚਲੋ ਮੈਂ ਤੁਹਾਨੂੰ 2198 ਦਾ ਦੱਸਿਆ ਜੀ,
1: $2,198 ਦੱਸਿਆ। ਹੁਣ ਸਾਰੰਗ ਰੇਡੀਓ ਦੀ ਪਾਵਰ ਤੇ ਨਾਲ ਗ੍ਰੈਂਡ ਫਰਨੀਚਰ ਦੀ
0: ਪਾਵਰ, ਇੱਕ ਮਿੰਟ ਬਾਈ ਜੀ
1: ਮਾਰਕੀਟ ਨੂੰ ਬੀਟ ਕਰਕੇ ਦੇਣ ਲੱਗੇ
0: ਬਾਈ ਜੀ ਇੱਕ ਹੋਰ ਨਿਕਲਿਆ ਨਿਕਲਿਆ ਟੇਲਰ ਹਾਈਡ੍ਰੋਲਿਕ ਸਟੋਰੇਜ ਬੈਡਰੂਮ ਸੈੱਟ $1,998 ਦਾ, ਹੁਣ ਆ ਲਓ ਜੀ, ਨਹੀਂ ਇਸ ਤੋਂ ਬਾਅਦ ਹੋਰ ਕੋਈ ਨੀ ਸਰ, ਆਹ ਘੱਟ ਤੋਂ ਘੱਟ ਆਹੀ ਨਹੀਂ ਆਹ ਘੱਟ ਤੋਂ ਘੱਟ ਮੈਂ ਤੁਹਾਨੂੰ 4 ਪ੍ਰਾਈਜ਼ ਦੱਸਿਆ, 5 ਆਹ ਮੇਰੇ ਨਿਕਲਿਆ, ਜਿਹੜੇ ਮੈਂ ਸਕਰੀਨਸ਼ਾਟ ਵੀ ਲੈ ਕੇ ਰੱਖ ਲੈਣਾ ਜੇ ਕਿਸੇ ਨੂੰ ਹੋਰ ਨਾ ਨਿਕਲੇ, ਤਾਂ 1998 ਦਾ ਜਾਣੀ ਘੱਟ ਤੋਂ ਘੱਟ ਆਹ ਨਿਕਲਿਆ, ਆ ਲਓ,
1: ਇਹ ਮੰਨ ਲਓ $1,998 $2,000 ਹੋ ਗਿਆ ਆਲਮੋਸਟ,
0: ਦੋ ਹਜ਼ਾਰ ਹੋ ਗਿਆ
1: ਬੋਪਰਾ ਸਾਹਿਬ। ਹੁਣ ਕੱਲ ਨੂੰ ਪਰਿਵਾਰ 2 ਵਜੇ ਪਹੁੰਚ ਜਾਣਾ, ਕੱਲ ਨੂੰ ਮਿਲਣੀਆਂ ਪ੍ਰਾਈਜ਼ਾਂ 6685 ਟੌਮਗਨ ਰੋਡ ਦੇ ਉੱਪਰ, ਟੇਲਰ ਬੈਡਰੂਮ ਸੈੱਟ ਪੂਰਾ,
0: ਆਹੀ
1: ਨਾ 2000 ਨਾ 1900 ਨਾ 1800 ਨਾ 1700 ਨਾ 1600 ਨਾ 1500
0: ਹਾਈਡ੍ਰੋਲਿਕ ਸਟੋਰੇਜ ਵਾਲਾ
1: ਘਟਾ ਦੀ ਹੋਰ
0: ਬਾਈ, ਆਹੀ ਕਹਿ ਰਹੇ ਨੇ ਜਿਹੜਾ ਹਾਈਡ੍ਰੋਲਿਕ ਸਟੋਰੇਜ ਜਿਹੜਾ ਮੈਂ ਕੱਢਿਆ,
1: ਇਹੀ ਬੈਡਰੂਮ ਸੈੱਟ ਬੁੱਪਰ ਸਾਹਿਬ, ਇਹੀ
0: ਟੇਲਰ ਹਾਈਡ੍ਰੋਲਿਕ ਸਟੋਰੇਜ ਬੈਡਰੂਮ ਸੈੱਟ
1: ਜੀ, ਪੂਰਾ ਬੈਡਰੂਮ ਸੈੱਟ, ਪਹਿਲੇ 5 ਪਰਿਵਾਰ ਕੱਲ ਨੂੰ 2 ਵਜੇ ਪਹੁੰਚੇ, 6685 ਟੌਮਗਨ ਰੋਡ ਦੇ ਉੱਪਰ, ਟੇਲਰ ਬੈਡਰੂਮ ਸੈੱਟ 1299 ਤੇ ਇੱਕ ਨਾਲ ਤੋਹਫਾ, ਉਹ ਵੀ ਵੱਡਾ ਤੋਹਫਾ ਮਿਲੂਗਾ, ਕੱਲ ਨੂੰ 2 ਵਜੇ ਪਹੁੰਚਿਓ, 6685 ਟੌਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ
0: ਹੈ
1: ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਭਾਜੀ।
0: ਜੇ ਅੱਜ ਹੀ ਹੋਲਡ ਕੀਤਾ ਜਾ ਸਕਦਾ ਨਹੀਂ
1: ਕਰਦੇ ਹੋ, ਪਹਿਲੇ 5 ਕਾਲਰ ਕਾਲ ਕਰ ਲੈਣ ਸਰ।
0: ਲਓ ਜੀ, ਪਹਿਲੇ 5 ਕਾਲਰ ਕਾਲ ਕਰਨ ਲਈ ਨੰਬਰ ਦੇ ਦਿਓ,
1: 647-200-00, 6472-600-00,
0: ਬਾਜੀ ਹੁਣੇ ਕਾਲ ਕਰ ਲਿਓ, ਇਹ ਤੁਹਾਨੂੰ 1299 ਦਾ ਸੱਚ ਕਰਕੇ ਜਾਣਿਓ, ਨਹੀਂ ਮਿਲਣਾ ਕਿਤੇ, ਤੁਸੀਂ ਭਰ ਲਿਓ, ਮੈਂ ਤਾਂ ਭਰਿਆ ਗੂਗਲ ਤੇ, ਸਕਰੀਨਸ਼ਾਟ ਵੀ ਮੈਂ ਲੈ ਲਿਆ, ਤੁਸੀਂ ਵੀ ਭਰ ਕੇ ਦੇਖ ਲਿਓ, ਮੈਂ ਕੀ ਭਰਿਆ ਸੀ, ਟੇਲਰ ਬੈਡਰੂਮ ਭਰਿਆ ਸੀ, ਪਰ ਉਹਦੇ ਵਿੱਚ ਆਇਆ ਕਿ ਟੇਲਰ ਹਾਈਡ੍ਰੋਲਿਕ ਸਟੋਰੇਜ ਬੈਡਰੂਮ ਸੈੱਟ, ਇਹ ਜਦ ਤੁਸੀਂ ਭਰੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵਾ ਕਿ 1998 ਦਾ ਘੱਟ ਤੋਂ ਘੱਟ ਨਿਕਲਿਆ ਸੀਗਾ, ਬਾਕੀ 3500-2198 ਇਹ ਨਿਕਲਦੇ ਸੀ, 1299 ਦਾ ਮੈਨੂੰ ਨਹੀਂ ਪਤਾ। ਸੋ ਇਹਨਾਂ ਨੇ 5 ਬੈਡਰੂਮ ਸੈੱਟ ਕਹੇ ਨੇ, 5 ਦੇ 5 ਹੁਣੇ ਹੋਲਡ ਕਰ ਲਓ, ਪਰ ਗਾਹਾਂ ਵੇਚਣ ਲਈ ਨਾ ਕਰਿਓ, ਆਪਦੇ ਲਈ ਕਰਿਓ। ਸੋ ਜੇ ਤੁਸੀਂ ਆਪ ਰੱਖਣਾ ਚਾਹੁੰਦੇ ਹੋ ਬੈਡਰੂਮ ਸੈੱਟ, ਬਹੁਤ ਬਹੁਤ ਬਹੁਤ ਕਮਾਲ ਦਾ ਨਹੀਂ ਲੱਭਣਾ ਤੁਹਾਨੂੰ 1299 'ਚ, ਇਹ ਵਿਕਟੋਰੀਆ ਡੇ 'ਤੇ, ਇਹ ਨਹੀਂ ਕੱਲ੍ਹ ਤੱਕ ਰਹਿਣੇ, ਇਹ 100% ਨਹੀਂ ਕੱਲ੍ਹ ਤੱਕ ਰਹਿਣੇ, ਜੇ ਤੁਸੀਂ ਸੋਚੋ ਕੋਈ ਨਾ ਕੱਲ੍ਹ ਨੂੰ ਜਾ ਕੇ ਲੈ ਲਾਂਗੇ, ਤਾਂ ਹੀ ਮੈਂ ਇਹਨਾਂ ਨੂੰ ਕਿਹਾ ਕਿ ਹੁਣੇ ਹੋਲਡ ਕੀਤੀ ਜਾ ਸਕਦੀ ਚੜ੍ਹਤੀ ਬਾਈ ਜੀ, ਇਹਨਾਂ ਨੇ ਚਾੜ੍ਹਤੀ ਜਵਾਨੀ ਚਾੜ੍ਹਤੀ ਆ, ਕਾਲਾਂ ਤੁਹਾਨੂੰ ਡਿੱਗਣ ਲੱਗ ਜਾਣੇ ਨੇ ਬਾਈ ਜੀ, ਹੁਣੇ 1299 ਦਾ ਚਾਚੇ ਤਾਏ ਰਿਸ਼ਤੇਦਾਰ ਮਿੱਤਰ ਦੋਸਤਾਂ ਨੂੰ ਸਾਰਿਆਂ ਨੂੰ ਦੱਸ ਦਿਓ ਵੀ ਇਹ ਨਹੀਂ ਲੱਭਣਾ, ਟੇਲਰ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਵਾਲਾ ਮਾਡਰਨ ਸਟਾਈਲ ਦੇ ਵਿੱਚ। ਕਿੱਥੇ ਰਹਿੰਦਾ, ਮਾਂ ਦਾ ਚੰਨ ਮੱਖਣ, ਮਾਂ ਦਾ ਚੰਨ ਮੱਖਣ ਤਾਂ ਡੀਲਾਂ ਲੱਭਦਾ ਰਹਿੰਦਾ ਵਾ। 1299 ਦੇ ਵਿੱਚ ਇੱਦੋਂ ਵਧੀਆ ਡੀਲ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਆਪਣੇ ਮਾਸਟਰ ਬੈਡਰੂਮ 'ਚ ਵੀ ਰੱਖਣਾ ਚਾਹੁੰਦੇ ਹੋ, ਬੱਚਿਆਂ ਦੇ ਬੈਡਰੂਮ ਸੈੱਟ, ਕਮਾਲ ਕਮਾਲ ਕਮਾਲ, ਹਜ਼ਾਰ $1000 ਦਾ ਸਿੰਪਲ ਬੈੱਡ ਹੁੰਦੇ ਆ ਇਹ, ਹਾਈਡ੍ਰੋਲਿਕ ਸਟੋਰੇਜ ਵਾਲਾ ਟੇਲਰ ਕਹਿ ਕੇ ਦੱਸ ਕੇ ਉਹਨਾਂ ਨੇ ਵੇਚਿਆ ਵਾ। ਮੈਂ ਤਾਂ ਹੈਰਾਨ ਹਾਂ ਇਸ ਚੀਜ਼ 'ਤੇ। ਬਾਜੀ ਲੱਗ ਗਿਆ ਕਾਲ ਦਾ ਹੁਣ,
1: ਬਿਲਕੁਲ ਬੱਬਰ ਸਾਹਿਬ ਬੁਖਾਰ ਚੜ ਗਿਆ ਫੋਨ ਨੂੰ,
0: ਫੋਨ ਨੂੰ ਬੁਖਾਰ ਚੜਨਾ ਹੀ ਸੀਗਾ। ਇਹ ਹੁਣੇ ਹੋਲਡ ਕਰ ਲਿਓ ਵੀਰੇ, ਚਾਹੇ ਡਿਪੋਜ਼ਿਟ ਭੇਜ ਦਿਓ, ਜਾ ਕੇ ਦੇਖ ਲਿਓ, ਇਹ ਤਾਂ ਤੁਸੀਂ ਗੂਗਲ 'ਤੇ ਸਰਚ ਮਾਰੋ ਤੁਹਾਡੇ ਕੋਲ ਆ ਜਾਣਾ ਤੁਹਾਡੇ ਫੋਨ ਦੇ ਵਿੱਚ ਹੀ। ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਸਰ।

0: ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਆ ਗਿਆ। ਢਿੱਲੋਂ ਸਾਹਿਬ ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਬਹੁਤ ਵਧੀਆ,
0: ਬਹੁਤ ਵਧੀਆ। ਤੁਸੀਂ ਜਦੋਂ ਨਾਲ ਹੀ ਤੁਸੀਂ ਮੈਨੂੰ ਕਹਿਤਾ ਕਿ ਚੌਕਾ ਰਾਜਵੀਰ ਇੱਕ ਹੋਰ ਲੱਗ ਗਿਆ, ਮੈਂ ਕਿਹਾ ਹੁਣ ਦੱਸੋ ਕੀ ਕਰੀਏ ਹੈ ਜੀ ਅੱਜ? ਨਹੀਂ
1: ਦੇਖ ਲਓ,
0: ਨਹੀਂ ਟਲੇ, ਨਹੀਂ ਟਲੇ, ਤੁਸੀਂ ਦੇਖ ਲਓ,
1: ਜਿੱਤੀਆਂ ਹੋਈਆਂ ਗੇਮਾਂ ਹਾਰ ਜਾਂਦੇ ਆ ਪੰਜਾਬ ਵਾਲੇ।
0: ਇਹ ਦੁੱਖ ਲੱਗਿਆ ਅੱਜ ਢਿੱਲੋਂ ਸਾਹਿਬ ਅੰਦਰ ਹਨਾ।
1: ਬਿਲਕੁਲ, ਜਿਹੜੀ ਪਰਸ ਸੰਡੇ ਗੇਮ ਸੀ ਉਹ ਵੀ ਏਦਾਂ ਹੀ ਸੀਗੀ, ਮੰਡੇ ਸੋਰੀ।
0: ਇਹ ਹੁਣ ਕੀ ਕੀ ਬਣੂਗਾ ਹੁਣ ਇਹ? ਮੈਂ ਤਾਂ ਔਖਾ ਹੋ ਗਿਆ ਕੰਮ, ਹੁਣ ਤਾਂ ਥੱਲੇ ਚਲ ਗਿਆ ਕੰਮ ਹਨਾ।
1: ਹਾਂ ਹੁਣ ਤਾਂ ਆਈਸੀਸੀ ਮੈਨੂੰ ਨੀ ਲੱਗਦਾ ਫਾਈਨਲ ਦੇ ਵਿੱਚ ਜਾਊਗੀ, ਪਰ ਚਲੋ ਕੋਈ ਗੱਲ ਨੀ, ਆਪਾਂ
0: ਕੋਈ ਹੋਰ ਹੌਸਲਾ ਹੀ ਆ ਹੁਣ ਤਾਂ ਬਸ,
1: ਹੌਸਲਾ ਹੀ ਆ ਬਿਲਕੁਲ
0: ਹਨਾ।
1: ਬਿਲਕੁਲ,
0: ਪਰ ਮੈਨੂੰ ਲੱਗਦਾ ਸੀ ਅੱਜ ਵਾਲਾ ਮੈਚ ਵੀ ਜਿੱਤ ਜਾਣਗੇ, ਕਿਉਂਕਿ ਇੱਕ ਵਾਰ ਤਾਂ ਆਏ ਸੀ ਕਿ 16 ਰਨ ਰੇਟ ਇਹਨਾਂ ਦਾ ਆ ਰਿਹਾ ਸੀ, ਉਧਰੋਂ ਹਜੇ 8-9 ਚੱਲ ਰਿਹਾ ਸੀਗਾ, ਕਿਤੇ 14 ਸੀਗਾ ਰਨ ਰੇਟ ਹਨਾ, ਪਰ ਉਹ ਤਿਲਕ ਪਰ ਮੈਨੂੰ ਲੱਗਦਾ ਖੜ ਗਿਆ ਪਿੱਛੇ ਜੇ ਆ ਕੇ, ਉਹ ਹਟ ਗਿਆ ਕੰਮ, ਉਹ ਨਹੀਂ ਤਾਂ ਲੈ ਲਿਆ ਸੀ ਕੰਮ।
1: ਬਿਲਕੁਲ ਬਿਲਕੁਲ, ਈਵਨ ਜਿਹੜਾ ਮੰਡੇ ਦਿੱਲੀ ਦਾ ਮੈਚ ਸੀ ਉਹ ਵੀ ਏਦਾਂ ਹੀ ਸੀਗਾ ਵੀ ਉਹ ਜਦੋਂ ਮਿਡ ਜੇ ਦੇ ਵਿੱਚ ਜਾ ਕੇ ਵੀ ਹੁਣ ਨੀ ਹਟ ਸਕਦੇ ਗੇ,
0: ਹਾਂ ਸਪੈਸ਼ਲੀ ਤੌਰ ਤੇ ਸੈਮੀ ਢਿੱਲੋਂ ਸਾਹਿਬ। ਇਹ ਕਹਿੰਦੇ ਆਈ ਪੀ ਟੀਵੀ ਤੁਸੀਂ ਜੇ ਲੈਣਾ ਚਾਹੁੰਦੇ ਹੋ ਜਾਂ ਗੁਰਬਾਣੀ ਵਾਲੀ ਰੇਡੀਓ ਲੈਣਾ ਚਾਹੁੰਦੇ ਹੋ ਤੇ ਬਜ਼ੁਰਗਾਂ ਦੀ ਤਾਂ ਖਾਸ ਡਿਮਾਂਡ ਹੁੰਦੀ ਹੈ ਕਿ ਭਾਈ ਢਿੱਲੋਂ ਵੀਡੀਓ ਤੋਂ ਲਿਆ ਕੇ ਦਿਓ ਜੇ ਰੇਡੀਓ ਲੈ ਕੇ ਆਉਣਾ। ਨਹੀਂ ਨਹੀਂ ਅਸੀਂ ਲੈਣਾ ਹੈਗਾ, ਕਿਉਂਕਿ ਉਹ ਤੇ ਬੜੇ ਸੀਕੁਐਂਸ ਵਾਈਜ਼ ਪਾਠ ਹੁੰਦੇ ਆ, ਉਹਨਾਂ ਨੂੰ ਦੱਬਣਾ ਨਹੀਂ ਪੈਂਦਾ ਕੋਈ ਨੰਬਰ ਨੰਬਰ ਦੇ ਉਸ ਹਿਸਾਬ ਨਾਲ, ਜੇ ਆਪਾਂ ਚੱਲਦਾ ਗਿਆ ਨਿਤਨੇਮ ਆ ਗਿਆ ਦੂਜਾ ਆ ਗਿਆ ਕੀਰਤਨ ਆ ਗਿਆ ਬਹੁਤ ਕੁਛ। ਢਿੱਲੋਂ ਸਾਹਿਬ ਇਹ ਇਹ ਮੁਬਾਰਕਬਾਦ ਦੇ ਹੱਕਦਾਰ ਹੋ ਕਿ ਬਜ਼ੁਰਗ ਕਹਿੰਦੇ ਆ ਕਿ ਭਾਈ ਸੈਮੀ ਢਿੱਲੋਂ ਵਾਲਾ ਦਿਓ ਸਾਨੂੰ ਰੇਡੀਓ।
1: ਬਿਲਕੁਲ ਜੀ, ਢਿੱਲੋਂ ਵੀਡੀਓ ਦਾ ਕਿਉਂਕਿ ਦੇਖੋ ਅਸੀਂ ਕੁਆਲਿਟੀ ਦੇ ਵਿੱਚ ਬਿਲੀਵ ਕਰਦੇ ਹਾਂ, ਔਰ ਜਦੋਂ ਵੀ ਕੋਈ ਪ੍ਰੋਡਕਟ ਵੇਚੀਦਾ ਅਸੀਂ ਈਵਨ ਜਦੋਂ ਟੈਲੀਫੋਨ ਦੇ ਉੱਤੇ ਵੀ ਕਸਟਮਰ ਨਾਲ ਗੱਲ ਕਰਦੇ ਹਾਂ ਜਦੋਂ ਸਾਨੂੰ ਸੇਲਸ ਕਾਲਸ ਆਉਂਦੀਆਂ ਆ, ਸੋ ਇਹ ਆ ਕਿ ਉਦੋਂ ਅਸੀਂ ਹਮੇਸ਼ਾ ਦੱਸੀਦਾ ਹੈ ਕਿ ਆਈ ਪੀ ਟੀ ਵੀ ਦੇ ਵਿੱਚ ਅਸੀਂ ਚਾਈਨਾ ਮੇਡ ਬਾਕਸ ਜਿਹੜੇ ਹੈਗੇ ਆ ਉਹ ਬਿਲੀਵ ਨਹੀਂ ਕਰਦੇ ਵਿੱਚ ਨੇ। ਹਾਂ ਜੇ ਕੋਈ ਸਾਨੂੰ ਬੰਦਾ ਮੂਲੋਂ ਹੀ ਕਵੇ ਵੀ ਨਹੀਂ ਭਾਈ ਅਸੀਂ ਸਸਤਾ ਬਾਕਸ ਹੀ ਲੈਣਾ ਆ, ਅਸੀਂ ਪੈਸੇ ਜ਼ਿਆਦਾ ਖਰਚਣੇ ਨਹੀਂ ਹੈਗੇ ਗੇ, ਤੇ ਫਿਰ ਡੈਫੀਨਟਲੀ ਉਹਨੂੰ ਆਪਸ਼ਨ ਦਿੱਤਾ ਜਾਂਦਾ ਵੀ ਆਹ ਚਾਈਨਾ ਮੇਡ ਆ, ਆਹ ਬਾਕਸ ਦੀ ਅਸੀਂ ਗਰੰਟੀ ਕਰਦੇ ਹਾਂ। ਸੋ ਬਾਕੀ ਅਸੀਂ ਕੁਆਲਿਟੀ ਹਮੇਸ਼ਾ ਕੁਆਲਿਟੀ ਨੂੰ ਪ੍ਰੈਫਰੈਂਸ ਦਿੱਤੀ ਆ, ਇਸੇ ਕਰਕੇ ਜਿਹੜਾ ਸਾਡਾ ਕਸਟਮਰ ਆ ਉਹ ਰਿਪੀਟ ਆ, ਔਰ ਇਸੇ ਕਰਕੇ ਅਸੀਂ ਇੱਕ ਤੋਂ ਇੱਕ ਕਸਟਮਰ ਜਿਹੜੇ ਹੈਗੇ ਆ ਅਸੀਂ ਕਸਟਮਰਾਂ ਦਾ ਹਰ ਸਾਲ ਵਾਧਾ ਕਰੀਦਾ ਆ, ਨਾ ਕਿ ਅਸੀਂ ਕਸਟਮਰ ਲੂਜ਼ ਕਰੀਦੇ
0: ਆ, ਟੁੱਟਦੇ ਨਹੀਂ ਹੈ ਉਹ, ਟੁੱਟਦੇ ਨਹੀਂ ਹੈ।
1: ਬਿਲਕੁਲ ਬਿਲਕੁਲ, ਜਦੋਂ ਤੁਸੀਂ ਦੇਖੋ ਜਦੋਂ ਤੁਸੀਂ ਸਰਵਿਸ ਦਿੰਦੇ ਆ, ਜਦੋਂ ਤੁਸੀਂ ਰੇਡੀਓ ਤੇ ਗੱਲਾਂ ਕਰਨੀਆਂ ਤਾਂ ਬਹੁਤ ਈਜ਼ੀ ਨੇ ਰਾਜਵੀਰ ਜੀ,
0: ਸਰਵਿਸ ਔਖੀ ਆ।
1: ਹਾਂਜੀ, ਉਹ ਗੱਲ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਸਟਮਰ ਤੁਹਾਡੇ ਕੋਲ ਆਵੇ ਜਾਂ ਕਸਟਮਰ ਨੂੰ ਕੋਈ ਟ੍ਰਬਲ ਹੋਵੇ, ਅਸੀਂ ਆਊਟ ਆਫ ਦਾ ਵੇ ਜਾ ਕੇ ਕਸਟਮਰ ਦੀ ਜਿਹੜੀ ਹੈਗੀ ਆ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸੇ ਕਰਕੇ ਪਿਛਲੇ 45 ਸਾਲਾਂ ਤੋਂ ਲੋਕ ਢਿੱਲੋਂ ਵੀਡੀਓ ਨੂੰ ਬਿਲੀਵ ਕਰਦੇ ਆ, ਔਰ ਸਾਡੀ ਸਰਵਿਸ ਨੂੰ ਬਿਲੀਵ ਕਰਦੇ ਆ, ਔਰ ਜਿਹੜੇ ਵੀ ਪ੍ਰੋਡਕਟ ਅਸੀਂ ਵੇਚਦੇ ਹਾਂ ਉਹਨਾਂ ਦੇ ਉੱਤੇ ਪੂਰੀ ਮੋਹਰ ਲੱਗੀ ਹੁੰਦੀ ਆ ਸਾਡੀ। ਸੋ ਇੱਕ ਤਾਂ ਇਹ ਆ ਕਿ ਇਹ ਲੌਂਗ ਵੀਕੈਂਡ ਆ, ਠੀਕ ਆ ਜੀ, ਆਪਣੀ ਸੈਚਰਡੇ ਵਾਲੇ ਦਿਨ ਵੀ ਸਾਡਾ ਜਿਹੜਾ ਸਟੋਰ ਆ ਉਹ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਾ ਹੋਏਗਾ, ਸੰਡੇ ਵੀ, ਮੰਡੇ ਲੌਂਗ ਵੀਕੈਂਡ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ 11 ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਾ ਹੋਏਗਾ। ਸੋ ਜੇਕਰ ਤੁਸੀਂ ਬ੍ਰੈਂਪਟਨ ਆ ਰਹੇ ਹੋ ਇਸ ਲੌਂਗ ਵੀਕੈਂਡ ਤੇ, ਆਈ ਪੀ ਟੀਵੀ ਬਾਕਸ ਤੁਸੀਂ ਪਿਕਅਪ ਕਰਨਾ ਚਾਹੁੰਦੇ ਹੋ ਢਿੱਲੋਂ ਵੀਡੀਓ ਤੇ ਪਹੁੰਚੋ, ਗੁਰਬਾਣੀ ਰੇਡੀਓ ਤੁਸੀਂ ਪਿਕਅਪ ਕਰਨਾ ਚਾਹੁੰਦੇ ਹੋ ਢਿੱਲੋਂ ਵੀਡੀਓ ਤੇ ਪਹੁੰਚੋ, ਔਰ ਸਾਡੇ ਕੋਲ ਇੱਕ ਸਪੈਸ਼ਲ ਰੇਡੀਓ ਆਇਆ ਰਾਜਵੀਰ ਜੀ, ਤੁਸੀਂ ਤਾਂ ਕਾਫੀ ਟਾਈਮ ਹੋ ਗਿਆ ਆਏ ਨੀ ਗੇ, ਉਹ ਆ ਕਿ ਉਹ ਤੁਹਾਡੇ ਪੂਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚਲਾਵੇਗਾ, ਉਹਦੀ ਕੋਈ ਬੈਟਰੀ ਨਹੀਂ ਉਹਦੇ ਵਿੱਚ ਪੈਂਦੀ ਗੀ, ਸਿਰਫ ਪਲੱਗ ਇਨ ਪਲੇ ਰੇਡੀਓ ਹੈਗਾ ਆ।
0: ਓਕੇ,
1: ਸੋ ਤੁਸੀਂ ਉਹਦਾ ਪਲੱਗ ਲਾਉਣਾ ਆ, ਔਰ ਤੁਸੀਂ ਪਲੱਗ ਜਦੋਂ ਇੱਕ ਵਾਰੀ ਲਾਤਾ ਤੇ ਫਿਰ ਉਹ ਪੂਰੇ ਘਰ ਦੇ ਵਿੱਚ ਤੁਹਾਡੀ ਜਿਹੜੀ ਗੁਰਬਾਣੀ ਹੈਗੀ ਆ ਉਹ ਚਲਾਊਗਾ, ਔਰ ਉਹਦੀ ਪ੍ਰਾਈਸ ਵੀ ਜਿਹੜੀ ਹੈਗੀ ਆ ਅਸੀਂ ਬਹੁਤ ਹੀ ਸਪੈਸ਼ਲ ਰੱਖੀ ਆ, ਸਿਰਫ ਤੇ ਸਿਰਫ ਜਿਹੜਾ ਪਲੱਗ ਇਨ ਪਲੇ ਰੇਡੀਓ ਹੈਗਾ ਆ ਉਹ $20 ਉਹਦੀ ਪ੍ਰਾਈਸ ਆ।
0: ਵਾਹ, $20 ਦੇ ਵਿੱਚ ਬਾਜੀ, ਨੰਬਰ ਦੇ ਦਿਓ।
1: ਬਿਲਕੁਲ ਜੀ, ਸੋ ਨੰਬਰ ਹੈਗਾ 905-204-1313, ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਆ ਜੀ, ਇੱਕੋ ਹੀ ਲੋਕੇਸ਼ਨ ਆ ਜਿਹੜੀ ਲੋਕੇਸ਼ਨ ਤੋਂ ਅਸੀਂ ਪੂਰੇ ਨਾਰਥ ਅਮੈਰੀਕਾ ਨੂੰ ਕਸਟਮਰ ਨੂੰ ਸਰਵ ਕਰਦੇ ਹਾਂ। ਸੋ ਇੱਕ ਵਾਰ ਫਿਰ ਇਸ ਲੌਂਗ ਵੀਕੈਂਡ ਤੇ ਢਿੱਲੋਂ ਵੀਡੀਓ ਤੇ ਪਹੁੰਚੋ ਆਈ ਪੀ ਟੀ ਵੀ ਬਾਕਸ ਪਿਕਅਪ ਕਰਨ ਵਾਸਤੇ, ਗੁਰਬਾਣੀ ਰੇਡੀਓ ਲੈਣ ਵਾਸਤੇ, ਜਾਂ ਸਾਡਾ ਜਿਹੜਾ ਸਪੈਸ਼ਲ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਆ ਉਹ ਲੈਣ ਵਾਸਤੇ। ਸੋ ਨੰਬਰ ਹੈਗਾ ਸਾਡਾ 905-204-1313,
0: 905-204-1313, 905-204-1313। 13 ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਕਾਲੀ ਐਨ ਕਰਾਂ ਲਾਇਆ ਕਰ ਨਹੀਂ ਤੂੰ ਪਹਿਲਾਂ ਹੀ ਸੋਹਣੀ ਆ ਇਹ ਲਾਓ ਭਾਈ ਕਾਲੀ ਐਨਕ ਨਹੀਂ ਹੈ ਕਾਲੀ ਐਨਕ ਲਾਉਣੀ ਪੈਣੀ ਹੈ ਕਾਲੀ ਐਨਕ ਉੱਧਰ ਸਸਤੀ ਬਹੁਤ ਕਰਤੀ ਹੈ ਉੱਧਰੋਂ ਉਹ ਰਾਜਨ ਬਾਜੀ ਕਹਿੰਦੇ ਆ ਕੇ ਲੈ ਕੇ ਜਾਓ ਤੁਸੀਂ ਕਹਿੰਦੇ ਕਾਲੀ ਐਨਕ ਲਾਇਆ ਨਾ ਕਰ ਕਾਲੀ ਐਨਕ ਤੋਂ ਬਿਨਾਂ ਗੱਲ ਬਣਨੀ ਕੋਈ ਨਹੀਂ ਹੈ ਧੁੱਪ ਪਤਾ ਕਿੰਨੀ ਹੈ ਬਿਊਟੀ ਪਾਰਲਰ ਨਾ ਜਾਇਆ ਕਰਨੀ ਤੂੰ ਹੁਣ ਕਹਿੰਦਾ ਬਿਊਟੀ ਪਾਰਲਰ ਨਾ ਜਾਇਆ ਕਰ ਲੈ ਦੱਸ ਯਾਰ ਹੱਦ ਹੋ ਗਈ ਇਹ ਔਖਾ ਰਾਜਨ ਸਾਹਿਬ
1: ਬਿਲਕੁਲ ਜੀ
0: ਉਹ ਕਹਿੰਦਾ ਬਿਊਟੀ ਪਾਰਲਰ ਬਿਨਾਂ ਜਾਇਆ ਕਰ ਕਾਲੀ ਐਨਕ ਬਿਨਾਂ ਲਾਇਆ ਕਰ ਹੋਰ ਵੀ

0: ਲੈ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ, ਕਹਿੰਦਾ ਇਹ ਮਤਲਬ ਪੈਸੇ ਬਚਾਉਂਦੇ ਆ ਐਨਕ ਦੇ ਰਾਜਨ ਬਾਜੀ, ਏਦਾਂ ਨੀ ਹੈ ਗੱਲਬਾਤ, ਬੜੇ ਲੈਵਲ ਦੀ ਗੱਲਬਾਤ ਆ।
1: ਇਹ ਦੱਸਦੇ ਵੀ ਕਾਲੀ ਐਨਕ ਲਾਓਗੇ ਤੇ ਖੂਬਸੂਰਤੀ ਹੋਰ ਵੱਧ ਜਾਏਗੀ।
0: ਹਾਂ ਵੀ ਆਪਾਂ ਕਾਹਨੂੰ ਵਧਾਉਣੀ ਹੈ,
1: ਪਹਿਲਾਂ ਹੀ ਬਹੁਤ ਸੋਹਣੀ ਆ ਵੀ ਜੇ ਕਾਲੀ ਐਨਕ ਲਾਤੀ ਤੇ ਹੋਰ ਸੋਹਣੀ ਹੋ ਜਾਣਾ।
0: ਹਾਂ ਨਹੀਂ ਕਾਲਾ ਟਿੱਕਾ ਕਹਿੰਦੇ ਲਾਇਆ ਕਰ, ਕਾਲੀ ਐਨਕ ਨਾ ਲਾਇਆ ਕਰ, ਹੈ ਦੱਸ। ਚਲੋ ਆਪਾਂ ਦਿਓ ਥੋੜੀ ਜਿਹੀ ਐਨਕਾਂ ਦੀ ਡੀਲ ਕੋਈ ਇੱਕ ਅੱਧੀ ਘੈਂਟ।
1: ਬਿਲਕੁਲ ਜੀ, ਸੋ ਕਾਲੀ ਐਨਕ ਸਸਤੀ, ਤੁਸੀਂ ਕਹਿੰਦੇ ਸਸਤੀ ਨੇ ਅਸੀਂ ਫ੍ਰੀ ਕਰ ਦਿੱਤੀ ਆ ਇਸ ਵੀਕਐਂਡ, ਜਿਹੜਾ ਲੌਂਗ ਵੀਕਐਂਡ ਹੈ, ਸਪੈਸ਼ਲ ਸਪੈਸ਼ਲ ਡੀਲ ਹੈ ਜੀ। ਰਾਜਵੀਰ ਜੀ ਜਿਹੜੇ ਵੀ ਸਰੋਤੇ ਆ ਰਹੇ ਨੇ ਸਾਰੰਗ ਰੇਡੀਓ ਦਾ ਹਵਾਲਾ ਦੇਣ, ਇਸ ਵੀਕਐਂਡ ਦੇ ਉੱਤੇ ਅੱਜ ਥਰਸਡੇ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ ਜਿਹੜੀ ਵੀ ਕੋਈ ਤੁਸੀਂ ਪਰਚੇਸ ਕਰੋਗੇ ਹਰ ਨਾਲ ਤੁਹਾਨੂੰ ਅਸੀਂ ਸਕੈਚਰ ਦੀਆਂ ਪੋਲੋਰਾਈਜ਼ਡ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਹੇ ਹਾਂ। ਇਹ ਚ ਸਾਡੇ ਕੋਲ ਲੇਡੀਜ਼ ਦੀ ਐਨਕਾਂ ਵੀ ਹੈ, ਜੈਂਟਸ ਦੀਆਂ ਵੀ ਹੈ, ਸੋ ਤੁਹਾਡੀ ਜਿਹੜਾ ਵੀ ਤੁਸੀਂ ਲੈਣਾ ਹੈ ਉਹ ਚ ਸਾਨੂੰ ਸਨ ਗਲਾਸਿਸ ਨਾਲ ਫ੍ਰੀ ਮਿਲਣੀ ਹੈ। ਹੁਣ ਗੱਲ ਕਰੀਏ ਜੀ ਬ੍ਰਾਂਡਿਡ ਫਰੇਮਾਂ ਦੀ, ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਫਲੈਟ 50% ਆਫ ਚੱਲ ਰਹੇ ਨੇ ਜੀ। ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕੀਤੇ ਗਏ ਨੇ ਜੀ। ਤੇ 50% ਆਫ ਫਰੇਮ ਤੇ 75% ਆਫ ਫਰੇਮਾਂ ਦੇ ਨਾਲ ਵੀ ਤੁਹਾਨੂੰ ਸਕੈਚਰ ਦੀਆਂ ਪੋਲੋਰਾਈਜ਼ ਸਨ ਗਲਾਸਿਸ ਬਿਲਕੁਲ ਫ੍ਰੀ ਮਿਲ ਰਹੀਆਂ ਨੇ। ਸੋ ਪਹੁੰਚਣਾ ਕਿੱਥੇ ਜੀ, ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਗੂਲੇਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਰ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ, ਨੰਬਰ 1 ਹੈ ਜੀ 905-460-88-88। ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਜੀ ਅੱਜ ਥਰਸਡੇ ਸ਼ਾਮ ਨੂੰ ਅਵੇਲੇਬਲ ਨੇ, ਕੱਲ ਫਰਾਈਡੇ ਨੂੰ ਵੀ ਸ਼ਾਮ ਨੂੰ ਅਵੇਲੇਬਲ ਨੇ ਤੇ ਸੈਟਰਡੇ ਮਾਰਨਿੰਗ ਨੂੰ ਵੀ 10 ਤੋਂ ਲੈ ਕੇ 2 ਤੱਕ ਅਵੇਲੇਬਲ ਨੇ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਅਸੀਂ, ਚਾਹੇ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਦੋਸਤੋ ਇਸ ਵੀਕਐਂਡ ਤੇ ਤੁਸੀਂ ਪਹੁੰਚੋ, ਸਪੈਕਸ ਐਕਸਪ੍ਰੈਸ ਦੀਆਂ 2 ਲੋਕੇਸ਼ਨ ਹੈ, ਕਿਤੇ ਵੀ ਪਹੁੰਚ ਸਕਦੇ ਹੋ। ਤੇ ਰਾਜਵੀਰ ਜੀ ਜਿਹੜਾ ਸਾਡਾ $129 ਵਾਲਾ ਵੈਲੀ ਪੈਕੇਜ ਹੈ ਜਿਹੜਾ ਸਾਡੇ ਸਰੋਤਿਆਂ ਨੂੰ ਪਤਾ ਹੈ, ਜੇ ਤੁਸੀਂ ਉਹ ਪੈਕੇਜ ਲੈਂਦੇ ਹੋ ਉਹਦੇ ਨਾਲ ਵੀ ਸਕੈਚਰ ਦੀਆਂ ਪੋਲੋਰਾਈਜ਼ ਸਨ ਗਲਾਸਿਸ ਬਿਲਕੁਲ ਫ੍ਰੀ ਮਿਲਣਗੀਆਂ। ਸੋ ਇੱਕ ਇੱਕ ਨੰਬਰ ਜੀ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਨਾਮ ਲਿਖਵਾਉਣ ਲਈ 905-460-88-88, 905-460-8888। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ। ਕਈ ਵਾਰ ਬੰਦਾ ਕਹਿੰਦਾ ਵੀ ਮੈਂ ਜੀ ਮਿਹਨਤ ਤਾਂ ਬਹੁਤ ਕਰਦਾ, ਪੈਸਾ ਨਹੀਂ ਜੁੜਦਾ, ਕੰਮ ਤਾਂ ਬਹੁਤ ਕਰਦਾ, ਗੱਲ ਬਣਦੀ ਨਹੀਂ ਹੈ। ਫਿਰ ਉਹ ਕਹਿੰਦਾ ਅੱਛਾ ਤੇਰੀ ਕਿਰਪਾ ਰੁਕੀ ਹੋਈ ਆ ਭਰਾਵਾ। ਉਹ ਕਹਿੰਦਾ ਕਿਰਪਾ ਕਿੱਥੇ ਰੁਕੀ ਆ? ਕਿਰਪਾ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਜੇ ਤੁਹਾਡੇ ਕੋਲ ਵੀ ਪੈਸਾ ਨਹੀਂ ਜੁੜ ਰਿਹਾ ਤਾਂ ਕਿਰਪਾ ਰੁਕੀ ਹੋਈ ਆ ਤੁਹਾਡੀ ਇੱਕ ਕਾਲ ਕਰਨ 'ਤੇ। ਇੱਕ ਕਾਲ ਕਰ ਲਿਓ, ਉੱਥੋਂ ਕਿਰਪਾ ਖੁੱਲ੍ਹ ਜਾਣੀ ਹੈ, ਪੈਸਾ ਤੁਹਾਡੇ ਕੋਲ ਇਕੱਠਾ ਵੀ ਆ ਸਕਦਾ ਵਾ। ਨਾਗਪਾਲ ਸਾਹਿਬ ਸਾਡੇ ਨਾਲ ਆ ਅਤੇ ਜੀ ਆਇਆਂ ਨੂੰ ਜੀ ਇੱਕ ਵਾਰ ਫਿਰ ਤੋਂ ਵੈਲਕਮ ਜੂਨੀਅਰ ਗਲੋਬਲ ਤੋਂ। ਨਾਗਪਾਲ ਸਾਹਿਬ, ਅੱਛਾ ਗੱਲ ਇਹ ਆ ਵੀ ਕਈ ਵਾਰ ਅਸੀਂ ਨਾ ਸੋਚਦੇ ਹੁੰਦੇ ਹਾਂ ਵੀ ਯਾਰ ਵੀ ਪਤਾ ਨਹੀਂ ਮਿਲਦੇ ਵੀ ਹੋਣਗੇ ਕਿ ਨਹੀਂ ਮਿਲਦੇ ਹੋਣਗੇ, ਅਤੇ ਤੁਸੀਂ ਤੁਸੀਂ ਜਿਵੇਂ ਆਪ ਵੀ ਦੱਸਿਆ ਕਿ ਤੁਸੀਂ ਆਪ ਵੀ ਪਹਿਲਾਂ ਐਜ ਏ ਸਟੂਡੈਂਟ ਜਦੋਂ ਸੀਗੇ ਅਤੇ ਉਦੋਂ ਇਹ ਲੋਨ ਲਿਆ ਸੀ, ਇਹ ਅੱਜ ਤੋਂ ਨਹੀਂ, ਇਹ ਆਲਰੇਡੀ ਪਹਿਲਾਂ ਹੀ ਸੀਗਾ, ਇਹ 6-7 ਸਾਲ ਤੋਂ ਤਾਂ ਤੁਸੀਂ ਹੁਣ ਲੋਕਾਂ ਦਾ ਫਾਇਦਾ ਨਾਲ ਕਰ ਰਹੇ ਹੋ। ਇਹ ਐਂ ਨਹੀਂ ਹੈ ਵੀ ਅੱਜ ਹੀ ਇਹਨਾਂ ਨੇ ਕਿਤੇ ਲੋਨ ਆ ਗਿਆ। ਸੋ ਆਪਣੇ ਪਹਿਲਾਂ ਅਵੇਅਰਨੈਸ ਨਹੀਂ ਸੀ ਜਾਂ ਆਪਣੇ ਲੋਕਾਂ ਨੂੰ ਪਤਾ ਨਹੀਂ ਸੀ ਜਾਂ ਪਤਾ, ਆਈ ਡੋਂਟ ਨੋ ਵੀ ਕਿਉਂ ਪਹਿਲਾਂ ਕਿਉਂ ਨਹੀਂ ਸੀ ਲੈਂਦੇ, ਸੀ ਤਾਂ ਪਹਿਲਾਂ ਵੀ ਨਾ ਇਹ।
1: ਬਿਲਕੁਲ ਜੀ, ਪਹਿਲੇ ਸੇ ਹੈ ਐਂਡ ਦੈਨ ਹਮਾਰੀ ਕਮਿਊਨਿਟੀ ਥੋੜੀ ਸੀ, ਹਮ ਥੋੜਾ ਬੜਾ ਕਿਆ ਕਹਤੇ ਹੈ ਕੁਸ਼ਨਿੰਗ ਕਰਤੇ ਹੈ, ਸੋਚਤੇ ਇਸਮੇ ਕੁਛ ਕੈਚ ਹੋਗਾ ਹੀ ਹੋਗਾ ਰਾਈਟ, ਬਟ ਜੋ ਲੈ ਰਹੇ ਹੈ ਜੋ ਔਰ ਲੋਕ ਹੈ ਉਹ ਤੋਂ ਦੂਸਰੀ ਤੀਸਰੀ ਚੌਥੀ ਵਾਰ ਲੈ ਰਿਹਾ ਹੈ।
0: ਅੱਛਾ ਇਹ, ਅੱਛਾ ਇਹ ਹੁੰਦਾ ਕਿ ਜੇ 1 ਸਾਲ ਪਹਿਲਾਂ ਕਿਸੇ ਨੇ ਲਿਆ ਹੋਇਆ ਤਾਂ ਉਹ ਦੂਜੇ ਸਾਲ ਫਿਰ ਹੋਰ ਕੋਰਸ ਦੇ ਵਿੱਚ ਅਪਲਾਈ ਕਰਕੇ ਫਿਰ ਲੈ ਸਕਦਾ?
1: ਬਿਲਕੁਲ ਜੀ, ਆਪਕੇ ਸ਼ੋਅ ਸੁਣ ਕੇ ਬੜੇ ਲੋਕ ਆਤੇ ਜੋ ਸੈਕਿੰਡ ਥਰਡ ਟਾਈਮ ਰਾਈਟ ਅਵੇ ਇਨਰੋਲ ਕਰਤੇ ਹੈ। ਕਿਉਂ? ਕਿਉਂਕਿ ਹਮਾਰੀ ਫੀਸ ਬੜੀ ਕਮ ਹੈ, ਉਨਕੋ ਤਾਂ ਪ੍ਰੋਸੈਸ ਪਹਿਲੇ ਸੇ ਪਤਾ ਹੈ। ਉਨਕੋ ਪਤਾ ਹਮ ਜੋ ਵੋ ਮਾਰਕੀਟ ਮੇ ਆਕੇ ਕਹਤੇ ਸਰ ਪਹਿਲੇ ਵਾਲੇ ਕੰਸਲਟੈਂਟ ਕੋ ਉਨਹੋਨੇ $3500 ਦੀਆ, ਹਮ ਵੋ ਕਾਮ 200-500 ਮੇ ਕਰ ਰਹੇ ਹੈ।
0: ਮੈਂ ਤਾਂ ਇਹ ਹੈਰਾਨ ਹਾਂ, ਮੈਂ ਤੁਹਾਨੂੰ ਜਿੱਦਣ ਮਿਲਿਆ ਵੀ ਸੀ ਮੈਂ ਉੱਦਣ ਵੀ ਤੁਹਾਨੂੰ ਕਿਹਾ ਸੀ ਕਿ ਤੁਹਾਡੀ ਇੱਕ ਤਾਂ ਖਾਸੀਅਤ ਇਹ ਆ ਕਿ 199 ਵੀ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਨਹੀਂ ਲੈਣੇ, ਨਹੀਂ ਤਾਂ ਬੰਦਾ ਕਹਿੰਦਾ ਕਿ ਭਾਈ ਆਹ ਤੁਹਾਡਾ ਅਸੀਂ ਮਿਹਨਤ ਕਰਨੀ ਆ, ਤੁਹਾਡੀ ਫਾਈਲ ਤਿਆਰ ਕਰ ਰਹੇ ਹਾਂ, ਫਾਈਲ ਫੰਡ ਸਾਰ ਕੁਛ ਫੀਸ ਤਾਂ ਹੁੰਦੀ ਆ, ਪਰ ਤੁਸੀਂ ਕਹਿੰਦੇ ਹੋ ਕਿ ਮੈਂ ਪਹਿਲਾਂ $1 ਵੀ ਨਹੀਂ ਲੈਣਾ। ਅਪਰੂਵਲ ਆਊਗੀ, ਅਪਰੂਵਲ ਆਉਣ ਤੋਂ ਬਾਅਦ ਪੈਸੇ ਆਉਣਗੇ, ਇਹ ਵੀ ਨਹੀਂ ਵੀ ਅਪਰੂਵਲ ਵਾਲੀ ਈਮੇਲ ਆ ਗਈ ਆ, ਤੁਸੀਂ ਕਹਿੰਦੇ ਲਓ ਜੀ ਈਮੇਲ ਆ ਗਈ ਹੁਣ ਸਾਨੂੰ ਤੁਸੀਂ 199। ਮੈਂ ਇਸ ਚੀਜ਼ ਤੋਂ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ, ਸ਼ਾਬਾਸ਼ ਵੀ ਦਿੰਦਾ ਕਿ ਚੰਗੀ ਚੀਜ਼ ਆ ਕਿ ਅਗਲੇ ਕੋਲ ਪੈਸੇ ਆ ਗਏ, ਫਿਰ ਤੁਸੀਂ ਕਹਿਣਾ ਕਿ ਹੁਣ ਤੁਹਾਡੇ ਅਕਾਊਂਟ 'ਚ ਆ ਗਏ ਵੀਰੇ, ਤੁਹਾਡੇ ਅਕਾਊਂਟ 'ਚ 15,000 ਆ ਗਿਆ, 20,000 ਆ ਗਿਆ, 25,000 ਆ ਗਿਆ, 30,000 ਆ ਗਿਆ, ਹੁਣ 199 ਇੱਧਰ ਦੇ ਜਿਓ, ਉਹ ਵੀ 1 ਟਾਈਮ, ਇਹ ਨਹੀਂ ਵੀ ਹਰ ਮਹੀਨੇ ਦੇਣਾ। ਕਮਾਲ ਹੈ ਇਸ ਚੀਜ਼ ਲਈ, ਇਸ ਲਈ ਮੁਬਾਰਕਬਾਦ ਦੇ ਹੱਕਦਾਰ ਵੀ ਹੋ ਅਤੇ ਬਹੁਤ ਸਾਰੀਆਂ ਫੈਮਲੀਜ਼ ਨੇ ਜਿਹਨਾਂ ਨੇ ਲਾਹਾ ਲਿਆ ਵੀ ਹੈ। ਕਿਉਂ ਜੀ?
1: जी बहुत सारी फैमिलीज हैं, स्टेटस अगर आपका पीआर सिटीजन प्रोटेक्टेड पर्सन हैगा ਉਹਦੇ ਚ ਕਿਸੇ ਵੀ ਸਿਟੀ ਵਿੱਚ ਤੁਸੀਂ ਰਹਿੰਦੇ ਹੋ, ਇਨਕਮ ਤੁਹਾਡੀ 2024 ਦੇ ਨੋਟਿਸ ਆਫ ਅਸੈਸਮੈਂਟ ਵਿੱਚ 70,000 ਤੋਂ ਘੱਟ ਹੈਗੀ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਸੈਲਫ ਇੰਪਲੋਇਡ ਊਬਰ ਡਰਾਈਵਰ ਹੋ, ਟਰੱਕ ਡਰਾਈਵਰ, ਸਮਾਲ ਬਿਜ਼ਨਸ ਓਨਰ ਹੋ, 2-3 ਘੰਟੇ ਕਲਾਸਿਸ ਲਾਓ ਐਵਰੀ ਡੇ ਮੰਡੇ ਟੂ ਫਰਾਈਡੇ, ਫੁੱਲੀ ਆਨਲਾਈਨ ਸੌਖੇ ਜਿਹੇ ਕੋਰਸਿਸ, ਨੋ ਐਗਜ਼ਾਮੀਨੇਸ਼ਨ, ਓਨਲੀ ਅਸਾਈਨਮੈਂਟਸ ਹੈਗੀ ਸੌਖੀ ਜੀ, ਈਜ਼ੀ ਕੋਰਸਿਸ ਨੇ, ਸਕਿੱਲ ਡਿਵੈਲਪ ਕਰੋ, ਨਾਲ ਹੀ ਨਾਲ 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ 'ਚ ਹਾਸਿਲ ਕਰੋ, ਬਾਅਦ ਵਿੱਚ ਸਾਡੀ ਫੀਸ ਆਉਂਦੀ ਹੈ $199-$499, ਕੋਈ ਪਰਸੈਂਟੇਜ, ਕੋਈ ਕਮਿਸ਼ਨ, ਕੋਈ ਕੈਸ਼ ਨਹੀਂ ਹੈ, ਜਿੱਦਾਂ ਗਵਰਨਮੈਂਟ ਡੈਂਟਲ ਕੇਅਰ, ਯੂਕਰੇਨ ਨੂੰ ਫੰਡਿੰਗ, ਕੋਂਗੋ, ਟੈਨਜ਼ੇਨੀਆ ਨੂੰ 182 million, ਇੱਥੇ ਫੰਡਿੰਗ ਗਵਰਨਮੈਂਟ ਕਰਤੀ ਹੈ ਰਾਈਟ, ਹਰ ਚੀਜ਼ੋਂ ਮੈਂ ਦਰ ਇਜ਼ ਨੰਬਰ ਆਫ ਥਿੰਗਸ, ਤੋ ਵੈਸੇ ਗਵਰਨਮੈਂਟ ਐਜੂਕੇਸ਼ਨ ਨੂੰ ਫੰਡਿੰਗ ਕਰਤੀ ਹੈ, ਕੋਈ ਕੈਚ ਨਹੀਂ ਹੈ ਇਸ ਕੇ ਅੰਦਰ, ਕਾਸ਼ ਹਮਾਰਾ ਬਿਜ਼ਨਸ ਐਸਾ ਹੋਤਾ, ਹਮ ਕਹਿਤੇ ਆਜ ਮਦਰਸ ਡੇ ਹੈ 50% ਆਫ,
0: ਪਰ ਮੈਂ ਹੈਰਾਨ ਹੈ ਕਿ ਤੁਸੀਂ ਆਪਣੀ ਫੀਸ ਜਿਹੜੀ 199 ਤੇ 499 ਰੱਖੀ ਹੋਈ ਹੈ ਉਹਦੇ ਵਿੱਚ ਤੁਸੀਂ ਕੋਈ ਵਾਧਾ ਨਹੀਂ ਕੀਤਾ, ਤੇ ਤੁਸੀਂ ਇਹ ਨਹੀਂ ਕਿਹਾ ਕਿ ਭਾਈ ਜੇ ਤੁਹਾਡੇ ਆ ਗਏ ਪਹਿਲਾਂ ਇੰਨੇ ਦੇ ਦਿਓ, ਜਦੋਂ ਤੁਹਾਡੇ ਕੋਲ ਆ ਗਏ ਤਾਂ ਫਿਰ ਇੰਨੇ ਦੇ ਦਿਓ, ਨਥਿੰਗ, ਸਿਰਫ 199 ਜਾਂ 499 ਜਿਹੜੇ ਹੈਗੇ ਆ ਉਹ ਆਉਣ ਤੋਂ ਬਾਅਦ 'ਚ ਤੁਸੀਂ ਦੇਣੇ ਆ, ਮੇਨ ਵੱਡੀ ਗੱਲ ਆ, ਫਿਰ ਤੁਹਾਡੀ ਉਮਰ ਦਾ ਕੋਈ ਦਿੱਕਤ ਨਹੀਂ ਹੈ, ਤੁਹਾਡੀ 70,000 ਤੋਂ ਇਨਕਮ ਜੇ ਘੱਟ ਆ, ਤੁਸੀਂ ਕਿਤੇ ਵੀ ਬੈਠੇ ਹੋ, ਅੱਛਾ ਜੇ ਉਹ ਬੰਦਾ ਬੈਠਾ ਕਿਤੇ ਉਹ ਟਰੱਕ ਹੀ ਅਮੈਰੀਕਾ ਨੂੰ ਚਲਾ ਰਿਹਾ ਤੇ ਉਹ ਵੀ ਉੱਥੋਂ ਵੀ ਲਾ ਸਕਦਾ ਜੀ ਆਨਲਾਈਨ ਕਲਾਸਿਸ?
1: ਜ਼ਿਆਦਾਤਰ ਲਾਈਕ ਕਲਾਇੰਟਸ ਚੂਜ਼ ਕਰਦੇ ਨੇ ਫੁੱਲੀ ਆਨਲਾਈਨ ਕੋਰਸਿਸ, ਤਾਂ ਯੈਸ, ਐਂਡ ਦੈਨ ਇਹਦੇ ਵਿੱਚ ਲਾਈਕ ਫੰਡਿੰਗ ਡਾਇਰੈਕਟ ਕਲਾਇੰਟ ਦੇ ਅਕਾਊਂਟ 'ਤੇ ਜਾਂਦੀ ਆ, ਫੈਮਿਲੀ ਆਫ 4 ਆ, ਛੋਟੇ ਬੱਚੇ ਹੈਗੇ, ਦੋ ਯੂਨੀਵਰਸਿਟੀ ਕਾਲਜ ਜਾ ਰਹੇ ਬੱਚੇ, ਤਬ ਵੀ ਡਿਪੈਂਡੈਂਟ ਹੀ ਅਕਾਊਂਟ ਹੁੰਦੇ ਨੇ ਉਹ, ਫੈਮਿਲੀ ਆਫ 4 ਹਸਬੈਂਡ ਵਾਈਫ ਦੋਨੋਂ ਕਰਦੇ ਨੇ, ਅਪ ਟੂ 80,000 ਦੀ ਫੰਡਿੰਗ ਉਹਨਾਂ ਦੇ ਅਕਾਊਂਟ 'ਚ ਡਾਇਰੈਕਟ ਜਾਂਦੀ ਆ, ਐਂਡ ਜੁਲਾਈ ਤੋਂ ਬਾਅਦ 1 ਅਗਸਤ ਤੋਂ ਬਾਅਦ 3 ਬੈਚ ਰਹਿ ਗਏ, ਹੁਣ ਜੋ ਲੋਕੀ ਥੋੜੇ ਜਿਹੇ ਰਹਿ ਗਏ ਨੇ, ਅਗਸਤ ਤੋਂ ਬਾਅਦ ਲਾਈਕ ਅਗਸਤ ਤੋਂ ਲੋਨ ਆਊਗਾ, ਗ੍ਰਾਂਟ ਨਹੀਂ ਆਊਗੀ, ਗ੍ਰਾਂਟ ਹੈ ਜੋ ਵਾਪਿਸ ਨਹੀਂ ਕਰਨਾ ਹੁੰਦਾ, ਪੈਸਾ ਕਹੀਂ ਵੀ ਕੈਸੇ ਵੀ ਖਰਚ ਕਰ ਸਕਦੇ ਆ ਸਾਰੇ ਪੈਸੇ ਕੋ, ਲੇਕਿਨ ਵਾਪਿਸ ਨਹੀਂ ਕਰਨਾ ਮੈਂ ਹਾਫ ਪੋਰਸ਼ਨ,
0: ਮੈਂ ਨੰਬਰ ਦੇ ਦਵਾਂ ਜੀ, ਸਮਾਂ ਬਿਲਕੁਲ ਸਮਾਪਤੀ ਤੇ ਚਲੇ ਗਿਆ, 437-264-3175 ਇਸ ਨੰਬਰ ਤੇ ਹੁਣੇ ਕਾਲ ਕਰ ਲਿਓ, 437-264-3175, 437-264-3175 ਇਹ ਅਕਾਊਂਟ 'ਚ ਤੁਹਾਡੇ ਆ ਗਈ ਅਮਾਊਂਟ, ਤੁਸੀਂ ਚਾਹੇ ਇਹਦੀ ਕਾਰ ਦਾ ਲੋਨ ਲਾ ਦਿਓ, ਚਾਹੇ ਤੁਸੀਂ ਘਰ ਦਾ ਲੋਨ ਲਾ ਰਹੇ, ਚਾਹੇ ਤੁਸੀਂ ਡਾਊਨ ਪੇਮੈਂਟ ਲਈ ਵਰਤ ਲਿਓ, ਚਾਹੇ ਤੁਸੀਂ ਜਿੱਥੇ ਵੀ ਜਿਹਨੂੰ ਦੇਣੇ ਆ ਕੋਈ ਕਰਜ਼ੇ ਚੜੇ ਹੋਏ ਉਹ ਲਾ ਲਿਓ, ਇਹ ਤੁਹਾਡੇ 'ਤੇ ਆ, ਕੋਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿੱਥੇ ਖਰਚ ਰਹੇ ਹੋ ਕਿੱਥੇ ਨਹੀਂ ਖਰਚ ਰਹੇ, ਇਹ ਗ੍ਰਾਂਟ ਤੁਹਾਨੂੰ ਮਿਲੇਗੀ ਤੁਹਾਡੇ ਲਈ ਆ, ਔਨਲਾਈਨ ਕਲਾਸਿਸ ਤੁਸੀਂ ਲਾਉਣੀਆਂ ਨੇ, ਹੁਣੇ ਕਾਲ ਕਰਕੇ ਪੁੱਛ ਲਿਓ ਕਿ ਤੁਹਾਨੂੰ ਪਰਟੀਕੁਲਰਲੀ ਤੁਹਾਨੂੰ ਕਿ ਯਾਰ ਮੈਨੂੰ ਕਿੰਨੀ ਗ੍ਰਾਂਟ ਮਿਲ ਸਕਦੀ ਹੈ, ਆਹ ਮੇਰਾ ਆਹ ਸਿਨੈਰੀਓ ਹੈਗਾ, ਇਹ 'ਤੇ ਕਾਲ ਕਰਕੇ ਤੁਹਾਨੂੰ 15 ਮਿੰਟਾਂ 'ਚ ਦੱਸ ਦੇਣਗੇ ਕਿ ਤੁਹਾਨੂੰ ਇੰਨੀ ਗ੍ਰਾਂਟ ਮਿਲ ਸਕਦੀ ਹੈ, 437-264-3175 437-264-3175 437-264-3175 ਬਹੁਤ ਬਹੁਤ ਧੰਨਵਾਦ ਜੀ, ਹੁਣ ਤੁਹਾਨੂੰ ਕਹਿੰਦੇ ਇਸ ਪਰ ਦੱਸ ਦਿਓ ਅਜਾਜ ਤਰਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਆਪਣਾ ਰੇਡੀਓ ਦੇਸ਼ ਪ੍ਰਦੇਸ਼
4: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
5: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551-416-725-2551
6: There is but one God
7: Satnam
6: The Supreme Truth
7: Karta Purakh
6: The Creator
7: Nirupa
6: Without fear
7: Nirvair
6: Without hate
7: Akal Murat
6: Omnipresent Immortal
7: Guru Parsad
6: Through his grace
7: Jap
6: Thou shall worship the eternal truth

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ ਪੀਆਰ, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ
4: 416-456-6161। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪਰਦੇਸ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4-6, ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ, ਯਾਨੀ ਕਿ ਦੇਸ਼ ਪਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ 1:30 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪਰਦੇਸ ਨਾਲ ਸਾਂਝ ਪਾਉਂਦੇ ਹੋ। ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
8: 416-509-1509,
7: ਔਰ ਵਿਜ਼ਿਟ insuranceforyou.ca।
4: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011, 905-239-7711, ਕੋਮਲ ਟ੍ਰੈਵਲ ਐਂਡ ਟੂਰ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਮਾਬਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਜੂਨੀਅਰ ਫਰਾਈਡੇ ਯਾਨੀ ਵੀਰਵਾਰ ਦਾ ਦਿਨ ਹੈ। ਵੀਕਐਂਡ ਆਪਣੇ ਆਲਮੋਸਟ ਨੇੜੇ ਆ ਗਿਆ, ਲੌਂਗ ਵੀਕਐਂਡ ਹੈ, ਉਹ ਵੀ ਲੌਂਗ ਲੌਂਗ ਵੀਕਐਂਡ। ਸਭ ਨੂੰ ਜੀ ਆਇਆਂ ਨੂੰ ਅੱਜ ਹੋ ਗਈ ਹੈ 14 ਮਈ, ਦਿਨ ਹੈ ਵੀਰਵਾਰ।
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਬਟ ਸਾਡਾ ਤੁਹਾਡਾ ਸਾਥ ਹੈਗਾ 1 ਘੰਟੇ ਦਾ, ਯਾਨੀ ਕਿ 1 ਘੰਟਾ ਮੈਂ ਅਤੇ ਸਿੱਧੂ ਸਰ ਇੱਥੇ ਰਹਾਂਗੇ ਅਤੇ ਉਸ ਤੋਂ ਬਾਅਦ 2 ਘੰਟੇ ਸਿਮਰਾਜ ਸਿੱਧੂ ਜੀ ਨਾਲ ਤੁਹਾਡੀ ਮੁਲਾਕਾਤ ਹੋਏਗੀ। ਅਤੇ ਸਟੂਡੀਓ ਦਾ ਨੰਬਰ 3 ਘੰਟੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਜ਼ਰੂਰ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਨੂੰ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, 905-564-9054-905-564-4444। ਸਟੂਡੀਓ ਦਾ ਨੰਬਰ ਹੈ, ਇਸ ਨੰਬਰ 'ਤੇ ਤੁਹਾਡੇ ਸਾਡੀ ਗੱਲਬਾਤ ਹੋਣੀ ਹੈ।
0: ਬਿਲਕੁਲ ਜੀ, ਤੁਸੀਂ ਸਾਨੂੰ ਸਾਡੀ ਵੈਬਸਾਈਟ ਦੇ ਦੇਖ ਵੀ ਸਕਦੇ ਹੋ, www.desh-pardesh-radio.com, www.desh-pardesh-tv.com ਜਾਂ ਆਪਣੇ IPTV ਬਾਕਸ ਦੇ ਪੰਜਾਬੀ ਸੈਕਸ਼ਨ ਜਾਓ ਅਤੇ ਦੇਸ਼ ਪ੍ਰਦੇਸ਼ 'ਤੇ ਕਲਿੱਕ ਕਰੋ, ਸਟੂਡੀਓ ਤੋਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ।
1: ਜੀ,
0: ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਫਿਰ ਇੱਕ ਸ਼ਬਦ ਨਾਲ। ਅਤੇ ਭਾਈ ਗੋਪਾਲ ਸਿੰਘ ਜੀ ਬੜੇ ਵਧੀਆ ਵਧੀਆ ਰਾਗੀ ਰਹੇ ਨੇ ਬਹੁਤ ਪਹਿਲੇ ਟਾਈਮਾਂ ਦੇ ਵਿੱਚ, ਅਤੇ ਉਹਨਾਂ ਦੀ ਆਵਾਜ਼ ਦੇ ਵਿੱਚ ਮਤਲਬ ਸ਼ਬਦ ਸਰਵਣ ਕਰਦੇ ਆ, ਫਿਰ ਵਾਪਸ ਸੁਣੇ।
1: ਜੀ,

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋਏ ਨੇ। ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ। ਅੱਜ ਸਾਡੇ ਮਹਿਮਾਨ ਹੋਣਗੇ ਉਮਰਪ੍ਰੀਤ ਅਤੇ ਚਾਵਲਾ ਹੋ ਰਹੀ, ਜਿਹੜੇ ਕਿ ਇੰਸ਼ੋਰੈਂਸ ਦੇ ਫੀਲਡ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਅੱਗੇ ਜਾ ਕੇ ਉਹਨਾਂ ਦੇ ਟਿਪਸ ਵੀ ਲਵਾਂਗੇ ਬੜੀ ਜਲਦੀ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਪੀਲ ਐਕਸ਼ੂਏਸ਼ਨ ਜਿਹੜੇ ਹੈਗੇ ਨੇ ਉਹ ਬੜੀ ਵਧੀਆ ਸਰਵਿਸ ਦੇ ਰਹੇ ਨੇ। ਜਗਤਾਰ ਚੌਹਾਨ ਦਾ ਨੰਬਰ ਨੋਟ ਕਰ ਲਓ, 416-891-1722। ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਜਿਹੜੀ ਹੈਗੀ ਆ ਵੈਕੂਏਸ਼ਨ ਕਰਾਉਣਾ, ਖਾਸ ਕਰਕੇ ਜਿਵੇਂ ਕਿ ਬਹੁਤ ਸਾਰੇ ਯਾਰਡ ਦੇ ਵਿੱਚ ਟ੍ਰੀ ਨੇ ਜਾਂ ਪੁਰਾਣੀ ਬਿਲਡਿੰਗ ਆ ਉਹਨੂੰ ਢਹਾਉਣਾ ਹੈਗਾ, ਹੈਂਜੀ ਘਰ ਪੁਰਾਣਾ ਹੈਗਾ ਉਹਨੂੰ ਢਹਾਉਣਾ, ਇਹ ਸਾਰਾ ਕੰਮ ਕਰਦੇ ਨੇ ਕਲੀਅਰ ਆਊਟ ਦਾ
1: ਜੀ।
0: ਅਤੇ ਯਾਰਡ ਬਿਲਕੁਲ ਲੁੱਕ ਲੁੱਕ ਪਾ ਕੇ ਬਜਰੀ ਬਜਰੀ ਪਾ ਕੇ ਪੂਰੀ ਪੱਧਰ ਕਰਕੇ ਬਣਾਉਂਦੇ ਨੇ। ਘਰ ਦੀ ਫਾਊਂਡੇਸ਼ਨ ਡਿੱਗ ਵੀ ਕਰਦੇ ਨੇ, ਕਮਰਸ਼ੀਅਲ ਫਾਊਂਡੇਸ਼ਨ ਡਿੱਗ ਕਰਦੇ ਨੇ, ਟਰੱਕਾਂ ਦਾ ਜਾਲ ਬਣਾਉਂਦੇ ਨੇ, ਸੈਪਟਿਕ ਟੈਂਕ ਲੱਗਦੇ ਨੇ, ਕੰਪਲੀਟ ਉਹਦਾ ਕੰਮ ਕੀਤੇ ਜਾਂਦਾ, ਨਵੇਂ ਪੁਰਾਣੇ ਨੇ ਸੈਪਟਿਕ ਟੈਂਕ ਜਾਂ ਪੁਰਾਣੇ ਦੀ ਰਿਪੇਅਰ ਕਰਾਉਣੀ ਆ, ਪੂਲ ਡਿੱਗ ਹੋ ਗਈ, ਅਤੇ ਇਹ ਸਾਰੇ ਕੰਮ ਕਰਦੇ ਨੇ ਲੰਬੇ ਸਮੇਂ ਤੋਂ। ਪੀਲ ਐਕਸ਼ੂਏਸ਼ਨ ਸਰਵਿਸ, ਨੰਬਰ ਇਹਨਾਂ ਦਾ 416-891-1722, 416-891-1722 ਟੈਲੀਫੋਨ ਨੰਬਰ
1: ਜੀ। ਅਤੇ ਤੁਸੀਂ ਅੱਜ ਚਾਟਸ ਐਂਡ ਪਰਾਂਠਾ ਇੱਕ ਚੱਕਰ ਜ਼ਰੂਰ ਲਗਾਓ, ਇਹਨਾਂ ਦੀ ਇਹ ਨਵੀਂ ਲੋਕੇਸ਼ਨ ਹੈ ਜਿਹੜੀ ਓਪਨ ਹੋਈ ਹੈ ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ। ਅੱਜ ਤੁਸੀਂ ਬੈਠ ਕੇ ਇਹਨਾਂ ਦੇ ਕੋਲ ਡਾਈਨ ਇਨ ਕਰੋ ਆਪਣੀ ਫੈਮਿਲੀ ਦੇ ਨਾਲ, ਅਤੇ ਤੁਹਾਨੂੰ ਇੱਕ ਬਰਗਰ ਫ੍ਰੀ ਦੇਣਗੇ ਜਾਂ ਫਿਰ ਤੁਸੀਂ ਚਾਟ ਪਾਪੜੀ ਬਿਲਕੁਲ ਫ੍ਰੀ ਖਾ ਸਕਦੇ ਹੋ ਡਾਈਨ ਇਨ ਕਰਨ ਦੇ ਉੱਪਰ
0: ਜੀ,
1: ਜਾਂ ਤੁਸੀਂ ਬਰਗਰ ਖਾ ਸਕਦੇ ਹੋ ਜਾਂ ਫਿਰ ਤੁਸੀਂ ਚਾਟ ਪਾਪੜੀ ਬਿਲਕੁਲ ਫ੍ਰੀ ਦੇ ਵਿੱਚ ਅੱਜ ਤੁਸੀਂ ਲਓ। ਇਹ ਮੰਡੇ ਟਿਊਜ਼ਡੇ ਐਂਡ ਥਰਸਡੇ ਦੇ ਲਈ ਡੀਲ ਲਗਾਈ ਹੈ ਇਹਨਾਂ ਨੇ ਡਾਈਨ ਇਨ ਦੇ ਲਈ, ਡਾਈਨ ਇਨ ਸਪੈਸ਼ਲ ਡੀਲ ਹੈ। ਅੱਜ ਤੁਸੀਂ ਪਹੁੰਚ ਕੇ ਇੱਕ ਬਰਗਰ ਅਤੇ ਇੱਕ ਚਾਟ ਪਾਪੜੀ ਬਿਲਕੁਲ ਫ੍ਰੀ ਆਫ ਕੋਸਟ ਖਾ ਸਕਦੇ ਹੋ ਡਾਈਨ ਇਨ 'ਤੇ। ਅਤੇ ਇਸ ਤੋਂ ਇਲਾਵਾ ਇੱਕ ਡੀਲ ਇਹਨਾਂ ਨੇ ਵੀ ਲਗਾਈ ਹੈ ਕਿ ਚਾਹੇ ਤੁਸੀਂ ਡਾਈਨ ਇਨ ਕਰਨਾ ਹੋਵੇ, ਚਾਹੇ ਤੁਸੀਂ ਟੇਕ ਆਊਟ ਦੇ ਲਈ ਲੈਣਾ ਚਾਹੁੰਦੇ ਹੋ, ਕੋਈ ਵੀ ਤੁਸੀਂ ਇੱਕ ਕਾਠੀ ਰੋਲ ਬਾਏ ਕਰੋ ਤੁਹਾਨੂੰ ਇੱਕ ਡਰਿੰਕ ਫ੍ਰੀ ਦੇਣਗੇ ਕੈਨ ਵਾਲੀ, ਅਤੇ ਜੇ ਤੁਸੀਂ ਬਰਗਰ ਬਾਏ ਕਰਦੇ ਹੋ ਤੁਹਾਨੂੰ ਇੱਕ ਡਰਿੰਕ ਕੈਨ ਫ੍ਰੀ ਦੇਣਗੇ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਮਲਾਈ ਚਾਪ ਲੈਂਦੇ ਹੋ ਉਹਨਾਂ ਦੇ ਕੋਲੋਂ, ਰੁਮਾਲੀ ਰੋਟੀ ਤੁਹਾਨੂੰ ਬਿਲਕੁਲ ਫ੍ਰੀ ਦੇਣਗੇ। ਚਾਟਸ ਐਂਡ ਪਰਾਂਠਾ ਤੁਸੀਂ ਜ਼ਰੂਰ ਪਹੁੰਚਣਾ, 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47, ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਅਤੇ ਨੰਬਰ ਜ਼ਰੂਰ ਨੋਟ ਕਰੋ, 905-794-4545, 905-794-4545 ਚਾਟਸ ਐਂਡ ਪਰਾਂਠਾ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਔਰ ਸਾਡੇ ਨਾਲ ਨੇ 8398। ਕੀ ਹਾਲ ਚਾਲ ਨੇ?
2: ਹਾਂਜੀ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
2: ਵੀਕਐਂਡ ਗਾਣਾ ਹੀ ਲਾ ਦਿਓ ਸਾਡਾ,
0: ਬਿਲਕੁਲ ਖਾ ਦਿਓ ਮਨਪ੍ਰੀਤ ਨੂੰ, ਔਰ ਵੀਕਐਂਡ ਆ ਗਿਆ। ਕੀ ਹਾਲ ਚਾਲ ਨੇ ਖੇਡ ਜੀ ਕਾਰਡ ਫੁੱਲਾਂ ਦੇ?
2: ਮੈਂ ਕਿਹਾ ਬਾਬਾ ਪੂਰੀਆਂ ਹੋਏ ਤਾਂ ਪੂਰੀਆਂ ਕਾਟੋ ਚੜ੍ਹਦੀ ਆ ਕਿੱਕਰ ਤੇ, ਕਾਟੋ ਚੜ੍ਹੀ
0: ਖੇਤ ਨੂੰ ਪੁਰਾਣਾ ਗੀਤ ਸੀ ਉਹ ਵੀ ਸੁਣਾ ਦਿੰਦੇ ਆ। ਤੁਸੀਂ ਕਿਹੜਾ ਸੁਣਨਾ?
2: ਗਿੱਲ ਹਰਦੀਪ ਦਾ ਗੀਤ ਹੈ ਜੀ।
0: ਹਾਂਜੀ ਕਿਹੜਾ?
2: ਧੁੰਦ ਪੈਂਦੀ ਲੋਹੜੇ ਦੀ ਮੇਰਾ ਅੰਗ ਅੰਗ ਜਾਂਦਾ ਸਰਦਾ
0: ਜੀ, ਬਿਲਕੁਲ ਲਾਉਣੇ ਬੜੀ ਜਲਦੀ
2: ਮਾਰ ਅਰਜਣਾ ਵੇ ਭੁੱਲ ਗਈ ਮੂੜ ਨਸੀਬੋ ਕਰਦਾ,
0: ਨਹੀਂ ਗੁਲਾਬੋ ਕਰਦਾ,
2: ਗੁਲਾਬੋ। ਚਲੋ ਇੱਕ ਨਾ ਫਰਨੀਚਰ ਨੰਬਰ ਦਿਓ ਜੀ ਮੈਨੂੰ ਜ਼ਰੂਰ, ਹੌਲੀ
0: ਹੌਲੀ ਗ੍ਰੈਂਡ ਦਾ
2: ਜਿਹੜਾ ਮਰਜ਼ੀ ਦੇ ਦਿਓ
0: ਦੇ ਦਿੰਦੇ ਆ ਇੱਕ ਮਿੰਟ ਸਾਨੂੰ। ਇਸ ਸਮੇਂ ਸਭ ਤੋਂ ਪਹਿਲਾਂ ਟਿਪ ਲੈ ਲਈਏ, ਉਮਰਪ੍ਰੀਤ ਚਾਵਲਾ ਹੋਰੀ ਸਾਡੇ ਨਾਲ ਆ ਚੁੱਕੇ ਨੇ ਇਨਸ਼ੋਰ ਦੇ ਟਿਪ ਲੈ ਕੇ। ਉਮਰਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ।
3: ਥੈਂਕ ਯੂ ਸੋ ਮਚ ਜਿੰਦਰ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਅੱਜ ਆਪਾਂ ਇਨਸ਼ੋਰ ਦੇ ਵਿੱਚ ਕੀ ਕਵਰ ਕਰਨਾ ਚਾਹਾਂਗੇ ਜੀ?
3: ਜਿੰਦਰ ਜੀ ਮੈਂ ਨਾ ਹਮੇਸ਼ਾ ਹੀ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੀ ਹੁੰਦੀ ਆ। ਇੰਸ਼ੋਰੈਂਸ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਪਤਾ ਨਹੀਂ ਕਿੰਨੀ ਕੁ ਐਕਸਪੈਂਸਿਵ ਹੋਊਗੀ, ਅਸੀਂ ਅਫੋਰਡ ਨਹੀਂ ਕਰ ਸਕਦੇ। ਇੰਸ਼ੋਰੈਂਸ ਐਕਸਪੈਂਸਿਵ ਨਹੀਂ ਹੁੰਦੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਅੰਡਰ ਵੈਲਿਊ ਕਰਦੇ ਹਾਂ, ਅਸੀਂ ਆਪਣੀ ਜਿਹੜੀ ਇਨਕਮ ਜਨਰੇਟਿੰਗ ਕੇਪੇਬਿਲਿਟੀ ਆ ਉਹਨੂੰ ਅੰਡਰ ਵੈਲਿਊ ਕਰਦੇ ਹਾਂ। ਦੇਖੋ ਘਰਾਂ ਦੀ ਕਲੋਜ਼ਿੰਗ ਨਹੀਂ ਹੁੰਦੀ ਇੰਸ਼ੋਰੈਂਸ ਬਿਨਾਂ, ਗੱਡੀਆਂ ਤੁਸੀਂ ਡੀਲਰਸ਼ਿਪ ਤੋਂ ਬਾਹਰ ਨਹੀਂ ਲੈ ਕੇ ਆ ਸਕਦੇ ਇੰਸ਼ੋਰੈਂਸ ਬਿਨਾਂ। ਚਲੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਗਵਰਨਮੈਂਟ ਵੱਲੋਂ ਬਾਏ ਲਾਅ ਸਾਨੂੰ ਕਰਾਉਣਾ ਪੈਂਦਾ, ਇਸ ਕਰਕੇ ਆਪਾਂ ਕਰਦੇ ਹਾਂ। ਪਰ ਜੇ ਆਪਾਂ ਆਪਣੀ ਮਰਜ਼ੀ ਨਾਲ ਵੀ ਦੇਖੀਏ, ਅਸੀਂ ਫੋਨ ਲੈਂਦੇ, ਅਸੀਂ ਲੈਪਟਾਪ ਲੈਂਦੇ, ਈਵਨ ਅਸੀਂ ਅਪਲਾਈਸਿਸ ਲੈਂਦੇ ਹਾਂ, ਅਸੀਂ ਉਹਨਾਂ ਨੂੰ ਨਾਲ ਦੀ ਨਾਲ ਇੰਸ਼ੋਰ ਕਰਾ ਦਿੰਦੇ ਹਾਂ। ਚਲੋ ਇਹ ਤਾਂ ਫਿਰ ਵੀ ਮੈਨੂੰ ਲੱਗਦਾ 500-1000 ਦੀ ਚੀਜ਼ ਹੈ। ਅਸੀਂ $100-200 ਦਾ ਮਿਕਸਰ ਗ੍ਰਾਈਂਡਰ ਵੀ ਲੈਂਦੇ ਹਾਂ ਨਾ, ਅਸੀਂ ਉੱਤੇ ਖੜੇ ਖੜੇ ਉਹਨੂੰ ਇੰਸ਼ੋਰੈਂਸ ਕਰਵਾ ਦਿੰਦੇ ਹਾਂ ਵੀ $10-20 ਦੀ ਜਿਹੜੀ ਇੰਸ਼ੋਰੈਂਸ ਹੈ ਅਸੀਂ ਪੇ ਕਰ ਦਾਂਗੇ, ਕਿਉਂਕਿ ਸਾਨੂੰ ਵੈਲਿਊ ਲੱਗਦੀ ਹੈ। ਬਟ ਆਪਾਂ ਆਪਣੇ ਆਪ ਨੂੰ ਅੰਡਰ ਵੈਲਿਊ ਕਰਦੇ ਹਾਂ। ਤੁਸੀਂ ਇੱਕ ਮਿੰਟ ਲਈ ਕੈਲਕੂਲੇਟ ਕਰਕੇ ਦੇਖੋ ਵੀ ਤੁਸੀਂ ਕਿੰਨੀ ਇਨਕਮ ਜਨਰੇਟ ਕਰਨੀ ਹੈ। ਦੇਖੋ ਇਮੋਸ਼ਨਲ ਵੈਲਿਊ ਦੀ ਮੈਂ ਗੱਲ ਨਹੀਂ ਕਰ ਰਹੀ, ਚਲੋ ਇਮੋਸ਼ਨਲੀ ਆਪਾਂ ਕਦੇ ਵੀ ਉਹਨਾਂ ਚੀਜ਼ਾਂ ਨੂੰ ਰਿਪਲੇਸ ਨਹੀਂ ਕਰ ਸਕਦੇ, ਲੇਕਿਨ ਜੇ ਮੈਂ ਫਾਈਨੈਂਸ਼ੀਅਲ ਵੈਲਿਊ ਦੀ ਮੈਂ ਗੱਲ ਕਰਾਂ, ਲੈਟਸ ਸੇ 30 ਸਾਲ ਦੀ ਤੁਹਾਡੀ ਉਮਰ ਹੈ ਤੇ ਆਪਾਂ 50,000 ਸਾਲ ਦਾ ਕਮਾ ਰਹੇ ਹਾਂ, ਬਹੁਤਾ ਨਹੀਂ ਲਗਾਉਂਦੇ, ਤੁਸੀਂ ਅਗਲੇ ਆਉਣ ਵਾਲੇ 35 ਸਾਲਾਂ ਚ ਮਤਲਬ 65 ਤੱਕ ਤੁਸੀਂ ਅਰਾਊਂਡ 1.7 ਮਿਲੀਅਨ ਦੀ ਇਨਕਮ ਜਨਰੇਟ ਕਰਨੀ ਹੈ। ਔਰ ਇਸ 1.75 ਮਿਲੀਅਨ ਇਨਕਮ ਦੀ ਰਿਪਲੇਸਮੈਂਟ ਲਈ ਅਸੀਂ $50 ਦੀ ਖਰਚਣਾ ਚਾਹੁੰਦੇ, ਕਿਉਂਕਿ ਸ਼ਾਇਦ ਸਾਨੂੰ ਜਾਂ ਤਾਂ ਇਹ ਲੱਗਦਾ ਕਿ ਸਾਨੂੰ ਕੁਛ ਹੋਣਾ ਨਹੀਂ, ਜਾਂ ਅਸੀਂ ਆਪਣੇ ਆਪ ਨੂੰ ਕਦੇ ਵੈਲਿਊ ਵੀ ਨਹੀਂ ਕੀਤਾ, ਅਸੀਂ ਕਦੇ ਧਿਆਨ ਹੀ ਨਹੀਂ ਦਿੰਦੇ ਵੀ ਅਸੀਂ ਕਿੰਨੀ ਇਨਕਮ ਜਨਰੇਟ ਕਰਨੀ ਹੈ ਸਾਡੀ ਫੈਮਿਲੀ ਲਈ ਜਾਂ ਸਾਡੇ ਆਪਣੇ ਗੁਜ਼ਾਰੇ ਲਈ ਸਾਡੀ ਇਨਕਮ ਕਿੰਨੀ ਜ਼ਿਆਦਾ ਜ਼ਰੂਰੀ ਹੈ। ਸੋ ਇੱਕ ਤਾਂ ਇਹ ਹੈ ਵੀ ਜੇ ਤੋਂ ਆਪਾਂ ਇਨਕਮ ਰਿਪਲੇਸਮੈਂਟ ਦੀ ਗੱਲ ਕਰਦੇ ਹਾਂ ਤਾਂ 65 ਤੱਕ ਤੁਸੀਂ ਆਪਣੀ ਕਵਰੇਜ ਲੈ ਲਓ, ਉਹਦੇ ਵਿੱਚ ਤੁਹਾਡੀ ਲਾਈਫ ਇੰਸ਼ੋਰੈਂਸ ਵੀ ਆ ਜਾਏਗੀ, ਕ੍ਰਿਟੀਕਲ ਇਲਨੈਸ ਵੀ ਆਪਾਂ ਐਡ ਕਰ ਲਾਂਗੇ, ਡਿਸੇਬਿਲਟੀ ਵੀ ਐਡ ਕਰ ਲਾਂਗੇ। ਤੇ ਜੇ ਤੁਹਾਨੂੰ ਕਿਤੇ ਇਹ ਲੱਗਦਾ ਕਿ ਇੰਸ਼ੋਰੈਂਸ ਦਾ ਫਾਇਦਾ ਕੋਈ ਨਹੀਂ ਕਿਉਂਕਿ ਮੈਨੂੰ ਕੁਛ ਨਹੀਂ ਹੋਣਾ 65 ਤੱਕ, ਮੈਨੂੰ ਕੁਛ ਨਹੀਂ ਹੋਣਾ, ਨਾ ਮੈਨੂੰ ਕ੍ਰਿਟੀਕਲ ਇਲਨੈਸ ਹੋਣੀ ਆ, ਨਾ ਕੋਈ ਮੈਨੂੰ ਸੱਟ ਲੱਗ ਸਕਦੀ ਹੈ, ਬਹੁਤ ਚੰਗੀ ਗੱਲ ਹੈ ਲੱਗੇ ਵੀ ਨਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਮਨੀ ਬੈਕ ਪਲਾਨ ਕਰ ਸਕਦੇ ਹੁੰਦੇ ਹਾਂ। ਉਹਦੇ 'ਚ ਇਹ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਕੋਈ ਪ੍ਰੀਮੀਅਮ ਤੁਸੀਂ ਪੇ ਕਰਨਾ ਹੁੰਦਾ, ਆਪਾਂ ਪਲਾਨ ਹੀ ਇਵੇਂ ਡਿਜ਼ਾਇਨ ਕਰਦੇ ਹਾਂ ਵੀ ਜੇ ਕੁਝ ਨਹੀਂ ਹੋਇਆ 65 ਤੋਂ ਬਾਅਦ ਤੁਸੀਂ ਆਪਣੇ ਸਾਰੇ ਪੈਸੇ ਵਾਪਿਸ ਲੈ ਲਓ। ਸੋ ਤੁਸੀਂ ਕੋਈ ਇਵੇਂ ਦਾ ਪਲਾਨ ਦੇਖ ਰਹੇ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਨੰਬਰ ਹੈ ਜੀ ਮੇਰਾ 6474461616, 647-446-1616।
0: ਮਿਹਰਬਾਨੀ ਨਾਲੇ ਪ੍ਰਾਮ ਦੇਸ਼ ਪ੍ਰਦੇਸ ਨਾਲ ਜਿਹੜੇ ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ ਆਪਾਂ। ਉਮਰਪ੍ਰੀਤ ਚਾਵਲਾ ਹੋਰੀ ਤੁਹਾਡੇ ਇਨਸ਼ੋਰੈਂਸ ਦੇ ਵਾਸਤੇ ਇਹਦਾ ਨੰਬਰ ਨੋਟ ਕਰ ਲਓ, 6474461616, 647-446-1616 ਟੈਲੀਫੋਨ ਨੰਬਰ। ਦੋਸਤੋ ਲੌਂਗ ਵੀਕਐਂਡ ਹੈ, ਵਿਕਟੋਰੀਆ ਦੁਖਸ ਬਿਲਕੁਲ ਆਪਣੇ ਲੌਂਗ ਵੀਕਐਂਡ ਨੂੰ ਸੇਫ ਰੱਖਿਆ ਕਰੋ, ਇਹਨੂੰ ਵੇਸਟ ਨਾ ਕਰਿਆ ਕਰੋ, ਦੂਰ ਦੁਰਾਡੇ ਜਾਓ, ਮੌਂਟਰੀਅਲ ਘੁੰਮਿਆ ਹੋ, 1000 ਨਾਈਟ ਤੇ ਆਈਲੈਂਡਸ ਜਾਇਓ, ਨੇੜੇ ਨੇੜੇ ਅਪ ਨੌਰਥ 'ਚ ਜਾਇਓ, ਬਹੁਤ ਜਗ੍ਹਾ ਦੇਖਣ ਵਾਲੀਆਂ ਨੇ, ਨਗਰ ਰੀਜਨ ਜਾਇਓ, ਉੱਥੇ ਬਹੁਤ ਕੁਝ ਦੇਖਣ ਵਾਲਾ। ਕਹਿਣ ਦਾ ਭਾਵ ਆ ਘਰ ਬੈਠਣ ਦੀ ਲੋੜ ਨਹੀਂ ਹੈ, ਅਤੇ ਵੀਕਐਂਡ ਨੂੰ ਵੇਲ ਆਊਟ ਕਰੋ, ਮਸਾਂ ਤਾਂ ਆਉਂਦਾ ਲੌਂਗ ਵੀਕਐਂਡ
1: ਜੀ,
0: ਅਤੇ ਸ਼ੋਰਟ ਸਮਰ ਹੁੰਦੀ ਹੈ ਤੁਹਾਨੂੰ ਪਤਾ ਹੀ ਆ,
1: ਬਿਲਕੁਲ ਹਾਂਜੀ।
0: ਤੋ ਇਹਨੂੰ ਖਾਸ ਕਰਕੇ ਮਾਣੋ ਕਿਉਂਕਿ ਮੰਡੇ ਦੀ ਵੀ ਛੁੱਟੀ ਤੁਹਾਨੂੰ, ਅਤੇ ਅੱਜ ਤੋਂ ਹੀ ਹੋ ਜਾਣੀ ਸਾਰੀ, ਵੀਰਵਾਰ ਤੋਂ ਕਈਆਂ ਲੋਕਾਂ ਦੀਆਂ ਐਕਸਟਰਾ ਜੁੜ ਜੁਗ ਦੇ ਨਾ ਰੱਖੋ ਨਾਲ,
1: ਅਤੇ
0: ਲੌਂਗ ਵੀਕਐਂਡ ਦਾ ਪੂਰਾ ਪੂਰਾ ਇੰਜੋਏ ਕਰੋ, ਵਿਕਟੋਰੀਆ ਡੇ ਲੌਂਗ ਵੀਕਐਂਡ ਆ। ਔਰ ਬਾਕੀ ਇਹਨਾਂ ਨੇ ਫਿਰ ਡਾਊਨ ਟਾਊਨ ਜਾਣਾ, ਫਾਇਰ ਵਰਕ ਦੇਖਣੇ ਨੇ ਵੀਕਐਂਡ 'ਚ, ਉਹ ਵੀ ਹੋਣਗੇ, ਤੁਹਾਡੇ ਆਲੇ ਦੁਆਲੇ ਪਤਾ ਲੱਗ ਜਾਓ, ਹੁਣ ਤੁਹਾਨੂੰ ਦੱਸ ਦਿਆਂਗੇ ਕਿੱਥੇ ਕਿੱਥੇ ਹੋ ਰਹੇ ਨੇ, ਅਤੇ ਵੀਕਐਂਡ ਦੇ ਪ੍ਰੋਗਰਾਮ ਤੁਹਾਡੇ ਚੱਲਦੇ ਰਹਿਣੇ ਸਾਡੇ ਤਾਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨੇ। ਅੱਛਾ ਮੈਂ ਅੱਜ ਨਾ ਗੱਲਬਾਤ ਕਰਦੇ ਹਾਂ ਕਿ ਜਿਹੜੇ ਨਾ ਜਿਹੜੇ ਕਲਾਕਾਰ ਬਹੁਤ ਜ਼ਿਆਦਾ ਨਾਮ ਬਣਾਉਂਦੇ ਆ,
1: ਹਾਂਜੀ
0: ਸੁਭਾਵਕ ਹੀ ਆ, ਉਨੇ ਹੀ ਉਹਨਾਂ ਦੇ ਹੁੰਦੇ ਹੀ ਆ, ਜਿਹੜੇ ਗਾਇਕਾਂ ਦਾ ਜਿਹੜਾ ਦੌਰ ਹੈ ਨਾ ਗਾਇਕੀ 'ਚ, ਮੈਂ ਤਾਂ ਬਹੁਤ ਰਿਹਾ ਇਹਦੇ ਵਿੱਚ, ਹਰ ਦੌਰ ਹਰ ਹਰ ਫੀਲਡ 'ਚ ਹੀ ਆ ਵੈਸੇ ਤਾਂ,
1: ਹਾਂਜੀ,
0: ਪਰ ਮੈਂ ਥੋੜ੍ਹਾ ਜਿਹਾ ਆਪਣੇ ਕੰਮ 'ਤੇ ਮਤਲਬ ਰੱਖਦਾ ਹੁੰਦਾ, ਆਪਾਂ ਕਿਸੇ ਦਾ ਕੰਮ ਨਹੀਂ ਦੇਖੀਦਾ ਕੀ, ਪਰ ਬਹੁਤੇ ਜਿਹੜੇ ਗਾਇਕ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਦਲਜੀਤ ਨੂੰ ਤਾਂ ਕੀ ਪਾਇਆ ਸੀਗਾ, ਹੈ ਨਾ, ਸ਼ੋ ਕਿੱਥੇ ਕਰਕੇ ਆਇਆ। ਜਿਹੜੇ ਵਿਰੋਧ ਕਰ ਜਾਂਦੇ ਆ ਉਹ ਵੀ ਇਹਨਾਂ ਦੇ ਚੇਲੇ ਵੱਲ ਕੇ ਹੁੰਦੇ ਆ ਦੂਜਿਆਂ ਦੇ, ਕਿ ਕਿਵੇਂ ਨਾ ਕਿਵੇਂ ਲੱਤਾਂ ਖਿੱਚੋ ਕਿਸੇ ਦੀਆਂ, ਹੈ ਨਾ, ਵੀ ਥੋੜ੍ਹੀ ਜਿਹੀ ਪਾਪੂਲਰਿਟੀ ਘਰੇ, ਇਸ ਤਰ੍ਹਾਂ ਨਹੀਂ ਪਾਪੂਲਰਿਟੀ ਘੱਟਦੀ ਕਿਸੇ ਦੀ, ਦੋਨੇ ਲੋਕ ਬੜੇ ਸਿਆਣੇ ਵੀ ਆ
1: ਅਤੇ
0: ਇਹ ਸਮਝ ਲਓ ਕਿ ਬੇਵਕੂਫ ਵੀ ਬਹੁਤ ਆ, ਬੇਵਕੂਫ ਮੈਂ ਤਾਂ ਕਹਿੰਦਾ ਜਿਹਨਾਂ ਪਿੰਡ ਅਕਲ ਵੀ ਹੁੰਦੀ, ਨਹੀਂ ਪੜ੍ਹਿਆ ਨਹੀਂ ਲਿਖਿਆ ਨਹੀਂ ਹੁੰਦਾ ਕੁਛ, ਅਤੇ ਉਹ ਵਿਰੋਧ ਕਰ ਲੈਂਦੇ ਬਿਨਾਂ ਕਿਸੇ ਗੱਲ ਤੋਂ, ਹੈ ਨਾ, ਇੱਕ ਸੋਸ਼ਲ ਮੀਡੀਆ 'ਤੇ ਵਿਊ ਲੈਣ ਵਾਸਤੇ ਉਹੀ ਪਾਈ ਜਾਂਦੀ, ਅੱਜ ਕੱਲ੍ਹ ਸੜਕ ਦੇ ਕਦਮ ਮੂਹਰੇ, ਹੈ ਨਾ,
1: ਹਾਂਜੀ ਹਾਂਜੀ।
0: ਤੋ ਦਲਜੀਤ ਦਸਾਂਝ ਦਾ ਸ਼ਿਕਾਗੋ ਸ਼ੋਅ ਹੋਇਆ ਕਿਹੜਿਆ, ਕੈਨ ਯੂ ਬਲੀਵ ਇਟ, ਆਲ ਸਟੇਟ ਅਰੀਨਾ ਦੇ ਵਿੱਚ ਉਹਦੀ ਕਪੈਸਿਟੀ ਹੈਗੀ ਆ 18,500,
1: ਹਾਂਜੀ
0: 19,000 ਪਹੁੰਚ ਗਿਆ, ਚਲੋ ਕਿਵੇਂ ਨਾ ਕਿਵੇਂ ਅੰਦਰ, ਇੱਕ ਵੀ ਸੀਟ ਖਾਲੀ ਨਹੀਂ ਸੀ,
1: ਹਾਂਜੀ।
0: ਲੋਕ ਜਿਹੜੇ ਸਿਆਣੇ ਦੇਖਣ ਵਾਲੇ ਕਹਿੰਦੇ ਕਿ ਤੁਸੀਂ ਵੀ ਸਾਨੂੰ ਕਿਵੇਂ ਰੋਕ ਲਓਗੇ ਬਾਈ, ਸਾਡੀ ਐਂਟਰਟੇਨਮੈਂਟ ਆ,
1: ਬਿਲਕੁਲ ਹਾਂਜੀ,
0: ਅਸੀਂ ਆਪਣੇ ਉਹਨੂੰ ਲਾਈਕ ਕਰਦੇ ਹਾਂ, ਠੀਕ ਹੈ ਨਾ, ਜਿਹੜੇ ਬੰਦੇ ਲਾਈਕ ਕਰਦੇ ਆ ਉਹਦਾ ਲਾਈਕ ਕਰਦੇ ਆ,
1: ਹਾਂਜੀ।
0: ਨਾਲੇ ਜਿਹੜੇ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਜਿਹੜੇ ਇਹ ਗਾਇਕ ਹੁੰਦੇ ਨੇ ਤਾਂ ਠੀਕ ਅੱਜ ਤਾਂ ਆਪਣੇ ਧਾਰਮਿਕ ਗੀਤ ਵੀ ਗਾ ਦਿੰਦੇ ਆ, ਫਿਲਮਾਂ ਵੀ ਕਰ ਲੈਂਦੇ ਆ ਹੋਰ ਤਰ੍ਹਾਂ, ਪਰ ਇਹ ਇਹਨਾਂ ਦਾ ਏਜੰਡਾ ਨਹੀਂ ਹੈਗਾ, ਇਹਨਾਂ ਦਾ ਏਜੰਡਾ ਹੈਗਾ ਲੋਕਾਂ ਨੂੰ ਐਂਟਰਟੇਨ
1: ਕਰਨਾ, ਬਿਲਕੁਲ ਹਾਂਜੀ।
0: ਤੋ ਇਹ ਬਾਹਲਾ ਤਾਂ ਇਹਨਾਂ ਨੂੰ ਆਪਾਂ ਨੂੰ ਉੱਥੇ ਤੱਕ ਹੀ ਰੱਖਿਆ ਕਰੀਏ ਭਾਈ ਐਂਟਰਟੇਨਮੈਂਟ ਦੇ ਲੈਵਲ 'ਤੇ ਹੈਗਾ, ਜੇ ਤੁਸੀਂ ਨਹੀਂ ਉਹਨਾਂ ਨਾਲ ਸਹਿਮਤ ਨਾ ਜਾਓ ਉੱਥੇ, ਤੁਹਾਨੂੰ ਬਣਦੀ ਨਹੀਂ ਉੱਥੇ ਜਾ ਕੇ, ਤੁਹਾਨੂੰ ਤੁਸੀਂ ਆਪਣੀ ਬਾਣੀ ਪੜ੍ਹੋ, ਗੁਰਦੁਆਰਾ ਸਾਹਿਬ ਜਾਓ, ਹੋਰ ਕੰਮ ਕਰੋ, ਹੈ ਨਾ,
1: ਹਾਂਜੀ।
0: ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਖੈਰ ਗੀਤ ਸੁਣਾਈਏ ਉਹਦਾ ਆਪਾਂ, ਅਤੇ ਉਦੋਂ ਮੈਂ ਕਿ ਵੀ ਇੱਕ ਇਹਨਾਂ ਨੇ ਜਿਵੇਂ ਵਿਹਲੇ ਲੋਕ ਨਾ ਦਲਜੀਤ ਨੂੰ ਛੱਡ ਕੇ, ਹੁਣ ਹਲੇ ਉਹਨੇ ਵਿਚਾਰੇ ਕੁਛ ਕੀਤਾ ਵੀ ਹੈ ਨਹੀਂ, ਸਤਿੰਦਰ ਸਰਤਾਜ ਹੁਣ ਉੱਧਰ ਨੂੰ ਹੋ ਗਏ, ਮੈਂ ਕਿਹਾ ਛੱਡੋਗੇ ਕਿਸੇ ਨੂੰ ਸਾਡੇ ਜਿਹੜੇ ਗਾਇਕਾਂ ਦੇ ਮਗਰ ਕਿਉਂ ਪੈਂਦੇ ਇਹ ਮੈਨੂੰ ਲੱਗਦਾ ਨਹੀਂ ਕਿ ਮੇਰੇ ਪੰਜਾਬੀ ਕਮਿਊਨਿਟੀ 'ਚ ਹੋਣਗੇ, ਇਹ ਮੈਨੂੰ ਲੱਗਦਾ ਕਿ ਹੋਰ ਹੀ ਕਮਿਊਨਿਟੀ 'ਚ ਪੈਦਾ ਹੋਏ ਆ। ਪੰਜਾਬੀ ਕਮਿਊਨਿਟੀ ਧੱਕੇ ਨਾਲ ਬੜੇ ਲੱਗਦੇ ਆ, ਇਹ ਸਿੱਖ ਤਾਂ ਲੈਂਦੇ ਹੁਣ ਸਾਰੇ ਬੋਲਦੇ ਆ ਵਰਲਡ ਵਾਈਡ ਪੰਜਾਬੀ ਚੱਲਦੀ ਆ। ਹੁਣ ਮੈਂ ਕੱਲ੍ਹ ਹੀ ਕੁੜੀ ਇੱਕ ਨਾ ਪਾਕਿਸਤਾਨ ਤੋਂ ਲੜਕੀ ਸੀਗੀ,
1: ਹਾਂਜੀ,
0: ਉਹਨੂੰ ਪੁੱਛਿਆ ਗਿਆ ਕਿ ਵੀ ਤੁਸੀਂ, ਉਹ ਕਹਿੰਦੇ ਪਰ ਮੈਨੂੰ ਨਾ ਕਈ ਵਾਰੀ ਨਾ ਜੈਲਸੀ ਹੋ ਜਾਂਦੀ ਆ, ਉਹ ਪੋਡਕਾਸਟ ਕਰਦੇ ਆ, ਮੁੰਡਾ ਕਹਿੰਦਾ ਕਾਹਦੇ, ਕਹਿੰਦੀ ਸਾਡੇ ਪਾਕਿਸਤਾਨ ਦੇ ਜਿਹੜੇ ਸਿੰਗਰ ਨੇ ਗਾਉਂਦੇ ਉਹ ਵੀ ਵਧੀਆ ਸੁਰ 'ਚ ਗਾਉਂਦੇ ਨੇ, ਪਰ ਪੰਜਾਬੀਆਂ ਦੇ ਜਿਹੜੇ ਸਿੰਗਰ ਨੇ ਸਾਰਿਆਂ ਦੇ ਨਾਂ ਲਏ ਹੋਏ ਨੇ, ਦਿਲਜੀਤ ਦਾ ਹੈ ਨਾ, ਸਤਿੰਦਰ ਸਰਤਾਜ ਦਾ, ਹੋਰ ਵੀ ਜਿਹੜੇ ਮਸ਼ਹੂਰ ਕਰਨ ਔਜਲਾ, ਕਹਿੰਦੀ ਲੋਕ ਇਹਨਾਂ ਨੂੰ ਇੰਨਾ ਦੇਖਣ ਕੇ ਜਾਂਦੇ ਆ, ਭੱਜ ਭੱਜ ਸਾਡੀ ਪਾਕਿਸਤਾਨੀ ਕਮਿਊਨਿਟੀ ਜਾਂਦੀ ਆ, ਗੋਰਿਆਂ ਦੀ ਕਮਿਊਨਿਟੀ ਵੀ ਜਾਂਦੀ ਆ, ਕਹਿੰਦੇ ਕੁਝ ਟੈਲੈਂਟ ਹੈਗਾ ਤਾਂ ਹੀ
1: ਜਾਂਦੇ। ਬਿਲਕੁਲ ਹਾਂਜੀ।
0: ਅਤੇ ਕਹਿੰਦੇ ਮੈਨੂੰ ਉਹਨੇ ਇੱਕ ਆਫਸਾ ਵੀ ਕਿਹਾ, ਕਹਿੰਦੀ ਮੈਨੂੰ ਮਹਿਸੂਸ ਤਾਂ ਹੁੰਦਾ, ਕਹਿੰਦੀ ਪਰ ਉਹ ਮਿਹਨਤ ਕਰਦੇ ਆ, ਮਿਹਨਤ ਨੂੰ ਫਲ ਲੱਗਦਾ,
1: ਹਾਂਜੀ,
0: ਕਿਉਂਕਿ ਜਦੋਂ ਵਧੀਆ ਵਧੀਆ ਗੀਤ ਸੰਗੀਤ ਗਾਉਣਾ, ਹੁਣ ਇਹ ਖਾਲਾ ਜਿਹਾ ਬਣਾ ਥੋੜ੍ਹਾ, ਆਪਾਂ ਇੱਕ ਆਪਾਂ ਕਹਿੰਦੇ ਚਲੋ ਪੰਜਾਬੀ ਕਮਿਊਨਿਟੀ ਜਾਣੇ ਜਾਣਾ ਸੀਗਾ,
1: ਹਾਂਜੀ,
0: ਗੋਰੇ ਜਿਹਨਾਂ ਨੂੰ ਨੌਲੇਜ ਹੈਗੀ ਮਿਊਜ਼ਿਕ ਦੀ, ਮੈਂ ਅੱਗੇ ਕਈ ਵਾਰੀ ਕਿਹਾ ਹੋਇਆ ਜਿਹੜਾ ਮਿਊਜ਼ਿਕ ਹੈ ਨਾ, ਦੇਰ ਇਜ਼ ਅ ਨੋ ਲੈਂਗੁਏਜ ਫੋਰ ਮਿਊਜ਼ਿਕ।
1: ਹਾਂਜੀ ਬਿਲਕੁਲ।
0: ਸਾਡੀਆਂ ਹਿੰਦੀ ਫਿਲਮਾਂ ਦੇ ਵਿੱਚ ਮੈਂ ਬਹੁਤ ਫਿਲਮਾਂ ਤੁਹਾਨੂੰ ਚੁਣ ਕੇ ਦੱਸ ਦਿੰਦਾ ਜਿਹਦੇ ਵਿੱਚ ਸਪੈਨਿਸ਼ ਮਿਊਜ਼ਿਕ ਵਾੜਿਆ ਗਿਆ, ਹਾਂਜੀ, ਉਹ ਧੁੰਨ ਚਲਾ ਲਈ ਫਿਰ ਕਿਤੇ ਹੋਰ ਪਾ ਲਈ, ਉਹ ਯਾਨੀ ਕਿ ਵਧੀਆ ਬਣ ਜਾਂਦਾ ਮਿਊਜ਼ਿਕ ਦਾ ਮਿਊਜ਼ਿਕ ਆ,
1: ਹਾਂਜੀ ਹਾਂਜੀ,
0: ਮਿਊਜ਼ਿਕ ਡਰਦਾ ਆਪਣੀ ਲੈਂਗੁਏਜ ਸੁਣਾ ਜੀ, ਦਿਲ ਸੁਣ ਆਪਾਂ ਲਾਈਏ ਗਾਣਾ ਵਧੀਆ ਜਿਹਾ ਨਾ, ਲਓ ਜੀ।

0: ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੋਸਤੋ ਥੋੜ੍ਹਾ ਜਿਹਾ ਮਨਪ੍ਰੀਤ ਕਮਰਸ਼ੀਅਲ ਲੈ ਲਈਏ
1: ਹਾਂਜੀ
0: ਥੋੜ੍ਹਾ ਜਿਹਾ ਕਮਰਸ਼ੀਅਲ ਲੈ ਕੇ ਅਸੀਂ ਵਾਪਸ ਹੋਣੇ ਹਾਂ ਤੂੰ ਤਿਆਰੀਆਂ ਖਿੱਚ ਲਓ ਲੌਂਗ ਵੀਕਐਂਡ ਦੀਆਂ ਅਤੇ ਅੱਜ ਲੌਂਗ ਵੀਕ ਸਟਾਰਟ ਹੋ ਗਿਆ ਅੱਜ ਤੋਂ ਹੀ ਵੀਰਵਾਰ ਆ ਅਤੇ ਕਈ ਫਰਾਈਡੇ ਦੀ ਛੁੱਟੀ ਹੋਣੀ ਹੈ ਅਤੇ ਫਿਰ ਮੰਡੇ ਕਰ ਲਓ ਐਕਸਟਰਾ ਲੌਂਗ ਲੌਂਗ ਲੌਂਗ ਮੰਡੇ ਦੀ ਵੀ ਛੁੱਟੀ ਆ
2: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16 17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 6474481000 ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲ ਹੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ

0: ਫੋਨ ਨੰਬਰ ਹੈ, ਇਹ ਨੋਟ ਕਰ ਲਓ। ਅਕਾਲ ਡੱਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡੱਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਟੋਬੀਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੁਅਰ ਫੀਟ ਦੇ ਡੱਕ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡੱਕ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡੱਕ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡੱਕ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ। 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡੱਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਅੱਜ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਹੋਰੇ। ਇੰਸ਼ੋਰੈਂਸ 'ਚ ਬਹੁਤ ਹੀ ਵੱਡਾ ਨਾਮ ਹੈਗਾ
1: ਜੀ,
0: ਪਿਛਲੇ ਬਹੁਤ ਹੀ ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਵਗੈਰਾ, ਕ੍ਰਿਟੀਕਲ ਏਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਆਦਿ। ਨੰਬਰ ਉਹਨਾਂ ਦਾ 6474761616। ਬੜੀ ਜਲਦੀ ਆਪਾਂ ਉਹਨਾਂ ਨੂੰ ਨਾਲ ਲਵਾਂਗੇ
1: ਜੀ। ਤੇ ਕੱਲ ਨੂੰ ਤੇ ਪਰਸੋਂ ਦੋ ਦਿਨ ਫਰਾਈਡੇ ਐਂਡ ਸੈਟਰਡੇ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ, ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਤੁਸੀਂ ਜ਼ਰੂਰ ਜਾਇਓ ਤੇ ਤੁਹਾਨੂੰ ਲੌਂਗ ਵੀਕਐਂਡ ਦੀਆਂ ਸਪੈਸ਼ਲ ਸੇਲ ਦੇ ਵਿੱਚੋਂ ਸਪੈਸ਼ਲ ਡੀਲਸ ਮਿਲਣਗੀਆਂ। ਤੇ ਕੱਲ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਤੁਸੀਂ ਉੱਥੇ ਸਾਨੂੰ ਮਿਲ ਵੀ ਸਕਦੇ ਹੋ ਤੇ ਪਹੁੰਚਣਾ ਤੁਸੀਂ ਹੈਗਾ 6685 ਟੋਮਕਨ ਰੋਡ, ਮਿਸਿਸਾਗਾ ਦੇ ਵਿੱਚ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਨੰਬਰ ਜ਼ਰੂਰ ਨੋਟ ਕਰੋ ਜੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, 647-262-0000, 647-642-0000 ਤੇ ਤੁਸੀਂ ਕਾਲ ਕਰ ਸਕਦੇ ਹੋ।
0: ਉਮਰਪ੍ਰੀਤ ਤੋਰੀ ਜੁੜ ਚੁੱਕੇ ਨੇ ਸਾਡੇ ਨਾਲ, ਉਹਨਾਂ ਦੇ ਟਿਪਸ ਲੈਣੇ ਜੀ। ਉਮਰਪ੍ਰੀਤ ਜੀ ਚੀਆਂ ਨੂੰ
1: ਜੀ
2: ਜੀ, ਥੈਂਕ ਯੂ ਸੋ ਮਚ ਤੇਜਿੰਦਰ ਜੀ। ਸੋ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਸੀਗੇ ਕਿ ਇੰਸ਼ੋਰੈਂਸ ਕਈ ਵਾਰ ਸਮੇਂ ਲੱਗਦਾ ਹੁੰਦਾ, ਪਤਾ ਨਹੀਂ ਐਕਸਪੈਂਸਿਵ ਹੈ। ਦੇਖੋ ਮੈਂ ਸਿੰਪਲ ਜੀ ਗੱਲ ਕਹਿੰਦੀ ਹੁੰਦੀ ਹਾਂ ਕਿ ਜੇ ਅੱਜ ਆਪਾਂ ਇਨਕਮ ਬਣਾ ਰਹੇ ਹਾਂ ਤੇ ਆਪਾਂ ਨੂੰ $50-100 ਅਫੋਰਡ ਕਰਨੇ ਔਖੇ ਲੱਗ ਰਹੇ ਹੈ, ਤਾਂ ਸੋਚ ਕੇ ਦੇਖੋ ਕੱਲ ਨੂੰ ਜੇ ਇਨਕਮ ਵੀ ਬੰਦ ਹੋਊਗੀ ਤਾਂ ਫਿਰ ਘਰ ਦਾ

0: ਸਾਰਾ ਕਿਵੇਂ ਹੋਣਾ। ਸੋ ਇਨਕਮ ਦੇ ਬੰਦ ਹੋਣ ਦੇ ਸਿਰਫ ਤਿੰਨ ਰੀਜ਼ਨ ਹੁੰਦੇ ਆ। ਪਹਿਲਾ ਹੈਗਾ ਵੀ ਅਨਫੋਰਚੂਨੇਟਲੀ ਪ੍ਰੀਮੈਚਿਓਰ ਡੈਥ ਹੋ ਜੇ, ਮਤਲਬ ਜੇ ਆਪਾਂ 65 ਤੱਕ ਕੰਮ ਕਰਨਾ ਉਸ ਤੋਂ ਪਹਿਲੇ ਡੈਥ ਹੋ ਜੇ ਤਾਂ ਸਾਡੀ ਇਨਕਮ ਨਹੀਂ ਆਏਗੀ। ਦੂਜਾ ਹੈਗਾ ਕ੍ਰਿਟੀਕਲ ਇਲਨੈਸ ਹੋ ਜੇ ਤਾਂ ਇਨਕਮ ਬੰਦ ਹੋ ਜਾਏਗੀ। ਤੀਜਾ ਹੈਗਾ ਕੋਈ ਸੱਟ ਲੱਗ ਜਾਏ ਜਾਂ ਵੈਸੇ ਕੋਈ ਸਿਕਨੈਸ ਹੋ ਜਾਏ ਤਾਂ ਇਨਕਮ ਬੰਦ ਹੋ ਜਾਏਗੀ। ਸੋ ਤਿੰਨੋਂ ਰਿਸਕ ਕਵਰ ਹੋਣੇ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਨਾਲ। ਸਪੈਸ਼ਲੀ ਮੈਂ ਕਹੂੰਗੀ ਵੀ ਜੇ ਤੁਸੀਂ ਸੈਲਫ ਇੰਪਲੋਇਡ ਹੋ, ਕਿਉਂਕਿ ਜਦੋਂ ਆਪਾਂ ਸੈਲਫ ਇੰਪਲੋਇਡ ਹੁੰਦੇ ਹਾਂ ਸਾਨੂੰ ਕੋਈ EI ਨਹੀਂ ਆਣੀ, ਕੋਈ ਸਾਨੂੰ ਵਰਕ ਕੰਪਨਸੇਸ਼ਨ ਨਹੀਂ ਮਿਲਣਾ, ਤਾਂ ਉਹਨਾਂ ਸਿਚੁਏਸ਼ਨ ਦੇ ਵਿੱਚ ਡਿਸੇਬਿਲਟੀ ਇੰਸ਼ੋਰੈਂਸ ਆਪਣੇ ਜ਼ਰੂਰ ਕਰਵਾ ਕੇ ਰੱਖੋ। ਸੋ ਤਿੰਨੋਂ ਰਿਸਕ ਕਵਰ ਕਰ ਸਕਦੇ ਹਾਂ ਆਪਾਂ ਇੱਕੋ ਕੋਂਬੋ ਪਲਾਨ ਦੇ ਅੰਡਰ। 65 ਤੱਕ ਦੀ ਆਪਾਂ ਕਵਰੇਜ ਲੈ ਸਕਦੇ ਹੁੰਦੇ ਹਾਂ, ਔਰ ਸਪੈਸ਼ਲੀ ਜੇ ਤੁਸੀਂ ਬਿਜ਼ਨਸ ਓਨ ਕਰਦੇ ਹੋ ਤਾਂ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਆਪਾਂ ਬਿਜ਼ਨਸ ਓਵਰਹੈਡ ਐਕਸਪੈਂਸਿਸ ਵੀ ਐਡ ਕਰ ਸਕਦੇ ਹਾਂ। ਉਹਦੇ 'ਚ ਇਹ ਹੁੰਦਾ ਵੀ ਆਪਾਂ ਆਪਣੀ ਇੰਜਰੀ ਨਾਲ ਰਿਲੇਟਡ ਡਿਸੇਬਿਲਟੀ ਕਰ ਲਈ ਵੀ ਕੱਲ੍ਹ ਨੂੰ ਜੇ ਸਾਨੂੰ ਇੰਜਰੀ ਹੁੰਦੀ ਆ ਸਾਨੂੰ ਜਾਂ ਸਿਕਨੈਸ ਹੁੰਦੀ ਆ ਸਾਨੂੰ ਪਰ ਮੰਥ ਇੰਨਾ ਅਮਾਊਂਟ ਆਉਣਾ ਸ਼ੁਰੂ ਹੋ ਜਾਊਗਾ। ਬਟ ਬਿਜ਼ਨਸ ਦੇ ਵੀ ਐਕਸਪੈਂਸਿਸ ਹੈਗੇ ਆ, ਸਾਡੇ ਇੰਪਲੋਈਜ਼ ਵੀ ਆ ਜਿਨ੍ਹਾਂ ਨੂੰ ਅਸੀਂ ਪੇ ਕਰਨਾ, ਸੋ ਉਹ ਚੀਜ਼ਾਂ ਵੀ ਆਪਾਂ ਕਵਰ ਕਰ ਸਕਦੇ ਹੁੰਦੇ ਹਾਂ। ਤੇ ਤੀਜਾ ਹੈਗਾ ਸਪੈਸ਼ਲੀ ਜੇ ਤੁਸੀਂ ਬਿਜ਼ਨਸ ਓਨ ਕਰਦੇ ਹੋ ਤਾਂ ਤੁਹਾਡੇ ਬਿਜ਼ਨਸ ਦੇ ਵਿੱਚੋਂ ਆਪਾਂ ਪਲੈਨਿੰਗ ਕਰ ਸਕਦੇ ਹੁੰਦੇ ਹਾਂ, ਆਪਾਂ ਗਰੁੱਪ ਪਲੈਨ, ਹੈਲਥ ਐਂਡ ਡੈਂਟਲ ਲੈ ਸਕਦੇ ਹੁੰਦੇ ਹਾਂ ਜਿਹਦੇ 'ਚ ਡਿਸੇਬਿਲਟੀ ਇੰਸ਼ੋਰੈਂਸ ਵੀ ਆ ਜਾਣੀ ਹੈ ਤੁਹਾਡੇ ਲਈ ਵੀ, ਤੁਹਾਡੇ ਇੰਪਲੋਈਜ਼ ਲਈ ਵੀ ਹੈਲਥ ਐਂਡ ਡੈਂਟਲ ਪਲੈਨ ਵੀ ਆ ਜਾਣੇ ਆ। ਔਰ ਸਭ ਤੋਂ ਵਧੀਆ ਚੀਜ਼ ਇਹ ਹੈ ਵੀ ਇਹਨਾਂ ਦਾ ਜਿਹੜਾ ਪ੍ਰੀਮੀਅਮ ਹੁੰਦਾ ਟੈਕਸ ਡਿਡਕਟੇਬਲ ਹੁੰਦਾ, ਤੁਹਾਡੀ ਕਾਰਪੋਰੇਸ਼ਨ ਦਾ ਐਕਸਪੈਂਸ ਬਣ ਜਾਣਾ। ਸੋ ਬੇਸਿਕਲੀ ਕਾਰਪੋਰੇਟ ਡਾਲਰ ਨੂੰ ਤੁਸੀਂ ਯੂਜ਼ ਕਰੋਗੇ, ਤੁਸੀਂ ਕਾਰਪੋਰੇਸ਼ਨ ਦਾ ਐਕਸਪੈਂਸ ਪਾਓਗੇ, ਬਟ ਯੂਜ਼ ਤੁਸੀਂ ਪਰਸਨਲੀ ਕਰ ਰਹੇ ਹੋ ਉਹਨਾਂ ਨੂੰ। ਸੋ ਤੁਸੀਂ ਵੀ ਕਾਰਪੋਰੇਸ਼ਨ ਓਨ ਕਰਦੇ ਹੋ ਜ਼ਰੂਰ, ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣੀ ਆ, ਕਾਰਪੋਰੇਟ ਓਨਡ ਪਾਲਿਸੀਜ਼ ਕਾਰਪੋਰੇਸ਼ਨ ਤੋਂ ਇੰਸ਼ੋਰੈਂਸ ਕਰਵਾਉਣੀ ਆ, ਮੈਂ ਤੁਹਾਨੂੰ ਦੱਸ ਸਕਦੀ ਹਾਂ ਨੰਬਰ ਦੇ ਨਾਲ ਵੀ ਕਿੰਨਾ ਵਧੀਆ ਤੁਸੀਂ ਪ੍ਰੀਮੀਅਮ ਸੇਵ ਕਰੋਗੇ। ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ ਮੇਰਾ 6461646 1646 646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646 1646
1: 646-446-1616 ਟੈਲੀਫੋਨ ਨੰਬਰ ਹੈ
2: ਜੀ।
1: ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਕਿ ਜਦੋਂ ਦਾ ਸੋਸ਼ਲ ਮੀਡੀਆ 'ਤੇ ਮੈਂ ਗੱਲ ਕਰਦਾ ਹੁੰਦਾ ਵੀ ਈਜ਼ੀ ਹੋ ਗਿਆ, ਕਿਉਂਕਿ ਪਹਿਲਾਂ ਤਾਂ ਹੁਣ ਸੁੱਖ ਨਾਲ ਰੇਡੀਓ ਵੀ ਨਹੀਂ ਸੀ ਪਹਿਲਾਂ ਹੁੰਦੇ ਸੀ, ਬਲੈਕ ਐਂਡ ਟੀਵੀ ਵੀ ਬਾਅਦ 'ਚ ਆਏ ਨੇ ਅਤੇ ਹੁਣ ਤਾਂ ਸੁੱਖ ਨਾਲ ਬਹੁਤ ਸਾਰਾ ਮੀਡੀਆ ਹੈਗਾ
2: ਜੀ।
1: ਪਰ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਆਪਣੀ ਨਾ ਕਮਿਊਨਿਟੀ ਦੇ ਵਿੱਚ ਹੈਗੀ ਜਿੰਨੀ ਵੀ ਹੈਗੀ ਆ, ਜਿਹੜਾ ਇਤਿਹਾਸ ਆ ਨਾ ਉਹਨੂੰ ਪੜ੍ਹਨ ਦੀ ਬਹੁਤ ਜ਼ਰੂਰਤ ਆ। ਪੜ੍ਹਦੇ ਨਹੀਂ, ਬੁੱਕਸ ਨਹੀਂ ਪੜ੍ਹਦੇ ਕੋਈ ਆਪਣੇ ਬੱਚੇ, ਜੇ ਉਹ ਬੁੱਕਸ ਪੜ੍ਹਨਗੇ ਤਾਂ ਠੀਕ ਹੈ ਉਹਨਾਂ ਨੂੰ ਨਾ ਫਿਰ ਜਾਣਕਾਰੀ ਹੋਊਗੀ ਕੀ ਹੈਗੀ ਚੀਜ਼ ਹੈ, ਉਹ ਪਤਾ ਤਾਂ ਲੱਗੂਗਾ। ਹਾਂ ਇਹ ਜ਼ਰੂਰ ਆ ਕਿ ਆਪਣੇ ਘਰਾਂ ਦੇ ਵਿੱਚ ਤੁਸੀਂ ਕਹਿਤਾ ਜੀ ਸਿੱਖ ਫੈਮਿਲੀ 'ਚ ਮੈਂ ਪੈਦਾ ਹੋਇਆ, ਵੱਡੀਆਂ ਮੁੱਛਾਂ ਰੱਖ ਲਈਆਂ, ਦਾੜਾ ਲੰਮਾ ਪ੍ਰਕਾਸ਼ ਕਰ ਲਿਆ, ਪੱਗ ਗੋਲ ਦੀ ਪੱਗ ਬੰਨ ਲਈ, ਅਤੇ ਫਿਰ ਤੁਸੀਂ ਪੋਸਟ ਕਰਦੇ ਹੋ ਜਿਹੜੀ ਚੀਜ਼ਾਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਵੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ। ਜ਼ਫਰਨਾਮਾ ਕੀ ਚੀਜ਼ ਆ ਭਲਾ? ਜ਼ਫਰਨਾਮਾ ਮੈਨੂੰ ਨਹੀਂ ਲੱਗਦਾ ਅੱਧੇ ਬੱਚਿਆਂ ਨੂੰ ਪਤਾ ਹੋਵੇ ਜੀ। ਅਤੇ ਮੈਂ ਸਮਝਦਾ ਜ਼ਫਰਨਾਮਾ ਜਿਹੜਾ ਲਿਖਿਆ ਗਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ,
2: ਹਾਂਜੀ,
1: ਕਿੰਨੀਆਂ ਲੜਾਈਆਂ ਜੰਗਾਂ ਉਹਨਾਂ ਨੇ ਮੁਗਲਾਂ ਨਾਲ ਲੜੀਆਂ, ਸਾਰੇ ਬੱਚੇ ਸ਼ਹੀਦ ਹੋ ਗਏ ਉਹਨਾਂ ਦੇ, ਚਾਰੇ ਬੱਚੇ ਸ਼ਹੀਦ, ਉਸ ਤੋਂ ਬਾਅਦ ਜ਼ਫਰਨਾਮਾ ਲਿਖਿਆ। ਬੰਦੇ ਦੀਆਂ ਬੱਚੇ ਸਾਰਾ ਪਰਿਵਾਰ ਕੁਰਬਾਨ ਹੋ ਜਾਵੇ, ਮਾਤਾ ਵਗੈਰਾ ਸਾਰਾ ਪਰਿਵਾਰ 'ਚ ਨਿਸ਼ਾਵਰ ਹੋ ਜਾਵੇ, ਹਾਂਜੀ, ਕੌਮ ਤੋਂ ਧਰਮ ਤੋਂ,
2: ਹਾਂਜੀ।
1: ਉਸ ਤੋਂ ਬਾਅਦ ਜ਼ਫਰਨਾਮਾ ਲਿਖਿਆ ਗਿਆ ਔਰੰਗਜ਼ੇਬ ਨੂੰ, ਔਰ ਔਰੰਗਜ਼ੇਬ ਨੇ ਜ਼ਫਰਨਾਮਾ ਲਿਖਿਆ ਤਾਂ ਉਹ ਹੈ ਵਧੀਆ ਲਿਖਿਆ, ਉਹਨੇ ਜੋਸ਼ ਲਿਖਿਆ, ਕਹਿੰਦੇ ਵੀ ਬਹੁਤ ਸਾਰੇ ਢਾਡੀ ਵੀ ਵੀਰ ਗਾਉਂਦੇ ਹੁੰਦੇ ਆ, ਕੁੰਡਲੀਆ ਸਪਬੀਰ ਖਾਲਸਾ ਅਜੇ ਨਹੀਂ ਮਰਿਆ, ਇਹ ਵੀ ਗੱਲ ਸ਼ਬਦ ਹੈ ਨਾ। ਪਰ ਜਾਣੀ ਕਿ ਹਰ ਚੀਜ਼ ਦੇ ਵਿੱਚ ਜਦੋਂ ਨਾ ਆਪਾਂ ਕੋਈ ਗੱਲ ਕਰਦੇ ਹਾਂ ਉਹਦਾ ਪਹਿਲਾਂ ਤੁਸੀਂ ਅਧਿਐਨ ਕਰਿਆ ਕਰੋ।
2: ਹਾਂਜੀ,
1: ਸਾਡੇ ਗੁਰੂ ਸਾਹਿਬਾਨ ਨੇ 6ਵੇਂ ਪਾਤਸ਼ਾਹ ਨੇ ਉਹਨਾਂ ਨੇ ਹਰਗੋਬਿੰਦ ਸਿੰਘ ਮਹਾਰਾਜ ਨੇ ਜਿੰਨੇ ਵੀ ਢਾਡੀ ਆ,
2: ਹਾਂਜੀ,
1: ਢਾਡੀ ਕਲਾ ਉੱਥੋਂ ਚੱਲੀ ਆ,
2: ਹਾਂਜੀ,
1: ਕਿਉਂਕਿ ਕੌਮ ਦੇ ਵਿੱਚ ਢਾਡੀ ਬਾਰਾਂ ਦੇ ਰਾਹੀਂ ਸੁਰੰਗੀ ਚੱਲਦੀ ਆ ਜੋਸ਼ ਭਰਨ ਦੇ ਵਾਸਤੇ,
2: ਹਾਂਜੀ,
1: ਢੱਡ ਸੁਰੰਗੀ ਬਹੁਤ ਇਹਨਾਂ 'ਚ ਢਾਡੀ ਸਿੰਘ ਜਦੋਂ ਗਾਉਂਦੇ ਆ ਨਾ ਤਾਂ ਫਿਰ ਖਾਸ ਕਰਕੇ ਸੁਣਨ ਵਾਲਾ ਹੁੰਦਾ,
2: ਹਾਂਜੀ,
1: ਕਿ ਜਦੋਂ ਬਾਹਰ ਗਾਉਂਦੇ ਨਾ ਢਾਡੀ ਬਾਰ ਤਾਂ ਫਿਰ ਕਿਆ ਬਾਤਾਂ ਨੇ,
2: ਬਿਲਕੁਲ,
1: ਉਹਦੇ ਜ਼ੋਰ ਵੀ ਬੜਾ, ਹਰ ਬੰਦਾ ਢਾਡੀ ਨਹੀਂ ਬਾਰ ਚੰਗੀ ਗਾ ਸਕਦਾ,
2: ਹਾਂਜੀ ਹਾਂਜੀ ਹਾਂਜੀ,
1: ਤੋੜੇ ਝਾੜਨੇ ਪੈਂਦੇ ਆ ਉਹ, ਤਾਂ ਕਿ ਉਹ ਜਦੋਂ 6ਵੇਂ ਪਾਤਸ਼ਾਹ ਜੀ ਨੇ ਢਾਡੀ ਕਲਾ ਨੂੰ ਪ੍ਰਫੁੱਲਿਤ ਕੀਤਾ ਤਾਂ ਕਿ ਜਿਹੜੀ ਜਿਹੜੇ ਬਹਾਦਰ ਯੋਧੇ ਲੜ ਰਹੇ ਨੇ ਜੋਸ਼ ਭਰਿਆ ਜਾਵੇ,
2: ਜੋਸ਼ ਭਰਿਆ
1: ਅਤੇ ਉੱਥੋਂ ਚੱਲੇ। ਫਿਰ ਸਾਡੇ ਗੁਰੂ ਸਾਹਿਬਾਨ ਦੇਖ ਲਓ ਕਿੰਨੇ ਉਹਨਾਂ 'ਚ ਸੀਗੀ ਦਿਆਨਤਾਰੀ ਕਹਿ ਲਓ, ਜਿੰਨੀ ਵੀ ਗੁਰਬਾਣੀ ਆ ਉਹਨਾਂ ਨੇ ਕਿੰਨੇ ਆਪਣੀ ਗੁਰਬਾਣੀ ਦੇ ਵਿੱਚ ਜਿਹੜਾ ਹੈਗਾ ਕਿੰਨੇ ਆਲਾਪ ਨੇ ਅਰਾਗ ਨੇ ਬਾਣੀ ਵੰਡੀ ਹੋਈ ਆ। ਪਰ ਜਿੰਨੀ ਵੀ ਗੁਰਬਾਣੀ ਆ ਉਹਨੇ ਸਾਰੀ ਰਾਗਾਂ ਚ ਵੰਡੀ।
2: ਹਾਂਜੀ ਬਿਲਕੁਲ।
1: ਜੇ ਆਪਾਂ ਹੁਣ ਸ਼ਬਦ ਕੀਰਤਨ ਸੁਣਦੇ ਆ ਕਿੰਨਾ ਆਪਣੇ ਮਨ ਸਕੂਨ ਹੁੰਦਾ, ਮੈਡੀਟੇਸ਼ਨ ਮਿਲਦੀ ਆ। ਉਹ ਤਾਂ ਹੀ ਮਿਲਦੀ ਆ ਜੇ ਮਿਊਜ਼ਿਕ ਪਿੱਛੇ ਆ।
2: ਹਾਂਜੀ
1: ਠੀਕ ਹੈ ਨਾ। ਹੁਣ ਸਤਿੰਦਰ ਸਰਤਾਜ ਆ,
2: ਹਾਂਜੀ
1: ਕੁਛ ਉਹ ਹੁੰਦਾ ਨੇ ਜਫਰਨਾਮਾ ਗਾਉਣਾ, ਉਹਨੇ ਤਾਂ ਪੂਰਾ ਢੋਲ ਢੋਲ ਖੜਕਣੇ ਆ ਪੂਰੇ, ਤੇ ਟਬਲੇ ਵੀ ਖੜਕਣੇ ਆ, ਠਾਂ ਠਾਂ ਠਾਂ ਠਾਂ, ਜੋਸ਼ ਭਰਨਾ। ਇਹ ਜਫਰਨਾਮਾ ਨਾ।
2: ਹਾਂਜੀ।
1: ਹੁਣ ਉਹਦੇ 'ਚ ਕੋਈ ਬੰਦਾ ਟਿਕਟਾਂ ਲਾ ਕੇ ਗਿਆ, ਮੈਂ ਕਈ ਵਾਰੀ ਦੇਖਦਾ ਹੁੰਦਾ ਹੁਣ ਆਪਾਂ ਬੱਚੇ ਨੂੰ ਰੋਕਦਾ, ਪਿਛਲੇ ਮੈਂ ਤੈਨੂੰ ਗੁਰਦੁਆਰੇ ਗਿਆ, ਸਿਆਣੇ ਹੁੰਦੇ ਸਾਰੇ, ਰਾਗੀ ਸਿੰਘ ਵੀ ਪਤਾ ਹੁੰਦਾ, ਸਾਰਿਆਂ ਪਤਾ ਹੁੰਦਾ, ਪੇਰੈਂਟਸ ਨੂੰ ਪਤਾ ਹੁੰਦਾ ਹੈ ਨਾ। ਉਹ ਹੁਣ ਬੱਚਾ ਛੋਟਾ ਜਿਹਾ ਸੀਗਾ ਅਤੇ ਅਸੀਂ ਬੈਠੇ ਅਤੇ ਉਹ ਭਾਈ ਜਦੋਂ ਨਾ ਤਬਲਾ ਵੱਜੇ,
2: ਹਾਂਜੀ
1: ਉਹ ਡਾਂਸ ਕਰੀ ਜਾਵੇ ਬੱਚਾ, ਹੁਣ ਉਹਨੂੰ ਛੋਟਾ ਉਹਨੂੰ ਪਤਾ ਨਾ, ਉਹ ਫਿਰ ਪੇਰੈਂਟਸ ਨੂੰ ਲੈ ਗਿਆ ਨਾ। ਉਹ ਇੱਕ ਚੱਲਦੀਆਂ ਰਹਿੰਦੀਆਂ ਚੀਜ਼ਾਂ ਮਾਰਕੀਟ ਦੇ ਵਿੱਚ। ਹੁਣ ਜੇ ਕਿਸੇ ਨੇ ਉਹਦੇ ਬੱਚੇ ਜਾ ਕੇ ਹਾਲ ਦੇ ਵਿੱਚ ਟਿਕਟ ਖਰਚੀ ਆ, ਦੋ ਚਾਰ ਕੁੜੀਆਂ ਨੇ ਗਿੱਧਾ ਭੰਗੜਾ ਪਾ ਤਾ, ਜੋਸ਼ ਤੋਂ ਉਹਨਾਂ ਦਾ ਪਹਿਲਾਂ ਜਿਹੜਾ ਗੀਤ ਚੱਲ ਰਿਹਾ ਉਹਦੇ ਨਾਲ ਹੀ ਜਫਰਨਾਮਾ ਚੱਲ ਪੈਣਾ, ਠੀਕ ਹੈ ਨਾ। ਹੁਣ ਨਿਹੰਗ ਸਿੰਘ ਜਦੋਂ ਨਗਾਰਾ ਵੱਜਦਾ,
2: ਹਾਂਜੀ
1: ਨਗਾਰਾ ਦੇਖਿਆ ਵੱਜਦਾ ਕਿਤੇ,
2: ਹਾਂਜੀ ਹਾਂਜੀ ਬਿਲਕੁਲ,
1: ਉਹ ਵੀ ਜੰਗ 'ਚ ਵੱਜਦਾ ਰਿਹਾ ਪਹਿਲਾਂ। ਜਦੋਂ ਉਹ ਵੱਜਦਾ ਵਾ ਨਿਹੰਗ ਸਿੰਘ ਕਿਵੇਂ ਡਾਂਸ ਕਰਦੇ, ਬੜਾ ਕੱਕ ਤੱਕ ਬੜਾ,
2: ਹਾਂਜੀ
1: ਤੂੰ ਕਹਿ ਜੋਸ਼ ਭਰਨਾ,
2: ਗੱਤਕੇ ਕਰਦੇ,
1: ਮਾੜੀ ਚੀਜ਼ ਨਹੀਂ। ਆਪਾਂ ਨੂੰ ਜਿਹੜੀ ਤਾਂ ਪਤਾ ਹੀ ਨਹੀਂ ਹੁੰਦਾ, ਆਪਾਂ ਉਹ ਕਰ ਲੈ ਜਾਂਦੇ ਹਾਂ, ਲਓ ਜੀ ਕੁੜੀਆਂ ਜੀ ਜਫਰਨਾਮ 'ਚ ਭੰਗੜਾ ਪਾਈ ਜਾਂਦੀਆਂ, ਜਦ ਹੈ ਹੀ ਜੋਸ਼ ਵਾਲੀ ਚੀਜ਼ ਹੈ, ਹੈ ਨਾ। ਅਦਰਵਾਈਜ਼ ਤਾਂ ਜੇ ਤੁਸੀਂ ਉੱਥੇ ਜੋਸ਼ ਨਹੀਂ ਭਰਾਂਗੇ ਤਾਂ ਫਿਰ ਗੱਲ ਕੀ ਬਣਨੀ ਜਫਰਨਾਮੇ ਦੀ, ਹੈ ਨਾ। ਤੋ ਪਹਿਲਾਂ ਸਾਨੂੰ ਪੜ੍ਹਨਾ ਬਹੁਤ ਜ਼ਰੂਰੀ ਆ, ਕਮੈਂਟ ਕਰਨ ਤੋਂ ਪਹਿਲਾਂ ਕਿ ਜਫਰਨਾਮਾ ਚੀਜ਼ ਕੀ ਆ, ਕਿਵੇਂ ਲਿਖਿਆ, ਉਹਨੂੰ ਗਾਇਆ ਕਿਵੇਂ ਆ ਲੋਕਾਂ ਨੇ, ਅਤੇ ਉਹ ਜੋਸ਼ ਨਾਲ ਗਾਇਆ ਜਾਂਦਾ ਕਿਉਂਕਿ ਜੋਸ਼ ਨਾਲ ਲਿਖਿਆ ਗਿਆ ਉਹ, ਠੀਕ ਹੈ ਨਾ। ਗੁਰੂ ਸਾਹਿਬਾਨ ਦਸਵੇਂ ਪਾਤਸ਼ਾਹ ਗੋਬਿੰਦ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀਗਾ, ਜਿਹੜਾ ਸਮੇਂ ਦਾ ਬਹੁਤ ਬਾਦਸ਼ਾਹ ਸੀ ਕਾਇਮ, ਅਤੇ ਉਹਨਾਂ ਨੇ ਸਾਰਾ ਪਰਿਵਾਰ ਵਾਰਤਾ ਉਸ ਤੋਂ ਬਾਅਦ ਲਿਖਿਆ ਸੀ। ਅਜੇ ਵੀ ਠੀਕ ਆ, ਮੈਂ ਪਰਮਾਤਮਾ ਦੇ ਹੈ ਨਾ ਜੰਗਲਾਂ 'ਚ ਹੈਗਾ, ਪਰ ਕੁੰਡਲੀਆ ਸੱਪ ਵੀਰ ਖਾਲਸਾ ਨਹੀਂ ਮਰਿਆ ਜੇ, ਹੈ ਨਾ, ਅਤੇ ਸਾਰਾ ਪਰਿਵਾਰ ਤਾਂ ਨਿਸ਼ਾਵਰ ਕਰ ਲਿਆ, ਪਰ ਜਫਰਨਾਮਾ ਵੀ ਉਦੋਂ ਲਿਖਿਆ ਉਹਨਾਂ ਨੇ। ਤੋ ਵੱਖ ਵੱਖ ਲੋਕਾਂ ਨੇ ਇਹਨੂੰ ਇਹ ਗਾਇਆ ਹੀ ਜਾਂਦਾ ਵਾ ਜੋਸ਼ ਦੇ ਨਾਲ। ਹੁਣ ਜੇ ਦੋ ਚਾਰ ਬੰਦੇ ਗਾਣੇ ਆਉਗੇ ਭੰਗੜਾ ਪਾ, ਕੁੜੀਆਂ ਨੂੰ ਹੁਣ ਵਿਚਾਰੇ ਨਵੀਂ ਜਨਰੇਸ਼ਨ ਨੂੰ ਕੀ ਪਤਾ, ਜੋ ਲੱਗਦੇ ਅਸੀਂ ਕੁਰਤੂਪਨ ਤੋਂ ਵਿਹਲੜ ਬੈਠੇ ਹਾਂ, ਵਿਹਲੜ, ਹੈ ਨਾ, ਪੜ੍ਹਦੇ ਹੈ ਨਹੀਂ, ਅਧਿਐਨ ਨਹੀਂ ਕਰਦੇ ਜਫਰਨਾਮਾ ਕੀ ਆ। ਕੋਈ ਮਾੜੀ ਗੱਲ ਨਹੀਂ ਜੇ ਡਾਂਸ ਕਰਨਾ ਕਿਸੇ ਨੇ, ਪਰ ਵੀ ਲਿਆ ਉਹ ਕੋਈ ਗੱਲ ਨਹੀਂ, ਜੋਸ਼ ਵਾਲੀ ਚੀਜ਼ ਆ ਉਹ ਜ਼ਫਰਨਾਮਾ। ਥੋੜ੍ਹੀ ਜਿਹੀ ਸੁਣਾਵਾਂਗੇ, ਪਰ ਭਾਰਦੀਪ ਹੁਣ ਕੁਝ ਚੱਲਦੇ ਹਾਂ, ਬੜੇ ਸੁੱਖ ਪਾਏ ਹੋਣ ਕਦੇ ਜ਼ਫਰਨਾਮਾ। ਮੈਂ ਸਤਿੰਦਰ ਸਰਤਾਜ ਦੀ ਗੱਲ ਕਰਦਾ, ਕੁਝ ਲੋਕਾਂ ਨੇ ਦਲਜੀਤ ਸਾਡੇ ਫਿਰ ਫੜ ਲਿਆ, ਪਰ ਵਿਹਲੇ ਬੈਠੇ ਹੋਰ ਕੰਮ ਨਹੀਂ ਹੈ ਨਾ ਵਿੱਚ, ਇਹ ਗਾਇਆ ਇਸ ਤਰ੍ਹਾਂ ਜਾਂਦਾ ਸਾਡੇ ਬ੍ਰਾਹਮ ਦੇਸ ਪਰਦੇਸ ਜੁੜਿਆ ਹੁੰਦੀ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਹਮੇਸ਼ਾ ਅਸੀਂ ਸਟੱਡੀ ਕਰਕੇ ਗੱਲ ਕਰਾਂਗੇ ਕਿਉਂਕਿ ਪੜ੍ਹਨਾ ਬਹੁਤ ਜ਼ਰੂਰੀ ਇਤਿਹਾਸ ਨੂੰ, ਫਿਰ ਸਾਨੂੰ ਪਤਾ ਲੱਗਦਾ ਇਹ ਚੀਜ਼ਾਂ ਕੀ ਨੇ, ਹੈਂਜੀ, ਖਾਸ ਕਰਕੇ ਜ਼ਫਰਨਾਮਾ ਕੀ ਚੀਜ਼ ਆ, ਹੈਂਜੀ। ਤੋ ਲਓ ਫਿਰ ਸਾਡੇ ਇੱਕ ਵੀਰ ਸਾਡੇ ਨਾਲ ਇਹਨਾਂ ਨੂੰ ਕੁਛ ਕਹਿਣਾ ਚਾਹੁੰਦੇ ਨੇ। 1809 ਜੀ ਐਨ ਜਿਹਨੇ ਗੱਸਵਾ ਕੇ ਜੀ,
1: ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਹਾਡਾ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ, ਤੇ ਜਿਹੜਾ ਹੁਣ ਤੁਸੀਂ ਵਚਨ ਕੀਤਾ ਸੀ ਵੀ ਸਿੱਖਾਂ ਦੇ ਨਾਲ ਹੁਣ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਕਮੈਂਟ ਵੀ ਕਰਨਗੇ, ਇੰਨੀ ਹਲਕੀ ਲੈਂਗੁਏਜ ਕਰਨਗੇ, ਗਾਲਾਂ ਕੱਢ ਕੱਢ ਕੇ, ਜਲ ਕੇ ਸਿੱਖ ਦਾ ਮੰਦਾ ਫਿੱਕਾ ਬੋਲਣਾ। ਗੁਰੂ ਸਾਹਿਬ ਨੇ ਲਿਖਿਆ ਨਾਨਕ ਫਿੱਕਾ ਬੋਲੀ ਹੈ ਤਨ ਮਨ ਫਿੱਕਾ ਹੋਏ, ਪਰ ਅਸੀਂ ਬਹੁਤ ਫਿੱਕੀ ਲੈਂਗੁਏਜ ਵਰਤਦੇ ਹਾਂ। ਬੱਚਿਆਂ ਨੂੰ ਇਹ ਬੇਨਤੀ ਹੈ ਗੁੱਸਾ ਨਾ ਕਰਨ, ਵਧੀਆ ਜਦੋਂ ਵੀ ਕਿਸੇ ਨੇ ਕਮੈਂਟ ਕਰਨਾ।
0: ਆਪਾਂ ਨੂੰ ਪਤਾ ਗੁਰੂ ਮਹਾਰਾਜ ਨੇ ਸਾਰਾ ਪਰਿਵਾਰ ਮਾਰਤਾ, ਫਿਰ ਵੀ ਗੁੱਸੇ ਨਹੀਂ ਹੋਏ, ਇਹਨਾਂ ਨੇ ਜ਼ਫਰਨਾਮੇ ਚ ਹੀ ਲਿਖਿਆ ਸਭ ਕੁਛ ਨਾ।
1: ਹਾਂ, ਕਿਸੇ ਨੂੰ ਨਫ਼ਰਤ ਨਹੀਂ ਕੀਤੀ, ਕਿਸੇ ਨੂੰ, ਜਿਹਨੂੰ ਵੀ, ਭਾਵੇਂ ਔਰੰਗਜ਼ੇਬ ਨੂੰ ਵੀ ਲਿਖਿਆ, ਦੇਖੋ ਕਿੰਨੀ ਖੂਬਸੂਰਤ ਭਾਸ਼ਾ ਵਿੱਚ ਲਿਖਿਆ।
0: ਜੀ ਜੀ ਜੀ ਜੀ,
1: ਥੈਂਕ ਯੂ ਜੀ, ਬਹੁਤ ਸੋਹਣਾ। ਮਨਪ੍ਰੀਤ ਨੂੰ ਵੀ ਸਤਿ ਸ਼੍ਰੀ ਅਕਾਲ, ਤੁਹਾਨੂੰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ
0: ਅਕਾਲ। ਬਿਲਕੁਲ, ਜ਼ਫਰਨਾਮਾ ਵੀ ਸਾਡੇ ਜਿੰਨੇ ਵੀ ਹੈਗੇ ਨੇ ਗਾਹਾਂ ਦੀ ਗਾਹਾਂ ਨਾ ਗਾਉਣ ਵਾਲੇ ਨੇ, ਕੁਲਦੀਪ ਮਾਨਖੋੜਾ ਨੇ ਵੀ ਗਾਇਆ,
2: ਹਾਂਜੀ,
0: 12 ਉਹਨਾਂ ਨੇ ਬਹੁਤ ਗਾਈਆਂ ਸਾਰੇ, ਬਾਬਾ ਦੀਪ ਸਿੰਘ ਦੀਆਂ ਹੋਰ ਹਨਾ ਸਾਰੀਆਂ। ਉਹ ਕਹਿੰਦਾ ਬਾਬਾ ਕਿ ਉਤਸ਼ਾਹ ਭਰਨ ਵਾਸਤੇ ਚੀਜ਼ਾਂ ਹੁੰਦੀਆਂ, ਸਟੱਡੀ ਕਰਿਆ ਕਰੋ ਬੱਚੇ, ਤੁਸੀਂ ਧਿਆਨ ਦੇ ਨਾਲ, ਠੀਕ ਆ ਕਿ ਤੁਸੀਂ ਸਿੱਖ ਧਰਮ 'ਚ ਪੈਦਾ ਹੋਏ ਹੋ, ਸਿੱਖੀ ਨੂੰ ਤੁਸੀਂ ਚੰਗੀ ਤਰ੍ਹਾਂ ਨਿਭਾਉਣੇ ਹੋ, ਪਰ ਨਾਲ ਦੀ ਨਾਲ ਅੱਜ ਕੱਲ੍ਹ ਕਿਉਂਕਿ ਫੋਨ ਦੇ ਵਿੱਚ ਸਭ ਕੁਛ ਆ ਗਿਆ,
2: ਹਾਂਜੀ,
0: ਬੁੱਕਸ ਅਤੇ ਲਾਇਬ੍ਰੇਰੀ ਵੀ ਜਾ ਸਕਦੇ ਹੋ, ਪਰ ਫੋਨ 'ਚ ਪੜ੍ਹ ਸਕਦੇ ਬਹੁਤ ਸਾਰੀ ਗੁਰਬਾਣੀ, ਤੁਹਾਨੂੰ ਨੌਲੇਜ ਬਹੁਤ ਮਿਲ ਜਾਂਦੀ ਆ। ਅਤੇ ਜਿਹੜੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਲਓ ਫਿਰ ਆਪਾਂ ਲੈ ਕੇ ਚੱਲਦੇ ਤੁਹਾਨੂੰ ਗ੍ਰੈਂਡ ਫਰਨੀਚਰ 'ਤੇ। ਜੀ ਸੁਖ,
3: ਬਹੁਤ ਸ਼ੁਕਰੀਆ, ਧੰਨਵਾਦ ਸਿਰ ਸਾਹਿਬ। ਬਿਲਕੁਲ, ਪਰਿਵਾਰਾਂ ਨੂੰ ਇਹੀ ਸੁਨੇਹਾ ਦੇਵਾਂਗੇ ਜੀ, ਕੱਲ੍ਹ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ 3 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਸੋ ਜਿੰਨੇ ਵੀ ਪਰਿਵਾਰ ਕੱਲ੍ਹ ਨੂੰ ਸਾਡੇ ਕੋਲ ਪਹੁੰਚਣਗੇ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲਣੀਆਂ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੁਹਾਨੂੰ ਲਾਜ਼ਮੀ ਮਿਲਣਾ ਹੀ ਆ। ਚਾਹੇ ਤੁਸੀਂ ਕੋਈ ਬੈਡਰੂਮ ਸੈੱਟ ਦੇਖ ਰਹੇ ਹੋ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ, ਕਿਉਂਕਿ ਸਪੈਸ਼ਲ ਪ੍ਰਾਈਜ਼ ਤੇ ਤੋਹਫੇ ਤਾਂ ਹਰੇਕ ਪਰਚੇ ਦੇ ਨਾਲ ਮਿਲਣਾ ਹੀ ਆ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ। ਤੇ ਸਿੱਧੂ ਸਾਹਿਬ, ਮੈਂ ਜਾਂਦਾ ਜਾਂਦਾ ਡੀਲ ਦੇ ਰਹਿਣਾ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਗ੍ਰੇ ਕਲਰ ਦਾ ਕੋਟਰਾਈ ਫੈਬਰਿਕ ਦੇ ਵਿੱਚ ਸੋਫਾ ਕਮ ਬੈੱਡ, ਜਿਹਦੀ ਰੈਗੂਲਰ ਕੀਮਤ $1,200 ਸੀ, ਸਿਰਫ $299 ਦਾ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਸੋਫਾ ਕਮ ਬੈੱਡ, ਸਿਰਫ $299 ਦੇ ਵਿੱਚ $299 ਦਾ ਮਿਲੂਗਾ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ। ਸਿੱਧੂ ਸਾਹਿਬ,
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜੀ। ਮੈਂ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਅਤੇ ਫਿਰ ਆਪਾਂ ਤੁਹਾਡੇ ਨਾਲ ਹੀ ਹਾਂ। ਗੱਲ ਕਰ ਰਹੇ ਸੀ ਆਪਾਂ ਜ਼ਫਰਨਾਮੇ ਦੀ, ਔਰ ਇਹ ਜਿਹੜਾ ਜ਼ਫਰਨਾਮਾ ਹੈਗਾ, ਔਰ ਤੁਸੀਂ ਕਿਤੇ ਸੁਣਿਓ, ਉਹਦੀ ਹਿਸਟਰੀ ਪੜ੍ਹਿਓ, ਫਾਰਸੀ ਵਿੱਚ ਇਹ ਵੈਸੇ ਲਿਖਿਆ ਗਿਆ ਸੀਗਾ,
2: ਹਾਂਜੀ,
0: ਉਸ ਸਮੇਂ ਕਿਉਂਕਿ ਸਤਿੰਦਰ ਸਰਤਾਜ ਹੋਣੀ ਬੜੇ ਇੱਕ ਬਹੁਤ ਲੈਂਗੁਏਜ ਦੇ ਮਾਹਰ ਨੇ,
2: ਹਾਂਜੀ ਹਾਂਜੀ, ਕਾਫੀ,
0: ਤੇ ਪ੍ਰੋਫੈਸਰ ਵੀ ਨੇ, ਸਾਰਾ ਪੜ੍ਹੇ ਲਿਖੇ ਵੀ ਬਹੁਤ ਨੇ ਯੂਨੀਵਰਸਿਟੀ ਵਿੱਚੋਂ, ਤੇ ਇਹਨਾਂ ਨੂੰ ਕਾਫੀ ਲੈਂਗੁਏਜ ਇਹਨਾਂ ਨੂੰ ਵੀ ਆਉਂਦੇ ਆ,
2: ਹਾਂਜੀ।
0: ਤੋ ਮੈਂ ਕਹਾਂਗਾ ਕਿ ਜਿਹੜੀ ਨਾ ਜਿਹੜੀ ਪੜ੍ਹਾਈ ਆ ਉਹ ਕੰਮ ਆਉਂਦੀ ਆ, ਪੜ੍ਹਨਾ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਤਾਂ ਫੋਨ 'ਤੇ ਸਭ ਕੁਝ ਪਿਆ, ਤੁਸੀਂ ਪੜ੍ਹ ਸਕਦੇ ਹੋ ਉਹਨੂੰ, ਡਿਫਰੈਂਟ ਭਾਸ਼ਾਵਾਂ 'ਚ ਪੜ੍ਹ ਸਕਦੇ ਹੈਗੇ ਬੜੇ ਈਜ਼ੀਲੀ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਵਾਪਸ ਆਉਂਦੇ ਹਾਂ, ਉਸ ਤੋਂ ਪਹਿਲਾਂ ਇੱਕ ਮੈਸੇਜ ਆਈ ਸਿਟੀ ਆਫ ਬ੍ਰੈਮਟਨ,
2: ਬਿਲਕੁਲ, ਇੱਕ ਸਿਟੀ ਆਫ ਬ੍ਰੈਮਟਨ ਵਾਲੇ ਮੈਸੇਜ ਦੇ ਰਹੇ ਨੇਗੇ ਆਪਣਾ ਕਿ ਜਿੰਨੇ ਵੀ ਹੁਣ ਸਪਰਿੰਗ ਸਮਰ ਦਾ ਟਾਈਮ ਹੈ ਜਿਹੜਾ, ਕਹਿੰਦੇ ਆ ਕਿ ਜਿਹੜੇ ਚੰਗੇ ਗਵਾਂਢੀ ਹੁੰਦੇ ਨੇ ਨਾ ਉਹ ਚੰਗੀ ਕਮਿਊਨਿਟੀ ਬਣਾ ਦਿੰਦੇ ਆ, ਤੇ ਇਸੇ ਲਈ ਸਿਟੀ ਆਫ ਬ੍ਰੈਮਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਆਪਣੇ ਜਿੰਨੇ ਵੀ ਆਲੇ ਦੁਆਲੇ ਵਾਲਾ ਤੁਹਾਡਾ ਏਰੀਆ ਆ, ਤੁਹਾਡੇ ਘਰ ਦੇ ਬਾਹਰ ਜਾਂ ਤੁਹਾਡੇ ਸਾਈਡ ਵਾਕਸ ਨੇ, ਉਹਨਾਂ ਨੂੰ ਪੂਰਾ ਕਲੀਨ ਰੱਖੋ, ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ ਹਮੇਸ਼ਾ। ਤੇ ਹੁਣ ਜਿਵੇਂ ਸਮਰ ਟਾਈਮ ਦੇ ਵਿੱਚ ਆਪਾਂ ਜ਼ਿਆਦਾਤਰ ਜੇ ਤੁਸੀਂ ਆਪਣੇ ਬਾਹਰ ਫੁੱਲ ਵਗੈਰਾ ਲਗਾਉਂਦੇ ਹੋ, ਹਨਾ, ਟਰੀਜ਼ ਲਗਾਉਂਦੇ ਹੋ, ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਉਹਨੂੰ ਮੇਨਟੇਨ ਕਰਕੇ ਰੱਖਦੇ ਹੋ, ਆਪਣਾ ਯਾਰਡ ਮੇਨਟੇਨ ਕਰਕੇ ਰੱਖਦੇ ਹੋ, ਤੇ ਉਹ ਫਿਰ ਸਿਟੀ ਆਫ ਬ੍ਰੈਮਟਨ ਵਾਲੇ ਐਪਰੀਸ਼ੀਏਟ ਵੀ ਕਰਦੇ ਨੇ। ਜਿੰਨੇ ਵੀ ਆਪਣੇ ਬਾਹਰ ਘਰਾਂ ਦੇ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇਗੀਆਂ, ਉਹਨਾਂ ਨੂੰ ਪੂਰਾ ਕਲੀਨ ਕਲੀਨ ਰੱਖੋ, ਕਲੀਅਰ ਰੱਖੋ, ਤੇ ਜਿੰਨਾ ਵੀ ਵੇਸਟ ਵਗੈਰਾ ਹੈਗਾ ਉਹਨੂੰ ਇੱਧਰ ਉੱਧਰ ਡੰਬ ਨਾ ਕਰੋ, ਉਹਨੂੰ ਹਮੇਸ਼ਾ ਆਪਣੇ ਵੇਸਟ ਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਪਾਓ, ਤੇ ਜਿੰਨੀ ਵੀ ਪਬਲਿਕ ਹੈ ਜਾਂ ਪ੍ਰਾਈਵੇਟ ਪ੍ਰੋਪਰਟੀਜ਼ ਨੇ ਉਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਕਲੀਨ ਰੱਖੋ। ਅਤੇ ਇੱਕ ਚੀਜ਼ ਹੋਰ ਹੈ ਕਿ ਜਿਹੜਾ ਰਾਤ ਨੂੰ ਜਦੋਂ ਤੁਸੀਂ ਪਾਰਕਿੰਗ ਕਰਦੇ ਹੋ, ਸਟਰੀਟ ਪਾਰਕਿੰਗ ਲਿਮਿਟਡ ਹੈ 3 ਘੰਟੇ ਦੇ ਲਈ, ਜਾਂ ਫਿਰ ਕਹਿ ਲਓ ਕਿ 2 ਵਜੇ ਤੋਂ ਲੈ ਕੇ ਰਾਤ ਦੇ ਸਵੇਰ ਦੇ 6 ਵਜੇ ਤੱਕ ਸਟਰੀਟ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ। ਅਤੇ ਜ਼ਰੂਰ ਇਹਦਾ ਧਿਆਨ ਰੱਖੋ ਕਿਉਂਕਿ ਇਹਦੇ ਵਿੱਚ ਤੁਹਾਨੂੰ ਫਿਰ ਫਾਈਨਸ ਵੀ ਲੱਗ ਸਕਦੇ ਨੇ ਜੇ ਤੁਸੀਂ ਆਪਣੀ ਸਟਰੀਟ ਪਾਰਕਿੰਗ ਕਰਦੇ ਹੋ। ਸਵੇਰ ਦੇ 2 ਵਜੇ ਤੋਂ 2 AM to 6 AM ਬਿਲਕੁਲ ਪਰਮਿਸ਼ਨ ਨਹੀਂ ਹੈਗੀ ਕਿ ਤੁਸੀਂ ਉੱਥੇ ਆਪਣੀ ਕਾਰਜ ਨੂੰ ਗੱਡੀਆਂ ਨੂੰ ਪਾਰਕ ਕਰੋ। ਅਤੇ ਨਾਲ ਇੱਕ ਚੀਜ਼ ਹੋਰ ਦੱਸ ਦਿਆਂ ਕਿ ਜੇਕਰ ਤੁਸੀਂ ਹੋਰ ਵੀ ਬਾਇਲੋਜ਼ ਦੇ ਬਾਰੇ ਜਿੰਨੀਆਂ ਵੀ ਸਾਨੂੰ ਇਹ ਰਿਸਟ੍ਰਿਕਸ਼ਨਸ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਜਿੰਨਾ ਵੀ ਆਪਾਂ ਨੂੰ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਲੋਜ਼ ਦੇ ਬਾਰੇ ਦੱਸਿਆ ਜਾਂਦਾ, ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰੋ, brampton.ca/bylaws। ਤੁਸੀਂ ਗੂਗਲ 'ਤੇ ਸਰਚ ਕਰੋਗੇ ਤੁਹਾਨੂੰ ਸਾਰੀ ਇਹ ਇਨਫੋਰਮੇਸ਼ਨ ਮਿਲ ਜਾਣੀ ਹੈ। ਅਤੇ ਤੁਸੀਂ ਬਸ ਇਹ ਚੀਜ਼ ਹੈ ਕਿ ਹੁਣ ਜਿੰਨਾ ਵੀ ਸਮਰ ਟਾਈਮ ਦੇ ਵਿੱਚ ਆਪਣੇ ਘਰਾਂ ਦੇ ਬਾਹਰ ਜਿੰਨਾ ਵੀ ਫਰੰਟ ਹੈ ਅਤੇ ਤੁਹਾਡਾ ਯਾਰਡ ਵਗੈਰਾ ਨੇਗੇ, ਉਹ ਸਾਰਾ ਪ੍ਰੋਪਰਲੀ ਤੁਸੀਂ ਕਲੀਨ ਕਰਕੇ ਰੱਖੋ, ਮੇਨਟੇਨ ਕਰਕੇ ਰੱਖੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਇਹ ਮੈਸੇਜ ਤੁਹਾਡੇ ਲਈ ਪਹੁੰਚਾਇਆ ਜਾ ਰਿਹਾ।
0: ਆਓ ਤੁਹਾਨੂੰ ਐਕਚੁਅਲੀ ਸਪੈਕਸ ਐਕਸਪਰਟ ਰਾਜਨ ਹੋਰੀ ਸਾਡੇ ਨਾਲ ਨੇ, ਜਿੱਥੇ ਕਿ ਸਪੈਸ਼ਲ ਸੇਲ ਲੱਗੀ ਲੌਂਗ ਵੀਕਐਂਡ 'ਤੇ, ਉਹਨਾਂ ਨੂੰ ਨਾਲ। ਰਾਜਨ ਜੀ, ਜੀ ਆਇਆਂ ਨੂੰ ਸਵਾਗਤ ਜੀ।
4: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਿੱਧੂ ਸਾਹਿਬ, ਅੱਜ ਦੱਸ ਦਈਏ ਕਿ ਲੌਂਗ ਵੀਕਐਂਡ ਹੈ, ਲੌਂਗ ਵੀਕਐਂਡ ਦੇ ਉੱਤੇ ਸਪੈਸ਼ਲ ਡੀਲ ਹੈ ਜੀ ਸਪੈਕਸ ਐਕਸਟਰਾ ਦੇ ਉੱਤੇ। ਸੋ ਜਿੰਨੇ ਵੀ ਸਰੋਤੇ ਸਾਡੇ ਕੋਲ ਅੱਜ ਥਰਸਡੇ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ ਆ ਰਹੇ ਨੇ, ਕੋਈ ਵੀ ਪਰਚੇਸ ਕਰ ਰਹੇ ਨੇ ਤੇ ਅਸੀਂ ਇਹਨਾਂ ਨੂੰ ਨਾਲ ਗਿਫਟ ਜਿਹੜਾ ਜੀ ਸਕੈਚਸ ਦੀਆਂ ਪੋਲਰਾਇਡ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਿਹਾ। ਸੋ ਮੈਂ ਰਿਪੀਟ ਕਰਦਾ ਵੀ ਕੋਈ ਵੀ ਪਰਚੇਸ ਹੋਏਗੀ ਤੁਹਾਡੀ ਤੇ ਨਾਲ ਤੁਹਾਨੂੰ ਗਿਫਟ ਮਿਲੇਗਾ। ਸੋ ਜਿਹਨਾਂ ਨੇ ਵਧੀਆ ਬ੍ਰਾਂਡਡ ਫਰੇਮ ਲੈਣੇ ਨੇ, ਰੇਬਨ ਦੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਮਾਰਕ ਜੈਕਬ ਦੇ, ਕੇਟ ਸਪੇਡ ਦੇ, ਕੋਚ ਦੇ, ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਚੱਲ ਰਹੇ ਨੇ। ਤੇ ਜਿਹਨਾਂ ਨੇ ਕੈਲਵਿਨ ਕਲਾਈਨ, ਟੋਮੀ ਹਿਲਫਿਗਰ, ਫੈਂਡੀ ਦੇ ਤੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਲੈਣੇ ਨੇ, ਫਲੈਟ 75% ਆਫ ਚੱਲ ਰਹੇ ਨੇ। ਤੇ ਨਾਲ ਦੀ ਨਾਲ ਜਿਹਨਾਂ ਨੇ ਸਾਡਾ ਵੈਲਿਊ ਪੈਕੇਜ ਲੈਣਾ ਹੈ, $129 ਚ ਤੁਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਲੈ ਸਕਦੇ ਹੋ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਹੈ। ਤੇ ਜਿਹਨਾਂ ਨੇ ਪ੍ਰੋਗਰੈਸਿਵ ਗਲਾਸਿਸ ਦਾ ਵੈਲਿਊ ਪੈਕੇਜ ਲੈਣਾ ਹੈ ਤੇ $258 ਤੁਸੀਂ ਕੰਪਲੀਟ ਪੈਕੇਜ ਲੈ ਸਕਦੇ ਹੋ, ਜਿਹਦੇ ਚ SLR ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ। ਤੇ ਅਗੇਨ ਜਿੰਨੇ ਵੀ ਸਰੋਤੇ ਆ ਕੇ 129 ਦਾ, 258 ਦਾ ਜਾਂ ਕੋਈ ਵੀ ਹੋਰ ਪੈਕੇਜ ਲੈ ਰਹੇ ਨੇ ਜਾਂ ਪ੍ਰਾਈਜ਼ ਲੈ ਰਹੇ ਨੇ ਜਾਂ ਕੋਈ ਵੀ ਪਰਚੇਸ ਕਰ ਰਹੇ ਨੇ, ਹਰ ਪਰਚੇਸ ਦੇ ਨਾਲ ਸਕੈਚਸ ਜਾਂ ਪੋਲਰਾਇਡ ਸਨ ਗਲਾਸਿਸ ਬਿਲਕੁਲ ਫ੍ਰੀ ਮਿਲਣਗੀਆਂ। ਸੋ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ। ਨੰਬਰ ਸਾਡਾ ਸੌਖਾ ਜਿਹਾ ਹੈ, 905-460 88-88। ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ, ਸਾਡੇ ਕੋਲ ਅੱਜ ਥਰਸਡੇ ਨੂੰ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਤੇ ਨੇ। ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਫਰਾਈਡੇ ਤੇ ਸੈਟਰਡੇ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਬ੍ਰਾਂਚ 35 ਰੈਜ਼ੋਲੂਸ਼ਨ ਡਰਾਈਵ ਦੇ ਉੱਤੇ ਅਵੇਲੇਬਲ ਨੇ। ਤੁਸੀਂ ਅੱਖਾਂ ਦਾ ਚੈੱਕਅਪ ਜੇ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਾਲ ਕਰ ਸਕਦੇ ਹੋ 905-460-88-88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਅੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ ਜਾਂ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ, 905-460-88-88-905-60-8888।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਦੋਸਤੋ, ਮੈਂ ਦੱਸ ਦਿਆਂ ਕਿ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ, ਪਹਿਲਾਂ ਉਹਨਾਂ ਨੂੰ ਲੈ ਲਈਏ ਜੀ। ਉਮਰਪ੍ਰੀਤ ਜੀ, ਜੀ ਹਾਂ ਜੀ।
5: ਹਾਂਜੀ, ਥੈਂਕ ਯੂ ਸੋ ਮਚ ਜਿੰਦਰ ਜੀ। ਸੋ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕੀਤੀ ਆ, ਤੁਸੀਂ ਕੈਨੇਡਾ ਦੇ ਵਿੱਚ ਹੋ, ਚਾਹੇ ਤੁਸੀਂ ਸਟੂਡੈਂਟ ਹੋ, ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਹੈ, ਨੈਨੀ ਕੈਟੇਗਰੀ ਹੈ ਜਾਂ ਪੀ ਆਰ ਸਿਟੀਜ਼ਨ ਹੋ ਤੁਸੀਂ, ਤਾਂ ਵੀ ਤੁਸੀਂ ਮਤਲਬ ਹਰ ਇੱਕ ਦੇ ਹਿਸਾਬ ਨਾਲ ਹਰ ਇੱਕ ਦੇ ਬਜਟ ਦੇ ਵਿੱਚ ਆਉਣ ਵਾਲੇ ਪਲਾਨ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਟੀ ਹੈ। ਲਾਈਫ ਇੰਸ਼ੋਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਬੇਸਿਕ ਪਲਾਨ ਹੁੰਦੇ ਆ ਟਰਮ ਇੰਸ਼ੋਰੈਂਸ ਦੇ, 10 to 40 years ਤੱਕ ਦੀ ਆਪਾਂ ਕੋਈ ਵੀ ਟਰਮ ਲੈ ਸਕਦੇ ਹਾਂ। ਰਿਕਮੈਂਡਡ ਹੁੰਦਾ ਵੀ 5 years ਤੱਕ ਜ਼ਰੂਰ ਆਪਣੇ ਆਪ ਨੂੰ ਕਵਰ ਕਰਕੇ ਰੱਖੋ। ਤੇ ਟਰਮ ਇੰਸ਼ੋਰੈਂਸ ਦੇ ਵਿੱਚ ਵੀ ਜੇ ਆਪਾਂ ਚਾਹੀਏ ਤਾਂ 65 ਤੱਕ ਦੀ ਆਪਾਂ ਕਵਰੇਜ ਲਈ ਹੈ, ਉਸ ਤੋਂ ਬਾਅਦ ਆਪਾਂ ਸਾਰਾ ਆਪਣਾ ਪ੍ਰੀਮੀਅਮ ਵਾਪਿਸ ਲੈ ਸਕਦੇ ਹਾਂ, ਕਸਟਮਾਈਜ਼ ਜਿਵੇਂ ਦੇ ਪਲਾਨ ਹੋ ਜਾਂਦੇ ਆ। ਦੂਜਾ ਹੈਗਾ ਵੀ ਪਰਮਾਨੈਂਟ ਇੰਸ਼ੋਰੈਂਸ, ਪਰਮਾਨੈਂਟ ਇੰਸ਼ੋਰੈਂਸ ਦੇ ਵਿੱਚ ਵੀ ਸਿੰਪਲ ਪਰਮਾਨੈਂਟ ਇੰਸ਼ੋਰੈਂਸ ਦੇ ਪਲਾਨ ਹੁੰਦੇ ਆ, ਜਿਹਦੇ 'ਚ ਇਹ ਹੈ ਵੀ ਆਪਾਂ ਅਗਲੀ ਜਨਰੇਸ਼ਨ ਨੂੰ ਬਸ ਆਪਾਂ ਪੈਸਾ ਟ੍ਰਾਂਸਫਰ ਕਰਨਾ, ਅਗਲੀ ਜਨਰੇਸ਼ਨ ਨੂੰ ਆਪਾਂ ਟੈਕਸ ਫ੍ਰੀ ਅਸਟੇਟ ਜਨਰੇਟ ਕਰਕੇ ਦੇਣੀ ਆ, ਹਾਫ ਮਿਲੀਅਨ, ਮਿਲੀਅਨ, 2 million, ਜੋ ਵੀ ਤੁਹਾਨੂੰ ਲੱਗਦਾ ਆਪਾਂ ਉਹ ਕਰ ਸਕਦੇ ਹੁੰਦੇ ਆ। ਤੇ ਇਹਦੇ ਨਾਲ ਹੀ ਜੇ ਆਪਾਂ ਪਰਮਾਨੈਂਟ ਇੰਸ਼ੋਰੈਂਸ ਇੰਸ਼ੋਰੈਂਸ ਆਪਾਂ ਇਹ ਸੋਚੀਏ ਵੀ ਪਰਮਾਨੈਂਟ ਇੰਸ਼ੋਰੈਂਸ ਵੀ ਹੋਏ ਨਾਲ ਦੀ ਨਾਲ, ਅਸੀਂ ਵੀ ਉਹਦਾ ਕੁਝ ਅਮਾਊਂਟ ਆਪਣੇ ਰਹਿੰਦੇ ਹੋਏ ਯੂਜ਼ ਕਰੀਏ ਤਾਂ ਡਿਵੀਡੈਂਟ ਵਾਲੇ ਬਹੁਤ ਵਧੀਆ ਪਲਾਨ ਹੁੰਦੇ ਆ। ਉਹਦੇ 'ਚ ਤੁਸੀਂ 5 ਸਾਲ 10 ਸਾਲ 20 ਸਾਲ ਆਪਾਂ ਦੇਖ ਸਕਦੇ ਹੁੰਦੇ ਆਪਾਂ ਕਦੋਂ ਤੱਕ ਪ੍ਰੀਮੀਅਮ ਪੇ ਕਰਨਾ। ਡਿਵੀਡੈਂਟ ਦੇ ਨਾਲ ਕੈਸ਼ ਵੈਲਿਊ ਲਾਈਫ ਟਾਈਮ ਗਰੋ ਕਰਦੀ ਆ, ਇੰਸ਼ੋਰੈਂਸ ਦਾ ਅਮਾਊਂਟ ਵੀ ਲਾਈਫ ਟਾਈਮ ਗਰੋ ਕਰਦਾ ਰਹਿੰਦਾ। ਬੱਚਿਆਂ ਲਈ ਇਹ ਪਲਾਨ ਬਹੁਤ ਵਧੀਆ ਹੁੰਦੇ ਆ, ਆਪਾਂ ਬੱਚਿਆਂ ਨੂੰ ਇੰਸ਼ੋਰ ਕਰ ਸਕਦੇ ਹੁੰਦੇ ਆ ਕਿਉਂਕਿ ਥੋੜੇ ਪ੍ਰੀਮੀਅਮ ਦੇ ਵਿੱਚ ਵਧੀਆ ਪਲਾਨ ਹੋ ਜਾਂਦਾ। ਕੱਲ ਨੂੰ ਬੱਚਿਆਂ ਨੂੰ ਬਿਜ਼ਨਸ ਓਪਨ ਕਰਕੇ ਦੇਣਾ, ਘਰ ਲੈ ਕੇ ਦੇਣੇ ਆ ਤਾਂ ਕੈਸ਼ ਵੈਲਿਊ ਯੂਜ਼ ਹੋ ਜਾਂਦੀ ਹੈ ਇਸ ਪਲਾਨ ਦੀ। ਸੋ ਕਿਸੇ ਵੀ ਪਲਾਨ ਦੇ ਰਿਲੇਟਿਡ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਨੰਬਰ ਹੈ ਜੀ ਮੇਰਾ
0: 6477 4461 6 1616 ਯਾਨੀ ਕਿ ਅੱਜ ਦੇ ਦਿਨ ਸਾਡੇ ਇਹ ਵੀਰਵਾਰ ਨੂੰ ਮਹਿਮਾਨ ਹੁੰਦੇ ਨੇ 3 ਤੋਂ ਲੈ ਕੇ 4 ਵਾਲੇ ਪ੍ਰੋਗਰਾਮ ਦੇ ਵਿੱਚ। ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇ ਦਾਂ ਮਨਪ੍ਰੀਤ, ਓਂਕਾਰ ਹੋਮ ਦੀ
2: ਹਾਂਜੀ
0: ਆਲ ਕਾਇੰਡ ਆਫ ਰੈਨੋਵੇਸ਼ਨ ਕਰਾਉਣੀ ਆ, ਜਿੰਨਾ ਵੀ ਤੁਹਾਡੀ ਆਪਣੀ ਬੇਸਮੈਂਟ ਬਣਾਈ ਜਾਊਗੀ, ਸਿਟੀ ਸਾਰੇ ਪਰਮਿਟ ਲੈ ਕੇ ਬਣਾਈ ਜਾਏਗੀ ਡਰਾਇੰਗ ਵਗੈਰਾ ਕਰਕੇ। ਗਾਰਡਨ ਦੇ ਵਿੱਚ ਸੂਟ ਬਣਾਉਣੇ ਨੇ ਲੀਗਲ, ਬੇਸਮੈਂਟ ਅਪਾਰਟਮੈਂਟ ਬਣਾਉਣੇ, ਉਹ ਵੀ ਦੇ ਵੀ ਸਪੈਸ਼ਲਿਸਟ ਨੇ ਇਹ, ਔਰ 225 ਦੇ ਵਿੱਚ 20 ਗਾਰਡਨ ਸਵੀਟ ਬਣਾ ਚੁੱਕੇ ਨੇ ਜਿਹੜੇ ਰੈਂਟ 'ਤੇ ਚੜ੍ਹੇ ਹੋਏ
2: ਜੀ।
0: ਉਹ ਐਕਸਟਰਾ ਇਨਕਮ ਤੁਹਾਡੀ ਹੋ ਜਾਂਦੀ ਹੈ, ਬੇਸਮੈਂਟ ਤਾਂ ਹੈਗੀ ਹੈਗੀ ਆ, ਨਾ ਤੁਸੀਂ ਸਵੀਟ ਜੇ ਕੇ ਐਕਸਟਰਾ ਗਾਰਡਨ ਸਵੀਟ ਬਣਾਉਣੇ ਨੇ ਉਹ ਵੀ ਬਣਾਉਂਦੇ ਨੇ। ਔਰ ਕਸਟਮ ਮੇਡ ਆਪਣਾ ਘਰ ਤਿਆਰ ਕਰਾਉਣਾ, ਆਫਿਸ ਤਿਆਰ ਕਰਾਉਣਾ ਹੈਗਾ, ਰੈਸਟੋਰੈਂਟ ਤਿਆਰ ਕਰਾਉਣਾ, ਇਹ ਕੰਮ ਵੀ ਕਰਦੇ ਨੇ। ਸਪੈਸ਼ਲ ਡਿਸਕਾਊਂਟ ਦਿੰਦੇ ਨੇ ਹੋਮ ਰੈਨੋਵੇਸ਼ਨ ਵਾਸਤੇ, ਜੇਕਰ ਤੁਸੀਂ ਕਰਾਉਣੀ ਹੈ ਇਹਨਾਂ ਦਿਨਾਂ ਦੇ ਵਿੱਚ 5000 ਦੇਸ ਪਰ ਦੇ ਹਾਲ ਦੇ ਹਵਾਲਾ ਦੇ ਤੁਹਾਨੂੰ ਡਿਸਕਾਊਂਟ ਮਿਲੇਗਾ ਮਈ ਮਹੀਨੇ ਦੇ ਵਿੱਚ। ਨੰਬਰ ਹੈ ਓਂਕਾਰ ਹੋਮ ਦਾ 4168176300
2: ਜੀ,
0: 4168173600 ਇਹਨਾਂ ਦਾ ਟੈਲੀਫੋਨ ਨੰਬਰ ਹੈ ਜੀ
2: ਜੀ। ਅਤੇ ਔਲ ਲਿੰਕ ਟਰੈਵਲ ਮਿਸਿਸ ਸਾਗਰ ਨੂੰ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰੋ, ਰਿਤੂ ਧਾਲੀਵਾਲ ਜੀ ਦੇ ਨਾਲ। ਇਹਨਾਂ ਨੇ ਅੱਜ ਦੀ ਡੇਟ ਵਿੱਚ ਬਹੁਤ ਹੀ ਵਧੀਆ ਟਿਕਟਸ ਲਗਾਈਆਂ ਨੇ ਇੰਡੀਆ ਜਾਣ ਦੇ ਲਈ। ਟੋਰੋਂਟੋ ਤੋਂ ਤੁਸੀਂ ਦਿੱਲੀ ਜਾਣਾ ਡਾਇਰੈਕਟ ਫਲਾਈਟ ਦੇ ਨਾਲ ਮਈ ਮਹੀਨੇ ਦੇ ਲਈ। ਇਸੇ ਮਹੀਨੇ ਦੇ ਵਿੱਚ $890 ਦੀ ਟਿਕਟ ਹੈ, ਟੋਰੋਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੀ ਟਿਕਟ ਹੈ $890 ਇਸੇ ਮਹੀਨੇ ਦੇ ਲਈ, ਮਈ ਮਹੀਨੇ ਦੇ ਲਈ। ਜੇਕਰ ਤੁਸੀਂ ਸਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਟੋਰੋਂਟੋ ਵਾਪਸੀ, ਅਤੇ 2 ਚੈੱਕ ਇਨ ਬੈਗਸ ਦੇ ਨਾਲ ਤੁਸੀਂ ਇਹ ਰਿਟਰਨ ਟਿਕਟ ਅੱਜ ਹੀ ਬੁੱਕ ਕਰਵਾਓ। $1520 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ। $1520 $1520 ਸਪਟੈਂਬਰ 'ਚ ਜਾ ਕੇ ਅਕਟੂਬਰ 'ਚ ਵਾਪਸੀ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਵਾਪਸ ਟੋਰੋਂਟੋ। ਜੇਕਰ ਤੁਸੀਂ ਕਿਤੇ ਵੀ ਜਾਣਾ ਹੋਵੇ ਆਪਣੀ ਛੁੱਟੀਆਂ ਸਪੈਂਡ ਕਰਨ ਦੇ ਲਈ, ਅਤੇ ਤੁਸੀਂ ਆਪਣੇ ਆਈਲੈਂਡ ਵਗੈਰਾ ਘੁੰਮਣ ਜਾਣੇ ਹੋਣ ਤਾਂ ਸਪੈਸ਼ਲ ਡੀਲਸ ਨੇ। $1069 ਦਾ ਲਿਮਿਟਡ ਟਾਈਮ ਦੇ ਆ ਸਪੈਸ਼ਲ ਡੀਲਸ ਨੇ। ਤੁਸੀਂ ਪੁੰਟਾ ਕਹਿਣਾ ਜਾਣਾ ਆ, ਡੋਮਿਨੀਅਨ ਰਿਪਬਲਿਕ ਜਾਣਾ ਆ, ਤਾਂ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਔਲ ਲਿੰਕ ਟਰੈਵਲ ਮਿਸ ਸਾਗਾ ਤੋਂ ਰਿਤੂ ਧਾਲੀਵਾਲ ਜੀ ਦੇ ਨਾਲ। ਨੰਬਰ ਹੈ 905-565-8704। ਤੁਹਾਡੇ ਲਈ ਬੈਸਟ ਵਕੇਸ਼ਨ ਪੈਕੇਜਸ ਡੀਲਸ ਬਣਾ ਕੇ ਦਿੰਦੇ ਨੇ 905-565-8704। ਔਲ ਲਿੰਕ ਟਰੈਵਲ ਮਿਸ ਸਾਗਾ ਤੋਂ ਰਿਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਅੱਜ ਹੀ ਗੱਲਬਾਤ ਕਰ ਸਕਦੇ ਹੋ।
0: ਦੋਸਤੋ, ਏ ਆਟੋਮੋਟਿਵ ਰਿਪੇਅਰ ਵਾਲੇ ਲੰਬੇ ਸਮੇਂ ਤੋਂ ਹਾਈਵੇ 50 ਅਤੇ ਮੇਫੀਲਡ ਅਤੇ ਬੋਲਟਨ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਹੋਮ ਡਿਪੋ ਤੋਂ ਕੰਡਾ। ਔਰ ਤੁਸੀਂ ਟਾਇਰ ਪਾਉਣੇ ਨੇ ਸਮਰ ਦੇ, ਉਹ ਪਾ ਦੇਣਗੇ, ਜਾਂ ਫਿਰ ਤੁਸੀਂ ਯੂਜ ਟਾਇਰ ਪਾਉਣੇ ਨੇ ਉਹਦੇ ਨਾਲ ਵੀਲ ਅਲਾਈਨਮੈਂਟ ਕਰ ਦੇਣਗੇ। ਹਰ ਤਰ੍ਹਾਂ ਦਾ ਕੰਮ ਤੁਹਾਡੇ ਇੰਜਨ ਦਾ ਕੰਮ ਹੋ ਗਿਆ, ਬ੍ਰੇਕ ਜੋਬ ਹੋ ਗਈ, ਐਗਜ਼ੋਸਟ ਸਿਸਟਮ ਦੀ ਰਿਪੇਅਰ ਹੋ ਗਈ, ਓਇਲ ਚੇਂਜ ਹੋ ਗਿਆ, ਸਸਪੈਂਸ਼ਨ ਦਾ ਕੰਮ ਹੋ ਗਿਆ, ਰਸਟ ਪਰੂਫਿੰਗ ਕਾਰ ਦਾ ਅਤੇ ਵੈਨ ਦਾ, ਇਹ ਸਭ ਕੁਝ ਕਰਦੇ ਨੇ। ਹਰ ਡੋਮੈਸਟਿਕ ਇੰਪੋਰਟਡ ਵਹੀਕਲ ਦੀ ਰਿਪੇਅਰ ਕੀਤੀ ਜਾਂਦੀ ਹੈ 91 ਹੈਲੀ ਰੋਡ 'ਤੇ। ਨੰਬਰ ਇਹਨਾਂ ਦਾ 905-855-7596 9058577596। ਸਾਡੀ ਮੁਲਾਕਾਤ ਤੁਹਾਡੇ ਨਾਲ ਹੈਗੀ ਤਕਰੀਬਨ 4:05-5:06 ਤੱਕ, ਉਸ ਤੋਂ ਬਾਅਦ ਸਮਰਾਲ ਸਿੱਧੂ ਹੋਰੇ ਆਉਣਗੇ ਠੀਕ ਸ਼ਾਮ ਦੇ 6 ਵਜੇ ਤੱਕ। ਤੁਹਾਡਾ ਮਨਪਸੰਦ ਗੀਤ ਸੰਗੀਤ ਹੋਊਗਾ, ਖਬਰਾਂ ਬਹੁਤ ਹੋਣਗੀਆਂ ਇੱਥੋਂ ਦੀਆਂ ਲੋਕਲ, ਤੁਹਾਡੇ ਲਈ ਅਸੀਂ ਤਿਆਰ ਕਰਦੇ ਰਹਿੰਦੇ ਹਾਂ, ਮੰਡੇ ਟੂ ਥਰਸਡੇ ਚੱਲਦੀਆਂ ਰਹਿੰਦੀਆਂ ਨੇ
2: ਜੀ।
0: ਤੋ ਜੁੜੇ ਰਹੋ ਸਾਡੇ ਨਾਲ, ਛੋਟੀ ਜਿਹੀ ਬ੍ਰੇਕ ਲੈ ਲਈਏ ਕਮਰਸ਼ਲ ਅਤੇ ਆਉਂਦੇ ਹਾਂ ਵਾਪਸ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸੈਵਨ ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
6: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
7: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
6: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
7: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
8: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
9: 416-509-1509
8: ਔਰ ਵਿਜ਼ਿਟ insuranceforyou.ca
10: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
11: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 647-448-1000 647-448-1000 ਸੇਵਾ ਭੇਜਣ ਵਾਸਤੇ ਸੇਵਾ 2022@

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ, ਸਾਡੇ ਮੁਲਾਕਾਤ ਟਾਈਮ ਇੱਥੇ ਹੀ ਸਮਾਪਤੀ ਵੱਲ ਨੂੰ ਜਾ ਰਿਹਾ ਅਤੇ ਅਗਲਾ ਪ੍ਰੋਗਰਾਮ ਲੈ ਕੇ ਸਮਰਾਜ ਦੋਹਰੇ ਤੁਹਾਡੇ ਨਾਲ ਜੁੜਗੇ ਠੀਕ ਸ਼ਾਮ ਦੇ 6 ਵਜੇ ਤੱਕ। ਖਬਰਾਂ ਹੋਣਗੀਆਂ ਕੈਨੇਡਾ ਵਾਈਡ ਸਾਰੀਆਂ ਅਤੇ ਨਾਲ ਗੀਤ ਸੰਗੀਤ ਵੀ ਚੱਲੂਗਾ
1: ਬਿਲਕੁਲ। ਤੇ ਕੱਲ ਨੂੰ ਇੱਕ ਵਾਰ ਫਿਰ ਦੱਸ ਦਈਏ, ਕੱਲ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੁਸੀਂ ਜ਼ਰੂਰ ਪਹੁੰਚਣਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਤੁਹਾਨੂੰ ਬਹੁਤ ਵਧੀਆ ਵਧੀਆ ਫਰਨੀਚਰ ਦੇ ਵਿੱਚ ਡੀਲਸ ਦਵਾਵਾਂਗੇ ਤੇ ਨਾਲ ਹੀ ਬਹੁਤ ਵਧੀਆ ਵਧੀਆ ਫ੍ਰੀ ਦੇ ਗਿਫਟਸ ਵੀ ਹੋਣਗੇ, ਕਿਉਂਕਿ ਜਦੋਂ ਵੀ ਦੇਸ਼ ਪ੍ਰਦੇਸ਼ ਲਾਈਵ ਕਰਦਾ ਤੁਹਾਡੀ ਬਹੁਤ ਜ਼ਿਆਦਾ ਮੈਕਸੀਮਮ ਫਾਇਦਾ ਹੁੰਦਾ ਤੁਹਾਡਾ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ। ਕੱਲ ਨੂੰ 3 ਤੋਂ ਲੈ ਕੇ 6 ਵਜੇ ਤੱਕ
0: ਜੀ, ਕੱਲ ਨੂੰ ਮੇਰੀ ਮੁਲਾਕਾਤ ਹੋਏਗੀ ਤੁਹਾਡੀ ਲਾਈਵ ਔਨ ਲੋਕੇਸ਼ਨ ਤੇ ਪਹੁੰਚਾਂਗੇ 6685 ਟੋਮਕਨ ਰੋਡ। ਸਟੂਡੀਓ ਵਿੱਚ ਮਨਪ੍ਰੀਤ ਕੌਰ ਧੂਰ ਹੋਰ ਹੀ ਤੁਹਾਡੇ ਨਾਲ ਹਾਜ਼ਰ ਬਣਗੇ ਅਤੇ ਇੱਥੇ ਲੈਂਦੇ ਅਸੀਂ ਅੱਗੇ ਅਤੇ ਤੁਹਾਡਾ ਲੌਂਗ ਵੀਕਐਂਡ ਅੱਜ ਤੋਂ ਸਟਾਰਟ ਆ, ਬਸ ਤਿਆਰੀਆਂ ਸ਼ੁਰੂ ਖਿੱਚ ਦਿਓ।
1: ਬਿਲਕੁਲ, ਅਤੇ ਕੱਲ੍ਹ ਨੂੰ ਵੀ ਮੁਲਾਕਾਤ ਹੋਏਗੀ, ਉਦੋਂ ਤੱਕ ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਧੰਨ ਗੁਰੂ ਨਾਨਕ ਜੀ ਦੀ ਬਾਣੀ ਦਾ ਤੀਰ, ਜਿਸ ਨੂੰ ਵੀ ਲੱਗਿਆ ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਬਾਣੀ ਸੁਣ ਕੇ ਸੱਜਣ ਠੱਗ ਸੱਜਣ ਬਣ ਗਿਆ, ਕੌਡਾ ਰਾਕਸ਼ ਦੇਵਤਾ ਹੋ ਗਿਆ। ਬਾਣੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜ ਦਿੱਤਾ, ਰੀਠੇ ਮਿੱਠੇ ਕਰ ਦਿੱਤੇ, ਪੱਥਰ ਪੂਜਣ ਯੋਗ ਬਣ ਗਏ। ਜੇ ਬੰਦ ਬੰਦ ਕਟਵਾਇਆ ਬਾਣੀ ਪੜਨ ਵਾਲਿਆਂ ਨੇ, ਜੇ ਚਰਖੜੀਆਂ ਤੇ ਚੜੇ ਤੇ ਬਾਣੀ ਪੜਨ ਵਾਲੇ ਆਲੇ ਨਾਲ ਚੀਰੇ, ਦੇਗਾਂ ਚ ਉਬਾਲੇ ਤਾਂ ਬਾਣੀ ਪੜਨ ਵਾਲੇ, ਜੇ ਕਾਬਲ ਦੀਆਂ ਕੰਧਾਂ ਹਿਲਾਈਆਂ ਤੇ ਬਾਣੀ ਪੜਨ ਵਾਲਿਆਂ ਨੇ, ਸਤਿਗੁਰੂ ਸ਼ਹਿਨਸ਼ਾਹ ਦੀ ਬਾਣੀ ਸੁਣ ਕੇ ਕੋੜੀਆਂ ਦੇ ਕੋੜ ਚੜ ਜਾਂਦੇ ਆ ਤੇ ਸਿੱਖ ਸ਼ਰਧਾ ਨਾਲ ਆ ਕੁਝ ਕਹਿੰਦਾ ਹੈ।

0: ਰਿੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊ ਵੈਨ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਕੀਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322, 13-22, ਜੈਲੋ ਟਾਇਰ ਸੈਂਟਰ।
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Ay yummy deals is Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-10-647-739-8710, license number M200-00-3450.
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ, ਦੇਸ ਪਰਦੇਸ।
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
6: ਇਨਫੋਰਮੇਸ਼ਨ,
7: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
8: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
9: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
10: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
9: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ, ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।

ਪੰਜ ਸੌ ਤੀਹ ਏ ਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਇਸ ਥਰਸਡੇ ਸ਼ਾਮ ਦੇ, ਵੀਰਵਾਰ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹੁਣ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ ਅਤੇ 6 ਵਜੇ ਤੱਕ ਹੀ ਦੋਸਤੋ ਤੁਹਾਨੂੰ ਆਲੇ ਦੁਆਲੇ ਦੀਆਂ ਸਾਡੇ ਲੋਕਲ ਜੀ ਟੀ ਏ ਦੀਆਂ, ਖਾਸ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਅਤੇ ਪੂਰੇ ਅੰਟੇਰੀਓ ਦੀਆਂ ਅਤੇ ਪੂਰੇ ਕੈਨੇਡਾ ਵਾਈਡ ਦੀਆਂ ਸਭ ਤੋਂ ਨਵੀਆਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ. ਇਨ ਬਿਟਵੀਨ ਕੁਛ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਖਾਸ ਤਾਂ ਤੁਹਾਡੇ ਫਰਮੈਸ਼ੀ, ਤੁਹਾਡੇ ਰਿਕੁਐਸਟਡ ਗੀਤ ਸੰਗੀਤ ਬਾਰੀ ਬਾਰੀ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ. ਨਾਲ ਦੀ ਨਾਲ ਸਾਡੇ ਅਲੱਗ ਅਲੱਗ ਐਡਵਰਟਾਈਜ਼ਰ, ਸਾਡੇ ਡਿਫਰੈਂਟ ਬਿਜ਼ਨਸ ਭੈਣ ਭਰਾ ਆਪਣੇ ਆਪਦੇ ਕੁਛ ਇੰਡਸਟਰੀਜ਼ ਦੇ ਮੈਸੇਜਸ ਸਿੱਧੇ ਤੁਹਾਡੇ ਤੱਕ ਵੀ ਪੇਸ਼ ਕਰਨਗੇ. ਅੱਜ ਥਰਸਡੇ ਸ਼ਾਮ ਦੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਕੁਛ ਸੇਲਸ ਦੇ ਬਾਰੇ ਇਨਫੋਰਮੇਸ਼ਨ ਹੋਊਗੀ, ਨਾਲ ਦੀ ਨਾਲ ਕੁਛ ਮੋਰਗੇਜ ਰਿਲੇਟਡ, ਕੁਛ ਆਪਟੀਕਲ ਰਿਲੇਟਡ, ਅਤੇ ਨਾਲ ਦੀ ਕੱਲ੍ਹ ਨੂੰ ਅਤੇ ਪਰਸੋਂ ਨੂੰ ਦੋ ਦਿਨ ਲਗਾਤਾਰ ਇਸ ਲੌਂਗ ਵੀਕਐਂਡ 'ਤੇ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨ ਲਈ ਫਰਾਈਡੇ ਐਂਡ ਸੈਟਰਡੇ, ਟਮੋਰੋ ਐਂਡ ਦ ਡੇ ਆਫਟਰ. ਉਹਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ. ਸਾਡੇ ਤੋਂ ਸਾਡੇ ਕਿਸੇ ਵੀ ਸਪਾਂਸਰ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਫੋਨ ਨੰਬਰ ਅਤਾ ਪਤਾ ਚਾਹੀਦਾ ਹੋਵੇ, ਜਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਲਾਈਵ ਟੂ ਏਅਰ ਆਪਣਾ ਕੋਈ ਵੀ ਪਸੰਦ ਦਾ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਜਿਹੜੀ ਮਰਜ਼ੀ ਆਫ ਦੀ ਏਅਰ ਗੱਲਬਾਤ ਕਰਨਾ ਚਾਹੁੰਦੇ ਹੋ, ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ, ਹੁਣ ਤੋਂ ਲੈ ਕੇ 6 ਵਜੇ ਤੱਕ ਨੰਬਰ ਘੁਮਾ ਸਕਦੇ ਹੋ. 905-564-6444-905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ. ਟੈਕਸਟ ਔਰ ਵਟਸਐਪ ਹੈ 416-453-8141-4567-5331. ਸੋ ਦੋਸਤੋ ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ. ਸੋ ਕੱਲ੍ਹ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਬਰਾਡ ਡੇ ਲਾਈ ਗੋਲੀਆਂ ਫਾਇਰ ਹੋਣ ਤੋਂ ਬਾਅਦ ਇੱਕ ਬੰਦਾ ਇੱਕ ਟਾਰਗੇਟਡ ਅਟੈਕ ਦੇ ਵਿੱਚ ਹੁਣ ਗੰਨਸ਼ਾਟ ਵੂਨਸ ਨਾਲ ਕਾਫੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ. ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ. ਕੱਲ੍ਹ ਹੀ ਵਾਨ ਸ਼ਹਿਰ ਦੇ ਇੱਕ ਘਰ ਦੇ ਬਾਹਰ ਹੀ ਘਰ ਦੇ ਓਨਰ ਅਤੇ ਕਿਸੇ ਹੋਰ ਨੂੰ, ਦੋ ਜਾਣਿਆਂ ਨੂੰ ਗਨ ਡਾਊਨ ਕੀਤਾ ਗਿਆ, ਤਿੰਨ ਆਰਮਡ ਸਸਪੈਕਟਸ ਦੇ ਵੱਲੋਂ, ਅਤੇ ਦੋਨਾਂ ਹੀ ਬੰਦਿਆਂ ਦੇ ਅੱਜ ਨਾਮ ਵੀ ਰਿਲੀਜ਼ ਕੀਤੇ ਗਏ ਨੇ. ਇਹ ਵੀ ਇੱਕ ਟਾਰਗੇਟਡ ਇੰਸੀਡੈਂਟ ਲੱਗਦਾ ਹੈ. ਅਨਫੋਰਚੁਨੇਟਲੀ ਦੋਨੇ ਹੀ ਬੰਦਿਆਂ ਦੀ ਡੈਥ ਹੋ ਚੁੱਕੀ ਹੈ, ਅਤੇ ਲੱਗਦਾ ਤਾਂ ਹੈ ਕਿ ਇੱਕ ਜਿਹੜਾ ਅਸਲੀ ਟਾਰਗੇਟ ਸੀ ਜੋ ਕਿ ਘਰ ਦੇ ਬਾਹਰ ਹੀ ਸ਼ੂਟ ਕੀਤਾ ਗਿਆ, ਉਹ ਤਾਂ ਟਾਰਗੇਟ ਕਰਨਾ ਹੀ ਕਰਨਾ ਸੀ, ਪਰ ਇੱਕ ਹੋਰ ਬੰਦਾ ਜੋ ਕਿ ਇਹਨੂੰ ਸਿਰਫ ਅਤੇ ਸਿਰਫ ਉੱਥੇ ਹੀ ਲੋਕਲ ਹੀ ਰਹਿਣ ਕਰਕੇ ਹੀ ਜਾਣਦਾ ਸੀ, ਲੱਗਦਾ ਹੈ ਨਹੀਂ ਕਿ ਕੋਈ ਵੀ ਗਲਤ ਮਲਤ ਕੰਮ ਦੇ ਵਿੱਚ ਕਨੈਕਸ਼ਨ ਸੀ. ਅਨਫੋਰਚੁਨੇਟਲੀ ਰੋਂਗ ਪਲੇਸ ਰੋਂਗ ਟਾਈਮ, ਅਤੇ ਉਹਨੂੰ ਵੀ ਸ਼ਾਇਦ ਬੇਕਸੂਰ ਬੰਦੇ ਨੂੰ ਹੀ ਹੁਣ ਗਨ ਡਾਊਨ ਕੀਤਾ ਗਿਆ ਹੈ. ਅਤੇ ਇਸ ਵਾਨ ਦੇ ਡਬਲ ਹੋਮਸਾਈਡ ਤੋਂ ਦੂਰ, ਤਕਰੀਬਨ 12 ਕਿਲੋਮੀਟਰ ਦੂਰ, ਗੱਡੀ ਜਿਹੜੀ ਕਿ ਗੈਰੋਵੇ ਕਾਰ ਸੀ, ਤਿੰਨ ਸਸਪੈਕਟਸ ਨੇ ਯੂਜ਼ ਕੀਤੀ ਗੋਲੀਆਂ ਫਾਇਰ ਕਰਕੇ ਸੀਨ ਤੋਂ ਨਿਕਲਣ ਲਈ, ਉਹ ਬਰਨ ਕੀਤੀ ਹੋਈ, ਸਾੜੀ ਗਈ, ਅੱਗ 'ਤੇ ਲਾਈ ਗਈ, 12 ਕਿਲੋਮੀਟਰ ਦੂਰ ਹੀ ਲੱਭੀ ਗਈ ਆ. ਅਤੇ ਹੁਣ ਵਾਨ ਸ਼ਹਿਰ ਦੇ ਵਿੱਚ ਵੀ ਇਸ ਡਬਲ ਹੋਮਸਾਈਡ ਦੇ ਵਿੱਚ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ. ਅਤੇ ਨਾਲ ਦੇ ਦੋਸਤੋ ਪਤਾ ਲੱਗ ਗਿਆ ਹੈ ਕਿ ਨੌਰਥ ਯੋਰਕ ਦੇ ਵਿੱਚ ਇੱਕ ਸਕੂਲ ਬੱਸ, ਤੁਹਾਨੂੰ ਪਤਾ ਜਿਹੜੀਆਂ ਸ਼ੋਰਟ ਬੱਸਿਸ ਹੁੰਦੀਆਂ ਨੇ, ਜਿਹੜੀਆਂ ਅੱਧੀਆਂ ਸਾਈਜ਼ ਦੀਆਂ ਹੁੰਦੀਆਂ ਨੇ, ਇੱਕ ਗਧੇ ਨੇ ਜਾ ਕੇ ਨੌਰਥ ਯੋਰਕ ਦੇ ਵਿੱਚ ਆਹ ਸ਼ੋਰਟ ਸਕੂਲ ਬੱਸ ਚੋਰੀ ਕੀਤੀ, ਫਿਰ ਉਹਨੂੰ ਲੈ ਕੇ ਏਜੈਕਸ ਦੇ ਵਿੱਚ ਖਾਧੀ ਪੀਤੀ ਦੇ ਵਿੱਚ ਇੰਪੇਅਰਡ ਹੋ ਕੇ ਇਸ ਬੰਦੇ ਨੇ ਮੈਕਡੋਨਲਡਸ ਦੇ ਡਰਾਈਵ ਥਰੂ ਦੇ ਵਿੱਚ ਇਸ ਸਕੂਲ ਬੱਸ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ. ਆਈ ਗੈਸ ਹੀ ਵਾਂਟਡ ਅ ਮੈਕਡਬਲ ਔਰ ਅ ਬਿਗ ਮੈਕ ਔਰ ਸਮਥਿੰਗ, ਪਰ ਇਹਨੇ ਜਾ ਕੇ ਉਹ ਸੀ ਮੈਕਡੋਨਲਡਸ ਦੇ ਇੱਕ ਬੈਰੀਅਰ ਦੇ ਵਿੱਚ ਜਾ ਕੇ ਸਕੂਲ ਬੱਸ ਕਰੈਸ਼ ਕੀਤੀ, ਅਤੇ ਪੁਲਿਸ 'ਤੇ ਇਹਨੂੰ ਫੜਿਆ. ਪੁਲਿਸ ਨੂੰ ਇਹਨੇ ਝੂਠ ਬੋਲਿਆ ਕਿ ਆਹ ਮੇਰਾ ਨਾਮ ਹੈ, ਆਹ ਮੇਰਾ ਅਤਾ ਪਤਾ ਹੈ, ਨਿਕਲਿਆ ਕੁਛ ਹੋਰ ਹੀ ਹੈ. ਅਤੇ ਹੁਣ ਇਹ ਬੰਦਾ ਕਾਫੀ ਲੈਂਥੀ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ ਹੈ, ਅਤੇ ਆਬਵੀਅਸਲੀ ਆਪਣੇ ਪਹਿਲਾਂ ਹੀ ਪੁਰਾਣੇ ਚਾਰਜਸ ਦੇ ਪ੍ਰੋਬੇਸ਼ਨ ਨੂੰ ਹੀ ਵਾਇਲੇਟ ਕਰਨ ਲਈ, ਕਿਉਂਕਿ ਇਸ ਤਰ੍ਹਾਂ ਦੇ ਨਮੂਨਿਆਂ ਨੂੰ ਬਾਹਰ ਆਸਾਨੀ ਨਾਲ ਛੱਡਿਆ ਜਾਂਦਾ, ਉਹਦੇ ਲਈ ਵੀ ਇਹਦੇ ਖਿਲਾਫ ਹੁਣ ਵਾਧੂ ਚਾਰਜ ਲਈ ਕੀਤੇ ਗਏ ਨੇ. ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ. ਦੋਸਤੋ ਕਾਫੀ ਚਿਰਾਂ ਤੋਂ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਕਾਫੀ ਜ਼ਿਆਦਾ ਸੀਰੀਅਸ ਐਲੀਗੇਸ਼ਨਸ ਇਨਵੈਸਟੀਗੇਟ ਕਰ ਰਹੀ ਸੀ ਕਿ ਸ਼ਾਇਦ ਸਾਡੇ ਜੀ ਟੀ ਏ ਦੇ ਵਿੱਚ ਚੋਰੀ ਕੀਤੀਆਂ ਜਾਂਦੀਆਂ ਗੱਡੀਆਂ ਇੱਕ ਸਰਵਿਸ ਅੰਟੇਰੀਓ ਲੋਕੇਸ਼ਨ 'ਤੇ
ਉੱਥੇ ਜਾ ਕੇ ਉਹਨਾਂ ਦਾ ਜਿਹੜਾ ਵਿਨ ਨੰਬਰ ਹੈ ਬਦਲਿਆ ਜਾ ਰਿਹਾ ਸੀ, ਇੱਕ ਇੰਪਲੋਈ ਦੇ ਵੱਲੋਂ ਬਦਲਿਆ ਜਾ ਰਿਹਾ ਸੀ ਬੜੇ ਆਸਾਨੀ ਦੇ ਨਾਲ। ਅਤੇ ਫਿਰ ਉਹੀ ਜਿਹੜੀਆਂ ਚੋਰੀ ਕੀਤੀਆਂ ਹੋਈਆਂ ਗੱਡੀਆਂ ਜਿਹਨਾਂ ਦਾ ਹੁਣ ਨਾਮ ਅਤੇ ਵਿਨ ਨਵਾਂ ਹੀ ਰਜਿਸਟਰ ਕੀਤਾ ਗਿਆ ਹੈ ਲੋਕਾਂ ਦੇ ਨਾਮ 'ਤੇ, ਉਹਨਾਂ ਨੇ ਫਿਰ ਜਾ ਕੇ ਅੱਗੇ ਆਲਮੋਸਟ ਲਜਿਟਮੇਟਲੀ ਗੱਡੀਆਂ ਅਨਸਸਪੈਕਟਿੰਗ ਲੋਕਾਂ ਨੂੰ ਵੇਚੀਆਂ। ਸੋ ਨਾਲੇ ਤਾਂ ਚੋਰੀ ਕੀਤੀਆਂ ਗੱਡੀਆਂ, ਨਾਲੇ ਤਾਂ ਮਿਡਲ ਮੈਨ ਵਿੱਚ ਹੀ ਇਨਵੋਲਵ ਸੀ ਸਰਵਿਸ ਇੰਟੀਰੀਅਰ ਦੇ ਵਿੱਚ, ਜਾਂ ਕਹਿ ਲਓ ਮਿਡਲ ਵੁਮਨ ਇਨਵੋਲਵ ਸੀ। ਅਤੇ ਉਹੀ ਹੁਣ ਇਹ ਹਜ਼ਾਰਾਂ ਹੀ ਹਜ਼ਾਰਾਂ ਹੀ ਡਾਲਰ ਦਾ ਫਾਇਦਾ ਕਮਾ ਚੁੱਕੇ ਨੇ ਉਹਨਾਂ ਗੱਡੀਆਂ ਨੂੰ ਅੱਗੇ ਵੇਚ ਕੇ, ਸੀਮਿੰਗ ਸੋ ਲਜਿਟਮੇਟਲੀ। ਹੁਣ ਵਾਨ ਸ਼ਹਿਰ ਦੀ ਇੱਕ ਰਹਿਣ ਵਾਲੀ ਸਰਵਿਸ ਇੰਟੀਰੀਅਰ ਦੀ ਇੱਕ ਫੋਰਮਰ ਇੰਪਲੋਈ ਅਤੇ ਨਾਲ ਦੀ ਨਾਲ ਬ੍ਰੈਂਪਟਨ ਦੇ ਦੋ ਬੰਦੇ ਅਤੇ ਇੱਕ ਕਿਚਨ ਦਾ ਬੰਦਾ, ਹੁਣ ਚਾਰ ਜਾਣੇ ਇਸ ਵੱਡੇ ਸਕੀਮ ਦੇ ਵਿੱਚ ਫੜੇ ਗਏ ਨੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ ਸਾਡੇ ਫੈਡਰਲ ਗਵਰਨਮੈਂਟ ਨੇ ਅੱਜ ਕਾਫੀ ਵੱਡਾ 2050 ਤੱਕ ਸਾਡੇ ਮੁਲਕ ਦੇ ਇਲੈਕਟ੍ਰਿਸਿਟੀ ਗ੍ਰਿਡ ਨੂੰ ਦੁੱਗਣਾ ਕਰਨ ਦਾ ਟ੍ਰਿਲੀਅਨ ਡਾਲਰ ਦਾ ਇੱਕ ਨਵਾਂ ਪਲਾਨ ਰਿਲੀਜ਼ ਕੀਤਾ ਹੈ, ਪਾਵਰਿੰਗ ਕੈਨੇਡਾ ਸਟਰੋਂਗ। ਕਿਹਾ ਗਿਆ ਹੈ ਕਿ ਇਹਦੀ ਜ਼ਰੂਰਤ ਪੈਣੀ ਹੈ, ਸਾਨੂੰ ਬਿਜਲੀ ਦਾ ਗ੍ਰਿਡ ਵਧਾਉਣਾ ਹੀ ਪੈਣਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਲੈ ਕੇ ਡਾਟਾ ਸੈਂਟਰਸ ਤੋਂ ਲੈ ਕੇ ਇਫ ਫਿਊਚਰ ਦੇ ਵਿੱਚ ਲੋਕ ਈਵੀਜ਼ ਚਲਾਉਂਦੇ ਨੇ, ਸਾਨੂੰ ਤਾਂ ਵੱਧ ਇਲੈਕਟ੍ਰਿਸਿਟੀ ਆਊਟਪੁੱਟ ਤਾਂ ਚਾਹੀਦੀ ਹੀ ਚਾਹੀਦੀ ਹੈ। ਸੋ ਗ੍ਰਿਡ ਨੂੰ ਹੁਣ 2050 ਤੱਕ ਇੱਕ ਟ੍ਰਿਲੀਅਨ ਟ੍ਰਿਲੀਅਨ ਦੇ ਨਾਲ ਪੈਸੇ ਖਰਚ ਕੇ ਇਹਨੂੰ ਵਧਾਇਆ ਜਾਊਗਾ। ਪਰ ਜਿੱਥੇ 2024 ਦੇ ਵਿੱਚ ਫੋਰਮਰ ਜਸਟਿਨ ਟਰੂਡੋ ਸਰਕਾਰ ਨੇ ਕਿਹਾ ਸੀ ਕਿ ਅਸੀਂ ਵੀ ਇਲੈਕਟ੍ਰਿਸਿਟੀ ਗ੍ਰਿਡ ਵਧਾਉਣਾ ਚਾਹੁੰਦੇ ਹਾਂ ਪਰ ਡੀਕਾਰਬਨਾਈਜ਼ ਕਰਨਾ ਚਾਹੁੰਦੇ ਹਾਂ 2050 ਤੱਕ, ਯਾਨੀ ਕਿ CO2 ਇਮਿਸ਼ਨਸ ਘਟਾਉਣਾ ਚਾਹੁੰਦੇ ਹਾਂ, ਸਿਰਫ ਅਤੇ ਸਿਰਫ ਹਾਈਡਰੋ ਸੋਲਰ ਵਿੰਡ ਵਰਗੀਆਂ ਨਿਊਕਲੀਅਰ ਵਰਗੀਆਂ ਟੈਕਨੋਲੋਜੀਜ਼ ਜੋ ਕਿ ਕੋਈ ਵੀ ਗ੍ਰੀਨ ਹਾਊਸ ਗੈਸ ਐਮਿਟ ਕਰਦੀਆਂ ਨਹੀਂ ਹੈਗੀਆਂ, ਉਹਦੇ ਨਾਲ ਹੀ ਗ੍ਰਿਡ ਨੂੰ ਵਧਾਉਣਾ ਚਾਹੁੰਦੇ ਹਾਂ। ਮਾਰਕ ਕਾਰਨੀ ਨੇ ਉਲਟਾ ਅੱਜ ਕਿਹਾ ਕਿ ਨੈਚੁਰਲ ਗੈਸ ਭਾਵੇਂ ਬਹੁਤ ਘੱਟ CO2 ਮਿਟ ਕਰਦਾ ਹੈ ਪਰ ਕਰਦਾ ਤਾਂ ਹੈ, ਅਸੀਂ ਹੈਵਲੀ ਰਿਲਾਈ ਕਰਾਂਗੇ ਨੈਚੁਰਲ ਗੈਸ ਦੇ ਨਾਲ ਸਾਡੇ ਇਸ ਇਲੈਕਟ੍ਰਿਸਿਟੀ ਗ੍ਰਿਡ ਨੂੰ ਬਾਈ 2050 ਦੁੱਗਣਾ ਕਰਨ ਦੇ ਲਈ, ਜੋ ਕਿ ਇੱਕ ਕਾਫੀ ਵੈਰੀ ਡਿਫਰੈਂਟ ਵੈਰੀ ਫੰਡਾਮੈਂਟਲੀ ਡਿਫਰੈਂਟ ਅਪਰੋਚ ਹੈ ਟਰੂਡੋ ਸਰਕਾਰ ਤੋਂ ਲੈ ਕੇ ਖਾਣੀ ਸਰਕਾਰ ਤੱਕ, ਜਿਹਦੇ ਨਾਲ ਹੁਣ ਚਰਚਾ ਹੋ ਰਹੀ ਹੈ ਕਿ ਜਿਹੜੇ ਲਿਬਰਲ ਪਾਰਟੀ ਦੇ ਵਿੱਚ ਡਿਫਰੈਂਟ ਫੋਰਮਰ ਕੈਬਨਿਟ ਮਿਨਿਸਟਰਸ ਨੇ ਅਤੇ ਵੱਡੇ ਵੱਡੇ ਜਾਣੇ ਪਛਾਣੇ ਐਕਸਟ੍ਰੀਮਿਸਟ ਈਕੋ ਕਲਾਈਮੇਟ ਏਜੰਡਾ ਪੁਸ਼ ਕਰਨ ਵਾਲੇ ਨੇ, ਸ਼ਾਇਦ ਜਿਵੇਂ ਕਿ ਫੋਰਮਰ ਜਸਟਿਨ ਟਰੂਡੋ, ਇਨਵਾਇਰਮੈਂਟ ਮਿਨਿਸਟਰ ਸਟੀਵਨ ਗੀਬੋ, ਜੋ ਕਿ ਮਾਰਕ ਕਾਰਨੀ ਦੇ ਪਾਵਰ ਦੇ ਵਿੱਚ ਆਉਂਦੇ ਸੈਰ ਵੀ ਉਹਦੇ ਵੱਲੋਂ ਹੀ ਕੈਬਨਿਟ ਵਿੱਚ ਰੱਖਿਆ ਗਿਆ, ਪਰ ਬੰਦੇ ਨੇ ਕਿਹਾ ਕਿ ਮੈਂ ਕੈਬਨਿਟ 'ਚ ਹੁਣ ਨਹੀਂ ਬਹਿਣਾ ਕਿਉਂਕਿ ਮਾਰਕ ਕਾਰਨੀ ਨੇ ਕੰਜ਼ੂਮਰ ਕਾਰਬਨ ਟੈਕਸ ਹੀ ਹਟਾ ਦਿੱਤਾ ਹੈ। ਹਜੇ ਵੀ ਲਿਬਰਲ MP ਹੈ ਪਰ ਚਰਚਾ ਹੋ ਰਹੀ ਹੈ ਕਿ ਸ਼ਾਇਦ ਉਹ ਪਾਰਟੀ ਨੂੰ ਛੱਡ ਵੀ ਸਕਦਾ ਹੈ, ਸਿਰਫ ਇਸ ਗੱਲ ਕਰਕੇ ਨਹੀਂ ਕਿ CO2 ਇਮਿਸ਼ਨਸ ਹੁਣ ਵਧਾਏ ਜਾਣਗੇ ਇਸ ਬਹੁਤ ਹੀ ਵੱਡੇ ਚੇਂਜ ਆਫ ਇਲੈਕਟ੍ਰਿਕ ਕਾਰਬਨਾਈਜੇਸ਼ਨ ਵਧਾਉਣ ਦੇ ਨਾਲ, ਪਰ ਨਾਲ ਗੱਲ ਇਹ ਵੀ ਦੋਸਤੋ ਹੁਣ ਬੇਸਿਕਲੀ ਪੱਕੀ ਹੀ ਗੱਲ ਹੈ ਕਿ ਕੱਲ੍ਹ ਨੂੰ ਜਿਹੜਾ ਐਲਬਰਟਾ ਦੀ ਸਰਕਾਰ ਅਤੇ ਨਾਲ ਦੇ ਨਾਲ ਮਾਰਕ ਕਾਰਨੀ ਦੇ ਸਰਕਾਰ ਦੇ ਨਾਲ ਇੱਕ ਬਹੁਤ ਵੱਡੀ ਅਨਾਊਂਸਮੈਂਟ ਕੀਤੀ ਜਾ ਰਹੀ ਆ ਕਿ ਉਹਨਾਂ ਨੇ ਆਪਣੇ ਪਾਈਪਲਾਈਨ ਬਣਾਉਣ ਦੇ MOU ਦੇ ਵਿੱਚ ਇੱਕ ਜਿਹੜੀ ਸਭ ਤੋਂ ਅਹਿਮ ਸ਼ਰਤ ਰੱਖੀ ਗਈ ਸੀ ਫੈਡਰਲ ਸਰਕਾਰ ਦੇ ਵੱਲੋਂ ਕਿ ਫੈਡਰਲ ਕਾਰਬਨ ਪ੍ਰਾਈਸਿੰਗ ਹੋਣੀ ਪੈਣੀ ਹੈ ਜੇ ਤੁਸੀਂ ਪਾਈਪਲਾਈਨ ਬਣਾਉਣੀ ਹੈ, ਕਿ ਜਿੰਨਾ ਵੀ ਤੁਸੀਂ CO2 ਇਮਿਟ ਕਰਦੇ ਹੋ ਪਰ ਮੈਟ੍ਰਿਕ ਟਨ ਉਹਦੇ 'ਤੇ ਪ੍ਰਾਈਸ ਕਿੰਨੀ ਤੁਹਾਨੂੰ ਚਾਰਜ ਕੀਤੀ ਜਾਊਗੀ। ਉਹ ਜਿਹੜੀ ਕਿ ਅਲਬਰਟਾ ਸਰਕਾਰ ਨੇ ਕਿਹਾ ਸੀ ਕਿ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ $95 ਪਰ ਮੈਟ੍ਰਿਕ ਟਨ ਤੋਂ ਵੱਧ ਹੋਵੇ। ਹੁਣ ਪਤਾ ਲੱਗ ਰਿਹਾ ਹੈ ਕਿ ਦੋਨੇ ਸਾਈਡਸ ਹੀ ਇਨ ਦਾ ਮਿਡਲ ਮੀਟ ਕਰ ਰਹੇ ਨੇ। ਦੱਸਿਆ ਗਿਆ ਹੈ ਕਿ 2030 ਦਾ ਨਿਸ਼ਾਨਾ ਤਾਂ ਇਹ ਭੁੱਲ ਹੀ ਗਏ ਨੇ, ਹੁਣ ਕਹਿੰਦੇ 2040 ਤੱਕ ਅਸੀਂ ਰੇਟ ਵਧਾਵਾਂਗੇ, ਪਰ ਉਹ 140 ਤੱਕ ਨਹੀਂ 130 ਤੱਕ। ਸੋ ਕਾਫੀ ਫਲੈਕਸੀਬਿਲਿਟੀ ਸਾਡੀ ਫੈਡਰਲ ਸਰਕਾਰ ਦੇ ਵੱਲੋਂ ਇੱਥੇ ਦਿਖਾਈ ਜਾ ਰਹੀ ਆ ਅਤੇ ਅਲਬਰਟਾ ਸਰਕਾਰ ਦੇ ਵੱਲੋਂ ਵੀ ਦਿਖਾਈ ਜਾ ਰਹੀ ਆ। ਜਿਹੜੀ ਫੈਡਰਲ ਸਰਕਾਰ ਹੈ ਉਹਨਾਂ ਨੇ ਤਾਂ ਕਿਹਾ ਸੀ ਕਿ ਅਸੀਂ ਤੁਹਾਡੇ ਤੋਂ 2030 ਤੱਕ ਤਾਂ $140 ਪਰ ਮੈਟ੍ਰਿਕ ਟਨ ਚਾਰਜ ਕਰਾਂਗੇ ਫੋਰ ਇੰਡਸਟਰੀਅਲ ਇਮਿਸ਼ਨਸ, ਪਰ ਅਲਬਰਟਾ ਨੇ ਕਿਹਾ ਸੀ ਕਿ ਕਰ ਲਓ ਜੋ ਕਰਨਾ, ਅਸੀਂ 95 ਤੋਂ ਵੱਧ ਨਹੀਂ ਪੇ ਕਰਾਂਗੇ। ਹੁਣ ਇਹਨਾਂ ਨੇ ਅਗਰੀ ਕੀਤਾ ਹੈ, ਕੱਲ੍ਹ ਨੂੰ ਕਾਫੀ ਵੱਡੀ ਡੀਲ ਅਨਾਊਂਸ ਕੀਤੀ ਜਾਣੀ ਹੈ, $130 ਤੱਕ ਪਰ ਮੈਟ੍ਰਿਕ ਟਨ ਪ੍ਰਾਈਸ ਵਧਾਈ ਜਾਊਗੀ, ਨਾਟ ਇਨ 2030 ਆਲ ਦ ਵੇ ਇਨ 2040, ਜਿਹਦੇ ਨਾਲ ਇਹ ਕਹਿ ਰਹੇ ਨੇ ਕਿ ਇਸ ਆਉਣ ਵਾਲੇ ਫਾਲ ਦੇ ਵਿੱਚ
summer parliamentary sitting ਤੋਂ ਬਾਅਦ fall parliamentary sitting ਜਦੋਂ September ਦੇ ਵਿੱਚ ਸ਼ੁਰੂ ਕੀਤੀ ਜਾਊਗੀ, ਉਦੋਂ ਫੈਡਰਲ ਸਰਕਾਰ ਦੇ ਵੱਲੋਂ ਇਹ ਜਿਹੜੀ ਪਾਈਪਲਾਈਨ ਹੈ, ਬਿਟਮਿਨ ਓਇਲ ਪਾਈਪਲਾਈਨ, ਗੈਸ ਪਾਈਪਲਾਈਨ ਫਰੋਮ ਅਲਬਰਟਾ ਟਿਲ ਦ ਵੈਸਟ ਕੋਸਟ, ਉਹ ਇੱਕ ਪ੍ਰੋਜੈਕਟ ਆਫ ਨੈਸ਼ਨਲ ਇੰਟਰਸਟ ਬਣਾਇਆ ਜਾਊਗਾ ਫੈਡਰਲ ਸਰਕਾਰ ਦੇ ਵੱਲੋਂ। ਉਦੋਂ ਹੀ ਕਿਉਂ? ਕਿਉਂਕਿ ਉਸ ਤੋਂ ਮਹੀਨਾ ਬਾਅਦ ਅਕਟੂਬਰ 19 ਤਰੀਕ 2026 ਨੂੰ ਅਲਬਰਟਾ ਦੇ ਵੱਲੋਂ ਇੱਕ ਰੈਫਰੈਂਡਮ ਆਲਰੇਡੀ ਸੈੱਟ ਕੀਤੀ ਗਈ ਆ। ਫਿਲਹਾਲ ਤਾਂ ਰੈਫਰੈਂਡਮ ਦੇ ਵਿੱਚ ਦੋਸਤੋ 9 ਸਵਾਲ ਪੁੱਛੇ ਜਾਣੇ ਆ। ਇਹ ਜਿਹੜੀ ਰੈਫਰੈਂਡਮ ਹੈ ਡਾਇਰੈਕਟ ਡੈਮੋਕ੍ਰੇਸੀ ਦਾ ਇੱਕ ਤਰੀਕਾ ਹੈ, ਜਿਹੜੇ ਵੀ ਅਲਬਰਟਾ ਦੇ ਵਿੱਚ ਵੋਟ ਪਾਉਣ ਦੇ ਹੱਕਦਾਰ ਨੇ ਉਹਨਾਂ ਨੂੰ ਸਿੱਧੇ ਹੀ ਆਪਦਾ ਓਪੀਨੀਅਨ ਐਕਸਪ੍ਰੈਸ ਕਰਨ ਦਾ ਮੌਕਾ ਮਿਲੂਗਾ ਇਨ ਅ ਫੋਰਮ ਆਫ ਡਾਇਰੈਕਟ ਡੈਮੋਕ੍ਰੇਸੀ। ਇਮੀਗ੍ਰੇਸ਼ਨ ਤੋਂ ਲੈ ਕੇ ਜਿਹੜੀਆਂ ਸੇਵਾਵਾਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਮਿਲਦੀਆਂ ਨੇ, ਇਸ ਤਰ੍ਹਾਂ ਦੇ ਸਵਾਲ 9 ਸਵਾਲ ਪੁੱਛੇ ਜਾਣੇ ਆ ਕਿ ਜਿਹੜੇ ਵੀ ਲੋਕ ਇੱਥੇ ਕੱਚੇ ਨੇ, ਪੱਕੇ ਹੋਏ ਨਹੀਂ ਹੈਗੇ, ਕੀ ਉਹਨਾਂ ਨੂੰ ਆਪਦੇ ਜਵਾਕਾਂ ਨੂੰ ਸਕੂਲ ਪਾਉਣ ਦੇ ਵਿੱਚ, ਆਪ ਹੈਲਥ ਕੇਅਰ ਯੂਜ਼ ਕਰਨ ਦੇ ਵਿੱਚ ਫੀਸ ਚਾਰਜ ਕਰਨੀਆਂ ਚਾਹੀਦੀਆਂ ਹਨ ਜਾਂ ਰਿਸਟ੍ਰਿਕਟ ਕਰਨਾ ਚਾਹੀਦਾ ਹੈ, ਕੀ ਸਾਨੂੰ ਇਮੀਗ੍ਰੇਸ਼ਨ 'ਤੇ ਵੱਧ ਕੰਟਰੋਲ ਹੋਣਾ ਚਾਹੀਦਾ ਹੈ ਕਿ ਅਸੀਂ ਹੀ ਤੈਅ ਕਰੀਏ ਕਿ ਅਲਬਰਟਾ ਦੇ ਵਿੱਚ ਕਿੰਨੇ ਲੱਖ ਜਾਂ ਕਿੰਨੇ ਹਜ਼ਾਰ ਇਮੀਗ੍ਰੈਂਟ ਹਰੇਕ ਸਾਲ ਆਉਂਦੇ ਨੇ ਅਤੇ ਕਿਹੜੇ ਕੈਟਾਗੋਰੀ ਦੇ ਆਉਂਦੇ ਨੇ। ਸੋ ਇਸ ਤਰ੍ਹਾਂ ਦੇ 9 ਸਵਾਲ ਤਾਂ ਆਲਰੇਡੀ ਔਨ ਦ ਲਿਸਟ ਤਾਂ ਹੈਗੇ ਆ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ, ਅਕਟੂਬਰ 19 2026 ਨੂੰ ਪੋਜ਼ਿਟ ਕੀਤੇ ਜਾਣਗੇ ਲੋਕਾਂ ਤੱਕ। ਪਰ ਹੁਣ ਰੌਲਾ ਇਹ ਹੈ ਕਿ ਕਿਉਂਕਿ ਕੱਲ੍ਹ ਹੀ ਅਲਬਰਟਾ ਦੇ ਇੱਕ ਸੈਪਰੇਸ਼ਨਿਸਟ ਮੂਵਮੈਂਟ ਦੇ ਜਿਹੜਾ ਇੱਕ ਪਟੀਸ਼ਨ ਹੈ ਜਿਹਦੇ ਨਾਲ ਉਹ ਬਹੁਤ ਹੀ ਨੇੜੇ ਪਹੁੰਚਣ ਵਾਲੇ ਸੀ ਅਕਟੂਬਰ 19 ਨੂੰ ਹੀ 9 ਸਵਾਲ ਤੋਂ ਲੈ ਕੇ 10 ਸਵਾਲ ਤੱਕ ਵਧਣ ਲਈ ਕਿ ਕੀ ਸਾਨੂੰ ਅਲਬਰਟਾ ਨੂੰ ਕੈਨੇਡਾ ਤੋਂ ਅੱਡ ਹੋਣਾ ਚਾਹੀਦਾ ਹੈ। ਉਹ ਜਿਹੜੀ ਹੁਣ ਕੁਐਸਚਨ ਦੀ ਬੈਲਟ 'ਤੇ ਜਿਹੜੀ ਈਵਨ ਹੋ ਸਕਦਾ ਹੈ ਨਹੀਂ ਹੋ ਸਕਦਾ ਹੈ, ਉਹਨੂੰ ਕੱਲ੍ਹ ਹੀ ਦੱਬਿਆ ਗਿਆ ਇੱਕ ਅਲਬਰਟਾ ਜੱਜ ਦੇ ਵੱਲੋਂ। ਫਿਰ ਵੀ ਅਲਬਰਟਾ ਦੀ ਪ੍ਰੀਮੀਅਰ ਉਹ ਤਾਂ ਮੁੱਢ ਤੋਂ ਹੀ ਕਹਿੰਦੀ ਆ ਰਹੀ ਆ ਕਿ ਮੈਂ ਅੱਡ ਹੋਣ ਦੇ ਵਿੱਚ ਤਾਂ ਹੱਕ 'ਚ ਹੈ ਨਹੀਂ, ਮੈਨੂੰ ਲੱਗਦਾ ਕਿ ਕੈਨੇਡਾ ਨੂੰ ਅਲਬਰਟਾ ਨੂੰ ਕੈਨੇਡਾ 'ਚ ਰਹਿ ਕੇ ਹੀ ਜ਼ਿਆਦਾ ਫਾਇਦਾ ਹੈ, ਪਰ ਅਸੀਂ ਲੋਕਾਂ ਨੂੰ ਨਹੀਂ ਰੋਕਾਂਗੇ ਜੇ ਉਹ ਰੈਫਰੈਂਡਮ ਰੱਖਣਾ ਚਾਹੁੰਦੇ ਨੇ। ਸੋ ਅਲਬਰਟਾ ਦੀ ਪ੍ਰੀਮੀਅਰ ਨੇ ਕਿਹਾ ਹੈ ਕਿ ਇਸ ਜੱਜ ਦੇ ਫੈਸਲੇ ਨੇ, ਜੱਜ ਨੇ ਬਹੁਤ ਗਲਤੀ ਕੀਤੀ ਹੈ ਇਨ ਦੀ ਇੰਟਰਪ੍ਰੀਟੇਸ਼ਨ ਆਫ ਦ ਲਾ, ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਨੇ ਅਤੇ ਇਹ ਐਂਟੀ ਡੈਮੋਕ੍ਰੈਟਿਕ ਕੰਮ ਕੀਤਾ ਗਿਆ ਹੈ ਜੱਜ ਦੇ ਵੱਲੋਂ। ਅਲਬਰਟਾ ਦੀ ਸਰਕਾਰ ਵੀ ਇਹਨੂੰ ਅਪੀਲ ਕਰੂਗੀ ਕੋਰਟ ਕਚਹਿਰੀਆਂ ਵਿੱਚ, ਪਰ ਨਾਲ ਦੀ ਨਾਲ ਜਿਨ੍ਹਾਂ ਨੇ ਔਰਗਨਾਈਜੇਸ਼ਨ ਨੇ 3 ਲੱਖ ਤੋਂ ਵੀ ਜ਼ਿਆਦਾ ਸਿਗਨੇਚਰ ਇਕੱਠੇ ਕੀਤੇ ਉਹ ਵੀ ਕਹਿ ਰਹੇ ਨੇ ਅਸੀਂ ਇਹਨੂੰ ਅਪੀਲ ਕਰਾਂਗੇ। ਜੋ ਪਾਈਪਲਾਈਨ ਤਾਂ ਲੱਗਦਾ ਤਾਂ ਹੈ ਕਿ ਬਣਾਈ ਜਾਊਗੀ ਸਿਰਫ ਅਤੇ ਸਿਰਫ ਇਸ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਨੂੰ ਦੱਬਣ ਦੇ ਖਾਤਰ, ਨਾ ਕਿ ਇਹਨਾਂ ਨੂੰ ਕੋਈ ਵੀ ਦਿਲਚਸਪੀ ਸੀ, ਕਿਉਂਕਿ MOU ਤਾਂ ਸਾਲ ਪਹਿਲਾਂ ਸਾਈਨ ਕੀਤਾ ਗਿਆ ਅਤੇ ਹਜੇ ਤੱਕ ਤਾਂ ਇਹ 'ਤੇ ਕੋਈ ਮੂਵਮੈਂਟ ਨਹੀਂ ਸੀ। ਪਰ ਜਦੋਂ ਅਚਾਨਕ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਲੋੜ ਤੋਂ ਵੀ ਪਹਿਲਾਂ, ਕਈ ਮਹੀਨੇ ਪਹਿਲਾਂ ਲੋੜ ਤੋਂ ਵੀ ਜ਼ਿਆਦਾ ਸਿਗਨੇਚਰ ਇਕੱਠੇ 'ਤੇ ਪੇਸ਼ ਕੀਤੇ ਗਏ, ਫਿਰ ਹੀ ਇਹਨਾਂ ਨੂੰ ਕੋਈ ਵੀ ਅੱਗ ਲੱਗਣ ਲੱਗੀ ਆ, ਫਲੇਮਸ ਅੰਡਰ ਦੇ ਫੀਟ ਲੱਗਣ ਲੱਗੇ ਨੇ ਕਿ ਸ਼ਾਇਦ ਸਾਨੂੰ ਇਸ ਮੂਵਮੈਂਟ ਨੂੰ ਦੱਬਣ ਲਈ ਇੱਕ ਪਾਈਪਲਾਈਨ ਅਨਾਊਂਸ ਕਰ ਦੇਣੀ ਹੀ ਚਾਹੀਦੀ ਹੈ। ਸੋ ਇਹਦੇ ਬਾਰੇ ਤੈਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਸਾਡੇ ਬ੍ਰੈਂਪਟਨ ਸ਼ਹਿਰ ਦੇ ਅਫੀਸ਼ਲਸ ਨੇ ਦੱਸਿਆ ਹੈ ਕਿ ਹੁਣ ਤੱਕ RRL ਲਾਈਸੈਂਸਿੰਗ ਪ੍ਰੋਗਰਾਮ, ਜੋ ਕਿ ਰੈਜ਼ੀਡੈਂਸ਼ੀਅਲ ਰੈਂਟਲ ਲਾਈਸੈਂਸਿੰਗ ਪ੍ਰੋਗਰਾਮ ਹੈ, 4 ਜਾਂ ਉਸ ਤੋਂ ਘੱਟ ਜਿਹੜੇ ਲੈਂਡਲੋਰਡ ਯੂਨਿਟ ਰੱਖਦੇ ਨੇ, ਰੈਂਟ ਆਊਟ ਕਰਦੇ ਨੇ ਇੱਥੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਉਹਨਾਂ ਨੂੰ ਲਾਈਸੈਂਸ ਲੈਣਾ ਪੈਂਦਾ ਹੈ, ਔਨਲਾਈਨ ਟ੍ਰੇਨਿੰਗ ਕਰਨੀ ਪੈਂਦੀ ਹੈ ਟੂ ਅੰਡਰਸਟੈਂਡ ਦ ਰੂਲਸ। ਉਹਦੇ ਰਾਹੀਂ ਹੁਣ RRL ਦੇ ਰਾਹੀਂ

ਇਹਨਾਂ ਨੂੰ ਧੱਕੇ ਨਾਲ ਲਾਇਸੈਂਸ ਦਿਲਵਾ ਰਹੇ ਨੇ ਕਿ ਤੁਸੀਂ ਆਹ ਫਿਕਸ ਕਰੋ, ਆਹ ਫਿਕਸ ਕਰੋ, ਆਹ ਫਿਕਸ ਕਰੋ, ਜੋ ਕਿ ਮੰਨਦੇ ਆ ਫਾਇਰ ਕੋਡ ਤੇ ਬਿਲਡਿੰਗ ਕੋਡ ਤੱਕ ਤਾਂ ਇਹ ਅਪ ਟੂ ਡੇਟ ਹੋਣੇ ਚਾਹੀਦੇ, ਨਹੀਂ ਤਾਂ ਹੋਰ ਤੇ ਹੋਰ ਹਾਦਸੇ ਹੋਣਗੇ। ਪਰ ਰਜਿਸਟਰ ਕੀਤਾ, ਰੂਲਸ ਫਾਲੋ ਕੀਤੇ ਨੇ 4000 ਬੰਦਿਆਂ ਨੇ ਬਸ, ਬਾਕੀ ਲੱਖ ਦੇ ਵਿੱਚੋਂ ਇਕੱਲੇ 4000 ਨੇ ਰੂਲ ਫਾਲੋ ਕੀਤੀ ਤੇ ਉਹਨਾਂ ਨੂੰ ਵੀ 7 ਲੱਖ ਦੇ ਫਾਈਨ ਦਿੱਤੇ ਗਏ। ਕਮਾਲ ਦੀ ਗੱਲ ਆ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਅੱਜ ਕਾਫੀ ਜ਼ਿਆਦਾ ਨਵੀਆਂ ਨਿਊਜ਼ ਤੇ ਵਿਊਜ਼ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ। ਹੁਣ 6 ਵਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਨੰਬਰ ਕਮਾਓ 6 ਵਜੇ ਤੱਕ। ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, ਸਾਡੇ ਨਾਲ ਡਾਇਰੈਕਟ ਸਟੂਡੀਓ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ, ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ 'ਤੇ ਵੀ ਮੈਸੇਜ ਮੈਨੂੰ ਸਿੱਧੇ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ 416-457-3381, 416-457-3381, ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

530 AM band des pradesh prime time radio program de naal jude hoye sade sare hi listeners and viewers nu simraj singh siddhu walon pyar pri sat sri akal dosto ajj sade program nu tuhade tak pesh kita ja reha hai sponsor kita ja reha hai siria brampton de walon jo ke ek paid message tuhade tak pesh kar rahe ne spring and summer enforcement reminders tuhanu dassna chahunde ne ke good neighbors make stronger communities the as spring te summer season de vich tusi vi apna part karo sade sheher nu jyada safe jyada saaf te welcoming rakhan de layi ਤੁਸੀਂ ਆਪਣੇ ਯਾਰਡ ਨੂੰ ਮੇਨਟੇਨ ਕਰੋ ਤੁਹਾਨੂੰ ਪਤਾ ਹੈ ਕਿ ਟਿਕਟਾਂ ਮਿਲਦੀਆਂ ਨੇ ਜੇਕਰ ਗੰਦ ਮੰਦ ਹਰੇਕ ਪਾਸੇ ਪਿਆ ਹੈ ਜੇਕਰ ਘਾਹ ਘੂ ਨਹੀਂ ਕੱਟਦੇ ਹੈਗੇ ਸੋ ਮੇਨਟੇਨ ਯੂਰ ਯਾਰਡ ਅਤੇ ਉੱਚੀ ਉੱਚੀ ਗਾਣੀ ਨਾ ਚਲਾਓ ਕੀਪ ਦੀ ਐਕਸੈਸਿਵ ਨੋਇਜ਼ ਡਾਊਨ ਅਤੇ ਆਪਣੇ ਸਾਈਡ ਵਾਕਸ ਅਤੇ ਬਾਈਕ ਲੇਨਸ ਵੀ ਬਿਲਕੁਲ ਕਲੀਅਰ ਰੱਖੋ ਆਪਦਾ ਜਿਹੜਾ ਗਾਰਬੇਜ ਹੈ ਪ੍ਰੋਪਰਲੀ ਤੁਸੀਂ ਡਿਸਪੋਜ਼ ਕਰੋ ਕਿਸੇ ਵੀ ਪਬਲਿਕ ਜਾਂ ਪ੍ਰਾਈਵੇਟ ਪ੍ਰੋਪਰਟੀ 'ਤੇ ਨਾ ਡੰਪ ਕਰੋ ਅਤੇ ਸਿਰੀ ਆਫ ਬਰੈਂਪਟਨ ਦੇ ਵੱਲੋਂ ਇੱਕ ਹੋਰ ਮੈਸੇਜ ਹੈ ਤੁਹਾਡੇ ਤੱਕ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਸੜਕ 'ਤੇ ਜਦੋਂ ਗੱਡੀ ਲਾਉਂਦੇ ਹੋ ਉਹ ਸਿਰਫ ਅਤੇ ਸਿਰਫ 3 ਘੰਟਿਆਂ ਲਈ ਹੀ ਲਾ ਸਕਦੇ ਹੋ ਅਤੇ ਕਦੇ ਵੀ ਨਹੀਂ ਤੁਸੀਂ ਸਵੇਰੇ 2 ਤੋਂ ਲੈ ਕੇ 6 ਵਜੇ ਤੱਕ ਲਾ ਸਕਦੇ ਸਵਾਏ ਸ਼ਹਿਰ ਤੋਂ ਜਾ ਕੇ ਆਨਲਾਈਨ ਆਪਣੀ ਗੱਡੀ ਦੀ ਲਾਇਸੈਂਸ ਪੇ ਮੇਕ ਮਾਰੋ ਸਾਰਾ ਕੁਝ ਇਨਫੋਰਮੇਸ਼ਨ ਪਾਉਣ ਤੋਂ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਿਰੀ ਆਫ ਬਰੈਂਪਟਨ ਦੇ ਸਪਰਿੰਗ ਸਮਰ ਇਨਫੋਰਸਮੈਂਟ ਰਿਮਾਈਂਡਰਸ ਦੇ ਬਾਰੇ www.brampton.ca/bylaws ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ www.brampton.ca/bylaws ਇਹ ਸਿਰੀ ਆਫ ਬਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਓਨਕਾਰ ਹੋਮਸ ਦੇ ਵੱਲੋਂ ਜੇ ਦੋਸਤੋ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕੋਈ ਵੀ ਅਪਗ੍ਰੇਡ ਕੋਈ ਵੀ ਕੰਸਟਰਕਸ਼ਨ ਕਰਵਾਉਣਾ ਹੈ ਪੂਰਾ ਘਰ ਹੀ ਕਸਟਮ ਬਣਾਉਣਾ ਹੈ ਓਨਕਾਰ ਹੋਮਸ ਦੇ ਫੌਲ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ 416-817-3600 416-817-3600 ਇਹਨਾਂ ਦਾ ਕੰਸਟਰਕਸ਼ਨ ਰੈਨੋਵੇਸ਼ਨ ਦੇ ਵਿੱਚ ਬਹੁਤ ਲੰਬਾ ਤਜ਼ਰਬਾ ਹੈ ਅਤੇ ਕਹਿੰਦੇ ਨੇ ਕਿ ਅਸੀਂ ਸ਼ਹਿਰ ਤੋਂ ਪਹਿਲਾਂ ਹੀ ਸਾਰੇ ਜ਼ਰੂਰੀ ਪਰਮਿਟਸ ਲੈ ਕੇ ਅਤੇ ਨਾਲ ਨਾਲ ਡਰਾਇੰਗਸ ਸਬਮਿਟ ਕਰਕੇ ਹੀ ਸਾਰਾ ਕੰਮ ਕਰਦੇ ਹਾਂ ਟੌਪ ਨਾਚ ਕੰਮ ਹੀ ਕਰਦੇ ਹਾਂ ਜੇ ਤੁਸੀਂ ਐਕਸਟਰਾ ਰੈਵਨਿਊ ਦੇ ਲਈ ਆਪਣੇ ਖਰਚਿਆਂ ਦੇ ਵਿੱਚ ਮਦਦ ਕਰਨ ਦੇ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ ਹੈ ਇਹਨਾਂ ਦੇ ਨਾਲ ਸੰਪਰਕ ਕਰੋ ਕਿਉਂ ਕਿਉਂਕਿ ਇਹਨਾਂ ਹੀ ਕੰਮਾਂ ਦੇ ਵਿੱਚ ਇਹ ਮਾਹਰ ਨੇ ਇਹਨਾਂ ਨੇ ਪਿਛਲੇ ਸਾਲ 2025 ਦੇ ਵਿੱਚ ਬਰੈਂਪਟਨ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ ਸੋ ਬਹੁਤ ਲੋਕਾਂ ਨੇ ਬੇਸਮੈਂਟ ਬਣਾਈ ਹੋਈ ਆ ਰੈਂਟ 'ਤੇ ਦਿੱਤੀ ਹੋਈ ਆ ਮੋਰਗੇਜ ਵਿੱਚ ਮਦਦ ਹੋ ਰਹੀ ਹੈ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਹੁਣ ਰਿਨਿਊਅਲ ਤੋਂ ਬਾਅਦ ਖਰਚੇ ਕਰਜ਼ੇ ਵੱਧ ਗਏ ਨੇ ਤੁਸੀਂ ਗਾਰਡਨ ਸਵੀਟ ਵੀ ਤਿਆਰ ਕਰਵਾ ਸਕਦੇ ਹੋ ਜੇ ਇਹਦੇ ਵਿੱਚੋਂ ਪਹਿਲੇ ਦਿਨ ਤੋਂ ਤੁਹਾਨੂੰ ਬਹੁਤ ਹੀ ਵਧੀਆ ਰੈਂਟਲ ਇਨਕਮ ਆ ਸਕਦਾ ਹੈ ਅਤੇ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਬੇਸ਼ੱਕ ਜਿੱਥੇ ਮਰਜ਼ੀ ਦੇਖ ਸਕਦੇ ਹੋ ਅਤੇ ਇਹਨਾਂ ਦਾ ਕਹਿਣਾ ਇੱਕ ਕੰਮ ਵੀ ਜਦੋਂ ਮਰਜ਼ੀ ਕਰਵਾਉਣਾ ਉਹ ਤੁਹਾਡੀ ਮਰਜ਼ੀ ਆ ਪਰ ਜੇ ਇਸ ਮਹੀਨੇ ਮਈ ਮਹੀਨੇ ਵਿੱਚ ਗੱਲਬਾਤ ਕਰੋਗੇ ਡੀਲ ਪੱਕੀ ਕਰੋਗੇ ਤੁਹਾਨੂੰ ਕੰਮ ਸ਼ੁਰੂ ਕਰਦੇ ਸੈਰ ਹੀ $5,000 ਡਿਸਕਾਊਂਟ $5,000 ਦਾ ਡਿਸਕਾਊਂਟ ਦੇਵਾਂਗੇ ਸੋ ਅੱਜ ਹੀ ਓਨਕਾਰ ਹੋਮਸ ਦੇ ਫੌਲ ਗਰੇਵਾਲ ਨਾਲ ਸੰਪਰਕ ਕਰੋ 416-817-3600 416-817-3600 ਜੇ ਦੋਸਤੋ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਐਕਸਕਵੇਸ਼ਨ ਕੋਈ ਘਰ ਦੀ ਫਾਊਂਡੇਸ਼ਨ ਡਿਗਿੰਗ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ ਜਾਂ ਫਿਰ ਤੁਸੀਂ ਕੋਈ ਵੀ ਕਿਸਮ ਦਾ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਕੰਕਰੀਟ ਦਾ ਕੰਮ ਕਰਵਾਉਣਾ ਹੈ ਫਿਰ ਪੀਓ ਐਕਸਕਵੇਸ਼ਨ ਸਰਵਿਸ ਦੇ ਜਗਤਾਰ ਚੌਹਾਨ ਨਾਲ ਅੱਜ ਹੀ ਸੰਪਰਕ ਕਰੋ 416-891-1722 ਸੈਪਟਿਕ ਟੈਂਕ ਤਾਂ ਕੰਪਲੀਟ ਕੰਮ ਕਰਦੇ ਆ ਪੂਲ ਡਿਗਿੰਗ ਕਰਵਾਉਣੀ ਹੋਵੇ ਜਾਂ ਕੋਈ ਪੁਰਾਣੀ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਖਰੀਦੀ ਹੋਈ ਆ ਉਹਨੂੰ ਡਿਮੋਲਿਸ਼ ਕਰਨਾ ਉਹਨੂੰ ਢੋਣਾ ਹੋਵੇ ਕੋਈ ਫਾਰਮ ਹੈ ਕੋਈ ਬਾਰਨ ਹੈ ਉਹਨੂੰ ਢੋਣਾ ਹੋਵੇ ਜਾਂ ਫਿਰ ਤੁਸੀਂ A to Z ਕੰਪਲੀਟ ਪ੍ਰੋਫੈਸ਼ਨਲ ਫੁੱਲੀ ਫੰਕਸ਼ਨਲ ਟਰੱਕ ਯਾਰਡ ਤਿਆਰ ਕਰਵਾਉਣਾ ਇਹਨਾਂ ਦਾ ਕੀਤਾ ਹੋਇਆ ਕੰਮ ਵੀ ਤੁਸੀਂ ਦੇਖ ਸਕਦੇ ਹੋ ਟਰੱਕ ਯਾਰਡ ਗ੍ਰੇਡਿੰਗ ਗ੍ਰੈਵਲ ਪੇਵਿੰਗ A to Z ਸਾਰਾ ਕੰਮ ਕਰਦੇ ਨੇ ਕਾਲ 416-891-1722 ਅਤੇ ਇਹ ਤੁਹਾਨੂੰ ਗਰੰਟੀ ਦਿੰਦੇ ਨੇ ਤੁਸੀਂ ਜਾ ਕੇ ਪਹਿਲਾਂ ਹੀ ਸ਼ਾਪ ਰਾਊਂਡ ਕਰ ਲਓ ਜਿੱਥੋਂ ਮਰਜ਼ੀ ਰਿਟਨ ਐਸਟੀਮੇਟ ਰਿਟਨ ਕੋਡ ਲੈ ਆਓ ਅਸੀਂ ਉਹਨੂੰ ਮੈਚ ਨਹੀਂ ਬੀਟ ਕਰਾਂਗੇ ਨਾਲੇ ਜ਼ਿਆਦਾ ਬਿਹਤਰ ਕੰਮ ਨਾਲੇ ਜ਼ਿਆਦਾ ਛੇਤੀ ਕੰਮ ਨਾਲੇ ਬੈਸਟ ਪ੍ਰਾਈਸ ਦੇ ਵਿੱਚ ਕੰਮ 416-891-1722 ਪੀਓ ਐਕਸਕਵੇਸ਼ਨ ਸਰਵਿਸ ਨਾਲ ਸੰਪਰਕ ਕਰੋ ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ ਜੋ ਕਿ ਲੈ ਕੇ ਆਏ ਨੇ ਸਾਡੇ ਪੂਰੇ ਪੀਓ ਰੀਜਨ ਦੇ ਵਿੱਚ ਬਰੈਂਪਟਨ ਮਿਸਿਸਾਗਾ ਕੈਲ ਦੇ ਵਿੱਚ ਸਭ ਤੋਂ
lowest price freehold double car garage ਵਾਲੇ ਟਾਊਨ ਹਾਊਸਿਸ ਦੇ ਲਈ 650,000 ਸਿਰਫ 6.5 lakh ਦੀ ਪ੍ਰਾਈਸ ਹੈ ਤੇ ਇਹ ਤਿਆਰ ਹੋਣੇ ਆ ਅਗਲੇ ਸਾਲ ਸਮਰ 27 ਤੋਂ ਲੈ ਕੇ ਫਾਲ 27 ਤੱਕ ਬਹੁਤ ਟਾਈਮ ਪਿਆ ਹੈ ਕਲੋਜ਼ਿੰਗ ਤੱਕ ਬਹੁਤ ਟਾਈਮ ਪਿਆ ਹੈ ਬਹੁਤ ਹੀ ਘੱਟ ਡਿਪੋਜ਼ਿਟ ਪੇ ਕਰਨ ਤੱਕ ਸਮਰ ਟੂ ਫਾਲ 2027 ਬਹੁਤ ਦੂਰ ਤੱਕ ਦੀ ਕਲੋਜ਼ਿੰਗ ਹੈ ਅਤੇ ਇਹ ਤਿਆਰ ਹੋਣੇ ਨੇ ਸਿਰਫ ਲਿਮਿਟਿਡ ਟਾਊਨ ਹਾਊਸ ਤਿਆਰ ਹੋਣੇ ਆ ਕੈਲਡਨ ਦੇ ਵਿੱਚ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਮੇਫੀਲਡ ਐਂਡ ਚਿੰਕੂਜ਼ੀ ਕਾਫੀ ਪ੍ਰਾਈਮ ਲੋਕੇਸ਼ਨ ਆਫ ਮੇਫੀਲਡ ਐਂਡ ਚਿੰਕੂਜ਼ੀ ਹੈ ਜਿੱਥੇ ਕਿ ਸਾਰੇ ਦੇ ਸਾਰੇ ਟਾਊਨ ਹਾਊਸਿਸ ਡਬਲ ਕਾਰ ਗਰਾਜ ਨਾਲ ਤੁਹਾਨੂੰ ਮਿਲਣਗੇ ਨਾਲੇ 4 ਗੱਡੀਆਂ ਦੀ ਕੁੱਲ ਮਿਲਾ ਕੇ ਪਾਰਕਿੰਗ ਹੋਣੀ ਆ ਅਤੇ ਪ੍ਰਾਈਸ ਓਨਲੀ 650,000 6.5 lakh ਅਤੇ ਫਰੀ ਹੋਲਡ ਦਾ ਮਤਲਬ ਹੈ ਕਿ ਕੋਈ ਵੀ ਮੰਥਲੀ ਕੋਈ ਫੀਸ ਹੈ ਨਹੀਂ ਨੋ POTL ਨੋ ਕਾਂਡੋ ਨੋ ਮੇਨਟੇਨੈਂਸ ਫੀਸ ਆਰ ਆਲ 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ ਇਹ ਤਿਆਰ ਹੋਣੇ ਆ 3 ਤੋਂ ਲੈ ਕੇ 5 ਬੈਡਰੂਮ 2.5 to 3.5 ਬਾਥਰੂਮ ਡਬਲ ਕਾਰ ਗਰਾਜ ਟੋਟਲ 4 ਕਾਰ ਪਾਰਕਿੰਗ ਅਤੇ ਅਨਫਿਨਿਸ਼ ਬੇਸਮੈਂਟ ਨਾਲ ਇਹ ਫਸਟ ਟਾਈਮ ਹੋਮ ਬਾਇਰਸ ਲਈ ਤਾਂ ਗੋਲਡਨ ਆਪਰਚੁਨਿਟੀ ਹੈ ਪਰ ਇਨਵੈਸਟਰਸ ਲਈ ਵੀ ਗੋਲਡਨ ਆਪਰਚੁਨਿਟੀ ਹੈ ਕਿਉਂਕਿ ਬੇਸਮੈਂਟ ਤੁਸੀਂ ਆਪ ਤਿਆਰ ਕਰਵਾ ਸਕਦੇ ਹੋ ਜਾਂ ਬਿਲਡਰ ਦੇ ਵੱਲੋਂ ਵੀ ਤਿਆਰ ਕਰਵਾ ਸਕਦੇ ਹੋ ਕਿਉਂਕਿ ਉਹ ਫਰੀ ਦੇ ਵਿੱਚ ਕੁਛ ਸਪੈਸੀਫਿਕ ਲੋਟਸ 'ਤੇ ਵੀ ਫਰੀ ਬੇਸਮੈਂਟ ਤਿਆਰ ਕਰਕੇ ਦੇ ਰਹੇ ਨੇ ਪੂਰੀ ਜਾਣਕਾਰੀ ਲਓ ਕਿਉਂਕਿ ਅਗਲੇ ਹਫ਼ਤੇ ਹੀ ਇਹ ਪ੍ਰੋਜੈਕਟ ਰਿਲੀਜ਼ ਹੋਣਾ ਅਤੇ ਪਹਿਲੇ ਕੁਛ ਇੱਕ ਦਿਨ ਦੇ ਵਿੱਚ ਸੋਲਡ ਆਊਟ ਹੋਣਾ ਕਿਉਂਕਿ ਲਿਮਿਟਡ ਲੋਟਸ ਹੀ ਨੇ 416-302-0016 416-302-0016 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ ਜਿੱਥੇ ਕਿ ਅਸੀਂ ਦੋਸਤੋ ਕੱਲ੍ਹ ਨੂੰ ਫਰਾਈਡੇ ਮੇ 15 ਤਰੀਕ ਨੂੰ ਅਤੇ ਸੈਟਰਡੇ ਮੇ 16 ਤਰੀਕ ਨੂੰ ਦੋ ਦਿਨ ਲਗਾਤਾਰ ਲੌਂਗ ਵੀਕਐਂਡ ਸਪੈਸ਼ਲ ਸੇਲ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਕੱਲ੍ਹ ਨੂੰ 3 ਤੋਂ ਲੈ ਕੇ 6 ਵਜੇ ਤੱਕ 3 PM ਟੋ 6 PM ਲਾਈਵ ਲੋਕੇਸ਼ਨ ਪਹੁੰਚਾਂਗੇ ਗ੍ਰੈਂਡ ਹੋਮ ਫਰਨੀਚਰ 6685 ਟੌਮਕਿਨ ਰੋਡ ਮਿਸਿਸਾਗਾ ਐਟ ਡੇਰੀ ਐਂਡ ਟੌਮਕਿਨ ਅਤੇ ਸੈਟਰਡੇ ਵੀ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਵ ਲੋਕੇਸ਼ਨ ਪਹੁੰਚਾਂਗੇ ਜਿੱਥੇ ਕਿ ਤੁਹਾਨੂੰ ਲਾਈਵ ਟੂ ਏਅਰ ਕੁਛ ਇੰਨੀਆਂ ਜ਼ਬਰਦਸਤ ਡੀਲਾਂ ਪੇਸ਼ ਕਰਾਂਗੇ ਕਿ ਤੁਹਾਨੂੰ ਬ੍ਰੈਂਡ ਨਿਊ ਬੈਡਰੂਮ ਸੈੱਟ ਡਾਇਨਿੰਗ ਟੇਬਲ ਸੈੱਟ ਜਾਂ ਫਿਰ ਸੋਫਾ ਸੈੱਟ 'ਤੇ ਨਾਲੇ ਤਾਂ ਹਜ਼ਾਰਾਂ ਡਾਲਰ ਤੱਕ ਦੇ ਡਿਸਕਾਊਂਟ ਮਿਲਣੇ ਆ ਨਾਲੇ ਤੁਹਾਨੂੰ ਤੋਹਫੇ ਵੀ ਮਿਲਣੇ ਆ ਵੱਡੇ ਵੱਡੇ ਫਲੈਟ ਸਕਰੀਨ ਟੀਵੀਸ ਤੋਂ ਲੈ ਕੇ ਟੈਬਲੇਟਸ ਤੋਂ ਲੈ ਕੇ ਵੈਕਿਊਮ ਕਲੀਨਰ ਤੋਂ ਲੈ ਕੇ ਹੋਰ ਵੀ ਬਥੇਰਾ ਕੁਛ ਇੰਨੇ ਤੋਹਫੇ ਵੀ ਦੇਣੇ ਆ ਇੱਕ ਪਰਚੇਸ ਦੇ ਨਾਲ ਸੋ ਕੱਲ੍ਹ ਨੂੰ ਅਤੇ ਪਰਸੋਂ ਨੂੰ ਲਾਈਵ ਲੋਕੇਸ਼ਨ ਦੇਸ਼ ਪ੍ਰਦੇਸ਼ ਟੀਮ ਪਹੁੰਚੂਗੀ ਫਰਾਈਡੇ 3 PM ਟੂ 6 PM ਸੈਟਰਡੇ 1 PM ਟੂ 4 PM ਡੇਅਰੀ ਅਤੇ ਟੌਮਕਿਨ 'ਤੇ ਹੈ ਗ੍ਰੈਂਡ ਹੋਮ ਫਰਨੀਚਰ 6685 ਟੌਮਕਿਨ ਰੋਡ ਮਿਸਿਸਾਗਾ ਅਤੇ ਗ੍ਰੈਂਡ ਹੋਮ ਫਰਨੀਚਰ ਵਾਲੇ ਵੀ ਅੱਜ ਦੇ ਸਾਡੇ ਖਾਸ ਸਪਾਂਸਰ ਹਨ ਦੋਸਤੋ ਕੱਲ੍ਹ ਬ੍ਰੈਂਪਟਨ ਸ਼ਹਿਰ ਦੇ ਵਿੱਚ ਗੋਲੀਆਂ ਫਾਇਰ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ ਬੰਦਾ ਜ਼ਖਮੀ ਹੋਇਆ ਹੈ ਅਤੇ ਹੁਣ ਇਨਵੈਸਟੀਗੇਸ਼ਨ ਲਾਂਚ ਕੀਤੀ ਗਈ ਹੈ ਇਸ ਸਸਪੈਕਟਡ ਟਾਰਗੇਟਡ ਇੰਸੀਡੈਂਟ ਦੇ ਵਿੱਚ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਕੱਲ੍ਹ ਵੈਨਸਡੇ ਮੇ 13, 2026 ਦਿਨੇ 4:30 PM ਉਹਨਾਂ ਦੇ ਆਫਿਸਰਸ ਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਈਨ ਸਟਰੀਟ ਈਸਟ ਐਂਡ ਵੈਸਟ ਡਰਾਈਵ ਦੇ ਏਰੀਆ ਦੇ ਵਿੱਚ ਲੈਂਸਵੁੱਡ ਕ੍ਰੈਸੈਂਟ ਐਂਡ ਲੋਰਲ ਕ੍ਰੈਸਟ ਸਟਰੀਟ ਤੱਕ ਸੱਦਿਆ ਗਿਆ ਫਾਰ ਗਨਸ਼ਾਟਸ ਫਾਇਰਡ ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ ਉਹਨਾਂ ਨੇ ਇੱਕ ਮੇਲ ਨੂੰ ਕਾਫੀ ਸੀਰੀਅਸ ਗਨਸ਼ਾਟ ਵੂਨਸ ਨਾਲ ਲੱਭਿਆ ਅਤੇ ਉਹਨੂੰ ਸੀਰੀਅਸ ਪਰ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਨਾਲ ਲੋਕਲ ਟਰਾਮਾ ਸੈਂਟਰ ਤੱਕ ਰਸ਼ ਕੀਤਾ ਗਿਆ ਫਿਲਹਾਲ ਪੀਓ ਰੀਜਨਲ ਪੁਲਿਸ ਨੇ ਨਹੀਂ ਦੱਸਿਆ ਹੈ ਕਿ ਵਿਕਟਿਮ ਦੀ ਕਿੰਨੀ ਉਮਰ ਹੈ ਜਾਂ ਇਹਨੂੰ ਕਿਸੇ ਘਰ ਜਾਂ ਕਿਸੇ ਕੋਈ ਕਮਰਸ਼ਲ ਏਰੀਆ ਦੇ ਵਿੱਚ ਹੀ ਟਾਰਗੇਟ ਕੀਤਾ ਗਿਆ ਹੈ ਨਾ ਇਹਨਾਂ ਨੇ ਗੋਲੀ ਚਲਾਉਣ ਵਾਲੇ ਸਸਪੈਕਟ ਜਾਂ ਮਲਟੀਪਲ ਸਸਪੈਕਟਸ ਦੇ ਬਾਰੇ ਕੋਈ ਵੀ ਜਾਣਕਾਰੀ ਰਿਲੀਜ਼ ਕੀਤੀ ਹੈ ਪਰ ਕਿਹਾ ਹੈ ਜ਼ਰੂਰ ਕਿ ਇਹ ਇੱਕ ਟਾਰਗੇਟਡ ਇੰਸੀਡੈਂਟ ਹੀ ਲੱਗਦਾ ਹੈ ਨਾਲ ਦੀ ਨਾਲ ਕੱਲ੍ਹ ਹੀ ਵਾਨ ਸ਼ਹਿਰ ਦੇ ਵਿੱਚ ਵੀ ਇੱਕ ਘਰ ਦੇ ਬਾਹਰ ਘਰ ਦੇ ਹੀ ਓਨਰ ਨੂੰ ਸ਼ੂਟ ਕੀਤਾ ਗਿਆ ਅਤੇ ਨਾਲ ਨਾਲ ਇੱਕ ਹੋਰ ਬੰਦੇ ਨੂੰ ਸ਼ੂਟ ਕੀਤਾ ਗਿਆ ਜੋ ਕਿ ਦੋਨੇ ਹੀ ਅਨਫੋਰਚੁਨੇਟਲੀ ਉਹਨਾਂ ਦੇ ਕਤਲ ਕੀਤੇ ਗਏ ਨੇ 2 people ਆਰ ਡੈਡ ਆਫਟਰ ਅ ਸ਼ੂਟਿੰਗ ਯੈਸਟਰਡੇ ਇਨ ਵਾਨ ਅਤੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਕੱਲ੍ਹ ਵੈਨਸਡੇ ਮੇ 13, 2026 5:30 PM ਆਫਿਸਰਸ ਨੂੰ ਵਾਨ ਸ਼ਹਿਰ ਦੇ ਵਿੱਚ ਮਾਰਟਨ ਗਰੋਵ ਐਂਡ ਲੈਂਗਸਟਾਫ ਰੋਡ ਦੇ ਏਰੀਆ ਦੇ ਵਿੱਚ ਕਾਈਜ਼ਰ ਡਰਾਈਵ ਅਤੇ ਇੱਕ ਘਰ ਤੱਕ ਸੱਦਿਆ ਗਿਆ ਜਿੱਥੇ ਕਿ ਗੋਲੀਆਂ ਫਾਇਰ ਕੀਤੀਆਂ ਗਈਆਂ ਇੱਕ ਬੰਦੇ ਨੇ ਇੱਕ ਗੁਆਂਢੀ ਨੇ ਬਿਆਨ ਦਿੱਤਾ ਕਿ ਪਹਿਲਾਂ ਤਾਂ ਇਕੱਲੀ ਇੱਕ ਗੋਲੀ ਫਾਇਰ ਹੋਈ ਬਹੁਤ ਉੱਚੀ ਖੜਕਾ ਸੁਣਿਆ ਗਿਆ ਫਿਰ ਕੁਛ ਕੁ ਟਾਈਮ ਬਾਅਦ ਲਗਾਤਾਰ ਹੀ ਠਾ ਗੋਲੀਆਂ ਫਾਇਰ ਕੀਤੀਆਂ ਗਈਆਂ ਹੁਣ ਜਦੋਂ ਐਮਰਜੈਂਸੀ ਕਰੂਜ਼ ਸੀਨ 'ਤੇ ਪਹੁੰਚੇ ਉਹਨਾਂ ਨੇ 2 ਅਡਲਟ ਮੇਲਸ ਨੂੰ ਇਸ ਘਰ ਦੇ ਬਾਹਰ ਹੀ ਜ਼ਖਮੀ ਲੱਭਿਆ
ਉਹ ਵੀ ਮਲਟੀਪਲ ਗਨਸ਼ਾਟ ਵੂਨਸ ਤੋਂ ਸਫਰ ਕਰਦੇ ਹੋਏ ਲੱਭਿਆ, ਜਿਨ੍ਹਾਂ ਨੂੰ ਅਨਫੋਰਚੁਨੇਟਲੀ ਹੀ ਸੀਨ 'ਤੇ ਹੀ ਡੈਡ ਪ੍ਰੋਨਾਊਂਸ ਕੀਤਾ ਗਿਆ। ਯੋਰਕ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਇੱਕ ਵਿਕਟਿਮ ਤਾਂ ਏਸੀ ਘਰ ਦੇ ਵਿੱਚ ਰਹਿੰਦਾ ਸੀ ਜਿੱਥੇ ਗੋਲੀਆਂ ਫਾਇਰ ਕੀਤੀਆਂ ਗਈਆਂ, ਪਰ ਜਿਹੜਾ ਦੂਜਾ ਵਿਕਟਿਮ ਹੈ ਲੱਗਦਾ ਤਾਂ ਹੈ ਕਿ ਇੱਥੇ ਸੇਮ ਸਟਰੀਟ 'ਤੇ ਹੀ ਰਹਿੰਦਾ ਸੀ, ਇਹਦਾ ਇੱਕ ਕੋਈ ਗੁਆਂਢੀ ਹੀ ਹੋਣਾ ਹੈ। ਪਰ ਅਨਫੋਰਚੁਨੇਟਲੀ ਉਹਨੂੰ ਵੀ ਟਾਰਗੇਟ ਕੀਤਾ ਗਿਆ ਤਿੰਨ ਗਨਮੈਨ ਦੇ ਵੱਲੋਂ। ਹੀ ਵਾਜ਼ ਜਸਟ ਐਟ ਦ ਰੋਂਗ ਪਲੇਸ ਐਟ ਦ ਰੋਂਗ ਟਾਈਮ, ਸ਼ਾਇਦ ਕੰਪਲੀਟਲੀ ਬੇਕਸੂਰ ਹੀ ਹੈ ਇਸ ਪੂਰੇ ਸਿਨੇਰੀਓ ਦੇ ਵਿੱਚ, ਅਤੇ ਉਹਦੀ ਜਾਨ ਗਈ। York Regional Police the constable Kevin Nabrija ne kiya they are known to each other, yani ki aap donne jane ek jada target kita gaya dooja jo ke shayad galti naal fire kita gaya, they are known to each other but in the sense that they both resided in the same area. Bas lagda ta hai ki eh ek bahut maada case of wrong place wrong time hai. So inna victims de naam hun release kite gaye ne, 49-year-old Pasquale Casciaro te 34-saal da Christian Belsito. ਅਤੇ ਸਸਪੈਕਟਸ ਦੇ ਬਾਰੇ ਸਿਰਫ ਇਹੀ ਦੱਸਿਆ ਗਿਆ ਹੈ ਕਿ ਤਿੰਨ ਬੰਦੇ ਸੀ ਨੀਲੇ ਰੰਗ ਦੀ ਐਸ ਯੂ ਵੀ ਦੇ ਵਿੱਚ ਸੀਨ 'ਤੇ ਪਹੁੰਚੇ, ਗੋਲੀਆਂ ਫਾਇਰ ਕੀਤੀਆਂ ਅਤੇ ਸੀਨ ਤੋਂ ਨਿਕਲਦੇ ਹੋਏ ਦੇਖੇ ਗਏ। ਅਤੇ ਹੁਣ ਯੋਰਕ ਰੀਜਨਲ ਪੁਲਿਸ ਨੇ ਇਹ ਵੀ ਕਨਫਰਮ ਕੀਤਾ ਹੈ ਕਿ ਇਸ ਡਬਲ ਹਾਮਸਾਈਡ ਤੋਂ ਬਾਅਦ ਆਫਿਸਰਸ ਨੂੰ ਇਸ ਕ੍ਰਾਈਮ ਸੀਨ ਤੋਂ ਤਕਰੀਬਨ 12 ਕਿਲੋਮੀਟਰ ਦੂਰ, ਵੈਰੀ ਵੈਰੀ ਨੀਅਰ ਬਾਏ, ਹੰਟਿੰਗਟਨ ਰੋਡ ਐਂਡ ਖਰਬੀ ਰੋਡ ਦੀ ਏਰੀਆ 'ਚ ਸੱਦਿਆ ਗਿਆ ਜਿੱਥੇ ਕਿ ਇੱਕ ਗੱਡੀ ਨੂੰ ਅੱਗ ਲਾਈ ਗਈ। ਅਤੇ ਹੁਣ ਕਨਫਰਮ ਕੀਤਾ ਗਿਆ ਹੈ ਕਿ ਆ ਕੱਲ੍ਹ ਦੇ ਹੀ ਇਸ ਡਬਲ ਹਾਮਸਾਈਡ ਵਾਹਨ ਦੇ ਵਿੱਚ ਯੂਜ਼ ਕੀਤੀ ਗਈ ਜਿਹੜੀ ਗੈਰਵੇ ਗੱਡੀ ਹੈ ਨੀਲੇ ਰੰਗ ਦੀ ਐਸ ਯੂ ਵੀ, ਉਹ ਬਰਨ ਕੀਤੀ ਗਈ ਹੈ ਜਸਟ 12 ਕਿਲੋਮੀਟਰਸ ਅਵੇ। ਸੋ ਕਲੀਅਰਲੀ ਇਹ ਇੱਕ ਟਾਰਗੇਟਡ ਅਤੇ ਸੀਮਿੰਗਲੀ ਪ੍ਰੋਫੈਸ਼ਨਲ ਹਿੱਤਾ ਲੱਗਦਾ ਹੀ ਲੱਗਦਾ ਹੈ। ਅਤੇ ਦੋਸਤੋ ਹੁਣ ਜਿਹੜੀ ਖਬਰ ਦੱਸਣ ਲੱਗਿਆ ਇਹ ਕੋਈ ਮਜ਼ਾਕ ਨਹੀਂ ਹੈਗਾ, ਇੱਕ ਅਸਲੀ ਖਬਰ ਹੈ। ਅਥੋਰਿਟੀਜ਼ ਨੇ ਇੱਕ ਬੰਦੇ ਨੂੰ ਫੜਿਆ ਹੈ ਜਿਹਨੇ ਸਕੂਲ ਬੱਸ ਚੋਰੀ ਕਰਕੇ ਖਾਧੀ ਪੀਤੀ ਦੇ ਵਿੱਚ ਹੀ ਉਹਨੇ ਜਾ ਕੇ ਮੈਕਡੋਨਲਡਸ ਦੇ ਡਰਾਈਵ ਥਰੂ ਦੇ ਵਿੱਚ ਹੀ ਜਾ ਕੇ ਬੱਸ ਕਰੈਸ਼ ਕੀਤੀ। ਕਮਾਲ ਦੀ ਗੱਲ ਹੈ ਯਾਰ। ਸੋ ਡਰਮ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਮੰਡੇ ਮੇ 11, 2026, ਇਸ ਪਿਛਲੇ ਮੰਡੇ ਰਾਤ 11:30 ਵਜੇ ਉਹਨਾਂ ਦੇ ਆਫਿਸਰਸ ਨੂੰ ਏਜੈਕਸ ਦੇ ਵਿੱਚ ਥਾਂਟਨ ਰੋਡ ਵੈਸਟ ਐਂਡ ਵੈਸਟਨੀ ਰੋਡ ਨੌਰਥ ਦੇ ਏਰੀਆ ਦੇ ਵਿੱਚ ਇੱਕ ਪੋਟੈਂਸ਼ੀਅਲੀ ਇੰਪੇਅਰ ਡਰਾਈਵਰ ਦੇ ਬਾਰੇ ਫੋਨ ਕਾਲ 'ਤੇ ਸ਼ਿਕਾਇਤ ਆਈ। ਸ਼ਿਕਾਇਤ ਕਰਨ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਬੰਦਾ ਇੱਕ ਛੋਟੀ ਜਿਹੀ ਜਿਹੜੀ ਅੱਧੀ ਸਾਈਜ਼ ਦੀ ਸ਼ੋਰਟ ਸਕੂਲ ਬੱਸ ਹੁੰਦੀ ਆ ਉਹਨੂੰ ਕਦੇ ਇੱਧਰ ਕਦੇ ਉੱਧਰ ਬਹੁਤ ਇਰੈਰਿਕਲੀ ਡਰਾਈਵ ਕਰ ਰਿਹਾ ਹੈ, ਅਤੇ ਫਿਰ ਉਹਨੇ ਜਾ ਕੇ ਸ਼ੋਰਟ ਬੱਸ ਨੂੰ ਕਰੈਸ਼ ਕੀਤਾ ਇੱਕ ਬਿਜ਼ਨਸ ਦੇ ਵਿੱਚ। ਜਦੋਂ ਆਫਿਸਰ ਸੀਨ 'ਤੇ ਪਹੁੰਚੇ ਉਹਨਾਂ ਨੇ ਪਤਾ ਕੀਤਾ ਕਿ ਇਸ ਬੱਸ ਨੂੰ ਚਲਾਉਣ ਵਾਲੇ ਨੇ ਤਾਂ ਬੱਸ ਨੂੰ ਹੀ ਮੈਕਡੋਨਲਡਸ ਦੇ ਡਰਾਈਵ ਥਰੂ ਦੇ ਵਿੱਚੋਂ ਲੰਘਾਉਣ ਦੀ ਕੋਸ਼ਿਸ਼ ਕੀਤੀ, ਪਰ ਜਾ ਕੇ ਬੱਸ ਵੱਜੀ ਸਿੱਧੇ ਇੱਕ ਬੈਰੀਅਰ ਦੇ ਵਿੱਚ, ਕਰੈਸ਼ ਹੋਈ। ਸੋ ਪਤਾ ਨਹੀਂ, ਲੋਕ ਕਹਿੰਦੇ ਨੇ ਕਿ ਖਾਧੀ ਪੀਤੀ ਦੇ ਵਿੱਚ ਤਾਂ ਜੂਨੀਅਰ ਚਿਕਨ ਅਤੇ ਡਬਲ ਚੀਜ਼ ਬਰਗਰ ਡਰੈਸ ਲਾਈਕ ਅ ਮੈਕ ਬਹੁਤ ਸਵਾਦ ਹੁੰਦਾ ਹੈ, ਮੇ ਬੀ ਹੀ ਗੱਤ ਮੰਚੀਜ਼, ਪਤਾ ਨਹੀਂ ਕਿਹੜਾ ਨਸ਼ਾ ਜੇ ਦਾਰੂ ਨੇ ਪੀਤੀ ਹੋਈ ਸੀ, ਸਿਰਫ ਪਤਾ ਹੈ ਕਿ ਇੰਪੇਅਰਡ ਹੀ ਸੀ ਬੰਦਾ। ਸੋ ਆਫਿਸਰਸ ਨੇ ਇਸ ਡਰਾਈਵਰ ਨੂੰ ਬੱਸ 'ਚੋਂ ਬਾਹਰ ਕੱਢਿਆ ਅਤੇ ਉਹਨੂੰ ਕਸਟਡੀ 'ਚ ਲਿਆ, ਕਿਉਂਕਿ ਉਹਨਾਂ ਨੂੰ ਦੇਖ ਕੇ ਹੀ ਪਤਾ ਲੱਗ ਗਿਆ ਕਿ ਇਹ ਤਾਂ ਕੁਛ ਨਾ ਕੁਛ ਕੀਤਾ ਹੋਇਆ, ਖਾਧਾ ਪੀਤਾ ਹੋਇਆ, ਇੰਪੇਅਰਡ ਹੀ ਹੈ। ਅਤੇ ਪਹਿਲਾਂ ਤਾਂ ਇਸ ਬੰਦੇ ਨੇ ਆਫਿਸਰਸ ਨੂੰ ਇੱਕ ਫਾਲਸ ਨੇਮ ਦਿੱਤਾ, ਹਾਏ ਮਾਈ ਨੇਮ ਇਜ਼ ਬੌਬ, ਨਕਲੀ ਨਾਮ ਪੇਸ਼ ਕੀਤਾ, ਅਤੇ ਉਹਦਾ ਵੀ ਕਾਰਨ ਪਤਾ ਲੱਗ ਗਿਆ ਹੈ ਕਿਉਂਕਿ ਇਹਨੇ ਕੁਛ ਕੁ ਦਿਨ ਪਹਿਲਾਂ ਨੌਰਥ ਯੋਰਕ ਤੋਂ ਇਹ ਸ਼ੋਰਟ ਸਕੂਲ ਬੱਸ ਪਹਿਲਾਂ ਚੋਰੀ ਕੀਤੀ। ਕਈ ਦਿਨਾਂ ਤੋਂ ਜੋਏ ਰਾਈਡ ਕਰਦਾ ਰਿਹਾ ਬੱਸ ਦੇ ਵਿੱਚ, ਕਿਉਂਕਿ ਕਿਹੜੇ ਪੁਲਿਸ ਆਫਿਸਰ ਨੇ ਸਸਪੈਕਟ ਕਰਨਾ ਕਿ ਬੱਸ ਦੇ ਵਿੱਚ ਹੀ ਕੋਈ ਅਮਲੀ ਕੋਈ ਨਸ਼ੇ ਕਰਕੇ ਦਾਰੂ ਪੀ ਕੇ ਚਲਾਈ ਜਾਂਦਾ ਜਾਂ ਇਹ ਚੋਰੀ ਕੀਤੀ ਹੋਣੀ ਆ। ਸੋ ਹੁਣ ਬਿਨਾਂ ਕਿਸੇ ਵੀ ਫਿਕਸਡ ਐਡਰੈਸ ਤੋਂ 38-year-old ਟੈਨਰ ਜੌਨ ਡੇਵਿਸ ਦੇ ਖਿਲਾਫ ਇੰਪੇਅਰਡ ਆਪਰੇਸ਼ਨ ਆਫ ਅ ਵਹੀਕਲ, 2 count possession of property obtained by crime over 5,000, ਅਤੇ ਅਬਸਟ੍ਰਕਟਿੰਗ ਪੁਲਿਸ, ਕਿਉਂਕਿ ਝੂਠਾ ਨਾਮ ਦਿੱਤਾ, ਗਲਤ ਨਾਮ ਦਿੱਤਾ, ਅਤੇ ਨਾਲ ਦੀ ਨਾਲ 3 count ਬ੍ਰੀਚ ਆਫ ਪ੍ਰੋਬੇਸ਼ਨ ਲੇ ਕੀਤੇ ਗਏ ਨੇ, ਕਿਉਂਕਿ ਇਹ ਕਿਹੜਾ ਇਹਨੂੰ ਪਹਿਲੀ ਵਾਰੀ ਫੜਿਆ ਹੋਣਾ ਹੈ, ਓਬਵੀਅਸਲੀ ਨਾ, ਇਹਨੂੰ ਪੁੱਠੇ ਕੰਮਾਂ 'ਚ ਪਹਿਲਾਂ ਵੀ ਫੜ ਕੇ ਬਾਹਰ ਪ੍ਰੋਬੇਸ਼ਨ 'ਤੇ ਛੱਡ ਕੇ ਉਹੀ ਫਿਰ ਤੋਂ ਇਹਨੇ ਕੰਮ ਕੀਤਾ ਹੀ ਕੀਤਾ ਹੈਗਾ। ਅਤੇ ਨਾਲ ਦੀ ਨਾਲ ਦੋਸਤ ਨੂੰ ਦੱਸ ਦਈਏ ਕਿ ਚੋਰੀ ਕੀਤੀਆਂ ਗਈਆਂ ਗੱਡੀਆਂ ਨੂੰ ਸਰਵਿਸ ਅੰਟੇਰੀਓ ਦੇ ਹੀ ਇੰਪਲੋਈਜ਼ ਦੇ ਵੱਲੋਂ ਰੀਵਿਨ ਕਰਕੇ ਕਿਸੇ ਹੋਰ ਦੇ ਨਾਮ 'ਤੇ ਲਜਰੇਮੇਟਲੀ ਰਜਿਸਟਰ ਕਰਕੇ ਫਿਰ ਹੋਰਾਂ ਅਨਸਸਪੈਕਟਿੰਗ ਲੋਕਾਂ ਨੂੰ
ਗੱਡੀ ਵੇਚਣ ਦੇ ਸਕੀਮ ਦੇ ਵਿੱਚ ਹੁਣ ਮਲਟੀਪਲ ਲੋਕ ਅਰੈਸਟ ਕੀਤੇ ਗਏ ਨੇ, ਚਾਰਜ ਕੀਤੇ ਗਏ ਨੇ। ਇੱਕ ਔਰਤ ਵੀ ਜੋ ਕਿ ਸਰਵਿਸ ਇੰਟੀਰੀਅਰ ਦੇ ਵਿੱਚ ਕੰਮ ਕਰਦੀ ਸੀ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਟੇਲਵਿੰਡ ਦੇ ਰਾਹੀਂ ਉਹਨਾਂ ਨੇ ਸਟੋਲਨ ਵਹੀਕਲਸ ਨੂੰ ਰੀਵਿਨ ਕਰਨ ਦੇ ਦੋਸ਼ਾਂ ਨੂੰ ਇਨਵੈਸਟੀਗੇਟ ਕੀਤਾ। ਪਤਾ ਨਹੀਂ ਕਿਹੜੇ ਟਿਪ ਦਿੱਤੀ ਆ, ਪਰ ਵਧੀਆ ਕੰਮ ਕੀਤਾ। ਪਤਾ ਕੀਤਾ OPP ਨੇ ਕਿ ਇੱਕ ਪ੍ਰਾਈਵੇਟਲੀ ਓਨਡ ਸਰਵਿਸ ਇੰਟੀਰੀਅਰ ਲੋਕੇਸ਼ਨ, ਹੁਣ ਵੱਧ ਤੋਂ ਵੱਧ ਲੋਕੇਸ਼ਨ ਤਾਂ ਸਾਡੇ ਇੱਥੇ ਪਬਲਿਕਲੀ ਓਨਡ ਹਨ, ਬਟ ਦਿਸ ਵਨਸ ਅਪੀਅਰਲੀ ਪ੍ਰਾਈਵੇਟ। ਸੋ ਇੱਕ ਪ੍ਰਾਈਵੇਟਲੀ ਓਨਡ ਸਰਵਿਸ ਇੰਟੀਰੀਅਰ ਲੋਕੇਸ਼ਨ 'ਤੇ ਇੱਕ ਫੀਮੇਲ ਇੰਪਲੋਈ ਚੋਰੀ ਕੀਤੀਆਂ ਹੋਈਆਂ ਗੱਡੀਆਂ ਦੇ ਵਹੀਕਲ ਆਈਡੈਂਟੀਫਾਈਕੇਸ਼ਨ ਨੰਬਰ, ਜੋ ਕਿ ਤੁਹਾਡੇ ਡੈਸ਼ 'ਤੇ ਵਿਨ ਨੰਬਰ ਹੁੰਦਾ ਹੈ, ਉਹਨੂੰ ਹੀ ਬਦਲ ਕੇ, ਯਾਨੀ ਕਿ ਚੇਂਜ ਕਰਕੇ, ਰਿਪਲੇਸ ਕਰਕੇ ਉਹਨਾਂ ਨੂੰ ਅਲੱਗ ਅਲੱਗ ਲੋਕਾਂ ਦੇ ਨਾਮ 'ਤੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਇੰਟੀਰੀਅਰ MTO ਓਨਰਸ਼ਿਪ ਰਜਿਸਟਰ ਕਰ ਰਹੀ ਸੀ, ਜੋ ਕਿ ਉਹੀ ਫਿਰ ਗੱਡੀਆਂ ਨੂੰ ਫਿਰ ਅੱਗੇ ਵੇਚ ਰਹੇ ਸੀ ਅਨਸਸਪੈਕਟਿੰਗ ਲੋਕਾਂ ਨੂੰ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਤਾਂ ਯਾਰ ਚੋਰੀ ਕਰਕੇ ਰੀਵਿਨ ਹੋਈ ਹੋਈ ਆ। ਸੋ OPP ਨੇ ਪਿਛਲੇ ਦਿਨਾਂ ਦੇ ਵਿੱਚ ਹੀ ਬ੍ਰੈਂਪਟਨ, ਮੇਪਲ ਅਤੇ ਕਿਚਨਰ ਦੇ ਵਿੱਚ 4 ਲੋਕੇਸ਼ਨ 'ਤੇ ਸਰਚ ਵਾਰੰਟਸ ਐਕਸੀਕਿਊਟ ਕੀਤੇ, ਜਿੱਥੇ ਕਿ 6 ਚੋਰੀ ਕੀਤੀਆਂ ਹੋਈਆਂ ਗੱਡੀਆਂ ਰਿਕਵਰ ਕੀਤੀਆਂ ਗਈਆਂ ਅਤੇ ਕਾਫੀ ਜ਼ਿਆਦਾ ਇਲੈਕਟ੍ਰੋਨਿਕ ਡਿਵਾਈਸਿਸ ਵੀ ਸੀਜ਼ ਕੀਤੇ ਗਏ, ਜੋ ਕਿ ਇਹਨਾਂ ਨੂੰ ਰੀਪ੍ਰੋਗਰਾਮ ਅਤੇ ਖੋਣ ਦੇ ਵਿੱਚ ਹੀ ਵਰਤੇ ਜਾਂਦੇ ਨੇ। ਹੁਣ ਵਾਨ ਰੈਜ਼ੀਡੈਂਟ ਅਤੇ ਫੋਰਮਰ ਸਰਵਿਸ ਇੰਟੀਰੀਅਰ ਇੰਪਲੋਈ 28 ਸਾਲ ਦੀ ਸੋਨੀਆ ਸਿਆਨਫ੍ਰਾਨ ਦੇ ਖਿਲਾਫ ਬ੍ਰੀਚ ਆਫ ਟਰੱਸਟ the trafficking property obtained by crime the charge lay kite gane brampton to 32 saal da sarvathan bala subramaniam te 34 saal da gajan karunanithi te kitchener to 36 saal da jose lozano inna de khilaf char jan de khilaf hun using dealing and acting on forged documents the multiple counts of trafficking property obtained by crime over 5000 day charges le kite gane bade program desh pradesh sa jude hain dosto aaj badhiya khana peena bahut hi swad pakwan khana fir pahuncho simply indian sweets and restaurant te jo ke bahut hi kamal da pakwan taiyar karde aa oh vi 3 locations brampton de vich 275 garden brook trail te castlemore ਜਾਂ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ 85 ਮੌਂਟਪੈਲੀਏ ਸਟਰੀਟ, ਜਾਂ ਫਿਰ ਬੋਵੇਰ 'ਤੇ ਚਿੰਕੂਜ਼ੀ 'ਤੇ 15 ਫੈਂਡਰਵੇ। ਤਿੰਨਾਂ ਹੀ ਲੋਕੇਸ਼ਨ 'ਤੇ ਅੱਜ ਤੁਹਾਨੂੰ ਇੱਕ ਹਾਕਾ ਥਾਲੀ ਨਾਲ ਦੂਜੀ ਹਾਕਾ ਥਾਲੀ ਬਿਲਕੁਲ ਫ੍ਰੀ ਮਿਲੂਗੀ। ਸੋ ਅੱਜ ਬਾਏ ਵਨ ਗੈਟ ਵਨ ਫ੍ਰੀ ਹਾਕਾ ਥਾਲੀ ਸਪੈਸ਼ਲ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ, ਪਰ ਸਭ ਕੁਝ ਹੀ ਇਹਨਾਂ ਦੇ ਮਾਹਰ ਸ਼ੈਫ ਦੇ ਵੱਲੋਂ ਬਣਾਇਆ ਜਾਂਦਾ ਪਕਵਾਨ ਹੀ ਸਪੈਸ਼ਲ ਹੈ। ਇਹ ਬਣਾਉਂਦੇ ਨੇ 15 ਕਿਸਮ ਦੇ ਡੋਸੇ, ਇੰਡੀਆ ਸਟਾਰ ਕੇਕ ਅਤੇ ਪੇਸਟਰੀ, ਸ਼ੁੱਧ ਖੋਏ ਦੀਆਂ ਮਿਠਾਈਆਂ, ਤੰਦੂਰੀ ਪਕਵਾਨ ਨੰਬਰ 1, ਫਿਸ਼ ਪਕੌੜਾ ਅੰਮ੍ਰਿਤਸਰੀ ਫਿਸ਼ ਤੋਂ ਲੈ ਕੇ ਪਨੀਰ ਟਿੱਕਾ ਤੋਂ ਲੈ ਕੇ ਚਿਕਨ ਟਿੱਕਾ ਤੋਂ ਲੈ ਕੇ ਚਿਕਨ ਕਬਾਬ ਤੋਂ ਲੈ ਕੇ ਚਿਕਨ ਲੈਗ ਤੱਕ ਅਤੇ ਬਟਰ ਚਿਕਨ, ਸ਼ਾਹੀ ਪਨੀਰ, ਵੈੱਜ, ਨੌਨ ਵੈੱਜ, ਜੋ ਵੀ ਖਾਣਾ ਪਹੁੰਚੋ, ਡਾਈਨ ਇਨ ਕਰੋ। ਇਹ ਲੇਟ ਤੱਕ ਖੁੱਲ੍ਹੇ ਨੇ, 2:00 ਇਨ ਦ ਮੋਰਨਿੰਗ ਤੱਕ ਖੁੱਲ੍ਹੇ ਨੇ। ਤਿੰਨਾਂ ਹੀ ਲੋਕੇਸ਼ਨਸ 'ਤੇ 275 ਗਾਰਡਨ ਬਰੁਕ ਟ੍ਰੇਲ ਐਂਡ ਕੈਸਲਮੋਰ, 85 ਮੌਂਟਪੈਲੀਏ ਸਟਰੀਟ ਜੋ ਕਿ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ ਹੈ, ਅਤੇ ਨਾਲ ਦੇ ਨਾਲ ਬੋਵੇਰ 'ਤੇ ਚਿੰਕੂਜ਼ੀ 'ਤੇ ਲੋਕੇਸ਼ਨ ਹੈ 15 ਫੈਂਡਰਵੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਆ ਅਤੇ ਬੈਸਟ ਲਾਈਵ ਕੇਟਰਿੰਗ ਦਾ ਪ੍ਰਬੰਧ ਕਰਦੇ ਨੇ 10 ਟਰੱਕਾਂ ਦੇ ਨਾਲ। ਬਹੁਤ ਭਾਰੀ ਡਿਮਾਂਡ ਰਹਿੰਦੀ ਆ ਹਰੇਕ ਸਪਰਿੰਗ ਸਮਰ ਦੇ ਵਿੱਚ, ਖਾਸ ਵਿਆਹਾਂ ਸ਼ਾਦੀਆਂ ਸੀਜ਼ਨ ਦੇ ਵਿੱਚ। ਤੁਸੀਂ ਵੀ ਲਾਈਵ ਕੇਟਰਿੰਗ ਨੰਬਰ 1 ਚਾਹੁੰਦੇ ਹੋ ਅਤੇ ਸਰਵਰਸ ਵੀ ਨਾਲ ਭੇਜੇ ਜਾਣ ਤੁਹਾਡੇ ਮਹਿਮਾਨਾਂ ਨੂੰ ਸਰਵ ਕਰਨ ਦੇ ਲਈ, ਨੰਬਰ ਕਮਾਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ 905-794-8111 905-794-8111 ਅਤੇ ਨਾਲ ਜਿਹੜਾ ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਆਪਦੇ ਡਕਟ ਨਹੀਂ ਸਾਫ਼ ਕਰਵਾਏ, ਤੁਹਾਨੂੰ ਪਤਾ ਕਿ ਕੱਲ੍ਹ ਨੂੰ ਗਰਮੀ ਆਉਣ ਵਾਲੀ ਆ, ਕੱਲ੍ਹ ਨੂੰ ਪਰਸੋਂ ਨੂੰ ਅਤੇ ਸੰਡੇ ਕਹਿੰਦੇ ਨੇ ਕਿ ਗਰਮਾ ਗਰਮ ਹੀ ਮਾਹੌਲ ਹੋਊਗਾ, 20+ ਡਿਗਰੀਜ਼ ਐਵਰੀ ਡੇ, AC ਤਾਂ ਚਲਾਉਣਾ ਹੀ ਪਊਗਾ। ਸੋ ਉਸ ਤੋਂ ਪਹਿਲਾਂ ਹੀ ਵਾਈ ਨਾ ਗੈਟ ਯੂਰ ਡਕਟਸ ਕਲੀਨਡ। ਅਕਾਲ ਡਕਟ ਕਲੀਨਿੰਗ ਆਪਣੇ ਕਮਿਊਨਿਟੀ ਵਿੱਚ ਸਭ ਤੋਂ ਪੁਰਾਣੀ, ਸਭ ਤੋਂ ਪਹਿਲੀ ਕੰਪਨੀ ਹੈ, 40 ਸਾਲਾਂ ਤੋਂ ਡਕਟ ਕਲੀਨ ਦਾ ਕੰਮ ਕਰਦੇ ਆ ਰਹੇ ਨੇ। ਇਹ ਸੱਤੇ ਹੀ ਦਿਨ ਜਿਹੜੇ ਮਰਜ਼ੀ ਟਾਈਮ ਤੁਸੀਂ ਜਦੋਂ ਮਰਜ਼ੀ ਸੱਦੋ ਅਤੇ ਬਹੁਤ ਹੀ ਘੱਟ ਪੈਸਿਆਂ ਵਿੱਚ ਬਹੁਤ ਹੀ ਕੁਇਕਲੀ ਸਾਰੇ ਡਕਟ ਸਾਫ਼ ਕਰਕੇ ਦੇਣਗੇ ਅਤੇ ਸੈਨੇਟਾਈਜੇਸ਼ਨ ਸਪਰੇ ਵੀ ਕਰਕੇ ਦੇਣਗੇ। ਜਿੰਨਾ ਵੀ ਥਰੋ ਏਅਰਟੈਂਸ ਐਲਰਜਨਸ ਗੰਦ ਮੰਦ ਹੈ ਡਕਟਸ ਦੇ ਵਿੱਚ ਸਾਰਾ ਕੱਢ ਦੇਣਗੇ। ਅਤੇ $140 ਦੀ ਇਹਨਾਂ ਨੇ ਬਹੁਤ ਡਿਸਕਾਊਂਟ ਪ੍ਰਾਈਸ ਆਫਰ ਕੀਤੀ ਆ। ਜੇ ਤੁਸੀਂ ਬ੍ਰੈਂਪਟਨ, ਮਿਸਿਸਾਗਾ, ਕੈਲਡਨ ਇੱਥੇ ਲੋਕਲ ਫੀਲ ਦੇ ਵਿੱਚ ਰਹਿੰਦੇ ਹੋ
3000 ਸਕੁਆਇਰ ਫੁੱਟ ਤੱਕ ਦੇ ਮਕਾਨ ਲਈ ਸਿਰਫ ਤੇ ਸਿਰਫ $140 ਦਾ ਖਰਚਾ ਹੋਊਗਾ। ਹੁਣ ਇਹ ਨੰਬਰ ਘਮਾਓ, ਅਕਾਲ ਡਕਟ ਕਲੀਨਿੰਗ 416-710-0662 That's 416-710-0662 ਤੇ ਦੋਸਤੋ, ਜੇ ਤੁਸੀਂ ਨਵਾਂ ਘਾਹ ਲਵਾਉਣਾ ਜਾਂ ਤੁਹਾਨੂੰ ਸੋਇਲ ਟਾਪ ਕੁਆਲਿਟੀ ਸੋਇਲ ਚਾਹੀਦੀ ਹੈ, ਕੋਈ ਵੀ ਗਾਰਡਨਿੰਗ ਆਪ ਕਰਨੀ ਆ ਜਾਂ ਕਰਵਾਉਣੀ ਵੀ ਹੈ, ਕੋਈ ਫੁੱਲ ਬੂਟੇ ਦਰਖਤ ਲਾਉਣੇ ਆ, ਤੁਸੀਂ ਪੂਰਤ ਪੂਰਾ ਆਪ ਸਬਜ਼ੀਆਂ ਲਾਉਣੀਆਂ ਬੈਕਯਾਰਡ ਦੇ ਵਿੱਚ, ਤੁਹਾਨੂੰ ਟਾਪ ਕੁਆਲਿਟੀ ਸੋਇਲ ਚਾਹੀਦੀ ਹੈ ਜਾਂ ਨਵਾਂ ਘਾਹ ਲਾਉਣਾ ਹੈ, ਜਾਂ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਪ੍ਰੋਫੈਸ਼ਨਲ ਲੈਂਡਸਕੇਪਿੰਗ ਕਰਵਾਉਣੀ ਹੋਵੇ, ਜਾਂ ਫਿਰ ਚਾਹੁੰਦੇ ਹੋ ਕਿ ਐਵਰੀ ਸਿੰਗਲ ਵੀਕ ਆ ਕੇ ਸੇਮ ਡੇ ਸੇਮ ਟਾਈਮ ਤੁਹਾਡਾ ਘਾਹ ਵੀ ਕੱਟਿਆ ਜਾਵੇ ਅਤੇ ਲੈਂਡਸਕੇਪਿੰਗ ਦਾ ਪੂਰਤ ਪੂਰਾ ਧਿਆਨ ਰੱਖਿਆ ਜਾਵੇ, ਫਿਰ ਅੱਜ ਹੀ ਨੰਬਰ ਘੁਮਾਓ SS ਲੋਨ ਕੇਅਰ ਐਂਡ ਲੈਂਡਸਕੇਪਿੰਗ 437-655-1984 437-655-1984 SS Lawn Care and Landscaping ਦੇ ਗੁਰਪ੍ਰੀਤ ਨਾਲ ਅੱਜ ਹੀ ਸੰਪਰਕ ਕਰੋ। ਲੌਂਗ ਵੀਕਡ 'ਤੇ ਤੁਸੀਂ ਆਪ ਗਾਰਡਨਿੰਗ ਕਰਨੀ ਆ, ਕੋਈ ਫੁੱਲ ਬੂਟੇ ਲਾਉਣੇ ਆ, ਕੋਈ ਸਬਜ਼ੀਆਂ ਪਲਾਂਟ ਕਰਨੀਆਂ, ਜੋ ਮਰਜ਼ੀ ਕਰਨਾ ਹੈ, ਹੁਣ ਤੁਹਾਨੂੰ ਵੀਕਡ ਤੋਂ ਪਹਿਲਾਂ ਸੋਇਲ ਵੀ ਡਰਾਪ ਆਫ ਕਰ ਦੇਣਗੇ, ਨਵਾਂ ਘਾਹ ਲਾਉਣਾ ਉਹ ਵੀ ਕਰ ਦੇਣਗੇ, ਘਾਹ ਐਵਰੀ ਸਿੰਗਲ ਵੀਕ ਚਾਹੁੰਦੇ ਕਿ ਕੱਟਿਆ ਜਾਵੇ ਤੁਹਾਡੇ ਲਈ ਉਹ ਵੀ ਕਰ ਦੇਣਗੇ। ਨੰਬਰ ਘੁਮਾਉਣਾ ਇੱਕ 437-655-1984 ਹੁਣ ਸਾਡਾ ਵੀ ਸਟੂਡੀਓ ਨੰਬਰ ਘੁਮਾ ਲਓ। ਘੰਟਾ ਪਿਆ ਆਪਣੇ ਸਾਥ ਦੇ ਵਿੱਚ ਅਤੇ ਘੰਟੇ ਅਗਲੇ ਦੇ ਵਿੱਚ ਵੀ ਤੁਹਾਨੂੰ ਬੈਕ ਟੂ ਬੈਕ ਟੂ ਬੈਕ ਹੋਰ ਵੀ ਵੱਡੀਆਂ ਅਤੇ ਵੱਡੀਆਂ ਖਬਰਾਂ ਪੇਸ਼ ਕਰਾਂਗੇ ਅਤੇ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ। ਹਜੇ ਤੱਕ ਤਾਂ ਯਾਰ ਇੱਕ ਵੀ ਗਾਣੇ ਦੀ ਫਰਮਾਇਸ਼ ਆਈ, ਸੋ ਮੈਂ ਤਾਂ ਆਪਣੇ ਪਸੰਦ ਦਾ ਹੀ ਲਾਉਣਾ ਕੋਈ ਗਾਣਾ। ਫਿਰ ਸਟੂਡੀਓ ਨੰਬਰ ਘੁਮਾ ਸਕਦੇ ਹੋ 905-564-64-44 905-564-6444 905-564-6444 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-4444 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ

ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: Radio Desh Pardesh.
1: For advertisements and information, saade head office nu call karo 416-725-2551 416-725-2551.
2: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਿਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474841000, 6474841000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
3: Simply Indian brings you all simply delicious deals, buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take out। ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ, ਡਾਈਨਿੰਗ ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 9057948111। ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-83 ਤੇ, 416-457-3381 ਤੇ।
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ।
9: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
10: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
11: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
10: ਕਾਲ 416-457-3381 416-453-83
11: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
10: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
11: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381 ਤੇ।
12: ਹਾਏ ਰੱਬਾ, ਹੁਣ ਕੀ ਬਣੂ?
13: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
14: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
13: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ

0: 530 AM band desh pradesh prime time radio program de naal jinne vi sade listeners jinne vi sade viewers hun 5 vaje to baad jude ne simraj siddhu valon pyar bhari sat sri akal dosto apna saath rahega theek 6 vaje tak tusi vi jude hi roh 6 vaje tak hi ya fir apne vadh to vadh commute time de vich te is ghante vich vi dosto bahut hi jald tonu kuch naviyan taziyan khabran te tuhade farmaishi geet sangeet te sade kuch sponsors de messages pesh karde rahange pehla hi dass diye ke is 5 to leke 6 wale ghante nu ਸਪਾਂਸਰ ਕੀਤਾ ਜਾ ਰਿਹਾ ਹੈ ਏਅਰ ਐਕਸਪਰਟ ਹੋਮ ਕੰਫਰਟ ਦੇ ਵੱਲੋਂ ਜੋ ਕਿ 20+ ਸਾਲ ਤੋਂ ਆਲ ਓਵਰ ਦੀ GTA HVAC ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਚਾਹੇ ਤੁਸੀਂ ਨਵਾਂ ਕੋਈ ਵੀ ਹਾਈ ਐਫੀਸ਼ੀਐਂਸੀ ਫਰਨੈਸ AC ਹੀਟ ਪੰਪ ਵਾਟਰ ਸਾਫਨਰ ਰਿਵਰਸ ਆਸਮੋਸਿਸ ਸਿਸਟਮ ਜਾਂ ਫਿਰ ਵਾਟਰ ਹੀਟਰ ਲਵਾਉਣਾ ਹੋਵੇ ਜਾਂ ਪੁਰਾਣੇ ਨੂੰ ਠੀਕ ਕਰਵਾਉਣਾ ਹੋਵੇ ਨੰਬਰ ਕਮਾਓ ਏਅਰ ਐਕਸਪਰਟ ਹੋਮ ਕੰਫਰਟ 519-884-7676 ਇਹਨਾਂ ਦਾ 20+ ਸਾਲ ਦਾ ਤਜ਼ਰਬਾ ਹੈ 519-884-7676 ਜੇ ਨਵਾਂ ਤੁਸੀਂ AC ਘਰ ਚ ਲਵਾਉਣਾ ਚਾਹੁੰਦੇ ਹੋ ਬ੍ਰੈਂਡ ਨਿਊ ਹਾਈ ਐਫੀਸ਼ੀਐਂਸੀ ਸੈਂਟਰਲ AC $1,999 ਲਵਾ ਸਕਦੇ ਹੋ ਤੇ ਇੰਸਟਾਲੇਸ਼ਨ ਵੀ ਇੰਕਲੂਡਿਡ ਹੈ ਤੁਸੀਂ ਇਹਨੂੰ ਬਾਏ ਰੈਂਟ ਔਰ ਈਵਨ ਫਾਈਨੈਂਸ ਕਿਸ਼ਤਾਂ 'ਚ ਕਰਵਾ ਸਕਦੇ ਹੋ ਓਨਲੀ $1,999 ਦੇ ਵਿੱਚ ਬ੍ਰੈਂਡ ਨਿਊ AC ਉਹ ਵੀ ਇੰਸਟਾਲੇਸ਼ਨ ਦੇ ਨਾਲ ਲਾ ਦੇਣਗੇ ਨੰਬਰ 519-884-7676 ਪੁਰਾਣਾ AC ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ ਉਹਨੂੰ ਠੀਕ ਕਰਵਾਉਣਾ ਆਹੀ ਨੰਬਰ ਕਮਾਉਣਾ ਹੈ ਜੇ ਤੁਸੀਂ ਨਾਲ ਦੀ ਨਾਲ ਆਪਦੇ ਘਰ ਦੇ ਵਿੱਚ ਇੱਕ ਹਾਈ ਐਫੀਸ਼ੀਐਂਸੀ ਫਰਨੈਸ ਵੀ ਲਵਾਉਣਾ ਚਾਹੁੰਦੇ ਹੋ $2,599 ਦੇ ਵਿੱਚ ਇੰਸਟਾਲੇਸ਼ਨ ਇੰਕਲੂਡਡ ਹੈ ਅਤੇ ਤੁਹਾਨੂੰ ਤੁਹਾਡੇ ਐਨਰਜੀ ਬਿੱਲ 'ਤੇ ਰਾਈਟ ਵੇ ਨਜ਼ਰ ਆ ਜੂਗਾ ਕਿ ਕਿੰਨੇ ਜ਼ਿਆਦਾ ਪੈਸੇ ਬਚ ਰਹੇ ਨੇ ਨਵੀਂ ਟੈਕਨੋਲੋਜੀ ਹਾਈ ਐਫੀਸ਼ੀਐਂਸੀ ਫਰਨੈਸ ਨਾਲ ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਫਰੀ ਈਕੋ ਵੀ ਥਰਮੋਸਟੈਟ ਵੀ ਮਿਲੂਗਾ ਇਸ ਡੀਲ ਦੇ ਨਾਲ ਤੁਸੀਂ ਬਾਏ ਰੈਂਟ ਔਰ ਫਾਈਨੈਂਸ ਕਰ ਸਕਦੇ ਹੋ ਜੇ ਤੁਹਾਡੇ ਘਰ ਦੇ ਵਿੱਚ ਗਰਮ ਪਾਣੀ ਬਹੁਤ ਛੇਤੀ ਮੁੱਕ ਜਾਂਦਾ ਨਹਾਉਂਦੇ ਹੋਣੇ ਹੁਣ ਦੋਸਤੋ ਤੁਸੀਂ 2699 ਵਿੱਚ ਇੱਕ ਟੈਂਕਲੈਸ ਵਾਟਰ ਹੀਟਰ ਲਵਾਓ ਛੋਟਾ ਜਿਹਾ ਹੈ ਟੈਂਕਲੈਸ ਹੈ ਬਿਨਾਂ ਟੈਂਕ ਤੋਂ ਹੀ ਹੈ ਅਤੇ $2,699 ਦੇ ਵਿੱਚ ਇਹਦਾ ਕਹਿਣਾ ਹੈ ਗਰਮਾ ਗਰਮ ਪਾਣੀ ਔਨ ਡਿਮੈਂਡ ਕਦੇ ਨਹੀਂ ਮੁੱਕਦਾ ਨੋਨ ਸਟਾਪ ਗਰਮਾ ਗਰਮ ਪਾਣੀ ਰਾਈਟ ਵੇ ਹੀ ਹੋਊਗਾ ਅਤੇ ਤੁਹਾਨੂੰ ਸਰਕਾਰ ਤੋਂ $500 ਦਾ ਰੀਬੇਟ ਵੀ ਦਿਲਵਾਉਣਗੇ ਅਤੇ ਤੁਹਾਡੇ ਐਨਰਜੀ ਬਿੱਲਸ 'ਤੇ ਤੁਹਾਨੂੰ ਪੈਸੇ ਵੀ ਬਚਣਗੇ ਕਾਲ 519-884-7676 519-884-7676 ਏਅਰ ਐਕਸਪਰਟ ਹੋਮ ਕੰਫਰਟ ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ ਜੇ ਦੋਸਤੋ ਤੁਸੀਂ ਨਵੀਂ ਐਨਕ ਤਿਆਰ ਕਰਵਾਉਣੀ ਆ ਉਹ ਵੀ ਬਹੁਤ ਹੀ ਸੋਹਣੀ ਡਿਜ਼ਾਈਨਰ ਫਰੇਮ ਦੇ ਵਿੱਚ ਅਤੇ ਬਿਨਾਂ ਕੋਈ ਵੀ ਵੱਧ ਪੈਸੇ ਖਰਚਣ ਤੋਂ ਫਿਰ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਪਹੁੰਚੋ ਸਪੈਕਸ ਐਕਸਪ੍ਰੈਸ 'ਤੇ ਕੈਨੇਡੀਅਨ ਸਟੀਲਸ 410 ਐਂਡ ਸਟੀਲਸ ਏਰੀਆ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਸਪੈਕਸ ਐਕਸਪ੍ਰੈਸ ਵਾਲੇ ਤੁਹਾਡੇ ਲਈ $129 ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਇੱਕ ਡਿਜ਼ਾਈਨਰ ਫਰੇਮ ਚੂਜ਼ ਕਰਨ ਦਾ ਮੌਕਾ ਦੇਣਗੇ ਆਪਣੇ ਸ਼ੋਰੂਮ ਦੇ ਵਿੱਚ ਲੀਵਾਈਜ਼ ਰੂਟਸ ਆਈਜ਼ਾਰ ਰੈਂਗਲਰ ਲੰਡਨ ਫੋਗ ਕੋਈ 25-30 ਡਿਫਰੈਂਟ ਬ੍ਰੈਂਡ ਨੇ 25-30 ਬ੍ਰੈਂਡ ਦੇ ਵਿੱਚੋਂ ਪਸੰਦ ਕਰੋ ਆਪਣਾ ਫਰੇਮ ਉਹਦੇ ਵਿੱਚ ਤੁਹਾਡੇ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਦੇ ਨਾਲ ਅਤੇ ਚਾਹੇ ਤੁਸੀਂ ਆਊਟ ਆਫ ਪਾਕਿਟ ਪੇ ਕਰਦੇ ਹੋ ਚਾਹੇ ਚਾਹੁੰਦੇ ਹੋ ਕਿ ਤੁਹਾਡੇ ਇੰਸ਼ੋਰੈਂਸ ਨੂੰ ਬਿੱਲ ਕੀਤਾ ਜਾਵੇ ਖਰਚਾ ਤਾਂ ਉਨਾ ਹੀ ਹੋਣਾ ਹੈ $129 ਇਹ ਇੱਕ ਬਹੁਤ ਵੱਡੀ ਕਸਟਮਰ ਅਪਰੀਸ਼ੀਏਸ਼ਨ ਸੇਲ ਲਿਮਿਟਡ ਟਾਈਮ ਲਈ ਚੱਲ ਰਹੀ ਆ ਸਪੈਕਸ ਐਕਸਪ੍ਰੈਸ 'ਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਬਾਈ ਕੈਨੇਡੀਅਨ ਸਟੀਲਸ ਕਾਲ 905-460-8888 905-460-8888 ਸਪੈਕਸ ਐਕਸਪ੍ਰੈਸ ਤੋਂ ਸਾਡੇ ਬਾਈ ਰਾਜਨ ਸਰ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਜੀ
1: ਸੋ ਅੱਜ ਦੱਸਣਾ ਚਾਹਾਂਗੇ ਜੀ ਅੱਜ ਲੌਂਗ ਵੀਕਐਂਡ ਦਾ ਇਹ ਵੀਕਐਂਡ ਹੈ ਸੋ ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਕਿ ਵਧੀਆ ਉਹਨਾਂ ਕੋਲ ਸਨ ਗਲਾਸਿਸ ਹੋਣ ਉਹਨਾਂ ਵਾਸਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਬਹੁਤ ਵਧੀਆ ਡੀਲ ਚੱਲਦੀ ਹੈ ਜੀ ਖਾਸ ਕਰਕੇ ਜੇ ਤੁਸੀਂ ਗੁੱਚੀ ਦੇ ਪ੍ਰਾਡਾ ਦੇ ਡੋਲਚੀ ਗਬਾਨਾ ਦੇ ਟਿਫਨੀ ਦੇ ਜਾਂ ਟੌਮਫੋਰਡ ਦੇ ਸਨ ਗਲਾਸਿਸ ਲੈਣੇ ਨੇ ਤੇ ਸਾਰੇ ਦੇ ਸਾਰੇ ਬ੍ਰਾਂਡਡ ਸਨ ਗਲਾਸਿਸ ਫਲੈਟ 30% ਆਫ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਅਰਮਾਨੀ ਦੇ ਮਾਈਕਲ ਕੋਰਸ ਦੇ ਕੇਟ ਸਪੇਡ ਦੇ ਮਾਰਕ ਜੇਕਬ ਦੇ ਕੋਚ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਸਨ ਗਲਾਸਿਸ ਜੀ ਫਲੈਟ 50% ਆਫ ਦਿੱਤੇ ਜਾ ਰਹੇ ਨੇ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਟੌਮੀ ਹਿਲ ਫਿਗਰ ਦੇ ਜਾਂ ਫਿਰ ਕੈਲਵਿਨ ਕਲਾਈਨ ਦੇ ਜਾਂ ਫਿਰ ਸੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ ਤੇ ਜਿੰਨੇ ਵੀ ਸਰੋਤੇ ਸਾਡੇ ਕੋਲ ਆ ਰਹੇ ਨੇ ਸਵਰਾਜ ਜੀ ਇਸ ਵੀਕਐਂਡ ਉੱਤੇ ਉਹ ਸਾਰਿਆਂ ਨੂੰ ਹੀ ਕੋਈ ਵੀ ਪਰਚੇਸ ਕਰਨ ਤੇ ਸਕੈਚਸ ਜਾਂ ਪੋਲੋਰਾਈਜ਼ ਸਨ ਗਲਾਸਿਸ ਐਜ਼ ਅ ਗਿਫਟ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ। ਸੋ ਮੈਂ ਰਿਪੀਟ ਕਰਦਾ ਜੀ, ਕੋਈ ਵੀ ਪਰਚੇਸ ਕਰਨੀ ਹੈ ਤੇ ਨਾਲ ਸਕੈਚਸ ਜਾਂ ਪੋਲੋਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਹੈ ਤੇ ਜਿਹੜਾ ਸਾਡਾ ਵੈਲਿਊ ਪੈਕੇਜ ਹੈ ਉਹ ਵੀ ਲੈ ਸਕਦੇ ਹੋ $129 ਦੇ ਵਿੱਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਜੀ ਵਿਦ ਸਿੰਗਲ ਵਿਜ਼ਨ ਲੈਂਸਿਸ ਤੇ $258 ਕੰਪਲੀਟ ਪੇਅਰ ਹੈ ਪ੍ਰੋਗਰੈਸਿਵ ਗਲਾਸਿਸ ਦਾ ਵਿਦ ਸਿਲੈਕਟਡ ਬ੍ਰਾਂਡਡ ਫਰੇਮ ਤੇ ਜਿੰਨੀਆਂ ਵੀ ਪਰਚੇਸ ਕਰ ਰਹੇ ਹੋ ਹਰ ਪਰਚੇਸ ਦੇ ਨਾਲ ਸਕੈਚਸ ਜਾਂ ਪੋਲੋਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਨੇ। ਸੋ ਪਹੁੰਚਣਾ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਪੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਤੇ ਇੱਕੋ ਇੱਕ ਨੰਬਰ 905-460-8888-905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888-905-460-8888।
0: ਧੰਨਵਾਦ ਜੀ, ਤੁਸੀਂ ਵੀ ਪਹੁੰਚੋ ਸਪੈਕਸ ਐਕਸਪ੍ਰੈਸ ਤੇ ਜੋ ਕਿ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਕੈਨੇਡੀ ਐਂਡ ਸਟੀਲਸ, 410 ਐਂਡ ਸਟੀਲਸ ਤੇ ਲੋਕੇਟਡ ਹਨ। ਫੋਨ ਨੰਬਰ ਜੇ ਤੁਸੀਂ ਐਡਵਾਂਸ ਦੇ ਵਿੱਚ ਹੀ ਆਪਣਾ ਆਈ ਐਗਜ਼ਾਮ ਬੁੱਕ ਕਰਨਾ ਚਾਹੁੰਦੇ ਹੋ 905-460-8888-905-460-8888। ਦੋਸਤੋ ਜਿਵੇਂ ਕਿ ਤੁਹਾਨੂੰ ਦੱਸਦੇ ਆ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ, ਹੁਣ ਤਾਂ ਵੇਟ ਇਜ਼ ਓਵਰ। ਕੱਲ੍ਹ ਨੂੰ ਅਤੇ ਪਰਸੋਂ ਨੂੰ ਦੋ ਦਿਨ ਲਗਾਤਾਰ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਤੋਂ ਲਈ ਪੇਸ਼ ਕਰ ਰਹੇ ਹਾਂ। ਲੌਂਗ ਵੀਕਐਂਡ ਸਪੈਸ਼ਲ ਸੇਲ ਦਾ ਪ੍ਰਬੰਧ ਕੀਤਾ ਹੋਇਆ ਹੈ ਗ੍ਰੈਂਡ ਹੋਮ ਫਰਨੀਚਰ ਤੇ ਡੇਅਰੀ ਐਂਡ ਥਾਮਕਿਨ, 6685 ਥਾਮਕਿਨ ਰੋਡ, ਮਿਸਿਸਾਗਾ। ਜੇ ਦੋਸਤੋ ਕੱਲ੍ਹ ਨੂੰ ਪਹੁੰਚੋਗੇ, ਸੈਟਰਡੇ ਨੂੰ ਪਹੁੰਚੋਗੇ, ਈਵਨ ਸੰਡੇ ਨੂੰ ਪਹੁੰਚੋਗੇ, ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਨਾਲੇ ਤਾਂ ਇਹਨਾਂ ਨੇ ਕੰਟੇਨਰ ਤੇ ਕੰਟੇਨਰ ਨਵੇਂ ਫਰਨੀਚਰ ਦੇ ਸ਼ਿਪਮੈਂਟਸ ਮੰਗਵਾਏ ਹੋਏ ਨੇ। ਤੁਹਾਨੂੰ ਬ੍ਰੈਂਡ ਨਿਊ ਬਹੁਤ ਹੀ ਖੂਬਸੂਰਤ ਫਰਨੀਚਰ ਮਿਲੂਗਾ, ਰਿਕਲਾਈਨਰ ਲੈਦਰ ਸੋਫਾ ਸੈਟਸ, ਨਾਲ ਦੇ ਡਾਇਨਿੰਗ ਟੇਬਲ ਸੈਟਸ, ਨਾਲ ਦੀ ਨਾਲ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਬੈਡਰੂਮ ਸੈਟਸ। ਤੁਹਾਨੂੰ ਭਾਰੇ ਡਿਸਕਾਊਂਟ ਮਿਲਣੇ ਆ ਅਤੇ ਹਰੇਕ ਪਰਚੇਸ ਨਾਲ ਤੋਹਫਾ ਵੀ ਮਿਲਣਾ। ਅਸੀਂ ਦੇਸ਼ ਪ੍ਰਦੇਸ਼ ਦੀ ਟੀਮ ਕੱਲ੍ਹ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ 3 PM ਟੂ 6 PM, 3 ਤੋਂ ਲੈ ਕੇ ਸ਼ਾਮ 6 ਵਜੇ ਤੱਕ। ਗ੍ਰੈਂਡ ਹੋਮ ਫਰਨੀਚਰ, 6685 ਥਾਮਕਿਨ ਰੋਡ, ਮਿਸਿਸਾਗਾ, ਡੇਅਰੀ ਐਂਡ ਥਾਮਕਿਨ। ਤੁਸੀਂ ਪਹੁੰਚੋਗੇ, ਮੈਂ ਗਾਰੰਟੀ ਕਰਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ, ਹਜ਼ਾਰਾਂ ਡਾਲਰ ਦੇ ਵਿੱਚ ਹੀ ਹੋਊਗਾ। ਜਿਸ ਹਿਸਾਬ ਨਾਲ ਡਿਸਕਾਊਂਟ ਅਤੇ ਤੋਹਫੇ ਮਿਲਣੇ ਆ, ਥਾਊਜ਼ੈਂਡਸ ਦਾ ਫਾਇਦਾ ਹੋਊਗਾ। ਨਾਲੇ ਸੈਟਰਡੇ ਵੀ ਪਹੁੰਚਿਓ ਜ਼ਰੂਰ, 1 PM to 4 PM ਤੱਕ ਅਸੀਂ ਵੀ ਜ਼ਰੂਰ ਉੱਥੇ ਪਹੁੰਚਾਂਗੇ, ਡੇਅਰੀ ਐਂਡ ਥਾਮਕਿਨ ਅਤੇ ਐ ਗ੍ਰੈਂਡ ਹੋਮ ਫਰਨੀਚਰ। ਅਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਸਾਡੇ ਨਾਲ ਕੁਛ ਹੋਪਫੁਲੀ ਸਪੈਸ਼ਲ ਗਰਮਾ ਗਰਮ ਡੀਲਰ ਲੈ ਕੇ ਆਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਵਰਾਜ ਜੀ। ਬਿਲਕੁਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਫਰਾਈਡੇ ਦੇ ਸੈਟਰਡੇ। ਸੋ ਪਹੁੰਚਣਾ ਕਿੱਥੇ ਪਰਿਵਾਰਾਂ ਨੇ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਹੁੰਚ ਜਾਓ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਤੇ ਸਪੈਸ਼ਲ ਤੋਹਫੇ ਮਿਲਣੇ ਆ। ਚਾਹੇ ਤੁਸੀਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਮਹਾਰਾਜਾ ਬੈਡਰੂਮ ਸੈੱਟ ਮਾਰਬਲ ਟੋਪ ਦੇ ਨਾਲ ਲੈਣਾ ਚਾਹੁੰਦੇ ਹੋ, ਜਾਂ ਮਸਾਜਰ ਰੈਕਲਾਈਨਰ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਜਾਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਤੇ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਮਿਲਣੇ ਆ 6685 ਟੋਮਕਨ ਰੋਡ ਦੇ ਉੱਪਰ। ਤੇ ਨਾਲ ਦੀ ਨਾਲ ਬਾਈ ਜੀ ਮੈਂ ਡੀਲ ਦੇਣਾ, ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਬਾਈ ਕਰਨਾ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਸੋ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ LED ਲਾਈਟਾਂ ਲੱਗਣਗੀਆਂ, ਡਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ, ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ $3500 ਹਾਈਡ੍ਰੋਲਿਕ ਬੈਡਰੂਮ ਸੈੱਟ $1499। ਜੀ ਹਾਂ, $1499 ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ ਤੇ ਦੇਸ਼ ਪ੍ਰਦੇਸ਼ ਵੱਲੋਂ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, LED ਟੀਵੀ ਬਿਲਕੁਲ ਫ੍ਰੀ ਮਿਲੂਗਾ। ਸੋ ਬੈਡਰੂਮ ਸੈੱਟ $1499 ਦਾ, ਟੀਵੀ ਬਿਲਕੁਲ ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸਮਰਾਜੀ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ ਤਾਂ ਦੋਸਤੋ ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਤੁਹਾਡਾ ਜਿਹੜਾ ਮਰਜ਼ੀ

0: ਉਹ ਤਾਂ ਯਾਰ ਹੁਣ ਮਹੀਨਾ ਦੋ ਮਹੀਨਾ ਤਿੰਨ ਚਾਰ ਮਹੀਨੇ ਤੱਕ ਹੋਣ ਲੱਗੀ ਲੱਗੀ ਆ। ਸੋ ਉਹ ਜਿਹੜੇ ਲੋਕ ਹਜੇ ਤੱਕ ਕੋਈ ਪ੍ਰਬੰਧ ਹੀ ਨਹੀਂ ਕੀਤਾ ਉਹ ਤੁਹਾਨੂੰ ਕਿਉਂ ਕਾਲ ਕਰਨੇ ਦੱਸੋ।
1: ਬਿਲਕੁਲ ਸਮਰਾਜ ਵੀਰੇ, ਮੈਨੂੰ ਕਾਲ ਕਰਨ ਦਾ ਦੇਖੋ ਫਾਇਦਾ ਅਲਟੀਮੇਟਲੀ ਇਹ ਹੈ ਕਿ ਮੇਰੀ 99.9% ਹਮੇਸ਼ਾ ਟਰਾਈ ਇਹ ਹੁੰਦੀ ਵੀ ਕਿਸੇ ਵੀ ਭੈਣ ਭਰਾ ਨੂੰ ਸ਼ਾਰਟ ਫਾਲ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਹੀ ਇਹ ਬਣ ਚੁੱਕਿਆ ਵੀ ਕੋਈ ਕਹਿੰਦਾ ਭਾਜੀ ਸਾਨੂੰ 3 ਲੱਖ ਪਾਉਣਾ ਪੈ ਰਿਹਾ, ਕੋਈ 50,000 ਪਾਉਣਾ ਪੈ ਰਿਹਾ। ਅਲਟੀਮੇਟਲੀ ਭਾਵੇਂ ਉਹ ਥੋੜੀ ਰਕਮ ਹੈ ਭਾਵੇਂ ਵਾਧਾ, ਪੈਸਾ ਲਿਆਉਣਾ ਕਿੱਥੋਂ ਆ? ਜਿਹੜੇ ਤੁਹਾਡੇ ਸੋਚ ਕੋਈ ਕਰੰਟ ਘਰ ਜਿਹ ਚ ਰਹਿ ਰਹੇ ਹੋ ਉਹਦੇ ਵਿੱਚ ਵੀ ਐਕਟੀ ਨਹੀਂ ਰਹਿ ਗਈ। ਸੋ ਇੱਕ ਤਰ੍ਹਾਂ ਦਾ ਚੈਲੰਜ ਬਣਿਆ ਹੋਇਆ, ਲੋਕਾਂ ਨੇ ਅਸਾਈਨਮੈਂਟ ਤੇ ਵੀ ਘਰ ਲਾ ਕੇ ਦੇਖ ਲਿਆ, ਘਰ ਵਿਕ ਵੀ ਨਹੀਂ ਰਹੇ ਹੋ ਭਾਵੇਂ ਘਰ ਆ ਜਾਂ ਕੌਂਡੋ ਆ। ਹੁਣ ਗੱਲ ਕਰਦੇ ਹਾਂ ਵੀ ਜਿਹੜਾ ਇਹਦਾ ਅਲਟੀਮੇਟ ਸੋਲੂਸ਼ਨ ਕੀ ਹੈਗਾ। ਦੇਖੋ ਜੇ ਤਾਂ ਤੁਹਾਡੇ ਉਹ ਪ੍ਰੋਜੈਕਟ ਦੀ ਹੈਗੀ ਹੈ ਬਲੈਂਕਿਟ ਮੋਰਗੇਜ, ਕਹਿਣ ਤੋਂ ਭਾਵ ਜਿਹੜੇ ਵੱਡੇ ਲੈਂਡਰ ਨੇ ਇਹਨਾਂ ਨੇ ਉਹਨਾਂ ਸਾਈਟਸ ਦੇ ਉੱਤੇ ਆਪ ਲੈਂਡਿੰਗ ਕੀਤੀ ਹੁੰਦੀ ਆ, ਤੇ ਉਹਦੇ ਨਾਲ ਤੁਹਾਨੂੰ ਕੀ ਅਲਟੀਮੇਟਲੀ ਫਾਇਦਾ ਹੋਣਾ ਗਾ ਵੀ ਜਿਹੜੀ ਤੁਹਾਡੀ ਪਰਚੇਸ ਪ੍ਰਾਈਸ ਹੈਗੀ ਆ ਉਹਦੇ ਉੱਤੇ ਤੁਹਾਨੂੰ ਲੋਨ ਹੋ ਜਾਊਗਾ, ਨਾ ਕਿ ਤੁਹਾਡੀ ਅਪਰੇਜ਼ਲ ਵੈਲਿਊ ਦੇ ਉੱਤੇ। ਇਹ ਇੱਕ ਸਭ ਤੋਂ ਵੱਡਾ ਫਾਇਦਾ ਹੁੰਦਾ। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਹਾਡੇ ਪ੍ਰੋਜੈਕਟ ਤੇ ਬਲੈਂਕਿਟ ਮੋਰਗੇਜ ਹੈਗੀ ਆ ਨਹੀਂ ਆ, ਕਾਲ ਕਰ ਲਿਓ, ਤੁਹਾਨੂੰ ਮੈਂ ਪਤਾ ਕਰਵਾ ਕੇ ਦੱਸ ਦੂੰਗਾ, ਉਹਦੇ ਨਾਲ ਵੀ ਕਾਫੀ ਰਿਲੀਫ ਹੋ ਜਾਂਦਾ। ਦੂਸਰੀ ਗੱਲ, ਜੇ ਤੁਹਾਡੀ ਜਿਹੜੀ ਪ੍ਰੀ ਕੰਸਟਰਕਸ਼ਨ ਵਾਲੀ ਜਿਹੜੀ ਯੂਨਿਟ ਖਰੀਦੀ ਹੈ ਜੇ ਉਹਦੀ ਸਟਰਕਚਰਿੰਗ ਵੀ ਨਹੀਂ ਸਹੀ ਹੋਈ ਵੀ ਨਾ, ਤਾਂ ਵੀ ਉਹਦੇ ਨਾਲ ਵੀ ਬਹੁਤ ਸਮਰਾਜ ਵੀਰੇ ਫਰਕ ਪੈਂਦਾ ਵੀ ਜਿਹੜੀ ਤੁਹਾਨੂੰ ਸ਼ਾਰਟਫਾਲ ਦਾ ਸਾਹਮਣਾ ਕਰਨਾ ਪੈ ਰਿਹਾ। ਬਥੇਰੀ ਵਾਰੀ ਕੀ ਹੁੰਦਾ ਜਦੋਂ ਸਟਰਕਚਰਿੰਗ ਨਾ ਸਹੀ ਹੋਈ ਹੋਵੇ ਤੁਹਾਨੂੰ ਗਾਰੰਟੀਡ ਬਾਈ ਜੀ ਸ਼ਾਰਟਫਾਲ ਆਉਣੀ ਆਉਣੀ ਹੈ। ਜੇ ਸਟਰਕਚਰਿੰਗ ਸਹੀ ਕਰਕੇ ਪਾਉਂਗੇ, ਕਿਹੜਾ ਫਰਸਟ ਟਾਈਮ ਬਾਇਰ ਹੈ ਜਾਂ ਕਿਹੜਾ ਐਜ਼ ਐਨ ਇਨਵੈਸਟਰ ਹੈ, ਜੋ ਵੀ ਚਲੋ ਪਲੈਨਿੰਗ ਤੁਸੀਂ ਜੇ ਫਾਈਲ ਦੇ ਨਹੀਂ ਸਹੀ ਕਰਦੇ ਪਏ ਤੁਹਾਨੂੰ ਸ਼ਾਰਟਫਾਲ ਆਉਣਾ ਹੀ ਆਉਣਾ। ਬਟ ਜੇ ਪਲੈਨਿੰਗ ਸਹੀ ਕਰਕੇ ਪਾਉਂਗੇ ਤਾਂ ਵੀ ਮੈਜੋਰਟੀ ਆਫ ਦਾ ਕੇਸਿਸ ਭੈਣ ਭਰਾਵਾਂ ਨੂੰ ਸ਼ਾਰਟਫਾਲ ਨਹੀਂ ਆ ਰਿਹਾ। ਤੀਸਰੀ ਵੱਡੀ ਜਿਹੜੀ ਫਾਇਦੇ ਵਾਲੀ ਗੱਲ ਆ, ਇਹ ਸਾਰੇ ਜਿਹੜੇ ਪ੍ਰੋਡਕਟਸ ਦੀ ਤੁਹਾਨੂੰ ਮੈਂ ਆਪਸ਼ਨ ਦਿੰਦਾ ਪਿਆ, ਇਹ ਸਾਰੇ ਮੇਜਰ ਇੰਸਟੀਟਿਊਸ਼ਨ ਨੇ, BMO, TD, Scotia, ਇਹੋ ਜਿਹੇ ਬੈਂਕਾਂ ਤੋਂ ਨੇ। ਕੋਈ ਤੁਹਾਨੂੰ ਪ੍ਰਾਈਵੇਟ ਲੈਣ ਦੀ ਲੋੜ ਨਹੀਂ, ਕੋਈ ਬੀ ਸਾਈਡ ਤੇ ਜਾਣ ਦੀ ਲੋੜ ਨਹੀਂ। ਅਲਟੀਮੇਟਲੀ ਜਿਹੜੀ ਤੁਹਾਡੀ ਇਨਵੈਸਟਮੈਂਟ ਤੁਸੀਂ ਕੀਤੀ ਸੀਗੀ ਇਹ ਲਾਹੇਵੰਦ ਉਦੋਂ ਹੀ ਹੋਊਗੀ ਜੇ ਤੁਹਾਡਾ ਜਿਹੜਾ ਪ੍ਰੀ ਕੰਸਟਰਕਸ਼ਨ ਦਾ ਯੂਨਿਟ ਹੈ ਜੇ ਬੈਂਕ ਤੋਂ ਕਲੋਜ਼ ਹੋ ਜਾਵੇ। ਜੇ ਤੁਹਾਨੂੰ ਕਿਸੇ ਗੱਲ ਕਰਕੇ ਪ੍ਰਾਈਵੇਟ ਕਲੋਜ਼ ਕਰਾਉਣਾ ਪੈ ਰਿਹਾ ਤਾਂ ਬਾਈ ਜੀ ਉਹ ਇਨਵੈਸਟਮੈਂਟ ਨਹੀਂ ਰਹਿ ਜਾਂਦੀ, ਤੁਹਾਡੀ ਜਿੰਨੀ ਮੰਥਲੀ ਪੇਮੈਂਟ ਬਣਨੀ ਹੈ ਸਾਰੀ ਇੰਟਰਸਟ ਓਨਲੀ ਬਣਨੀ ਹੈ ਅਤੇ ਨਾਲੇ ਉਹਦਾ ਇੰਟਰਸਟ ਰੇਟ ਵੀ ਬਹੁਤ ਜ਼ਿਆਦਾ ਹੀ ਹੋਏਗਾ। ਸੋ ਜਿਹੜਾ ਕੋਈ ਵੀ ਭੈਣ ਭਰਾ ਪ੍ਰੀ ਕੰਸਟਰਕਸ਼ਨ ਦਾ ਯੂਨਿਟ ਕਿਤੇ ਵੀ ਤੁਸੀਂ ਬੁੱਕ ਕਰਵਾਇਆ ਸੀਗਾ ਕੈਨੇਡਾ ਵਾਈਡ ਵਿੱਚ, ਭਾਵੇਂ ਕੈਲਗਰੀ ਐਲਬਰਟਾ ਵਾਲੇ ਪਾਸੇ ਲਾ ਲਓ, ਭਾਵੇਂ GTA 'ਚ ਕਿਤੇ ਵੀ ਲਾ ਲਓ, ਇੱਕ ਵਾਰੀ ਕਾਲ ਕਰ ਲਿਓ। ਜੇ ਸ਼ਾਰਟਫਾਲ ਆ ਰਿਹਾ ਉਹਦਾ ਵੀ ਡੈਫੀਨੇਟਲੀ ਹੱਲ ਕੱਢ ਕੇ ਦੇਵਾਂਗੇ। ਕਿਸੇ ਤਰੀਕੇ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਬਿਲਡਰ ਨਾਲ ਨੈਗੋਸ਼ੀਏਟ ਕਰਨਾ ਜਾਂ ਕੋਈ ਵੀ ਗੱਲਬਾਤ ਹੈ, ਇੱਕ ਵਾਰੀ ਕਾਲ ਕਰ ਲਿਓ, ਕਾਲ ਕਰਿਆਂ ਦਾ ਕੋਈ ਮੁੱਲ ਨਹੀਂ, ਚੰਗੀ ਸਲਾਹ ਦਊਂਗਾ ਤੁਹਾਨੂੰ, ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ। ਹਮੇਸ਼ਾ ਕਹਿੰਦਾ ਹੁੰਦਾ, ਨੰਬਰ ਨੋਟ ਕਰ ਲਓ, 416-710-7524, 416-710-7524, ਬੈਕ ਟੂ ਸੁਣਾ ਵੀਰੇ।
0: Prabhdeep Singh, mortgage broker, 416-710-7524. 416-710-7524. ਤੇ ਬਾਈ ਜੀ ਬਹੁਤ ਜ਼ਿਆਦਾ, ਇਨਫੈਕਟ ਮਿਲੀਅਨਸ ਆਫ ਘਰਾਂ ਦੀਆਂ ਮੋਰਗੇਜ ਰਿਨਿਊਲਸ ਇਸ ਸਾਲ ਦੇ ਵਿੱਚ ਹੋ ਰਹੀਆਂ ਨੇ, ਅਤੇ ਉਹਨਾਂ ਦੇ ਵਿੱਚ ਮਜੋਰਟੀ ਤਾਂ ਹਾਇਰ ਇੰਟਰਸਟ ਰੇਟ 'ਤੇ ਹੀ ਹੋ ਰਹੀਆਂ ਨੇ, ਮਤਲਬ ਹਾਇਰ ਕਿਸ਼ਤ ਹੀ ਹੋਣੀ ਹੈ। ਕੋਈ ਤਰੀਕਾ ਹੈਗਾ ਕਿ ਮੇ ਬੀ ਕੋਈ ਬੈਂਕ ਸਵਿੱਚ ਕਰਨ ਦੇ ਨਾਲ ਕੋਈ ਵਿਆਜ ਘੱਟ ਸਕਦਾ, ਕਿਸ਼ਤ ਘੱਟ ਸਕਦੀ ਆ, ਜਾਂ ਕੋਈ ਕੈਸ਼ਬੈਕ ਬੈਂਕ ਤੋਂ ਮਿਲ ਸਕਦਾ ਕਿ ਨਹੀਂ?
1: ਬਿਲਕੁਲ ਸਮਰਾਜ ਵੀਰੇ, ਇਹ ਗੱਲ ਹਮੇਸ਼ਾ ਕਹਿੰਦਾ ਹੁੰਦਾ, ਰੀਨੋਲ ਮੌਕਾ ਇਜ਼ ਦ ਬੈਸਟ ਓਪਰਚੁਨਿਟੀ, ਤੁਹਾਨੂੰ ਜਿਹੜੀ ਹੈ ਵਿੰਡੋ ਖੁੱਲਦੀ ਹੈ ਤੁਹਾਡੀ ਪੈਨਲਟੀ ਫ੍ਰੀ ਲੈਂਡਰ ਸਵਿੱਚ ਕਰਨ ਲਈ, ਜਿਹੜੇ ਵੀ ਲੈਂਡਰ ਨਾਲ ਅੱਜ ਤੁਸੀਂ ਕਰੰਟਲੀ ਹੈਗੇ ਹੋ, ਕਿਉਂਕਿ ਇਹ ਮੇਰਾ ਇਹ ਡੇ ਟੂ ਡੇ ਮੈਂ ਚੀਜ਼ਾਂ ਦੇਖਦਾ ਹਾਂ, ਜਿਹੜੇ ਕਰੰਟ ਲੈਂਡਰ ਨਾਲ ਹੈਗੇ ਹੋ, ਤੁਹਾਨੂੰ ਇੱਕ ਬਹੁਤ ਛੋਟੀ ਜਿਹੀ ਐਗਜ਼ਾਮਪਲ ਨਾਲ ਦੱਸ ਦਿੰਦਾ। ਬਥੇਰੀ ਵਾਰੀ ਆਪਾਂ ਜੇ ਇੱਕ ਰੋਜਰਸ ਦਾ ਤੁਸੀਂ ਅਕਾਊਂਟ ਵੀ ਰੱਖਿਆ ਹੋਵੇ ਨਾ, ਜੇ ਕੋਈ ਨਵਾਂ ਬੰਦਾ ਜਾਂਦਾ ਉਹਨੂੰ ਵਧੀਆ ਪਲੈਨਸ ਦੇਣਗੇ, ਵਧੀਆ ਇਨਸੈਂਟਿਵ ਦੇਣਗੇ, ਜਦੋਂ ਤੁਸੀਂ ਪੁਰਾਣੇ ਹੋ ਜਾਂਦੇ ਹੋ ਤੁਹਾਡੇ ਬਿੱਲ ਵੀ ਵਧਣ ਲੱਗ ਜਾਂਦੇ, ਸਭ ਕੁਛ ਹੋ ਜਾਂਦਾ। ਸਿਮਿਲਰਲੀ ਬੈਂਕਾਂ ਦੇ ਵਿੱਚ ਵੀ ਬਾਈ ਜੀ ਇਹੀ ਹੁੰਦਾ, ਜਦੋਂ ਤੁਸੀਂ ਉਹਨਾਂ ਦੇ ਪੁਰਾਣੇ ਕਲਾਇੰਟ ਬਣੇ ਹੈਗੇ ਹੋ, ਤੁਹਾਨੂੰ ਉਹਨਾਂ ਨੇ ਚੱਲਦੇ ਮੋਰਗੇ ਦੇ ਵਿੱਚ ਮਾੜਾ ਮੋਟਾ 5-10 ਪੁਆਇੰਟਸ ਘਟਾ ਕੇ ਤੁਹਾਨੂੰ ਮੋਰਗੇਜ ਆਫਰ ਕਰ ਦੇਣਗੇ। ਬਟ ਜਦੋਂ ਤੁਸੀਂ ਨਵੇਂ ਬੈਂਕ ਕੋਲੇ ਜਾਓਗੇ, ਗਾਰੰਟੀਡ ਕੰਪੈਟੀਟਿਵ ਜਿਹੜਾ ਤੁਹਾਨੂੰ ਅੱਜ ਰੇਟ ਮਿਲਿਆ ਉਹਨੂੰ ਬੀਟ ਕਰਕੇ ਨਵਾਂ ਰੇਟ ਮਿਲੂਗਾ ਜੀ, ਨਾਲ ਦੀ ਨਾਲ ਤੁਹਾਨੂੰ ਕੈਸ਼ਬੈਕ ਮਿਲੂਗਾ। ਤੇ ਕਾਫੀ ਵਾਰੀ ਭੈਣ ਭਰਾਵਾਂ ਦੀ ਘਰ ਦੀ ਮੋਰਗੇਜ ਨਾਲ ਲਾਈਨ ਆਫ ਕ੍ਰੈਡਿਟ ਨਹੀਂ ਬਣੀ ਹੁੰਦੀ, ਤੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਨਾਲ ਦੀ ਨਾਲ ਬਣਨ ਦੀ ਵੀ ਆਪਸ਼ਨ ਬਣ ਜਾਂਦੀ ਆ। ਸੋ ਰੀਨੂਅਲ ਮੌਕੇ ਤੇ ਤੁਹਾਨੂੰ ਆਹ ਸਾਰਾ ਕੁਛ ਪੈਨਲਟੀ ਫ੍ਰੀ ਮਿਲਣ ਦੀ ਆਪਸ਼ਨ ਬਣ ਜਾਂਦੀਆਂ। ਰੀਨੂਅਲ ਹਮੇਸ਼ਾ ਸੇਮ ਲੈਂਡਰ ਨਾਲ ਨਾਲ ਨਾ ਸਾਈਨ ਕਰਕੇ ਭੇਜੋ, ਆਪਣੀ ਆਪਸ਼ਨਸ ਜ਼ਰੂਰ ਐਕਸਪਲੋਰ ਕਰੋ। ਇਹ ਤਾਂ ਕੱਲੇ ਮੈਂ ਸਕੈਜੂਲ ਏ ਲੈਂਡਰਸ ਬਾਰੇ ਦੱਸ ਰਿਹਾ, ਤੇ ਬਥੇਰੇ ਭੈਣ ਭਰਾ ਕਈ ਪ੍ਰਾਈਵੇਟ ਲੈ ਕੇ ਸਟੱਕ ਬੈਠੇ ਨੇ, ਦਿਮਾਗ 'ਚ ਸੋਚੀ ਬੈਠੇ ਆ ਰਹੇ ਸੀ ਹੋਰ ਬੈਂਕ ਜਾ ਹੀ ਨਹੀਂ ਸਕਦੇ, ਉਹ ਵੀ ਭੈਣ ਭਰਾ ਜ਼ਰੂਰ ਟਰਾਈ ਕਰਨ, ਕਿਉਂਕਿ ਪ੍ਰਾਈਵੇਟ ਮੌਰਗੇਜ ਬਹੁਤ ਮਹਿੰਗੀ ਪੈਂਦੀ ਬਾਈ ਜੀ, ਉਹ ਭਾਵੇਂ ਤੁਸੀਂ ਫਸਟ ਪ੍ਰਾਈਵੇਟ ਚੱਕੀ ਆ, ਭਾਵੇਂ ਤੁਸੀਂ ਸੈਕਿੰਡ ਮੌਰਗੇਜ ਪ੍ਰਾਈਵੇਟ ਚੱਕੀ ਆ, ਕਿਸੇ ਤਰੀਕੇ ਦੀ ਵੀ ਪ੍ਰਾਈਵੇਟ ਚੱਕੀ ਬੈਠੇ ਹੋ, ਉਹਨਾਂ ਨੂੰ ਵਾਪਸ ਕਰਨੀ ਚਾਹੁੰਦੇ ਹੋ, ਮੋੜਨਾ ਚਾਹੁੰਦੇ ਹੋ, ਅਲਟੀਮੇਟਲੀ ਪ੍ਰਾਈਵੇਟ ਪੈਸਾ ਜਿਹੜਾ ਵੀ ਮਿਲਦਾ ਇੱਕ ਇੱਕ ਸਾਲ ਲਈ ਮਿਲਦਾ, ਉਹਦੀ ਰੀਨੂਅਲ ਫੀਸ ਵੀ ਬੜੀ ਮਹਿੰਗੀ ਪੈਂਦੀ ਆ। ਸੋ ਕਿਸੇ ਤਰੀਕੇ ਦੀ ਪ੍ਰਾਈਵੇਟ ਮੌਰਗੇਜ ਚੱਕੀ ਆ, ਉਹਨੂੰ ਵਾਪਸ ਮੋੜਨਾ ਚਾਹੁੰਦੇ ਹੋ, ਲੈਂਡਰ ਕਹਿ ਲਓ ਇੱਕ ਤਰ੍ਹਾਂ ਦਾ ਗੱਲ ਨੂੰ ਆਉਂਦਾ ਵੀ ਸਾਡੇ ਪੈਸੇ ਮੋੜੋ, ਉਹੋ ਜਿਹੀ ਕੋਈ ਤੰਗੀ ਚੋਂ ਲੰਘ ਰਹੇ ਹੋ, ਉਹ ਵੀ ਤੁਹਾਨੂੰ ਰੀਨੂਅਲ ਮੌਕੇ ਤੇ ਬਹੁਤ ਵਧੀਆ ਮੌਕਾ ਹੁੰਦਾ, ਤੁਸੀਂ ਉਹਨਾਂ ਦੇ ਪੈਸੇ ਮੋੜ ਸਕਦੇ ਹੋ। ਜੇ ਤੁਸੀਂ ਕਿਸੇ ਗੱਲ ਕਰਕੇ ਬੀ ਲੈਂਡਰ ਨਾਲ ਵੀ ਸਟੱਕ ਮਹਿਸੂਸ ਕਰਦੇ ਹੋ, ਤਾਂ ਵੀ ਤੁਸੀਂ ਸਕੈਜੂਲ ਏ ਨਾਲ ਆ ਸਕਦੇ ਹੋ, ਕਿਉਂਕਿ ਬੀ ਲੈਂਡਰ ਦੇ ਰੇਟ ਵੀ ਚਲੋ ਮੈਂ ਕਹਿੰਦਾ ਪ੍ਰਾਈਵੇਟ ਨਾਲੋਂ ਥੋੜੇ ਘੱਟ ਹੋਣਗੇ, ਬਟ ਸਕੈਜੂਲ ਏ ਨਾਲੋਂ ਅਲਟੀਮੇਟਲੀ ਵੱਧ ਹੀ ਹੁੰਦੇ ਨੇ। ਜੇ ਕੋਈ ਭੈਣ ਭਰਾ ਕਿਸੇ ਬੀ ਲੈਂਡਰ ਨਾਲ, ਜਿਵੇਂ ਕਹਿ ਲਓ ਹੋਮ ਟਰੱਸਟ, ਕਮਿਊਨਿਟੀ ਟਰੱਸਟ ਹੈ, ਬਥੇਰੇ ਬੀ ਸਾਈਡ ਦੇ ਬੈਂਕਸ ਨੇ, ਜੇ ਉਹਨਾਂ ਨਾਲ ਵੀ ਤੁਸੀਂ ਸਟੱਕ ਹੈਗੇ ਹੋ, ਇਹ ਸਾਈਡ ਤੇ ਆਉਣਾ ਚਾਹੁੰਦੇ ਹੋ, ਉਹ ਵੀ ਇੱਕ ਤੁਹਾਨੂੰ ਸੁਨਹਿਰੀ ਮੌਕਾ ਹੁੰਦਾ ਰਿਨੂਅਲ ਮੌਕੇ ਤੇ ਪੈਨਲਟੀ ਫ੍ਰੀ ਆਉਣ ਦਾ। ਸੋ ਜੇ ਤੁਹਾਡੀ ਰਿਨੂਅਲ ਇਸ ਸਾਲ ਆ ਰਹੀ ਹੈ ਜਾਂ ਅਗਾਂਹ ਸਾਲ ਆਉਣ ਵਾਲੀ ਹੈ, ਆਪਣੀ ਫਾਈਲ ਦੀ ਪਹਿਲਾਂ ਪਲੈਨਿੰਗ ਕਰਨੀ ਹੈ, ਸਟਰਕਚਰਿੰਗ ਕਿਵੇਂ ਕਰਨੀ, ਉਸ ਚੀਜ਼ ਨੂੰ ਲੈ ਕੇ ਕਿਵੇਂ ਅਗਾਂਹ ਤੁਰਨਾ ਵੀ ਤੁਹਾਡੀ ਬੈਂਕ 'ਚ ਗਾਰੰਟੀਡ ਫਾਈਲ ਨਿਕਲ ਜਾਵੇ, ਇੱਕ ਵਾਰੀ ਕਾਲ ਕਰ ਲਿਓ, ਗਰੰਟੀ ਨਾਲ ਕਹਿੰਦਾ ਫਾਇਦਾ ਹੀ ਫਾਇਦਾ ਕਰਵਾ ਕੇ ਦੂੰਗਾ, ਇਹ ਗੱਲ ਦਾ ਮੇਰਾ ਵਾਅਦਾ। ਨੰਬਰ ਦੱਸ ਦਿੰਦਾ ਇੱਕ ਵਾਰੀ, 416-710-7524, 416-710-7524। ਕਿਸੇ ਤਰੀਕੇ ਦਾ ਮੌਰਗੇਜ ਦਾ, ਉਹ ਭਾਵੇਂ ਕਮਰਸ਼ੀਅਲ ਹੈ, ਰੈਜ਼ੀਡੈਂਸ਼ੀਅਲ ਹੈ, ਕਿਸੇ ਤਰੀਕੇ ਦੇ ਫਾਈਨੈਂਸ਼ੀਅਲ ਬਰਡਨ ਤੋਂ ਜੂਝ ਰਹੇ ਹੋ, ਉਹਦੇ ਬਾਰੇ ਕੋਈ ਹੱਲ ਕੱਢਣਾ ਚਾਹੁੰਦੇ ਹੋ, ਇੱਕ ਵਾਰੀ ਕਾਲ ਕਰ ਲਿਓ, ਕਾਲ ਕਰਿਆਂ ਦਾ ਕੋਈ ਮੁੱਲ ਨਹੀਂ, ਚੰਗੀ ਸਲਾਹ ਦਊਂਗਾ, ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ, 365 ਦਿਨ ਮੇਰਾ ਫੋਨ ਅਵੇਲੇਬਲ ਹੈ ਸਰ ਜੀ, ਤੁਹਾਡੇ ਕਰਕੇ ਮੇਰਾ ਕੰਮ ਹੈ। ਹਮੇਸ਼ਾ ਧੰਨਵਾਦ ਕਰਦਾ ਸਰੋਤਿਆਂ ਦਾ, ਭੈਣ ਭਰਾਵਾਂ ਦਾ, ਜਿਨ੍ਹਾਂ ਨੇ ਅੱਜ ਤੱਕ ਮੈਨੂੰ ਬਿਜ਼ਨਸ ਦਿੱਤਾ, ਮੇਰੇ ਤੇ ਭਰੋਸਾ ਕੀਤਾ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਥੈਂਕ ਯੂ ਸਮਰਾਜ ਵੀਰੇ ਇਹਦੇ ਉੱਤੇ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਪ੍ਰਭਦੀਪ ਸਿੰਘ ਨਾਲ ਹੁਣੇ ਗੱਲਬਾਤ ਕਰੋ, ਕੋਈ ਵੀ ਮੋਰਗੇਜ ਰਿਲੇਟਡ, ਰਿਨਿਊਅਲ ਰਿਲੇਟਡ ਕੰਮ ਹੈ, 416-710-7524, 416-710-7524। ਸੋ ਦੋਸਤੋ, ਹੁਣੇ ਹੁਣੇ ਪਤਾ ਲੱਗਿਆ ਹੈ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਸਾਡੇ ਕੈਨੇਡੀਅਨ ਮਸ਼ਰੂਮਸ 'ਤੇ ਨਵੇਂ ਟੈਰਿਫਸ ਲਾਉਣ ਵਾਲੇ ਨੇ, ਅਤੇ ਸਾਡੇ ਕੈਨੇਡੀਅਨ ਫਾਰਮਰਸ, ਸਾਡੀ ਕੈਨੇਡੀਅਨ ਸਰਕਾਰ ਨੂੰ ਵਾਰਨ ਕਰ ਰਹੇ ਨੇ ਕਿ ਹੋਰ ਵੀ ਐਗਰੀਕਲਚਰਲ ਸੈਕਟਰ ਦੇ ਵਿੱਚ US ਟੈਰਿਫਸ ਜਲਦ ਠੋਕ ਕੇ ਜਾ ਸਕਦੇ ਨੇ। ਪਰ ਅੱਜ ਕੁਛ ਮਿੰਟਾਂ ਲਈ ਆਪਾਂ ਇਸ ਕਾਰਨੀ ਕਲਾਉਣ ਸਰਕਸ ਸਰਕਾਰ ਦਾ ਕੋਈ ਇੱਥੇ ਕ੍ਰਿਟੀਸਿਜ਼ਮ ਨਹੀਂ ਕਰਾਂਗੇ, ਗੱਲਬਾਤ ਕਰਦੇ ਹਾਂ ਇਹਨਾਂ ਦੇ ਇੱਕ ਨਵੇਂ ਬਹੁਤ ਹੀ ਵੱਡੇ ਪਲਾਨ ਦੇ ਬਾਰੇ। ਉਹ ਹੈ ਕਿ ਅੱਜ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਉਹ ਕੈਨੇਡਾ ਦੀ ਇੰਟਾਇਰ ਇਲੈਕਟ੍ਰਿਸਿਟੀ ਗ੍ਰਿਡ ਨੂੰ ਅਤੇ ਆਊਟਪੁੱਟ ਨੂੰ ਦੁੱਗਣਾ ਕਰਨਾ ਚਾਹੁੰਦੇ ਨੇ ਸਾਲ 2050 ਤੱਕ, ਜਿਸ ਨੂੰ ਹਾਸਲ ਕਰਨ ਦੇ ਲਈ ਜਿਹੜੀ ਟਰੂਡੋ ਸਰਕਾਰ ਦੇ 24 'ਚ ਪੇਸ਼ ਕੀਤੀ ਗਈ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨਸ ਹਨ, ਉਹਨੂੰ ਹੀ ਬਦਲਣਾ ਅਤੇ ਘਟਾਉਣਾ ਪਊਗਾ। ਚੀਕਾਂ ਮਾਰਨੀਆਂ ਪਰਪਲ ਗ੍ਰੀਨ ਵਾਲਾਂ ਵਾਲੇ, ਨੋਜ਼ ਪੀਅਰਸਿੰਗ ਸੈਪਟਮ ਰਿੰਗ ਵਾਲੇ ਕਲਾਈਮੇਟ ਐਕਟਿਵਿਸਟ ਨੇ, ਅਤੇ LNG ਪਾਵਰ ਪਲਾਂਟਸ ਜਿਹੜੇ ਕਿ ਲਿਕੁਇਡ ਨੈਚੁਰਲ ਗੈਸ ਪਲਾਂਟਸ ਹਨ, ਉਹਨਾਂ ਨੂੰ ਹੀ ਜ਼ਿਆਦਾ ਫਲੈਕਸੀਬਿਲਿਟੀ ਦਿੱਤੀ ਜਾਊਗੀ, ਭਾਵੇਂ ਥੋੜ੍ਹੀ ਬਹੁਤੀ CO2 ਅਮਿਸ਼ਨਸ ਵਧਣਗੀਆਂ ਨੈਚੁਰਲ ਗੈਸ ਦੇ ਯੂਜ ਦੇ ਨਾਲ ਟੂ ਮੇਕ ਇਲੈਕਟ੍ਰਿਸਿਟੀ, ਪਰ ਇਹਦੀ ਜ਼ਰੂਰਤ ਹੈਗੀ ਹੈਗੀ ਆ। ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਰਕ ਕਾਰਨੀ ਗਵਰਨਮੈਂਟ ਦੇ ਵੱਲੋਂ ਕਿ 7 out of 10 ਹਾਊਸ ਹੋਲਡਸ ਇਨ ਕੈਨੇਡਾ, ਮਤਲਬ 70% ਆਫ ਘਰ ਕੈਨੇਡਾ ਦੇ ਵਿੱਚ, ਉਹਨਾਂ ਦਾ ਬਿਜਲੀ ਦਾ ਖਰਚਾ ਘਟਾਇਆ ਜਾਵੇ। ਪਰ ਦੋਸਤੋ, ਇਹ ਰਾਤੋਂ ਰਾਤ ਕੋਈ ਫਰਕ ਪੈਣ ਨਹੀਂ ਲੱਗਿਆ, ਨਾ ਤਾਂ ਸਾਨੂੰ ਕੋਈ ਇਮੀਡੀਏਟ ਰਿਲੀਫ ਮਿਲਣ ਲੱਗੀ ਆ, ਕਿਉਂਕਿ ਇਹ 2050 ਤੱਕ ਦਾ ਨਿਸ਼ਾਨਾ ਹੈ। ਅਤੇ ਸਭ ਤੋਂ ਵੱਡਾ ਕੁਐਸਚਨ ਮਾਰਕ ਅੱਜ ਤਾਂ ਇਹ ਪੇਸ਼ ਹੋਇਆ, $1 trillion $1 trillion ਦਾ ਇਹ ਐਕਸਪੈਂਸ ਹੁਣ ਕਿਵੇਂ ਫੰਡ ਕੀਤਾ ਜਾਊਗਾ। ਦੱਸਿਆ ਗਿਆ ਹੈ ਸਾਡਾ ਟੈਕਸਪੇਅਰ ਦਾ ਪੈਸਾ ਕੁਛ ਹੱਦ ਤੱਕ ਵਰਤਿਆ ਜਾਊਗਾ, ਪਰ ਬਾਕੀ ਆ $1 trillion ਨੂੰ ਕਿੱਥੋਂ ਇਹ ਕੱਢਣਗੇ, ਹੋਪਫੁਲੀ ਪ੍ਰਿੰਟ ਕਰਕੇ ਨਾ ਨਹੀਂ ਖਰਚਣਗੇ, ਨਹੀਂ ਤਾਂ ਇਨਫਲੇਸ਼ਨ ਦਾ ਹੋਰ ਵੀ ਪੰਗਾ ਪੈਣਾ ਹੀ ਪੈਣਾ। ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪਣਾ ਲੌਂਗ ਐਂਟੀਸਪੇਟਿਡ ਕਲੀਨ ਇਲੈਕਟ੍ਰਿਸਿਟੀ ਸਟ੍ਰੈਟਜੀ ਨੇਮਡ ਪਾਵਰਿੰਗ ਕੈਨੇਡਾ ਸਟਰੋਂਗ ਪੇਸ਼ ਕੀਤੀ ਆ, ਅਤੇ ਕਿਹਾ ਕਿ 2050 ਤੱਕ ਇਲੈਕਟ੍ਰਿਕ ਗ੍ਰਿਡ ਨੂੰ ਡਬਲ ਕਰਨ ਦਾ ਖਰਚਾ 1 ਟ੍ਰਿਲੀਅਨ ਡਾਲਰਸ ਹੋਣਾ ਹੈ। ਅਤੇ ਬੇਸ਼ੱਕ ਸਾਡੇ ਹੀ ਟੈਕਸਪੇਅਰਸ ਦੇ ਪੈਸੇ ਵੀ ਕੁਛ ਹੱਦ ਤੱਕ ਵਰਤੇ ਜਾਣਗੇ ਟੂ ਕੁਆਟ ਕਵਰ ਸਮ ਆਫ ਦ ਕਾਸਟ। ਮਾਰਕ ਕਾਰਨੀ ਨੇ ਕਿਹਾ ਕਿ ਇੰਨੇ ਵੱਡੇ ਪ੍ਰੋਜੈਕਟ ਨੂੰ ਫੈਸਿਲੀਟੇਟ ਕਰਨ ਦੇ ਲਈ ਉਹਦੀ ਗਵਰਨਮੈਂਟ ਨੂੰ ਇੰਡੀਜਨਸ ਪੀਪਲ ਯਾਨੀ ਕਿ ਫਰਸਟ ਨੇਸ਼ਨਸ ਦੇ ਨਾਲ ਨਵੀਆਂ ਪਾਰਟਨਰਸ਼ਿਪਸ ਬਣਾਉਣੀਆਂ ਪੈਣਗੀਆਂ, ਭਾਵੇਂ ਉਹਨਾਂ ਦੀ ਸਿਰਫ 5% ਹੀ ਪੂਰੇ 100 ਦੇ ਵਿੱਚ ਪਾਪੂਲੇਸ਼ਨ ਹੈ ਕੈਨੇਡਾ ਦੇ ਵਿੱਚ। ਇਹਨਾਂ ਨੂੰ ਇਹ ਐਕਸਟਰਾ ਹੀ ਪਰਕਸ ਐਂਡ ਬੈਨੀਫਿਟਸ ਤਾਂ ਮਿਲਦੇ ਹੀ ਮਿਲਦੇ ਨੇ, ਅਤੇ ਵਾਈਡ ਰੇਂਜ ਆਫ ਐਨਰਜੀ ਯੂਜ ਕਰਨੀ ਪਊਗੀ, ਹਾਈਡਰੋ, ਨਿਊਕਲੀਅਰ, ਵਿੰਡ, ਸੋਲਰ, ਅਤੇ ਸਭ ਤੋਂ ਖਾਸ ਤਾਂ ਨੈਚੁਰਲ ਗੈਸ LNG ਨੈਚੁਰਲ ਗੈਸ ਦੀ ਮੈਸਿਵ ਐਕਸਪੈਂਸ਼ਨ ਦੀ ਲੋੜ ਪੈਣੀ ਹੈ ਇਸ ਇਲੈਕਟ੍ਰਿਸਿਟੀ ਗ੍ਰਿਡ ਨੂੰ ਲਿਟਰਲੀ ਡਬਲ ਕਰਨ ਦੇ ਲਈ ਬਾਏ 2050। ਸੋ ਦੋਸਤੋ, ਗੱਲ ਤਾਂ ਇਹ ਹੈ ਕਿ ਇਹ ਪਿਛਲੀ ਲਿਬਰਲ ਸਰਕਾਰ ਨਾਲੋਂ ਇੱਕ ਬਹੁਤ ਵੱਡਾ ਬੇਸਿਕਲੀ ਫੰਡਾਮੈਂਟਲ ਸ਼ਿਫਟ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ, ਟਰੂਡੋ ਸਰਕਾਰ ਨੇ, ਕਿ ਅਸੀਂ 2050 ਤੱਕ ਬੇਸ਼ੱਕ ਇਲੈਕਟ੍ਰਿਕ ਗ੍ਰਿਡ ਨੂੰ ਵਧਾਉਣਾ ਚਾਹੁੰਦੇ ਹਾਂ ਪਰ ਡੀਕਾਰਬਨਾਈਜ਼ ਕਰਨਾ ਚਾਹੁੰਦੇ ਹਾਂ, ਮਤਲਬ ਕਿ ਸਿਰਫ ਅਤੇ ਸਿਰਫ ਹਾਈਡਰੋ ਹੀ ਜਾਂ ਨਿਊਕਲੀਅਰ ਹੀ ਜਾਂ ਵਿੰਡ ਜਾਂ ਸੋਲਰ ਹੀ ਯੂਜ਼ ਕਰਨਾ ਚਾਹੁੰਦੇ ਹਾਂ, ਨੋ ਗੈਸ ਵਟਸੋਐਵਰ, ਨੋ ਕੋਲ ਵਟਸੋਐਵਰ, ਇਹ ਵਰਤਣਾ ਚਾਹੁੰਦੇ ਹੀ ਨਹੀਂ ਹੈਗੇ। ਪਰ ਹੁਣ ਕਾਰਨੀ ਸਰਕਾਰ ਕਹਿ ਰਹੀ ਆ ਕਿ ਬਿਨਾਂ ਨੈਚੁਰਲ ਗੈਸ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ। ਹੁਣ ਦੇਖੋ, ਅੱਜ ਦੇ ਦਿਨ ਸਟੈਟਿਸਟਿਕਸ ਕੈਨੇਡਾ ਦਾ ਅਤੇ ਸਰਕਾਰੀ ਡਾਇਰਾ ਦਾ ਸਾਫ ਦਿਖਾਉਣਾ ਹੈ ਕਿ ਕੈਨੇਡਾ ਵਾਈਡ 80% ਤੋਂ ਵੀ ਜ਼ਿਆਦਾ ਇਲੈਕਟ੍ਰਿਸਿਟੀ ਪਾਵਰ ਗ੍ਰਿਡਸ ਨਾਨ ਅਮੀਟਿੰਗ ਹਨ, ਕੋਈ ਵੀ ਧੂੰਆਂ ਛੱਡਿਆ ਨਹੀਂ ਜਾਂਦਾ, ਨੋ CO2 ਇਮਿਸ਼ਨ।

ਕਰਾਂਗੇ। ਅਸੀਂ ਨਹੀਂ ਚਾਹੁੰਦੇ ਕਿ ਘੱਟ ਕਲੀਨ ਐਨਰਜੀ ਵਰਤੀ ਜਾਵੇ ਬਿਜਲੀ ਦੇ ਲਈ ਅਤੇ ਵੱਧ CO2 ਐਮਿਸ਼ਨਸ ਪੇਸ਼ ਹੋਣ। ਤਾਂ ਹੀ ਤਾਂ ਪਿਛਲੀ ਟਰੂਡੋ ਸਰਕਾਰ ਨੇ 2024 ਦੇ ਵਿੱਚ ਹੀ ਆਪਣਾ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨ ਫਾਈਨਲਾਈਜ਼ ਕੀਤਾ ਸੀ ਅਤੇ ਰੂਲਸ ਬਣਾਈਆਂ, ਕਾਨੂੰਨ ਬਣਾਇਆ ਕਿ 2050 ਤੱਕ ਇਲੈਕਟ੍ਰਿਕ ਗ੍ਰਿਡ ਦੇ ਵਿੱਚ ਡੀਕਾਰਬਨਾਈਜੇਸ਼ਨ ਹੋਣੀ ਚਾਹੀਦੀ ਆ, ਨਾ ਕਿ ਐਮਿਸ਼ਨਸ ਵਧਣੇ ਚਾਹੀਦੇ ਨੇ। ਭਾਵੇਂ ਨਤੀਜਾ ਤਾਂ ਇਹੀ ਸਾਨੂੰ ਪਤਾ ਹੈ ਕਿ ਬਿਜਲੀ ਜ਼ਿਆਦਾ ਮਹਿੰਗੀ ਹੋਣੀ ਸੀ ਕਿਉਂਕਿ ਇਹਨਾਂ ਨੂੰ ਲੋਕਾਂ ਦੀ ਪਰਵਾਹ ਹੀ ਨਹੀਂ ਸੀ, ਕਲਾਈਮੇਟ ਏਜੰਡਾ ਦੀ ਹੀ ਪਰਵਾਹ ਸੀ, ਪਰ ਇਹਨਾਂ ਨੇ ਕਿਹਾ ਕਿ ਡੀਕਾਰਬਨਾਈਜੇਸ਼ਨ ਇਜ਼ ਕੀ। ਪਰ ਅੱਜ ਮਾਰਕ ਕਾਰਨੀ ਨੇ ਕਿਹਾ ਉਲਟਾ ਕਿ ਭਾਵੇਂ ਥੋੜ੍ਹਾ ਬਹੁਤਾ ਇਹ CO2 ਐਮਿਸ਼ਨ ਵੱਧਦਾ ਹੈ ਪਰ ਇਹਦੀ ਜ਼ਰੂਰਤ ਹੈਗੀ ਹੈ। ਅੱਜ ਮਾਰਕ ਕਾਰਨੀ ਨੇ ਕਿਹਾ ਕਿ ਟਰੂਡੋ ਏਰਾ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨਸ ਨੂੰ ਹੁਣ ਬਦਲਿਆ ਜਾਊਗਾ, ਅਮੈਂਡ ਕੀਤਾ ਜਾਊਗਾ। ਜ਼ਿਆਦਾ ਫਲੈਕਸੀਬਿਲਿਟੀ ਦੀ ਜ਼ਰੂਰਤ ਹੈ, ਮਤਲਬ ਕਾਰਬਨ ਐਮਿਸ਼ਨਸ ਥੋੜ੍ਹੇ ਬਹੁਤੇ ਵਧਾਉਣ ਦੀ ਜ਼ਰੂਰਤ ਹੈ, ਪਰ ਇਸ ਚੇਂਜ ਦੇ ਨਾਲ ਲਿਬਰੋ ਗਵਰਨਮੈਂਟ, ਲਿਬਰੋ ਪਾਰਟੀ ਅਤੇ ਸ਼ਾਇਦ ਲਿਬਰੋ ਵੋਟਰ ਬੇਸ ਦੇ ਵਿੱਚ ਜਿਹੜਾ ਇੱਕ 0.5% ਜਿਹੜੇ ਕਲਾਈਮੇਟ ਨਟ ਜੋਬਸ ਨੇ, ਜ਼ਿਆਦਾ ਹੀ ਪਾਗਲ ਨੇ ਕਲਾਈਮੇਟ ਦੇ ਬਾਰੇ, ਐਕਸਟ੍ਰੀਮਿਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਤੁਹਾਨੂੰ ਪਤਾ ਹੈ ਕਿ ਉਹ ਬਿਲਕੁਲ ਵੀ ਨਹੀਂ ਖੁਸ਼ ਹੋਣਗੇ। ਨਾ ਲੱਗਦਾ ਹੈ ਕਿ ਜਸਟਿਨ ਟਰੂਡੋ ਦਾ ਫੋਰਮਰ ਇਨਵਾਇਰਮੈਂਟ ਮਿਨਿਸਟਰ ਸਟੀਵਨ ਗੀਬੋ ਖੁਸ਼ ਹੋਣਾ ਹੈ। ਜੇ ਤੁਹਾਨੂੰ ਨਹੀਂ ਪਤਾ ਹੈ ਦੋਸਤੋ ਕਿ ਲਿਬਰੋ ਸਰਕਾਰ ਦੇ ਕੈਬਨਿਟ ਦੇ ਵਿੱਚ ਕਿੱਦਾਂ ਦੇ ਕੈਲਬਰ ਦੇ ਬੰਦੇ ਬਹਿੰਦੇ ਆ, ਇਹ ਜਿਹੜਾ ਨਮੂਨਾ ਹੈ ਆਪਦੇ ਆਪ ਨੂੰ ਇਹ ਕਿੰਗ ਕੌਂਗ ਸਮਝਦਾ ਸੀ। ਅਰਲੀ 2000 ਦੇ ਵਿੱਚ ਜਦੋਂ ਇਹ ਇੱਕ ਕਲਾਈਮੇਟ ਐਕਟਿਵਿਸਟ ਗਰੁੱਪ ਦਾ ਮੈਂਬਰ ਸੀ ਸਟੀਵਨ ਗੀਬੋ, ਅੱਜ ਦਾ ਜਿਹੜਾ ਲਿਬਰੋ MP ਆ ਅਤੇ ਕੈਬਨਿਟ ਦੇ ਵਿੱਚ ਕਈ ਪੋਜੀਸ਼ਨ ਬੈਠਾ ਬੰਦਾ, ਇਹ ਸਾਡੇ ਮੁਲਕ ਦੇ ਅਹਿਮ ਫੈਸਲਿਆਂ ਲਈ ਜ਼ਿੰਮੇਵਾਰ ਬੰਦਾ, ਇਹ ਕਮਾਲ ਦੀ ਗੱਲ ਆ। ਇਹ ਬਾਂਦਰ ਜਾਂ ਕਹਿ ਲਓ ਆਪਣੇ ਆਪ ਨੂੰ ਕਿੰਗ ਕੌਂਗ ਬਾਂਦਰ ਸਮਝਦਾ ਸੀ, ਇਹਨੇ ਸਾਡੇ ਡਾਊਨਟਾਊਨ ਟੋਰਾਂਟੋ ਦੇ ਵਿੱਚ CN ਟਾਵਰ ਕਲਾਈਮ ਕਰਕੇ ਉਹਦੇ 'ਤੇ ਵੱਡਾ ਇੱਕ ਬੈਨਰ ਲਾਇਆ ਆਪਣੇ ਕਲਾਈਮੇਟ ਏਜੰਡਾ ਨੂੰ ਪੁਸ਼ ਕਰਨ ਲਈ। ਉਦੋਂ ਇਹਨੂੰ ਪੁਲਿਸ ਵੱਲੋਂ ਫੜ ਕੇ ਹੱਥਕੜੀਆਂ ਲਾ ਕੇ ਕ੍ਰਿਮੀਨਲੀ ਚਾਰਜ ਵੀ ਕੀਤਾ ਗਿਆ ਅਤੇ ਜਸਟਿਨ ਟਰੂਡੋ ਨੇ ਸਮਝਿਆ ਯਾਰ ਇੱਦਾਂ ਦਾ ਬੰਦਾ ਸਾਨੂੰ ਚਾਹੀਦਾ ਜੋ ਕਿ ਕਾਨੂੰਨ ਤੋੜਦਾ ਹੈ, ਉਹਨੂੰ ਕੈਬਨਿਟ ਮੰਤਰੀ ਬਣਾਉਂਦੇ ਹਾਂ ਅਤੇ ਪੂਰੇ ਮੁਲਕ ਦਾ ਸੱਤਿਆਨਾਸ਼ ਕਰਦੇ ਹਾਂ। ਕੀਪ ਇਨ ਦਾ ਗਰਾਊਂਡ ਐਂਟੀ ਐਨਰਜੀ ਐਂਟੀ ਨੈਚੁਰਲ ਰਿਸੋਰਸ ਪ੍ਰੋਜੈਕਟਸ ਲਈ ਇਹਨੂੰ ਹੀ ਆਪਾਂ ਜ਼ਿੰਮੇਵਾਰ ਬਣਾਉਂਦੇ ਹਾਂ। ਸੋ ਆਹੀ ਹੁਣ ਬੰਦਾ ਪਿਛਲੇ ਕੁਛ ਦਿਨਾਂ ਤੋਂ ਚੀਕਾਂ ਮਾਰਦਾ ਆ ਰਿਹਾ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਅਤੇ ਇਹਨੇ ਈਵਨ ਲਿਟਰਲੀ ਕਿਹਾ ਕਿ ਮਾਰਕ ਕਾਰਨੀ ਦੇ ਜੋ ਵੀ ਹੁਣ ਤੱਕ ਰੈਗੂਲੇਟੋਰੀ ਰੋਲ ਬੈਕਸ, ਯਾਨੀ ਕਿ ਟਰੂਡੋ ਸਰਕਾਰ ਦੇ ਸਖਤ ਕਾਨੂੰਨ ਜਿਹੜੇ ਕਲਾਈਮੇਟ ਦੇ ਏਜੰਡਾ ਨੂੰ ਵਧਾਉਣ ਵਾਲੇ ਨੇ, ਉਹਨੂੰ ਹੀ ਪਿੱਛੇ ਖਿੱਚਣ ਵਾਲੇ ਕਾਰਨੀ ਸਰਕਾਰ ਦੇ ਜਿਹੜੇ ਰੈਗੂਲੇਟਰੀ ਰੋਲ ਬੈਕਸ ਹਨ ਆਰ ਵਰਸ ਦੈਨ ਸਟੀਵਨ ਹਾਰਪਰ। ਵਾਓ, ਇੱਕ ਮਾਰਕ ਕਾਰਨੀ ਨੂੰ ਵਰਸ ਦੈਨ ਸਟੀਵਨ ਹਾਰਪਰ ਕਹਿ ਰਿਹਾ, ਅਤੇ ਹਾਰਪਰ ਨੂੰ ਤਾਂ ਇਹ ਲਿਟਰਲੀ ਦ ਡੈਵਲ ਹਿਮਸੈਲਫ ਪਿਛਲੇ 11 ਸਾਲਾਂ ਤੋਂ ਕਹਿੰਦੇ ਆ ਰਹੇ ਆ। ਜਦੋਂ ਵੀ ਕੋਈ ਵੀ ਇਸ਼ੂ 11 ਪਿਛਲੇ ਸਾਲਾਂ 'ਚ ਕੋਈ ਪੇਸ਼ ਹੋਈ ਆ ਸਾਡੇ ਹਾਊਸ ਆਫ ਕਾਮਨਸ ਦੇ ਵਿੱਚ, ਲਿਬਰਲਸ ਕੀ ਕਹਿੰਦੇ ਨੇ ਕਿ ਜਦੋਂ 2014 ਤੱਕ ਹਾਰਪਰ ਪਾਵਰ 'ਚ ਸੀ ਉਹਦਾ ਕਸੂਰ ਆ, ਸਾਡਾ ਕੋਈ ਕਸੂਰ ਨਹੀਂ, 11 ਸਾਲ 'ਚ ਅਸੀਂ ਤੁਹਾਨੂੰ ਧੱਕੇ ਖਵਾ ਰਹੇ ਹਾਂ। ਪਰ ਹੁਣ ਇਹਨੇ ਕਹਿ ਦਿੱਤਾ ਹੈ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਿ ਕਾਰਨੀਜ਼ ਰੈਗੂਲੇਟਰੀ ਰੋਲ ਬੈਕਸ ਆਰ ਵਰਸ ਦੈਨ ਸਟੀਵਨ ਹਾਰਪਰਸ, ਜਿਹਦੇ ਨਾਲ ਹੁਣ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਸ਼ਾਇਦ ਲਿਬਰਲ MP ਸਟੀਵਨ ਗੀਬੋ, ਜਿਹਨੇ ਕਿ ਮਾਰਕ ਕਾਰਨੀ ਦੀ ਕੈਬਨਿਟ ਛੱਡੀ ਸੀ ਜਦੋਂ ਮਾਰਕ ਕਾਰਨੀ ਨੇ ਕੰਜ਼ੂਮਰ ਕਾਰਬਨ ਟੈਕਸ ਕੈਂਸਲ ਕੀਤਾ, ਇਕੱਲਾ ਰਹਿ ਗਿਆ MP, ਹੁਣ ਸ਼ਾਇਦ ਇਹ MP ਦੀ ਵੀ ਕੁਰਸੀ ਛੱਡ ਸਕਦਾ ਹੈ। ਕਾਫੀ ਜ਼ਿਆਦਾ ਇਹਦੇ ਬਾਰੇ ਚਰਚਾ ਹੋ ਰਹੀ ਹੈ, ਜੋ ਕਿ ਮਾੜੀ ਗੱਲ ਆ ਕਾਰਨੀ ਸਰਕਾਰ ਦੀ ਮੈਜੋਰਿਟੀ ਲਈ, ਕਿਉਂਕਿ ਦੋ ਹੋਰ ਜਿਹੜੇ MP ਨੇ ਉਹ ਤਾਂ ਹੋਰਾਂ ਪੋਜੀਸ਼ਨ ਤੱਕ ਵੀ ਬਹੁਤ ਜਲਦ ਸ਼ਿਫਟ ਹੋ ਰਹੇ ਨੇ। ਇੱਕ ਤਾਂ ਨਥੈਨੀਅਲ ਅਰਸਕਿਨ ਸਮਿਥ ਹੈ ਜੋ ਕਿ ਜੂਨ ਦੀਆਂ ਸਮਰ ਛੁੱਟੀਆਂ ਤੋਂ ਪਹਿਲਾਂ ਰਿਜ਼ਾਈਨ ਕਰ ਰਿਹਾ ਟੋਰਾਂਟੋ ਦੇ ਵਿੱਚ ਬੀਚਸ ਈਸਟ ਯੋਰਕ ਰਾਈਡਿੰਗ ਤੋਂ, ਅਤੇ ਇੱਕ ਤਾਂ ਹੈ ਵੈਨਕੂਵਰ ਤੋਂ ਜੋਨਸਨ ਵਿਲਕਿਨਸਨ, ਜੋ ਖੁਦ ਆਪ ਵੀ ਪਹਿਲਾਂ ਇਨਵਾਇਰਮੈਂਟ ਮਿਨਿਸਟਰ ਰਿਹਾ ਹੈ ਫਾਰ ਜਸਟਿਨ ਟਰੂਡੋ, ਉਹ ਚੱਲਿਆ ਹੈ UN ਤੱਕ ਇੱਕ ਨਵੇਂ ਪੋਜੀਸ਼ਨ ਦੇ ਵਿੱਚ। ਸੋ ਤਿੰਨ ਬੰਦਿਆਂ ਦੇ ਨਾਲ ਇਹਨਾਂ ਦੀ ਗਿਣਤੀ ਘਟਣ ਦੇ ਨਾਲ ਫਿਰ ਤਾਂ ਮੈਜੋਰਿਟੀ ਅਤੇ ਮੈਜੋਰਿਟੀ ਰਹਿਣੀ ਨਹੀਂ ਹੈਗੀ, ਬਹੁਤ ਇੰਟਰਸਟਿੰਗ ਕੰਮ ਵੀ ਪੇਸ਼ ਹੋ ਸਕਦਾ ਹੈ ਸਾਡੇ ਹਾਊਸ ਆਫ ਕਾਮਨਸ ਦੇ ਵਿੱਚ। ਪਰ ਬਾਏ ਇਲੈਕਸ਼ਨ ਜਿੱਤ ਕੇ ਫਿਰ ਵੀ ਉਹ ਇੱਕ ਅੱਧੀ ਸੀਟ ਉੱਪਰ ਤਾਂ ਹੋ ਹੀ ਜਾਣਗੇ, ਕਿਉਂਕਿ ਜਿਹੜੀਆਂ ਰਾਈਡਿੰਗਸ ਦੇ ਵਿੱਚ ਇਹ ਰਿਜ਼ਾਈਨ ਵੀ ਕਰਨ ਲੱਗੇ ਨੇ ਉਹ ਵੈਰੀ ਵੈਰੀ ਸੇਫ ਲਿਬਰਲ ਰਾਈਡਿੰਗਸ ਹੀ ਹਨ। ਸੋ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਕੱਲ੍ਹ ਨੂੰ ਫਰਾਈਡੇ May 15, 2026 ਨੂੰ ਮਾਰਕ ਕਾਰਨੀ ਦੀ ਫੈਡਰਲ ਗਵਰਨਮੈਂਟ ਅਤੇ ਅਲਬਰਟਾ ਦੀ ਡੈਨੀਅਲ ਸਮਿਥ ਗਵਰਨਮੈਂਟ

economy reduced Alberta de natural resources industry de jada hak de vich carbon pricing industrial carbon pricing announce karange jo ke ohna de vallon sign kite gaye Alberta to leke BC de pani tak pipeline bitumen pipeline brown de memorandum of understanding da ek zaruri hissa hai so eh ek bahut baddi gall hai dosto maybe a pipeline bahut hi jald construction shuru kiti hi jave charcha to ho rahi hai ki jithe Trudeau sarkar te Carney sarkar chahundi si ke shayad saal 2030 tak by 2030 industrial carbon price for Alberta's CO2 emitters badiya badiya industry oil and gas industry ona te 1 metric ton of CO2 te saal 2030 tak $140 charge kita jauga hun charcha ho rahi hai ke 2030 ta inhne keh ditta ke chalo 2040 tak kar denne ha tonu 10 saal vadh de denne ha ke tusi mojja karo unni char de vich ghat industrial carbon tax pay karo profit zyada banuga te shayad tonu tel di pipeline banon da vadda proponent mil hi jauga so inhne 10 saal di extension ditti ha ke kadon price vadugi from current $95 per metric ton to 140 ਨਹੀਂ ਹੁਣ ਕਹਿੰਦੇ ਨੇ ਕਿ 130 130 ਤੇ ਅਸੀਂ ਇਹਨੂੰ ਕੈਪ ਕਰਾਂਗੇ ਸੋ ਕਨਸੈਸ਼ਨਸ ਆਪਣੇ ਇਸ ਪਾਲਿਸੀ ਦੇ ਵਿੱਚ ਕਾਰਨੀ ਸਰਕਾਰ ਦੇ ਵੱਲੋਂ ਵੀ ਦਿੱਤੀ ਜਾ ਰਹੀ ਹੈ ਪਰ ਸੇਮ ਟਾਈਮ ਤੇ ਅਲਬਰਟਾ ਸਰਕਾਰ ਜੋ ਕਿ ਅੜੀ ਹੋਈ ਸੀ ਕਿ ਅਸੀਂ $95 ਪਰ ਮੈਟ੍ਰਿਕ ਟਨ ਤੋਂ ਕਦੇ ਵੀ ਨਹੀਂ ਵੱਧ ਪੇ ਕਰਾਂਗੇ ਜੋ ਮਰਜ਼ੀ ਕਰ ਲਓ ਅੱਡ ਹੋਣ ਦਾ ਇੱਕ ਵੀ ਇਹ ਵੀ ਕਾਰਨ ਹੈ ਉਹ ਵੀ ਹੁਣ ਬੈਂਡ ਕਰ ਰਹੇ ਨੇ ਤੇ ਕੱਲ ਨੂੰ ਇਹ ਬਹੁਤ ਵੱਡੀ ਡੀਲ ਫਾਰ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਅਨਾਉਂਸ ਕੀਤੀ ਜਾਊਗੀ ਤੇ ਨਾਲ ਦਾ ਦੋਸਤੋ ਚਰਚਾ ਇਹ ਵੀ ਹੋ ਰਹੀ ਹੈ ਕਿ ਇਸ ਸਮਰ ਦੀਆਂ ਪਾਰਲੀਮੈਂਟੇਰੀਅਨਸ ਦੀ ਛੁੱਟੀਆਂ ਤੋਂ ਬਾਅਦ ਜਦੋਂ ਇਹ ਸਾਰੇ ਦੇ ਸਾਰੇ MP ਵਾਪਸ ਆਉਣਗੇ ਆਰਵਾ ਦੇ ਵਿੱਚ ਪਾਰਲੀਮੈਂਟ ਹਿੱਲ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਇਨ ਸਪਟੈਂਬਰ ਉਦੋਂ ਮਾਰਕ ਕਾਰਨੀ ਦੀ ਗਵਰਨਮੈਂਟ ਅਨਾਊਂਸ ਕਰੂਗੀ ਕਿ ਇਹ ਜਿਹੜੀ ਪਾਈਪਲਾਈਨ ਹੈ ਬਿਚਮਨ ਪਾਈਪਲਾਈਨ ਫਰੋਮ ਅਲਬਰਟਾ ਟੂ ਦ ਵੈਸਟ ਕੋਸਟ ਫੋਰ ਸਮ ਰੀਜ਼ਨ ਇਹ ਬ੍ਰਿਟਿਸ਼ ਕੋਲੰਬੀਆ ਨਹੀਂ ਕਹਿ ਰਹੇ ਵੈਸਟ ਕੋਸਟ ਹੀ ਕਹਿ ਰਹੇ ਨੇ ਸੀਮਸ ਪ੍ਰੀਟੀ ਸ਼ੇਡੀ ਮੇ ਬੀ ਅਮੈਰੀਕਾ ਦੇ ਵਿੱਚੋਂ ਵੀ ਲੰਘਵਾਈ ਸਕਦੀ ਆ ਕੀ ਪਤਾ ਕਿ ਉਹਨਾਂ ਵਿੱਚ ਇਨਵੋਲਵ ਕਰ ਲੈਣ ਐਨੀਥਿੰਗ ਇਜ਼ ਪੋਸੀਬਲ ਰੂਟ ਤਾਂ ਚੇਂਜ ਕੀਤਾ ਜਾ ਸਕਦਾ ਪਰ ਇਹਨੂੰ ਇੱਕ ਪ੍ਰੋਜੈਕਟ ਆਫ ਨੈਸ਼ਨਲ ਇੰਟਰਸਟ ਲਿਬਰਲ ਫੈਡਰਲ ਸਰਕਾਰ ਦੇ ਵੱਲੋਂ ਅਨਾਊਂਸ ਕੀਤਾ ਜਾਊਗਾ ਜਿਹਦੇ ਨਾਲ ਤਾਂ ਹੋਰ ਚੀਕਾਂ ਪੈਣਗੀਆਂ ਲਿਬਰਲਸ ਦੇ ਜਿਹੜੇ ਵੋਟਰ ਸਪੋਰਟਰ ਅਤੇ MPs ਹਨ ਜੋ ਕਿ ਇਸ ਪਾਈਪਲਾਈਨ ਐਕਸਪੈਂਸ਼ਨ ਦੇ ਸਖ਼ਤ ਖਿਲਾਫ ਨੇ ਜਿਹਦੇ ਨਾਲ ਇੱਕੋ ਹੀ ਤੀਰ ਨਾਲ ਦੋ ਨਿਸ਼ਾਨੇ ਹੋਣਗੇ ਨਾਲੇ ਤਾਂ ਮੁਲਕ 'ਚ ਤਰੱਕੀ ਨਾਲੇ ਤਾਂ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾਊਗੀ ਵੈਰੀ ਸਟ੍ਰੈਟੀਜਿਕ ਟਾਈਮਿੰਗ ਹੈ ਕਿਉਂ ਕਿਉਂਕਿ ਅਕਟੋਬਰ ਦੇ ਵਿੱਚ ਹੀ 19 ਤਰੀਕ ਨੂੰ ਅਕਟੋਬਰ 19, 2026 ਨੂੰ ਅਲਬਰਟਾ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਆਲਰੇਡੀ ਇੱਕ ਸਕੈਜੂਲਡ 9 ਕੁਐਸਚਨ ਰੈਫਰੈਂਡਮ ਰੱਖ ਰਹੇ ਨੇ ਇਮੀਗ੍ਰੇਸ਼ਨ ਤੋਂ ਲੈ ਕੇ ਹੋਰਾਂ ਡਿਫਰੈਂਟ ਮੁੱਦਿਆਂ 'ਤੇ ਅਤੇ ਉਹਦੇ ਵਿੱਚ ਆਹ 10ਵਾਂ ਸਵਾਲ ਨਾ ਹੀ ਆ ਜਾਵੇ ਕਿ ਕੀ ਤੁਸੀਂ ਅੱਡ ਹੋਣਾ ਚਾਹੁੰਦੇ ਹੋ ਕੈਨੇਡਾ ਤੋਂ ਉਸ ਹੀ ਮੂਵਮੈਂਟ ਨੂੰ ਦੱਬਣ ਦੇ ਲਈ ਸ਼ਾਇਦ ਕੁਛ ਕੁ ਲੋਕਾਂ ਨੂੰ ਇਹ ਪੱਟ ਸਕਦੇ ਨੇ ਅਗੇਂਸਟ ਦੈਮ ਕਿ ਅਸੀਂ ਪਾਈਪਲਾਈਨ 'ਤੇ ਬਣਾਉਣ ਲੱਗੇ ਹਾਂ ਹੁਣ ਤੁਹਾਨੂੰ ਹੋਰ ਕੀ ਚਾਹੀਦਾ ਅਸੀਂ ਹੋਰ ਵੀ ਗ੍ਰੀਨ ਲਾਈਟ ਕਰ ਦੇਵਾਂਗੇ ਪਾਈਪਲਾਈਨ ਆਉਣ ਵਾਲੇ ਦਿਨਾਂ ਦੇ ਵਿੱਚ ਫਿਕਰ ਨਾ ਕਰੋ ਸੋ ਫਿਰ ਵੀ ਇੰਨੇ ਵੱਡੇ ਕੰਮ ਦੇ ਲਈ ਇਲੈਕਟ੍ਰਿਸਿਟੀ ਗ੍ਰਿਡ ਨੂੰ 2050 ਤੱਕ ਦੁੱਗਣਾ ਕਰਨ ਦੇ ਲਈ ਫੈਡਰਲ ਸਰਕਾਰ ਨੇ ਕਿਹਾ ਕਿ $1 trillion ਦਾ ਖਰਚਾ ਤੋਂ ਇਲਾਵਾ ਸਾਨੂੰ ਸ਼ਾਇਦ 130,000 ਨਵੇਂ ਕੰਮ ਕਰਨ ਵਾਲਿਆਂ ਦੀ ਲੋੜ ਪੈਣੀ ਆ ਉਹਦੇ ਵਿੱਚੋਂ ਇਹਨਾਂ ਨੇ ਕਿਹਾ ਹੈ ਕਿ 2028 ਦੇ ਐਂਡ ਤੱਕ ਤਾਂ ਸ਼ੁਰੂ ਹੋਣ ਵਾਲੀਆਂ ਤਕਰੀਬਨ 30,000 ਜੋਬਸ ਹੋਣਗੀਆਂ ਅਤੇ ਹੌਲੀ ਹੌਲੀ 2050 ਤੱਕ 100,000 ਹੋਰ ਜੋਬਸ ਹੋਣਗੀਆਂ ਕੁੱਲ ਮਿਲਾ ਕੇ 130 ਪੀਪਲ ਵਿਲ ਬੀ ਪੁੱਟ ਟੂ ਵਰਕ ਪਰ ਇਸ ਮੁਲਕ ਤਾਂ ਹੈ ਹੀ ਨਹੀਂ ਇਸ ਫਿਊਲ ਦੇ ਵਿੱਚ ਸਪੈਸ਼ਲਾਈਜ਼ ਕਰਨ ਵਾਲੇ ਸੋ ਮੇ ਬੀ ਹੋਰ ਇਮੀਗ੍ਰੇਸ਼ਨ ਲਿਆਉਣਗੇ ਕਹਿਣਗੇ ਕਿ ਸਾਨੂੰ ਜੀ ਬਿਜਲੀ ਚਾਹੀਦੀ ਆ ਸਸਤੀ ਅਤੇ ਦੁੱਗਣਾ ਕਰਨਾ ਗ੍ਰਿਡ ਲਿਆਓ ਫਿਰ ਹੋਰ ਲੋਕਾਂ ਨੂੰ ਹੋਰਾਂ ਮੁਲਕਾਂ ਤੋਂ ਕੀ ਪਤਾ ਹੈ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ। ਤਾਂ ਦੋਸਤੋ, ਸਿਰੀਆ ਬ੍ਰੈਂਪਟਨ ਦਾ ਕਹਿਣਾ ਹੈ ਕਿ ਜਦੋਂ ਤੋਂ ਉਹਨਾਂ ਨੇ ਲੈਂਡਲੋਰਡਸ ਦੇ ਲਈ ਰਜਿਸਟ੍ਰੇਸ਼ਨ ਪ੍ਰੋਗਰਾਮ ਲਾਂਚ ਕੀਤਾ ਹੈ, ਉਹਨਾਂ ਨੇ ਤਕਰੀਬਨ ਉਹਨਾਂ ਦੇ ਵੱਲ ਹੀ $7 lakh ਦੇ ਵੀ ਫਾਈਨਸ ਇਸ਼ੂ ਕੀਤੇ ਹਨ ਅਤੇ ਹਜ਼ਾਰਾਂ ਹੀ ਰੈਂਟਲ ਪ੍ਰਾਪਰਟੀਜ਼ ਨੂੰ ਹੁਣ ਅਪ ਟੂ ਕੋਡ ਲੈ ਕੇ ਆਏ ਨੇ। ਸੋ ਬ੍ਰੈਂਪਟਨ ਸ਼ਹਿਰ ਦੇ ਵੱਲੋਂ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਪ੍ਰੋਗਰਾਮ ਦੇ ਰਾਹੀਂ ਬ੍ਰੈਂਪਟਨ ਸ਼ਹਿਰ ਦੇ ਵਿੱਚ 4 ਜਾਂ ਉਸ ਤੋਂ ਘੱਟ ਰੈਂਟਲ ਯੂਨਿਟ ਦੇ ਓਨਰ ਯੂਨਿਟਸ ਨੂੰ ਰੈਂਟ ਆਊਟ ਕਰਨ ਤੋਂ ਪਹਿਲਾਂ ਇੱਕ ਲਾਇਸੈਂਸ ਹੁਣ ਤੁਹਾਨੂੰ ਲੈਣਾ ਪੈਂਦਾ ਹੈ ਅਤੇ ਇੱਕ ਆਨਲਾਈਨ ਲਰਨਿੰਗ ਮਾਡਿਊਲ ਵੀ ਕੰਪਲੀਟ ਕਰਨੀ ਪੈਂਦੀ ਹੈ ਸ਼ਹਿਰ ਦੇ ਸਾਰੇ ਰੈਂਟਲ ਰੈਗੂਲੇਸ਼ਨਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ। ਸੋ RRL ਲਾਇਸੈਂਸ ਨਾ ਲੈਣ ਦਾ ਜਿਹੜਾ ਫਾਈਨ ਹੈ $1500 ਹੈ, ਇਹਦਾ ਲੈਣ ਦਾ ਜਿਹੜਾ ਖਰਚਾ 300 ਸੀ ਪ੍ਰੋਵੇਵ ਕੀਤਾ ਗਿਆ ਹੈ। ਸੋ ਜੇ ਤੁਸੀਂ ਫੜੇ ਜਾਂਦੇ ਹੋ, ਬੇਸਮੈਂਟ ਰੈਂਟ ਆਊਟ ਕੀਤੀ ਹੋਈ ਆ, ਘਰ ਰੈਂਟ ਆਊਟ ਕੀਤਾ ਹੋਇਆ ਬ੍ਰੈਂਪਟਨ ਦੇ ਵਿੱਚ, ਜੇ ਫੜੇ ਜਾਂਦੇ ਹੋ ਫਿਰ $1500 ਦਾ ਫਾਈਨ ਹੈ। ਬ੍ਰੈਂਪਟਨ ਬਾਇਲਾ ਸਰਵਿਸਿਜ਼ ਦੇ ਵੱਲੋਂ ਇੱਕ ਅਪਡੇਟ ਵੀ ਪੇਸ਼ ਕੀਤੀ ਗਈ ਆ ਕਿ ਉਹਨਾਂ ਦੇ ਨਵੇਂ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਪ੍ਰੋਗਰਾਮ RRL ਦੇ ਰਾਹੀਂ ਇਸ ਸਾਲ ਦੇ ਵਿੱਚ March 31, 2026 ਤੱਕ 13,000 ਤੋਂ ਵੀ ਜ਼ਿਆਦਾ ਨਵੇਂ ਐਪਲੀਕੇਸ਼ਨਸ ਸ਼ਹਿਰ ਨੂੰ ਮਿਲ ਗਏ ਨੇ। ਸੋ 13,000 ਤੋਂ ਵੀ ਜ਼ਿਆਦਾ ਲੋਕਾਂ ਨੇ ਕਿਹਾ ਕਿ ਯਾਰ ਆਪਾਂ ਲਾਇਸੈਂਸ ਲੈ ਹੀ ਲੈਂਦੇ ਹਾਂ ਕਿਉਂਕਿ ਬਾਅਦ 'ਚੋਂ ਫਿਰ ਫਾਈਨ ਮਿਲ ਸਕਦਾ ਹੈ, ਅਤੇ 13,000 ਦੇ ਵਿੱਚੋਂ ਤਾਂ 4,000 ਤੋਂ ਵੀ ਘੱਟ (only 3,984) ਲਾਇਸੈਂਸ ਇਸ਼ੂ ਕੀਤੇ ਗਏ ਨੇ ਸ਼ਹਿਰ ਦੇ ਵੱਲੋਂ March 31, 2026 ਤੱਕ। ਹੁਣ ਕਿਉਂਕਿ May 14 ਹੈ, ਆਲਰੇਡੀ ਇਹ ਤੋਂ ਨੰਬਰ ਥੋੜ੍ਹਾ ਜਿਹਾ ਵੱਧ ਹੀ ਹੋਣਾ ਹੈ, ਪਰ ਆਏ ਨਹੀਂ ਕਿ ਫ੍ਰੀ ਦੇ ਵਿੱਚ ਹੀ ਤੁਹਾਨੂੰ ਲਾਇਸੈਂਸ ਦੇ ਰਹੇ ਨੇ, ਸਭ ਕੁਝ ਪਹਿਲਾਂ ਇੰਸਪੈਕਟ ਕਰਨ ਦੀ ਵੀ ਲੋੜ ਹੈਗੀ ਹੈਗੀ ਆ। ਸੋ ਟਾਈਮ ਤਾਂ ਲੱਗਦਾ ਹੀ ਲੱਗਦਾ ਹੈ, ਪਰ ਦੋਸਤੋ ਜਿੱਥੇ ਹੁਣ ਤੱਕ 13,000 ਐਪਲੀਕੇਸ਼ਨਸ ਅਤੇ 4,000 ਤੋਂ ਵੀ ਘੱਟ ਸ਼ਹਿਰ ਦੇ ਵੱਲੋਂ ਲਾਇਸੈਂਸ ਇਸ਼ੂ ਕੀਤੇ ਗਏ ਨੇ, ਸੇਮ ਟਾਈਮ 'ਤੇ ਸ਼ਹਿਰ ਦੇ ਵੱਲੋਂ 893 ਪੈਨਲਟੀ ਨੋਟਿਸਿਸ ਭੇਜੇ ਗਏ ਨੇ, ਅਮਾਊਂਟਿੰਗ ਟੂ ਆਲਮੋਸਟ $7 lakh ਦੇ ਫਾਈਨ, $695,550 ਦੇ ਫਾਈਨ ਹੁਣ ਵੰਡੇ ਗਏ ਨੇ। ਸਾਰੇ ਤਾਂ ਕਲੈਕਟ ਕੀਤੇ ਗਏ, ਨਹੀਂ ਕੀਤੇ ਗਏ ਉਹ ਤਾਂ ਰੱਬ ਹੀ ਜਾਣਦਾ, ਪਰ $695,550 ਦੇ ਫਾਈਨ ਸਿਰੀ ਬ੍ਰੈਂਪਟ ਦੇ ਵੱਲੋਂ ਇੰਨਾ ਹੀ ਲਾਇਸੈਂਸ ਦੇ ਲਈ ਹੀ ਅਪਲਾਈ ਕਰਨ ਵਾਲਿਆਂ ਨੂੰ ਦਿੱਤੇ ਗਏ ਨੇ ਜਿਹਨਾਂ ਨੇ ਕੋਈ ਰੂਲ ਵਾਇਲੇਟ ਕੀਤੀ ਹੈ। ਸੋ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ, ਨੋ ਗੁੱਡ ਡੀਡ ਗੋਜ਼ ਅਨਪਨਿਸ਼ਡ, ਅਤੇ ਉਹੀ ਹੁਣ ਦੋਸਤੋ ਸਾਡੇ ਸਾਹਮਣੇ ਪੇਸ਼ ਹੋਇਆ ਹੈ ਕਿ ਚੰਗਾ ਕੰਮ ਕਰਨ ਦੀ ਕੋਸ਼ਿਸ਼ ਵੀ ਕਰੋ, ਲੱਖਾਂ ਹੀ ਇੱਥੇ ਇਲਲੀਗਲ ਯੂਨਿਟਸ ਦੇ ਵਿੱਚੋਂ ਮਸਾਂ ਯਾਰ ਕੋਈ 13,000 ਨੇ ਐਪਲੀਕੇਸ਼ਨ ਭੇਜੀ ਆ, ਮਸਾਂ ਕੋਈ 4,000 ਵੀ ਨਹੀਂ ਹਜੇ ਤੱਕ ਨੂੰ ਲਾਇਸੈਂਸ ਮਿਲਿਆ, ਅਤੇ ਉਹਨਾਂ ਨੂੰ ਇਹ ਚੱਕੋ $7 lakh ਦੇ ਫਾਈਨ ਯਾਰ। ਸੋ ਇਹ RRL ਪ੍ਰੋਗਰਾਮ ਬੜਾ ਮਹਿੰਗਾ ਪੈ ਰਿਹਾ ਹੈ ਇਹਨਾਂ ਬ੍ਰੈਂਪਟਨ ਸ਼ਹਿਰ ਦੇ ਲੈਂਡਲੋਰਡਸ ਤੱਕ, ਪਰ ਗੱਲ ਤਾਂ ਇਹ ਹੈ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਸ਼ਹਿਰ ਦੇ ਵੱਲੋਂ ਕਿ ਰੈਂਟੋ ਯੂਨਿਟਸ ਦੇ ਵਿੱਚ ਜਿਹੜੇ ਖਤਰਨਾਕ ਕੰਡੀਸ਼ਨ ਨੇ, ਗਲਤ ਮਲਤ ਬਿਲਡਿੰਗ ਹੈ, ਅਨਸੇਫ ਬਿਲਡਿੰਗ ਹੈ, ਓਵਰ ਕਰਾਊਡਿੰਗ, 15-20 ਜਾਣੇ ਇੱਕ ਘਰ ਦੇ ਵਿੱਚ ਇੱਕ ਬੇਸਮੈਂਟ 'ਚ ਫੜੇ ਗਏ ਨੇ ਬਥੇਰੇ ਡਿਫਰੈਂਟ ਡਿਫਰੈਂਟ ਟਾਈਮਸ 'ਤੇ, ਉਹਦੇ 'ਤੇ ਕਰੈਕ ਡਾਊਨ ਕਰਨ ਦੇ ਲਈ ਹੀ ਕੋਸ਼ਿਸ਼ ਹੈ, ਅਤੇ ਸਭ ਤੋਂ ਖਾਸ ਤਾਂ ਲੈਂਡਲੋਰਡਸ ਨਾਲੇ ਟੈਨੈਂਟਸ ਨੂੰ ਪ੍ਰਾਪਰਟੀ ਸਟੈਂਡਰਡ ਇਸ਼ੂਜ਼ ਦੇ ਲਈ ਜ਼ਿੰਮੇਵਾਰ ਰੱਖਣ ਦੇ ਲਈ ਇੱਕ ਮੇਨ ਕੋਸ਼ਿਸ਼ ਹੈ। ਹੁਣ March 31, 2026 ਤੱਕ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਲਮੋਸਟ 2,497 ਰੈਂਟਲ ਯੂਨਿਟਸ ਨੂੰ ਹੁਣ ਫਾਇਰ ਕੋਡ ਤੱਕ ਅਤੇ ਸੇਫਟੀ ਕੋਡ ਕੰਪਲਾਇੰਸ ਤੱਕ ਬ੍ਰਿੰਗ ਅਪ ਕੀਤਾ ਗਿਆ ਹੈ, ਜਿੱਥੇ ਹਾਦਸੇ ਹੋ ਸਕਦੇ ਸੀ। ਤੁਹਾਨੂੰ ਪਤਾ ਹੈ ਕਿ ਐਵਰੀ ਈਅਰ ਮਲਟੀਪਲ ਬ੍ਰੈਂਪਟਨ ਘਰਾਂ ਦੇ ਵਿੱਚ ਅੱਗ ਲੱਗਦੀ ਆ, ਬੇਸਮੈਂਟ ਦੇ ਵਿੱਚ ਵੀ, ਘਰ ਦੇ ਵਿੱਚ ਵੀ, ਅਤੇ ਉਹ ਕਦੇ ਵੀ ਨਹੀਂ ਫਾਇਰ ਕੋਡ ਅਤੇ ਸੇਫਟੀ ਕੋਡ ਤੱਕ ਕੰਪਲਾਇੰਸ ਦੇ ਵਿੱਚ ਸੀ। ਸੋ ਹੁਣ ਕਹਿੰਦੇ ਨੇ ਕਿ ਆਲਮੋਸਟ 2,500 ਤੱਕ ਤਾਂ ਹੁਣ ਇਹ ਰੈਂਟੋ ਯੂਨਿਟਸ ਸੇਫਟੀ ਸਟੈਂਡਰਡ ਤੱਕ ਹੁਣ ਬ੍ਰਿੰਗ ਅਪ ਕੀਤੇ ਗਏ ਨੇ, ਸ਼ੁਕਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤੋ, ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਫਿਰ ਆਪਦੀ ਗੱਡੀ ਨੂੰ ਲੈ ਕੇ ਜਾਓ ANJ ਆਰਓ ਰਿਪੇਅਰ, 91 ਹੀਲੀ ਰੋਡ ਬੋਲਟਨ, ਜਿਹੜਾ ਹਾਈਵੇ 50 ਅਤੇ ਮੇਫੀਓਲ ਅਤੇ ਹੋਮ ਡੀਪੋ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨੇੜੇ, ਹਾਈਵੇ 50 ਮੇਫੀਓਲ ਇਜ਼ ਦ ਮੇਨ ਇੰਟਰਸੈਕਸ਼ਨ, 91 ਹੀਲੀ ਰੋਡ ਬੋਲਟਨ। ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਚਾਹੇ ਉਹ ਜੈਪਨੀਜ਼ ਕਾਰ, ਨੋਰਥ ਅਮੈਰੀਕਨ ਕਾਰ, ਜਾਂ ਫਿਰ ਯੂਰੋਪੀਅਨ ਕਾਰ ਹੋਵੇ ਜਾਂ SUV ਹੋਵੇ, ਜੇ ਤੁਸੀਂ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ
ਐਗਜ਼ੌਸਟ ਰਿਪੇਅਰ, ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਪਲੀਟ ਕੰਮ, ਬ੍ਰੇਕਾਂ ਦਾ ਕੰਮ, ਐਕਸਪ੍ਰੈਸ ਓਇਲ ਚੇਂਜ, ਨਵੇਂ ਟਾਇਰ ਪਾਉਣੇ ਆ, ਪੁਰਾਣੇ ਚੇਂਜ ਕਰਵਾਉਣੇ ਆ, ਵੀਲ ਅਲਾਈਨਮੈਂਟ ਕਰਵਾਉਣੀ ਆ ਜਾਂ ਰਸਟ ਪਰੂਫ ਕਰਵਾਉਣੀ ਆ, ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਸਾਰੀਆਂ ਬੋਲੀ ਬੋਲਦੇ ਮਕੈਨਿਕ ਨੇ, ਲੈ ਕੇ ਜਾਓ ਆਪਦੀ ਗੱਡੀ ਨੂੰ ANJ ਆਟੋ ਰਿਪੇਅਰ, 91 ਹੀਲੀ ਰੋਡ, ਬੋਲਟਨ, ਹਾਈਵੇ 50, ਮੇਫੀਲਡ। ਨੰਬਰ ਕਮਾਓ 905-857-7596, 905-857-7596। ਜੇ ਦੋਸਤੋ ਕੈਲਡਨ ਸ਼ਹਿਰ ਦੇ ਵਿੱਚ ਤੁਸੀਂ ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਉਹ ਵੀ ਬਹੁਤ ਹੀ ਘੱਟ ਪੈਸਿਆਂ ਵਿੱਚ, ਖੁੱਲ੍ਹੇ ਡੁੱਲੇ ਫ੍ਰੀ ਹੋਲ ਟਾਊਨ ਹਾਊਸ, ਡਬਲ ਕਾਰ ਗਰਾਜ ਨਾਲ, ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਧਿਆਨ ਨਾਲ ਸੁਣੋ, ਕਿਉਂਕਿ ਲਿਮਿਟਡ ਰਿਲੀਜ਼ ਹੀ ਆ ਰਿਹਾ ਹੈ ਅਗਲੇ ਹਫ਼ਤੇ ਕੈਲਡਨ ਸ਼ਹਿਰ ਦੇ ਵਿੱਚ, ਇੱਕ ਮਿੰਟ ਦੂਰ ਬਰੈਂਪਟਨ ਤੋਂ, ਰਾਈਟ ਐਟ ਦ ਕੈਲਡਨ ਬਰੈਂਪਟਨ ਬੋਰਡਰ, ਮੇਫੀਲਡ ਐਂਡ ਚਿੰਕੂਜ਼ੀ। ਸੋ ਮੇਫੀਲਡ ਅਤੇ ਚਿੰਕੂਜ਼ੀ ਦੇ ਇੰਟਰਸੈਕਸ਼ਨ 'ਤੇ, ਕੈਲਡਨ ਵਾਲੇ ਸਾਈਡ 'ਤੇ, ਅਗਲੇ ਸਾਲ ਸਮਰ ਤੋਂ ਲੈ ਕੇ ਫਾਲ 2027 ਫੁੱਲੀ ਫ੍ਰੀ ਹੋਲਡ ਟਾਊਨ ਹਾਊਸਿਸ ਤਿਆਰ ਹੋ ਰਹੇ ਨੇ। 6.5 ਲੱਖ ਦੀ ਪ੍ਰਾਈਸ ਹੈ, ਬਿਲਡਰ ਅਪ ਫਰੰਟ ਹੀ HST ਦਾ ਰੀਬਿਟ ਤੁਹਾਨੂੰ ਦੇ ਰਿਹਾ ਹੈ। ਸੋ ਚਾਹੇ ਫਰਸਟ ਟਾਈਮ ਹੋਮ ਬਾਇਰ ਹੋ, ਚਾਹੇ ਇਨਵੈਸਟਰ ਹੋ, 650 ਦੀ ਪ੍ਰਾਈਸ ਹੈ, 6.5 ਲੱਖ ਦੀ ਪ੍ਰਾਈਸ ਆ, ਉਹ ਕੰਟਰੈਕਟ ਦੇ ਵਿੱਚ ਹੀ 6.5 ਦੀ ਪ੍ਰਾਈਸ ਹੀ ਲਿਖੀ ਹੋਊਗੀ, ਅਤੇ ਤੁਹਾਨੂੰ ਡਬਲ ਕਾਰ ਗਰਾਜ, ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਵਾਲੇ ਇਹ ਫ੍ਰੀ ਹੋਲ ਟਾਊਨ ਹਾਊਸਿਸ ਇਨਕ੍ਰੈਡੀਬਲੀ ਲੋਅ ਪ੍ਰਾਈਸ ਦੇ ਵਿੱਚ ਮਿਲਣਗੇ, 650,000, 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ ਦੇ ਕਾਫੀ ਵੱਡੇ ਸਾਈਜ਼ ਨੇ। 3-5 ਬੈਡਰੂਮਸ, 2.5-3.5 ਬਾਥਰੂਮਸ, ਡਬਲ ਕਾਰ ਗਰਾਜ, ਟੋਟਲ 4 ਗੱਡੀਆਂ ਦੀ ਪਾਰਕਿੰਗ, ਅਤੇ ਫਰਸਟ ਫਲੋਰ 'ਤੇ ਹੀ ਇਨ ਲਾ ਸਵੀਟ, ਨੈਨੀ ਸਵੀਟ, ਪੂਰੇ ਬੈਡਰੂਮ ਅਤੇ ਬਾਥਰੂਮ ਤੱਕ ਬਣਾਉਣ ਦੀ ਵੀ ਆਪਸ਼ਨ ਹੈ। ਅਨਫਿਨਿਸ਼ਡ ਬੇਸਮੈਂਟ ਹਰੇਕ ਟਾਊਨ ਹਾਊਸ ਦੇ ਵਿੱਚ ਹੋਊਗੀ, ਅਤੇ ਬਿਲਡਰ ਕੁਛ ਸਪੈਸ਼ਲ ਲਾਟਸ 'ਤੇ ਫ੍ਰੀ ਬੇਸਮੈਂਟ ਵੀ ਤਿਆਰ ਕਰਕੇ ਦੇ ਰਿਹਾ ਹੈ। ਕਾਲ ਟੀਮ ਸਿੱਧੂ 416-302-0016, 416-302-0016। ਅਗਲੇ ਹਫ਼ਤੇ ਜਦੋਂ ਇਹ ਪ੍ਰੋਜੈਕਟ ਰਿਲੀਜ਼ ਹੋਣਾ, ਅਗਲੇ ਹਫ਼ਤੇ ਵਿੱਚ ਹੀ ਲੱਗਦਾ ਤਾਂ ਹੈ ਕਿ ਸੋਲਡ ਆਊਟ ਹੀ ਹੋ ਜਾਣਾ। ਸੋ ਇਸ ਨੂੰ ਜ਼ਲੂਜ਼ 416-302-0016, 416-302-0016। ਜੇ ਦੋਸਤੋ ਤੁਸੀਂ ਆਪਦੀ ਆਰੋ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ, ਫਿਰ ਸਾਡੇ ਕਹਿਣ 'ਤੇ ਇੱਕ ਵਾਰੀ ਗੱਲਬਾਤ ਕਰੋ ਮਨੂ ਸ਼ਰਮਾ ਦੇ ਨਾਲ, ਕਿਸੇ ਵੀ ਹੋਰ ਨਾਲ ਗੱਲਬਾਤ ਕਰਨ ਦੀ ਲੋੜ ਨਹੀਂ ਪੈਣੀ। ਕਿਉਂ? ਕਿਉਂਕਿ ਇਹ ਸਾਰੀਆਂ ਅਤੇ ਸਾਰੀਆਂ ਆਰੋ ਇੰਸ਼ੋਰੈਂਸ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ। ਜੇਕਰ ਕੋਈ ਕੰਪਨੀ ਹੈ ਜਿਹਦੇ ਨਾਲ ਤੁਹਾਡੀ ਆਰੋ ਇੰਸ਼ੋਰੈਂਸ ਦੀ ਕਿਸ਼ਤ ਘਟਾਈ ਜਾ ਸਕਦੀ ਆ, ਉਹ ਤੁਹਾਨੂੰ ਈਜ਼ਲੀ ਸਵਿਚ ਓਵਰ ਕਰ ਦੇਣਗੇ। ਸੋ ਨੰਬਰ ਕਮਾਓ ਮਨੂ ਸ਼ਰਮਾ, 289-952-9532। ਚਾਹੇ ਆਟੋ ਇੰਸ਼ੋਰੈਂਸ ਹੋਵੇ, ਚਾਹੇ ਹੋਮ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੋਵੇ, ਤੁਹਾਡੇ ਲਈ ਐਬਸੋਲੂਟਲੀ ਬੈਸਟ ਰੇਟਸ ਫੋਰ ਆਟੋ ਇੰਸ਼ੋਰੈਂਸ, 289-952-9532, ਮਨੂ ਸ਼ਰਮਾ ਆਟੋ ਇੰਸ਼ੋਰੈਂਸ ਬ੍ਰੋਕਰ, 289-952-9532, that's 289-952-9532। ਆਲ ਲਿੰਕ ਟਰੈਵਲ ਵਾਲਿਆਂ ਨੂੰ ਅੱਜ ਹੀ ਕਾਲ ਕਰੋ ਜੇ ਤੁਸੀਂ ਪੈਸੇ ਬਚਾਉਣੇ ਆ ਇੰਡੀਆ ਆਉਣ ਜਾਣ ਦੇ ਲਈ। ਇਹਨਾਂ ਨੇ ਅੱਜ ਹੀ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਨੇ, ਧਿਆਨ ਨਾਲ ਸੁਣੋ ਜੀ। ਟੋਰਾਂਟੋ ਤੋਂ ਲੈ ਕੇ ਦਿੱਲੀ ਏਸੀ ਮੇ ਮਹੀਨੇ 'ਚ ਜਾਣਾ ਹੋਵੇ, ਵਨ ਵੇ ਡਾਇਰੈਕਟ ਫਲਾਈਟ, ਜਾਓ ਰਾਈਡ ਵੇ $890 ਦੇ ਵਿੱਚ, ਏਸੀ ਮਹੀਨੇ ਡਾਇਰੈਕਟ ਫਲਾਈਟ ਲੈ ਕੇ ਜਾਓ ਦਿੱਲੀ ਤੱਕ, $890 ਦੇ ਵਿੱਚ। ਜੇ ਦੋਸਤੋ ਤੁਸੀਂ ਹੁਣ ਫਾਲ ਦੀ ਤਿਆਰੀ ਕਰ ਰਹੇ ਹੋ, ਜਾਓ ਤੁਸੀਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਪਟੈਂਬਰ ਮਹੀਨੇ ਵਿੱਚ, ਵਾਪਸੀ ਅਕਟੋਬਰ ਦੇ ਵਿੱਚ, 2 ਚੈਕਡ ਬੈਗ ਇੰਕਲੂਡਡ ਨੇ। ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਸਪਟੈਂਬਰ ਟੂ ਅਕਟੋਬਰ ਰਾਊਂਡ ਟ੍ਰਿਪ $1520 ਵਿੱਚ, ਓਨਲੀ 1520 $1520 ਦੇ ਵਿੱਚ। ਕਾਲ ਆਲ ਲਿੰਕ ਟਰੈਵਲ, 905-565-8704, 905-565-8704, that's 905-565-8704. ਤੇ ਦੋਸਤੋ ਅੱਜ ਵਧੀਆ ਡਾਈਨ ਇਨ ਔਰ ਟੇਕ ਆਊਟ ਦੇ ਲਈ, ਪੰਜਾਬੀ ਪਕਵਾਨ ਦੇ ਲਈ ਪੰਜਾਬੀ ਬਾਈ ਨੇਚਰ 'ਤੇ ਹੀ ਪਹੁੰਚੋ, ਜੋ ਕਿ ਤੁਹਾਡੇ ਹੁਣ 13 ਤੋਂ ਵੀ ਵੱਧ ਸਾਲ ਤੋਂ ਲਗਾਤਾਰ ਸਭ ਤੋਂ ਕਮਾਲ ਦਾ ਬ੍ਰੈਂਪਟਨ ਦੇ ਵਿੱਚ ਪੰਜਾਬੀ ਫੂਡ ਤਿਆਰ ਕਰਦੇ ਆ ਰਹੇ ਨੇ, ਵੈੱਜ ਹੋਵੇ ਨਾਨ ਵੈੱਜ ਹੋਵੇ। 4 ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ, ਪਹਿਲੀ ਲੋਕੇਸ਼ਨ 888-7 ਜ਼ਗੋਰ ਰੋਡ, ਗੋਰ ਐਂਡ ਐਬਨੀਜ਼ਰ, ਦੂਜੀ ਲੋਕੇਸ਼ਨ ਹੈ ਏਅਰਪੋਰਟ 'ਤੇ ਬੋਵੇਰਡ 'ਤੇ, ਠੇਕੇ ਵਾਲੇ ਪਲਾਜ਼ੇ ਵਿੱਚ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ। ਤੀਜੀ ਲੋਕੇਸ਼ਨ ਬੋਵੇਰਡ ਐਂਡ ਹਰਨਸੇਰੀਓ, 58 ਕੁਆਰੀ ਐਜ ਡਰਾਈਵ, ਜਿਹੜਾ ਵੱਡਾ ਵਾਲਮਾਰਟ ਅਤੇ ਫਟੀਨੋ ਵਾਲਾ ਪਲਾਜ਼ਾ ਹੈ। ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ ਕੈਨੇਡੀ ਐਂਡ
Sandalwood at 180 Sandalwood Parkway East, Kennedy and Sandalwood. ਜੇ ਤੁਸੀਂ ਲਾਈਵ ਕੇਟਰਿੰਗ ਦਾ ਪ੍ਰਬੰਧ ਕਰਨਾ ਹੈ, ਚਾਹੁੰਦੇ ਹੋ ਕਿ ਕੋਈ ਵੀ ਕਸਰ ਛੱਡੀ ਨਾ ਜਾਵੇ, ਸਭ ਤੋਂ ਟਾਪ ਦਾ VIP ਕਮਾਲ ਦਾ ਲਗਜ਼ਰੀ ਫੂਡ ਹੋਵੇ ਮਹਿਮਾਨਾਂ ਦੇ ਲਈ, ਫਿਰ ਪੰਜਾਬੀ ਬਾਈ ਨੇਚਰ ਕਾਲ 905-794-4667 905-794-4667 ਪੰਜਾਬੀ ਬਾਈ ਨੇਚਰ 905-794-4667 ਦੋਸਤੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਕੱਲ੍ਹ ਨੂੰ ਅਸੀਂ 3 PM ਟੂ 6 PM 3 ਤੋਂ ਲੈ ਕੇ 6 ਵਜੇ ਤੱਕ 3 ਘੰਟੇ ਲਗਾਤਾਰ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਸਪਾਂਸਰ ਦਾ ਕੋਈ ਫੋਨ ਨੰਬਰ ਅਤਾ ਪਤਾ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਦੇਸ਼ ਪ੍ਰਦੇਸ਼ ਦੇ ਨਾਲ 7 ਦਿਨ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ 416-457-3381 ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਆਪ ਲਈ, ਆਪਣੇ ਐਜ਼ ਅ ਹਸਬੈਂਡ ਐਂਡ ਵਾਈਫ ਕਪਲ ਲਈ, ਆਪਣੇ ਪੂਰੇ ਪਰਿਵਾਰ ਦੇ ਲਈ, ਜੇ ਤੁਸੀਂ ਲਾਈਫ ਇੰਸ਼ੋਰੈਂਸ ਨਹੀਂ ਕੀਤੀ ਹੋਈ ਹੈ, ਬਹੁਤ ਵੱਡੀ ਗਲਤੀ ਕਰ ਰਹੇ ਹੋ, ਪਲੈਨਿੰਗ ਫਿਊਚਰ ਲਈ ਜ਼ਰੂਰ ਕਰੋ। ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਕੋਈ ਪੁਰਾਣੀ ਪਾਲਿਸੀ ਲਈ ਹੋਈ ਹੈ ਉਹਨੂੰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ ਟੈਕਸਟ ਔਰ ਵਟਸਐਪ 416-457-3381 416-457-3381 ਇੱਥੇ ਦੁਆਗੇ ਜੀ। ਸਤਿ ਸ਼੍ਰੀ ਅਕਾਲ।

ਕਿਆ ਬਾਤ ਹੈ, ਘਰ ਦੇ ਕਹਿੰਦੇ ਕਿ ਮਸਾਂ ਮੁੰਡਾ ਹੋਇਆ ਤੇ ਇਹਦਾ ਨਾਂ ਹੀ ਗਿਫਟ ਰੱਖ ਦਿੰਦੇ ਆ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही S&S Lawyers नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

ਠੰਡੀ ਠਾਰ ਤੁਸੀਂ ਸਾਡੇ ਨਾਲ ਇੰਜੋਏ ਕਰੋਗੇ। ਕੋਈ ਨਾ, ਤੁਹਾਨੂੰ ਅੱਜ ਗਰਮ ਰੱਖਾਂਗੇ, ਗੀਤ ਸੰਗੀਤ ਸੁਣਾਉਂਦੇ ਹਾਂ, ਇੰਜੋਏ ਕਰਦੇ ਹਾਂ, ਰੌਣਕ ਮੇਲਾ ਫੁੱਲ ਬਟਾ ਫੁੱਲ ਲਾਉਂਦੇ ਹਾਂ। ਸੋ ਪਹਿਲਾਂ ਤੁਸੀਂ ਸੁਣਾਓ, ਕਿਵੇਂ ਹੋ? ਠੀਕ ਹੋ, ਖੁਸ਼ ਹੋ, ਇੰਜੋਏ ਕਰ ਰਹੇ ਹੋ? ਦਿਨ ਬੜਾ ਪਿਆਰਾ, ਮਿੱਠਾ, ਸੋਹਣਾ, ਅਤੇ ਮੈਨੂੰ ਪਤਾ ਹਲਕੀ ਜਿਹੀ ਚਿੱਲੀਨੈਸ ਥੋੜ੍ਹੀ ਜਿਹੀ ਜ਼ਿਆਦਾ ਅੱਜ, ਬਟ ਜਦੋਂ ਫਿਰ ਗਾਣਾ ਲਾਇਆ ਨਾ ਤੁਹਾਡੇ ਲਈ, ਇੱਕ ਅੱਧਾ ਗਰਮਾ ਗਰਮ ਅਪ ਬੀਟ, ਅਤੇ ਜਿਹਨੂੰ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਚੱਕਵਾਂ ਜਿਹਾ, ਫਿਰ ਤੁਸੀਂ ਵੀ ਕਹੋਗੇ ਨਵੀਂ ਯਾਰ, ਅੱਜ ਤਾਂ ਮੂਡ ਹੀ ਬਣਾ ਤਾ ਅਤੇ ਅੱਜ ਲਾਉਂਦੇ ਹਾਂ ਮਿੱਠਾ ਮਿੱਠਾ। ਸੋ ਖੈਰ, ਜਿਹਨੇ ਇੰਜੋਏ ਕਰਨਾ ਕਰੋ, ਜਿਹਨੇ ਨਹੀਂ ਕਰਨਾ ਨਾ ਕਰੋ, ਹੁਣ ਤੁਹਾਡੀ ਮਰਜ਼ੀ ਹੈ, ਬਟ ਅਸੀਂ ਤੁਹਾਡੇ ਨਾਲ ਜੁੜੇ ਹਾਂ ਅਤੇ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ, ਅਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਤੁਹਾਡੀ ਵਾਕਈ ਇੰਜੋਏਮੈਂਟ ਹੀ ਹੋਵੇ। ਦੇਖੋ, ਜੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਤੁਸੀਂ ਕਹੋ ਨਾ ਵੀ ਯਾਰ ਮਜ਼ਾ ਜਿਹਾ ਨਹੀਂ ਆਇਆ, ਫਿਰ ਸਾਨੂੰ ਲੋੜ ਹੈ ਕਿ ਅਸੀਂ ਕੁਛ ਨਾ ਕੁਛ ਫਿਕਸ ਕਰੀਏ, ਅਤੇ ਸਾਡੀ ਆਲਵੇਜ਼ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ, ਥੋੜ੍ਹੇ ਜਿਹੇ ਐਨਰਜੈਟਿਕ ਹੋਈਏ ਤੁਹਾਡੇ ਲਈ, ਚੰਗੀਆਂ ਪੋਜ਼ਿਟਿਵ ਗੱਲਾਂ ਕਰੀਏ, ਇੱਕ ਦੂਜੇ ਨੂੰ ਹਸਾਈਏ, ਇੱਕ ਦੂਜੇ ਨੂੰ ਗਵਾਈਏ, ਇੱਕ ਦੂਜੇ ਨੂੰ ਨਚਾਈਏ, ਅਤੇ ਇੱਕ ਦੂਜੇ ਨੂੰ ਆਪਾਂ ਆਲਵੇਜ਼ ਇੰਸਪਾਇਰ ਕਰੀਏ, ਹੈਲਥ ਪੱਖੋਂ ਵੈਸੇ ਸੁਭਾਅ ਵਧੀਆ ਬਣਾਈਏ ਮਿਲਣਸਾਰ, ਅਤੇ ਯੂ ਨੋ ਨੈਗੇਟਿਵ ਗੱਲਾਂ ਨਾ ਕਰੀਏ, ਨੈਗੇਟਿਵ ਵਾਈਬ ਨਾ ਕ੍ਰੀਏਟ ਕਰੀਏ, ਐਂਡ ਜਸਟ ਆਲਵੇਜ਼ ਯੂ ਨੋ ਹੈਵ ਅ ਗੁੱਡ ਮਾਇੰਡ ਸੈੱਟ, ਅਤੇ ਇਹ ਸਾਡੀ ਕੋਸ਼ਿਸ਼ ਰਹਿੰਦੀ ਹੈ, ਅਤੇ ਹੋਪ ਕਿ ਤੁਹਾਡੀਆਂ ਉਮੀਦਾਂ 'ਤੇ ਅਸੀਂ ਖਰੇ ਉਤਰਦੇ ਹਾਂ। ਅਤੇ ਨੰਬਰ ਆਪਣਾ ਇੱਕੋ ਇੱਕ ਹੈ, 905-673-3337, 905-673-3337 ਨੰਬਰ ਹੈ, ਅਤੇ ਦੱਸੋ ਫਿਰ ਅੱਜ ਕੀ ਮੂਡ ਹੈ, ਜੇ ਕਿਹੜਾ ਕਿਹੜਾ ਮਸਾਲਾ ਪਾਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੈ, ਤੁਸੀਂ ਦੱਸਦਿਆ ਕਰੋ। ਕਈ ਕਹਿੰਦੇ ਨੇ ਕਿ ਭਾਅ ਜੀ ਹੁਣ ਸੁਣਾ ਦਿਓ ਸਦੀਕ ਸਾਹਿਬ, ਕੋਈ ਕਹਿੰਦਾ ਨਵੀਂ ਜੀ ਇੱਕ ਨਵਾਂ ਗਾਣਾ ਹੈ ਨਵੇਂ ਮੁੰਡੇ ਦਾ, ਉਹ ਸੁਣਾ ਦੱਸੋ, ਜੋ ਵੀ ਤੁਸੀਂ ਕਹਿੰਦੇ ਹੋ, ਅਤੇ ਤੁਹਾਡੇ ਲਈ ਗੀਤ ਸੰਗੀਤ ਉਹੀ ਲੱਗੇਗਾ। 905-673-3337 ਨੰਬਰ ਹੈ ਆਪਣਾ, ਨਵਾਂ ਪੁਰਾਣਾ ਅਤੇ ਤੁਹਾਡੀ ਮਨਮਰਜ਼ੀ ਦਾ, ਜੇ ਤੁਸੀਂ ਕਹੋ ਕਿ ਯਾਰ ਨਵੀਂ ਤੁਸੀਂ ਆਪਣੇ ਪਸੰਦ ਦੇ ਲਾ ਦਿਓ ਤਾਂ ਉਹ ਵੀ ਲਾ ਦਾਂਗੇ, ਇਹ ਹੁਣ ਤੁਹਾਡੀ ਇੱਕ ਮਰਜ਼ੀ ਹੈ। ਮੈਂ ਕਹਿੰਦਾ ਵੀਕਐਂਡ ਹੈ ਕਿ ਉਹਨਾਂ ਥੋੜ੍ਹੇ ਜਿਹਾ ਇਕੱਠੇ ਯੋਗਦਾਨ ਪਾ ਕੇ ਵਧੀਆ ਐਨਰਜੈਟਿਕ ਗੀਤ ਸੰਗੀਤ ਸੁਣੀਏ ਅਤੇ ਲਾਈਏ ਰੌਣਕਾਂ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337, ਅਤੇ ਹੈਪੀ ਫਰਾਈਡੇ ਜੂਨੀਅਰ, ਅਤੇ ਲੌਂਗ ਵੀਕਐਂਡ ਸ਼ੁਰੂ ਹੈ ਕੱਲ੍ਹ ਤੋਂ। ਸੋ ਕੱਲ੍ਹ ਨੂੰ ਮੈਨੂੰ ਪਤਾ ਕਿ ਜਿਹੜਾ ਲੌਂਗ ਵੀਕਐਂਡ ਹੁੰਦਾ, ਲੋਕ ਫਰਾਈਡੇ ਨੂੰ ਵੀ ਲੌਂਗ ਵੀਕਐਂਡ ਮਨਾ ਲੈਂਦੇ ਆ, ਵੀ ਚਲੋ ਹੁਣ ਫਰਾਈਡੇ ਨੂੰ ਵੀ ਕੰਮ ਕੁੰਮ ਥੋੜ੍ਹਾ ਜਿਹਾ ਸਲੋ ਹੀ ਰੱਖੀਏ, ਨਾ ਕੋਈ ਬੜਾ ਟੈਨਸ਼ਨ ਲੈਣ ਦੀ ਲੋੜ, ਕਿਉਂਕਿ ਫਿਰ ਸੈਟਰਡੇ ਸੰਡੇ ਮੰਡੇ ਆਫ, ਅਤੇ ਫਰਾਈਡੇ ਵੀ ਕੋਈ ਨਾ ਲੈ ਲਿਓ ਆਫ, ਐਡੀ ਕਿਹੜੀ ਗੱਲ ਹੈ।

0: ਹਰਜੀਤ ਹਰਮਨ, ਮੈਂ ਕੱਲ ਯਾਰ ਪਰਸੋਂ ਵੀ ਹਰਜੀਤ ਹਰਮਨ ਦੇ ਗਾਣੇ ਨਾਲ ਸ਼ੁਰੂਆਤ ਕੀਤੀ ਸੀ, ਆਈ ਹੋਪ ਨਹੀਂ ਇਹ ਨਹੀਂ ਸੀ ਉਹ ਮੇਰੇ ਤੋਂ ਲੱਗ ਗਿਆ ਸੀਗਾ ਆਪਣਾ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਹੈ ਅਸੀਂ ਕਿਲਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਹਰਮਨ ਸਾਹਿਬ ਤੁਸੀਂ ਵੀ ਹਟਦੇ ਨਹੀਂ ਹੈ, ਵਾਹ ਬਈ ਵਾਹ। ਸੋ ਖੈਰ ਹਰਮਨ ਸਾਹਿਬ ਵੀ ਯਾਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕੁਝ ਕੁ ਆਰਟਿਸਟ ਨੇ ਉਹ ਚਲੋ ਆਰਟਿਸਟ ਨੇ, ਕੁਝ ਕੁ ਜਿਹੜੇ ਆਰਟਿਸਟ ਨੇ ਉਹ ਇਨਸਾਨ ਇੰਨੇ ਵਧੀਆ ਕਿ ਬਸ ਮੱਲੋ ਮੱਲੀ ਉਹਨਾਂ ਦਾ ਗੀਤ ਸੰਗੀਤ ਲਾਉਣ ਨੂੰ ਵੀ ਜੀ ਕਰਦਾ ਅਤੇ ਉਹਨਾਂ ਦੀ ਤਾਰੀਫ ਕਰਨ ਨੂੰ ਵੀ ਜੀ ਕਰਦਾ। ਜਿਹੜੇ ਨਾ ਇਨਸਾਨ ਵੈਸੇ ਦਿਲੋਂ ਚੰਗੇ ਹੁੰਦੇ ਆ ਉਹਨਾਂ ਦੀ ਤਾਰੀਫ ਮੱਲੋ ਮੱਲੀ ਹੋ ਹੀ ਜਾਂਦੀ ਹੈ, ਲੋੜ ਹੀ ਨਹੀਂ ਯਾਰ ਕਿ ਉਹ ਤੁਹਾਨੂੰ ਕੁਛ ਕਹਿਣ ਜਾਂ ਇੱਦਾਂ ਦੀ ਕੋਈ ਗੱਲ, ਜਸਟ ਨੈਚੁਰਲੀ ਤੁਸੀਂ ਦਿਲ ਦੇ ਚੰਗੇ ਬਣੋ ਅਤੇ ਹਰੇਕ ਹੀ ਬੰਦਾ ਕਹੂਗਾ ਯਾਰ ਕਿ ਵਾਕਈ ਇਹਦੇ ਵਰਗਾ ਹੈ ਹੀ ਕੋਈ ਨਹੀਂ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 6684। ਹਾਂਜੀ ਵੀਰੇ।
1: ਹਾਂਜੀ ਭਾਈ ਕਿੱਦਾਂ ਹਾਲ ਚਾਲ?
0: ਉਹ ਵਧੀਆ, ਕਿਵੇਂ ਹੋ, ਕੀ ਬਣਦਾ?
1: ਉਹ ਮੈਂ ਬਸ ਭਾਈ ਘਰ ਚੱਲੇ ਸੀਗੇ, ਬੜੇ ਦਿਨਾਂ ਬਾਅਦ ਫੋਨ ਕੀਤਾ।
0: ਕਿੱਥੇ ਰਹਿੰਦੇ ਹੋ?
1: ਉਹ ਕਿਤੇ ਨਹੀਂ ਭਾਈ ਯਾਰ, ਕੰਮ 'ਚ ਬਿਜ਼ੀ ਬਹੁਤ ਸੀਗੇ।
0: ਚਲੋ ਵਧੀਆ ਗੱਲ ਹੈ, ਅੱਜ ਅੱਜ ਕੱਲ੍ਹ ਲੋਕਾਂ ਨੂੰ ਕੰਮ ਨਹੀਂ ਮਿਲਦਾ, ਸੋ ਤੁਸੀਂ ਦੇਖੋ ਜਿਹੜੇ ਆਪਾਂ ਲੋਕ ਕੰਮ ਕਰ ਰਹੇ ਹਾਂ ਆਪਾਂ ਕਰਮ ਵਾਲੇ ਆ ਕਿ ਨਹੀਂ?
1: ਹਾਂ ਸਹੀ ਗੱਲ ਆ। ਮੈਂ ਕਿਹਾ ਭਾਈ ਗਾਣੇ ਦੀ ਟਿਓਨ ਸੁਣ ਕੇ ਨਾ, ਮੈਂ ਕਿਹਾ ਮੈਸੇਜ ਜਦੋਂ ਮੈਂ ਤੈਨੂੰ ਭੇਜਿਆ ਸੀ ਨਾ, ਮੈਨੂੰ ਮਜ਼ਾ ਆ ਜਾਂਦਾ ਆ ਅੱਜ
0: ਤੁਹਾਡਾ ਗਾਣਾ। ਮੈਂ ਨਾ ਤੁਹਾਨੂੰ ਚੇਤੇ ਕਰ ਰਿਹਾ ਸੀ ਯਾਰ, ਮੈਂ ਸੱਚੀ ਗੱਲ ਦੱਸਾਂ ਤੁਹਾਨੂੰ, ਮੈਂ ਗਾਣਾ ਲਾਇਆ, ਮੈਂ ਯਾਰ ਕਿਹਾ ਕਿ ਵੀਰ ਦਾ ਫੋਨ ਹੀ ਨਹੀਂ ਆਇਆ ਤੇ ਇੰਨੇ ਦਿਨ ਹੋ ਗਏ, ਤੇ ਵਾਕਈ ਤੁਹਾਡਾ ਹੀ ਰਿਕੁਐਸਟ ਕੀਤਾ ਹੋਇਆ ਗੀਤ ਹੈ।
1: ਸਹੀ ਗੱਲ। ਇੱਕ ਭਾਜੀ ਇੱਦਾਂ ਦੀ ਕਾਲਜ ਗਾਣਾ, ਕਾਲਜ ਉਹ ਮੈਨੂੰ ਹੁਣ ਸਿੰਗਰ ਦਾ ਨਾਮ ਨੀ ਪਤਾ, ਉਹਦੇ ਵਿੱਚ ਨਾ ਕਾਲਜ ਵਿੱਚ ਕਹਿੰਦਾ ਹੁੰਦਾ ਕਿ ਆਪਣਾ ਰੱਬ ਭਲਾ ਕਰੇ,
0: ਕਾਲਜ ਵਿੱਚ ਕੁੰਡੀਆਂ ਦੇ ਸਿੰਘ ਫਸ ਗਏ।
1: ਨਹੀਂ ਉਹ ਕਹਿੰਦੇ ਸਿੰਗਰ ਕੋਈ ਹੋਰ ਆ, ਦੇਖ ਲਿਆ ਸੀ ਤੇਰਾ, ਵੇਖ ਲਿਆ ਚਿਹਰਾ, ਇਹਦੇ ਵਿੱਚ ਦੱਸ ਦੇ ਕਸੂਰ ਕੀ ਹੈ ਮੇਰਾ, ਇੱਦਾਂ ਦਾ ਗਾਣਾ ਹੈ ਭਾਜੀ ਕੁਛ।
0: ਪਰ ਤੁਹਾਨੂੰ ਚੇਤੇ ਨਹੀਂ ਵੀ ਕਿਹਦਾ ਗਾਣਾ, ਤੁਹਾਨੂੰ ਚੇਤੇ ਨਹੀਂ ਹੈ?
1: ਹਾਂ
0: ਮੈਂ
1: ਦੱਸ ਦੇ ਕਸੂਰ ਕੀ ਹੈ ਮੇਰਾ, ਕਾਲਜ ਦੀ ਖੇਡ ਵਿੱਚ ਖੜੀ ਸੀ ਮੰਡੀਰੀ ਕੱਲ, ਚੰਗਾ ਮਾੜਾ ਤੇਰੇ ਬਾਰੇ ਕਹਿਣ ਲੱਗ ਗਈ। ਅੱਗੇ
0: ਹੈਗਾ ਦੇਖੋ ਕੁਝ ਗਾਣੇ ਵਾਕਈ ਹੁੰਦੇ ਆ ਕਿ ਤੁਹਾਨੂੰ ਉਹਨਾਂ ਦੇ ਨਾ ਬੋਲ ਕੁਝ ਚੇਤੇ ਆ ਪਰ ਟਾਈਟਲ ਨੀ ਯਾਦ ਰਹਿੰਦਾ।
1: ਡਿਊਟ ਗਾਣਾ ਨੀ, ਟਾਈਟਲ ਮੈਨੂੰ ਯਾਦ ਆ ਕਾਲਜ, ਉਹ ਨਾ ਜੇ ਤੁਸੀਂ ਯੂਟਿਊਬ ਤੇ ਸਰਚ ਕਰੋਗੇ ਨਾ ਭਾਜੀ, ਉਹਦੇ ਵਿੱਚ ਨਾ ਇੱਕ ਮੁੰਡਾ ਐਨਕਾਂ ਲਾ ਕੇ ਖੜਾ ਆ, ਇਹਦਾ ਵਾਈਟ ਪਿੱਛੇ ਵਾਈਟ ਪੋਸਟਰ ਹੋਣਾ ਆ ਤੇ ਐਨਕਾਂ ਲਾ ਖੜਾ, ਉਹ ਗਾਣਾ ਆ।
0: ਠੀਕ ਹੈ, ਕੋਈ ਨਾ ਲੱਭ ਲੈਣੇ ਆ ਤੇ ਜੇ ਕਿਸੇ ਜੇ ਕੋਈ ਟਾਈਟਲ ਆਪਾਂ ਨੂੰ ਦੱਸ ਦੇ ਫਿਰ ਤਾਂ ਬਹਿ ਜਾ।
1: ਮੈਂ ਕਿਹਾ ਭਾਜੀ ਤੁਹਾਨੂੰ ਮੈਸੇਜ ਭੇਜਾਂਗੇ ਆਪਾਂ।
0: ਕੋਈ ਨਾ, ਆਪਾਂ ਤੁਹਾਡੇ ਮੈਸੇਜ ਤੋਂ ਪਹਿਲਾਂ ਹੀ ਲੱਭ ਲੈਣਾ, ਦੇਖਿਓ ਸਹੀ। ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਇੰਜੋਏ ਕਰੋ। ਸੋ ਕਿਸੇ ਨੂੰ ਪਤਾ ਹੈ ਕਿਹੜਾ ਗਾਣਾ ਦੱਸਿਓ ਸਾਨੂੰ, ਨੰਬਰ ਹੈ ਆਪਣਾ 9053333 7 9053 6 7 3 3 3 3 7 ਦੱਸ ਜੇ ਤੇਰਾ ਦੇਖ ਲਿਆ ਚਿਹਰਾ ਦੱਸ ਦੇ
2: ਕਸੂਰ
0: ਕੀ ਤੇ ਸੁਦੇਸ਼ ਕੁਮਾਰੀ ਹੈ। ਤੁਹਾਡੀ ਆਵਾਜ਼ ਬੜੀ ਸੋਹਣੀ ਯਾਰ, ਪਹਿਲਾਂ ਵੀ ਤੁਸੀਂ ਕਾਲ ਕਰਕੇ ਗਾਉਣੇ ਗੁਣੇ ਹੁੰਦੇ ਹੋ ਪ੍ਰੋਗਰਾਮ ਚ?
2: ਨਹੀਂ ਇੱਕ ਵਾਰੀ ਗਾਇਆ।
0: ਨਹੀਂ ਵੈਸੇ ਗਾਉਣ ਦਾ ਸ਼ੌਂਕ ਹੈ ਤੁਹਾਨੂੰ?
2: ਹਾਂਜੀ।
0: ਕੋਈ ਗਾਣਾ ਗੁਣਾ ਕੱਢਿਆ ਕਦੇ?
2: ਨਹੀਂ ਕੱਢਿਆ ਤਾਂ ਨਹੀਂ, ਪਰ ਵਧੀਆ ਗਾ ਲਈਦਾ।
0: ਨਹੀਂ ਵਧੀਆ ਆਵਾਜ਼, ਕੁਝ ਸੁਣਾ ਦਿਓ ਯਾਰ ਸਾਨੂੰ, ਫਰਾਈਡੇ ਜੂਨੀਅਰ ਹੈ, ਥੋੜਾ ਮਾਹੌਲ ਜਿਹਾ ਬਣ ਜਾਓ।
2: ਹਾਂਜੀ
0: ਕੁਝ ਸੁਣਾ ਦਿਓ।
2: ਤੁਹਾਡੇ
0: ਦੋਸਤ ਦੀ ਸਹੇਲੀ ਛੱਡ ਗਈ ਉਹਨੂੰ? ਠੀਕ ਹੈ, ਕੋਈ ਨਾ ਸੁਣਾ ਦੋ ਫਿਰ ਉਹਨੂੰ।
3: ਛੱਡ ਕੇ ਤੁਰਿਆ ਤੇਰੇ ਤੇ ਆਸ਼ਿਕ ਸੀ ਜੋ ਚਿਰਦਾ ਗਲ ਪਾਟੇ ਲੀੜੇ ਨੀ ਵਿਆਹ ਵਿੱਚ ਪਾਗਲ ਹੋਇਆ ਫਿਰਦਾ ਨਾ ਤੇਰਾ ਹੀ ਜਪਦਾ ਮੁੰਡੇ ਤੇ ਇਸ਼ਕ ਹੋ ਗਿਆ ਪਾਰੂ ਤੇਰੇ ਗਮ ਵਿੱਚ ਨੀ ਚੱਲੀਏ ਲੱਗ ਪਿਆ ਪੀਣ ਨਵਾਣਾ ਦਾਰੂ ਤੇਰੇ ਗਮ ਵਿੱਚ ਨੀ ਚੱਲੀਏ ਲੱਗ ਪਿਆ ਪੀਣ ਨਵਾਣਾ ਦਾਰੂ
0: ਵਾਹ ਯਾਰ ਬੜੀ ਵਧੀਆ ਆਵਾਜ਼ ਹੈ ਯਾਰ ਚੱਕ ਤੇ ਫੱਟੇ ਵੈਰੀ ਨਾਈਸ ਚੱਕੀ ਚਲੋ ਯਾਰ ਸਾਡੇ ਲਿਸਨਰ ਬੜੇ ਟੈਲੈਂਟਡ ਨੇ ਕੱਲ ਪਰਸੋਂ ਵੀ ਇੱਕ ਵੀਰ ਆਇਆ ਸੀ ਉਹਦੀ ਵੀ ਬੜੀ ਸੋਹਣੀ ਆਵਾਜ਼ ਸੀ 8600 ਹੈਲੋ
4: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਵਧੀਆ ਠੀਕ ਠਾਕ ਬਾਈ ਜੀ ਉਹ ਭਾਜੀ ਪਹਿਲਾਂ ਕਾਲ ਆਈ ਸੀ ਨਾ ਉਹ ਗਣ ਦਾ ਨਾਮ ਹੈਗਾ ਤੇਰੇ ਪਿੱਛੇ ਕਾਲਜ ਚ ਕੀਤੀ ਲੜਾਈਆਂ ਤੂੰ ਹੀ ਸਾਨੂੰ ਬਦਮਾਸ਼ ਹੁਣ ਕਹਿਣ ਲੱਗ ਪਈ
0: ਤੂੰ ਹੀ ਬਦਮਾਸ਼ ਸਾਨੂੰ ਕਹਿਣ ਲੱਗ ਪਈ ਉਹ ਹੁਣੇ ਇੱਕ ਬਾਈ
4: ਪੂਜਾ ਜੀ ਦਾ ਗਾਣਾ ਉਹ ਤੇ ਮਿਸ ਪੂਜਾ ਜੀ ਦਾ ਗਾਣਾ ਨਾਲ ਇੱਕ ਬਾਈ ਜੀ ਹੋਰ ਨੇ ਉਹਨਾਂ ਦਾ ਨਾਮ ਨੀ ਮੈਨੂੰ ਪਤਾ ਇਹ ਕਾਲਜ ਟਾਈਮ ਚ ਭਾਜੀ ਮੈਂ ਵੀ ਬਹੁਤ ਸੋਹਣਾ ਗਾਣਾ ਹੈ
0: ਅੱਛਾ ਮਿਸ ਪੂਜਾ ਤੇ ਅਰਮਨਜੀਤ ਉਹ ਆ
4: ਹਾਂਜੀ ਹਾਂਜੀ ਹਾਂਜੀ ਤੇਰੇ ਪਿੱਛੇ ਕਾਲਜ ਚ ਕੀਤੀਆਂ ਲੜਾਈਆਂ ਤੂੰ ਹੀ ਬਦਮਾਸ਼
0: ਮੈਂ ਫਿਰ ਹੋਰ ਲੱਭੀ ਬੈਠਾ ਸੀ ਤੁਸੀਂ ਦੱਸਤਾ ਠੀਕ ਹੈ ਪੂਜਾ ਤੇ ਅਰਮਨਜੀਤ ਦਾ ਦੇਖੋ ਪੂਜਾ ਦਾ ਜਿਹੜਾ ਉਦੋਂ ਨਾ ਸਮਾਂ ਚੱਲਿਆ ਸੀਗਾ ਬਹੁਤ ਸਾਰੇ ਗਾਇਕ ਜਿਨ੍ਹਾਂ ਨੇ ਪੂਜਾ ਨਾਲ ਗਾਣੇ ਕੀਤੇ ਆਪਾਂ ਨੂੰ ਉਹਨਾਂ ਦੇ ਨਾਂ ਹੀ ਨਹੀਂ ਪਤਾ ਬਟ ਪੂਜਾ ਦਾ ਪਤਾ ਜ਼ਰੂਰ ਹੈ ਪੂਜਾ ਨਾਲ ਕਰ ਲੋ ਤੇ ਹਿੱਟ ਹੋ ਜਾਓਗੇ
4: ਮਤਲਬ ਮੈਂ ਦੱਸਣਾ ਭਾਜੀ ਉਸ ਟਾਈਮ ਮੇਰੇ ਕੋਲ ਨੋਕੀਆ ਦਾ N73 ਫੋਨ ਹੁੰਦਾ ਸੀ ਮੋਸਟਲੀ ਗਾਣੇ ਮਤਲਬ ਬੱਬੂ ਮਾਨ ਬਾਈ ਜੀ ਦੇ ਮਿਸ ਪੂਜਾ ਜੀ ਦੇ ਇਹਨਾਂ ਦੇ ਹੁੰਦੇ ਸੀ ਮੇਰੇ 1GB ਜਾਂ 2GB ਦਾ ਮੈਮਰੀ ਕਾਰਡ ਹੁੰਦਾ ਸੀ ਉਹ ਚ ਮਤਲਬ ਮੋਸਟਲੀ ਗਾਣੇ ਇਹਨਾਂ ਦੇ ਹੁੰਦੇ ਸੀ
0: ਤੁਹਾਡੇ ਕੋਲ ਨੋਕੀਆ ਦਾ ਸੀਗਾ ਤੁਸੀਂ ਕਿਹਾ
4: ਹਾਂਜੀ ਹਾਂਜੀ ਨੋਕੀਆ N72 ਫੋਨ ਹੁੰਦਾ ਸੀ ਮੇਰੇ ਕੋਲ ਕਾਲਜ ਦੇ ਵਿੱਚ ਤੇ ਉਸ ਟਾਈਮ ਮਤਲਬ ਉਹ ਚੰਗੇ ਫੋਨਾਂ ਦੇ ਵਿੱਚ ਆਉਂਦਾ ਸੀ ਤੇ ਜਿਹਦੇ ਕੋਲ ਹੁੰਦਾ ਸੀ ਮਤਲਬ ਸਟੈਂਡਰਡ ਦਾ ਬੰਦਾ ਮੰਨਿਆ ਜਾਂਦਾ ਸੀ
0: ਅੱਛਾ ਸਟੈਂਡਰਡ ਦਾ ਬੰਦਾ ਮੈਂ ਹੁਣੇ ਉਸ ਫੋਨ ਦੀ ਫੋਟੋ ਦੇਖ ਰਿਹਾ ਤੇ ਵਾਕਈ ਯਾਰ ਉਹ ਬੜਾ ਉਹਦਾ ਮਸ਼ਹੂਰ ਫੋਨ ਸੀਗਾ ਉਦੋਂ ਨਾ ਜਦੋਂ ਨਵੇਂ ਨਵੇਂ ਗਾਣੇ ਆਉਣ ਲੱਗੇ ਆ ਫੋਨਾਂ ਚ ਹਰੇਕ ਨੂੰ ਬੜਾ ਚਾ ਚੜਿਆ ਤੇ ਜਦੋਂ ਫਿਰ ਹੈਡਫੋਨ ਲਾ ਲੈਣੇ ਤੇ ਹਰੇਕ ਨੇ ਕਹਿਣਾ ਬੱਲੇ ਯਾਰ ਇਹ ਤਾਂ ਬੜਾ ਐਡਵਾਂਸ ਬੰਦਾ
4: ਮੋਸਟਲੀ ਮਤਲਬ ਜਿਵੇਂ ਪਿੱਛੇ ਮੈਂ ਡਿਸਟ੍ਰਿਕਟ ਸੰਗਰੂਰ ਦਾ ਰਹਿਣਾ ਤਾਂ ਅਸੀਂ ਜਿਵੇਂ ਚੰਡੀਗੜ੍ਹ ਲਿਖੇ ਹੋ ਟਰੈਵਲ ਕਰਦਾ ਤਾਂ ਅਸੀਂ ਮਤਲਬ ਮੋਸਟਲੀ ਹੈਡਫੋਨ ਲਾ ਕੇ ਗਾਣੇ ਸੁਣਦੇ ਜਾਣਾ ਮਤਲਬ ਉਸ
0: ਹਾਂ ਨੋਕੀਆ N72 ਤੁਸੀਂ ਯਾਦ ਕਰਾਤਾ ਪਹਿਲੇ ਫੋਨ ਵਾਲਾ ਸਮਾਂ ਚਲੋ ਥੈਂਕ ਯੂ ਵੀਰੇ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਵਾਹ ਵੀ ਵਾਹ ਮਿਸ ਪੂਜਾ ਲਾਉਣੇ ਆ ਪੂਜਾ ਨੂੰ ਪੂਜਾ ਜੀ ਸਾਡੇ ਸਟੂਡੀਓ ਚ ਬਹੁਤ ਵਾਰ ਆਏ ਮੈਂ ਚਲੋ ਮੇਰੀ ਮੈਨੂੰ ਹੀ ਯਾਰ ਮੌਕਾ ਨਹੀਂ ਮਿਲਿਆ ਮਿਸ ਪੂਜਾ ਜੀ ਦੀ ਇੰਟਰਵਿਊ ਕਰਨ ਨੂੰ ਮੇਰੇ ਡੈਡ ਨੇ ਤਕਰੀਬਨ ਘੱਟੋ ਘੱਟ 10-12 ਮਿਸ ਪੂਜਾ ਦੀਆਂ ਇੰਟਰਵਿਊਆਂ ਕੀਤੀਆਂ ਹੋਣਗੀਆਂ ਬਟ ਉਦੋਂ ਫਿਰ ਇੰਟਰਵਿਊਜ਼ ਰਿਕਾਰਡ ਅਸੀਂ ਘੱਟ ਕਰਦੇ ਸੀਗੇ ਹੁਣ ਜਦੋਂ ਪੂਜਾ ਜੀ ਆਏ ਉਹਨਾਂ ਨੂੰ ਕਹਾਂਗੇ ਯਾਰ ਸਾਡੇ ਸਟੂਡੀਓ ਆਓ ਤੇ ਪੂਜਾ ਜੀ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਥੋੜ੍ਹੇ ਜਿਹਾ ਸਾਡੇ ਲਿਸਨਰਸ ਨੂੰ ਫਿਰ ਤੋਂ ਤੁਹਾਡੇ ਨਾਲ ਵੈਸੇ ਪੂਜਾ ਜੀ ਅੱਜ ਕੱਲ੍ਹ ਯਾਰ ਬੜਾ ਟ੍ਰੈਂਡ ਦੇ ਵਿੱਚ ਨੇ ਪੂਜਾ ਦੇ ਬਹੁਤ ਸੋਹਣੇ ਸੋਹਣੇ ਗਾਣੇ ਨਵੇਂ ਮੁੰਡਿਆਂ ਨਾਲ ਹੁਣ ਚੰਨੀ ਹੁਣਾਂ ਨਾਲ ਮੋਗੇ ਹੁਣਾਂ ਨਾਲ ਗਾਣੇ ਇੱਕ ਦੋ ਆਏ ਨੇ ਬੜੇ ਚੱਲੇ ਸੋ ਪੂਜਾ ਜੀ ਐਵਰਗ੍ਰੀਨ ਆਰਟਿਸਟ ਨੇ ਐਂਡ ਪੂਜਾ ਜੀ ਇਜ਼ ਡੂਇੰਗ ਗ੍ਰੇਟ ਜੋਬ ਹਜੇ ਵੀ ਸੋ ਇੱਕ ਦੋ ਨੰਬਰ ਦੇਈਏ ਤੁਹਾਨੂੰ ਪਹਿਲਾਂ ਤਾਂ ਤੁਸੀਂ ਯਾਦ ਰੱਖੋ ਨਿਊ ਹਾਈਟਸ ਕਿਚਨ ਕਿਚਨ ਤਿਆਰ ਕਰਾਓ ਆਪਣੇ ਮਨਪਸੰਦ ਦੀ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ ਨਿਊ ਹਾਈਟਸ ਕਿਚਨ ਬਹੁਤ ਹੀ ਸੋਹਣਾ ਕੰਮ ਕਰਦੇ ਆ ਬਾਈ ਜੀ ਤੇ ਹਾਈ ਐਂਡ ਕਿਚਨ ਰੈਡੀ ਕਰਵਾਓ ਨਿਊ ਹਾਈਟਸ ਕਿਚਨ ਕੋਲੋਂ ਕੋਈ ਕਿਚਨ ਰੈਡੀ ਕਰਾਉਣੀ ਹੈ ਕਾਊਂਟਰ ਟੋਪ ਵੈਨਿਟੀਜ਼ ਬਾਰ ਨਵਾਂ ਤਿਆਰ ਕਰਾਉਣਾ ਆਪਣੇ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟਸ ਰੈਡੀ ਕਰਾਉਣੀਆਂ ਨੇ ਤਾਂ 416-859-1920 416-859-1920 ਤੇ ਯਾਦ ਰੱਖੋ ਨਿਊ ਹਾਈਟਸ ਕਿਚਨ ਤੇ ਸਾਡਾ ਨਾਂ ਲੈ ਦਿਓ ਡਿਸਕਾਊਂਟ ਵੀ ਮਿਲੂਗਾ ਤੇ ਉਹਦੇ ਨਾਲ ਨਾਲ ਤੁਸੀਂ ਸਾਡਾ ਨਾਂ ਫਿਰ ਲੈ ਦਿਓ ਤੇ ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਮਿਲੂਗਾ 416-859-1920 ਚਲੋ ਕਿਚਨ ਤੁਹਾਡਾ ਬਣ ਗਿਆ ਹੁਣ ਤੁਹਾਨੂੰ ਕਿਚਨ ਲਈ ਡਾਇਨਿੰਗ ਟੇਬਲ ਚਾਹੀਦਾ ਫੈਮਿਲੀ ਰੂਮ ਲਈ ਤੁਹਾਨੂੰ ਸੋਫਾ ਸੈੱਟ ਚਾਹੀਦਾ ਬੈੱਡਰੂਮਾਂ ਲਈ ਬੈੱਡ ਸੈੱਟ ਚਾਹੀਦਾ ਕੱਲ੍ਹ ਤੋਂ ਸ਼ੁਰੂ ਹੈ ਗ੍ਰੈਂਡ ਹੋਮ ਫਰਨੀਚਰ ਦੀ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਸੇਲ ਕੱਲ੍ਹ ਨੂੰ ਸਵੇਰੇ ਡੋਰ ਖੁੱਲ੍ਹ ਜਾਣੇ ਆ ਅਤੇ ਸ਼ਾਮ ਨੂੰ ਕੱਲ੍ਹ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਵੀ ਹੋਵਾਂਗੇ ਸੋ ਗੇਟ ਰੈਡੀ ਅਤੇ ਸਾਡੇ ਨਾਲ ਸੁੱਖ ਭਾਜੀ ਜੁੜੇ ਸੁੱਖ ਜੀ ਵੈਲਕਮ
5: ਬਹੁਤ ਸ਼ੁਕਰੀਆ ਧੰਨਵਾਦ ਰਵੀ ਬਾਈ ਜੀ। ਬਿਲਕੁਲ ਕੱਲ ਨੂੰ ਜਿਹੜੀ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਆ, ਸਵੇਰੇ ਸ਼ਾਰਪ ਜਿਹੜੇ ਦਰਵਾਜ਼ੇ 11 ਵਜੇ ਓਪਨ ਹੋ ਜਾਣੇ ਨੇ ਪਰਿਵਾਰਾਂ ਵਾਸਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਚਾਹੇ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਬਹੁਤ ਸਾਰੀ ਇਨਵੈਂਟਰੀ ਜਿਹੜੀ ਹੈ ਨਵੀਂ ਭਾਜੀ ਨਵੀਂ ਸਾਡੇ ਕੋਲ ਡਿਸਪਲੇ ਤੇ ਲੱਗ ਚੁੱਕੀ ਆ। ਇਨਵੈਂਟਰੀ ਨਵੀਂ ਆ ਪਰ ਪ੍ਰਾਈਜ਼ ਜਿਹੜੇ ਆ ਤੁਹਾਨੂੰ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਮਿਲਣੇ ਆ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੇ ਮਿਲਣਾ। ਸੋ ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਡਿਸਕਾਊਂਟ ਤੇ ਤੋਹਫੇ ਮਿਲਣੇ ਆ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਜਾਣਾ। ਤੇ ਹੁਣ ਮੈਂ ਬੈਡਰੂਮ ਸੈੱਟ ਦੀ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ, ਜੀ ਹਾਂ, ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਮਾਡਲ ਨੰਬਰ ਵੀ ਤੁਹਾਨੂੰ ਦੱਸ ਦੇਣੇ, ਪਤਾ ਗੂਗਲ ਕਰ ਲਿਓ ਸਾਡੀ ਪ੍ਰਾਈਸ, ਟੇਲਰ ਬੈਡਰੂਮ ਸੈੱਟ। ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਤੇ ਡਰੋਰ ਸੋਫਟ ਕਲੋਜ਼ਰ ਨੇ, ਡਰੈਸਰ ਤੇ ਥੱਲੇ ਵੀ ਐਲਈਡੀ ਲਾਈਟ, ਮਿਰਰ ਦੇ ਵਿੱਚ ਵੀ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਜਿਹਦੀ ਰੈਗੂਲਰ ਕੀਮਤ 3,3500 ਡਾਲਰ ਸੀ। ਜਿੰਨੇ ਵੀ ਪਰਿਵਾਰ ਕੱਲ ਨੂੰ ਸਾਡੇ ਕੋਲ ਪਹੁੰਚ ਜਾਣਗੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਪੂਰੇ ਦਾ ਪੂਰਾ ਬੈਡਰੂਮ ਸੈੱਟ $1,499 $1,499 ਦੇ ਵਿੱਚ ਟੇਲਰ ਬੈਡਰੂਮ ਸੈੱਟ ਮਿਲੂਗਾ। ਤੇ ਨਾਲ ਤੋਹਫਾ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ, ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਕਲੀਨ ਕਰਨ ਲਈ ਰੂਮ ਬਿਲਕੁਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤੁਸੀਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ।
0: ਵੈਰੀ ਗੁੱਡ, ਗੈਟ ਰੈਡੀ, ਸੇਲ ਕੱਲ ਨੂੰ ਸ਼ੁਰੂ ਹੈ ਤੇ ਡੀਲਾਂ ਤੁਹਾਨੂੰ ਮਿਲਣਗੀਆਂ ਟੌਪ ਟੌਪ ਟੌਪ ਦੀਆਂ। ਚਲੋ ਸੁਣੀਏ ਯਾਰ ਦੋ ਕੁ ਬੋਲ। ਵੀਰ ਹੋਣਾ ਨੇ ਬੜੇ ਪਿਆਰ ਨਾਲ ਕਿਹਾ ਕਿ ਨਵੀਂ ਕਾਲਜ ਗਾਣਾ ਲਾਓ, ਤੇ ਕਾਲਜ ਗਾਣਾ ਦੇਖਿਆ। ਵੀਰ ਨੂੰ ਮੈਂ ਕਿਹਾ ਸੀ ਨਾ ਵੀ ਤੁਹਾਡੇ ਲੱਭਣ ਤੋਂ ਪਹਿਲਾਂ ਅਸੀਂ ਲੱਭ ਲੈਣਾ, ਤੇ ਠਾ ਠਾ ਕਰਕੇ ਨਾਲ ਹੀ ਤੁਹਾਡੀਆਂ ਕਾਲਾਂ ਆਈਆਂ ਤੇ ਨਾਲ ਹੀ ਆਪਾਂ ਫਿਰ ਗਾਣਾ ਲੱਭ ਲਿਆ। ਸੋ ਇਹਨੂੰ ਕਹਿੰਦੇ ਆ ਇੱਕ ਕੁਇਕ ਤੇ ਫਾਸਟ ਰਿਸਪੋਂਸ ਤੁਹਾਡਾ ਸਾਰਿਆਂ ਦਾ। ਗੁਰਕਰਮ ਢੀਂਡ ਸਾਨੂੰ ਕਾਲ ਕਰ ਲਓ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ ਤਾਂ ਗੁਰਕਰਮ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦਾ ਨੰਬਰ 1 ਰੇਟ 416-876-4605 ਗੁਰਕਰਮ ਢੀਂਡ ਸਾ। ਤੇ ਉਸਦੇ ਨਾਲ ਨਾਲ ਯਾਦ ਰੱਖਣਾ ਜ਼ਰੂਰ ਤੁਸੀਂ ਸਾਰਿਆਂ ਨੇ ਐਸ ਐਸ ਲੋਨ ਕੇਅਰ ਵਾਲਿਆਂ ਨੂੰ। ਤੁਸੀਂ ਅਗਰ ਨਵਾਂ ਘਾਹ ਲਗਵਾਉਣਾ, ਸੋਡਿੰਗ ਕਰਾਉਣੀ ਹੈ, ਜਾਂ ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਕਿਸੇ ਨੂੰ ਹਾਇਰ ਕਰਨਾ ਵੀ ਸਾਡਾ 2 ਕੁ ਵੀਕਾਂ ਬਾਅਦ ਘਾਹ ਕੱਟ ਜਾ ਕਰਨ, ਤਾਂ ਯਾਦ ਰੱਖੋ ਤੁਸੀਂ ਜ਼ਰੂਰ ਐਸ ਐਸ ਲੋਨ ਕੇਅਰ 437-655-1984 437-655-1984 ਆ ਜਾਓ ਫਿਰ ਸੁਣਦੇ ਆ ਪੂਜਾ ਜੀ ਤੇ ਅਰਮਨਜੀਤ। ਵਾਹ ਵੀ ਵਾਹ।

0: ਅਭੀ ਨਾਲੇ ਪੂਰਾ ਨਹੀਂ, ਇਹ ਤਾਂ ਸੁਦੇਸ਼ ਕੁਮਾਰੀ ਹੈ। ਦੇਖੋ ਕਿਵੇਂ ਯਾਰ, ਲੋਕਾਂ ਨੂੰ ਪਤਾ ਹੈ ਨਹੀਂ ਵੀ ਕਿਹਦਾ ਗਾਣਾ ਲਿਖਿਆ ਹੋਇਆ। ਮਿਸ ਪੂਜਾ ਅਰਮਨਜੀਤ ਤੇ ਫੋਟੋ ਵੀ ਪੂਜਾ ਦੀ ਲਾਈ ਹੋਈ ਆ। ਇਹ ਤਾਂ ਸਾਫ ਹੀ ਹੁਣ ਦੋਨਾਂ ਦੀ ਆਵਾਜ਼ ਦੇ ਵਿੱਚ ਫਰਕ ਤਾਂ ਪਤਾ ਹੀ ਲੱਗ ਜਾਂਦਾ। ਚਲੋ ਹੁਣ ਕੀ ਕਹਿ ਸਕਦੇ ਬੜੀ ਯਾਰ, ਥੋੜ੍ਹਾ ਜਿਹਾ ਗਲਤ ਲੱਗਦਾ ਨਹੀਂ। ਜਿਹੜੇ ਆਰਟਿਸਟ ਨੇ ਗਾਇਆ ਉਹਦਾ ਕਮ ਸੇ ਕਮ ਨਾਮ ਲਿਖ ਦਿਓ। ਸੋ ਖੈਰ, ਸਟੂਡੀਓ ਦਾ ਨੰਬਰ ਹੈ ਆਪਣਾ 9056733337, 9056733337, 905-673, 3337 ਤੇ ਟੀਮ ਡਾਇਮੰਡ। ਵਾਹ, ਟੀਮ ਡਾਇਮੰਡ ਦੇ ਰਵੀ ਮੈਣੀ ਸਾਹਿਬ ਅਤੇ ਇਹਨਾਂ ਦੀ ਟੀਮ ਪਿਛਲੇ 25 ਸਾਲਾਂ ਤੋਂ ਰੀਅਲ ਸਟੇਟ ਦੀ ਇਹ ਅਵਾਰਡ ਵਿਨਿੰਗ ਟੀਮ ਹੈ। ਇਹਨਾਂ ਕੋਲ ਬਹੁਤ ਸਾਰੀਆਂ ਪ੍ਰੋਪਰਟੀਜ਼ ਬ੍ਰੈਂਪਟਨ ਮਿਸੀਸਾਗਾ ਦੇ ਆਸ ਪਾਸ ਫੋਰ ਸੇਲ ਨੇ। ਸੋ ਤੁਸੀਂ ਯਾਦ ਰੱਖੋ, ਟੀਮ ਡਾਇਮੰਡ ਰਵੀ ਮੈਣੀ ਹਰ ਇੱਕ ਸਰਵਿਸ ਇਨ ਹਾਊਸ ਆਫਰ ਕਰਦੇ ਨੇ। ਸੋ ਟੀਮ ਡਾਇਮੰਡ ਰਵੀ ਮੈਣੀ ਦੇਖਦੇ ਹਾਂ ਕੀ ਫਿਰ ਲਿਸਟਿੰਗ ਆਈਆਂ।
1: Hello everyone, agar aapko acche price mein ghar bechna ya khareedna hai, then you know who to call. Team Diamond Ravi Mani at 416-471-4081, 416-471-4081. And Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3 bedroom finished basement apartment and a separate entrance. A beautiful home in Mississauga listed for $949,000. Dusra home is a semi-detached two-story home in Brampton with 3 bedrooms, 3 washrooms, a car garage, 1 bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available for mortgage consultants, lawyers, and home inspectors. Our in-house mortgage experts provide business loan financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: Kya baat hai? teamdiamond.ca. 6643. Honey.
2: ਹਾਂਜੀ ਨਵੀ ਜੀ, ਤੁਹਾਨੂੰ ਤੁਹਾਡੇ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ।
0: ਗੁੱਡ ਈਵਨਿੰਗ
2: ਜੂਨੀਅਰ ਫਰਾਈਡੇ।
0: ਹਾਂ, ਜੂਨੀਅਰ ਫਰਾਈਡੇ ਦੀ ਹੋ ਗਈ ਸ਼ੁਰੂਆਤ ਹੈ।
2: ਹਾਂਜੀ ਹਾਂਜੀ, ਮੈਂ ਕਿਹਾ ਦੇਖ ਲਓ, ਚਲੋ ਕਈ ਵਾਰੀ ਨਹੀਂ ਪਤਾ ਲੱਗਦਾ ਜਿੱਦਾਂ, ਪਰ ਕਿੱਥੇ ਸੁਦੇਸ਼ ਕੁਮਾਰੀ ਤੇ ਕਿੱਥੇ ਪੂਜਾ, ਦੋਨੇ ਰਿਸਪੈਕਟਫੁਲ ਨੇ, ਦੋਨੇ ਆਪਣੀ ਆਪਣੀ ਜਗ੍ਹਾ ਟੌਪ ਦੇ, ਤੇ ਸੁਦੇਸ਼ ਕੁਮਾਰੀ ਦੀ ਤਾਂ ਆਵਾਜ਼ ਦਾ ਅੱਡ ਹੀ ਪਤਾ ਲੱਗ ਜਾਂਦਾ।
0: ਸੁਦੇਸ਼ ਕੁਮਾਰੀ ਵੀ

0: locations in GTA. For more information, visit rajdhanisweets.ca.
1: हाँ जी 2825 जी भाई जी।
2: हाँ जी नवी सत श्रीकाल जी।
1: कैसे हो?
2: है बढ़िया बढ़िया, क्या बात है?
1: की हो गया?
2: मैं क्या बदर पति भाई ने गाना अपने कह के गया लाउन ले।
1: हाँ पर जिन्हें रंग बन गए हैं।
2: हाँ रंग बन गए थे, मतलब इधरले पत्तन हो जाएगा जगाड़मेंट से शुरू कर दियो तो बहुत बढ़िया शाम संदूरी हो जाएगी।
1: शाम वैसे आज थोड़ी सी है ठंडी, गर्म कर दी है पूरी की नहीं? बस टीवी देख के सार लेना काम है। लॉन्ग वीकेंड है, तुसी बस टीवी वो ही सीरियल देख के फिर सो जाना। चलो मर्जी है थोड़ी, जिंदगी च थोड़े फन शन भी कर लिया करो।
2: चाहिए
1: चाहिए चाहिए। और सुनो हुक्म करो कोई।
2: अपने मैं भी अपने कहना, चलो
1: बारह साहब का लगाना ला दो, बारह साहब
2: हाँ, रंग बने
1: हुए। चलो सुनो, करो ते खुश रहो। एंड अज पंजाब वाले ने फिर यार हुण की कहिए, बहुत गलत गल है जो कर रहे हैं। बस हारी जांदे आ हारी जांदे आ, ते अज मुंबई नू हार गए। मैनू अज दो चार मैसेज आए कि भाजी देखो अपने बंदे ने की करता, असि भी की करिए यार। चलो मर्जी है ना दी। 2865 हां जी भाई जी
3: ਗਾਣੇ
1: मशहूर
3: बहुत पूरा जी अपने
1: मैं उस पिंड च गया बहुत ज्यादा
3: नहीं जी ओ भूतां दा खूह भी उत्थे जी
1: अच्छा है रिश्तेदार ने मैं उसे काफी बार गया।
3: हाँ जी कोई नहीं, ऐसा सुन दे भाई जी।
1: चलो सुनो एंजॉय करो, थैंक यू भाई जी। 6500 हेलो।
4: हाँ जी नवी भाई की हाल है?
1: वधिया जी, किवें हो?
4: करमजीत पुरी है भाई राइटर दा नाम।
1: अच्छा राइटर सी, नहीं मैं ओ मेनू भुलेखे च पा गए, मैं क्यों कहंदे वी ओ कोई गाउंदा सीगा पूजा नाल?
4: नहीं नहीं नहीं नहीं नहीं, लिखदा है ओ करमजीत पुरी है ना भगत भाई दा, ड्यूट बहुत लिखया ओ भाई ने करमजीत पुरी।
1: अच्छा की उहनां ने पूजा होने लई बहुत ड्यूट लिखया?
4: ਸਾਰਿਆਂ ਲਈ ਭਾਜੀ, ਵੈਸੇ ਮਿਸ ਪੂਜਾ ਨੇ ਚਲੋ ਜਿਆਦਾ ਗਾਏ ਹੈ ਡਿਊਟ, ਤੇ ਉਹ ਡਿਊਟ ਚ ਜਿਆਦਾ ਫੇਮਸ ਹੈ ਭਗਤੇ ਦਾ। ਮੈਂ ਭਗਤੇ ਜੋਬ ਕੀਤੀ ਹੈ ਬੈਂਕ ਚ।
1: ਅੱਛਾ ਤੁਸੀਂ ਜੋਬ ਕੀਤੀ, ਮੈਨੂੰ
4: ਪਤਾ ਸੀ। ਉਹ ਜਿਹੜਾ ਉਹ ਖੂਹ ਵੀ ਉੱਥੇ ਹੈਗਾ ਭਾਜੀ, ਉੱਥੇ ਨਾ ਐਸ ਜੀ ਪੀ ਸੀ ਦਾ ਹੀ ਗੁਰਦੁਆਰਾ ਸਾਹਿਬ ਹੈ ਉੱਥੇ, ਉਹ ਖੂਹ ਕਹਿੰਦੇ ਉਹ ਭੂਤਾਂ ਵਾਲਾ ਖੂਹ ਤਾਂ ਵੱਜਦਾ ਵੀ ਪਤਾ ਨੀ, ਉਹ ਬਣਾਉਂਦੇ ਸੀ ਤੇ ਭੂਤਾਂ ਇੱਟਾਂ ਲੈ ਜਾਂਦੀਆਂ ਸੀ ਕੋਈ, ਫਿਰ ਬਾਬਾ ਜੀ ਨੇ ਕੋਈ ਬਚਨ ਕੀਤਾ, ਕੋਈ ਆਈ ਸਟੋਰੀ ਹੈਗੀ ਆ ਉਹਦੀ।
1: ਪਤਾ ਨੀ ਕਿੱਥੋਂ ਕੌਣ ਸਟੋਰੀਆਂ ਬਣਾ ਲੈਂਦਾ, ਹੁਣ ਭੂਤਾਂ ਕੀ ਨੇ ਦੇਖੀਆਂ? ਤੁਸੀਂ ਤੁਸੀਂ ਕਦੇ ਭੂਤ ਦੇਖੀ ਹੈ ਜ਼ਿੰਦਗੀ ਚ?
4: ਨਾ ਭਾਜੀ ਨਾ, ਰੱਬ ਬਚਾਵੇ।
1: ਨਹੀਂ ਹੁਣ ਜੇ ਤਾਂ ਭੂਤਾਂ ਦੇਖੀਆਂ ਹੁੰਦੀਆਂ ਫਿਰ ਤਾਂ ਚਲੋ ਕੋਈ ਕਹਿੰਦਾ, ਕੋਈ ਉਹੀ ਕਹਿੰਦਾ, ਕੋਈ ਸਾਡੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਬਈ ਅਸੀਂ ਛੋਟੇ ਹੁੰਦੇ ਸੀ ਅਸੀਂ ਕਿਹੜਾ ਇੱਥੇ ਗਏ ਭੂਤ ਦੇਖੇ, ਮੈਂ ਕਿ ਐਵੇਂ ਬਣਾ ਲੈਂਦੇ ਆ ਕਹਾਣੀਆਂ ਲੋਕ।
4: ਭਾਜੀ ਬਸ ਆਈ ਹੈ ਕਿ ਹੁਣ ਤਾਂ ਚਲੋ ਅੱਜ ਕੱਲ ਦੀ ਜਨਰੇਸ਼ਨ ਦਾ ਬਹੁਤ ਘੱਟ ਬਿਲੀਵ ਕਰਦੀ ਹੈ।
1: ਬਿਲਕੁਲ,
4: ਤੇ ਪਹਿਲਾਂ ਹੁੰਦਾ ਸੀਗਾ ਜੋ ਆ ਚੀਜ਼ਾਂ।
1: ਹੁਣ ਦੇਖੋ ਖੂਹ ਖੂਹ ਦਾ ਨਾਂ ਹੀ ਰੱਖਤਾ ਭੂਤਾਂ ਵਾਲਾ ਖੂਹ ਹੈ, ਭੂਤਾਂ ਕੇ ਇੱਟਾਂ ਚੱਕ ਲਈ ਇਹ ਕਰਦਾ ਵੋ ਕਰਦਾ, ਹੁਣ ਉਹਨਾਂ ਨੇ ਕੀ ਕਰਨੀ ਇੱਟਾਂ ਕਿਸੇ ਹੋਰ ਨੇ ਚੋਰੀ ਕਰ ਲਈ ਹੋਣਗੀਆਂ। ਤੁਸੀਂ ਇਹ ਮੈਨੂੰ ਦੱਸੋ ਪੁਰੀ ਸਾਹਿਬ ਦਾ ਕਿਹੜਾ ਲਿਖਿਆ ਗੀਤ ਮਸ਼ਹੂਰ ਹੈ?
4: ਮੈਨੂੰ ਲੱਗਦਾ ਭਾਜੀ ਸ਼ਾਇਦ ਉਹ ਝੋਨਾ ਗਾਣਾ ਵੀ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਲਿਖਿਆ, ਕਨਫਰਮ ਨੀ ਵੀ ਬਈ ਪਾਣੀ ਲਾਉਣ ਬਹਾਨੇ ਨੀ ਤੂੰ ਆ ਜੀ ਮੋਟਰ ਤੇ ਪੜਨੀਆਂ ਜੇ ਕੁਛ ਕਰਕੇ ਆ ਸਾਰੇ ਗਾਣੇ ਜੇ ਉਹਨਾਂ ਦੇ ਲਿਖੇ ਹੋਏ ਆ।
1: ਜਿਹੜੇ ਲੋਕਾਂ ਨੇ ਏਡੇ ਮਸ਼ਹੂਰ ਗੀਤ ਲਿਖੇ ਕੋਈ ਨਾਂ ਹੀ ਨੀ ਲੈਂਦਾ ਉਹਨਾਂ ਦਾ।
4: ਨਹੀਂ ਉਹਨੇ ਤਾਂ ਬਹੁਤ ਲਿਖਿਆ ਭਾਜੀ, ਬਹੁਤ ਫੇਮਸ ਸੀ, ਫੇਮਸ ਸੀ ਉਹਨੇ ਕੀਤਾ ਸੀ।
1: ਅੱਛਾ, ਕਿਆ ਬਾਤ ਹੈ, ਚਲੋ ਲਾਉਣੇ ਜ਼ਰੂਰ। ਕਾਫੀ ਉਹਨਾਂ ਦੇ ਮਾਮਾ ਜੀ ਲੱਗਦੇ, ਉਹ ਵੀ ਭਗਤਾ ਭਾਈ ਕਰਕੇ ਨੇ।
4: ਕਿਉਂਕਿ ਹਰਭਜਨ ਮਾਨ ਸਾਹਿਬ ਦਾ ਵੀ ਪਿੰਡ ਕੋਈ ਬੜਾ ਦੂਰ ਨੀ, ਮਲੁਕੇ ਤੋਂ
1: ਹਾਂਜੀ ਨੇੜੇ ਹੀ ਆ, ਖੇਮੂਆਣਾ ਤੇ ਭਗਤਾ ਭਾਈ ਕਾ ਵੀ ਬਿਲਕੁਲ ਨਾਲ ਹੀ ਆ। ਲੌਂਗ ਵੀਕਐਂਡ ਤੇ ਪੀਜ਼ਾ ਖਾਣਾ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਮਿਸਟਰ ਸਿੰਘ ਪੀਜ਼ੇ ਤੇ ਜਾਓ ਤੇ 2 ਲਾਰਜ ਪੀਜ਼ੇ, 4-4 ਟੋਪਿੰਗ, 4 ਡਿਪਿੰਗ ਸੌਸ, 2 ਲੀਟਰ ਕੋਕ ਫ੍ਰੀ, ਸਾਰਾ ਕੁਝ ਸਿਰਫ $40 ਚ। ਮਿਸਟਰ ਸਿੰਘ ਪੀਜ਼ਾ 905-504-4000, 905-504-4000, 9055-00-4000, ਮਿਸਟਰ ਸਿੰਘ ਪੀਜ਼ਾ 1236। ਹਲੋ,
5: ਹਾਂਜੀ ਕੀ ਹਾਲ ਆ
1: ਵੀਰੇ? ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਵਧੀਆ ਵਧੀਆ, ਹੋਰ ਠੀਕ ਠਾਕ
1: ਹੋ? ਬਹੁਤ ਵਧੀਆ ਜੀ, ਬੱਲੇ ਬੱਲੇ ਆ।
5: ਉਹ ਆਪਣਾ ਮੇਰੇ ਨਾਨਕੇ ਜੀ ਉੱਥੇ ਭਗਤੇ ਦੇ ਕੋਲੇ ਨਾਲ ਹੀ ਘਲੀਆਂ ਪਿੰਡ ਆ ਜੀ, ਉਹ ਭਗਤੇ ਉਹ ਸਟੋਰੀ ਇਹ ਸੀਗੀ ਵੀ ਜਿਹੜਾ ਉਹ ਖੂਹ ਪੱਟਿਆ ਸੀਗਾ ਬੰਦਿਆਂ ਨੇ, ਤੇ ਉਹ ਦਿਨੇ ਦੇਖਿਆ ਤਾਂ ਦਿਨੇ ਤਾਂ ਉਹ ਸਹੀ ਸੀਗਾ, ਉਹ ਰਾਤੇ ਰਾਤ ਚਿਣਿਆ ਗਿਆ ਇੱਟਾਂ ਨਾਲ, ਫਿਰ ਉਹਨੂੰ ਭੂਤਾਂ ਦਾ ਖੂਹ ਕਹਿਣ ਲੱਗ ਗਏ ਵੀ ਭੂਤਾਂ ਨੇ ਰਾਤੇ ਰਾਤ ਚਿਣਤਾ।
1: ਅੱਛਾ, ਭੂਤਾਂ ਨੇ ਚਿਣਤਾ ਹੈ?
5: ਹਾਂਜੀ, ਐਂ ਕਹਿੰਦੇ ਬਸ ਉਹ ਆਹ ਸਟੋਰੀ ਬਣਾਈ ਹੋਈ ਆ।
1: ਤੇ ਭੂਤਾਂ ਫਿਰ ਬਾਅਦ ਚੋਂ ਕਿੱਥੇ ਚਲੇ ਗਈਆਂ ਭੂਤਾਂ? ਉਹ ਲੋਕ ਵਿਹਲੇ ਨੇ, ਲੋਕਾਂ ਨੇ ਸਟੋਰੀਆਂ ਬਣਾਉਣੀ। ਇੱਥੇ ਹੁਣ ਇੱਥੇ ਤੁਸੀਂ ਦੱਸੋ, ਕਦੇ ਸੁਣੀ ਹੈ ਕੋਈ ਗੱਲ? ਇੱਥੇ ਹੁਣ ਲੋਕ ਕੰਮਾਂ ਕਾਰਾਂ ਚ ਇੰਨੇ ਬਿਜ਼ੀ ਨੇ, ਟਾਈਮ ਹੀ ਹੈ ਨੀ ਗਾ ਸਟੋਰੀਆਂ ਬਣਾਉਣ ਦਾ। ਆਪਾਂ ਕਿਸੇ ਜਗ੍ਹਾ ਨੂੰ ਨੀ ਕੁਝ ਕਹਿ ਸਕਦੇ, ਦੇਖੋ ਆਪਾਂ ਕੋਈ ਵੀ ਧਾਰਮਿਕ ਗੱਲ ਆ ਉਹਦੇ ਵਿੱਚ ਆਪਾਂ ਕਦੇ ਪੈਂਦੇ ਨੀ, ਬਟ ਹੁਣ ਸੁੱਖ ਸੁੱਖ ਲੋ ਨਹੀਂ ਤਾਂ ਯਾਰ, ਚਲੋ ਮੈਂ ਨੀ ਕਹਿੰਦਾ ਇਹ ਚੀਜ਼ਾਂ ਵਰਕ ਨਹੀਂ ਕਰਦੀਆਂ, ਪਰ ਦੁਨੀਆ ਭਰ ਤੋਂ ਫਿਰ ਲੋਕ ਜਾਂਦੇ ਸੁੱਖ ਸੁੱਖ।
6: ਮੈਂ ਵੀ ਨੀ ਮੰਨਦਾ ਇਹਨਾਂ ਚੀਜ਼ਾਂ ਨੂੰ, ਜਿਵੇਂ ਨਾ ਆਪਣੇ ਨਾ ਮੇਰਾ ਆਪਣਾ ਖੇਤ ਨਾ ਸਿਵਿਆਂ ਦੇ ਨਾਲ ਹੀ ਆ, ਇੰਡੀਆ ਬੈਕ ਹੋਮ, ਤੇ ਮੈਂ ਆਪਣੀ ਵਾਰੀ ਵੀ ਰਾਤ ਨੂੰ 12:30 ਹੁੰਦੀ ਸੀਗੀ, ਤੇ ਮੈਨੂੰ ਉੱਥੇ ਨਾ ਨਾਲ ਦੇ ਗੁਆਂਢੀਆਂ ਨੇ ਮੈਨੂੰ ਬੜਾ ਡਰਾਉਣਾ ਵੀ ਯਾਰ ਇੱਥੇ ਨਾ ਲੱਭ ਰਹੀ ਤਾਂ ਐਂ ਕਰਕੇ ਹੁੰਦਾ ਕੁਛ ਰਾਤ ਨੂੰ, ਤੇ ਕੋਈ ਹੈਗੀ ਆ ਕੋਈ ਚੀਜ਼, ਤੇ ਉਹ ਨਾ ਜਿਵੇਂ ਆਪਣੇ ਨਰਮਾ ਨੁਰਮਾ ਹੁੰਦਾ ਸੀ ਪਹਿਲਾਂ ਜ਼ਿਆਦੇ ਉੱਧਰ, ਤੇ ਆਹ ਯਾਰ ਨਰਮੇ ਚ ਆਵਾਜ਼ਾਂ ਹੁੰਦੀਆਂ ਹੈ, ਉਹ ਮੈਨੂੰ ਬੜਾ ਡਰਾਉਣਾ, ਤੇ ਮੈਂ ਕਿਹਾ ਵੀ ਜਿੱਦਣ ਮੈਨੂੰ ਮਿਲ ਗਈ ਉਹ ਚੀਜ਼ ਤੇ ਮੈਂ ਯਕੀਨ ਕਰ ਲੂ ਤੇਰੀ ਗੱਲ ਤੇ, ਮੈਂ ਦੱਸ ਦੂ ਆਪ ਖੁਦ ਵੀ ਹਾਂ ਵੀ ਇਹ ਸਹੀ ਗੱਲ ਆ ਤੇਰੀ, ਤੇ ਉਹ ਮੈਨੂੰ ਉਹੀ ਐਂ ਬਸ ਕਰੀ ਜਾਇਆ ਕਰੇ ਵੀ ਉਹ ਸਿਵੈ ਕੋਲੇ ਖੇਤ ਕਰਕੇ ਜਿਵੇਂ ਮੈਨੂੰ ਡਰਾਉਂਦਾ ਸੀਗਾ ਵੀ ਇਹਨੇ ਜਾਣਾ ਨੀ ਪਾਣੀ ਲਾਉਣ, ਤੇ ਆਪਾਂ ਕਿੱਥੇ ਡਰਦੇ ਆ ਨਾਲੇ, ਜੇ ਮੈਂ ਕਿਹਾ ਮੈਂ ਜਦੋਂ ਦੇਖ ਲਿਆ ਫਿਰ ਮੈਨੂੰ ਯਕੀਨ ਵੀ ਆ ਜੂਗਾ, ਤੇ ਫਿਰ ਆਪਾਂ ਦੱਸ ਦਾਂਗੇ, ਮੈਂ ਤੈਨੂੰ ਦੱਸ ਦੂੰਗਾ ਵੀ ਹਾਂ ਸਹੀ ਗੱਲ।
1: ਤੁਸੀਂ ਫਿਰ ਕਦੇ ਦੇਖਿਆ ਦੁਖਿਆ ਜਾਂ ਨਹੀਂ?
6: ਨਾ ਨਾ ਵੀਰੇ, ਮੈਂ 32 ਸਾਲਾਂ ਦਾ ਹੋ ਗਿਆ, ਮੈਂ ਅੱਜ ਤੀਕਰੇ ਚੀਜ਼ ਨੀ ਦੇਖੀ ਕਦੇ ਵੀ ਨੀ, ਕੋਈ ਇੰਸੀਡੈਂਟ ਨੀ ਹੋਇਆ ਮੇਰੇ ਨਾਲ ਇਹੋ ਜਿਹਾ, ਬਾਬੇ ਦੀ ਕਿਰਪਾ ਇਦੂ ਗੱਲੋਂ। ਤੇ ਊਂ ਸੁਣੀਆ ਬਹੁਤ ਗੱਲਾਂ ਲੋਕਾਂ ਤੋਂ, ਐ ਹੋ ਜਾਂਦਾ ਐ ਹੋ ਜਾਂਦਾ, ਪਰ ਹੋਇਆ ਨੀ ਆਪਣੇ ਨਾਲ ਤਾਂ ਕਦੇ ਵੀ। ਇੱਕ ਨਾ ਜੀ ਵੀਰੇ ਮੈਂ ਉਹ ਕਹਿਣਾ ਸੀਗਾ, ਮੈਂ ਟੇਬਲ ਲੈਣਾ ਸੈਂਟਰ ਟੇਬਲ,
1: ਤੇ
6: ਵੈਸੇ ਤਾਂ ਮੈਂ ਸੋਫੇ ਲੈ ਕੇ ਆਇਆ ਵੀਰੇ ਤੋਂ, ਸੁੱਖ ਵੀਰੇ ਤੋਂ, ਹੋ ਗਏ 3-4 ਮਹੀਨੇ, ਤੇ ਮੈਂ ਟੇਬਲ ਵੀ ਲੈਣਾ ਸੀਗਾ। ਫਿਰ ਮੈਂ ਕਿਹਾ ਚੱਲ ਕੱਲ ਨੂੰ ਚੱਕ ਲੈਣੇ, ਤੇ ਵਿਕਟੋਰੀਆ ਦਾ ਆਪਣੇ ਉੱਥੇ ਉਹ ਹੈਗਾ।
1: ਕਿੱਦਾਂ ਦਾ ਤੁਸੀਂ ਟੇਬਲ ਲੈਣਾ ਹੈਗਾ?
6: ਟੇਬਲ ਉੱਥੇ ਫਿਰ ਦੇਖ ਲਾਂਗੇ। ਇੱਕ ਨਾ ਐਕਚੁਲੀ ਨਾ ਆਪਣੇ ਮਤਲਬ ਭਤੀਜਾ ਛੋਟਾ ਵਾਲਾ, ਉਹਦਾ ਨਾ ਮਤਲਬ ਆਪਾਂ ਗੋਲ ਲੈਣਾ, ਰਾਊਂਡ ਟੇਬਲ ਲੈਣਾ, ਚੌਰਸ ਜਿਹਾ ਨੀ ਲੈਣਾ ਵੀ ਚੁੰਡਾਂ ਵੱਜਦੀਆਂ ਉਹਦੇ। ਫਿਰ
1: ਵਧੀਆ, ਤੁਸੀਂ ਇਹਨਾਂ ਤੋਂ ਸੋਫੇ ਵੀ ਲੈ ਕੇ ਆਏ ਸੀ ਭਾਜੀ ਹੁਣਾਂ ਕੋਲੋਂ?
6: ਹਾਂਜੀ ਹਾਂਜੀ, ਸੋਫੇ ਲੈ ਕੇ ਆਏ ਸੀ, ਹੋ ਗਏ 3-4 ਮਹੀਨੇ।
1: 3-4 ਮਹੀਨੇ ਹੋ ਗਏ। ਸੁੱਖ ਭਾਜੀ ਸਾਡੇ ਨਾਲ ਇੱਕ ਬਾਈ ਜੀ ਜੁੜੇ ਆ, 3-4 ਮਹੀਨੇ ਪਹਿਲਾਂ ਉਹ ਤੁਹਾਡੇ ਤੋਂ ਸੋਫੇ ਲੈ ਕੇ ਗਏ ਸੀ ਆਪਣੇ ਪ੍ਰੋਗਰਾਮ ਰਾਹੀਂ, ਤੇ ਹੁਣ ਕਹਿੰਦੇ ਕਿ ਨਵੀਂ ਸਾਨੂੰ ਇੱਕ ਚੌਰਸ ਸਰਕਲ ਟੇਬਲ ਚਾਹੀਦਾ ਰੂਮ ਲਈ। ਠੀਕ ਹੈ,
7: ਡਨ ਹੋ ਗਿਆ ਨਵੀਂ ਬਾਈ ਜੀ। ਕਾਫੀ ਟੇਬਲ ਚਾਹੀਦਾ ਜੀ?
1: ਬਾਈ ਜੀ ਕਾਫੀ ਟੇਬਲ ਚਾਹੀਦਾ?
6: ਹਾਂਜੀ, ਜਿਹੜਾ ਸੋਫੇ ਲੱਗੇ ਹੁੰਦਾ ਸੈਂਟਰ ਟੇਬਲ ਕਹਿੰਦੇ ਕਿ ਕਾਫੀ ਟੇਬਲ।
7: ਬਿਲਕੁਲ ਬਾਈ ਜੀ, ਤੁਸੀਂ ਆ ਜਾਓ 6885 ਟੋਮਕਰ ਰੋਡ ਦੇ ਉੱਪਰ, ਤੇ ਪਹਿਲਾਂ ਤੁਸੀਂ ਡੀਲ ਡਨ ਕਰ ਲੈਣੀ ਆ। ਡੀਲ ਬਣਾ ਕੇ ਫਿਰ ਦੱਸਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਤੇ ਨਵੀਂ ਬਾਈ ਦਾ ਨਾਮ ਲੈ ਦਿਓ। ਕੰਫਰਟੇਬਲ ਤੁਸੀਂ ਬਾਏ ਕਰਨ ਤੋਂ ਬਾਅਦ $100 ਐਕਸਟਰਾ ਡਿਸਕਾਊਂਟ ਤੁਹਾਨੂੰ ਮਿਲੂਗਾ।
1: ਦੇਖਿਆ,
6: ਓਕੇ ਬਾਈ ਜੀ, ਥੈਂਕ ਯੂ ਸੋ ਮਚ। ਸੁੱਖ ਵੀਰੇ,
1: ਕੋਈ ਨਾ, ਕੱਲ ਨੂੰ ਚਲ ਜਾਇਓ, ਤੇ ਨਾਲੇ ਵਿਕਟੋਰੀਆ ਡੇ ਦੀ ਸੇਲ ਹੈ, ਨਾਲੇ ਤੈਨੂੰ $100 ਐਡੀਸ਼ਨਲ ਆਫ ਹੈ। ਕੀ ਬਾਤ ਹੈ, ਬਹੁਤ ਸ਼ੁਕਰੀਆ ਵੀਰੇ। ਤੇ ਸੁੱਖ ਭਾਜੀ ਦੱਸਿਓ ਫਿਰ ਹੋਰ ਕੀ ਡੀਲਾਂ ਨੇ?
7: ਬਿਲਕੁਲ ਬਿਲਕੁਲ ਨਵੀਂ ਬਾਈ ਜੀ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਕੱਲ੍ਹ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ, ਤੇ ਪੰਜਾਬੀ ਲਹਿਰਾਂ ਦਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲਣਾ 6885 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਦੇ ਉੱਪਰ। ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਈਵਨ ਕਾਫੀ ਟੇਬਲ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਜਾਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਤੇ ਕੱਲ੍ਹ ਨੂੰ ਤੁਸੀਂ ਇੱਕ ਚੱਕਰ ਜ਼ਰੂਰ ਲਾਓ 6885 ਟੋਮਕਰ ਰੋਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ। ਜਿੰਨੇ ਵੀ ਪਰਿਵਾਰ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $1500 ਵਾਲਾ ਸਿਰਫ $499 ਦੇ ਵਿੱਚ, ਟੇਬਲ ਤੇ 6 ਚੇਅਰਾਂ $499 ਦਾ ਮਿਲੂਗਾ। ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਰੇਟ ਤੇ ਏਅਰ ਫਰਾਇਰ ਨਾਲ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ।
1: ਕੀ ਬਾਤ ਹੈ, ਸੇਲ ਸੇਲ ਸੇਲ। 4802 ਹੈਲੋ, 4802 ਹੈਲੋ ਜੀ,
8: 4802 ਜੀ ਜੀ,
1: ਹਾਂਜੀ ਹਾਂਜੀ, ਤੁਸੀਂ ਅੱਜ ਕੱਲ੍ਹ ਲੋਕਾਂ ਨੂੰ ਆਪਣਾ ਨੰਬਰ ਹੀ ਨਹੀਂ ਚੇਤੇ।
8: ਮੈਂ ਸੁਣ ਰਿਹਾ ਸੀ ਰੇਡੀਓ ਤੇ ਤੁਹਾਡੀ ਆਵਾਜ਼ ਆ ਗਈ
1: ਜੀ ਸਰ।
8: ਅੱਛਾ, ਇਹਦੇ ਵਿੱਚ ਨਵੀਂ ਜਿਹੜਾ ਦੇਖੋ ਜੀ, ਇਸ ਦੁਨੀਆਂ ਤੇ ਮਖਲੂਕਾਤ ਬਹੁਤ ਹੈਗੀਆਂ, ਇੱਕ ਤਾਂ ਹੈ ਨਾ ਜਿਹੜੇ ਮਟੀਰੀਅਲ, ਔਰ ਦੂਸਰਾ ਹਵਾਈ ਚੀਜ਼ਾਂ ਜਿਹੜੀਆਂ ਨੇ ਉਹ ਵੀ ਇਸ ਦੁਨੀਆਂ ਚ ਬਹੁਤ ਸਾਰੀਆਂ ਮਖਲੂਕ, ਲੇਕਿਨ ਉਹਨਾਂ ਦਾ ਐਂਗਲ ਜੋ ਹਰ ਬੰਦੇ ਦੇ ਆਪਣੇ ਆਪਣੇ ਤਜਰਬਾਤ ਆ, ਉਹ ਇਹ ਜਿਹੜੀਆਂ ਮਟੀਰੀਅਲ ਆ ਉਹ ਸਾਨੂੰ ਨਜ਼ਰ ਆ, ਜੋ ਕਿ ਅਸੀਂ ਆਹ ਮਟੀਰੀਅਲ ਹੈਗੇ ਆ, ਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਫਿਰ ਲੋਕਾਂ ਦੇ ਤਜਰਬਾਤ ਹੈਗੇ, ਆਪਣੇ ਆਪਣੇ ਜ਼ਾਤੀ ਤਜਰਬਾਤ। ਮੇਰਾ ਇੱਕ ਦਫਾ ਹੋਇਆ ਸੀ ਮਾਰਨਿੰਗ ਵਾਕ ਕਰਦਿਆਂ ਹੋਇਆ, ਇੱਕ ਨਾ ਇਸੇ ਤਰ੍ਹਾਂ ਐਸੀ ਆਵਾਜ਼ਾਂ ਪਿੱਛੋਂ ਆਉਣ ਲੱਗ ਪਈਆਂ, ਫਿਰ ਉਹ ਆਵਾਜ਼ ਕਰੀਬ ਆਉਂਦੀ ਜਾਵੇ ਔਰ ਬੜੀ ਕਰੀ ਆਵਾਜ਼, ਔਰ ਜਿਹੜੀ ਦਰਖਤਾਂ ਦੇ ਉੱਤੋਂ, ਤੇ ਮੈਂ ਉਹ ਪਹਿਲੀ ਦਫਾ ਸੁਣੀ। ਮੈਂ ਫਿਰ ਤੁਹਾਨੂੰ ਪਤਾ ਫਿਰ ਕੁਛ ਆਯਾਤ ਸੀ ਸਾਡੇ ਕੁਰਾਨੇ ਕਰੀਮ ਦੀਆਂ ਮੈਂ ਪੜ੍ਹੀਆਂ, ਉਹਦੇ ਨਾਲ ਮੇਰੇ ਕੋਲ ਆ ਕੇ ਨਾ ਕੋਈ ਚੀਜ਼ ਡਰਮ ਕਰਕੇ ਡਿੱਗੀ ਔਰ ਧੂੰਆਂ ਜਿਹਾ ਬਣ ਕੇ ਉੱਠ ਗਿਆ।
1: ਅੱਛਾ,
8: ਇਹ ਆਪਣੇ ਆਪਣੇ ਜ਼ਾਤੀ ਤਜਰਬਾਤ ਲੋਕ।
1: ਤੁਸੀਂ ਤੁਰੇ ਜਾ ਰਹੇ ਹੋ, ਕੋਈ ਆਵਾਜ਼ ਸੁਣੀ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਬਸ ਉਹ ਚੀਜ਼ ਤੁਸੀਂ ਦੇਖ ਲਈ ਸੀ, ਕਿਹੜੀ ਚੀਜ਼ ਹੈ?
8: ਨਾ ਮੈਂ ਦੇਖੀ ਨੀ, ਸਿਰਫ ਆਵਾਜ਼ ਸੁਣੀ ਮੇਰੇ ਮੋਢਿਆਂ ਦੇ ਕੋਲੋਂ ਆ ਕੇ, ਉੱਤੋਂ ਉਹਨੇ ਦੜਮ ਕਰਕੇ ਕੋਈ ਚੀਜ਼ ਡਿੱਗੀ ਤੇ ਉੱਥੋਂ ਮੈਂ ਧੂੰਆਂ ਉੱਠਿਆ, ਧੂੰਆਂ ਉੱਠਦਾ ਮੈਂ ਦੇਖਿਆ।
1: ਕੋਈ ਦਰਖਤਾਂ ਤੋਂ ਕੁਛ ਡਿੱਗ ਗਿਆ ਹੋਣਾ,
8: ਕਿਉਂਕਿ ਇਹ ਜਿਹੜੇ ਇੱਕ ਕਿਉਂਕਿ ਜਿਹੜੇ ਕਹਿੰਦੇ ਨੇ ਜਿਨਾਤ ਐਕਚੁਅਲੀ ਸਮੋਕ, ਇਹਨਾਂ ਦੀ ਜਿਹੜੀ ਸਾਡੀ ਤਾਂ ਓਰੀਜਨ ਮਿੱਟੀ ਤੋਂ ਆ ਨਾ, ਇਹਨਾਂ ਦੀ ਓਰੀਜਨ ਸਮੋਕ ਤੋਂ ਆ।
1: ਤੇ ਉਹ ਨਹੀਂ, ਪਰ ਉਹ ਇੱਕ ਵਾਰ ਤੁਹਾਡੇ ਨਾਲ ਹੋਇਆ, ਉਸ ਤੋਂ ਬਾਅਦ ਵੀ ਕੁਝ ਕਦੇ ਜ਼ਿੰਦਗੀ 'ਚ ਹੋਇਆ?
8: ਨਹੀਂ ਨਹੀਂ, ਫੇਰ ਨਹੀਂ ਕਦੇ।
1: ਉਹ ਤਾਂ ਮੈਂ ਉਹੀ ਤਾਂ ਤੁਹਾਨੂੰ ਕਹਿੰਦਾ, ਕੋਈ ਤੁਸੀਂ ਤੁਰੇ ਜਾ ਰਹੇ ਹੋਵੋਗੇ, ਦਰਖਤ ਦੇ ਉੱਤੋਂ ਕੁਛ ਨਾ ਕੁਛ ਡਿੱਗ ਪਿਆ ਹੋਊਗਾ।
8: ਪਹਿਲੇ ਆਵਾਜ਼ ਦੂਰ ਸੀ, ਫਿਰ ਆਹਿਸਤਾ ਆਹਿਸਤਾ ਕਰੀਬ ਆ ਰਹੀ ਸੀ। ਮੈਂ ਖੌਫਜ਼ਦਾ ਹੋ ਰਹੀ, ਮੈਂ ਫਿਰ ਆਪਣੀਆਂ ਕੁਰਾਨ ਕਰੀਮ ਦੀਆਂ ਜਿਹੜੀਆਂ ਇਹ ਸੇਫਟੀ ਤੋਂ ਆਯਾਤ ਹੈਗੀਆਂ ਸਾਰੀਆਂ ਸਾਡੇ ਕੋਲ,
1: ਚਲੋ ਠੀਕ ਹੈ,
8: ਪੜ੍ਹਨੀ ਸ਼ੁਰੂ ਕੀਤੀ ਹੈ। ਤੇ ਉਹ ਫਿਰ ਮੇਰੇ ਸਿਰ ਦੇ ਉੱਤੇ ਪਿੱਛੋਂ ਦੀ ਮੈਨੂੰ ਨਜ਼ਰ ਨਹੀਂ ਆ ਕੇ ਨਾ, ਸਾਈਡ ਤੇ ਡਿੱਗੀ ਸੜਕ ਤੇ, ਮੈਂ ਵਾਕਵੇ ਤੇ ਸੀ।
1: ਚਲੋ ਠੀਕ ਹੈ ਸਰ, ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਸ਼ੇਅਰ ਕੀਤਾ, ਦੇਖਦੇ ਆ, ਕਿਉਂਕਿ ਹੁਣ ਬਹੁਤ ਸਾਰੇ ਸਾਡੇ ਵਰਗੇ ਤਾਂ ਘੱਟ ਮੰਨਦੇ ਆ, ਬਟ ਲੈਟਸ ਸੀ ਕਿ ਕਿਸੇ ਹੋਰ ਦਾ ਕੋਈ ਐਕਸਪੀਰੀਅੰਸ ਹੈ ਤਾਂ ਉਹ ਵੀ ਸ਼ੇਅਰ ਕਰ ਸਕਦੇ ਆ। ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਆਪਣੀ ਨੰਬਰ 1 ਮੋਰਗੇਜ ਫਾਈਨੈਂਸਿੰਗ ਤੇ ਲੈਂਡਿੰਗ ਦੀ ਟੀਮ। ਹਰਮਨ ਪਹਿਲਾਂ ਤਾਂ ਸੋਰੀ ਯਾਰ, ਇੱਕ ਬਾਈ ਜੀ ਦਾ ਫੋਨ ਆਇਆ, ਮੈਂ ਕਿਹਾ ਮੈਂ ਉਹਨਾਂ ਨੂੰ ਵਧੀਆ ਜੀ ਕੋਈ ਡੀਲ ਦਵਾ ਦਵਾਂ, ਤੇ ਥੈਂਕ ਯੂ ਵਾਂਸ ਅਗੇਨ ਤੇ ਵੈਲਕਮ।
9: No worries, Navi. Good evening, everyone. And Navi, quickly, commercial mortgages bare update denne aa. Bahut hi vadhiya rate mil rahe ne commercial mortgages ch, 4.3, 4.4 to start ho rahe ne. ਚਾਹੇ ਤੁਸੀਂ ਆਫਿਸ ਸਪੇਸ ਦੇਖ ਰਹੇ ਹੋ, ਕੋਈ ਇੰਡਸਟਰੀਅਲ ਯੂਨਿਟ ਆ, ਜਾਂ ਵੇਅਰ ਹਾਊਸ, ਜਾਂ ਟਰੱਕ ਯਾਰਡ। ਅਸੀਂ ਰੀਸੈਂਟਲੀ ਟਰੱਕ ਯਾਰਡ ਕਲੋਜ਼ ਕੀਤਾ, ਆਟੋ ਮਕੈਨਿਕ ਸ਼ਾਪ ਕਲੋਜ਼ ਕੀਤੀ ਆ, ਤੇ ਬਹੁਤ ਹੀ ਅਗਰੈਸਿਵ ਰੇਟਸ ਆਪਣੇ ਕਲਾਇੰਟ ਨੂੰ ਲੈ ਕੇ ਦਿੱਤੇ ਨੇ। ਜੇ ਤੁਹਾਡੀ ਕਲੋਜ਼ਿੰਗ ਜਲਦੀ ਆ ਰਹੀ ਆ, ਟਾਈਮ ਨਹੀਂ ਹੈਗਾ, ਤਾਂ ਵੀ ਸਾਡੇ ਕੋਲ ਲੈਂਡਰਸ ਇੱਦਾਂ ਦੇ ਨੇ ਜਿਹੜੇ ਕਮਰਸ਼ੀਅਲ ਲੈਂਡਿੰਗ ਵਿਦ ਇਨ 1 ਵੀਕ ਤੁਹਾਨੂੰ ਫੰਡਸ ਰਿਲੀਜ਼ ਕਰ ਦੇਣਗੇ। ਥੋੜਾ ਜਿਹਾ ਇੰਟਰਸਟ ਰੇਟ ਬੈਂਕਸ ਨਾਲੋਂ ਹਾਈ ਹੁੰਦਾ, ਬਟ ਸਟਿਲ ਗਿਵਨ ਦ ਟਾਈਮ ਲਾਈਨਸ, ਇੱਕ ਵੀਕ ਦੇ ਵਿੱਚ ਵਿੱਚ ਉਹ ਬਹੁਤ ਵਧੀਆ ਇੰਟਰਸਟ ਰੇਟ ਆਫਰ ਕਰ ਦਿੰਦੇ ਨੇ। ਇਸ ਤੋਂ ਇਲਾਵਾ ਰੈਜੀਡੈਂਸ਼ੀਅਲ ਮੋਰਗੇਜ, ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ, ਅਕਸਰ ਦੇਖਿਆ ਜਾਂਦਾ ਸੈਲਫ ਇੰਪਲੋਇਡ ਕਲਾਇੰਟਸ ਤੋਂ ਇੰਨੀ ਮੋਰਗੇਜ ਨਹੀਂ ਮਿਲਦੀ, ਜਾਂ ਇਹ ਕਹਿ ਦਿੰਦੇ ਨੇ ਕਿ ਤੁਹਾਨੂੰ ਡਾਊਨ ਪੇਮੈਂਟ ਕਰਨੀ ਜ਼ਿਆਦਾ ਪੈਣੀ ਆ। ਨਵੀਂ ਰੀਸੈਂਟਲੀ ਮੈਂ 10% ਤੇ ਟਰੱਕ ਡਰਾਈਵਰਸ ਦੀ ਪ੍ਰੂਵ ਕਰਾਈ ਆ, ਜਿੱਥੇ ਉਹਨਾਂ ਦੀ ਨੋਟਿਸ ਆਫ ਅਸੈਸਮੈਂਟ ਤੇ ਪਰਸਨਲੀ 25-30,000 ਦੀ ਇਨਕਮ ਡਿਕਲੇਅਰ ਕੀਤੀ ਹੋਈ ਸੀ। ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਯੂਜ਼ ਕੀਤਾ ਇੰਸ਼ੋਰਡ ਪ੍ਰੋਗਰਾਮ ਦੇ ਅੰਡਰ, ਤੇ ਉਹਨੂੰ ਅਸੀਂ ਏ ਬੈਂਕ ਤੋਂ 3.6% ਰੇਟ ਤੇ ਅਪਰੂਵਲ ਲੈ ਕੇ ਦਿੱਤੀ ਆ, ਜਿੱਥੇ ਕਿ ਬੈਂਕ ਵੱਲੋਂ ਇਹ ਕਿਹਾ ਗਿਆ ਸੀਗਾ ਜੀ ਤੁਹਾਨੂੰ 20% ਮਿਨੀਮਮ ਡਾਊਨ ਕਰਨੀ ਪੈਣੀ ਆ, ਤੇ ਤੁਹਾਡੀ ਮੋਰਗੇਜ ਆ ਬੀ ਲੈਂਡਰ ਤੋਂ ਹੋਊਗੀ। 3.6% ਤੇ ਇਨਸ਼ੋਰਡ ਮੋਰਗੇਜ ਕਰਾ ਕੇ ਦਿੱਤੀ ਆ, ਪਲੱਸ ਬੇਸਮੈਂਟ ਬਣਾਉਣ ਲਈ ਫੰਡਸ ਵੀ ਵਿੱਚ ਮੋਰਗੇਜ ਦੇ ਲੋ ਇੰਟਰਸਟ ਰੇਟ ਤੇ ਐਡ ਕਰਾ ਕੇ ਦਿੱਤੇ ਨੇ। ਸੋ ਜੇ ਤੁਸੀਂ ਵੀ ਪਲਾਨ ਕਰ ਰਹੇ ਹੋ ਘਰ ਲੈਣ ਦਾ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ। ਟੀਮ ਹਰਮਨ ਬੱਤਾ, 6476859000, 6476859000। ਥੈਂਕ ਯੂ ਨਵੀ।
1: ਥੈਂਕ ਯੂ ਜੀ। ਸੋ ਨੰਬਰ ਹਰਮਨ ਦਾ ਕੁਇਕ ਹੈ 6476859000। ਮੋਰਗੇਜ ਕਰਾਉਣੀ ਹੈ ਹਰਮਨ ਕੋਲੋਂ, ਕਰਾਓ 6476859000। ਸੋ ਅੱਜ ਗਾਣਾ ਮੈਨੂੰ ਲੱਗਦਾ ਲਾਉਣਾ ਹੀ ਪਊਗਾ, ਕਿ ਕਿਹੜਾ ਸੀਗਾ ਵਿਨੇ ਪਾਲ ਹੋਰਾਂ ਦਾ ਵੀ ਇੱਕ ਚੜੇਲ ਟੱਕਰੀ। ਸੋ ਅੱਜ ਪਤਾ ਨਹੀਂ ਕੁਦਰਤੀ ਕਿਵੇਂ ਗੱਲ ਹੋ ਗਈ, ਮੈਂ ਤਾਂ ਇਹ ਗੱਲ ਕੋਈ ਛੇੜਨੀ ਨਹੀਂ ਸੀਗੀ। ਕਿਸੇ ਨੇ ਇੱਕ ਪਿੰਡ ਦੀ ਗੱਲ ਕੀਤੀ ਅਤੇ ਕਹਿੰਦੇ ਕਿ ਨਵੀਂ ਉਸ ਪਿੰਡ ਦੇ ਵਿੱਚ ਭੂਤਾਂ ਦਾ ਖੂਹ ਵੀ ਆ, ਤੇ ਫਿਰ ਭੂਤਾਂ ਦੀ ਗੱਲ ਚੱਲ ਪਈ। ਕੁਝ ਕਹਿ ਰਹੇ ਆ ਸਾਡੇ ਮਿੱਤਰ ਨਵੀਂ, ਯਾਰ ਸਾਡੇ ਨਾਲ ਵਾਕਿਆ ਹੋਇਆ, ਤੁਰੇ ਜਾ ਰਹੇ ਸੀ, ਸਾਡੇ ਨਾਲ ਇਹ ਹੋਇਆ, ਆਵਾਜ਼ਾਂ ਸੁਣੀਆਂ। ਤੇ ਤੁਸੀਂ ਕਦੇ ਯਾਰ ਇਹ ਚੀਜ਼ ਐਕਸਪੀਰੀਅੰਸ ਕੀਤੀ ਹੈ? ਆਈ ਡੋਂਟ ਨੋ ਕਿ ਕਿਵੇਂ ਪੋਸੀਬਲ ਹੈ, ਬਟ ਜੇ ਤੁਹਾਡੇ ਚੋਂ ਕਿਸੇ ਨੇ ਵੀ ਕਦੇ ਭੂਤਾਂ ਦੇਖੀਆਂ, ਐਸੀ ਕੋਈ ਚੀਜ਼ ਐਕਸਪੀਰੀਅੰਸ ਕੀਤੀ ਹੈ, ਸ਼ੇਅਰ ਕਰਨਾ ਚਾਹੋਗੇ ਤਾਂ ਦੇਖੋ ਤੁਹਾਡੀਆਂ ਸਟੋਰੀਜ਼ ਸੁਣ ਲੈਂਦੇ ਹਾਂ। ਹੁਣ ਬੜੇ ਲੋਕਾਂ ਦੇ ਨਵੀਂ ਐਵੇਂ ਬਣਾਈਆਂ ਗੱਲਾਂ ਨੇ, ਖਾਸ ਤੌਰ 'ਤੇ ਇੰਡੀਆ ਦੇ ਵਿੱਚ ਤਾਂ ਹਰੇਕ ਹੀ ਬਣਾ ਲੈਂਦਾ, ਸਾਡੇ ਨਾਲ ਆਹ ਹੋਇਆ, ਅਸੀਂ ਕਾਲਜ ਟਾਈਮ 'ਚ ਪੜ੍ਹਦੇ ਸੀ ਅਤੇ ਹਨੇਰਾ ਹੋਇਆ ਸੀਗਾ, ਸਵੇਰ ਦੇ 2 ਵਜੇ ਸੀ, ਇਹ ਹੋਇਆ ਵੋ ਹੋਇਆ। ਸੋ ਤੁਸੀਂ ਕੋਈ ਐਸੀ ਚੀਜ਼ ਕਦੇ ਦੇਖੀ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਨੰਬਰ ਹੈ ਆਪਣਾ 9056733337, 9056733337, ਆਪਣਾ ਫੋਨ ਨੰਬਰ ਹੈ, 9056733337। ਕਿਸੇ ਨੇ ਵੀ ਅਗਰ ਕੌਂਕਰੀਟ ਪਵਾਉਣੀ ਹੈ, ਤੁਹਾਨੂੰ ਨੰਬਰ ਦਿੰਦੇ ਹਾਂ, ਟੀ ਰੈਕਸ ਕੌਂਕਰੀਟ ਦੇ ਸਾਡੇ ਕੁਲਵਿੰਦਰ ਧਾਲੀਵਾਲ ਬਾਈ ਜੀ ਦਾ, ਧਾਲੀਵਾਲ ਭਾਜੀ ਤੋਂ ਮੈਂ ਵੀ ਕੰਮ ਕਰਾਇਆ, ਨਵਾਂ ਡਰਾਈਵੇ ਤੁਸੀਂ ਬਣਵਾਉਣਾ, ਤੁਸੀਂ ਬੈਕਯਾਰਡ ਪੱਕੀ ਕਰਾਉਣੀ ਆ, ਏ ਟੂ ਜ਼ੈਡ ਕੋਈ ਵੀ ਸਟੈਂਪਡ ਐਗਰੀਗੇਟ ਪਲੇਨ ਕੰਕਰੀਟ ਦਾ ਕੰਮ ਹੈ ਨਾ, ਇੱਕ ਵਾਰ ਤੁਸੀਂ ਕੁਲਵਿੰਦਰ ਧਾਲੀਵਾਲ ਭਾਜੀ ਨੂੰ ਫੋਨ ਕਰ ਲਓ, ਕਹਿ ਦਿਓ ਨਵੀਂ ਨੇ ਨੰਬਰ ਭਾਜੀ ਦਿੱਤਾ, ਦੇਖਿਓ ਸੀ ਡਿਸਕਾਊਂਟ ਮਿਲਦਾ, ਬਹੁਤ ਸੋਹਣਾ ਕੰਮ ਭਾਜੀ ਕਰਦੇ ਆ। ਹੁਣ ਸੀਜ਼ਨ ਆ ਚੁੱਕਿਆ ਘਰਾਂ ਦਾ, ਲੈਂਡਸਕੇਪਿੰਗ ਦਾ, ਕੰਕਰੀਟ ਦਾ ਕੰਮ ਕਰਵਾ ਲਓ। 647-526-2372 647-526-2372 ਤੇ ਕਾਲ ਕਰੋ ਕੁਲਵਿੰਦਰ ਧਾਲੀਵਾਲ 1140। ਹੈਲੋ 1140, ਹੈਲੋ ਜੀ।
10: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ, ਕਿਵੇਂ ਹੋ?
10: ਬਹੁਤ ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ ਆਪਣੇ?
1: ਬਹੁਤ ਵਧੀਆ ਸਰ।
10: ਹਾਂਜੀ, ਮੈਂ ਜੀ ਭੂਤ ਵਾਲੇ ਖੂਹ ਦੀ ਵੀ ਗੱਲ ਸੁਣੀ ਆ, ਮੈਂ ਉੱਥੇ ਗਿਆ ਵੀ ਆ, ਮੈਂ ਕੰਮ ਕਰਨ ਗਿਆ ਸੀ, ਮੈਨੂੰ ਉਸ ਪਿੰਡ ਦੇ ਵਿੱਚ ਮੈਨੂੰ ਦੱਸਿਆ, ਕਹਿੰਦੇ ਇੱਥੇ ਭੂਤ ਵਾਲਾ ਖੂਹ ਵੀ ਆ, ਉੱਥੇ ਦੇਖ ਕੇ ਆਉਂਦਾ, ਤੇ ਇਹ ਸਟੋਰੀ ਆ ਵੀ ਰਾਤੋਂ ਰਾਤ ਭੂਤਾਂ ਨੇ ਖੂਹ ਬਣਾਤਾ ਸੀ, ਉਹਨੂੰ ਤਾਂ ਭੂਤ ਵਾਲਾ ਖੂਹ ਕਹਿਣ ਲੱਗ ਗਏ।
1: ਅੱਛਾ, ਰਾਤੋਂ ਰਾਤੀ ਭੂਤਾਂ ਨੇ ਖੂਹ ਬਣਾਤਾ ਤੇ ਨਹੀਂ, ਹੁਣ ਕੀ ਪਤਾ ਕੋਈ ਬੰਦੇ ਉੱਥੇ ਆਏ ਉਹਨਾਂ ਨੇ ਖੂਹ ਬਣਾਤਾ,
10: ਕੁਛ ਵੀ ਹੋ ਸਕਦਾ ਸੀ, ਜਿਹੜਾ ਆਪਾਂ ਦੇਖਿਆ ਨੀ, ਲੋਕਾਂ ਨੇ ਦੱਸਿਆ।
1: ਅੱਛਾ ਵੀ, ਰਾਤੋਂ ਰਾਤ ਭੂਤਾਂ ਨੇ ਖੂਹ ਬਣਾਤਾ, ਠੀਕ ਹੈ।
10: ਹਾਂਜੀ, ਤੇ ਹੁਣ ਗੱਲ ਗੱਲ ਕਰਨ ਲੱਗਾ ਵੀ ਭੂਤਾਂ ਹੁੰਦੀਆਂ ਨਹੀਂ ਹੁੰਦੀਆਂ, ਸਾਰੇ ਬੰਦੇ ਆਪਦੇ ਆਪਦੇ ਐਕਸਪੀਰੀਅੰਸ ਆ। ਤੇ ਹੁਣ ਜਿਵੇਂ ਆਪਾਂ ਨੂੰ ਭੂਤਾਂ ਬਾਰੇ ਗੱਲ ਪਤਾ ਹੈਗੀ, ਤੇ ਕਈ ਵਾਰੀ ਹਨੇਰੇ ਵਗੈਰਾ ਵਿੱਚ ਹੋਈ ਦਾ, ਤਾਂ ਜੇ ਇਕੱਲੇ ਜੇ ਹੋਈ ਗਏ ਬੰਦੇ ਨੂੰ ਡਰ ਲੱਗਣ ਲੱਗ ਜਾਂਦਾ
1: ਜੀ,
10: ਤੇ ਆਪਾਂ ਫਿਰ ਜਪਜੀ ਸਾਹਿਬ ਤਾਂ ਪਹਿਲੀ ਪੌੜੀ ਸਾਰਾ ਪਾਠ ਕਰਨ ਲੱਗ ਜਾਈਦਾ ਹੈਗਾ, ਪਾਣੀ ਵੀ ਬੜੀ ਜਾਂਦੀ ਹੈ, ਬੰਦਾ ਡਰ ਤੋਂ ਬੰਦਾ ਥੋੜੀ ਤਸੱਲੀ ਹੋ ਜਾਂਦੀ ਕਿ ਮੈਂ ਰੱਬ ਦਾ ਨਾਂ ਲੈ ਰਿਹਾ,
1: ਰੱਬ ਦਾ ਨਾਂ ਲੈ ਰਿਹਾ, ਠੀਕ ਹੈ, ਬਿਲਕੁਲ।
10: ਤੇ ਦੂਜੇ ਪਾਸੇ ਇੱਕ ਪੁਰਾਣੀ ਸਟੋਰੀ ਆ, ਸਾਰੀ ਤਾਂ ਮੈਂ ਕੀ ਐਕਸਪਲੋਰ ਕਰਨੀ ਹੈ, ਜਿਹੜੇ ਬੰਦੇ ਸੁਣਦੇ ਹੋਣਗੇ ਜੇ ਉਹਨਾਂ ਨੂੰ ਉਹ ਸਟੋਰੀ ਨੂੰ ਜਾਣਦੇ ਉਹਨਾਂ ਨੇ ਸਮਝ ਜਾਣਾ ਕਿ ਮੈਂ ਜਵਾਹਰ ਨੂੰ ਉਹ ਟਾਈਮ ਤੇ ਲਿਆ ਡੱਬਾ ਹੀ ਪੜਦਾ ਸੀਗਾ, ਤੇ ਅਸੀਂ ਕਾਫੀ ਮੁੰਡੇ ਸੀ, ਅਸੀਂ ਰਾਤ ਨੂੰ ਸਕੂਲ ਚੋਂ ਬਾਹਰ ਗਏ, ਤੇ ਰਾਤ ਅਸੀਂ ਇੱਕ ਜਗ੍ਹਾ ਤੇ ਬੈਠੇ, ਕਾਫੀ ਦੇਰ ਬੈਠੇ, ਸਾਰੀ ਰਾਤ ਗੱਡੀ ਉੱਤੇ, ਤੇ ਗੱਲਾਂ ਗੁੱਲਾਂ ਕਰਦੇ ਰਹੇ ਅਸੀਂ, ਬਸ ਗੱਲਾਂ ਮਜ਼ਾਕ ਸਾਰਾ ਕੁਛ ਚੱਲਦਾ ਰਿਹਾ, 20-25 ਮੁੰਡੇ ਸੀਗੇ, ਠੀਕ ਹੈ। ਤੇ ਸਾਰੀ ਰਾਤ ਸਾਨੂੰ ਕੁਛ ਨੀ ਪਤਾ, ਕੋਈ ਡਰ ਨੀ, ਕੋਈ ਕੁਛ ਨੀ, ਸਾਡਾ ਵਧੀਆ ਰਾਤ ਲੰਘੀ, ਬਸ ਸਵੇਰੇ ਸਾਨੂੰ ਪਤਾ ਲੱਗਿਆ ਕਿ ਸਿਵਿਆਂ 'ਚ ਬੈਠੇ ਸੀਗੇ।
1: ਅੱਛਾ,
10: ਹਾਂਜੀ,
1: ਉੱਥੇ ਉੱਥੇ ਉੱਥੇ ਮਹਿਫਿਲ ਸਜਾਈ ਹੋਈ ਹੈ?
10: ਹਾਂਜੀ ਹਾਂਜੀ, ਉੱਥੇ ਸਿਵਿਆਂ 'ਚ ਸੀਗੇ, ਸਿਵਿਆਂ 'ਚ ਸਾਨੂੰ ਨਾ ਸਾਡੇ ਕੋਲ ਭੂਤ ਆਈ ਆ, ਨਾ ਸਾਨੂੰ ਕੋਈ ਟੈਨਸ਼ਨ ਸੀਗੀ, ਠੀਕ ਆ, ਕਿਉਂਕਿ ਸਾਡੇ ਮਨ 'ਚ ਕੁਛ ਨੀ ਸੀਗਾ ਵੀ ਭੂਤਾਂ ਦੇ ਬਾਰੇ ਜਾਂ ਕਿਸੇ ਚੀਜ਼ ਬਾਰੇ,
1: ਬਿਲਕੁਲ,
10: ਅਸੀਂ ਬਸ ਆਪਦੇ ਅੱਜ ਮਸਤ ਸੀਗੇ, ਹਾਸੇ ਮਜ਼ਾਕ ਸਾਰਾ ਕੁਛ ਚੱਲਦਾ ਪਿਆ ਸੀਗਾ, ਤੇ ਬਾਅਦ 'ਚ ਸਵੇਰੇ ਪਤਾ ਲੱਗਿਆ ਕਿ ਅਸੀਂ ਸਿਵਿਆਂ 'ਚ ਰਾਤ ਕੱਢੀ ਆ।
1: ਅੱਛਾ, ਤੁਸੀਂ ਤੁਸੀਂ ਨੀ ਵੀ ਕਿਹਾ ਕਿ ਆ ਜਾ ਚਿੰਬੜ ਜਾ? ਮੈਂ ਕਿਹਾ ਚਿੰਬੜ ਜਾ ਹੈ,
10: ਸਾਨੂੰ ਪਤਾ ਹੀ ਨਹੀਂ ਸਾਡੇ ਕੋਲੇ ਬੈਠੀ ਆ।
1: ਹਾਂ, ਦੇਖਿਆ, ਸੋ ਐਵੇਂ ਤੁਸੀਂ ਸਿਵਿਆਂ 'ਚ ਬੈਠੇ ਹੋ, ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਡੇ ਨਾਲ ਭੂਤ ਬੈਠੀ ਆ, ਨਹੀਂ ਤਾਂ ਤੁਸੀਂ ਉਹਦੇ ਨਾਲ ਵੀ ਗੱਲਾਂ ਗੁੱਲਾਂ ਮਾਰ ਲੈਣੀ ਸੀ ਦੋ। ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਤੁਹਾਡਾ ਧੰਨਵਾਦ। ਸੋ ਹੁਣ ਦੇਖੋ, ਕੋਈ ਹੋਰ ਹੁੰਦਾ ਉਹਨੇ ਬਣਾ ਲਈ ਸੀ ਕਹਾਣੀ ਕਿ ਬਈ ਅਸੀਂ ਚਾਰ ਮੁੰਡੇ ਬੈਠੇ, ਸਾਡੇ ਨਾਲ ਆਹ ਹੋਇਆ, ਸਾਡੇ ਨਾਲ ਉਹ ਹੋਇਆ, ਆਪਾਂ ਦੇਖੋ ਕਹਾਣੀਆਂ ਬਣਾਉਣ ਤੇਜ਼ ਆ। ਵੈਸੇ ਸ਼ੈਲਜਾ ਹੋਜਾ ਬਹੁਤ ਹੀ ਕਮਾਲ ਦੇ ਸਾਡੇ CPA ਨੇ ਸ਼ੈਲਜਾ ਜੀ, ਸੋ ਸ਼ੈਲਜਾ ਹੋਜਾ ਨਾਲ ਤੁਸੀਂ ਗੱਲਬਾਤ ਕਰੋ। ਅਗਰ ਕਿਸੇ ਨੇ ਵੀ ਦੇਖੋ ਤੁਸੀਂ ਕੋਈ ਆਪਣਾ ਬਿਜ਼ਨਸ ਇਨਕੋਰਪੋਰੇਟ ਕਰਾਉਣਾ, ਬਿਜ਼ਨਸ ਟੈਕਸ ਫਾਈਲ ਕਰਾਉਣਾ, ਜਦੋਂ ਟੈਕਸ ਰੀਫੰਡ ਘੱਟ ਆਉਂਦਾ ਨਾ, ਤਾਂ ਵਾਕਈ ਬੰਦਾ ਥੋੜ੍ਹਾ ਜਿਹਾ ਤੁਹਾਡਾ ਦਿਲ ਜਿਹਾ ਤਾਂ ਘੱਟਦਾ, ਪਰ ਹੁਣ ਨਹੀਂ, ਹੁਣ ਤੁਹਾਡੇ ਹੱਕ ਦੇ ਪੈਸੇ ਤੁਹਾਨੂੰ ਵਾਪਸ ਮਿਲਣਗੇ। ਸ਼ੈਲਜਾ ਓਜਾ CPA, ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ, ਬਿਜ਼ਨਸ ਇਨਕੋਰਪੋਰੇਟ ਕਰਾਉਣਾ, HST ਜਾਂ GST ਫਾਈਲਿੰਗ, CRA ਦੇ ਕੋਈ ਨੋਟਿਸ ਆ ਗਏ, ਹਰ ਇੱਕ ਪ੍ਰੋਬਲਮ ਦਾ ਸਲੂਸ਼ਨ, ਟਰੱਕ ਡਰਾਈਵਰ ਹੋ, ਊਬਰ ਡਰਾਈਵਰ ਹੋ, ਡਾਕਟਰ ਹੋ, ਡੈਂਟਿਸਟ ਹੋ, ਰੀਅਲਟਰ ਹੋ, ਅੱਜ ਹੀ ਕਾਲ ਕਰੋ, ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ, ਆਪਣੇ ਟੈਕਸਿਸ ਫਾਈਲ ਕਰੋ ਬਿਲਕੁਲ ਸਹੀ ਤਰੀਕੇ ਨਾਲ, ਮੈਕਸਿਮਮ ਰੀਫੰਡ ਦੇ ਲਈ, ਓਨੈਸਟ ਐਕਸਪੀਰੀਅੰਸ, ਡੈਡੀਕੇਟਡ ਸਰਵਿਸ। CPA ਸ਼ੈਲਜਾ ਓਜਾ 416-409-3252 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਤੁਸੀਂ ਤਾਂ ਸਾਰੀਆਂ ਭੂਤਾਂ ਨੂੰ ਡਰਾਡਰੂ ਦਿੰਦੇ ਹੋਵੋਗੇ। ਅੱਛਾ, ਤੁਸੀਂ ਖੁਦ ਹੀ ਭੂਤ ਹੋ, ਠੀਕ ਹੈ, ਕੀ ਬਾਤ ਹੈ। ਨਹੀਂ, ਮੈਂ ਕਿੱਥੇ ਜਾਣਾ, ਮੈਂ ਤਾਂ ਇੱਥੇ ਹੀ, ਮੈਂ ਤਾਂ ਕਿਤੇ ਗਿਆ ਹੀ ਨੀ। ਕਿੰਨੇ ਕਿੰਨੇ ਕਿੰਨੇ ਕੁ ਵਜੇ ਦੀ ਗੱਲ ਹੈ? ਹਾਂਜੀ, ਮੈਂ ਸੀਗਾ, ਮੈਂ ਮੇਬੀ 10-15 ਮਿੰਟ ਅਰਲੀ ਤੁਰ ਗਿਆ ਸੀ, ਬਟ ਮੈਂ ਸੀਗਾ। ਤਾਂ ਹੀ ਤੁਸੀਂ 8 ਵਜੇ ਤੋਂ ਬਾਅਦ ਜੁੜੇ ਹੋਗੇ। ਚਲੋ ਹੋਰ ਸੁਣਾਓ। ਆਪਣੇ ਅੱਖੀ
11: ਰਿਚਨੈਸ ਨਹੀਂ ਕ੍ਰੀਏਟ ਹੋ ਰਹੀ ਤੇ ਇੱਥੇ ਲਾਈਫ ਜਿਹੜੀ ਹੈਗੀ ਆਈ ਥਿੰਕ ਸਫੋਕੇਟਿੰਗ ਹੋ ਜਾਏਗੀ ਔਰ ਮੈਂ ਨਹੀਂ ਸਮਝਦਾ ਕਿ ਸਫੋਕੇਸ਼ਨ ਦੇ ਵਿੱਚ ਬਹੁਤੀ ਜ਼ਿੰਦਗੀ ਜਿਹੜੀ ਹੈਗੀ ਜੀ ਜਾ ਸਕਦੀ ਹੈ। ਲੇਕਿਨ ਨਵੀਂ ਇੱਕ ਇਹ ਵੀ ਫੈਕਟਰ ਹੈਗਾ ਕਿ ਸਫੋਕੇਸ਼ਨ ਚੋਂ ਨਿਕਲਣ ਦਾ ਕੀ ਰਸਤਾ ਹੈ, ਭਾਵ ਕਿ ਮੋਟੇ ਤੌਰ ਦੇ ਉੱਪਰ ਜਿਹੜੀ ਹਵਾ ਹੈ ਉਹ ਬੜੀ ਸਾਫ਼ ਹੈ, ਕਲੀਅਰ ਹੈ, ਰਿਚ ਆਫ ਆਕਸੀਜਨ ਹੈ ਔਰ ਤੁਸੀਂ ਇੱਕ ਵਧੀਆ ਲਾਈਫ ਜੀ ਸਕਦੇ ਹੋ, ਬਟ ਆਈ ਥਿੰਕ ਮੋਸਟਲੀ ਇਟਸ ਯੋਰ ਓਨ ਮੇਡ ਮੈਨ ਮੇਡ ਹੈ, ਤੁਹਾਡੇ ਆਪਣੇ ਐਕਸ਼ਨ ਜਿਹੜੇ ਹੈਗੇ ਨੇ। ਮਤਲਬ ਮੈਂ ਹੁਣ ਆਪਣੀ ਐਗਜ਼ਾਮਪਲ ਦੇਵਾਂਗਾ, ਜੇ ਮੈਂ ਪਿਛਲੇ ਆਪਣੇ 20 ਸਾਲ ਦੀ ਇਨਵੈਸਟਿੰਗ ਹਿਸਟਰੀ ਦੇ ਉੱਪਰ ਨਜ਼ਰ ਮਾਰਾਂ, ਜੋ ਫਸਟ 10 ਇਅਰਸ ਦੇ ਵਿੱਚ ਅਚੀਵ ਕੀਤਾ ਸੀ ਤੇ ਜੋ ਲਾਸਟ 10 ਇਅਰਸ ਦੇ ਵਿੱਚ ਕੀਤਾ ਹੈਗਾ ਉਹਦੇ ਵਿੱਚ 3 ਟਾਈਮਸ ਦਾ ਅੰਤਰ ਹੈ, ਭਾਵ ਕਿ ਵੀ ਹੈਵ ਬੀਨ ਸਕਸੈਸਫੁਲ ਮੈਂ ਕਹਾਂਗਾ ਕਿ ਇਨ ਟਰਾਂਸਲੇਟਿੰਗ ਦਾ ਸਕਸੈਸ ਐਂਡ ਰਾਈਡਿੰਗ ਗੁੱਡ ਰਿਟਰਨਸ ਬਿਕੋਜ਼ ਵੀ ਬਿਲੀਵਡ ਇਨ ਵਨ ਥਿੰਗ ਕਿ ਸਟੇ ਇਨਵੈਸਟਡ ਰਹਿਣਾ ਔਰ ਕਰੈਕਟਲੀ ਇਨਵੈਸਟਡ ਰਹਿਣਾ ਬਹੁਤ ਜ਼ਰੂਰੀ ਹੈਗਾ। ਭਾਵ ਕਿ ਮਾਰਕੀਟ ਹਮੇਸ਼ਾ ਫਾਰਵਰਡ ਪ੍ਰਾਈਸਿੰਗ ਮੈਕਨਿਜ਼ਮ ਨਾਲ ਚੱਲਦੀਆਂ ਹੈਗੀਆਂ, ਮੀਨਸ ਕਿ ਜਦੋਂ ਮਾਰਕੀਟ ਦੇ ਵਿੱਚ ਇਕਨੋਮਿਕ ਕਲੈਰਿਟੀ ਇੰਪਰੂਵ ਹੁੰਦੀ ਹੈ, ਮਾਰਕੀਟ ਤੁਹਾਨੂੰ ਉਸ ਤੋਂ ਪਹਿਲਾਂ ਹੀ ਰਿਟਰਨਸ ਦੇਣਾ ਸ਼ੁਰੂ ਕਰ ਦਿੰਦੀ ਹੈਗੀ ਹੈ। ਸੋ ਇਸ ਕਰਕੇ ਜਿਹੜਾ ਇੱਕ ਪਰਸਿਸਟੈਂਟ ਇਨਵੈਸਟਰ ਜਿਹੜਾ ਹੈਗਾ ਜੇ ਹਿਸਟੋਰੀਕਲੀ ਆਪਾਂ ਦੇਖੀਏ ਤੇ ਉਹਦੀਆਂ ਫਿਊਚਰ ਐਕੁਇਟੀ ਰਿਟਰਨਸ ਨੇ ਉਹਨੂੰ ਬੈਟਰ ਵੇ ਦੇ ਨਾਲ ਲਾਈਫ ਦੇ ਵਿੱਚ ਸਰਵ ਕੀਤਾ ਹੈਗਾ ਐਜ਼ ਅਪੋਜ਼ ਟੂ ਦੋਸ ਪੀਪਲ ਜਿਨ੍ਹਾਂ ਨੇ ਆਪਣੇ ਆਪ ਨੂੰ ਕੈਸ਼ ਦੇ ਵਿੱਚ ਮੂਵ ਕਰ ਲਿਆ ਹੈਗਾ। ਹੁਣ ਪਿਛਲੇ ਦਿਨਾਂ ਦੇ ਵਿੱਚ ਪ੍ਰੋਫਿਟ ਦੇ ਰਿਸੈਸ਼ਨ ਆਏ, ਰਾਈਜ਼ਿੰਗ ਰੇਟਸ ਦੀ ਪ੍ਰੋਬਲਮ ਆਈ, ਵੋਲੇਟਿਲਿਟੀ ਆਈ ਜੇ ਆਪਾਂ ਕੋਵਿਡ ਦੇ ਦੌਰ ਦੀ ਗੱਲ ਕਰੀਏ। ਲੇਕਿਨ ਪੀਪਲ ਹੂ ਆਰ ਲਿਸਨਿੰਗ ਟੂ ਮੀ ਜਿਹੜੇ ਆਪਣੇ ਕਲਾਇੰਟਸ ਨੇ ਉਹਨਾਂ ਦੇ ਰਿਟਰਨਸ ਵੈਰੀ ਹਾਈ ਡਬਲ ਡਿਜਿਟ, ਮੀਨਸ ਕਿ ਜੋ ਸੋਚਿਆ ਜਾ ਰਿਹਾ ਸੀ ਉਹਦੇ ਬਿਲਕੁਲ ਉਲਟ ਉਹਨਾਂ ਨੇ ਪੈਸਾ ਕਮਾਇਆ ਹੈਗਾ। ਸਿਮੀਲਰਲੀ ਹੁਣ ਵੀ ਜੇ ਅਗਰ ਮੈਂ ਗੱਲ ਕਰਾਂ ਜੇ ਆਇਲ ਪ੍ਰਾਈਸ ਦੇ ਆਪਾਂ ਸ਼ੌਕਸ ਦੀ ਗੱਲ ਕਰੀਏ ਤਾਂ ਮੈਂ ਆਪਣੇ ਲਿਸਨਰ ਨੂੰ ਦੱਸਦਾ ਕਿ ਮੈਨੇਜੇਬਲ ਹੈਗਾ, ਇਸ ਤੋਂ ਡਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਸਟਰੋਂਗਰ ਪ੍ਰੋਡਕਟੀਵਿਟੀ ਤੇ ਲੋਅਰ ਲੇਬਰ ਕਾਸਟ ਦਾ ਜਿਹੜਾ ਪ੍ਰੈਸ਼ਰ ਹੈਗਾ ਉਹ ਆਫਸੈਟ ਕਰ ਦੇਗਾ ਆਇਲ ਦੇ ਇਨਫਲੇਸ਼ਨ ਨੂੰ। ਇਸ ਕਰਕੇ 3 ਚੀਜ਼ਾਂ ਬੜੀਆਂ ਜ਼ਰੂਰੀ ਆ ਮਾਰਕੀਟ ਦੇ ਵਿੱਚ ਜਿਹੜੀਆਂ ਵਾਚ ਕੀਤੀਆਂ ਜਾ ਰਹੀਆਂ ਕਿ ਪ੍ਰੋਡਕਟੀਵਿਟੀ ਲੈਵਲ ਇੰਪਰੂਵ ਹੋਵੇ, ਵੇਜ ਗਰੋਥ ਜਿਹੜੀ ਹੈਗੀ ਹੈ ਉਹ ਸਲੋ ਹੋਵੇ, ਤੇ ਅਗਰ ਲੇਬਰ ਕਾਸਟ ਦੀ ਯੂਨਿਟ ਜਿਹੜੀ ਹੈਗੀ ਘੱਟ ਹੈਗੀ ਹੈ ਤੇ ਪ੍ਰੋਫਿਟੇਬਿਲਿਟੀ ਕਾਰਪੋਰੇਸ਼ਨ ਦੀ ਸਟਰੋਂਗਰ ਰਹੇਗੀ। ਔਰ ਇਸ ਟਾਈਮ ਤੇ ਮੈਂ ਕਹਿ ਸਕਦਾ ਕਿ ਮਾਰਕੀਟ ਅਰਨਿੰਗਸ ਡਰਿਵਨ ਹੈ, ਸੋ ਜਿਹੜੇ ਲੋਕ ਮਾਰਕੀਟ ਦੇ ਵਿੱਚ ਇਨਵੈਸਟਡ ਨੇ, ਅੱਛੀਆਂ ਕੰਪਨੀਜ਼ ਦੇ ਵਿੱਚ ਇਨਵੈਸਟਡ ਨੇ, ਅੱਛੇ ਪ੍ਰੋਡਕਟਸ ਦੇ ਵਿੱਚ ਇਨਵੈਸਟਡ ਨੇ, ਦੇ ਡੋਂਟ ਨੀਡ ਟੂ ਫੀਅਰ ਅਬਾਊਟ ਦੀਸ ਥਿੰਗਸ ਬਿਕੋਜ਼ ਦੇ ਆਰ ਮੇਕਿੰਗ ਗੁੱਡ ਮਨੀ। ਔਰ ਇਹੀ ਕਾਰਨ ਹੈ ਕਿ ਵੀ ਡੂ ਨੋਟ ਚੇਜ ਰਿਟਰਨ, ਵੀ ਬਿਲਡ ਦਾ ਰਿਟਰਨ ਫਾਰ ਪੀਪਲ ਬਾਈ ਸਿਲੈਕਟਿੰਗ ਰਾਈਟ ਮਿਕਸ ਆਫ ਰਿਸਕ ਐਡਜਸਟਡ ਜਿਹੜੇ ਹੈਗੇ ਨੇ ਪ੍ਰੋਡਕਟਸ, ਤਾਂ ਕਿ ਤੁਹਾਡੀ ਰਿਟਰਨ ਜਿਹੜੀ ਹੈਗੀ ਆ ਉਹ ਸੋਲਿਡ ਰਹੇ। ਫਿਰ ਉਹਦੇ ਵਿੱਚ ਚਾਹੇ ਤੁਹਾਡੀ ਆਰ ਆਰ ਐਸ ਪੀਜ਼ ਨੇ, ਨਾਨ ਰਜਿਸਟਰਡ ਨੇ, ਕਾਰਪੋਰੇਸ਼ਨ ਦਾ ਪੈਸਾ ਹੈਗਾ, ਡੀ ਐਫ ਐਸ ਇਜ਼ ਨੇ, ਐਂਡ ਇਫ ਯੂ ਹੈਵਨਟ ਬੀਨ ਏਬਲ ਟੂ ਡੂ ਜਸਟਿਸ ਟੂ ਯੋਰ ਮਨੀ, ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋ ਯੂ ਕਿ ਮੈਕਰੋ ਇਕਨੋਮਿਕਸ ਦੇ ਪੁਆਇੰਟ ਆਫ ਵਿਊ ਨਾ ਤੇ ਮਾਈਕਰੋ ਹਾਉ ਬੈਸਟ ਐਂਡ ਵਾਈ ਵੀ ਆਰ ਡੂਇੰਗ ਗੁੱਡ ਟੂ ਆਰ ਕਲਾਇੰਟਸ। 416-833-85-33 ਔਰ ਜਾਂਦੇ ਜਾਂਦੇ ਨਵੀਂ ਮਿਡਟਰਮ ਇਲੈਕਸ਼ਨ ਆਣੇ ਯੂਐਸ ਦੇ ਵਿੱਚ, ਮੈਂ ਪਹਿਲੇ ਦੱਸ ਰਿਹਾ ਹੈਗਾ ਕਿ ਵੀਕਰ ਮਿਡਟਰਮ ਇਲੈਕਸ਼ਨ ਮੀਨਸ ਮੋਰ ਪ੍ਰੋਸਪੈਰਿਟੀ ਐਂਡ ਪ੍ਰੋਡਕਟਿਵਿਟੀ ਇਨ ਦਾ ਮਾਰਕੀਟ ਫਾਰ ਦਾ ਨਿਊ ਈਅਰ। ਸੋ ਡੂ ਨਾਟ ਪ੍ਰੋਡਿਕਟ ਅਨਪ੍ਰੋਡਿਕਟੇਬਲ, ਕਮ ਟਾਕ ਟੂ ਅਸ ਸੋ ਦੈਟ ਵੀ ਕੈਨ ਗਿਵ ਯੂ ਐਂਪਲ ਐਂਡ ਗੁੱਡ ਇਨਫੋਰਮੇਸ਼ਨ ਟੂ ਇਨਵੈਸਟ ਯੋਰ ਮਨੀ। 416-833-85-33 ਨਵੀਂ ਬਹੁਤ ਬਹੁਤ
1: ਜ਼ਰੂਰ ਸੌਰਭ ਜੀ ਨੂੰ ਮਿਲੋ। ਦੇਖੋ ਆਪਾਂ ਸਾਰੇ ਆਪਣੇ ਇਨਕਮ ਲਈ ਨਾ ਬਹੁਤ ਮਿਹਨਤ ਕਰਦੇ ਹਾਂ, ਬਟ ਜੇ ਤੁਸੀਂ ਆਪਣੇ ਪੈਸੇ ਨੂੰ ਇਨਵੈਸਟ ਹੀ ਨਹੀਂ ਕਰ ਰਹੇ ਤਾਂ ਫਿਰ ਫਾਇਦਾ ਕੀ ਹੋਇਆ। ਅਤੇ ਇਨਵੈਸਟਮੈਂਟ ਹਰ ਇੱਕ ਬੰਦਾ ਆਪਣੇ ਆਪ ਕਰ ਨਹੀਂ ਸਕਦਾ, ਆਪਣੇ ਕੋਲ ਨਹੀਂ ਉਨੀ ਨੌਲੇਜ ਹੁੰਦੀ, ਸਿੱਧੀ ਗੱਲ ਹੈ। ਸੋ ਜ਼ਰੂਰ ਸੌਰਭ ਜੀ ਨੂੰ ਕਾਲ ਕਰੋ, ਹੀ ਵਿਲ ਗਾਈਡ ਯੂ। ਤੁਹਾਡੇ ਜਿਹੜੇ ਵੈਲ ਅਰਨਡ ਪੈਸੇ ਆ ਉਹ ਉਹਨਾਂ ਨੂੰ ਵਧਾਉਣ ਦੇ ਵਿੱਚ ਸੌਰਭ ਜੀ ਪੂਰੀ ਮਦਦ ਕਰਨਗੇ। 416-833-85-33 ਬਹੁਤ ਹੀ ਵਧੀਆ, ਬੜੇ ਵੈਲ ਐਜੂਕੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਸੌਰਭ ਜੀ। 416-833-85-33 ਤੇ ਕਾਲ ਕਰੋ। 1858 ਹੈਲੋ
12: ਹੈਲੋ, ਸਤਿ ਸ਼੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ?
1: ਵਧੀਆ ਵੀਰੇ, ਕਿਵੇਂ ਹੋ?
12: ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਐਕਚੁਲੀ ਨਾ ਇਹ ਭੂਤਾਂ ਦੀ ਗੱਲ ਤੇ, ਇੱਕ ਨਾ ਆਪਣਾ ਛੋਟੇ ਹੁੰਦੇ ਥੋੜਾ ਜਿਹਾ ਜਿਵੇਂ ਕੋਈ ਆਪਣੇ ਆਸੇ ਪਾਸੇ ਲੋਕੀ ਰਹਿੰਦੇ ਤਾਂ ਉਹ ਕਿਸੇ ਜਗ੍ਹਾ ਪ੍ਰਤੀ ਨੈਰੇਟਿਵ ਬਣਾ ਦਿੰਦੇ ਆਪਣਾ, ਵੀ ਯਾਰ ਇੱਥੋਂ ਦੇ ਨਾਲ ਲੰਘਿਓ, ਇੱਥੇ ਇੱਥੇ ਇਹਦੀ ਡੈਥ ਹੋਈ ਵੀ ਆ, ਜਾਂ ਤੁਹਾਨੂੰ ਰਾਤ ਨੂੰ ਕੁਛ ਦਿਸੂਗਾ, ਹਨਾ। ਮੇਰੇ ਨਾਲ ਏਦਾਂ ਹੁੰਦਾ ਸੀ ਜਦੋਂ ਮੈਂ ਲਾਈਕ 10th-12th ਚ ਪੜ੍ਹਦਾ ਹੁੰਦਾ ਸੀ, ਆਪਣਾ ਸ਼ਾਮੀ ਗਰਾਊਂਡ ਚੋਂ ਖੇਡ ਕੇ ਆਉਂਦਾ, ਮੈਂ ਇਕੱਲਾ ਆਉਂਦਾ, ਘਰ ਸਾਡਾ ਥੋੜਾ ਜਿਹਾ ਪਿੰਡ ਤੋਂ ਬਾਹਰ ਸੀਗਾ।
1: ਅੱਛਾ।
12: ਉਹ ਮੈਂ ਜਦੋਂ ਵੀ ਆਉਣਾ ਜਾਂ ਤੁਰ ਕੇ ਆਉਣਾ ਹੁੰਦਾ ਜਾਂ ਸਾਈਕਲ ਤੇ ਆਉਣਾ ਹੁੰਦਾ, ਮੈਂ ਉੱਥੇ ਨਾ ਪਿੱਛੇ ਨੀ ਦੇਖਦਾ ਸੀਗਾ ਮੁੜ ਕੇ ਕਦੇ ਵੀ।
1: ਅੱਛਾ।
12: ਭੱਜ ਕੇ ਜਾਣਾ ਜਾਂ ਘਰ ਨੂੰ ਜਾਂ ਸਾਈਕਲ ਪੂਰਾ ਭਜਾ ਕੇ ਲੈ ਕੇ ਜਾਣਾ, ਵੀ ਯਾਰ ਮੈਂ ਪਿੱਛੇ ਦੇਖ ਲਾ, ਪਤਾ ਨੀ ਮੇਰੇ ਪਿੱਛੇ ਕੀ ਬੈਠਾ ਹੋਣਾ।
1: ਅੱਛਾ।
12: ਤਾਂ ਉਹ ਲਾਈਕ ਮੇਰੇ ਨੈਰੇਟਿਵ ਵੀ ਬਣਿਆ ਸੀਗਾ ਵੀ ਇੱਥੇ ਯਾਰ ਕੁਛ ਹੈਗਾ। ਉੱਥੇ ਚਲੋ ਕਿਸੇ ਦੀ ਡੈਥ ਜ਼ਰੂਰ ਹੋਈ ਸੀ ਅਰਲੀ ਏਜ ਚ, ਬਟ ਕਦੇ ਮੈਨੂੰ ਦਿਖਿਆ ਨੀ ਨਾ ਫੀਲ ਹੋਇਆ, ਬਟ ਮੈਨੂੰ ਡਰ ਜ਼ਰੂਰ ਲੱਗਦਾ ਸੀ।
1: ਠੀਕ ਹੈ, ਠੀਕ ਹੈ।
12: ਤੇ ਬਾਕੀ ਥੋੜੀ ਜਿਹੀ ਤੁਹਾਨੂੰ ਜਵਾਨੀ ਵਾਲੀ ਗੱਲ ਦੱਸ ਦੇਣਾ, ਮੈਂ ਬੀਟੈਕ ਕਰਦਾ ਹੁੰਦਾ ਸੀ ਚੰਡੀਗੜ੍ਹ, ਉੱਥੋਂ ਨਾ ਚਲੋ ਨਾਲ ਵਾਲੇ ਇਕੱਠੇ ਕੁੱਠੇ ਹੋ ਕੇ ਇੱਕ ਅੱਧਾ ਪੈਗ ਇੱਥੋਂ ਲਾ ਕੇ ਸਾਰੇ ਜਾਣੇ ਬਾਈਕ ਦਕਸ਼ਈ ਨੂੰ ਖਿੱਚ ਦਿੰਦੇ, ਦਕਸ਼ਈ ਆਪਣਾ ਥੋੜੇ ਲਾਗੇ ਪੈਂਦਾ ਨਾ ਹਿਮਾਚਲ ਚ।
1: ਅੱਛਾ।
12: ਤਾਂ ਉੱਥੇ ਟ੍ਰੈਂਡ ਆ, ਪਤਾ ਨੀ ਕਿੱਦਾਂ ਦਾ ਕੀ ਹਿਸਾਬ ਕਿਤਾਬ ਆ, ਚਲੋ ਜਵਾਨੀ ਦਾ ਲਾ ਲਓ ਹਿਸਾਬ ਕਿਤਾਬ। ਉੱਥੇ ਨਾ ਗ੍ਰੇਵੀ ਯਾਰਡ ਆ, ਉੱਥੇ ਜਾ ਕੇ ਜਨਤਾ ਪੈਗ ਸ਼ੈਗ ਲਾ ਲੈਂਦੀ ਸੀਗੀ।
1: ਠੀਕ ਹੈ।
12: ਉੱਥੇ ਕਦੇ ਭੂਤਾਂ ਨੀ ਦਿਖੀਆਂ, ਪਤਾ ਨੀ ਕੁਛ ਕਹਿ ਸਕਦੇ ਵੀ ਜਿਹੜਾ ਥੋੜਾ ਪਾਣੀ ਲੰਘਿਆ ਹੁੰਦਾ ਤਾਂ ਨੀ ਦਿਖਦੀਆਂ।
1: ਨਹੀਂ, ਗ੍ਰੇਵਯਾਰਡ ਚ ਨਾਲੇ ਪਤਾ ਹੋਣਾ ਵੀ ਉਹ ਗ੍ਰੇਵਯਾਰਡ ਆ, ਫਿਰ ਵੀ ਉੱਥੇ ਜਾ ਕੇ ਪੈਗ ਪੁਗ ਲਾ ਲੈਣਾ ਹੈ।
12: ਹਾਂਜੀ, ਅਸੀਂ ਆਪ ਲਾਇਆ, ਬਿਲਕੁਲ ਲਾਇਆ, ਆਪਾਂ ਕਵਰ ਤੇ ਬੈਠ ਕੇ ਲਾਇਆ।
1: ਅੱਛਾ। ਨਹੀਂ, ਉੱਥੇ ਕੀ ਸ਼ੌਕ, ਉੱਥੇ ਕੀ ਸ਼ੌਕ ਪਿਆ ਸੀ ਲਾਉਣ ਦਾ?
12: ਉਹ ਏਦਾਂ ਹੀ ਪਤਾ ਨੀ ਕੀ ਗੱਲ ਆ, ਬਸ ਤੁਸੀਂ ਇਹੀ ਕਹਿ ਲੋ ਵੀ ਜਵਾਨੀ ਵਾਲਾ ਜੋਸ਼ ਹੀ ਕਹਿ ਸਕਦੇ ਇਹਨੂੰ,
1: ਜਵਾਨੀ।
12: ਚਲੋ ਲਾਉਣੇ ਆ ਉੱਥੇ ਜਾ ਕੇ, ਇੱਕ ਤਾਂ ਪਹਾੜਾਂ ਵਾਲਾ ਹਿਸਾਬ ਹੋ ਜਾਂਦਾ ਵੀ ਚਲੋ ਪਹਾੜ ਦੇਖ ਕੇ ਆਉਣੇ ਆ, ਵੀ ਲਾਉਣਾ ਕੋਈ ਇੱਕ ਅੱਧਾ ਬੰਦਾ ਗਰਾਰੀ ਵਾਲਾ ਹੁੰਦਾ ਸੀ, ਉਹ ਕਹਿੰਦਾ ਯਾਰ ਨਹੀਂ ਪੈਗ ਇੱਥੇ ਹੀ ਲਾਉਣਾ, ਬਹਿ ਕੇ ਹੀ ਲਾਉਣਾ, ਬਾਬੇ ਦੀ ਕਬਰ ਤੇ ਬਹਿ ਕੇ ਲਾਉਣਾ ਜਾਂ ਬੇਬੇ ਦੀ ਬਹਿ ਕੇ ਕਬਰ ਤੇ
1: ਲਾਉਣਾ,
12: ਏਦਾਂ ਕਰਦੇ ਸੀ।
1: ਚਲੋ ਠੀਕ ਹੈ, ਓਕੇ ਵੀਰੇ, ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। 1901 ਹੈਲੋ।
13: ਹੈਲੋ, ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ।
13: ਹਾਂਜੀ, ਮੈਂ ਇੱਕ ਭੂਤਾਂ ਬਾਰੇ ਤੁਹਾਨੂੰ ਥੋੜਾ ਜਿਹਾ ਫਨੀ ਮੈਂ ਦੱਸਣ ਲੱਗੀ ਆ। ਇੱਕ ਮੇਰੇ ਕੰਮ ਤੇ ਮੇਰੇ ਫਰੈਂਡ ਹੁੰਦੇ ਸੀ ਨਾ, ਉਹ ਸਾਰੇ ਹੁੰਦਾ ਜਿਵੇਂ ਬੱਚਿਆਂ ਨੂੰ ਛੋਟੇ ਹੁੰਦੇ ਨਾ ਬੈੱਡ ਨੀ ਬਣਾਉਣਾ ਆਪਣਾ, ਉਹਨੇ ਕਹਿੰਦੀ ਅਸੀਂ ਕਿਹਾ ਵੀ ਤੂੰ ਫਿਰ ਕੀ ਕਹਿੰਦੀ ਤੇਰੇ ਬੱਚਿਆਂ ਨੂੰ ਵੀ ਜੇ ਬੈੱਡ ਨਹੀਂ ਬਣਾਉਂਦੇ? ਕਹਿੰਦੀ ਮੈਂ ਉਹਨੂੰ ਕਹਿੰਦੀ ਹੁੰਦੀ ਆ ਜੇ ਤੁਸੀਂ ਬੈੱਡ ਨਹੀਂ ਬਣਾਓਗੇ ਨਾ ਤੇ ਥੋੜੇ ਬੈੱਡ ਦੇ ਵਿੱਚ ਦਿਨ ਨੂੰ ਭੂਤਾਂ ਆ ਕੇ ਸੌ ਜਾਣੀਆਂ।
1: ਠੀਕ ਹੈ, ਹੁਣ ਬੱਚਿਆਂ ਨੂੰ ਡਰਾਉਣ ਲਈ ਤਾਂ ਆਪਾਂ ਜੋ ਮਰਜ਼ੀ ਕਹਿ ਦਿੰਦੇ ਆ।
13: ਹਾਂਜੀ, ਉਹ ਸਾਰਿਆਂ ਨੇ ਵੀ ਬਹੁਤ ਹੱਸਣਾ, ਕਹਿਣਾ ਸਾਰੇ ਜਣੇ ਫਿਰ ਲਾ ਲਈ ਗੱਲ ਨਾ ਵੀ ਆਪਣੇ।
1: ਮੈਨੂੰ ਲੱਗਦਾ ਆਪਣੇ ਸਾਰੇ ਜਿਹੜੇ ਚਾਹੇ ਆਪਣੇ ਕੋਈ ਵੱਡੇ ਭੈਣ ਭਰਾ ਨੇ ਜਾਂ ਪੇਰੈਂਟਸ ਨੇ, ਉਹਨਾਂ ਨੇ ਕਹਿਣਾ ਤੂੰ ਬਈ ਖਾਣਾ ਨਾ ਖਾਧਾ ਨਾ ਰਾਤ ਨੂੰ ਭੂਤਾਂ ਨੇ ਆ ਜਾਣਾ।
13: ਹਾਂਜੀ,
1: ਬਿਲਕੁਲ,
13: ਉਹਨੇ ਇਹ ਸਟੋਰੀ ਬਣਾਈ ਹੋਈ ਸੀਗੀ ਵੀ ਹਾਂ ਵੀ ਜੇ ਤੂੰ ਬੈੱਡ ਨੀ ਬਣਾਈ ਦੈਨ ਨੂੰ ਫਿਰ ਜੇ ਤੂੰ ਉੱਥੇ ਹੁੰਦਾ ਨੀ ਨਾ ਭੂਤ ਆ ਕੇ ਸੌਂਦੇ ਆ,
1: ਭੂਤਾਂ ਨੇ ਆ ਕੇ ਸੌਣਾ। ਨਹੀਂ, ਚਲੋ ਬੱਚਿਆਂ ਨੂੰ ਡਰਾਉਣ ਲਈ ਤਾਂ ਜ਼ਰੂਰ। ਵੈਸੇ ਤੁਸੀਂ ਕਦੇ ਭੂਤ ਦੇਖੀ ਹੈ?
13: ਨਹੀਂ ਦੇਖੀ, ਹਾਲੇ ਤੱਕ ਤਾਂ ਨਹੀਂ ਦੇਖੀ।
1: ਕਦੇ ਕੋਈ ਕਹਾਣੀ ਕਦੇ ਕਹਾਣੀ ਕੋਈ ਸੁਣੀ ਭੂਤਾਂ ਦੀ?
13: ਨਹੀਂ ਬਸ ਓਦਾਂ ਹੀ ਉਹ ਕਹਿੰਦੇ ਹੁੰਦੇ ਸੀਗੇ ਪਿੰਡ ਵਿੱਚ ਕਿਸੇ ਦੇ, ਉਹ ਜਿੱਦਾਂ ਨੀ ਕਹਿੰਦੇ ਹੁੰਦੇ ਸੀ ਵੀ ਉਹਨੂੰ ਭੂਤ ਆਉਂਦੇ ਉਹਨਾਂ ਵਿੱਚ, ਸਾਡੇ ਉਹ ਕੁੜੀ ਬਹੁਤ ਉੱਚੀ ਉੱਚੀ ਬੋਲਦੀ ਹੁੰਦੀ ਸੀਗੀ ਜਦੋਂ ਅਸੀਂ ਬਹੁਤ ਛੋਟੇ ਸੀਗੇ, ਤਾਂ ਡਰ ਲੱਗਦਾ ਹੁੰਦਾ ਸੀਗਾ ਵੀ ਹਾਂ ਇਹ ਕਾਹਤੋਂ ਇੰਨਾ ਉੱਚੀ ਬੋਲਦੀ ਹੈ।
1: ਅੱਛਾ,
13: ਤਾਂ ਫਿਰ ਉਹਨੂੰ ਕਹਿੰਦੇ ਹੁੰਦੇ ਸੀ ਵੀ ਇਹਦੇ ਵਿੱਚ ਭੂਤ ਆਉਂਦੇ ਆ।
1: ਅੱਛਾ, ਉੱਚੀ ਬੋਲਦੀ ਸੀ ਭੂਤ ਆ ਗਈ। ਚਲੋ
13: ਫਿਰ ਉਹਦਾ
1: ਮੈਂਟਲ ਹੈਲਥ ਬਾਰੇ ਕੀ ਪਤਾ ਹੁੰਦਾ ਸੀਗਾ, ਹੁਣ ਚਲੋ ਥੋੜੀ ਜਿਹੀ ਇਨਫੋਰਮੇਸ਼ਨ ਹੈਗੀ ਆ।
13: ਥੈਂਕ
1: ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਸੋ ਮਚ ਫੋਰ ਯੋਰ ਕਾਲ, ਤੇ ਵਿਲ ਬੀ ਰਾਈਟ ਬੈਕ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477916 1987, 6477916 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477167619 ਨੰਬਰ ਹੈ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
1: ਓ ਵਾਹ ਬਈ ਵਾਹ, ਜ਼ਰੂਰ ਸੁਣੋ, ਸੁਣ ਸਕਦੇ ਹੋ ਤੇ ਤੁਸੀਂ ਸੁਣਦੇ ਵੀ ਹੋ। ਸਵੇਰੇ ਤਾਂ ਪੰਜਾਬੀ ਲਹਿਰਾਂ ਚ ਲਾਈਨ ਨਹੀਂ ਟੁੱਟਦੀ ਤੁਹਾਡੀ, ਇੰਨੀਆਂ ਕਾਲਾਂ ਤੇ ਕਾਲਾਂ। ਤੁਸੀਂ ਸਾਡੇ ਨਾ ਸਵੇਰ ਵਾਲੇ ਪ੍ਰੋਗਰਾਮ ਚ ਵੀ ਐਡਵਰਟਾਈਜ਼ਮੈਂਟ ਕਰਨੀ ਹੈ ਖਬਰਾਂ ਦੇ ਦੌਰਾਨ, ਸਵੇਰੇ 6 ਤੋਂ 8 ਸਾਨੂੰ ਕਾਲ ਕਰ ਲਓ 6475041557। ਵੈਸੇ ਕਿਸੇ ਵੀ ਪੰਜਾਬੀ ਲਹਿਰਾਂ, ਕਿਸੇ ਵੀ AM 530 ਦੇ ਪ੍ਰੋਗਰਾਮ ਤੇ ਤੁਸੀਂ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਇੱਕੋ ਇੱਕ ਨੰਬਰ 6475041557 1273। ਹੈਲੋ
3: ਹੈਲੋ ਨਵੀ, ਹਾਊ ਆਰ ਯੂ?
1: ਗੁੱਡ ਜੀ, ਕਿਵੇਂ ਹੋ?
3: ਵਧੀਆ ਜੀ, ਵਧੀਆ ਵਧੀਆ। ਤੇ ਮੈਂ ਪੂਤਾਂ ਦਾ ਤੇ ਨਹੀਂ, ਪਰ ਮੇਰੇ ਕੋਲ ਇੱਕ ਬੜੀ ਇੰਟਰਸਟਿੰਗ ਰੀਅਲ ਸਟੋਰੀ ਹੈਗੀ ਹੈ। ਤੇ ਜਿਹੜੇ ਜਿਹੜੇ ਇੰਡੀਆ ਵਿੱਚ ਨਾ ਕਦੀ ਤੁਸੀਂ ਜਗਰਾਤੇ ਅਗਰ ਅਟੈਂਡ ਕੀਤੇ ਤਾਂ ਉਹਦੇ ਕਈ ਵਾਰੀ ਮਾਤਾ ਜੀ ਆਉਂਦੇ ਆ ਨਾ, ਤੇ ਉਹ ਮੈਂ ਅਟੈਂਡ ਕੀਤੇ, ਮੈਂ ਦੇਖੇ ਹੋਇਆ। ਤੇ ਉਹ ਬੇਸਿਕਲੀ ਉਹ ਕੀ ਹੋਇਆ, 2005-06 ਦੀ ਗੱਲ ਹੈ। ਇੱਥੇ ਇੱਕ ਕਪਲ ਆਇਆ ਨਵਾਂ ਨਵਾਂ, ਅਜੇ ਸਾਲ ਹੋਇਆ ਸੀ ਉਹਨਾਂ ਨੂੰ ਆਏ, ਬੇਸਮੈਂਟ ਵਿੱਚ ਰਹਿੰਦੇ ਸੀ ਉਹ। ਤੇ ਉਹਨਾਂ ਦੀ ਮਦਰ ਆਏ ਇੰਡੀਆ ਤੋਂ, ਤੇ ਉਹਨਾਂ ਨੂੰ ਇੱਕ ਦਿਨ ਮਾਤਾ ਜੀ ਆ ਗਏ, ਇਸਦਾ ਮਤਲਬ ਉਹਨਾਂ ਨੂੰ ਉਹ ਵਾਲਾ ਸੇਮ ਇਫੈਕਟ ਹੋ ਗਈ ਬੇਸਿਕਲੀ, ਹੈ ਨਾ। ਤੇ ਉਹ ਘਰ ਇਕੱਲੇ ਸੀਗੇ, ਤੇ ਉਹ ਜਦ ਬਾਹਰ ਆਏ ਤੇ ਘਰੋਂ ਬਾਹਰ ਆਏ ਨਾ, ਤੇ ਉਹਨਾਂ ਨੇ ਆਲੇ ਦੁਆਲੇ ਗੋਰੇ ਰਹਿੰਦੇ ਸੀਗੇ, ਮਿਸਿਸ ਆਗਾ ਦੀ ਗੱਲ ਹੈ, ਤੇ ਗੋਰੇ ਰਹਿੰਦੇ ਸੀ। ਉਹਨਾਂ ਨੇ 911 ਕਾਲ ਕਰਤੀ, ਤੇ ਮੇਰੇ ਫਰੈਂਡ ਦੇ ਪੜੋਸੀ ਸੀਗੇ, ਤੇ ਤਾਂ ਉਹਨਾਂ ਨੇ ਮੈਨੂੰ ਗੱਲ ਸੁਣਾਈ ਸੀ ਇੱਕ ਦਿਨ, ਤੇ ਮੈਨੂੰ ਲੱਗਿਆ ਇਹਦੇ ਰੈਲੀਵੈਂਟ ਦੇਖੋ। ਤੇ ਉਹ ਆ ਗਈ, ਐਂਬੂਲੈਂਸ ਆ ਗਈ, ਉਹਨਾਂ ਨੇ ਉਹਨਾਂ ਨੂੰ ਚੱਕਿਆ ਤੇ ਲੈ ਗਏ ਹੋਸਪਿਟਲ। ਉਹ 3-4 ਦਿਨ ਉਹਨਾਂ ਨੂੰ ਛੱਡਣ ਨਾ, ਔਰ ਉਹਨਾਂ ਨੇ ਆਪਣਾ ਇਹ ਇੰਸ਼ੋਰੈਂਸ ਨਹੀਂ ਲਿੱਤੀ ਸੀਗੀ। ਉਹਨਾਂ ਦਾ ਬਿੱਲ ਉਹਨਾਂ ਨੇ ਉਸ ਟਾਈਮ ਤੇ 80-90 ਹਜ਼ਾਰ ਦਾ ਬਿੱਲ ਬਣਾਤਾ 3 ਦਿਨ। ਉਹ ਕਹਿੰਦੇ ਇਹਨਾਂ ਨੂੰ ਕੋਈ ਮੈਂਟਲੀ ਕੋਈ ਬਹੁਤ ਸੀਰੀਅਸ ਕੋਈ ਇਸ਼ੂ ਹੋਇਆ, ਅਸੀਂ ਇਹਨਾਂ ਨੂੰ ਰੈਫਰ ਕਰਾਂਗੇ ਪਹਿਲੇ ਕਿਸੀ ਉਹਨਾਂ ਦੇ ਉਹਦੇ ਵਿੱਚ ਬਈ ਸਾਈਕਾਟ੍ਰਿਸਟ ਨੂੰ ਜਾਂ ਕਿਸੇ ਨੂੰ, ਕਿ ਕੁਛ ਹੋਇਆ ਇਹਨਾਂ ਨੂੰ। ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਇਧਰ ਦੇ ਹਸਪੀਟਲ ਕਿ ਚੱਕਰ ਕੀ ਹੈ।
1: ਪਰ ਉਹਨਾਂ ਨੂੰ ਹੋ ਕੀ ਰਿਹਾ ਸੀਗਾ,
3: ਉਹ ਜਿਹੜੇ ਜਿਹੜੇ ਜਗਰਾਤਿਆਂ ਦੇ ਵਿੱਚ ਵੀ ਨਾ ਕਹਿੰਦੇ ਆ ਮਾਤਾ ਜੀ ਆ ਗਏ, ਤੇ ਉਸ ਤਰ੍ਹਾਂ ਦਾ ਹੁੰਦਾ ਤੇ ਉਹ ਥੋੜੀ ਦੇਰ ਵਾਸਤੇ ਹੁੰਦਾ, ਲੇਕਿਨ ਉਹਨਾਂ ਨੂੰ ਉਹ ਦੋ ਵਾਰੀ ਐਪੀਸੋਡ ਹੋ ਗਿਆ ਵਾਈਲਡ ਦੇ ਵੇਰ ਆਲਸੋ ਟੇਕਿੰਗ ਔਰ ਸਮਥਿੰਗ ਲਾਈਕ ਦੈਟ ਵਾਪਸ ਬ੍ਰਿੰਗ ਕਰ ਵਾਪਸ ਲੈ ਕੇ ਆ ਰਹੇ ਸੀ ਤਾਂ ਵੀ।
1: ਤੇ ਸੋ ਜਦੋਂ ਜਦੋਂ ਇੰਡੀਆ 'ਚ ਚਲੋ ਤੁਸੀਂ ਕਹਿੰਦੇ ਹੋ ਜਗਰਾਤਿਆਂ ਤੇ ਜਦੋਂ ਐਂ ਹੁੰਦਾ ਕਿ ਇਸ ਨੂੰ ਚੰਗਾ ਮੰਨਿਆ ਜਾਂਦਾ ਜਾਂ ਵੀ
3: ਹਾਂਜੀ
1: ਅੱਛਾ
3: ਹਾਂਜੀ ਹਾਂਜੀ ਮਤਲਬ ਮੈਂ ਆਈ ਐਮ ਅ ਸਿੱਖ ਬਟ ਮੈਂ ਆਪਣੇ ਫਰੈਂਡਸ ਤੇ ਜਿਹੜੇ ਜਗਰਾਤੇ ਹੁੰਦੇ ਉਹਨਾਂ ਦੇ ਪੰਜਾਬੀ ਹੁੰਦੇ ਜਿਹੜੇ ਪੰਜਾਬੀ ਹਿੰਦੂ ਟਾਈਪ ਹੁੰਦੇ ਤੇ ਉਹਨਾਂ ਦੇ ਹੁੰਦੇ
1: ਤੇ ਉਹਨਾਂ
3: ਦੇ ਮੈਂ ਗਿਆ ਹੋਇਆ ਸੀ ਮੈਂ ਆਪ ਦੇਖਿਆ ਹੋਇਆ ਉਹ ਫਿਰ ਸੋ ਲੋਕੀ ਆ ਕੇ ਨਾ ਉਹਨਾਂ ਨੂੰ ਬਈ ਬੇਸਿਕਲੀ ਉਹਨਾਂ ਦੇ ਹੱਥ ਪੈਰ ਛੂੰਦੇ ਆ ਬਈ ਮਾਤਾ ਜੀ ਆ ਗਏ ਤੇ ਉਹਨਾਂ ਦੇ ਦਰਸ਼ਨ ਕਰ ਲਓ ਬੇਸਿਕਲੀ
1: ਠੀਕ ਹੈ
3: ਹਾਂਜੀ ਹਾਂਜੀ ਹਾਂਜੀ ਏਦਾਂ ਹੁੰਦਾ ਤੇ ਉਹ ਫਿਰ ਦੱਸ ਵੀ ਦਿੰਦੇ ਕਈ ਵਾਰੀ ਲੋਕੀ ਆਪਣਾ ਫਿਊਚਰ ਪੁੱਛਣ ਲੱਗ ਜਾਂਦੇ ਆ।
1: ਅੱਛਾ ਚਲੋ ਬਟ ਇਹ ਇਹਨਾਂ ਨੂੰ ਇਹਨਾਂ ਦੇ ਫਿਊਚਰ 'ਚ $80,000-90,000 ਦਾ ਫਿਰ ਬਿੱਲ ਲਿਖਿਆ ਹੋਇਆ ਸੀ।
3: ਉਹਨਾਂ ਨੇ ਉਹ ਬਹੁਤ ਵੱਡੇ ਪੰਗੇ ਵਿੱਚ ਆ ਗਏ ਉਹ ਬੇਸਿਕਲੀ ਫੋਰ ਫਿਊ ਇਅਰਸ ਦੇ ਵਰ ਸਟਰਗਲਿੰਗ ਬਿਕੋਜ਼ ਇਟ ਵਾਜ਼ ਅ ਬਿਗ ਬਿੱਲ ਐਂਡ ਬਿਚਾਰੇ ਬੇਸਿਕ ਜੌਬ ਕਰਦੇ ਨਹੀਂ ਸੀਗੇ।
1: ਹੋਣਾ ਹੀ ਹੈ ਯਾਰ ਨਹੀਂ ਹੋਣਾ ਹੀ ਹੈ। ਚਲੋ ਠੀਕ ਹੈ ਸਰ, ਥੈਂਕ ਯੂ ਫਾਰ ਸ਼ੇਅਰਿੰਗ ਤੇ ਇਹਨਾਂ ਨੂੰ ਤਾਂ ਸਗਾ ਤੇ ਮਹਿੰਗਾ ਪਿਆ ਸੋ ਪ੍ਰੋਗਰਾਮ ਪੰਜਾਬੀ ਦਾ ਤੇ 905-673-3337 ਆਪਣਾ ਨੰਬਰ ਹੈ 9056733337 ਏਰਨ ਮਿਲਸ ਐਕੂਰਾ ਨੂੰ ਯਾਦ ਰੱਖੋ, ਐਕੂਰਾ ਦੀ ਗੱਡੀ ਲੈਣੀ ਹੈ, ਐਕੂਰਾ ਦਾ ਕੋਈ SUV ਲੈਣਾ ਹੈ, ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ, ਐਕੂਰਾ ਦੇ ਮੈਨੇਜਰਸ ਨੇ, ਵਧੀਆ ਡੀਲ ਮਿਲੇਗੀ। 9058285800 ਏਰਨ ਮਿਲਸ ਐਕੂਰਾ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ 9058285800 ਐਂਡ ਸਾਡੇ ਨਾਲ ਮਨਜੀਤ ਜੁੜਿਆ ਅਪਲਾਇੰਸ ਜੰਕਸ਼ਨ ਤੋਂ, ਲੌਂਗ ਵੀਕਐਂਡ ਦੀਆਂ ਡੀਲਾਂ ਕੁਝ ਲੈਂਦੇ ਹਾਂ ਜੀ। ਮਨਜੀਤ ਕਿਵੇਂ ਹੋ?
4: ਬਸ ਵਧੀਆ ਨਵੀਤ, ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਪਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਸਿਸਟਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ ਤੁਸੀਂ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਸਿੰਗਲ ਰੈਫਰੀਜਰੇਟਰ ਚ ਡੀਲ ਦੇਖ ਰਹੇ ਨੇ, 36 ਇੰਚ 36 ਇੰਚ ਦਾ ਫੁੱਲ ਸਾਈਜ਼ ਫਰਿੱਜ ਜਿਹੜਾ ਕਿ ਰੈਗੂਲਰ ਤੁਸੀਂ $1600-1700 ਦਾ ਬਾਏ ਕਰ ਰਹੇ ਹੋ, ਸਿਰਫ ਇਸ ਲੌਂਗ ਵੀਕਐਂਡ ਤੇ $999 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $64.99 ਚ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ TV ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
1: 0054. ਇੱਕ ਯਾਦ ਰੱਖੋ, ਰੋਇਲ ਆਟੋ ਸੈਂਟਰ ਨੂੰ ਕਿਸੇ ਨੇ ਵੀ ਅਗਰ ਇੰਡੀਆ ਦੀਆਂ ਟਿਕਟਾਂ ਰੋਇਲ ਆਟੋ ਸੈਂਟਰ ਨੂੰ ਤੁਸੀਂ ਯਾਦ ਰੱਖੋ, ਅਗਰ ਤੁਸੀਂ ਗੱਡੀ ਦਾ ਕੰਮ ਕਰਾਉਣਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਟਰਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਾਉਣਾ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ 905-799-1478 905-799-1478 ਰੋਇਲ ਆਟੋ ਸੈਂਟਰ, ਅਫੋਰਡੇਬਲ, ਟਰੱਸਟਵਰਦੀ, ਰਿਲਾਇਬਲ। ਇੰਡੀਆ ਦੀਆਂ ਟਿਕਟਾਂ ਦੀ ਗੱਲ ਮੈਂ ਕਰ ਰਿਹਾ ਸੀ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਾਈ ਜੀ ਨੂੰ ਯਾਦ ਰੱਖੋ, ਦੁਆਬਾ ਟਰੈਵਲ ਦੀ ਟੀਮ ਹਾਜ਼ਰ। ਅਗਰ ਕਿਸੇ ਨੇ ਵੀ ਇੰਡੀਆ ਜਾਣਾ, ਇੰਡੀਆ ਤੋਂ ਆਉਣਾ, ਪਾਕਿਸਤਾਨ ਜਾਣਾ, ਪਾਕਿਸਤਾਨ ਤੋਂ ਆਉਣਾ, ਟੌਪ ਦੀਆਂ ਟਿਕਟਾਂ ਦੁਆਬਾ ਟਰੈਵਲ, 905-796-7800 ਦੁਆਬਾ ਟਰੈਵਲ। ਸੁਣੀਏ ਦੁੱਖ ਬੋਲ ਅੱਜ ਦੇ ਟੌਪਿਕ ਦੇ ਨਾਲ ਰਿਲੇਟਡ, ਤੇ ਕਿੱਥੇ ਹੈ ਗਾਣਾ?

0: ਓਕੇ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-600-7373 ਆਪਣਾ ਫੋਨ ਨੰਬਰ ਹੈ ਗੱਲਬਾਤ ਅੱਜ ਕਰ ਰਹੇ ਆਪਾਂ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਪਹਿਲਾਂ ਸ਼ੁਰੂ ਕਿੱਥੋਂ ਹੋਈ ਐਸੀ ਇੱਕ ਪਿੰਡ ਦੀ ਗੱਲ ਕਿਸੇ ਵੀਰ ਨੇ ਕੀਤੀ ਉਹ ਵੀਰ ਕਹਿੰਦਾ ਕਿ ਨਾ ਵੀ ਹਾਂ ਉੱਥੇ ਭੂਤਾਂ ਵਾਲਾ ਖੂਹ ਵੀ ਹੈ ਮੈਂ ਪੁੱਛਣ ਲੱਗ ਗਿਆ ਮੈਂ ਕਿਹਾ ਭੂਤਾਂ ਵਾਲਾ ਖੂਹ ਕਹਿੰਦੇ ਕਿ ਰਾਤੋ ਰਾਤ ਭੂਤਾਂ ਆਈਆਂ ਉਹਨਾਂ ਨੇ ਖੂਹ ਬਣਾ ਦਿੱਤਾ ਚਲੋ ਜੋ ਵੀ ਬਣਾਈਆਂ ਗੱਲਾਂ ਤੇ ਫਿਰ ਗੱਲਾਂ ਤੁਰ ਪਈਆਂ ਭੂਤਾਂ ਬਾਰੇ ਕੋਈ ਕਹਿ ਰਿਹਾ ਨਵੀਂ ਅਸੀਂ ਭੂਤ ਦੇਖੀ ਹੋਈ ਹੈ ਕਿਸੇ ਨੇ ਕਿਹਾ ਨਵੀਂ ਸਾਡੇ ਕੰਮਦਿਆਂ ਨੇ ਦੇਖੀ ਹੋਈ ਹੈ ਰਿਟਾਇਰਮੈਂਟ ਹੋਮ 'ਚ ਅਸੀਂ ਦੇਖੀ ਹੋਈ ਹੈ ਸੋ ਤੁਸੀਂ ਕਦੇ ਗੋਸਟ ਨੂੰ ਇਨਕਾਊਂਟਰ ਕੀਤਾ ਕਦੇ ਭੂਤ ਨੂੰ ਤੁਸੀਂ ਦੇਖਿਆ ਜ਼ਿੰਦਗੀ 'ਚ ਤਾਂ ਸਾਨੂੰ ਅੱਜ ਤੁਸੀਂ ਦੱਸ ਸਕਦੇ ਹੋ ਮੈਨੂੰ ਥੋੜ੍ਹੀ ਜਿਹੀ ਗੱਲ ਫਨੀ ਵੀ ਲੱਗਦੀ ਹੈ ਕਿਤੇ ਨਾ ਕਿਤੇ ਪਰ ਚਲੋ ਕਈਆਂ ਦਾ ਜੇ ਅਸਲ ਐਕਸਪੀਰੀਅੰਸ ਹੈ ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਨੰਬਰ ਹੈ ਆਪਣਾ 905-6733-337 ਸੋ ਇੱਕ ਤੁਸੀਂ ਯਾਦ ਰੱਖੋ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਫਰੈਸ਼ ਸਬਜ਼ੀਆਂ ਫਰੂਟ ਹਰ ਕਿਸਮ ਦਾ ਗੰਨੇ ਦਾ ਰਸ ਅਤੇ ਨਾਲ ਦੀ ਨਾਲ ਆਪਣਾ ਫਰੈਸ਼ ਜੂਸ ਮਠਿਆਈਆਂ ਚਿਕਨ ਲੈਗ ਇੱਕ ਨਾਲ ਇੱਕ ਫਰੀ ਬਿਰਿਆਨੀ ਇੱਕ ਨਾਲ ਇੱਕ ਫਰੀ ਫਰੂਟ ਚਾਟ ਇੱਕ ਨਾਲ ਇੱਕ ਫਰੀ ਬਨ ਕੁਲਚਾ ਇੱਕ ਨਾਲ ਇੱਕ ਫਰੀ ਜਾਓ 24 ਘੰਟੇ ਖੁੱਲ੍ਹੇ ਸਬਜ਼ੀ ਮਾਰਕੀਟ ਬ੍ਰੈਮਲੀ ਕੰਟਰੀ ਸਾਈਡ ਸੈਂਡਲਵੁੱਡ ਮਕਲੋਗਲਿਨ 8595 ਹਾਂਜੀ
1: ਹਾਂਜੀ ਵੀਰੇ ਕੀ ਹਾਲ ਹੈ ਜੀ
0: ਉਹ ਬੋਲੇ ਕਿਵੇਂ ਹੋ
1: ਵਧੀਆ ਜੀ ਬਹੁਤ ਵਧੀਆ
0: ਮੈਂ ਕਿਹਾ ਵੀਰ ਹੁਣੇ ਤਾਂ ਸਾਡੇ ਨਾਲ ਨਾਰਾਜ਼ ਹੋ ਗਏ ਪਤਾ ਨਹੀਂ ਕਾਲ ਆਊਗੀ ਕਿ ਨਹੀਂ
1: ਨਹੀਂ ਜੀ ਨਹੀਂ ਨਾਰਾਜ਼ ਨਹੀਂ ਹੈਗੇ
0: ਹਾਂਜੀ ਕਿਵੇਂ ਹੋ
1: ਤੇ ਟੌਪਿਕ ਬਹੁਤ ਵਧੀਆ ਜੀ ਤੇ ਸੀਰੀਅਸ ਵੀ ਬਹੁਤ ਆ ਮੈਂ ਨਾ ਆਪਦੀ ਸਟੋਰੀ ਸ਼ੇਅਰ ਕਰਨੀ ਹੈ ਜੋ ਕਿ ਬਿਲਕੁਲ ਸੀਰੀਅਸ ਤੇ ਰੀਅਲ ਹੈ ਵੀਰੇ ਕੋਈ ਮਜ਼ਾਕ ਨਹੀਂ ਹੈਗਾ ਇਹ ਨਾ ਜੀ ਸਾਡੇ ਆਪਣੇ ਇੰਡੀਆ 'ਚ ਜਿਹੜਾ ਘਰ ਆ ਨਾ ਉੱਥੇ ਸੈਕਿੰਡ ਫਲੋਰ ਤੇ ਕਿਰਾਏਦਾਰ ਰਹਿੰਦੇ ਸੀਗੇ ਜੀ ਤੇ ਜਿਹੜੇ ਉਹਨਾਂ ਦੇ ਮਾਤਾ ਜੀ ਸੀਗੇ ਉਹਨਾਂ ਪੂਰੇ ਹੋ ਗਏ ਸੀ ਮਤਲਬ ਤੇ ਉਹ ਫਿਰ ਉਹਨਾਂ ਦੇ ਘਰ ਦੇ ਕਹਿੰਦੇ ਵੀ ਸਾਡਾ ਹੁਣ ਇੱਥੇ ਮਨ ਨੀ ਲੱਗਦਾ ਮਤਲਬ ਘਰੇ ਵੀ ਸਾਨੂੰ ਕਹਿੰਦੇ ਅਸੀਂ ਮੂਵ ਕਰਨ ਲੱਗੇ ਕਿਤੇ ਹੋਰ ਅਸੀਂ ਉਹਨਾਂ ਨੂੰ ਕਿਹਾ ਚਲੋ ਠੀਕ ਹੈ ਕੋਈ ਗੱਲ ਨੀ ਜਿਵੇਂ ਠੀਕ ਲੱਗਦਾ ਹਨਾ ਤੇ ਮੇਰਾ ਵੀਰੇ 8 ਮਹੀਨਿਆਂ ਬਾਅਦ ਮੈਰਿਜ ਹੋਈ ਮੇਰੀ ਤੇ ਅਸੀਂ ਨਾ ਸੈਕਿੰਡ ਫਲੋਰ ਤੇ ਫਿਰ ਮੂਵ ਹੋ ਗਏ ਸੀ ਮਤਲਬ ਮੈਂ ਤੇ ਮੇਰੀ ਵਾਈਫ ਤੇ ਘਰਦੇ ਰਹਿੰਦੇ ਸੀ ਥੱਲੇ ਤੇ ਬਾਈ ਜੀ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਚੀਜ਼ ਕਿਵੇਂ ਸੱਚ ਆ ਹਨਾ ਮੈਨੂੰ ਪਤਾ ਤੁਹਾਨੂੰ ਝੂਠ ਲੱਗਦੀ ਹੈ ਇਹ ਗੱਲ ਪਹਿਲਾਂ ਤਾਂ ਅਸੀਂ ਸੁੱਤੇ ਹੋਏ ਆ ਰਾਤ ਨੂੰ ਮਤਲਬ 10 ਵਜੇ ਹੋਏ ਜੀ ਇੱਕ ਨਾ ਗਲਾਸ ਦੇ ਗਿਰ ਰਸੋਈ ਦੇ ਵਿੱਚ ਚਲੋ ਮੈਂ ਉੱਠਿਆ ਇੱਕਦਮ ਡਰ ਗਿਆ ਹਨਾ ਕਿਉਂਕਿ ਅਸੀਂ ਇਕੱਲੀ ਪੈਂਦੇ ਸੀ

0: ਹੋਇਆ ਫਿਰ ਅਸੀਂ ਨੋਟਿਸ ਹੀ ਕਰ ਰਹੇ ਸੀ ਵੀ ਕਿਤੇ ਆਪ ਨੂੰ ਵਹਿਮ ਤਾਂ ਨੀ ਹੋ ਰਿਹਾ ਚਲੋ ਹਨਾ। ਫਿਰ ਅਸੀਂ ਵੀਰੇ ਲੋਕ ਲਗਵਾਇਆ ਉੱਥੇ ਰੂਮ ਨੂੰ ਇੱਕ ਨੂੰ ਰੈਨੋਵੇਟ ਕਰੀ ਜਾਂਦੇ ਸੀਗੇ, ਤੇ ਜਿਹੜਾ ਲੋਕ ਸੀ ਵੀਰੇ ਉਹ ਅਸੀਂ ਲੋਕ ਕੀਤਾ ਹਨਾ, ਜੋ ਦੋ ਕੁ ਦਿਨ ਬਾਅਦ ਖੋਲਿਆ ਨਾ ਉਹਦੀ ਚਾਬੀ ਲੱਗਣੋਂ ਹਟ ਗਈ ਉਹਨੂੰ ਲੋਕ ਦੀ। ਤੇ ਜਿਹੜਾ ਕਿ ਦੁਕਾਨਦਾਰ ਨੇ ਕਿਹਾ ਸੀ ਵੀ 10 ਸਾਲ ਦੀ ਗਰੰਟੀ ਹੈ ਜੀ, ਅਸੀਂ ਉਹਦੇ ਕੋਲ ਗਏ ਵੀ ਬਾਈ ਇਹ ਤਾਂ ਲੋਕ ਨੀ ਲੱਗਦਾ, ਉਹ ਬੰਦਾ ਸ਼ੌਕ ਹੋ ਗਿਆ ਕਹਿੰਦਾ ਇਹ ਕਿਵੇਂ ਹੋ ਸਕਦਾ ਕਹਿੰਦਾ। ਤੇ ਫਿਰ ਵੀਰੇ ਅਸੀਂ ਲੋਕ ਚੇਂਜ ਕਰਵਾ ਲਿਆ, ਉਹ ਫਿਰ ਨਵਾਂ ਲਵਾਇਆ ਹੋਰ। ਤੇ 2 ਦਿਨ ਬਾਅਦ ਅਸੀਂ ਲੋਕ ਕਰਕੇ ਸੌ ਜਾਂਦੇ ਸੀ ਹਨਾ ਰੂਮ ਦੇ ਅੰਦਰ। ਤੇ ਜਦੋਂ ਮੈਂ ਸਵੇਰੇ ਉੱਠ ਕੇ ਬਾਈ ਜੀ ਲੋਕ ਖੋਲਣ ਲੱਗਿਆ ਨਾ, ਉਹ ਲੋਕ ਟੁੱਟ ਕੇ ਮੇਰੇ ਹੱਥ ਚ ਆ ਗਿਆ, ਜਿਹੜਾ ਉਹਦਾ ਕੁੰਡਾ ਹੁੰਦਾ ਉਹ ਟੁੱਟ ਗਿਆ ਜੀ। ਬੈਕ ਟੂ ਬੈਕ ਸਾਈਨ ਮਿਲ ਰਿਹਾ ਵੀਰੇ ਹਨਾ। ਫਿਰ ਸਾਰੇ ਸੀਰੀਅਸ ਹੋ ਗਏ ਵੀ ਕੁਛ ਨਾ ਕੁਛ ਹੈਗਾ ਮਤਲਬ। ਤੇ ਫਿਰ ਕੀ ਹੋਇਆ ਜੀ, ਫਿਰ ਨਾ ਮੈਂ ਕਿਹਾ ਚਲੋ ਆਪਾਂ ਟੈਸਟ ਕਰਦੇ ਆ ਵੀ ਹੋ ਸਕਦਾ ਆਪਾਂ ਨੂੰ ਭੁਲੇਖੇ ਪੈਂਦੇ ਹੋਣ ਜਾਂ ਕਿਵੇਂ। ਫਿਰ ਮੈਂ ਆਪਦੀ ਨਾ ਮਾਸੀ ਦੇ ਮੁੰਡੇ ਨੂੰ ਫੋਨ ਕੀਤਾ, ਉਹਨਾਂ ਨੂੰ ਕਿਹਾ ਵੀ ਯਾਰ ਉਦੋਂ ਕੰਮ ਆ ਕੋਈ, ਉਹਨਾਂ ਨੂੰ ਰਾਤ ਲਵਾਈ ਇੱਥੇ, ਪਰ ਉਹਨਾਂ ਨੂੰ ਦੱਸਿਆ ਨੀ ਹਨਾ ਜੀ। ਅਸੀਂ ਨੀਚੇ ਪੈ ਗਏ, ਉਹਨਾਂ ਨੂੰ ਉੱਪਰ ਪਾਇਆ ਸੀ ਵੀ ਚਲੋ ਨੋਰਮਲ ਇਨਸਾਨ ਆਊਗਾ ਉਹ ਉੱਪਰ ਸੌ ਗਏ ਹਨਾ ਜੀ। ਉਹਨਾਂ ਦਾ ਰਾਤ ਨੂੰ 1 ਵਜੇ ਫੋਨ ਆਇਆ ਵੀਰੇ, ਕਹਿੰਦੇ ਅਸੀਂ ਨੀਚੇ ਆਉਣਾ ਉੱਪਰ ਨੀ ਪੈ ਸਕਦੇ। ਤੇ ਦੇਖੋ ਇਹ ਪੂਰਾ ਐਕਚੁਅਲ ਉਹ ਸੀਗਾ ਆਪਣਾ ਮਤਲਬ ਐਵੀਡੈਂਸ ਸੀਗਾ ਇੱਕ। ਅਸੀਂ ਉਹਨਾਂ ਨੂੰ ਪੁੱਛਿਆ ਰਾਤ ਨੂੰ ਸਾਰੇ ਵੀ ਏਡੀ ਕੀ ਗੱਲ ਹੋ ਗਈ ਰਾਤ ਨੂੰ 1 ਵਜੇ ਫੋਨ ਕਰਕੇ ਕਹਿੰਦੇ। ਉਹ ਕਹਿੰਦੇ ਸਾਨੂੰ ਉੱਪਰ ਇੱਕ ਤਾਂ ਆਵਾਜ਼ਾਂ ਸੁਣੀ ਜਾਂਦੀਆਂ, ਤੇ ਇੱਕ ਸਾਡੇ ਕੋਈ ਜਿਵੇਂ ਪੈਰਾਂ ਦੇ ਗੁੱਠੇ ਖਿੱਚੀ ਜਾਂਦਾ ਵੀ ਸਾਨੂੰ ਦਬਾਅ ਪੈਂਦਾ ਉੱਪਰ। ਤੇ ਫੇਰ ਤਾਂ ਵੀਰੇ ਇੰਨਾ ਸੀਰੀਅਸ ਹੋ ਗਿਆ ਕੰਮ, ਫਿਰ ਅਸੀਂ ਪਾਠ ਕਰਵਾਇਆ ਉੱਪਰ ਤੇ ਹੁਕਮਨਾਮਾ ਵੀ ਭੂਤਾਂ ਪ੍ਰੇਤਾਂ ਲਈ ਆਇਆ ਸੀਗਾ ਜੀ, ਦੇਖੋ ਕੁਦਰਤੀ ਗੱਲ। ਤੇ ਫੇਰ ਮੈਂ ਘਰਦਿਆਂ ਨੂੰ ਕਿਹਾ ਵੀ ਆਪਾਂ ਇਹ ਘਰੇ ਨਹੀਂ ਰਹਿਣਾ, ਵੀ ਜਲਦੀ ਤੋਂ ਜਲਦੀ ਸੇਲ ਕਰ ਦੋ ਇਹ ਘਰ ਨੂੰ। ਪਰ ਉਹਦਾ ਰੇਟ ਬਹੁਤ ਘੱਟ ਲੱਗਦਾ ਸੀਗਾ ਜੀ, ਘੱਟ ਵਾਲਾ ਪੈਂਦਾ ਸੀ ਘਰ ਚ।
1: ਝੂਠ ਬੋਲਦੇ ਹੋ ਤੁਹਾਡੇ ਨਾਲ ਹੋਇਆ, ਤੁਸੀਂ ਸ਼ੇਅਰ ਕੀਤਾ, ਫਿਰ ਹਜੇ ਵੀ ਉਹ ਘਰ ਚ ਨੇ ਤੁਹਾਡੇ ਫੈਮਿਲੀ?
0: ਹਾਂਜੀ ਉਹ ਨੀਚੇ ਰਹਿੰਦੇ ਆ, ਮਤਲਬ ਪਾਠ ਕਰਵਾ ਲਿਆ ਸੀਗਾ।
1: ਨਹੀਂ ਹੁਣ ਉੱਤੇ ਕੌਣ ਰਹਿੰਦਾ?
0: ਨਹੀਂ ਜਾਂਦੇ ਘਰ ਦੇ, ਉੱਪਰ ਜਾਂਦੇ ਨੀ।
1: ਨਹੀਂ ਕੋਈ ਵੀ ਨੀ ਉੱਥੇ, ਉੱਤੇ ਕੋਈ ਹੁਣ ਰਹਿੰਦਾ ਵੀ ਨੀ, ਕੋਈ
0: ਕੋਈ ਜਾਂਦਾ ਹੀ ਨੀ ਸੀ, ਆਪਦਾ ਘਰ ਆ ਸਾਡਾ ਮਤਲਬ।
1: ਅੱਛਾ ਕੋਈ ਉੱਤੇ ਜਾਂਦਾ ਹੀ ਨੀ, ਠੀਕ ਆ। ਚਲੋ ਜੇ ਕੁਛ ਹੋਰ ਹੋਇਆ ਇਸ ਕਹਾਣੀ ਚ ਦੱਸਿਓ, ਠੀਕ ਹੈ?
0: ਠੀਕ ਹੈ ਜੀ,
1: ਓਕੇ, ਥੈਂਕ ਯੂ ਵੀਰੇ। ਦੇਖੋ ਇਹਨਾਂ ਨੇ ਤਾਂ ਪੂਰੀ ਸਟੋਰੀ ਦੱਸਤੀ, ਤੇ ਚਲੋ ਸਾਊਂਡਸ ਲਾਈਕ ਵੀ ਸਟੋਰੀ ਮੇਡ ਅਪ ਨਹੀਂ, ਇਹਨਾਂ ਨਾਲ ਵਾਕਈ ਹੋਇਆ ਜਿਹੜੇ ਹਿਸਾਬ ਨਾਲ ਇੱਕ ਇੱਕ ਡੀਟੇਲ ਸ਼ੇਅਰ ਕੀਤਾ ਗਿਆ। ਓਕੇ ਬਿਯੋਂਡ ਆਈਵਰ, ਤੁਸੀਂ ਐਨਕਾਂ ਨਵੀਆਂ ਲਗਵਾਉਣੀਆਂ ਬਿਯੋਂਡ ਆਈਵਰ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ, ਰੋਮੀ ਬਾਈ ਜੀ ਨੂੰ ਜਾ ਕੇ ਮਿਲੋ, ਆਈ ਡਾਕਟਰ ਅਵੇਲੇਬਲ ਹੈ, ਲੌਂਗ ਵੀਕਐਂਡ ਦੀਆਂ ਸੇਲਾਂ ਲਓ। ਦੇਖੋ ਐਨਕਾਂ ਤਾਂ ਚਾਹੀਦੀਆਂ ਨੇ, ਵਧੀਆ ਬੰਦਿਆਂ ਕੋਲੋਂ ਲਓ, ਵਧੀਆ ਡਿਸਕਾਊਂਟ ਲਓ। 9057937937 9057 Beyond Eyewear 8221 Hello?
2: Hello, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਓਕੇ ਰਾਜੇ, ਮੇਰਾ ਐਕਸਪੀਰੀਅੰਸ, ਮੇਰਾ ਤਾਂ ਐਕਸਪੀਰੀਅੰਸ ਕਹੂੰਗੀ, ਮੈਂ ਵੀ ਤੁਹਾਨੂੰ ਇੱਕ ਟਰੂ ਸਟੋਰੀ ਦੱਸਣ ਲੱਗੀ ਹਾਂ। ਸਾਡੇ ਨਾ ਨੇਬਰ ਹੁੰਦੇ ਸੀ ਇੰਡੀਆ, ਬਟ ਉਹ ਥੋੜੀ ਮੈਡੀਕਲ ਦੇ ਨਾਲ ਰਿਲੇਟਡ ਕਰ ਲਈ, ਉਹਨਾਂ ਸਾਡਾ ਵੀਰਾ ਹੁੰਦਾ ਸੀ, ਕਜ਼ਨ ਹੀ ਲੱਗਦਾ ਸੀ ਸ਼ਰੀਕੇ ਭਾਈਚਾਰੇ ਨੂੰ। ਤੇ ਨਾ ਉਹਨੂੰ ਨਾ ਕੋਈ ਏਦਾਂ ਮੈਂਟਲ ਡਿਸਆਰਡਰ ਹੋ ਗਿਆ, ਤੇ ਉਹਨੇ ਨਾ ਕਹਿਣਾ ਕਿ ਮੈਨੂੰ ਕਦੇ ਉਹ ਜਿੱਦਾਂ ਬਿਜਲੀ ਦੀ ਤਾਰ ਫੜ ਲੈਂਦਾ ਸੀ, ਕਦੇ ਕੁਛ ਕਰ ਲੈਂਦਾ ਸੀ, ਕਦੇ ਉਹ ਬਨੇਰੇ ਦੇ ਉੱਤੇ ਤੁਰਨਾ ਉਹਨੇ, ਤੇ ਸਾਰਾ ਸਾਡਾ ਪਿੰਡ ਇਕੱਠਾ ਹੋ ਜਾਂਦਾ ਸੀ। ਉਹਦੀ ਏਜ ਕੋਈ ਮੁੰਡੇ ਦੀ ਸੀਗੀ 17-18 ਸਾਲ ਜਮੇ ਵੀ 20-21 ਦੇ ਆਸ। ਤੇ ਨਾ ਸਾਰਿਆਂ ਨੇ ਕਹਿਣਾ ਵੀ ਇਹਦੇ ਚ ਨਾ ਕੋਈ, ਉਹਦੀ ਮੰਮਾ ਨੇ ਪੁੱਛਣਾ ਜਾਂ ਸਭ ਨੇ ਪੁੱਛਣਾ, ਉਹਨੇ ਕਹਿਣਾ ਵੀ ਮੈਨੂੰ ਨਾ ਇਹ ਚੀਜ਼ ਕਹਿੰਦੀ ਆ, ਮੈਨੂੰ ਜਿੱਦਾਂ ਬਿਜਲੀ ਦੀ ਤਾਰ ਆ, ਮੈਨੂੰ ਇਹ ਕਹਿੰਦੀ ਆ ਕਿ ਮੈਨੂੰ ਫੜ ਲਾ ਜਾਂ ਮੈਨੂੰ ਹੱਥ ਲਾ ਲਾ। ਵੀ ਉਹਨੇ ਕਹਿਣਾ ਸੀ ਮੈਨੂੰ ਇਹ ਚੀਜ਼ਾਂ ਕਹਿੰਦੀ ਆ, ਮੈਨੂੰ ਕੋਈ ਕਹਿੰਦਾ ਆ ਕਿ ਮੈਂ ਬਨੇਰੇ ਤੇ ਤੁਰਾਂ ਜਾਂ ਜਿਹੜੇ ਪਿੰਡ ਚ ਛੱਪੜ ਹੁੰਦੇ ਆ ਉਹਨੇ ਉਹ ਚ ਵੜ ਜਾਣਾ। ਇਹ ਸਿਲਸਿਲਾ ਚੱਲਿਆ ਭਾਜੀ ਕੋਈ 1 ਸਾਲ ਕੁ ਚੱਲਿਆ ਲਗਾਤਾਰ ਹਨਾ। ਤੇ ਕਿਉਂਕਿ ਸਾਡਾ ਰਿਸ਼ਤੇ ਚ ਕਹਿਣ ਲੱਗਦਾ ਸੀ, ਅਸੀਂ ਇਕੱਠੇ ਸਕੂਲ ਪੜ੍ਹਦੇ ਸੀ, ਤੇ ਮੈਨੂੰ ਬਹੁਤ ਮੈਂ ਅਵੇਅਰਨੈਸ ਵੀ ਆ ਵੀ ਚਲੋ ਪਲੇਟਫਾਰਮ ਤੇ ਦੱਸਣਾ ਚਾਹੀਦਾ ਹਨਾ। ਤੇ ਉਹ ਬਾਬਿਆਂ ਵਾਲਾ ਕੰਮ ਸ਼ੁਰੂ ਹੋ ਗਿਆ ਵੀ ਕਿਸੇ ਨੇ ਕਹਿਣਾ ਇਹਨੂੰ ਫਲਾਣੇ ਸਿਆਣੇ ਕੋਲ ਦਿਖਾਓ, ਇਹਨੂੰ ਕਿਸੇ ਕੋਲ ਦਿਖਾਓ, ਏਦਾਂ ਜੀ 1-1.5 ਸਾਲ ਲੱਗ ਗਿਆ ਸੀ ਚੀਜ਼। ਤੇ ਇੱਕ ਵਾਰ ਨਾ ਜਿਹੜੇ ਬਾਬੇ ਕੋਲ ਲੈ ਕੇ ਗਏ ਭਾਜੀ, ਜਦੋਂ ਉੱਥੇ ਚੀਕ ਚਿਹਾੜਾ ਪੈਣਾ, ਉਹਨਾਂ ਨੇ ਕੁੱਟਣਾ ਮਾਰਨਾ ਵੀ ਐ ਕਰ ਦਾਂਗੇ ਅਸੀਂ, ਕੱਢ ਦਾਂਗੇ ਜੋ ਜੋ ਵੀ ਹੈਗਾ ਹਨਾ, ਉਹ ਬਾਬਾ ਫੜਿਆ ਗਿਆ ਭਾਜੀ। ਤੇ ਨਿਊਜ਼ ਪੇਪਰ ਚ ਆ ਗਈਆਂ ਨਿਊਜ਼ ਚ ਫਲਾਣਾ ਫਲਾਣਾ ਏਦਾਂ ਹੋ ਗਿਆ। ਤੇ ਚਲੋ ਜੀ ਫੇਰ ਨਾ ਜਿਹੜਾ ਪਿੰਡ ਦਿਆਂ ਨੇ ਸਮਝਾਇਆ ਕਿ ਤੁਸੀਂ ਇੱਕ ਵਾਰ ਡਾਕਟਰ ਨੂੰ ਦਿਖਾ ਕੇ ਦੇਖ ਲਓ। ਕਈ ਵਾਰੀ ਨਾ ਕੋਈ ਮੈਡੀਕਲ ਰੀਜ਼ਨ ਹੁੰਦਾ ਤੇ ਪਰ ਅਸੀਂ ਇੱਕ ਪਾਸੇ ਲੱਗੇ ਚਲੇ ਜਾਂਦੇ। ਮੈਂ ਇਹ ਨਹੀਂ ਕਹਿੰਦੀ ਕਿ ਦੂਜੀਆਂ ਚੀਜ਼ਾਂ ਨਹੀਂ ਹੁੰਦੀਆਂ, ਮੇਰਾ ਕਦੇ ਐਕਸਪੀਰੀਅੰਸ ਆ, ਆਫਕੋਰਸ ਉਹ ਵੀ ਹੁੰਦੀਆਂ ਹੋਣਗੀਆਂ, ਪਰ ਕਈ ਵਾਰੀ ਨਾ ਅਸੀਂ ਬੰਦਾ ਗਵਾ ਲੈਂਦੇ ਹਾਂ। ਤੇ ਡਾਕਟਰਸ ਨੇ ਕਿਹਾ ਸੀ ਕਿ ਇਹ ਬੰਦਾ ਆਲਮੋਸਟ ਲਾਸਟ ਸਟੇਜ ਤੇ ਆ, ਇਹਨੂੰ ਕੋਈ ਮੈਂਟਲ ਡਿਸਆਰਡਰ ਜਿੱਦਾਂ ਆਪਾਂ ਨੀ ਹੁੰਦਾ ਕਈ ਵਾਰੀ ਗੱਲ, ਕਈਆਂ ਨੂੰ ਸਫਾਈ ਦਾ ਡਿਸਆਰਡਰ ਆ ਕਿ ਆਪਾਂ ਨੂੰ ਅੱਗੇ ਸਾਫ਼ ਹੀ ਕਰੀ ਜਾਣਗੇ, ਸਾਰੇ ਉਹਦੇ ਚ ਹੀ ਆਉਂਦੇ ਹੌਲੀ ਹੌਲੀ ਛੋਟੇ ਛੋਟੇ, ਵੀ ਜੇ ਤੁਸੀਂ ਇਹਨੂੰ ਹੋਰ ਲੇਟ ਕਰ ਲੈਂਦੇ ਤਾਂ ਸ਼ਾਇਦ ਇਹ ਬੰਦਾ ਟੋਟਲੀ ਮੈਂਟਲ ਹੋ ਜਾਂਦਾ. ਤੇ ਫਿਰ ਉਹਨਾਂ ਦਾ ਇਲਾਜ ਚੱਲਿਆ ਸਾਡੇ ਵੀਰੇ ਦਾ, ਤੇ ਉਹਦਾ ਇਲਾਜ ਕੋਈ ਚੱਲਿਆ ਲੰਬਾ ਚੱਲਿਆ 5-6 ਸਾਲ, ਰਾਈਟ ਨਾਓ ਬਿਲਕੁਲ

0: ਜਿਵੇਂ ਨਾਰਮਲ ਹੈਗਾ, ਦੋ ਬੱਚੇ ਵੀ ਉਹਦੇ, ਮਤਲਬ ਵਧੀਆ ਉਹਦੀ ਜ਼ਿੰਦਗੀ ਚੱਲਦੀ ਹੈ। ਪਰ ਡੇਢ ਸਾਲ ਪੂਰਾ ਇਹੀ ਚੱਲਿਆ ਕਿ ਕਦੇ ਕਿਸੇ ਬਾਬੇ ਕੋਲ, ਕਦੇ ਕਿਸੇ ਕੋਲ, ਕਿਸੇ ਨੇ ਕਹਿਣਾ ਇਹ ਆ ਯਾਰ ਜੀ ਇਹ ਕਰੋ ਉਹ ਕਰੋ ਫਲਾਨਾ। ਤੇ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਵੀ ਆ ਤੇ ਕਈ ਵਾਰੀ ਇਹ ਨਹੀਂ ਵੀ ਹੁੰਦੀਆਂ, ਤੇ ਪਰ ਸਾਨੂੰ ਇੱਕ ਵਾਰ ਮੈਡੀਕਲ ਜ਼ਰੂਰ ਕਰਨਾ ਚਾਹੀਦਾ ਵੀ। ਮਤਲਬ ਮੈਂ ਇਹੀ ਤੁਹਾਡੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦੀ ਕਿ ਕਈ ਵਾਰੀ ਨਹੀਂ ਵੀ ਹੁੰਦੀਆਂ ਚੀਜ਼ਾਂ, ਤਾਂ ਸੋਚ ਹੀ ਲੈਂਦੇ ਆ ਵੀ ਇਹੀ ਆ। ਉਹ ਕਹਿੰਦਾ ਵੀ ਇਹਦਾ ਮਾਇੰਡ ਹੀ ਸੋਚਦਾ, ਡਾਕਟਰ ਨੇ ਦੱਸਿਆ ਸੀ ਇਹਦਾ ਮਾਇੰਡ ਹੀ ਸੋਚਦਾ ਕਿ ਮੈਨੂੰ ਇਹ ਚੀਜ਼ ਇੱਦਾਂ ਕਹਿ ਰਹੀ ਹੈ, ਮੈਨੂੰ ਇਹ ਚੀਜ਼ ਇੱਦਾਂ ਕਹਿ ਰਹੀ ਹੈ, ਸਾਡਾ ਮਾਇੰਡ ਹੀ ਜਿਹੜਾ ਹੈਗਾ ਸਾਰਾ ਦਿਮਾਗ ਦੀ ਖੇਡ ਹੈ।
1: ਨਹੀਂ ਉਹ ਦੇਖੋ ਆਪਾਂ ਨੂੰ ਮੈਂਟਲ ਡਿਸਆਰਡਰ ਬੜੇ ਹੁੰਦੇ ਆ ਉਹਦੇ, ਚਲੋ ਵੱਖਰੇ ਵੱਖਰੇ ਕਾਰਨ ਹੋ ਜਾਂਦੇ ਆ। ਹੁਣ ਉਹੀ ਅਸੀਂ ਪਹਿਲਾਂ ਕਿਸੇ ਨਾਲ ਗੱਲ ਕਰ ਰਹੇ ਸੀ ਕਿ ਹੁੰਦਾ ਕੋਈ ਮੈਂਟਲ ਡਿਸਆਰਡਰ ਹੈ, ਬਟ ਲੋਕ ਕਹਿੰਦੇ ਆ ਇਹਦੇ ਚ ਆਹ ਵੜ ਗਿਆ, ਇਹਦੇ ਚ ਉਹ ਵੜ ਗਿਆ, ਰਾਈਟ
0: ਜੀ। ਤੇ ਹੁਣ ਰਾਈਟ ਨੋ ਬਿਲਕੁਲ ਨਾਰਮਲ ਹੈਗਾ, ਕੋਈ ਅਰਾਊਂਡ ਏਜ ਵੀ ਉਹਦੀ ਮੈਂ ਹੁਣ ਦੱਸ ਦਿੰਦੀ
1: ਕੋਟ ਪੈਂਟ ਚਾਹੀਦਾ 1 kilo, ਦੂਜਾ 25% ਆਫ। ਕੁੜਤਾ ਪਜਾਮਾ ਚਾਹੀਦਾ 1 kilo, ਦੂਜਾ 25% ਆਫ। ਕਸਟਮ ਕੋਟ ਪੈਂਟ, ਕਸਟਮ ਕੁੜਤੇ ਪਜਾਮੇ ਵਿਆਹਾਂ ਲਈ ਫੈਸ਼ਨ ਆਈ ਕਿਊ 905-453-2225 ਮਲਟੀਪਲ ਲੋਕੇਸ਼ਨਸ ਨੇ, ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮੈਕਵੀਨ, ਮੇਫੀਲਡ, ਅਤੇ ਫੈਸ਼ਨ ਆਈ ਕਿਊ 'ਤੇ ਪਹੁੰਚੋ ਜ਼ਰੂਰ। ਸਾਡੇ ਨਾਲ ਸੁੱਖ ਭਾਅ ਜੀ ਇੱਕ ਵਾਰ ਫਿਰ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਭਾਅ ਜੀ ਵੈਲਕਮ ਅਗੇਨ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਤੇ ਜਿਨ੍ਹਾਂ ਪਰਿਵਾਰਾਂ ਨੇ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਪੇਟੀ ਵਾਲੇ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਟੇਬਲ, ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ $699 ਦਾ ਪੂਰਾ ਬੈਡਰੂਮ ਸੈੱਟ ਪੇਟੀ ਸਟੋਰੇਜ ਵਾਲਾ $699 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ ਤੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਗਿਫਟ ਮਿਲੂਗਾ। ਤੇ ਜੇ ਗੱਲਬਾਤ ਕਰੀਏ ਡਾਇਨਿੰਗ ਟੇਬਲ ਦੀ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1000 ਸੀ, $399 ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ ਮਿਲੂਗਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੀਆਂ ਪ੍ਰਾਈਜ਼ਾਂ ਆਉਣੀਆਂ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਸੋ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ ਨਵੀਂ ਭਾਜੀ।
1: ਥੈਂਕ ਯੂ ਸਰ। ਸੋ ਸੇਲ ਲੱਗਣ ਜਾ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ, ਗੈਟ ਰੈਡੀ। ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ, ਤੇ ਕਾਲ ਤੁਹਾਡੀ ਇੱਕ ਅੱਧੀ ਕੱਟੀ ਗਈ ਦੁਬਾਰ ਤੋਂ ਕਰ ਸਕਦੇ ਹੋ, ਤੇ 905-673-3337।
3: अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM to 8 PM सिंपली इंडियन स्वीट्स एंड रेस्टोरेंट सर्विंग यू फ्रॉम 3 locations 15 Fender Way, 85 Montpellier Street, 275 Garden Brook Trail in Brampton।
1: ਕਿਆ ਬਾਤ ਹੈ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ ਵੀ ਫੱਟੇ ਚੱਕੇ ਪਏ ਆ ਡੀਲਾਂ ਵਾਲੇ, ਤੇ ਸਿੰਪਲੀ ਇੰਡੀਅਨ ਤੇ ਜ਼ਰੂਰ ਤੁਸੀਂ ਗੇੜਾ ਮਾਰੋ। ਐਂਡ ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, ਮਿਸਟਰ ਪ੍ਰਦੀਪ 647-6032-0362-3203। ਤੇ ਇੱਕ ਮੈਸੇਜ ਸਤਵਿੰਦਰ ਬਾਈ ਜੀ ਦਾ ਵੀ ਲਿਖ ਲਓ।
4: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਡ ਬੰਦ ਕਰਨ ਵਾਸਤੇ 416-451-4565।
1: ਇੱਕ ਤੁਸੀਂ ਰਾਜਵੰਤ ਕੌਰ ਜੀ ਨੂੰ ਯਾਦ ਰੱਖਣਾ, ਤੁਹਾਡੇ ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ। ਰਾਜਵੰਤ ਕੌਰ ਅਪ ਟੂ 30% ਡਿਸਕਾਊਂਟ ਇੰਸ਼ੋਰੈਂਸ ਦੇ ਵਿੱਚ। 25 ਤੋਂ ਵੱਧ ਕੰਪਨੀਆਂ ਦੇ ਨਾਲ ਰਾਜਵੰਤ ਡੀਲ ਕਰਦੇ ਆ। 6476744735 ਰਾਜਵੰਤ ਦਾ ਨੰਬਰ ਹੈ। 6476744735 ਤੇ ਰਾਜਵੰਤ ਕੌਰ, ਤੁਸੀਂ ਮੂਵ ਹੋ ਰਹੇ ਹੋ ਇੱਕ ਵਧੀਆ ਟੌਪ ਦੀ ਅਗਰ ਮੂਵਿੰਗ ਕੰਪਨੀ ਦੀ ਭਾਲ ਚੋਂ, ਤਾਂ ਨੰਬਰ 1 ਮੂਵਰਸ ਨੇ HK ਮੂਵਰਸ। ਬਹੁਤ ਹੀ ਭਰੋਸੇਮੰਦ ਟੀਮ ਹੈ, ਟਰੱਸਟਵਰਦੀ, ਬਹੁਤ ਪੁਰਾਣੇ ਬੰਦੇ ਨੇ। ਇਹਨਾਂ ਕੋਲ ਸਟੋਰੇਜ ਆਪਸ਼ਨਸ ਵੀ ਅਵੇਲੇਬਲ ਹੈ। ਤੁਸੀਂ ਮੂਵ ਹੋ ਰਹੇ ਹੋ ਅਤੇ ਸਮਾਨ ਕਿਤੇ ਸਟੋਰ ਕਰਨਾ, ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ, ਅਤੇ ਨੰਬਰ ਹੈ 416-524-6704 ਦੇ ਉੱਤੇ ਤੁਸੀਂ ਕਾਲ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਆਪਣਾ ਸਟੂਡੀਓ ਦਾ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਭੂਤਾਂ ਬਾਰੇ। ਤੁਸੀਂ ਕਦੇ ਭੂਤ ਕਦੇ ਦੇਖੀ ਹੈ, ਤੁਹਾਡਾ ਕੋਈ ਐਕਸਪੀਰੀਅੰਸ ਹੋਇਆ, ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਐਕਸਪੀਰੀਅੰਸ ਹੋਇਆ, ਚਾਹੇ ਇੱਥੇ ਚਾਹੇ ਇੰਡੀਆ 'ਚ, ਅਤੇ ਉਹ ਕੀ ਐਕਸਪੀਰੀਅੰਸ ਰਿਹਾ? ਹੁਣ ਬੜੇ ਲੋਕ ਸਾਡੇ ਵਰਗੇ ਕਹਿੰਦੇ ਆ ਕਿ ਯਾਰ ਇਹ ਕਿਹੜੀਆਂ ਗੱਲਾਂ ਨੇ, ਐਵੇਂ ਬਣੀਆਂ ਬਣਾਈਆਂ ਗੱਲਾਂ ਨੇ, ਕਿਹਨੇ ਦੇਖੀ ਆ ਭੂਤ? ਐਵੇਂ ਕੋਈ ਕਹਿ ਦਿੰਦਾ ਵੀ ਅਸੀਂ ਆਹ ਦੇਖਿਆ, ਸਾਡੇ ਨਾਲ ਉਹ ਹੋਇਆ। ਜੇ ਤੁਹਾਡੇ ਨਾਲ ਹੋਇਆ, ਤੁਹਾਡੇ ਕਿਸੇ ਫੈਮਿਲੀ ਮੈਂਬਰ ਨਾਲ ਹੋਇਆ, ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਨੰਬਰ ਹੈ ਆਪਣਾ 905-673-3337-905-673-3337 ਨੰਬਰ ਹੈ। 905-673-3337-905-673-3337 ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਹੁੰਦੇ ਆ ਨਾ, ਅਸੀਂ ਕਿਸੇ ਵੀ ਸਪੋਂਸਰ ਦਾ, ਬਿਜ਼ਨਸ ਪਰਸਨ ਦਾ ਨੰਬਰ ਬੋਲਿਆ, ਤੁਹਾਡੇ ਤੋਂ ਲਿਖਿਆ ਨਹੀਂ ਗਿਆ, ਕੋਈ ਵੀ ਨੰਬਰ। ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਦਾ ਨਾ, PUNJABILEHRAN ਇੰਸਟਾਗ੍ਰਾਮ 'ਤੇ ਐਨੀ ਟਾਈਮ ਮੈਸੇਜ ਕਰ ਦਿਉ। ਕੋਈ ਵੀ ਨੰਬਰ ਚਾਹੀਦੇ ਨੇ, ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਐਂਡ ਕਿਸੇ ਵੀ ਕੋਈ ਵਿੰਡੋਆਂ ਲਗਵਾਉਣੀ ਹੈ, ਡੋਰ ਨਵੇਂ ਲਵਾਉਣੇ ਹੈ, A to Z ਕੋਈ ਵੀ ਨੰਬਰ ਚਾਹੀਦਾ, ਇੰਸਟਾਗ੍ਰਾਮ ਪੇਜ ਪੰਜਾਬੀ ਦਾ ਨਾ, ਉੱਥੇ ਮੈਸੇਜ ਕਰ ਦਿਆ ਕਰੋ। 777-0 ਹੈਲੋ।
5: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਜੀ।
1: ਸਤਿ ਸ਼੍ਰੀ ਅਕਾਲ।
5: ਹਾਂ, ਮੇਰਾ ਨਾਮ ਦਲਵੀਰ ਸਿੰਘ ਹੈ ਜੀ, ਮੈਂ ਇੱਥੇ ਦਾ ਤੁਹਾਨੂੰ ਦੱਸਦਾ, ਕੈਨੇਡਾ ਦਾ। ਅਸੀਂ ਪੀਟਬਰੋ ਰਹਿੰਦੇ ਹੁੰਦੇ ਸੀ ਬੈਕ ਇਨ 1980 'ਚ। ਮੈਂ ਸਕੂਲ ਬੱਸ ਡਰਾਈਵ ਕਰਦਾ ਸੀ, ਇੱਕ ਉੱਥੇ ਕੰਟਰੀ 'ਚ ਹਾਊਸ ਹੁੰਦਾ ਸੀ, ਉੱਥੇ ਉਹ ਹਾਊਸ ਮਤਲਬ ਚੇਂਜ ਹੀ ਹੁੰਦਾ ਰਹਿੰਦਾ ਸੀ, ਯੀਅਰ 'ਚ ਦੋ ਓਨਰ ਉਹਦੇ ਚੇਂਜ ਹੋ ਜਾਂਦੇ ਸੀ ਐਟਲੀਸਟ। ਉਹ ਫਿਰ ਹੁਣ ਮੈਨੂੰ ਤਾਂ ਉਹ ਕੀ ਪਤਾ ਲੱਗਣਾ, ਫਿਰ ਕਈ ਵਾਰੀ ਆ ਜਾਣਾ, ਇੱਕ ਵਾਰੀ ਆ ਗਏ, ਉਹਨਾਂ ਦੇ ਬੱਚੇ ਸੀ, ਉਹ ਬੱਚੇ ਮੇਰੀ ਬੱਸ 'ਚ ਜਾਣ ਲੱਗ ਪਏ। ਉਹ 2 ਮਹੀਨੇ ਬਾਅਦ ਉਹਨਾਂ ਨੇ ਸੇਲ 'ਤੇ ਲਾ ਤਾ ਹਾਊਸ। ਉਹ ਫਿਰ ਮੈਂ ਕਿਹਾ ਬੱਚਿਆਂ ਨਾਲ ਅੜੀ ਪਾਉਣਾ, ਮੈਂ ਉਹਨਾਂ ਨਾਲ ਅੜੀ ਪਾ ਲਈ, ਮੂਹਰੇ ਬਿਠਾਉਣਾ ਉਹਨਾਂ ਨੂੰ ਫਰੰਟ ਸੀਟ 'ਤੇ। ਮੈਂ ਕਿਹਾ ਵੀ ਤੁਸੀਂ ਤਾਂ ਜਸਟ ਮੂਵ ਦੇਨ। ਉਹ ਕਹਿੰਦੇ ਮਾਈ ਮਮ ਟੋਲਡ ਅਸ ਨਾਟ ਟੂ ਟੈਲ ਐਨੀਬਾਡੀ, ਬਟ ਯੂ ਨੋ ਆਈ ਵਿਲ ਟੈਲ ਯੂ ਵਟਸ ਹੈਪਨਿੰਗ। ਉਹ ਕਹਿੰਦੇ ਇੱਥੇ ਰਾਤ ਨੂੰ ਜਦੋਂ ਅਸੀਂ ਪਏ ਹੁੰਦੇ ਹਾਂ, ਲਾਈਕ ਅਬਾਊਟ ਮਿਡ ਨਾਈਟ ਔਰ ਆਫਟਰ ਮਿਡ ਨਾਈਟ, ਡਰੰਮਾਂ ਦੀ ਆਵਾਜ਼ ਆਉਂਦੀ ਆ, ਡਰੰਮ ਨੀ ਵਜਾਉਂਦੇ ਹੁੰਦੇ ਜਿਹੜੇ, ਬਹੁਤ ਉੱਚੀ ਉੱਚੀ, ਕਹਿੰਦੇ ਡਰਮਾਂ ਦੀ ਸਾਊਂਡ ਹੁੰਦੀ ਆ ਸਾਡੇ ਘਰ 'ਚ, ਲਾਈਕ ਇਟਸ ਵੈਰੀ ਸਕੇਰੀ। ਕਹਿੰਦੇ ਵੀ ਕਹਿੰਦੇ ਮੂਵ ਸਮਵੇਅਰ ਐਲਸ, ਵੀ ਨੋ ਰਾਈਟ ਵੇ, ਦੈਨ ਵੀ ਗੋਇੰ ਟੂ ਸੈਲ ਦਾ ਹਾਊਸ। ਤੇ ਫਿਰ ਮੈਂ ਥੋੜੀ ਜਿਹੀ ਇਨਕੁਆਇਰੀ ਕੀਤੀ ਵੀ ਇੱਥੇ ਕੌਣ ਸੀ ਜਿਹੜਾ ਓਨਰ ਪ੍ਰੀਵੀਅਸ ਸੀ। ਉਹ ਵਾਕਿਆ ਹੀ ਡਰਮਰ ਸੀਗਾ, ਪ੍ਰੋਫੈਸ਼ਨਲ, ਹਾਂਜੀ ਉਹ ਡਰਮਰ ਸੀਗਾ। ਤੇ ਉਹਦੀ ਡੈਥ ਹੋ ਗਈ ਕਿਸੇ ਐਕਸੀਡੈਂਟ 'ਚ, ਪਤਾ ਨੀ ਕਿੱਦਾਂ ਹੋਈ ਸੀ, ਉਹ ਨੀ ਪਤਾ।
1: ਕਹਾਣੀ ਦੱਸੀ ਕਿ ਯਾਰ ਵਾਕਈ ਇਹਨਾਂ ਨਾਲ ਆਏ ਹੋਏ ਆ ਉਸ ਘਰ 'ਚ, ਹੋਰ ਵੀ ਜਿਹੜੇ ਉੱਥੇ ਪਹਿਲਾਂ ਰਹਿੰਦੇ ਰਹੇ ਉਹਨਾਂ ਨਾਲ ਵੀ ਇਹੀ ਹੋਇਆ?
5: ਉਹ ਨੀ ਪਤਾ, ਕਿਉਂਕਿ ਕੰਟਰੀ 'ਚ ਕੱਲਾ ਜਿਹਾ ਹਾਊਸ ਸੀਗਾ ਉਹ, ਨਾ ਲਾਈਕ ਜਿੱਦਾਂ ਨੇਬਰਹੁੱਡ ਜਿਹਾ ਹੈ ਨੀ ਸੀ ਉੱਥੇ ਕੁਛ।
1: ਅੱਛਾ, ਉੱਥੇ ਪਹਿਲਾਂ ਡਰਾਮਰ ਰਹਿੰਦਾ ਸੀ, ਡਰਾਮਰ ਦੀ ਮੌਤ ਹੋ ਗਈ, ਤੇ ਕਹਿੰਦੇ ਬਾਅਦ ਚੋਂ ਸਾਨੂੰ ਬਸ ਉੱਥੇ ਡਰਮਿੰਗ ਦੀ ਰਾਤ ਨੂੰ ਆਵਾਜ਼ ਆਉਣੀ ਹੈ ਘਰ 'ਚ।
5: ਹਾਂਜੀ ਹਾਂਜੀ, ਰਾਈਟ।
1: ਤੇ ਉਹਨਾਂ ਨੇ ਪੁਲਿਸ ਵਗੈਰਾ ਕਾਲ ਕੀਤੀ ਹੋਣੀ, ਤੇ ਪੁਲਿਸ ਨੇ ਕਿਹਾ ਹੋਊਗਾ ਵੀ?
5: ਆਈ ਡੋਨਟ ਥਿੰਕ ਸੋ, ਪੁਲਿਸ ਤਾਂ ਪਤਾ ਨਹੀਂ, ਉਹਨਾਂ ਨੇ ਬੱਚਿਆਂ ਨੇ ਦੱਸਿਆ ਕੋਈ ਗੱਲਬਾਤ ਹੋ ਜਾਣਦੀ, ਕੋਈ ਸੀਗਾ ਭੂਤ ਵਾਲਾ ਚੱਕਰ ਹੀ।
1: ਅੱਛਾ, ਤੁਹਾਡੀ ਤਾਂ ਭਾਜੀ ਸਟੋਰੀ ਨੈਟਫਲਿਕਸ ਵਾਲਿਆਂ ਨੂੰ ਦੱਸੋ, ਫਿਰ ਵਧੀਆ ਮੂਵੀ ਬਣਾਉਣਗੇ ਇਹਦੇ ਉੱਤੇ।
5: ਅੱਛਾ, ਕਵਰ ਕਰਨਗੇ।
1: ਸਹੀ ਗੱਲ ਹੈ ਤੁਹਾਡੀ। ਚਲੋ ਠੀਕ ਹੈ, ਥੈਂਕ ਯੂ ਭਾਈ ਜੀ, ਥੈਂਕ ਯੂ।
5: ਓਕੇ ਭਾਈ ਜੀ, ਓਕੇ
1: ਜੀ, ਥੈਂਕ ਯੂ। ਸੋ ਦੇਖੋ ਇਹਨਾਂ ਦੀ ਸਟੋਰੀ ਹੈ, ਹਰ 2 ਸਾਲ ਬਾਅਦ ਕੋਈ ਆਉਂਦਾ ਸੀ, ਰਹਿੰਦਾ ਸੀ ਤੇ ਚਲ ਜਾਂਦਾ ਸੀ, ਤੇ ਬਾਅਦ ਚੋਂ ਪਤਾ ਲੱਗਿਆ ਉੱਥੇ ਡਰਾਮਰ ਕੋਈ ਰਹਿੰਦਾ ਸੀ, ਮਰ ਗਿਆ ਸੀ ਉਹ, ਤੇ ਹੁਣ ਘਰ 'ਚ ਬੱਚੇ ਕਹਿੰਦੇ ਕਿ ਸਾਨੂੰ ਤਾਂ ਬਈ ਡਰਾਮਾ ਦੀ ਹੀ ਆਵਾਜ਼ ਆਉਂਦੀ ਸੀਗੀ ਬਾਅਦ ਚੋਂ। ਬੱਲੇ ਬੱਲੇ ਤੁਹਾਡੇ। ਸੋ ਖੈਰ, ਜੇ ਤੁਹਾਡਾ ਵੀ ਹੈ ਯਾਰ ਕੋਈ ਇੱਦਾਂ ਦਾ ਕੋਈ ਕਹਾਣੀ ਹੈ ਤਾਂ ਦੱਸਿਓ ਸਾਨੂੰ ਜ਼ਰੂਰ। ਇੱਕ ਮੈਂ ਨਾਲ ਦੀ ਨਾਲ ਫਰੈਸ਼ ਫੂਡ ਸੈਂਟਰ ਦੀ ਜਾਣਕਾਰੀ ਦੇ ਦੇਵਾਂ। ਤੁਸੀਂ ਟੋਪ ਟੋਪ ਟੋਪ ਦੀ ਗਰੋਸਰੀ ਕਰਨੀ ਆ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਹਾਜ਼ਰ ਆ। ਫਰੈਸ਼ ਫੂਡ ਸੈਂਟਰ ਤੇ ਜਾਓ, ਵਧੀਆ ਯਾਰ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਤੇ ਫਰੈਸ਼ ਫੂਡ ਸੈਂਟਰ ਦੇ ਤੁਸੀਂ ਟੀਮ ਨੂੰ ਵਿਜ਼ਿਟ ਕਰੋ, 12,570 ਕੈਨੇਡੀ ਰੋਡ। ਜੀ 1542, ਹੈਲੋ।
6: ਹਾਂਜੀ ਨਵੀਂ ਵੀਰ ਜੀ, ਰੇਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਜੀ।
6: ਹਾਂਜੀ ਮੈਂ ਬੋਲ ਗਿਆ ਜੀ, 20-25 ਮਿੰਟ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਜੀ, ਤੇ ਸਾਰੇ ਵੀਰਾਂ ਨੇ ਆਪੋ ਆਪਣੇ ਜਿੱਦਾਂ ਵੀ ਉਹਨਾਂ ਨੇ ਕੋਈ ਵੇਖੀ ਆ ਘਟਨਾ ਜਾਂ ਸੁਣੀ।
1: ਹਾਂਜੀ ਤੁਸੀਂ ਦੱਸੋ, ਤੁਸੀਂ ਕੀ ਦੇਖਿਆ, ਕੀ ਤੁਸੀਂ ਕਹਿਣਾ ਚਾਹੁੰਦੇ ਹੋ?
6: ਮੈਂ ਇਹ ਆ ਨਾ ਜੀ, ਜਦੋਂ ਆਪਾਂ ਇਹ ਆਪਾਂ ਤੁਸੀਂ ਆਖਿਆ ਵੀ ਕਿਸੇ ਨੇ ਵੇਖੇ ਹੈਗੇ ਆ, ਤੇ ਜਦੋਂ ਆਪਾਂ ਫਿਰ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਸੁਖਮਨੀ ਸਾਹਿਬ ਦੀ ਵੀ ਮੇਰੇ ਖਿਆਲ 10ਵੀਂ ਅਸ਼ਟਪਦੀ ਦੇ ਵਿੱਚ ਲਿਖਿਆ ਜੀ, ਕਈ ਕਰੋੜ ਭੂਤ ਸ਼ੂਕਰ ਮਿਰਗਾਜ, ਤੇ ਇਹਦਾ ਮਤਲਬ ਚੀਜ਼ਾਂ ਇਹ ਹੈਗੀਆਂ ਵਾ। ਤੇ ਦੂਜੀ ਬੇਨਤੀ ਵੀ, ਜਦੋਂ ਆਪਾਂ ਸੰਤ ਸਿੰਘ ਮਸਕੀਨ ਜੀ ਦੀ ਕਥਾ ਸਰਵਣ ਕਰਦੇ, ਉਹਨਾਂ ਆਮ ਹੀ ਕਥਾ ਦੇ ਵਿੱਚ ਕਈ ਕਾਫੀ ਵਾਰ ਕਈਆਂ ਥਾਵਾਂ ਦੇ ਜ਼ਿਕਰ ਕੀਤਾ ਕਿ ਜਦੋਂ ਮਨੁੱਖ ਕਿਸੇ ਵੇਲੇ ਤਰ੍ਹਾਂ ਸੁਖਾਵੀ ਘਟਨਾ ਵਾਪਰ ਜਾਂਦੀ ਤੇ ਉਹ ਅਵਗਤ ਰੂਹਾਂ ਨੂੰ ਜਨਮ ਨੀ ਮਿਲਦਾ ਜੀ, ਉਹ ਭੜਕਦੀਆਂ ਫਿਰਦੀਆਂ ਸੰਸਾਰ ਦੇ। ਤੇ ਏਦਾਂ ਕਰਕੇ ਤੇ ਇਹ ਵੀ ਸੀਨ, ਤੇ ਇੱਕ ਜਿਹੜਾ ਆਪਾਂ ਖਾਲਸਾ ਕਾਲਜ ਜਾਂਦੇ ਅੰਮ੍ਰਿਤਸਰ ਦੀ, ਉਹਦੇ ਵਿੱਚ ਵੀ ਦੱਸਦੇ ਬੱਚੇ ਆਪਣੇ ਪੜ੍ਹਦੇ ਰਹੇ ਆ ਜਾਂਦੇ ਵੀ ਉੱਥੇ ਇੱਕ ਦੋ ਕਮਰੇ ਆ ਉਹ ਖੋਲਦੇ ਸੀਗੇ, ਆਂਦੇ ਵੀ ਇਹਨਾਂ ਵਿੱਚ ਜਿਸ ਤਰ੍ਹਾਂ ਵੀ ਜਿਹੜਾ ਡਰ ਆਉਂਦਾ ਵਾ ਆਪ ਖੋਲਦੇ ਨੀਗੇ ਕਮਰੇ, ਕਿਉਂ ਨੀ ਖੋਲਦੇ ਵੀ ਕਾਰਨ ਕੋਈ ਹੋ ਸਕਦਾ? ਇੱਕ ਵਾਰੀ 2 ਕਮਰੇ ਆ ਕਿ 3 ਕਮਰੇ ਆ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ?
1: 1-2 ਕਮਰੇ ਨੇ ਖਾਲਸਾ ਕਾਲਜ ਦੇ ਵਿੱਚ ਤੇ ਉਹ ਖੋਲਦੇ ਨੀ ਤੁਸੀਂ ਕਹਿੰਦੇ ਹੋ?
6: ਆਂਦੇ ਖੋਲਦੇ ਨੀ, ਤੇ ਇੱਕ ਇੱਕ ਇੱਕ ਕੋਈ ਕੋਠੀ ਆ, ਮੈਨੂੰ ਐਗਜੈਕਟਲੀ ਸ਼ਹਿਰ ਤੇ ਨੀ ਯਾਦ, ਕੋਈ ਪਟਿਆਲੀ ਏਰੀਆ ਜਾ, ਆਂਦੇ ਉੱਥੇ ਲਾਗੇ ਕੋਈ ਨੀ ਆਂਦਾ ਕੋਠੀ ਦੇ, ਕੋਠੀ ਬੰਦੀ ਪਈ ਪਾ ਲਈ, ਉਹ ਬੰਦੇ ਲਾਗੇ ਹੀ ਨੀ ਆਂਦੇ ਵੀ ਉਹਨਾਂ ਨੂੰ ਡਰਦੇ ਮਾਰੇ ਛੱਡ ਗਏ, ਬਾਅਦ ਦੇ ਵਿੱਚ ਕੋਈ ਉਹਨਾਂ ਨੇ ਉਹਦਾ ਯੂਜ ਨੀ ਕੀਤਾ। ਤੇ ਮੈਨੂੰ ਏਰੀਆ ਮੇਰਾ ਖਿਆਲ ਪਟਿਆਲੇ ਏਰੀਏ ਦੇ ਵਿੱਚ ਹੀ ਦੱਸਦੇ ਆ, ਮੈਨੂੰ ਪੂਰਾ ਯਾਦ ਨੀ ਗੱਲਾਂ, ਮਤਲਬ ਕਿ ਮੈਂ ਸੁਣੀਆਂ ਵਾ। ਤੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਤੇ ਆਪਾਂ ਨੂੰ ਬੱਚੇ ਵੀ ਦੱਸਦੇ ਪਏ, ਬੱਚੇ ਇੱਕ ਵਾਰੀ ਤੋਂ ਗੱਲ ਕਰ ਦਿੰਦੇ ਵੀ ਵਾਕਈ 1-2 ਕਮਰੇ ਮੈਨੂੰ ਖੋਲਦੇ ਨੀਗੇ, ਪਤਾ ਨੀ ਕਿਉਂ ਨੀ ਖੋਲਦੇ।
1: ਪਰ ਤੁਸੀਂ ਕਦੇ ਕੋਈ ਭੂਤ ਦੀ ਸਟੋਰੀ ਆਪ ਅੱਖੀ ਨੀ ਕੋਈ ਦੇਖੀ ਹੈ?
6: ਅੱਖੀ ਵੇਖੀ ਨੀ ਮੈਂ। ਅੰਮ੍ਰਿਤਸਰ ਨਾ ਇੱਕ ਹੈਗਾ ਵਾ ਜੀ ਖਾਲਸਾ ਚੀਫ ਖਾਲਸਾ ਦਵਾਨ ਦੇ ਲਾਗੇ ਇੱਕ ਹੈਗੀ ਆ, ਇਹ ਬਿਲਡਿੰਗ ਹੈਗੀ ਆ, ਤੇ ਗੁਰਮਤ ਵਿਦਿਆਲਾ ਜਤੀਮ ਖਾਨਾ ਵਾ ਮੁਢਲੀ ਘਰ ਚੌਂਕ ਦੇ ਵਿੱਚ। ਤੇ ਉੱਥੇ ਵੀ ਜੀ ਰਾਤ ਨੂੰ ਨਾ ਜਿਸ ਤਰ੍ਹਾਂ ਸੰਗਾਂ ਨੇ ਖੜਕਦੇ, ਜਿਸ ਤਰ੍ਹਾਂ ਆਪਾਂ ਸੰਗਾਂ ਰਾਤ ਨੂੰ ਬੱਚੇ ਤੁਰੇ ਫਿਰਨੇ ਤੇ ਬੱਚਿਆਂ ਨੇ ਡਰਨਾ ਵੀ, ਉਹਦੇ ਨੇ ਬਾਥਰੂਮ ਇੱਕ ਸਾਈਡ ਤੇ ਆ, ਬਲਕਿ ਜਿੱਥੇ ਬਿਲਡਿੰਗ ਬੱਚੇ ਸਮਝਦੇ ਕਾਫੀ ਬੱਚੇ ਉੱਥੇ ਜਤੀਮ ਰਹਿੰਦੇ ਆ, ਤੇ ਉਹਦੇ ਬਾਥਰੂਮ ਲਗਭਗ ਉੱਤੋਂ ਦੀ ਵਲ ਕੇ ਤੇ ਉਹ ਲਗਭਗ ਇਸ ਤਰ੍ਹਾਂ ਇਹ ਪੈ ਜਾਂਦੇ ਆ ਜੀ, ਲਗਭਗ 25-30 ਕਰਮਾਂ 40 ਕਰਮਾਂ ਦੂਰ ਪੈਂਦੇ ਆ ਬਾਥਰੂਮ। ਤੇ ਉਹ ਬੱਚਿਆਂ ਨੇ ਕਿਸੇ ਵੇਲੇ ਮਨ ਚ ਡਰ ਵੀ, ਛੋਟੇ ਬੱਚਿਆਂ ਨੇ ਜਾਣਾ ਨਾ ਵੀ ਇਧਰੋਂ ਡਰ ਹੁੰਦਾ, ਤੇ ਵਾਕਈ ਜੀ ਰਾਤ ਨੂੰ ਜਦੋਂ ਉੱਠਣਾ ਉੱਥੇ ਪਾਠ ਵੀ ਕਰਦੇ ਨੇ, ਜਿਹੜਾ ਸੰਗਲਾਂ ਦੀ ਆਵਾਜ਼ ਆਉਂਦੀ, ਦੀਦਾ ਨੀ ਕੁਛ ਵੀ ਆਵਾਜ਼ ਆਉਂਦੀ ਵੀ ਇਹ ਖੜਕਦੇ।
1: ਚਲੋ ਠੀਕ ਹੈ, ਸ਼ੁਕਰੀਆ ਤੁਹਾਡਾ, ਥੈਂਕ ਯੂ। 0724, ਹੈਲੋ।
7: ਹੈਲੋ
1: ਜੀ, ਵੈਲਕਮ।
7: ਹਾਂਜੀ ਮੈਂ ਤੁਹਾਨੂੰ ਦੱਸਣ ਰੀਅਲ ਸਟੋਰੀ ਹੈ ਐਨ ਐਸ ਟੂ। ਮੇਰੇ ਗ੍ਰੈਂਡ ਮਦਰ ਨਾ ਉਹ ਸਾਡੇ ਨਾਲ ਰਹਿੰਦੇ ਹੁੰਦੇ ਸੀ, ਉਹ ਦੂਰ ਦੂਜੇ ਚਾਚਾ ਜੀ ਨਾਲ ਗਏ ਹੋਏ ਸੀ ਕਿਤੇ, ਤੇ ਰਾਤ ਨੂੰ ਮੇਰੇ ਸੁਪਨਾ ਜੀ ਨੂੰ ਡੈਥ ਹੋ ਗਈ ਨਾ, ਤੇ ਮੈਂ ਸਵੇਰੇ ਉੱਠੀ, ਮੈਂ ਸਿੱਖ ਦੇ ਵਿੱਚ ਸੀ ਉਦੋਂ, ਤੇ ਮੇਰੀ ਮੰਮੀ ਦੇ ਕੋਲ ਲੇਡੀ ਆਈ ਸੀ, ਉਹ ਕਹਿੰਦੀ ਵੀ ਉਹ ਬਿਮਾਰ ਆ ਹਨਾ। ਮੈਂ ਆਪਣੀ ਮੰਮੀ ਨੂੰ ਕਿਹਾ ਵੀ ਮੈਨੂੰ ਰਾਤ ਸੁਪਨਾ ਹੈ ਵੀ ਦਾਦੀ ਜੀ ਦੀ ਡੈਥ ਹੋ ਗਈ ਹਨਾ, ਉਹ ਕੁਝ ਚਪਾਤੇ ਹਨਾ। ਮਾੜਵਟ ਫੀਲ ਹੁੰਦੇ ਰਹੇ ਬਈ ਉਹ ਸਾਡੇ ਵੀ ਰੌਂਗ ਨੇ, ਮੈਂ ਦੇਖੇ ਨੀ ਮਹਿਸੂਸ ਹੁੰਦੇ ਰਹੇ। ਤੇ ਉਦੋਂ ਜਿੱਦਣ ਉਹਨਾਂ ਦਾ ਭੋਗ ਪਿਆ ਹਨਾ, ਤੇ ਅਸੀਂ ਸਾਰੀ ਰਾਤ ਨੂੰ ਸੁੱਤੇ ਪਏ ਸੀਗੇ, ਦਰਵਾਜੇ ਸਾਡੇ ਸਾਰੇ ਬੰਦ ਸੀਗੇ ਹਨਾ, ਤੇ ਇੱਕਦਮ ਰਾਤ ਨੂੰ ਸਾਰੇ ਪਚਾਸ ਸਾਰੇ ਖੁੱਲੇ ਇੱਕੋ ਦਮ ਇੱਕ ਰਾਈਟ ਵੇ ਲਾਈਕ ਜਿਹਨੂੰ
1: ਉੱਚੀ ਬੋਲੋ, ਤੁਹਾਡੀ ਮੈਨੂੰ ਚੰਗੀ ਤਰ੍ਹਾਂ ਸੁਣ ਨਹੀਂ ਰਹੀ, ਕੀ ਹੋਇਆ ਫਿਰ?
7: ਅਸੀਂ ਵਿਹੜੇ ਚ ਪਏ ਸੀ ਰਾਤ ਨੂੰ, ਇੱਕ ਡੇਢ ਵਜੇ ਦਾ ਟਾਈਮ ਸੀ, ਜਦੋਂ ਅਸੀਂ ਭੋਗ ਪਿਆ ਵਾ
1: ਹਨਾ,
7: ਤੇ ਦਰਵਾਜ਼ੇ ਸਾਡੇ ਸਾਰੇ ਲੋਕ ਸੀਗੇ ਰੂਮ ਦੇ, ਬਾਹਰੋਂ ਤੋਂ ਗਰਮੀਆਂ ਜੀ ਸੀਗੇ, ਵਿਹੜੇ ਚ ਪਏ ਸੀਗੇ ਤੇ ਸਾਡੇ ਸਾਰੇ ਡੋਰ ਇਕਦਮ ਹੀ ਖੁੱਲੇ, ਉਦੋਂ ਬਾਅਦ ਸਾਡੀ ਜਿਹੜੀ ਬਾਉਂਡਰੀ ਸੀ ਹੁੰਦੀ ਕੰਧ ਜਿਹੜੀ ਹੁੰਦੀ ਨਾ, ਉਹਦੇ ਚੀਜ਼ਾਂ ਸ਼ੈਲਫ ਤੇ ਪਈਆਂ ਸੀ, ਉਹ ਇਕਦਮ ਡਿੱਗੀਆਂ ਹਨਾ, ਤੇ ਫਿਰ ਲਾਈਕ ਅਸੀਂ ਡਰ ਲੱਗਾ ਗਏ ਹਨਾ, ਵੀ ਅਸੀਂ ਕਿਸੇ ਨੂੰ ਪੁੱਛਿਆ, ਮਤਲਬ ਦੋ ਚਾਰ ਦਿਨ ਵੱਧ ਗਏ ਵੀ ਸਾਨੂੰ ਆਈ ਚੋ ਐਕਸਪੀਰੀਅੰਸ ਹੋ ਜਾਂਦਾ ਹਨਾ, ਉਹ ਕਹਿੰਦੇ ਵੀ ਹੁਣ ਨੀ ਤੁਹਾਨੂੰ ਜਿਸ ਵੀ ਭੋਗ ਪੈ ਗਿਆ ਵਾ ਵੀ ਉਹ ਇਕਦਮ ਉਹ ਕੰਧ ਟੁੱਟੀ ਟੱਪ ਗਈ ਆ ਤੇ ਚੀਜ਼ਾਂ ਤੁਹਾਡੇ ਡਿੱਗ ਪਈਆਂ, ਤੋਂ ਦੁਬਾਰ ਨਹੀਂ ਕੁਛ ਹੋਊਗਾ ਹਨਾ, ਤੋਂ ਦੁਬਾਰ ਦਾ ਕੋਈ ਵੀ ਐਕਸਪੀਰੀਅੰਸ ਨਹੀਂ
1: ਫੀਲ, ਕੁਛ ਨਹੀਂ ਹੋਇਆ ਦੁਬਾਰ, ਚਲੋ ਠੀਕ ਹੈ। ਓਕੇ, ਨੰਬਰ ਹੈ ਆਪਣਾ 905-673-3337, 905-673-3337, ਦੇਖ ਲਿਆ, ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਕਹਾਣੀਆਂ ਨੇ, ਹੁਣ ਤੁਹਾਡੇ ਤੇ ਹੈ, ਤੁਸੀਂ ਮੰਨਣੀ ਹੈ ਨਹੀਂ ਮੰਨਣੀ, ਸੱਚ ਸਮਝਣਾ ਸੱਚ ਸਮਝੋ, ਅਪ ਟੂ ਯੂ। ਟੀਮ ਡਾਇਮੰਡ ਦੇ ਰਵੀ ਮੈਣੀ ਸਾਹਿਬ ਤੇ ਇਹਨਾਂ ਦੀ ਟੀਮ ਪਿਛਲੇ 25 ਸਾਲਾਂ ਤੋਂ ਅਵਾਰਡ ਵਿਨਿੰਗ ਰੀਅਲ ਇਸਟੇਟ ਦੀ ਟੀਮ ਹੈ, ਟੀਮ ਡਾਇਮੰਡ, ਹਰ ਇੱਕ ਚੀਜ਼ ਇਨ ਹਾਊਸ ਇਹਨਾਂ ਕੋਲ, ਬ੍ਰੈਂਪਟਨ ਮਿਸਾਗਾ ਦੇ ਆਸ ਪਾਸ। ਸੁਣੋ ਸਹੀ ਕਿੰਨੀਆਂ ਟੌਪ ਦੀਆਂ ਪ੍ਰੋਪਰਟੀਆਂ ਆਈਆਂ।
8: Hello everyone, agar aapko acche price mein ghar bechna ya khareedna hai, then you know who to call, Team Diamond Ravi Mani at 416-471-4081, 416-471-4081, and Team Diamond lekar aaye hai kuch amazing listings. Pehla ghar hai is a detached bungalow in Mississauga with 3 bedrooms, 4 washrooms, a car garage, 3-bedroom finished basement apartment and a separate entrance. A beautiful home in Mississauga listed for $949,000. Dusra home is a semi-detached 2-story home in Brampton with 3 bedrooms, 3 washrooms, a car garage, 1-bedroom finished basement apartment and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081, 416-471-4081. Team Diamond has the best team available for mortgage consultants, lawyers and home inspectors. Our in-house mortgage experts provide business loan financing available for first-time buyers, self-employed and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081, 416-471-4081, or visit teamdiamond.ca.
1: Team Diamond, yaad rakho, 3595, haan ji.
9: ਭਾਜੀ ਤੁਸੀਂ ਇੰਨੀਆਂ ਹੌਰਰ ਸਟੋਰੀ ਸੁਣੀ ਜਾਂਦੇ, ਤੁਹਾਨੂੰ ਨੀਂਦ ਨਹੀਂ ਆਉਣੀ ਰਾਤ ਨੂੰ?
1: ਤੁਹਾਨੂੰ ਕਿਹੜਾ ਆਉਣੀ ਹੈ? ਕੋਈ ਨਾ, ਆਪਾਂ ਨਾ ਆਪਣੇ ਕੋਲ ਰਾਤ ਨੂੰ ਟਾਈਮ ਹੈਗਾ ਰੇਡੀਓ ਦਾ, 12 ਤੋਂ ਲੈ ਕੇ ਸਵੇਰੇ 4 ਵਜੇ ਤੱਕ ਆਪਾਂ ਪ੍ਰੋਗਰਾਮ ਫੇਰ ਕਰ ਲਾਂਗੇ ਜੇ ਨੀਂਦ ਨਾ ਆਈ।
9: ਹਾਂਜੀ, ਸਾਰੇ ਦੱਸ ਦੋ, ਸਾਰੇ ਇਕੱਠੇ ਹੋ ਜਾਣ।
1: ਸਹੀ ਗੱਲ ਆ
9: ਭਾਜੀ, ਤੁਸੀਂ ਇੱਥੇ ਦੀ ਸਟੋਰੀ ਨੀ ਸੁਣੀ ਆਪਣੀ ਵੌਨ ਏਰੀਆ ਦੀ? ਇੱਥੇ ਘਰ ਹੌਂਟਿਡ ਹਾਊਸ ਹੈਗਾ ਕਰਬੀ ਰੋਡ ਤੇ, ਪਾਈਨ ਵੈਲੀ ਤੇ।
1: ਅੱਛਾ, ਨਹੀਂ ਮੈਂ ਨੀ ਸੁਣੀ।
9: ਤੁਹਾਨੂੰ ਆਹ ਇੰਟਰਸੈਕਸ਼ਨ ਪਤਾ ਹੋਣਾ ਨਾ, ਕਰਬੀ ਰੋਡ ਤੇ ਪਾਈਨ ਵੈਲੀ ਜਿਹੜੇ ਆ,
1: ਕਰਬੀ ਐਂਡ ਪਾਈਨ ਵੈਲੀ। ਨਹੀਂ ਯਾਰ, ਮੈਂ ਵੌਨ ਘੱਟ ਹੀ ਜਾਈਦਾ, ਬਟ ਹੁਣ ਮੈਂ ਗੂਗਲ ਕਰ ਰਿਹਾ, ਲਿਖਿਆ ਤਾਂ ਹੈਗਾ ਇੱਥੇ, ਮੈਨੂੰ ਇੱਕ ਉਹਦਾ ਪਤਾ ਜਿਹੜਾ ਬੈਲ ਫਾਊਂਟੇਨ ਏਰੀਆ, ਉਹ ਕਹਿੰਦੇ ਉੱਥੇ ਕੋਈ ਸੜਕ ਬਣੀ ਹੈ, ਗੱਡੀ ਤੁਹਾਡੀ ਆਪਣੇ ਆਪ
9: ਹੀ। ਹਾਂਜੀ ਹਾਂਜੀ ਹਾਂਜੀ, ਉੱਥੇ ਵੀ ਹੈਗੀ ਹੈ, ਉੱਥੇ ਵੀ ਮੈਂ ਸੁਣਿਆ ਵੀ ਵੀਡੀਓਜ਼ ਵੀ ਬਣਾਈਆਂ ਲੋਕਾਂ ਨੇ, ਇੱਥੇ ਵੀ ਹੌਂਟਿਡ ਹਾਊਸ ਹੈਗਾ ਸੀਗਾ ਕਰਬੀ ਰੋਡ ਤੇ ਪਾਈਨ ਵੈਲੀ ਤੇ। ਲੋਕੀ ਦੂਰੋਂ ਦੂਰੋਂ ਆਉਂਦੇ ਸੀ ਹੌਂਟਿਡ ਹਾਊਸ ਦੇਖਣ, ਇੱਥੇ ਨਾ ਕੁੜੀ ਦੀ ਡੈਥ ਹੋ ਗਈ, ਉਹਨਾਂ ਨੂੰ ਰਾਤ ਨੂੰ ਦਿਸਦੀ ਹੀ ਤੁਰਦੀ, ਕਈਆਂ ਨੂੰ ਐਕਸਪੀਰੀਅੰਸ ਕੀਤੀ ਗਈਆਂ ਨੇ।
1: ਅੱਛਾ, ਕੋਈ ਕਹਿੰਦਾ ਕਿ ਰਾਤ ਨੂੰ ਕੁੜੀ ਤੁਰਦੀ ਦਿਸਦੀ ਹੈ?
9: ਹਾਂਜੀ, ਇੱਥੇ ਕੋਈ ਫੈਮਿਲੀ ਰਹਿੰਦੀ, ਕਾਫੀ ਪੁਰਾਣੀ ਗੱਲ ਹੈਗੀ ਹੈ, ਆਈ ਥਿੰਕ 30-40 ਸਾਲ ਪੁਰਾਣੀ ਗੱਲ ਹੈਗੀ, ਕਿਤੇ ਫੈਮਿਲੀ ਰਹਿੰਦੀ ਆ, ਉਹ ਚ ਕੁੜੀ ਦੀ ਇੱਕ ਦੀ ਡੈਥ ਹੋ ਗਈ ਸੀ ਤੇ ਲੋਕੀ ਦੱਸਦੇ ਸੀ ਤੇ ਕਈਆਂ ਨੂੰ ਦਿਸਦੀ ਹੈ ਕੁੜੀ ਰਾਤ ਨੂੰ ਵਾਕ ਕਰਦੀ।
1: ਅੱਛਾ,
9: ਬੜੀ ਬੜੀ ਦੂਰੋਂ ਲੋਕ ਇੱਥੇ।
1: ਮੈਂ ਆਨਲਾਈਨ ਦੇਖ ਰਿਹਾ, ਲਿਖਿਆ ਹੋਇਆ ਸਲੀਨਾ ਨਾਮ ਦੀ ਕੁੜੀ ਸੀਗੀ, 1993 ਦੇ ਵਿੱਚ ਉਹਦੀ ਐਕਸੀਡੈਂਟ ਚ ਮੌਤ ਹੋਈ।
9: ਇਹਦੇ ਹਾਲੀਵੁੱਡ ਦੀ ਮੂਵੀ ਵੀ ਬਣੀ ਹੋਈ ਹੈ ਇਸ ਘਰ ਦੇ ਉੱਤੇ, ਹਾਂਟਿਡ ਹਾਊਸ ਔਨ ਕਰਬੀ ਰੋਡ।
1: ਅੱਛਾ,
9: ਹਾਂਜੀ ਹਾਲੀਵੁੱਡ ਦੀ ਮੂਵੀ ਵੀ ਬਣੀ ਆ, ਮੁੰਡਾ ਤਾਂ ਇੰਨੀ ਫੇਮਸ ਨਹੀਂ ਗੀ ਮੂਵੀ, ਪਰ ਬਣਾਈ ਹੋਈ ਮੂਵੀ ਉਹਨਾਂ ਨੇ ਤੇ।
1: ਹਾਂ ਮੈਂ ਦੇਖ ਰਿਹਾ ਹੈਗੀ ਆ ਫਿਲਮ ਬਣੀ ਹੋਈ ਆ, ਬੜੀ ਚੱਲੀ ਨਹੀਂ ਪਰ।
9: ਹਾਂਜੀ ਹਾਂਜੀ,
1: ਤੁਸੀਂ ਗਏ ਹੋ ਕਦੇ ਫਿਰ ਉਸ, ਤੁਸੀਂ ਗਏ ਹੋ ਘਰ ਦੇਖਣ?
9: ਮੈਂ ਗਿਆ ਹੁਣ, ਉਹਨਾਂ ਨੇ ਢਾਤਾ ਘਰ, ਉਹਨਾਂ ਨੇ ਪਹਿਲਾਂ ਫੱਟੀਆਂ ਲਾਈਆਂ ਸੀ, ਬਾਕੀ ਇਹੀ ਅੰਦਰ ਨਹੀਂ ਅਲਾਉ ਨਹੀਂ ਹੈਗਾ ਅੰਦਰ ਨਹੀਂ।
1: ਅੱਛਾ,
9: ਇੱਥੇ ਦੇ ਆਪਣੇ ਪੰਜਾਬੀ ਮੁੰਡੇ ਜਿਹੜੇ, ਜਿਸ ਦੇ ਇੰਟਰਨੈਸ਼ਨਲ ਸਟੂਡੈਂਟ ਨਵੇਂ, ਉਹਨਾਂ ਨੂੰ ਬਹੁਤ ਜ਼ਿਆਦਾ ਕਿਉਰਿਓਸਿਟੀ ਨਹੀਂ ਵੇਖਣ ਦੀ, ਜਿਹੜੇ ਨਵੇਂ ਆਉਂਦੇ ਨਾ ਇੰਡੀਆ ਤੋਂ।
1: ਅੱਛਾ,
9: ਉਹ ਉਹਨਾਂ ਨੇ ਯੂਟਿਊਬ ਵੀਡੀਓਜ਼ ਬਹੁਤ ਜ਼ਿਆਦਾ ਬਣਾਈਆਂ ਇੱਥੇ ਆਉਂਦੇ ਸੀਗੇ ਵੇਖਣ, ਪਤਾ ਨੀ ਕਿੱਥੇ, ਕੋਈ ਬ੍ਰੈਮਟਨ ਤੋਂ ਆਉਂਦੇ, ਕੋਈ ਮਿਸੀਸਾਗਾ ਤੋਂ ਆਉਂਦੇ, ਪੂਰੀ ਡਰਾਈਵ ਸ਼ੋਅ ਕਰਦੇ ਸੀ ਉੱਥੇ ਅੰਦਰ ਘਰ ਦੇ, ਅੱਧੀ ਰਾਤ ਅੰਦਰ ਘਰ ਦੇ ਜਾ ਕੇ ਅੰਦਰ ਵੀਡੀਓ ਬਣਾਉਂਦੇ ਸੀ ਕੈਮਰੇ ਦੇ ਨਾਲ ਮੋਬਾਈਲ ਦੇ ਨਾਲ। ਉਹਨਾਂ ਨੇ ਫਿਰ ਘਰ ਸਾਰਾ ਬੰਦ ਕਰਤਾ, ਬਾਅਦ ਤੋੜ ਤੋੜ ਦਿੱਤਾ ਘਰ, ਲੋਕ ਬਹੁਤ ਜ਼ਿਆਦਾ ਵਿਜ਼ਿਟ ਕਰਦੇ ਸੀਗੇ।
1: ਚਲੋ,
9: ਮੇਰਾ ਬ੍ਰਦਰ ਆਸਟ੍ਰੇਲੀਆ ਰਹਿੰਦਾ, ਦੱਸਦਾ ਹੁੰਦਾ ਕਹਿੰਦਾ ਕਿ ਇੱਥੇ ਬਹੁਤ ਜ਼ਿਆਦਾ ਹੌਂਟਡ ਪਲੇਸਿਸ ਹੈ, ਉਹਨੇ ਆਪ ਵੀ ਬੜੇ ਐਕਸਪੀਰੀਅੰਸ ਕੀਤੇ ਆ।
1: ਅੱਛਾ, ਆਸਟ੍ਰੇਲੀਆ 'ਚ,
9: ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਹੈਗਾ ਇਹ ਹੌਂਟਡ ਹਾਊਸਿਸ, ਬਹੁਤ ਜ਼ਿਆਦਾ ਹੈਗੇ ਉੱਥੇ, ਲੋਕਾਂ ਨੂੰ ਆਈ ਥਿੰਕ ਬਹੁਤ ਜ਼ਿਆਦਾ ਪਤਾ ਉੱਥੇ ਜਿਹੜੇ ਉੱਥੇ ਰਹਿੰਦੇ ਆ ਨਾ।
1: ਚਲੋ ਠੀਕ ਹੈ, ਕੋਈ ਨਾ, ਸੁਣਦੇ ਆ ਬਾਕੀ। ਥੈਂਕ ਯੂ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਨਾ ਦੇਖੋ, ਹੋ ਸਕਦਾ ਜ਼ਰੂਰ, ਜੇ ਹੁਣ ਤੁਸੀਂ ਦੇਖਿਆ, ਤੁਸੀਂ ਐਕਸਪੀਰੀਅੰਸ ਕੀਤਾ, ਤੇ ਆਫ ਕੋਰਸ ਕੈਨ ਬੀ ਟਰੂ। ਆਸ ਦੀ ਕਿਰਨ ਵਾਲਾ ਇਹਨੂੰ ਯਾਦ ਰੱਖੋ, ਆਸ ਦੀ ਕਿਰਨ, ਰੇ ਆਫ ਹੋਪ, ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ। ਕਿਸੇ ਨੂੰ ਨਸ਼ੇ ਦੀ ਅਡਿਕਸ਼ਨ ਹੈ, ਆਸ ਦੀ ਕਿਰਨ ਨੂੰ ਯਾਦ ਰੱਖੋ, ਨੰਬਰ ਹੈ 9991545548। 9915154548 ਆਸ ਦੀ ਕਿਰਨ। ਇੱਕ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹੁੰਦਾ 5rivers.cleaning ਦੀ, ਤੁਸੀਂ 5rivers.cleaning ਦੀ ਟੀਮ ਨੂੰ ਯਾਦ ਰੱਖੋ। ਵੀਕਐਂਡ ਹੈ, ਵੀਕਐਂਡ 'ਤੇ ਮੈਂ ਕਹਿੰਦਾ ਯਾਰ ਡਕਟ ਕਲੀਨਿੰਗ ਕਰਾ ਹੀ ਲਓ, ਏ ਸੀ ਹੁਣ ਚੱਲ ਪੈਣਾ, ਕਿਉਂਕਿ ਕੱਲ੍ਹ ਨੂੰ ਵੀ ਪਰਸੋਂ ਨੂੰ ਵੀ ਪੂਰਾ ਵੀਕਐਂਡ ਮੌਸਮ ਗਰਮ ਹੈ। ਏ ਸੀ ਚਲਾਉਣ ਤੋਂ ਪਹਿਲਾਂ ਡਕਟ ਕਲੀਨਿੰਗ ਕਰ ਲਓ, ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਹਾਡੀ ਡਕਟ ਕਲੀਨਿੰਗ ਕੀਤੀ ਜਾ ਰਹੀ ਹੈ। ਸੋ ਤੁਸੀਂ ਨੰਬਰ ਨੋਟ ਕਰੋ, 4376887750, 5rivers.cleaning, ਡਕਟ, ਫਰਨਿਸ, ਏ ਸੀ, ਕੋਇਲ ਅਤੇ ਡਰਾਇਰ ਵੈਂਟ ਦੀ ਕਲੀਨਿੰਗ, ਨਾਲ ਬਰੱਸ਼ਿੰਗ, ਨਾਲ ਸੈਨੇਟਾਈਜੇਸ਼ਨ। 4376887750, 4376887750, 6500, ਹੈਲੋ।
10: ਨਵੀਂ ਬਾਈ, ਮੈਂ ਤਾਂ ਇਹੀ ਕਹਿਣਾ ਸੀ ਪਿਛਲੇ ਬਾਈ ਵਾਂਗੂ ਵੀ ਕਸੂਤਾ ਜਿਹਾ ਟੌਪਿਕ ਛੇੜ ਲਿਆ, ਹੁਣ ਰਾਤ ਨੂੰ ਡਰ ਲੱਗੀ ਜਾਣਾ।
1: ਕੋਈ ਨਾ, ਆਪਾਂ ਸਾਰੇ, ਮੈਂ ਉਹੀ ਤਾਂ ਗੱਲ ਕੀਤੀ, ਰਾਤ ਨੂੰ ਪ੍ਰੋਗਰਾਮ ਕਰ ਲਾਂਗੇ, ਇਕੱਠੇ ਜਾਗ ਲਾਂਗੇ ਸਾਰੀ ਰਾਤ।
10: ਨਹੀਂ ਸਹੀ ਸਹੀ ਗੱਲ ਹੈ। ਅੱਛਾ, ਮੈਂ ਤਾਂ ਬਾਈ ਨਵੀਂ ਬਾਈ ਦੌਰ ਤੋਂ ਕਾਲ ਤਾਂ ਕਰਨ ਨੂੰ ਕਿਹਾ ਸੀ, ਵੈਸੇ ਮਜ਼ਾਕ ਤਾਂ ਨਹੀਂ ਉਡਾਉਣਾ ਚਾਹੀਦਾ, ਪਰ ਭੂਤਾਂ ਨੂੰ ਪਤਾ ਨੀ ਭਾਂਡੇ ਨਾ ਬੜਾ ਪਿਆਰਾ, ਭਾਂਡੇ ਬੜੇ ਸੁੱਟਣੀਆਂ ਥੱਲੇ।
1: ਨਹੀਂ ਫਿਰ ਉਹਨਾਂ ਨੂੰ ਪਤਾ ਕਿ ਖੜਕਾ ਜੇ ਹੋਣਾ ਤਾਂ ਭਾਂਡਿਆਂ ਦਾ ਹੀ ਹੋਣਾ।
10: ਜਿੰਨੀਆਂ ਵੀ ਆਪਾਂ ਕਾਲਰਾਂ ਤੇ ਸਟੋਰੀਆਂ ਸੁਣੀਆਂ, ਸਾਰੇ ਕਹਿੰਦੇ ਭਾਂਡਾ ਡਿੱਗ ਪਿਆ, ਕਦੇ ਕੋਈ ਕਹਿੰਦਾ
1: ਟੁੱਟ ਗਿਆ। ਹੁਣ ਤੁਸੀਂ ਬਾਈ ਦੀ ਸੁਣੀ, ਉਹ ਬਾਈ ਕਹਿੰਦਾ, ਉਹ ਬਾਈ ਜੀ ਕਹਿੰਦੇ ਕਿ ਸਟੀਲ ਦਾ ਗਲਾਸ ਸੀ ਅੱਧਾ ਹੋ ਗਿਆ,
10: ਕਿਉਂ ਹੀ ਪਾੜ ਗਿਆ। ਹੋ ਸਕਦਾ ਭਾਜੀ ਜਿਹਨਾਂ ਨਾਲ ਵਾਪਰੀਆਂ ਨੇ, ਹੋ ਸਕਦਾ ਵੀ ਠੀਕ ਹੈ।
1: ਨਹੀਂ ਉਹੀ ਆ, ਨਹੀਂ ਉਹੀ ਤਾਂ ਮੈਂ ਕਹਿੰਦਾ, ਹੁਣ ਆਪਾਂ ਆਏ ਨੀ ਨਾ ਕਹਿ ਸਕਦੇ ਵੀ ਝੂਠ ਹੈ, ਕਿਉਂਕਿ ਜਿਹਨਾਂ ਨਾਲ ਹੋਈ ਉਹ ਬੇਚਾਰੇ ਉਹ ਬਿਨਾਂ ਕਿਸੇ ਗੱਲੋਂ ਥੋੜਾ ਝੂਠ ਬੋਲਣਗੇ। ਬਥੇਰੇ ਮੰਨਦੇ ਆ, ਹੁਣ ਬੜੀਆਂ ਫਿਲਮਾਂ ਬਣੀਆਂ ਤੁਸੀਂ ਲੋਕਾਂ ਦੀਆਂ। ਇੱਕ ਨਾ ਇੱਕ ਸ਼ੋਅ ਜਿਹਾ ਬੜਾ ਚੱਲਿਆ ਸੀਗਾ, ਉਹਦਾ ਨਾਮ ਸੀਗਾ ਪੈਰਾਨੋਰਮਲ ਐਕਟੀਵਿਟੀ, ਤੇ ਉਹ ਹੋਰਰ ਜੀ ਫਿਲਮ ਸੀ, ਉਹ ਬੜੇ ਐਕਸਪੈਰੀਮੈਂਟ ਕਰਦੇ ਸੀ, ਸਾਰੀ ਸਾਰੀ ਰਾਤ ਉਹ ਕੈਮਰੇ ਔਨ ਛੱਡ ਜਾਂਦੇ ਸੀ ਤੇ ਦੇਖਦੇ ਸੀ ਵੀ ਕੀ ਕੀ ਹੁੰਦਾ, ਤੇ ਉਹ ਚੱਲਿਆ ਬੜਾ, ਉਹਨੂੰ ਲੱਖਾਂ ਲੋਕਾਂ ਨੇ ਦੇਖਿਆ। ਸੋ ਬਸ ਦੁਨੀਆ ਮੰਨਦੀ ਹੈ,
10: ਡਿਸਕਵਰੀ ਤੇ ਆਉਂਦਾ ਹੁੰਦਾ ਸੀ ਭਾਜੀ, ਪਤਾ ਨਹੀਂ ਨੈਸ਼ਨਲ ਜੀਓਗ੍ਰਾਫਿਕ ਤੇ,
1: ਮੈਨੂੰ ਲੱਗਦਾ ਸ਼ਾਇਦ ਉਹੀ ਹੋਣਾ।
10: ਮੈਂ ਤਾਂ ਕਹਿੰਦਾ ਸੀ, ਮੈਂ ਕਿਹਾ ਮੂਡ ਜਿਹਾ ਚੇਂਜ ਕਰਨ ਲਈ ਇੱਕ ਚੱਕਮਾ ਜਿਹਾ ਗਾਣਾ ਲਾ ਦਿਓ,
1: ਕਿਹੜਾ
10: ਕੋਈ ਵੀ ਲਾ ਦੋ, ਬਸ ਆਇਆ ਵੀ ਆ ਸਟੋਰੀ ਜੀ ਤੋਂ ਮਾਈਂਡ ਆਫ ਮਾਈਂਡ ਜੇ ਦੂਸਰੇ ਪਾਸੇ ਚਲਾ ਜਾ।
1: ਚਲੋ ਕੋਈ ਨਾ, ਇੰਜੋਏ ਕਰੋ ਸਟੋਰੀ ਨੂੰ ਵੀ, ਇਹਨਾਂ ਇੰਜੋਏ ਕਰ ਲੈਣਾ ਚਾਹੀਦਾ।
10: ਓਕੇ ਭਾਜੀ,
1: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਤੇ ਬਾਈ ਜੀ ਕਿਤੇ ਨਵੀਂ ਗਾਣਾ ਹੀ ਲਾ ਦੋ ਕੋਈ, ਥੋੜੇ ਆ ਕੋਈ ਨਾ ਤੁਹਾਡੇ ਲਈ ਕੋਈ ਵਧੀਆ ਮੂਡ ਚੇਂਜ ਕਰਨ ਵਾਲਾ ਲਾ ਦਿੰਦੇ ਹਾਂ, ਚੱਕਰੀ ਕੋਈ ਨਹੀਂ ਤੁਸੀਂ ਚਾਹੁੰਦੇ ਹੋ ਤਾਂ। ਇੱਕ ਮੈਂ ਤੁਹਾਨੂੰ ਕੈਲਡਿਨ ਮਿਤਸੂਬਿਸ਼ੀ ਦੀਆਂ ਡੀਲਾਂ ਬਾਰੇ ਦੱਸ ਦਵਾਂ। ਕੈਲਡਿਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਰੱਖੋ, ਤੇ ਮੈਨੂੰ ਕੱਲ ਹੀ ਕੁਝ ਡੀਲਾਂ ਆਈਆਂ ਮਈ ਦੀਆਂ, ਤੁਹਾਡੇ ਪਹਿਲੇ 15 ਓਇਲ ਚੇਂਜ ਫਰੀ ਨਵੇਂ ਮਿਤਸੂਬਿਸ਼ੀ ਦੀ ਗੱਡੀ ਤੇ, ਇੱਕ 20% ਇੰਟਰਸਟ ਰੇਟ ਰਿਡਕਸ਼ਨ ਜੇ ਤੁਸੀਂ ਸਕੋਸ਼ਾ ਬੈਂਕ ਦੇ ਕਸਟਮਰ ਆਲਰੇਡੀ ਹੈਗੇ ਹੋ। ਇੰਟਰਸਟ ਰੇਟ 0% ਤੋਂ ਨਵੇਂ SUV ਇਹਨਾਂ ਦੇ ਲਾਈਨਅਪਸ ਤੇ। ਸੋ ਸਾਡਾ ਨਾਮ ਲੈ ਦਿਓ ਕੈਲਡਨ ਮਿਤਸੂਬਿਸ਼ੀ ਤੇ 10 ਸਾਲ ਦੀ ਵਾਰੰਟੀ ਹੈਗੀ ਆ।